0: ਗਿਆ, ਚਾਹੇ ਹੋਰ ਵੀ ਕੋਈ ਹੋਊਗਾ, ਉਹਨਾਂ ਨੇ ਇਸੇ ਚੀਜ਼ ਨੂੰ ਹੀ ਕਹਿਣਾ ਹੈਗਾ ਨਾ ਜੀ, ਵੀ ਪੰਥ ਨੂੰ ਰੀਪ੍ਰਜੈਂਟ ਜਿਹੜੀ ਕਰ ਰਿਹਾ ਹੈਗਾ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਆ,
1: ਬਿਲਕੁਲ
0: ਨਾ ਕਿ ਉਹ ਸਪਲਿਟਡ ਗਰੁੱਪ ਜਿਹੜੇ ਜਿੱਦਾਂ ਹੁਣ ਮੈਂ ਵਡਾਲਾ ਸਾਹਿਬ ਦੀ ਦੇਖ ਰਿਹਾ ਸੀਗਾ ਜੀ, ਵੀ ਜੇ ਉਹ ਜਿਹੜਾ ਹੈਗਾ ਆ ਉਹ ਕਿੱਡਾ ਡੈਰੋਗੇਟਰੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ ਡਿਫੈਂਡ, ਇਹ ਬੰਦਿਆਂ ਗੱਲ ਏਦਾਂ ਹੈਗੀ ਨਾ, ਇਹੋ ਜਿਹੇ ਸੱਜਣ ਪਿੱਛੇ ਖੜੇ ਹੁੰਦੇ ਨਾ ਇਹ ਮਰਵਾਉਂਦੇ ਹੁੰਦੇ
1: ਨਾਲੇ ਇਹਦੇ ਵਿੱਚ ਉਹਨਾਂ ਨੂੰ ਤਾਂ ਪਿਛਲੇ ਦਿਨਾਂ ਦੇ ਵਿੱਚ ਤਰਨ ਤਾਰਨ ਗੁਰੂ ਘਰ ਦੇ ਵਿੱਚ ਉਹਨੀ ਬੜਾ ਅੰਦਰਤਾ ਸੀ, ਉਹ ਵੀ ਹੋਇਆ ਸਿਲਸਿਲਾ ਜਾਂ ਇੱਦਾਂ ਸੈਣੀ ਸਾਹਿਬ। ਚਲੋ ਮੈਂ ਨਿੱਜੀ ਇਹ ਵਿਚਾਰ ਦੇ ਰਿਹਾ ਕਿ ਵਡਾਲਾ ਸਾਹਿਬ ਹੁਣੀ ਜਦੋਂ ਗੱਲ ਕਰੀਏ ਨਾ, ਉਹ ਕੁਝ ਲੋਕ ਏਦਾਂ ਦੇ ਹੁੰਦੇ ਆ ਕਿ ਮੈਨੂੰ ਉਸ ਚੀਜ਼ ਦਾ ਇਹ ਜਾਣ ਬੁੱਝ ਕੇ ਵੀ ਵਿਰੋਧ ਕਰਦੇ ਆ ਕਿ ਘੱਟੋ ਘੱਟ ਮੈਨੂੰ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰ ਲਿਆ ਜਾਵੇ, ਮੈਨੂੰ ਛੇਕਿਆ ਜਾਵੇ, ਫਿਰ ਮੈਂ ਖੁੱਲ ਕੇ ਆਪਣੀ ਮਨ ਮਰਜ਼ੀਆਂ ਕਰਾਂ।
0: ਪਰ ਇਹ ਸਭ ਗੱਲ ਤੁਹਾਡੀ ਠੀਕ ਵੀ ਹੋ ਸਕਦੀ ਹੈਗੀ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਜੀ, ਜਦੋਂ ਉਹ ਮੌਕਾ ਆਊਗਾ ਉਦੋਂ ਇਹਨਾਂ ਵਾਸਤੇ ਵੀ ਔਖਾ ਹੋ ਜਾਣਾ ਜੀ।
1: ਜੀ
0: ਹੁਣ ਇਹ ਹੈਗਾ ਉਹ ਅਲੱਗ, ਇਹ ਨੀ ਹੈਗਾ ਜੀ, ਕਈ ਵਾਰੀ ਬੰਦਾ ਜਦੋਂ ਵਿਰੋਧ ਚ ਹੋ ਜਾਂਦਾ ਨਾ, ਉਹਦਾ ਹਰ ਗੱਲ ਦੇ ਉੱਤੇ ਵਿਰੋਧ ਕਰਨਾ ਉਹ ਆਪਣਾ ਜਿਹੜਾ ਧਰਮ ਸਮਝਦਾ ਜੀ, ਵੀ ਮੈਂ ਹੁਣ ਇਸ ਧੜੇ ਦੇ ਨਾਲ ਲੱਗਾ ਹੈਗਾ ਤੇ ਮੈਂ ਇਸ ਧੜੇ ਦੇ ਉੱਤੇ ਜਾ ਕੇ, ਹੁਣ ਇਹ ਤਾਂ ਗਲਤ ਗਾਈਡ ਕਰ ਰਹੇ ਹੈਗੇ ਜੀ ਬਕਾਇਦਾ ਤੌਰ ਤੇ। ਉਹ ਕਹਿੰਦੇ ਕੀ ਆ ਜੀ, ਭਾਈ ਜਥੇ ਜੇ ਕਿਤੇ ਜਿਹੜਾ ਹੈਗਾ ਆ ਭਾਈ ਮੁੱਖ ਮੰਤਰੀ ਸਾਹਿਬ ਜਿਹੜਾ ਆ ਆਪਣੀ ਜਿਹੜੀ ਮਾਸਕ ਵਾਲੀ ਜਿਹੜੀ ਹੈਗੀ ਆ ਇਹਦੀ ਜਾਂਚ ਕਰਾ ਲੈ, ਤੇ ਫਿਰ ਜਿਹੜਾ ਹੈਗਾ ਕਿ ਇਸ ਚੀਜ਼ ਦਾ ਦੋਸ਼ ਅਕਾਲ ਤਖ਼ਤ ਦੇ ਜਥੇਦਾਰ ਤੇ ਲਾਵੇ ਕਿ ਤੁਸੀਂ ਅਕਾਲੀ ਦਲ ਨੂੰ ਬੈਨੀਫਿਟ ਦੇਣ ਵਾਸਤੇ ਆਹ ਜਿਹੜੀਆਂ ਵੀਡੀਓ ਹੈਗੀਆਂ ਸੀ ਇਹਨਾਂ ਦੀ ਗਲਤ ਰਿਪੋਰਟ ਪੇਸ਼ ਕੀਤੀ ਤੇ ਪਰਚਾ ਹੋ ਜਾਏ ਤੇ ਫਿਰ ਜਥੇਦਾਰ ਨੂੰ ਅੰਦਰ ਜਾਣਾ ਪਊ ਕਿ ਨਹੀਂ ਪਊ, ਉਹਦੇ ਤੇ ਸਰ ਜਿਹੜਾ ਹੈਗਾ ਲੋਕਾਂ ਦੀ ਪ੍ਰਤੀਕਿਰਿਆ ਬਹੁਤ ਤਿੱਖੀ ਆਈਗੀ।
1: ਨਹੀਂ ਪਰਚਾ ਉਹ ਤਾਂ ਜਿਹੜਾ ਸਿੱਖੀ ਜਾਂ ਉਹ ਸੰਸਥਾ ਦੇ ਨਾਲ ਜੁੜਿਆ ਹੋਇਆ ਮਾਮਲਾ, ਉਹਦੇ ਵਿੱਚ ਕਾਨੂੰਨ ਨੂੰ ਤੁਸੀਂ ਕਿਉਂ ਖਿੱਚ ਰਹੇ ਹੋ ਜੀ?
0: ਮਤਲਬ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਸੈਂਟੀ ਹੈਗੀ ਆ ਵੀ ਉਹ ਕਿਸੇ ਪੇਸ਼ ਨੀ ਹੋ ਸਕਦੇ ਜਾਂ ਉੱਥੇ ਅਦਾਲਤ ਵਿੱਚ ਨੀ ਪੇਸ਼ ਹੋ ਸਕਦੇ ਜਾਂ ਉਹ ਇਹਨਾਂ, ਹਾਂਜੀ ਉਸ ਚੀਜ਼ ਨੂੰ ਵੀ ਚੁਣੌਤੀ ਦੇਣ ਵਾਸਤੇ ਮਤਲਬ ਆਪਣੀ ਸੰਸਥਾਵਾਂ ਦਾ ਘਾਣ ਕਰਨ ਵਾਲੀ ਗੱਲ ਹੈ ਨਾ
1: ਜੀ,
0: ਨੋ ਡਾਊਟ ਇਹ ਮੋਰਲ ਗਰਾਊਂਡ ਹੈਗੀਆਂ ਸਾਡੀਆਂ, ਰਿਲੀਜੀਅਸ ਗਰਾਊਂਡ ਹੈਗੀਆਂ, ਕਾਨੂੰਨ ਦੇ ਵਿੱਚ ਮੈਂ ਮੰਨਦਾ ਹੈਗਾ ਕਾਨੂੰਨ ਦੇ ਵਿੱਚ ਏਦਾਂ ਦੀ ਕੋਈ ਪ੍ਰੋਟੈਕਸ਼ਨ ਹੈ ਨੀ ਗੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ।
1: ਰਘਵੀਰ ਸਿੰਘ ਹੁਣੀ ਗਏ ਸੀਗੇ, ਉਹਨਾਂ ਨੇ ਬਾਅਦ ਚੋਂ ਹੁਣ ਵਾਪਸ ਵੀ ਤਾਂ ਲਿਆ ਹੀ ਆ ਸਾਰਾ ਕੁਝ ਕਰਕੇ ਦੇਖ ਹੀ ਲਿਆ।
0: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਥੋਂ ਬੋਲ ਰਹੇ, ਤੁਸੀਂ ਕੀ ਕਹਿ ਰਹੇ ਹੈਗੇ ਆ, ਤੇ ਮੈਨੂੰ ਨੀ ਸਮਝ ਆਈ ਹੈਗੀ ਵੀ ਇੱਕ ਪਾਸੇ ਤੁਸੀਂ ਬਾਣਾ ਪਾਇਆ ਆ ਪੰਥਕ ਹੋਣ ਦਾ, ਮਤਲਬ ਜਿਹੜਾ ਹੈਗਾ ਆ ਢੋਂਗਰ ਚਾਹੁੰਦੇ ਹੈਗੇ ਆ ਜੀ, ਦੂਜੇ ਪਾਸੇ ਤੁਸੀਂ ਆਪਣੀਆਂ ਹੀ ਸੰਸਥਾਵਾਂ ਨੂੰ ਢਾਲ ਲਾਉਂਦੇ ਹੈਗੇ ਆ ਜੀ।
1: ਜੀ ਬਿਲਕੁਲ ਆ, ਦੇਖੋ ਅੱਜ ਮੁੱਦਾ ਚੱਲੇ। ਹਾਂਜੀ ਹਾਂਜੀ ਬਿਲਕੁਲ ਹਾਂਜੀ ਕੰਟੀਨਿਊ।
0: ਪਰ ਸਟੇਟ ਦੇ ਮੁਖੀ ਦਾ ਇੱਕ, ਜਿੱਦਾਂ ਇਹ ਮੁਖੀ ਹੈਗੇ ਆ ਉਹ ਪੰਥ ਦੇ ਜਿਹੜੇ ਹੈਗੇ ਆ ਪ੍ਰਮਾਣਿਤ ਜਿਹੜੇ ਹੈਗੇ ਆ ਭਈ ਉਹ ਮੁਖੀ ਹੈਗੇ ਆ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
1: ਜੀ,
0: ਇਹਨਾਂ ਦੋਨਾਂ ਦਾ ਟਕਰਾਅ ਨਾ ਤਾਂ ਸਟੇਟ ਦੇ ਹਿੱਤ ਵਿੱਚ ਆ ਨਾ ਸਰਕਾਰ ਦੇ ਵੀ ਹਿੱਤ ਵਿੱਚ ਆ, ਔਰ ਇਸ ਚੀਜ਼ ਦਾ ਲਾਭ ਕਿਸੇ ਨੂੰ ਨੀ ਹੋਣਾ। ਇਹ ਛੇਤੀ ਤੋਂ ਛੇਤੀ ਮੁੱਦਾ ਵਾਇੰਡ ਅਪ ਹੋ ਜਾਏ ਤੇ ਚੰਗਾ ਆ, ਇਹ ਨਾ ਹੋਵੇ ਜਿਸ ਚੀਜ਼ ਦਾ ਜਿਹੜਾ ਸੰਜੀਦਾ ਬੰਦੇ ਡਰ ਰੱਖਦੇ ਆ ਆਪਣੇ ਮਨ ਦੇ ਵਿੱਚ ਕਿ ਨੌਜਵਾਨੀ ਮੁੜ ਕੇ ਗੁਮਰਾਹ ਹੋ ਜਾਏ ਜੀ ਇਹਨਾਂ ਗੱਲਾਂ ਨਾਲ।
1: ਬਿਲਕੁਲ ਚੋਣਾਂ ਲੱਗ
0: ਅੱਜ ਇਹ ਸਰਕਾਰ ਦੇ ਵਿੱਚ ਆ, ਜਾਣ ਬੁੱਝ ਕੇ ਜਿਹੜਾ ਹੈਗਾ ਆ ਲੋਕ ਮੈਲੀਆਂ ਰੱਖ ਕੇ ਆਪਣੇ ਸਿੱਖ ਚਿਹਰੇ ਅੱਗੇ ਦਿਖਾ ਕੇ ਇਹ ਦੱਸਣਾ ਚਾਹੁੰਦੇ ਹੈਗੇ ਆ ਜੀ ਵੀ ਹੁਕਮਨਾਮਾ ਜਿਹੜਾ ਹੈਗਾ ਆ ਕਿੰਨੇ ਕੁ ਲੋਕਾਂ ਨੇ ਮੰਨ ਲਿਆ ਜੀ। ਸਰ ਸਰਕਾਰ ਜਦੋਂ ਹੁੰਦੀ ਆ ਉਦੋਂ ਜਿਹੜਾ ਇਹ ਲੋਕਾਂ ਦੇ ਹਿੱਤ ਜੁੜੇ ਹੁੰਦੇ ਆ, ਲੋਭ ਜੁੜੇ ਹੁੰਦੇ ਹੈਗੇ ਆ, ਉਸ ਵੇਲੇ ਗੱਲ ਕੁਛ ਹੋਰ ਹੁੰਦੀ ਆ, ਪਤਾ ਉਦਣ ਲੱਗਣਾ ਜਿੱਦਣ ਕੁਰਸੀ ਨਾ ਰਹੀ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਆ ਇਹ ਲੋਕ ਕਿੰਨਾ ਕੁ ਤਰਜੀਹ ਦੇਣਗੇ ਉੱਥੋਂ ਪਤਾ ਲੱਗਣਾ।
1: ਪਾਵਰ ਦਾ ਮੈਸੇਜ ਤਾਂ ਹਰ ਕੋਈ ਸੈਣੀ ਸਾਹਿਬ ਕਰਦਾ ਹੀ ਆ, ਹੁਣ ਜੇ ਹਕੂਮਤ ਅੱਜ ਕਰ ਨਹੀਂ ਰਹੀ ਜੀ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਹੋ, ਗੁਰੂ ਘਰ ਦੇ ਵਿੱਚ ਗੁਰਦੁਆਰੇ ਦੀ ਪ੍ਰੋਪਰਟੀ ਆ ਜੀ, ਉੱਥੇ ਜਿਹੜਾ ਸੰਦੇਸ਼ ਆ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਉਹ ਲਾਇਆ ਗਿਆ ਜੀ, ਤੇ ਪੁਲਿਸ ਵਾਲੇ ਆਏ ਨੇ ਜੀ ਤੇ ਨਾਲ ਦੋ ਬੰਦੇ ਤੇ ਉਹ ਲਹਾ ਕੇ ਲੈ ਗਏ, ਤੇ ਉਹ ਤਾਂ ਹੁਣ ਫਿਰ ਜੇ ਗੱਲ ਦੇਖੀ ਜਾਵੇ ਤਾਂ ਉਹ ਫਿਰ ਗੁਰੂ ਘਰ ਦੇ ਵਿੱਚ ਸਿੱਧੀ ਐਂਟਰੀ ਆ ਜੀ, ਉਹਨਾਂ ਦੇ ਪ੍ਰੋਪਰਟੀ ਜਾਂ ਉਹ ਜਿਹੜਾ ਆਪਣਾ ਪ੍ਰੋਟੋਕੋਲ ਹੈ ਉਹਨੂੰ ਤੋੜ ਰਹੇ ਨੇ।
0: ਭਾਰਤ ਸਾਹਿਬ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਇਸ ਸਰਕਾਰ ਨੂੰ ਪੁਲਿਸ ਨਾਲੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਜੀ। ਐਕਚੁਅਲੀ ਜਿਹੜਾ ਹੈਗਾ ਆ ਪੁਲਿਸ ਰਾਜ ਇਹਨਾਂ ਨੂੰ ਤਦੇ ਹੀ ਕਹਿੰਦੇ ਹੈਗੇ, ਤੁਸੀਂ ਇਹ ਤਾਂ ਦੇਖੋ ਰਿਪੋਰਟਾਂ ਬਣਵਾਉਣ ਨੂੰ ਪਾਉਣਗੇ ਆ ਜੀ ਇਹਨਾਂ ਦੇ ਫੇਵਰ ਦੀਆਂ, ਉਹ ਵੀ ਤਾਂ ਇੱਕ ਕਮਿਸ਼ਨਰ ਆਫ ਪੁਲਿਸ ਹੀ ਗਿਆ ਨਾ ਜੀ, ਇੱਕ ਐਸ ਪੀ ਗਿਆ ਤੇ ਇੱਕ ਪੁਲਿਸ ਕਮਿਸ਼ਨਰ ਗਿਆ ਜੀ। ਸੋ ਇਸ ਕਰਕੇ ਇਹਨਾਂ ਤੋਂ ਜੇ ਪੁਲਿਸ ਦੀ ਇਨਵੋਲਵਮੈਂਟ ਤੁਹਾਨੂੰ ਸਾਹਮਣੇ ਕਿਤੇ ਦਿਸ ਪਈ ਹੈਗੀ ਆ ਤੇ ਓਹਦੇ ਵਿਚ ਹੈਰਾਨੀ ਨੀ ਹੋਣੀ ਚਾਹੀਦੀ। ਜਦ ਇਹਨਾਂ ਦਾ ਸਾਰਾ ਜਿਹੜੀ ਹੈਗੀ ਆ ਕੰਮ ਹੀ ਪੁਲਿਸ ਕਰਦੀ ਹੈਗੀ ਆ, ਕਿਸੇ ਨੂੰ ਬੰਦਾ ਬਣਾਉਣਾ ਤਾਂ ਇਹਨਾਂ ਨੇ ਪੁਲਿਸ ਰਾਹੀਂ ਬਣਾਉਣਾ ਜੀ।
1: ਜੀ
0: ਤੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਇਸ ਚੀਜ਼ ਦਾ ਡਿਫੈਂਸ ਇਹ ਦਿੰਦੇ ਹੈਗੇ ਆ ਜੀ ਵੀ ਲੋਕ ਮਿਲਣੀਆਂ ਉਹਦੇ ਵਿਚ 1,000 ਰੁਪਏ ਦਾ ਲਾਲਚ, ਉਹਦੇ ਵਿਚ 10,000 ਰੁਪਏ ਦਾ ਸਰਪੰਚਾਂ ਨੂੰ ਲਾਲਚ।
1: ਅੱਜ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆ ਨਾ, ਮੈਂ ਵੀਡੀਓ ਸੁਣ ਰਿਹਾ ਜਦੋਂ ਉਦਘਾਟਨ ਕੀਤਾ ਲਾਈਵ ਚੱਲ ਰਿਹਾ ਸੀ ਉਸ ਸਮੇਂ ਦਿਨ ਵੇਲੇ, ਤਾਂ ਉੱਥੇ ਕਹਿੰਦੇ ਨੇ ਕਿ 1,000 ਰੁਪਇਆ ਆ ਗਿਆ, 1,500 ਆ ਜਾਣਾ ਤੇ ਜਿਨ੍ਹਾਂ ਨੂੰ ਮਿਲਣਾ, ਤੇ ਤੁਹਾਨੂੰ ਕਿਸੇ ਦੇ ਉੱਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ। ਕਿਸੇ ਦੇ ਫੀਸ ਦੇਣੀ ਹੈ ਬੱਚੇ ਦੀ, ਕਿਤੇ ਤੁਸੀਂ ਆਉਣਾ ਜਾਣਾ ਹੈ, ਜਾਂ ਕਿਸੇ ਦਾ ਸ਼ਗਨ ਦੇਣਾ ਹੈ ਕਿਸੇ ਨੂੰ, ਕੋਈ ਮੰਗ ਕੇ ਦੇਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਇੱਕ ਸ਼ਗਨ ਹੀ ਹੈ, ਕਹਿੰਦੇ ਸਤਿਕਾਰ, ਇਸੇ ਕਰਕੇ ਇਹਦਾ ਨਾਂ ਰੱਖਿਆ ਸਤਿਕਾਰ ਜੀ।
0: ਹਾਂ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ
1: 1,000 ਰੁਪਏ ਦੇ ਵਿੱਚ 1,00,000 ਰੁਪਏ ਦਾ ਖਰਚਾ ਕਰ ਲੈਣਗੇ ਜੀ ਉਹ।
0: ਉਹ ਸਰ ਹੋ ਸਕਦਾ ਹੈਗਾ ਡਾਲਰ ਹੀ ਦੇ ਦੇਣ,
1: ਨਾਲੇ 1,000 ਰੁਪਏ ਦੇ ਵਿੱਚ ਕਿਹੜੀ ਫੀਸ ਪੂਰੀ ਹੁੰਦੀ ਹੈ ਜੀ ਬੱਚੇ ਦੀ ਸਕੂਲ ਦੀ, ਦੱਸੋ ਤਾਂ ਅੱਜ ਦੇ ਦਿਨ ਚ।
0: ਉਹ ਸਰ ਹੋ 2,000 ਡਾਲਰ ਦੇਣਾ ਹੋਣਾ ਉਹਨਾਂ ਨੂੰ, ਕਰੇ ਸ਼ਾਇਦ ਇਹੀ ਭੁਲੇਖਾ ਲੱਗ ਗਿਆ ਹੋਣਾ ਵੀ 1,000 ਡਾਲਰ ਦੇ ਰਹੇ ਆ
1: ਜੀ। ਲੱਗਦਾ ਮਾਨ ਸਾਹਿਬ ਆਪ ਸੌਦਾ ਪੱਤਾ ਲੈਣ ਨਹੀਂ ਜਾਂਦੇ ਲੱਗਦਾ ਹੱਟੀ ਦੇ ਉੱਤੇ ਵੀ ਕੀ ਭਾਅ ਵਿਕਦੀ ਆ।
0: ਸਰੋਂ ਦੇ ਤੇਲ ਦੀ ਬੋਤਲ ਜਿਹੜੀ ਹੈਗੀ 190 ਰੁਪਏ ਦੀ ਹੈ ਜੀ, 190 ਰੁਪਏ ਦੀ, ਸਟੈਂਡਰਡ ਦੀ 210 ਰੁਪਏ ਦੀ।
1: ਨਹੀਂ ਦੇਖੋ ਕਿਸੇ ਪਹਿਲੇ ਮਹੀਨੇ ਕਹਿੰਦੇ ਸੂਟ ਲੈ ਲਓ ਤੇ ਦੂਸਰੇ ਮਹੀਨੇ ਮੇਕਅਪ ਲੈ ਲਓ ਕਹਿੰਦੇ ਜੀ, ਤੇ ਭਾਈ ਉਹਦੇ ਵਿਚ ਰਾਸ਼ਨ ਵੀ ਦੇਣਾ, ਰਾਸ਼ਨ ਵੀ ਲੈਣਾ, ਘਰ ਦਾ ਕਿਰਾਇਆ ਪੱਤਾ ਵੀ ਦੇਣਾ, ਬਿਜਲੀ ਦੇ ਬਿੱਲ ਵੀ ਦੇਣੇ, ਪਾਣੀ ਦਾ ਹੋ ਗਿਆ, ਆਉਣਾ ਜਾਣਾ, ਕੋਈ ਗੈਸਟ ਆ ਗਿਆ ਉਹਦੇ ਨਾਲ ਲੈਣ ਦੇਣ ਕਰਨਾ। ਮੈਨੂੰ ਲੱਗਦਾ 1,000 ਰੁਪਏ ਦਾ ਨੋਟ ਹੀ ਵੱਡਾ ਕਰ ਦਿੱਤਾ ਜੀ ਲੱਗਦਾ ਇਹਨਾਂ ਨੇ।
0: ਹਾਂਜੀ ਘੱਟ ਜਾਣ ਤੇ ਮੈਨੂੰ ਲੱਗਦਾ ਮਾਨ ਸਾਹਿਬ ਦਾ ਖਾਤੇ ਚ ਲਿਖਾਇਆ ਹੁਣ ਬਾਕੀ। ਹਾਂਜੀ ਜੇ ਰਾਸ਼ਨ ਲੈਣ ਗਏ ਜੇ 10,000 ਦਾ ਬਿੱਲ ਬਣਿਆ 1,000 ਵਾਲਾ ਦੇ ਦਿੱਤਾ, ਤੇ ਜਾਂ ਜਿਹੜੇ 3 ਮਹੀਨਿਆਂ ਦਿੱਤੇ 3,000 ਹੀ ਦੇ ਆਂਦਾ ਉੱਥੇ, ਤੇ ਚੁੱਪ ਕਰਕੇ ਬਾਕੀ 7 ਮਾਨ ਸਾਹਿਬ ਦੇ ਖਾਤੇ ਚ ਲਿਖਾ ਦਿੱਤਾ।
1: ਬਿਲਕੁਲ
0: ਹਾਂਜੀ, ਕੋਈ ਏਦਾਂ ਦੀ ਗੱਲ ਵੀ ਕਰਨੀ ਚਾਹੀਦੀ ਆ
1: ਜੀ।
0: ਤੋ ਇਸ ਕਰਕੇ ਇਸ ਚੀਜ਼ ਦੇ ਉੱਤੇ ਤਾਂ ਭਾਰਤ ਸਾਹਿਬ ਆਪਾਂ ਇਹੀ ਕਨਕਲੂਡ ਕਰਦੇ ਹੈਗੇ ਆ ਜੀ ਵੀ ਲੱਗਦਾ ਨਹੀਂ ਕਿ ਇਹ ਛੇਤੀ ਮੁੱਦਾ ਮੁਕੂਗਾ
1: ਜੀ,
0: ਪਰ ਕਿਉਂਕਿ ਅਜੇ ਤੱਕ ਜਦ ਤੱਕ ਬੰਦਾ ਜਿਹੜਾ ਹੈਗਾ ਗੱਲ ਤਾਂ ਮੁੱਕਦੀ ਹੁੰਦੀ ਭਾਰਤ ਸਾਹਿਬ, ਜੇ ਕੋਈ ਬੰਦਾ ਝੁਕੇ ਤੇ ਗਲਤੀ ਮੰਨਣ ਨੂੰ ਤਿਆਰ ਹੋਵੇ। ਗਲਤੀ ਨੀ ਉਹਨਾਂ ਨੇ ਮੰਨਣੀ ਹੈਗੀ, ਉਹ ਗਲਤੀ ਨੀ ਮੰਨਦੇ ਹੈਗੇ, ਡਿਫੈਂਸ ਹੋ ਕੇ ਚੱਲਦੇ ਹੈਗੇ, ਡਿਫੈਂਸ ਵੀ ਕਰਦੇ ਨਾਲ ਅਟੈਕ ਵੀ ਕਰਦੇ ਆ ਜੀ।
1: ਪਰ ਕੱਲ ਨੂੰ ਆਪਣੇ ਬੰਦਿਆਂ ਕੋਲ
0: ਤੁਸੀਂ ਜਿਹੜਾ ਆ
1: ਕੱਲ ਕੇਜਰੀਵਾਲ ਸਾਹਿਬ
0: ਇਹ ਸੀ
1: ਤੇ ਕੀ ਝੁਕਦੇ ਨਜ਼ਰ ਆਉਂਦੇ ਆ ਜਾਂ ਝੁਕਾਉਂਦੇ ਨਜ਼ਰ ਆਉਂਦੇ ਆ ਜੀ।
0: ਕੇਜਰੀਵਾਲ ਸਾਹਿਬ ਨੇ ਅੱਜ ਦਿੱਲੀ ਦੇ ਵਿਚ ਜਿਹੜਾ ਹੈਗਾ ਆ ਬਿਆਨ ਦਿੱਤਾ ਉਹਦੇ ਵਿਚ ਉਹ ਸਾਰਾ ਰੌਲਾ ਇਹੀ ਪਾਇਆ ਜੀ ਵੀ ਉਹ ਜਿਹੜੀ ਅਯੋਧਿਆ ਦੇ ਵਿਚ ਜਿਹੜੀ ਆ ਰਾਮ ਮੰਦਿਰ ਦੇ ਵਿਚ ਜਿਹੜੀ ਚੋਰ ਹੋ ਗਈ ਆ ਜੀ, ਗੋਲਕ ਦੇ ਵਿਚੋਂ ਚੋਰੀ ਜੀ,
1: ਸਾਨੂੰ ਕਹਿੰਦੇ ਐਵੇਂ ਡੱਕਤਾ ਜੀ ਅੰਦਰ।
0: ਅੱਛਾ ਜਿਸ ਬੰਦੇ ਦੇ ਉੱਤੇ ਇਹ ਦੋਸ਼ ਲਾਉਂਦੇ ਹੈਗੇ ਆ ਜੀ, ਜਿਹਨੂੰ ਪੁਆਇੰਟ ਆਊਟ ਕਰਦੇ ਹੈਗੇ ਆ, ਉਹਨੂੰ ਸਿੱਧਾ ਭਾਜਪਾ ਵੀ ਹੱਥ ਨੀ ਪਾਉਣਾ ਚਾਹੁੰਦੀ ਹੈਗੀ ਸੀ ਕਿਉਂਕਿ ਉਹ RSS ਦੀ ਬੈਕਗਰਾਉਂਡ ਹੈ ਉਹਦੀ ਜੀ, ਇਸ ਕਰਕੇ ਇਹਨਾਂ ਨੇ ਸਿੱਟ ਬਣਾਈ ਸੀ ਉਹਨੇ। ਹੁਣ ਦੇਖੋ ਵੀ ਬੰਦੇ ਜਿਹੜੇ ਹੈਗੇ ਆ 8-10 ਜਿਹੜੇ ਹੈਗੇ ਆ ਉਹ ਫੜੇ ਆ,
1: ਬਿਲਕੁਲ
0: ਉਹਨਾਂ ਦੇ ਉੱਤੇ ਦੋਸ਼। ਹਾਂਜੀ ਤੇ ਅੱਗੇ ਦੇਖੋ ਕਿੱਦਾਂ ਟ੍ਰਾਇਲ ਹੁੰਦਾ ਹੈਗਾ ਜੀ, ਕਿਸ ਤਰੀਕੇ ਦੇ ਨਾਲ ਜਿਹੜਾ ਆ ਸਟੈਬਲਿਸ਼ ਹੁੰਦਾ ਆ ਤੇ ਕੀ ਰਿਕਵਰੀ ਹੁੰਦੀ ਹੈਗੀ ਆ ਜੀ, ਉਹਦੇ ਹਿਸਾਬ ਦੇ ਨਾਲ ਹੀ ਅੱਗੇ ਚੱਲੂਗਾ ਜੀ। ਕਈ ਵਾਰੀ ਸਮ ਟਾਈਮ ਏਦਾਂ ਹੁੰਦਾ ਹੈਗਾ ਆ ਜੀ ਕਿ ਬੰਦਾ ਜਿਹੜਾ ਮਾਸਟਰ ਹੁੰਦਾ ਜਿਹਨੂੰ ਆਪਾਂ ਬਿਠਾਇਆ ਆ ਹੁੰਦਾ, ਕਈ ਵਾਰੀ ਚੀਜ਼ਾਂ ਉਹਦੇ ਨੌਲੇਜ ਚ ਹੁੰਦੀਆਂ ਵੀ ਨੀ, ਉਹ ਆਪਣੇ ਵਰਕਰ ਦੇ ਉੱਤੇ ਡਿਪੈਂਡ ਕਰਦਾ ਹੁੰਦਾ, ਉਹਦਾ ਡਰਾਈਵਰ ਵੀ ਚੱਕਿਆ ਨਾ ਚੰਪਕ ਦਾ।
1: ਬਿਲਕੁਲ ਜੀ,
0: ਤੇ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਅਸੀਂ ਉਮੀਦ ਕਰਦੇ ਆ ਜੀ ਵੀ ਇਹਦੇ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਤੇ ਲਾਅ ਜਿਹੜਾ ਆ ਇਟ ਸ਼ੈਲ ਟੇਕ ਇਟਸ ਓਨ ਕੋਰਸ, ਇਹ ਆਪਣਾ ਕੰਮ ਕਰੇਗਾ ਵਧੀਆ ਤਰੀਕੇ ਨਾਲ।
1: ਸਾਹਿਬ ਅੱਜ ਨਾ ਕਿਆਸ ਰਾਈਆਂ ਲਾਉਂਦਾ ਪਿਆ ਸੀ, ਮੈਂ ਕਿਹਾ ਲਾਲਾ ਜੀ ਆਉਣਗੇ ਕੱਲ ਨੂੰ, ਤੇ ਬੜੇ ਹੀ ਪੋਲੇ ਜੇ ਮੂੰਹ ਦੇ ਨਾਲ ਪ੍ਰੈਸ ਕਾਨਫਰੰਸ ਦੇ ਦੌਰਾਨ ਹਨਾ ਮਾਨ ਸਾਹਿਬ ਨਾਲ ਬੈਠੇ ਹੋਣਗੇ ਤੇ ਕਹਿਣਗੇ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ, ਅਸੀਂ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਥੋੜੀ ਹੋ ਸਕਦੇ ਹਾਂ, ਸਾਰੇ ਆਉਣਗੇ ਜੀ, ਪੋਲੇ ਜੇ ਮੂੰਹ ਦੇ ਨਾਲ ਕਹਿਣਗੇ ਜੀ।
0: ਪਰ ਏਦਾਂ ਨੀ ਕਹਿਣਗੇ, ਉਹ ਜਰੂਰ ਕਹਿਣਗੇ ਹਮ ਗੁਰੂ ਜੀ ਕੀ ਪ੍ਰਤੀ ਤੋ ਹਮਾਰਾ ਪੂਰਾ ਸਨਮਾਨ ਹੈ, ਲੇਕਿਨ ਹਮ ਉਨ ਲੋਗੋ ਕੇ ਆਗੇ ਕਭੀ ਨਹੀਂ ਝੁਕੇਂਗੇ ਜੋ ਧਰਮ ਕੋ ਕਿਸੀ ਵਿਸ਼ੇਸ਼ ਪਾਰਟੀ ਕੇ ਹਿੱਤੋਂ ਕੇ ਲਈ ਯੂਜ਼ ਕਰ ਰਹੇ ਹੈ
1: ਜੀ,
0: ਇਸ ਤਰੀਕੇ ਦੀ ਸਟੇਟਮੈਂਟ ਦੇਣਗੇ ਜੀ, ਜੋ ਮੈਨੂੰ ਉਮੀਦ ਹੈ ਜੀ। ਮਾਨ ਸਾਹਿਬ ਪਰ ਕਿਤਨਾ ਬੜਾ ਪ੍ਰਹਾਰ ਹੋਆ ਹਾਂਜੀ ਮਾਨ ਸਾਹਿਬ, ਲੇਕਿਨ ਲੋਗੋ ਨੇ ਲੋਗੋ ਕੇ ਪਿਆਰ ਨੇ
1: ਕਰ ਦਿਆ ਜੀ।
2: हाँ जी, जिन्होंने सिखों के लिए इतना काम कर दिया, लेकिन लोगों के प्यार ने इन्हें इतनी शक्ति दी, इन्हें इतनी शक्ति दी कि आज वो भी सोच रहे हैं कि लोग तो इनके साथ हैं
1: जी, है
2: जी। वो ऐसा इतना का कोई स्टेटमेंट देंगे जी, अदरवाइज मेनू नहीं उम्मीद हैगी कि वह आके जेड़ा हैगा। हालांकि इन्हां दे एमएलए जेड़े हैगे आ जी, वह इस वेले इन्ने दुविधा च आ भी पार्टी सानू प्रोपर गाइड क्यों नहीं कर रही जी।
1: डिप्लोमैटिक चलन गए ना जी, बिलकुल।
2: देखो जी, दो गल्लां चो एक गल तो पक्की हुई है, जां तां मान साहब ने दिल्ली वालियां नूं कहता हैगा कि मैं इस सिचुएशन नूं आपे हैंडल कर लूंगा, चिंता ना करो
1: जी,
2: हां जी, तू तां जिहड़ा हैगा या भी चल कर लै, जिदां कर सकदा हैगा, ना होगा ते भाई जिदां जे ज्यादा चिकल सिट होगा ते मुड़ के कहांगे भाई इलैक्शन जिताओ तुसीं, बाद दे विच देखदे हैगे आ कि आपां वोटिंग करा लांगे, विधायक दल दा नेता जिहड़ा विधायक आप चुन लैणगे जी, ऐदा करके अपनी मर्जी थोप लेंगे जी,
1: जी।
2: नहीं तो जेड़ा है क्योंकि एस वेले जेड़ा है वो ना तो मान साहब नु छड़ सकते है जी,
1: जी।
2: ते ना जेड़ा है वो कैरी ऑन कर सकते है जी, इस करके क्योंकि उन्होंने भी नहीं पता है आने वाले टाइम दे विच इहदे कंसीक्वेंसेस की होंगे
1: जी, बिलकुल है जी।
2: दूजा पारे साहब मेरी तो एक ही सोच है जी, इन्हां नु समझ नहीं है
1: जी,
2: ਜਿਹੜੇ ਬਾਹਰੋਂ ਆਉਂਦੇ ਹੈਗੇ ਆ ਉਹਨਾਂ ਨੂੰ ਸੰਸਥਾਵਾਂ ਦੀ ਸਮਝ ਨਹੀਂ ਹੈ ਜੀ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਦਾ ਇਤਿਹਾਸ ਕੀ ਹੈਗਾ ਆ ਜੀ, ਉਹਨਾਂ ਨੂੰ ਪਤਾ ਹੀ ਨਹੀਂ ਫਿਰ ਪੰਜਾਬ ਦੀ ਸਾਈਕੀ ਕੀ ਹੈਗੀ ਆ ਜੀ, ਉਹ ਤਾਂ ਤੁਸੀਂ ਦੇਖੋ ਨਾ ਲੈਂਡ ਪੂਲਿੰਗ ਪਾਲਿਸੀ ਹੁਣ ਫਿਰ ਦੁਬਾਰਾ ਲਿਆਉਣ ਲੱਗੇ ਹੈਗੇ ਆ ਜੀ, ਉਹਨਾਂ ਨੂੰ ਇਹ ਨਹੀਂ ਪਤਾ ਵੀ ਪਹਿਲਾਂ ਜਦੋਂ ਸਾਰੇ ਤੁਸੀਂ ਇਕੱਠੇ ਕਰ ਦਿੱਤੇ ਸੀ ਉਹ ਸਿੱਖ ਫਿਰ ਇਕੱਠੇ ਹੋ ਗਏ ਇਸੇ ਕਰਕੇ ਜੀ, ਭਾਵੇਂ ਕਿਸੇ ਗੱਲ ਤੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹੈ ਜੀ, ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਤੇ ਮੁੜ ਕੇ ਜਿਹੜਾ ਆ ਜਿਹੜੇ ਅਮੈਰੀਕਨ ਡੀਲ ਹੈਗੀ ਆ ਉਹਦਾ ਦੇਖੋ ਸੈਂਟਰ ਦੇ ਵਿੱਚ ਤਾਂ ਫੋਕਸ ਤਾਂ ਉਹ ਹੀ ਹੈਗੀ ਆ, ਬਟ ਜਦੋਂ ਨਾਲ ਇੱਥੇ ਤੁਹਾਨੂੰ ਸਾਹਮਣੇ ਜਿਹੜਾ ਲੈਂਡ ਪੂਲਿੰਗ ਦਿਸਦੀ ਹੋਊਗੀ ਤੇ ਕੀ ਤੁਸੀਂ ਉਹਦਾ ਵਿਰੋਧ ਨਹੀਂ ਕਰੋਗੇ? ਉਹ ਕਰਨਗੇ ਬਕਾਇਦਾ ਤੌਰ ਤੇ ਵਿਰੋਧ ਜੀ,
1: ਬਿਲਕੁਲ ਹੈ ਜੀ, ਬਿਲਕੁਲ।
2: ਤੁਸੀਂ ਪਹਿਲਾਂ 200 ਗਜ ਦਿੰਦੇ ਸੀ, ਹੁਣ 210 ਗਜ ਦਾ ਇੱਕ ਦੇ ਦੇਣਾ ਹੈਗਾ ਆ ਜੀ, ਇਸੇ ਤਰ੍ਹਾਂ ਜਿਹੜਾ ਆ 430 ਗਜ ਦਾ ਦੇ ਤਾ, 400 ਦੀ ਜਗ੍ਹਾ 30 ਗਜ ਇੱਕ ਤੇ 10 ਗਜ ਇੱਕ, ਉਹ ਤਾਂ ਇਹ ਹੋ ਗਿਆ ਕਿ ਚਾਹ ਪੱਤੀ ਦੇ ਨਾਲ ਸ਼ੈਂਪੂ ਦਾ ਪੈਕਟ ਫ੍ਰੀ, ਹਾਂਜੀ, ਉਹ ਤਾਂ ਇੰਨੇ ਨਾਲ ਜਿਹੜਾ ਪੰਜਾਬੀ ਨੀ ਮੰਨਣ ਵਾਲੇ ਜੀ
1: ਜੀ। ਤੇ ਸੈਣ ਸਾਹਿਬ, ਫਰਾਂਸ ਦੇ ਵਿੱਚ ਜੋ ਗੁਰੂ ਘਰਾਂ ਨੇ ਜਾਂ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹਰਨਾਮ ਸਿੰਘ ਧੁੰਮਾ ਹੋਣਾ ਦੇ ਖਿਲਾਫ, ਜੋ ਚਲੋ ਇਹ ਤਾਂ ਪਹਿਲਾਂ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਕਾਫੀ, ਕਹਿ ਲਓ ਕਿ ਆਪਣਾ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਮੇਲਾ ਲੱਗਿਆ ਸੀ ਉਹਦੇ ਵਿੱਚ ਵੀ ਜਾ ਕੇ ਆਏ ਨੇ, ਇਸ਼ਨਾਨ ਕਰਕੇ ਆਏ ਨੇ, ਜਾਂ ਉੱਠਣਾ ਬਹਿਣਾ ਹੋਰ ਵੀ ਹੈਗਾ RSS ਦੇ ਨੁਮਾਇੰਦਿਆਂ ਦੇ ਨਾਲ ਜਾਂ BJP ਦੇ ਨਾਲ। ਚਲੋ ਉਹ ਇੱਕ ਪੋਲੀਟੀਕਲ ਜਮਾਤ ਹੈਗੀ ਆ, ਦੂਸਰੀ ਇੱਕ ਧਾਰਮਿਕ ਜਮਾਤ ਹੈ ਜਿੱਦਾਂ ਉਹ ਹੋਰ ਤਰ੍ਹਾਂ ਹਿਸਾਬ ਕਿਤਾਬ ਦੇ ਨਾਲ ਆਪਣੇ ਚੱਲਦੇ ਆ, ਤਾਂ ਉਹ ਜੋ ਲੈਣ ਦੇਣ ਜਾਂ ਸਿੱਖ ਪਰੰਪਰਾਵਾਂ ਨੇ ਜਾਂ ਜੋ ਵੀ ਚੀਜ਼ਾਂ ਹੈਗੀਆਂ ਉਹਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ ਟਕਸਾਲ ਦੇ ਜਿਹੜੇ ਨੇ ਦਮਦਮੀ ਟਕਸਾਲ ਦੇ ਜਿਹੜੇ ਇਤਿਹਾਸਕ ਅਸੂਲਾਂ ਨੂੰ ਕਹਿੰਦੇ ਨੇ ਉਸੇ ਤਰ੍ਹਾਂ ਬਰਕਰਾਰ ਨਹੀਂ ਰੱਖ ਰਹੇ, ਭਾਵਨਾਵਾਂ ਜਿਹੜੀਆਂ ਨੇ ਜਾਂ ਉਹਦੇ ਵਿੱਚ ਉਲਟ ਫੇਰ ਹੋ ਰਿਹਾ, ਉਸ ਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਜੀ?
2: ਭਾਰੀ ਸਾਹਿਬ ਏਦਾਂ ਆ ਵੀ ਹੈ ਇਹਦੇ ਵਿੱਚ ਵੀ ਰਾਜਨੀਤੀ
1: ਜੀ,
2: ਇਹ ਨਿਰੋਲ ਧਾਰਮਿਕ ਮੁੱਦਾ ਤਾਂ ਹੋ ਨਹੀਂ ਸਕਦਾ ਜੀ।
1: ਨਹੀਂ ਜੀ,
2: ਅਸੀਂ ਜਿਹੜਾ ਹੈਗਾ ਆ ਵੀ ਆਪਣੇ ਬਹੁਤੇ ਸੱਜਣ ਜਿਹੜੇ ਹੈਗੇ ਵਿਦੇਸ਼ਾਂ ਦੇ ਵਿੱਚ ਓਹਿਲਾ ਸਾਹਿਬ ਹੋਣੀ ਗੁਰਦੁਆਰਿਆਂ ਦੇ ਵਿੱਚ ਅਹੁਦੇਦਾਰ ਨੇ ਜਾਂ ਹੋਰ ਆ, ਉਹ ਇਸ ਚੀਜ਼ ਨੂੰ ਸੀਰੀਅਸ ਲੈਂਦੇ ਨੀ ਵਾਟੇ ਧੁਮਾ, ਉਹਨਾਂ ਵਾਸਤੇ ਤਾਂ ਜਿਹੜਾ ਹੈਗਾ ਉੱਥੇ ਵਾਸਤੇ ਤਾਂ ਉਹੀ ਗੈਸਟ ਜਿਹੜਾ ਜਾਊਗਾ ਉਹਨਾਂ ਕੋਲ ਜਿਹਨੂੰ ਉਹ ਬੁਲਾਉਣਗੇ ਜੀ।
1: ਜੀ, ਵੈਸੇ ਮੈਂ ਇੱਕ ਚੀਜ਼ ਸੋਚ ਰਿਹਾ ਸੀ, ਜ਼ਿਆਦਾਤਰ ਇੰਗਲੈਂਡ ਤੇ ਜਰਮਨ ਦੇ ਵਿੱਚ ਜਿਹੜੇ ਨੇ ਜ਼ਿਆਦਾ ਟਕਸਾਲ ਦੇ ਨਾਲ ਜੁੜੇ ਗੁਰੂ ਘਰ ਜਿਹੜੇ ਨੇ ਜਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਨਾਲ ਜੁੜੇ ਹੋਏ ਹਮਖਿਆਲੀ ਲੋਕ ਨੇ, ਉਹਨਾਂ ਜਾਂ ਉਸ ਸਮਿਆਂ ਦੇ ਵਿੱਚ 84 ਤੋਂ ਬਾਅਦ ਜਿਹੜਾ ਵੱਡਾ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਯੂਰਪ ਦੇ ਵਿੱਚ ਆ ਕੇ ਫਸੇ ਆ, ਉਹ ਜਰਮਨ ਜਾਂ ਫਰਾਂਸ ਜਾਂ ਇੰਗਲੈਂਡ ਦੀ ਗੱਲ ਕਰ ਸਕਦੇ ਆ, ਤਾਂ ਇਹ ਮੈਂ ਸੋਚ ਰਿਹਾ ਸੀ ਕਿ ਫਰਾਂਸ ਤੋਂ ਇਹ ਜਿਹੜਾ ਮਤਾ ਪਾਸ ਕਰਵਾਇਆ ਗਿਆ, ਮਤਲਬ ਕਿ ਜਰਮਨ ਦੇ ਵਿੱਚ ਕਿਤੇ ਵਿਵਾਦ ਹੋਣ ਦੀ ਜਾਂ ਹੋਰ ਟਕਰਾਅ ਹੋਣ ਦੇ ਵੀ ਚਾਂਸ ਹੋ ਸਕਦੇ?
2: ਨਹੀਂ ਸਰ, ਇਹਦੇ ਵਿੱਚ ਜਿਹੜਾ ਹੈਗਾ ਆ ਇਹ ਏਡੇ ਵੱਡੇ ਪੱਧਰ ਦੀ ਗੱਲ ਹੈ ਨੀ ਜਿਹੜੀ ਤੁਸੀਂ ਕਹਿੰਦੇ ਹੈਗੇ, ਜਰੂਰ ਕੋਈ ਟਕਸਾਲ ਦਾ ਨਾਲ ਬੈਕਗਰਾਉਂਡ ਵਾਲਾ ਬੰਦਾ ਉਹਨਾਂ ਦੀ ਕਮੇਟੀ ਦੇ ਵਿੱਚ ਹੋਊਗਾ ਕਿ ਫਰਾਂਸ ਦੇ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ,
1: ਹਾਂਜੀ ਹਾਂਜੀ,
2: ਨਾ ਕਿ ਟੋਟਲ ਫਰਾਂਸ ਦੇ ਸਾਰੇ ਗੁਰੂ ਘਰਾਂ ਦੇ ਨਹੀਂ, ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ। ਖਬਰ ਨੂੰ ਮਤਲਬ ਹਾਈਲਾਈਟ ਜ਼ਿਆਦਾ ਕੀਤਾ ਗਿਆ ਹੈਗਾ ਉਹ ਇੱਕ ਗੁਰੂ ਘਰ ਜਿਹੜਾ ਹੈਗਾ ਯਾ ਨਹੀਂ ਸਹਿਮਤ ਹੋਊਗਾ ਤੇ ਜਾਂ ਉਹਦੇ ਵਿੱਚ ਜਿਹੜਾ ਆ ਉਹਨਾਂ ਦੇ ਵੈਸਟਡ ਇੰਟਰਸਟ ਹੋਣਗੇ ਜੀ ਟਕਸਾਲ ਨਾਲ, ਤੇ ਜਿਹਦੇ ਨੂੰ ਧੁੰਮਾ ਸਾਹਿਬ ਫਿਲਮ ਅਪ ਨਹੀਂ ਕਰਦੇ ਹੋਣਗੇ ਜਾਂ ਉਹ ਉਹਨਾਂ ਦੇ ਨਾਲ ਇੰਟਰਸਟ ਕਲੈਸ਼ ਕਰਦੇ ਹੋਣਗੇ ਜਾਂ ਉਹ ਆਪ ਟਕਸਾਲ ਦੇ ਵਿੱਚ ਇੰਟਰਫੇਅਰ ਕਰਕੇ ਆਪਣਾ ਕੋਈ ਬੰਦਾ ਅੱਗੇ ਕਰਨਾ ਚਾਹੁੰਦੇ ਹੋਣਗੇ।
1: ਜੋ ਗੱਲ ਕਹੀ ਗਈ ਆ ਉਹ ਦੋ ਰਾਮਾ ਤਾਂ ਨਹੀਂ ਗਿਆ, ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ।
2: ਸਰ ਮੈਂ ਸਹਿਮਤ ਆ ਜੀ, ਸਹਿਮਤ ਆ ਇਸ ਚੀਜ਼ ਦੇ ਨਾਲ, ਸਹਿਮਤ ਆ ਜੀ। ਪਰ ਸਵਾਲ ਤੇ ਇਹ ਹੈਗਾ ਆ ਕਿ ਅਗਲੇ ਦਾ ਪੱਖ, ਟਰਾਈ ਟੂ ਅੰਡਰਸਟੈਂਡ ਦੀ ਵਿਊ ਆਫ ਅਦਰ ਪਰਸਨ ਜੀ, ਗੱਲ ਤਾਂ ਇਹ ਹੈ ਨਾ ਜੀ, ਸਟੈਪ ਇਨ ਟੂ ਦੀ ਵਿਊ ਆਫ ਅਦਰ ਪਰਸਨ ਦੈਨ ਥਿੰਕ ਜੀ। ਉਹਨਾਂ ਦਾ ਕੀ ਕਹਿਣਾ ਆ, ਉਹ ਕਹਿੰਦੇ ਵੀ ਭਾਈ ਅਸੀਂ ਕਿਸੇ ਤਾਂ ਸੈਂਟਰ ਫੋਰਸ ਦੇ ਨਾਲ, ਮਤਲਬ ਜਿਹੜਾ ਹੈਗਾ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਪਾਵਰ ਦੇ ਵਿੱਚ ਆ ਉਹਦੇ ਨਾਲ ਚੰਗੇ ਸੰਬੰਧ ਹੋਣੇ, ਸਾਨੂੰ ਕੋਈ ਫਾਇਦਾ ਹੀ ਦੇ ਸਕਦੇ, ਨੁਕਸਾਨ ਥੋੜਾ ਦੇ ਸਕਦੇ ਆ।
1: ਬਿਲਕੁਲ।
2: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਉਹਨਾਂ ਨੂੰ ਤਾਂ ਇਸ ਆਰਟ ਦੇ ਨਾਲ ਇਹ ਕਰਕੇ ਕਿ ਭਾਈ ਮਹਾਰਾਸ਼ਟਰ ਚ ਜੋ ਹੋ ਰਿਹਾ ਆ ਜੀ, ਤੁਸੀਂ ਜਿਹੜਾ ਆ ਉੱਥੇ ਪੈਰਵਾਈ ਕਰੋ ਕਿਉਂਕਿ ਤੁਹਾਡੇ ਅੱਛੇ ਸੰਬੰਧ ਹੈਗੇ ਆ, ਫਿਰ ਦੇਖਦੇ ਹੈਗੇ ਆ ਕਿ ਅੱਗੇ ਅਗਲੇ ਨੂੰ ਉਹਦੇ ਟ੍ਰੈਪ ਦੇ ਵਿੱਚ ਹੀ ਫਸਾਓ ਨਾ, ਵੀ ਜਿਸ ਚੀਜ਼ ਦੇ ਵਿੱਚ ਤੇਰਾ ਰਿਸ਼ਤਾ ਇੱਦਾਂ ਦਾ ਚੰਗਾ ਹੈਗਾ ਤੇ ਤੂੰ ਸਿੱਖ ਪੰਥ ਦਾ ਮੁੱਦਾ ਹੈਗਾ ਆ ਤੇ ਤੁਸੀਂ ਅੱਗੇ ਹੋ ਕੇ ਅਗਵਾਈ ਕਰੋ।
1: ਬਿਲਕੁਲ
2: ਹਾਂਜੀ, ਵੀ ਤੁਸੀਂ ਅਗਵਾਈ ਕਰੋ ਜਾ ਕੇ, ਜਿਹੜਾ ਹੈਗਾ ਇਸ ਚੀਜ਼ ਦਾ ਮਸਲਾ ਸੋਲਵ ਕਰਕੇ ਪੰਥ ਦੇ ਅੱਗੇ ਰੱਖੋ ਤੇ ਪਤਾ ਲੱਗੇ ਪੰਥ ਨੂੰ ਵੀ ਵੀ ਤੁਹਾਡੀਆਂ ਨੇੜਤਾ ਦਾ ਪੰਥ ਨੂੰ ਵੀ ਕੋਈ ਫਾਇਦਾ ਹੋ ਰਿਹਾ।
1: ਬਿਲਕੁਲ, ਪ੍ਰੈਸ਼ਰਾਈਜ਼ ਕੀਤਾ ਜਾਣ ਦੀ ਕੋਸ਼ਿਸ਼ ਹੈ ਇਹਦੇ ਵਿੱਚ। ਬਿਲਕੁਲ
2: ਹਾਂ, ਬਿਲਕੁਲ ਬਿਲਕੁਲ ਜੀ ਬਿਲਕੁਲ। ਇਹ ਨਿਰੋਲ ਸਰ ਰਾਜਨੀਤਿਕ ਹੈਗਾ ਆ, ਜਾਂ ਤਾਂ ਕਿਸੇ ਬੰਦੇ ਨੇ ਗੁਰੂ ਘਰ ਦੇ ਨਾਲ ਜਿਹੜਾ ਹੋਇਆ ਕੋਈ ਸੰਬੰਧ ਹੋਊ, ਜਾਂ ਟਕਸਾਲ ਦੀ ਬੈਕਗਰਾਉਂਡ ਹੋਊ, ਜਾਂ ਇੱਥੇ ਟਕਸਾਲ ਦੇ ਵਿੱਚ ਉਹਦਾ ਕੋਈ ਬੰਦਾ, ਉਹਨਾਂ ਦਾ ਬੰਦਾ ਬੈਠਾ ਆਇਆ ਹੋਊਗਾ ਜਿਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋਣਗੇ ਜੀ।
1: ਜੀ ਬਿਲਕੁਲ।
2: ਤੋ ਇਸ ਕਰਕੇ ਆ, ਕਿਉਂਕਿ ਥੋੜੀ ਤੁਸੀਂ ਦੇਖੋ ਨਾ ਪਿੱਛੇ ਝਾਤੀ ਮਾਰੋ, ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਸਿਮਰਨਜੀਤ ਸਿੰਘ ਮਾਨ ਨੇ ਵੀ ਜਿਹੜਾ ਆ ਉਹ ਮਤਲਬ ਇਸ ਚੀਜ਼ ਦੇ ਉੱਤੇ ਉਹਨਾਂ ਦਾ ਧੁੰਮਾ ਸਾਹਿਬ ਨਾਲ ਵਿਵਾਦ ਹੋਇਆ
1: ਸੀ ਜੀ। ਬਿਲਕੁਲ ਹੋਇਆ ਸੀ,
2: ਠੀਕ ਹੈ ਜੀ। ਤੇ ਤੁਸੀਂ ਇਸ ਗੱਲ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿ ਬਹੁਤੇ ਬੰਦੇ ਜਿਹੜੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਪੱਕੇ ਹੋਏ ਆ, ਉਹਦੇ ਵਿੱਚ ਮਾਨ ਸਾਹਿਬ ਦਾ ਵੀ ਕੋਈ ਕੰਟਰੀਬਿਊਸ਼ਨ ਹੈਗਾ ਆ ਜੀ। ਤੇ ਜੇ ਕੋਈ ਗਿਆ ਹੈਗਾ, ਜੇ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਨਾਲ, ਉਹ ਕਹਿੰਦੇ ਹੁੰਦੇ ਨਾ ਜੀ ਚਾਣਕਿਆ ਨੀਤੀ ਇਹ ਕਹਿੰਦੀ ਹੈਗੀ ਆ ਕਿ ਜੇ ਕੋਈ ਸੱਜਣ ਵੀ ਆਪਣੇ ਆਪ ਨੂੰ ਮਤਲਬ ਜਿਹੜਾ ਹੈਗਾ ਆ ਦੁਖੀ ਕਰਦਾ ਹੋਵੇ ਨਾ, ਤੇ ਉਹਨੂੰ ਕਹਿੰਦੇ ਕਿਸੇ ਨਾ ਕਿਸੇ ਮੁਸੀਬਤ ਚ ਪਾ ਦਿਓ।
1: ਬਿਲਕੁਲ ਹੈ ਜੀ,
2: ਤਾਂ ਕਿ ਉਹ ਆਪਣੀ ਮੁਸੀਬਤ ਚ ਉਲਝਿਆ ਰਹੇ, ਤੁਹਾਨੂੰ ਨਾ ਪਰੇਸ਼ਾਨ ਕਰੇ,
1: ਪਰੇਸ਼ਾਨ ਕਰੇ ਜੀ। ਬਿਲਕੁਲ,
2: ਨਾਲੇ ਹਾਂ ਜੀ,
1: ਉਹ ਸਿਮਰਨਜੀਤ ਸਿੰਘ ਮਾਨ ਦੀਆਂ ਤਾਂ ਜ਼ਿਆਦਾ ਤਾਰਾਂ ਜੁੜਦੀਆਂ ਨੇ ਜੀ ਉਧਰ ਬੀਜੇਪੀ ਦੇ ਨਾਲ।
2: ਮੈਂ ਇਸ ਖਬਰ ਨੂੰ ਉਹ ਜਿਹੜੀ ਪਿੱਛੇ ਵਿਵਾਦ ਹੋਇਆ ਥੋੜੇ ਦਿਨ ਪਹਿਲਾਂ ਉਸ ਐਂਗਲ ਨਾਲ ਦੇਖ ਕੇ ਜਿਹੜਾ ਹੈਗਾ ਵਿਊ ਦੇ ਰਿਹਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੋ ਸਕਦਾ।
2: ਬਾਕੀ ਜਿਹੜਾ ਹੈਗਾ ਆ ਮੈਂ ਹੋਰ ਵੀ ਬੇਨਤੀ ਕਰਦੇ ਆ ਕਿ ਹਾਂ ਜੀ ਵੀ ਸਾਡੇ ਤੇ, ਮੈਂ ਕੋਈ ਮਤਲਬ ਕਿ ਸਾਹਿਬ ਜਿਹੜਾ ਆ ਪੱਤਰਕਾਰੀ ਦਾ ਕੋਈ ਐਕਸਪਰਟ ਤਾਂ ਨਹੀਂ, ਬਤੌਰ ਕਾਲਰ ਆਪਣਾ ਵਿਊ ਪੁਆਇੰਟ ਰੱਖਦਾ ਹੁੰਦਾ ਆ ਜੀ, ਤੇ ਇਸ ਕਰਕੇ ਸਾਡੇ ਤੋਂ ਕੋਈ ਜਿਹੜੀ ਹੈਗੀ ਆ ਪਾਰਟੀ ਦੀ ਉਮੀਦ ਨਾ ਰੱਖੋ, ਨਾ ਅਸੀਂ ਏਦਾਂ ਦਾ ਕੋਈ ਦਾਅਵਾ ਹੀ ਕਰਦੇ ਆ, ਕਿਉਂਕਿ ਕਈ ਕਈ ਚੈਨਲਾਂ ਤੇ ਇਸ ਚੀਜ਼ ਦਾ ਜ਼ਿਕਰ ਹੁੰਦਾ ਆ, ਤੇ ਇਹ ਦੱਸ ਦਈਏ ਕਿ ਬਤੌਰ ਕਾਲਰ ਹੀ ਆਉਂਦੇ ਹੈਗੇ ਆ, ਤੇ ਐਵੇਂ ਕੋਈ ਬਹੁਤਾ ਮਾਇੰਡ ਕਰਨ ਦੀ ਲੋੜ ਨਹੀਂ ਹੁੰਦੀ ਇਸ ਕਰਕੇ। ਹਾਂ ਜੀ ਬਿਲਕੁਲ ਜੀ, ਬਿਲਕੁਲ ਰੂਹ ਦੀ ਖੁਰਾਕ ਆ ਜੀ, ਸਾਡਾ ਤਾਂ ਇੱਕੋ ਹੀ ਸਲੋਗਨ ਹੁੰਦਾ ਆ ਜੀ, ਸਾਡੇ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ ਜੀ ਕੱਲੇ ਆਏ ਤੇ ਕੱਲੇ ਜਾਣਾ, ਹੋਕਾ ਦਿੰਦਾ ਯਾਰ ਟਵਾਣਾ, ਹੈ ਜੀ ਅਸੀਂ ਤਾਂ ਉੱਥੇ ਹੀ ਜਿਹੜਾ ਹੈਗਾ ਪਹਿਰਾ ਦਿੰਦੇ ਆ ਜੀ।
1: ਹਾਂਜੀ
2: ਜੀ ਸਰ, ਪਰ ਅੱਛਾ ਹੋਰ ਕੋਈ ਖਬਰ ਜੀ
1: ਹੋਰ
2: ਇੰਡੀਆ ਨੇ ਵੀ ਪੇਸ਼ਕਸ਼ ਕੀਤੀ ਆ, ਬਟ ਨੈਚੁਰਲ ਹੈਗਾ ਇਹੋ ਜਿਹੇ ਮੌਕੇ ਤੇ ਆਪਾਂ ਪਿੱਛੇ ਤਾਂ ਨਹੀਂ ਰਹਿੰਦੇ,
1: ਪ੍ਰਗਟ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਮਦਦ ਦੀ ਵੀ ਗੱਲ ਕੀਤੀ ਸੀ ਜੀ, ਪਹਿਲਾਂ ਵੀ ਕੀਤੀ ਸੀ
2: ਸਰ, ਚੱਲ ਗਿਆ ਇਹਨਾਂ ਨੇ ਭੇਜ ਵੀ ਦਿੱਤੀ ਹੋਣੀ ਸਰ, ਇਸ ਗੱਲੋਂ ਸਰਕਾਰ ਇਹ ਸਰਕਾਰ ਪ੍ਰਮਟ ਰਹੀ ਹੈ, ਇਹਨਾਂ ਨੇ ਤਾਂ ਤੁਰਕੀ ਨੂੰ ਸਭ ਤੋਂ ਪਹਿਲਾਂ ਭੇਜ ਦਿੱਤੀ ਸੀ ਜਿਹਨੇ ਅੱਜ ਤੱਕ ਸਾਡਾ ਵਿਰੋਧ ਹੀ ਕੀਤਾ ਸੀ, ਮੁੜ ਕੇ ਭਾਵਾਂ ਉਹਨੇ ਸਾਡੇ ਤੇ ਜਿਹੜਾ ਹੈਗਾ ਆ ਪਾਕਿਸਤਾਨ ਦੀ ਮਦਦ ਕੀਤੀ ਆਪਰੇਸ਼ਨ ਸੰਧੂਰ ਦੌਰਾਨ, ਪਰ ਆਪਾਂ ਉੱਥੇ ਵੀ ਜਦੋਂ ਭੂਚਾਲ ਆਇਆ ਸੀ ਉਦੋਂ ਵੀ ਸਭ ਤੋਂ ਪਹਿਲਾਂ ਜਹਾਜ਼ ਉੱਥੇ, ਉਹ ਹੈਰਾਨ ਹੋ ਗਏ ਸੀ, ਉਹਨਾਂ ਦੀ ਆਪਣੀਆਂ ਜਿਹੜੀਆਂ ਡਿਸਾਸਟਰ ਮਸ਼ੀਨਰੀ ਅਜੇ ਨਹੀਂ ਸੀ ਪਹੁੰਚੀ, ਤੇ ਜਦੋਂ ਇੱਥੇ ਇਹਨਾਂ ਦਾ ਜਹਾਜ਼ ਰਾਹਤ ਸਮੱਗਰੀ ਲੈ ਕੇ ਪਹੁੰਚ ਵੀ ਗਿਆ ਸੀਗਾ,
1: ਪਹੁੰਚ ਗਿਆ ਸੀ ਬਿਲਕੁਲ।
2: ਇਸ ਕਰਕੇ ਇਹੋ ਜਿਹੇ ਕੰਮ ਤੋਂ ਮੋਦੀ ਸਾਹਿਬ ਪਿੱਛੇ ਨਹੀਂ ਰਹਿੰਦੇ, ਬਾਕੀ ਜਿਹੜਾ ਹੈਗਾ ਆ ਹਰ ਇੱਕ ਬੰਦੇ ਦਾ ਗ੍ਰਾਫ ਕਿਤੇ ਚੜ੍ਹਦਾ ਵੀ ਹੁੰਦਾ ਤੇ ਕਿਤੇ ਡਾਊਨਫਾਲ ਵੀ ਆਉਂਦਾ ਹੁੰਦਾ, ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਜੀ।
1: ਬਿਲਕੁਲ
2: ਜੀ ਸਰ,
1: ਤੇ ਸੈਣੀ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ ਥੋੜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਚਰਨ ਵੰਦਨਾ।
2: ਹਾਂਜੀ ਚਰਨ ਵੰਦਨਾ ਕਰਕੇ ਜਾਂਦੇ ਆ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ।
1: ਜੀ ਆਨੂ ਜੀ,
2: ਹਾਂਜੀ।
1: ਨਹੀਂ ਅਜੇ ਤਾਂ ਸਿੱਖ ਰਹੇ ਆ ਭਾਈ।
0: ਨਹੀਂ ਮੈਨੂੰ ਦੋ ਚਾਰ ਬੰਦਿਆਂ ਨੇ ਕਿਹਾ ਸੀ ਜੀ, ਮੈਂ ਕਿਹਾ ਚਲੋ ਗੱਲ ਕਲੀਅਰ ਹੀ ਕਰ ਦਈਏ, ਇੱਕ ਕਾਲਰ ਦੇ ਤੌਰ ਤੇ ਹੀ ਆਏ ਜੀ।
1: ਇੱਕ ਹੁੰਦੀ ਹੈ ਸ਼ੌਂਕ, ਇੱਕ ਹੁੰਦੀ ਹੈ ਸ਼ੌਂਕ ਨਾਲ ਤੇ ਕੋਈ ਵੀ ਚੀਜ਼, ਤੇ ਇੱਕ ਹੁੰਦੀ ਹੈ ਪਿੱਛੇ ਡਾਂਗ ਹੋਵੇ, ਤੇ ਤੀਸਰੀ ਗੱਲ ਆ ਜਾਂਦੀ ਨਾਲ ਉਹ ਵੀ ਜੋੜ ਲੈਣਾ, ਕਿਸੇ ਚੀਜ਼ ਦਾ ਲਾਲਚ ਦਿੱਤਾ ਹੁੰਦਾ ਜਾਂ ਲਾਲਚ ਦੇ ਉੱਤੇ ਇੱਕ ਬੰਦਾ ਕੰਮ ਕਰਦਾ। ਤਿੰਨੇ ਤਰ੍ਹਾਂ ਦੇ ਕੰਮ ਆ, ਪਰ ਆਪਣਾ ਜਿਹੜਾ ਇੱਕ ਸ਼ੌਂਕ ਆ, ਸ਼ੌਂਕ ਹੀ ਭਗਾਉਂਦੇ ਆ ਜੀ, ਬਿਲਕੁਲ ਹੈ। ਅੱਛਾ ਜੀ,
0: ਨਹੀਂ ਰਿਟਰਨ ਨਹੀਂ, ਰਿਟਰਨ ਚ ਕੁਛ ਨੀ ਆਉਣਾ ਵੀਰ ਜੀ, ਇਹਨਾਂ ਵਾਲਾ ਨੋਟਿਸ ਦੀ ਕਾਪੀ ਤੁਹਾਨੂੰ ਭੇਜੂਗਾ।
1: ਕਹਿੰਦੇ ਕਹਿੰਦੇ ਸਪੋਰਟਰ ਸਾਡੇ ਸਪੋਰਟਰਾਂ ਨੂੰ ਭੇਜਣਗੇ ਦੇਣੇ ਤੇ, ਕਹਿੰਦੇ ਉਹਨਾਂ ਨੇ ਇਹਨਾਂ ਤੋਂ ਕੀ ਮਿਲਣਾ, ਕਹਿੰਦੇ ਦੇਖ ਲੋ।
0: ਬਿਲਕੁਲ ਜੀ, ਦੁਆਬਾ ਰੇਡੀਓ ਦੇ ਜਿਹੜੇ ਹੈਗੇ ਕਰਤਾ ਧਰਤਾ ਉਹਨਾਂ ਨੂੰ ਭੇਜੂ ਜਿਹੜੇ ਕਸ਼ਮੀਰ ਘੁੰਮਣ ਗਏ ਆ, ਦੇਖੋ ਸਹੀ ਤੁਸੀਂ। ਹਾਂਜੀ, ਸਾਨੂੰ ਕੱਲਿਆਂ ਨੂੰ ਛੱਡ ਕੇ ਸਾਨੂੰ ਛੁੱਟੀਆਂ ਹੈ ਨੀ ਸੀ, ਸਾਨੂੰ ਵੀ ਤਾਂ ਨਾਲ ਲੈ ਕੇ ਜਾਣਾ ਚਾਹੀਦਾ ਸੀ, ਮੈਨੂੰ ਤਾਂ, ਮੈਂ ਤਾਂ ਇੱਥੇ ਬੈਠਾ।
1: ਕਿਆ ਬਾਤ ਹੈ,
3: ਅਗਲੇ ਸਾਲ ਲੈ ਕੇ ਜਾਣਗੇ ਰਾਜਨ ਜੀ, ਅਜੇ
0: ਆਮਦਨ ਦੋ ਬੰਦੇ ਜੋਗੀ
1: ਹੋਈ। ਚਲੋ ਇੱਦਾਂ ਦੀ ਅਗਲੀ ਵਾਰੀ ਸੈਡੀ ਦਾ ਤੁਹਾਨੂੰ ਸਪੌਂਸਰ ਕਰ ਦੇਣਾ,
0: ਕੱਲ ਨੂੰ ਆ ਹੀ ਜਾਣਾ, ਕੱਲ ਨੂੰ ਆ ਜਾਣਗੇ ਤੇ ਦੇਖ ਲੈਣੇ ਜੀ,
1: ਬਜਟ ਤਿਆਰ ਕਰਦੇ ਆ ਜੀ। ਹਾਂਜੀ,
3: ਹਰ ਕੰਮ ਬਜਟ ਦੇ ਹਿਸਾਬ ਨਾਲ ਕਰਨਾ ਚਾਹੀਦਾ, ਜੇ ਬਜਟ ਤੋਂ ਉੱਪਰ ਜਾਏਗਾ ਫਿਰ ਠੀਕ ਨਹੀਂ ਰਹਿਣਾ।
1: ਨਾਲੇ ਸੈਣੀ ਸਾਹਿਬ ਉਹ ਟੈਸਟ ਕਰਨ ਗਏ ਨੇ ਐਤਕੀ ਕਸ਼ਮੀਰ ਦਾ, ਕਿੰਨਾ ਕੁ ਮਤਲਬ ਕਿ ਬਜਟ ਲੱਗ ਜਾਂਦਾ ਆ, ਤੇ ਅਗਲੀ ਵਾਰੀ ਹੁਣ ਤੁਹਾਨੂੰ ਪੂਰੀ ਹੈ ਨਾ ਬਜਟ ਦੇ ਵਿੱਚ ਪਾਵਾਂਗੇ ਤੁਹਾਨੂੰ ਵਿੱਚ ਨਾਲ ਜੀ।
0: ਚਲੋ ਦੇਖ ਲੈਣੇ ਹੈਗੇ ਜੀ, ਇਹ ਨਾ ਕਹਿਣ ਅਗਲੇ ਸਾਲ ਆ ਕੇ।
3: ਮਹਾਰਾਜ ਵੀ ਤੁਸੀਂ ਗੱਲ ਕਰਦੀ ਹੋ, ਵੈਸੇ ਵੀ ਚਲੋ ਇਹ ਤਾਂ ਸਾਰੇ ਪਾਸੇ ਹੀ ਹੁੰਦਾ, ਕਿਸੇ ਨੂੰ ਮਾਂ ਬਾਪ ਹੀ, ਕਿਸੇ ਨੂੰ ਸਵਾਦੀ ਹੁੰਦੀ,
1: ਬਿਲਕੁਲ ਹੈ ਜੀ।
3: ਉਹਨਾਂ ਦੇ ਆਪਣੇ ਖਾਸ ਮਿੱਤਰ ਪੂਰੇ ਸਪੋਰਟਰ ਨੇ
1: ਜੀ,
3: ਹਰ ਬੰਦਾ ਆਪਦੇ ਹਿਸਾਬ ਨਾਲ ਲੋੜ ਨਾਲ, ਇਹ ਤਾਂ ਇੰਨੀ ਜੁਗਤ ਤਾਂ ਹੈ ਨੀ ਸੀ ਵੀ ਇੱਕਦਮ ਡਬਲ ਜੀਟ ਸਾਲ ਦੇ ਮੁਖੀ ਤੱਕ ਪਹੁੰਚ ਜਾਂਦਾ, ਸਾਰਾ ਪਤਾ ਲੱਗਦਾ ਵੀ ਕਿਵੇਂ ਕਿੱਥੋਂ
1: ਪਰ ਇੱਕ ਚੀਜ਼ ਔਜਲਾ ਸਾਹਿਬ ਮੈਂ ਸੋਚਦਾ ਕਿ ਇਹਨਾਂ ਨੇ ਅਮੈਰੀਕਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਵਾਪਸ ਕਰ ਦਿੱਤੀ ਆ, ਜਿੱਦਾਂ ਏਦਾਂ ਸੈਣੀ ਸਾਹਿਬ ਇੰਡੀਅਨ ਕਾਨੂੰਨ ਦੇ ਉੱਤੇ ਏਦਾਂ ਵਰਕਆਊਟ ਚ ਕਰ ਸਕਦੇ ਆ।
3: ਗ੍ਰੀਨ ਕਾਰਡ ਸੀ,
1: ਗ੍ਰੀਨ ਕਾਰਡ ਸੀ, ਅੱਛਾ ਜੀ,
3: ਉਦੋਂ ਗ੍ਰੀਨ ਕਾਰਡ ਸੀ
1: ਜੀ,
3: ਉਹੀ ਤਾਂ ਗੱਲ, ਉਦੋਂ ਪਹਿਲਾਂ ਕੋਈ ਇਹਨੇ ਜਾਣਦਾ ਸੀ
1: ਨਾ ਜੀ, ਨਾ ਬਿਲਕੁਲ
3: ਕੋਈ ਜਾਣਦਾ ਸੀ ਜੀ, ਇੱਥੇ ਵੀ ਨੀ ਸੀ ਪਤਾ ਨੀ ਸਾਹਿਬ ਦੇ ਸਰਕਾਰ ਦਾ ਮੁਖੀ ਬਣ ਚੁੱਕੇ
1: ਤੇ, ਬਿਲਕੁਲ ਬਿਲਕੁਲ ਹੈ ਮੁੰਤਾਹਾ ਸਾਹਿਬ, ਮੁੰਤਾਹਾ ਸਾਹਿਬ ਦਾ ਚਲੋ ਉਹ ਗੱਲ ਆਪਾਂ ਕਰ ਨੀ ਸਕਦੇ, ਮੇਰੇ ਸਾਹਮਣੇ ਫੋਟੋ ਘੁੰਮ ਤਸਵੀਰ ਘੁੰਮ ਜਾਂਦੀ ਹੈ ਜੀ, ਬਿਲਕੁਲ ਤਾਂ ਟੀਵੀ ਤੇ ਰਹਿ ਦੇਖ ਕੇ ਬੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਆਹ ਉਹੀ ਹੁੰਦਾ ਜੀ ਜੀ ਜੀ ਹਾਂਜੀ, ਬਿਲਕੁਲ ਹੈ ਜੀ ਜੀ, ਬਿਲਕੁਲ ਹੈ ਜੀ ਬਿਲਕੁਲ, ਨਾ ਜੀ ਨਹੀਂ ਜੀ,
3: ਬਾਕੀ ਆ ਜਿਹੜੀ ਵੀਡੀਓ ਆ ਇਹ ਤਾਂ ਸਾਰਿਆਂ ਦੀ ਲੋਟ ਆ ਗਈ,
1: ਬਿਲਕੁਲ ਹੈ ਜੀ
3: ਬਈ, ਇਹਦਾ ਚੋਣਾਂ ਤੱਕ ਚੱਲੂਗਾ ਮੇ
1: ਜੀ ਜੀ ਜੀ,
3: ਇਹਦਾ ਚੋਣਾਂ ਤੱਕ ਹੁਣ ਇਹ ਐਂ ਰੁਕੂਗਾ ਕੰਮ, ਤੇ ਇਹਦੇ ਵਿੱਚੋਂ ਦੇਖੋ ਵੀ ਮੜਾਈ ਕਿਹੜਾ ਕੱਢਦਾ
1: ਜੀ,
3: ਹੁਣ ਪਾਣੀ
0: ਬਿਲਕੁਲ ਜੀ ਅਜੇ ਅਰਦਾਸ ਵਾਲੀ ਕਹਿੰਦੇ ਆ ਰਹੀ ਆ,
3: ਹਾਂ ਬਾ ਉਹ ਤਾਂ ਲਿਖਿਆ ਵੀ ਥੱਲੇ, ਮੈਂ ਜਗਵੰਤ ਦੀ ਥੱਲੇ ਲਿਖਿਆ ਹੀ ਜਾ ਕੇ, ਮੈਂ ਵੀ ਥੋੜਾ ਹੌਲੀ ਚੱਲਦਾ ਸੀ
0: ਯਾਰ
1: ਜੀ,
3: ਕਹਿੰਦਾ ਆ ਰਹੀ ਹੈ ਉਹ ਸ਼ਾਇਦ ਮਿਲਦਾ ਦੀ 29 ਦਿਨ ਦੀ ਵੇਟ ਕਰਦਾ
1: ਜੀ,
3: ਗਿਣਤੀ ਤਰੀਕ ਨੂੰ ਕੀ ਹੋ ਰਿਹਾ ਉਹਦਾ ਮਤਲਬ
1: ਪਰ ਇੱਕ ਪੱਖ ਹੋਰ ਸੈਣੀ ਸਾਹਿਬ ਇਹਦੇ ਵਿੱਚ ਦੱਸਿਓ ਜਿੱਦਾਂ ਸਵਾਤੀ ਮਾਲੀਵਾਲ ਦਾ ਉਹਨਾਂ ਨੇ ਖੁੱਲ ਕੇ ਉਹਨੇ ਜ਼ਿਕਰ ਕਰ ਦਿੱਤਾ ਕਿ ਕਿਤੇ ਨਾ ਕਿਤੇ ਕੇਂਦਰ ਨੂੰ ਵੀ ਮਤਲਬ ਕਿ ਇਹਦੇ ਵਿੱਚ ਉਹਨਾਂ ਦੀ ਸਪੋਰਟ ਜਾਂ ਉਹਨਾਂ ਦੀ ਹਿਫਾਜ਼ਤ ਦੇ ਲਈ ਕੁਝ ਨਾ ਕੁਝ ਕਰਨਾ ਪਵੇਗਾ
3: ਜਿਹੜਾ ਸਵਾਤੀ ਮਾਲੀਵਾਲ ਵਾਲੀ ਗੱਲ ਆ ਨਾ ਸਵਾਤੀ
1: ਮਾਲੀਵਾਲ
3: ਮਾਲੀਵਾਲ ਕੀ ਹੈ ਉਹਨੇ ਜਗਮਨ ਸਮਰੇ ਨਾਲ ਉਦੋਂ ਲਿੰਕ ਕਰਿਆ ਹੋਣਾ ਅਜੇ ਉਹ ਭਾਜਪਾ ਚ ਨੀ ਗਈ
1: ਹੋਈ ਉਦੋਂ ਆਪ ਚ ਸੀ ਆਪ ਚ ਸੀ ਹਾਂਜੀ ਆਪ ਜੀ
0: ਹਾਂਜੀ ਹਾਂਜੀ ਕੁੱਟੀ ਵੀ ਸਰ ਇਸੇ ਕਰਕੇ ਸੀ
3: ਉਹਦੀ ਉਹਨੇ ਆਪਦੀ ਸੇਫਟੀ ਲਈ ਆਪਦੇ ਕੋਲ ਰੱਖਣ ਤੋਂ ਬਿਨਾਂ ਜਿਹੜੀ ਉਹਦਾ ਕੁੱਟ ਕਟਾਪਾ ਵੀ ਹੋਇਆ ਇਸੇ ਗੱਲਾਂ ਕਰਕੇ ਹੋਇਆ ਉਹ ਕੇਜਰੀਵਾਲ ਦਾ ਵੀ ਸਵਾਗਤ ਹੋਣਾ
1: ਜੀ
3: ਉਹਨੇ ਤਾਂ ਫਿਰ ਉਹਨੇ ਕਿਸੇ ਨੂੰ ਭੇਜ ਦੀ ਹੋ ਸਕਦਾ ਫਿਰ ਉਹਦਾ ਇਹਦੇ ਨਾਲ ਵੀ ਸੰਬੰਧ ਹੋਵੇ ਜਗਮਨ ਦਾ ਵੀ ਰੱਖਣ
1: ਜੀ
0: ਹਾਂਜੀ ਹਾਂਜੀ
1: ਜੀ
3: ਉਹਨੇ ਉੱਥੋਂ ਕੱਢਤੀ ਆ ਉਹ
1: ਜੀ
3: ਉਹਦਾ ਆਪ ਕਹਿ ਰਿਹਾ ਹੁਣ ਦੇਖੋ ਤੁਸੀਂ ਇੱਥੇ ਇੱਥੇ ਹੀ ਕਹਿ ਰਿਹਾ ਕਿ ਇਸ ਗੱਲ ਦਾ ਜਵਾਬ ਦਿੱਤਾ ਕਿਸੇ ਨੇ ਵੀ ਆਮ ਆਦਮੀ ਪਾਰਟੀ ਨੇ ਵੀ ਭਾਈ
1: ਬਿਲਕੁਲ ਬਿਲਕੁਲ ਜੀ ਉਹ ਤਾਂ ਹੈ ਹੀ ਕਹਿੰਦਾ ਇੰਡੀਆ ਦੀ ਆ ਜਰਨੈਲ ਸਿੰਘ ਉਹਨਾਂ ਦੇ ਆਪਣੇ ਪੱਤਰਕਾਰਾਂ ਦੇ ਜਿਹੜੇ ਨੇ ਉਹਨਾਂ ਦੇ ਕਮਰੇ ਦੀ ਦੱਸਦੇ ਆ
0: ਵੈਸੇ ਵੀ ਮਾਲੀਵਾਲ ਦਾ ਜਿਹੜਾ ਹੈਗਾ ਆ ਵਰਸ਼ਨ ਤਾਂ ਉਹ ਆਪ ਹੀ ਦੇ ਗਿਆ ਨਾ ਭਾਈ ਉਹਨੂੰ ਵੱਧ ਤੋਂ ਵੱਧ ਇਹੀ ਪੁੱਛਣਾ ਸੀ ਨਾ ਜੀ ਉਹਦੇ ਕੋਲ ਕਿੱਥੋਂ ਆਈਆਂ ਉਹ ਕਹਿੰਦਾ ਉਹਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀ ਉਹ ਤਾਂ ਇਹੀ ਕਹੂਗੀ ਨਾ ਜੀ ਮੈਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀਗੀਆਂ ਤੇ ਇਹ ਉਹਦਾ ਦੋਸਤ ਸੀਗਾ ਭਗਵੰਤ ਮਾਨ ਦਾ ਮੈਂ ਕਿਹਾ ਭਾਈ ਇਹਦੇ ਬਾਰੇ ਵੈਰੀਫਾਈ ਕਰ ਲਾ ਤੇ ਮੈਂ ਇਸ ਕਰਕੇ ਇਹਨੂੰ ਫੜਾਤੀਆਂ ਸੀ ਮੈਨੂੰ ਕੀ ਪਤਾ
1: ਜੀ ਬਿਲਕੁਲ ਹੈ ਜੀ
0: ਠੀਕ ਹੈ ਜੀ ਤੇ ਹਾਂ ਭਾਈ ਇਹਨੂੰ ਪਤਾ ਕਰ ਵੀ ਇਹਦੇ ਕੋਲ ਵੀ ਇਹਦੀਆਂ ਜੈਨੂਅਨ ਆ ਵੀ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਠੀਕ ਨੀ ਹੁੰਦੀਆਂ ਬਸ ਏਦਾਂ ਕਰਕੇ ਨਾਲੇ ਤਾਂ ਮੈਂ ਤਾਂ ਇਹਦੇ ਭਲੇ ਵਾਸਤੇ ਹੀ ਕੀਤਾ ਸੀ
1: ਜੀ
0: ਇਸ ਕਰਕੇ ਉਹਦਾ ਵਰਸ਼ਨ ਵੀ ਤਾਂ ਦੇ ਗਿਆ ਨਾ ਉਹ
1: ਹਾਂਜੀ ਬਿਲਕੁਲ ਨਾਲ ਕਲੀਅਰ ਵੀ ਕਰ ਗਿਆ ਸੇਫ ਕਰ ਗਿਆ ਉਹਨਾਂ ਨੂੰ ਨਾਲ ਬਿਲਕੁਲ
0: ਹਾਂਜੀ ਹਾਂਜੀ ਹਾਂਜੀ ਬਿਲਕੁਲ
1: ਜੀ
0: ਬਿਲਕੁਲ ਜੀ ਬਿਲਕੁਲ
1: ਸੁੱਚਾ ਸਿੰਘ ਛੋਟੇਪੁਰ ਹੁਣੀ ਹੋ ਗਏ ਪੰਜਾਬ ਦੇ ਕਿੰਨੇ ਲੀਡਰ ਨੇ ਦਿੱਲੀ ਦੇ ਕਿੰਨੇ ਨੇ ਜੀ ਫਸ ਗਏ ਜੀ ਥੈਂਕ ਯੂ ਅਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸ਼ੁਕਰੀਆ ਜੀ
1: ਜੀ ਸੈਣੀ ਸਾਹਿਬ ਕੁਝ ਹੋਰ ਕਹੋਗੇ ਜੀ
0: ਪਰ ਸਭ ਉਹਦਾ ਤਾਂ ਜਿਹੜਾ ਹੈਗਾ ਆ ਡਿਫੈਂਸ ਤਾਂ ਉਗਲੇ ਤੇਗਾ ਆ ਬਾਕੀ ਮੈਂ ਤਾਂ ਸੋਚ ਰਿਹਾ ਸੀਗਾ ਮੈਂ ਕਿਹਾ ਔਜਲਾ ਸਾਹਿਬ ਕਹਿੰਦੇ ਵੀ ਇਹਨਾਂ ਨੇ ਲੋਕਾਂ ਨੂੰ ਫਸਾਇਆ ਮੈਂ ਕਿਹਾ ਜੀ ਇਸ ਕਰਕੇ ਹੈਗਾ ਆ ਮੈਂ ਕਿਹਾ ਪਿੱਛੇ ਮੁਕੱਦਰ ਜੀ ਦੀ ਜੇ ਕਾਲ ਆ ਗਈ ਤੇ ਉਹਨਾਂ ਨੇ ਕਹਿਣਾ ਆਪਣੇ ਕਾਲੇ ਕੋਟ ਵਾਲੇ ਬਾਈ ਜੀ ਵੀ ਇਹਨਾਂ ਕਰਕੇ ਫਸੇ ਜੀ
1: ਜੀ
0: ਤੇ ਇਸ ਕਰਕੇ ਮੈਨੂੰ ਵੀ ਮਹਿਸੂਸ ਹੋ ਰਿਹਾ ਵੀ ਆਪਾਂ ਵੀ ਬਾਈ ਫਸੇ ਵਾ ਆਪਾਂ ਵੀ ਧੋਖਾ ਖਾਧਾ ਇਸ ਕਰਕੇ ਪਰ ਆਪਣੀ ਇੰਟੈਂਸ਼ਨ ਜਿਹੜੀ ਸੀ ਉਹ ਇਹ ਸੀਗੀ ਵੀ ਯਾਰ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਦੇ ਆ ਪਿੱਛਿਆ ਸਾਡੇ ਪੰਜਾਬ ਨੂੰ ਜਿਹੜਾ ਹੈਗਾ ਆ ਬਹੁਤ ਸਰ ਹੁਣ ਤਾਂ ਜਿਹੜਾ ਹੈਗਾ ਆ ਵੀ ਅੱਗੇ ਅਸੀਂ ਜੇ 20 ਫੁੱਟ ਦੇ ਖਾਈ ਚ ਡਿੱਗੇ ਸੀ ਨਾ ਜੀ ਹੁਣ 40 ਫੁੱਟ ਚੱਲ ਗਏ ਆ ਥੱਲੇ
1: ਬਿਲਕੁਲ
0: ਹਾਂਜੀ ਹੁਣ ਤਾਂ ਜਿਹੜਾ ਹੈਗਾ
1: ਪੰਜਾਬ ਦੀ ਨੀ ਸੈਣੀ ਸਾਹਿਬ NRI ਭਾਈਚਾਰਾ ਹੋ ਗਿਆ ਸਾਰੇ ਹੋ ਗਏ ਉਹਨਾਂ ਦੀ ਇਹ ਇੱਕ ਸੋਚ ਸੀ ਇਹਨਾਂ ਮੁਲਕਾਂ ਦੇ ਵਿਚ ਜੋ ਸਿਸਟਮ ਹੈਗਾ ਘੱਟੋ ਘੱਟ ਉਹ ਇੱਥੇ ਘੁੰਮਦੇ ਗਏ ਨੇ ਦੇਖਦੇ ਗਏ ਨੇ ਉਹ ਕਿਤੇ ਨਾ ਕਿਤੇ ਚੇਂਜ ਆਵੇਗੀ ਇਸੇ ਉਮੀਦ ਦੇ ਨਾਲ ਹੀ ਕੀਤਾ ਸੀ ਸਾਰਿਆਂ ਨੂੰ ਇਹੀ ਉਮੀਦ ਸੀ ਚਾਹੇ ਉਹ ਇੰਡੀਆ ਚ ਸੀ ਤੇ ਚਾਹੇ ਇੱਥੇ ਵਾਲੇ ਸੀਗੇ ਜੀ
0: ਹੁਣ ਤਾਂ ਬਿਲਕੁਲ ਜੀ ਹੁਣ ਤਾਂ ਸਿਚੁਏਸ਼ਨ ਸਰ ਜਿੱਥੇ ਤੱਕ ਪਹੁੰਚ ਗਈ ਆ ਨਾ ਜੀ ਕੋਈ ਮਸੀਹਾ ਹੀ ਆਊਗਾ ਤੇ ਇੱਥੇ ਜਿਹੜਾ ਹੈਗਾ ਆ ਪੰਜਾਬ ਨੂੰ ਕੱਢ ਸਕਦਾ ਆ ਅਦਰਵਾਈਜ਼ ਜਿਹੜਾ ਆ ਬਾਕੀ ਆ ਜਿਹੜੇ ਮਾਰਕੀਟ ਚ ਤੁਰੇ ਫਿਰਦੇ ਆ ਇਹਨਾਂ ਤੋਂ ਤਾਂ ਉਮੀਦ ਕਿਸੇ ਕੋਲ ਨੀ ਗੀ ਜੀ ਬਾਕੀ ਗੋਡ ਨੋਸ ਜੀ ਠੀਕ ਆ ਜੀ ਸ਼ੁਭ ਛਾਵਾਂ ਜੀ ਥੈਂਕ ਯੂ ਸਰ ਸਮਾਂ ਦੇਣ ਲਈ
1: ਧੰਨਵਾਦ ਜੀ ਸਤਿ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਬੇਲੇ ਨਾਲ ਹੀ ਹਜੂਰ ਸਾਹਿਬ ਦਾ ਜਿਹੜਾ ਪਿਛਲੇ ਦਿਨਾਂ ਚੋਂ ਚਲੋ ਚਰਚਾ ਛਿੜੀ ਹੋਈ ਆ ਜਾਂ ਬਿਆਨਬਾਜ਼ੀ ਉਹਦੇ ਵਿਚ ਵੀ ਆ ਰਹੀ ਹੈ ਤੇ ਹੁਣ ਵੀ ਆਪਾਂ ਧੁੰਮਾ ਸਾਹਿਬ ਦੀ ਜਾਂ ਹੋਰ ਸਾਰਿਆਂ ਦੀ ਗੱਲ ਕਰਕੇ ਹਟੇ ਆ ਉਹਦੇ ਵਿਚ ਬਿਆਨ ਆ ਗਿਆ ਕਿ ਹਜੂਰ ਸਾਹਿਬ ਸੰਬੰਧੀ ਨਵਾਂ ਬਿੱਲ ਜਿਹੜਾ ਲਿਆਉਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਮਹਾਰਾਸ਼ਟਰ ਸਰਕਾਰ ਜੀ ਇਹ ਜਿਹੜੀ ਗੱਲ ਨਸ਼ਰ ਹੋ ਗਈ ਹੈ ਤੇ ਦੂਸਰੀ ਖ਼ਬਰ ਨਾਲ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਆਪਣੇ ਪੰਜਾਬ ਸਰਕਾਰ ਜਿਹੜੀ ਹੈ 1500 crore ਦਾ ਜਿਹੜਾ ਨਵਾਂ ਕਰਜ਼ਾ ਚੁੱਕੇਗੀ ਪੰਜਾਬ ਸਰਕਾਰ ਜੀ, ਤੇ ਪਹਿਲੀ ਤਿਮਾਹੀ ਦੇ ਵਿਚ ਹੀ ਕਰਜ਼ੇ ਦਾ ਅੰਕੜਾ 7800 crore ਤੋਂ ਨੂੰ ਜਿਹੜਾ ਪੁੱਜਿਆ ਜੀ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਆ ਗਈ ਹੈ ਜੀ।
2: ਹਾਂਜੀ, ਇਹ ਤਾਂ ਹਫਤੇ ਬਾਅਦ ਖਬਰ ਕਰਨੀ ਹੁੰਦੀ ਹੈਗੀ ਹੈ ਜੀ, ਵੀ ਇੰਨਾ ਚੱਕ ਲਿਆ ਜੀ, ਇੰਨਾ ਚੱਕ ਰਿਹਾ, ਹੋਰ ਕਿੱਥੋਂ ਕਰਨਾ ਹੈਗਾ ਜੀ। ਆ ਜਿਹੜੀਆਂ ਲੋਕ ਮਿਲਣੀਆਂ ਹੁੰਦੀਆਂ, ਖਰਚੇ ਨੀ ਹੁੰਦੇ, ਮੁੱਖ ਮੰਤਰੀ ਦਾ ਤਾਂ ਆਮ ਚੱਲਦਾ ਆ, ਮੁੱਖ ਮੰਤਰੀ ਦਾ ਆਪਣਾ ਖਰਚਾ ਕਿੰਨਾ ਆ ਜੀ।
1: ਜੀ,
2: ਤੋ ਇਸ ਕਰਕੇ ਜਿਹੜਾ ਹੈਗਾ ਇਹ ਕਰਜ਼ਾ ਤਾਂ ਇਹਨਾਂ ਨੇ ਚੱਕਣਾ ਹੀ ਆ ਜੀ। ਬਾਕੀ ਸਰ ਜੇ ਡਰਾਫਟ ਨੀ ਆਇਆ ਹੈਗਾ ਅਜੇ ਤੱਕ, ਉਹ ਕਹਿੰਦੇ ਅਸੀਂ ਸਲਾਹ ਕਰਾਂਗੇ, ਤੇ ਪੰਜਾਬ ਚ ਜਿਹੜੀਆਂ ਇਹ ਖਬਰਾਂ ਉੱਡ ਰਹੀਆਂ ਹੈਗੀਆਂ ਜੀ, ਵੀ ਉਹ 16 ਮੈਂਬਰੀ ਕਮੇਟੀ ਦੇ ਵਿਚੋਂ 11 ਮੈਂਬਰ ਜਿਹੜੇ ਆ ਉਹਨਾਂ ਨੇ ਆਪ ਨੋਮੀਨੇਟ ਕਰਨੇ ਆ, ਹਾਂਜੀ 12 ਆਪ ਨੋਮੀਨੇਟ ਕਰਨੇ ਆ, ਇਹ ਖਬਰਾਂ ਫਿਰ ਕਿੱਥੋਂ ਚੱਲ ਰਹੀਆਂ ਹੈਗੀਆਂ? ਜਦ ਡਰਾਫਟ ਹੀ ਨੀ ਆਇਆ ਹੈਗਾ ਤੇ ਉਹ ਸਾਰੇ ਕਿਆਫੇ ਆ ਜੀ ਫਿਰ ਮਤਲਬ ਜਿਹੜਾ ਹੈਗਾ।
1: ਇਹ ਜਿਹੜੀ ਖਬਰ ਲੱਗੀ ਹੈ ਸੈਣੀ ਸਾਹਿਬ, ਇਹ ਜਾਣਕਾਰੀ ਜਿਹੜੀ ਦਿੱਤੀ ਹੈ ਭਾਜਪਾ ਦੇ ਆਗੂ ਆ ਆਰ ਪੀ ਸਿੰਘ, ਉਹਨਾਂ ਨੇ ਨਵੀਂ ਦਿੱਲੀ ਦੇ ਵਿਚ ਇਹ ਜਾਣਕਾਰੀ ਦਿੱਤੀ ਹੈ ਜੀ। ਮੰਤਰੀ ਦਵਿੰਦਰ ਫੜਨਵੀਸ ਦੇ ਨਾਲ ਮੁਲਾਕਾਤ ਕਰਕੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਉਹਨਾਂ ਸਾਹਮਣੇ ਉਹਨਾਂ ਨੇ ਰੱਖੀਆਂ ਨੇ ਜੀ।
2: ਹਾਂਜੀ, ਤੇ ਉਹ ਇਹ ਤਾਂ ਪਹਿਲਾਂ ਵੀ ਸਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਵਾਂ ਡਰਾਫਟ ਲਿਆਉਣ ਵਾਸਤੇ ਸਿੱਖ ਵਿਦਵਾਨਾਂ ਨਾਲ ਜਿਹੜੀ ਹੈਗੀ ਆ ਚਰਚਾ ਕਰ ਰਹੇ ਹਾਂ ਜੀ।
1: ਜੀ
2: ਠੀਕ ਹੈ ਜੀ, ਇਹਨਾਂ ਦਾ ਪਹਿਲਾ ਕੁਐਸਚਨ ਹੀ ਇਹ ਹੋਣਾ ਚਾਹੀਦਾ ਸੀ ਜੀ ਵੀ ਤੁਸੀਂ ਕਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਹੈਗੀਆਂ ਉਸ ਪੁਰਾਣੇ ਐਕਟ ਦੇ ਵਿੱਚ ਜਿਹਨੂੰ ਤੁਸੀਂ ਉਹਨੂੰ ਅਬੋਲਿਸ਼ ਕੀਤਾ ਤੇ ਰਿਮੂਵ ਕਰਨਾ ਚਾਹੁੰਦੇ ਆ ਜੀ। ਠੀਕ ਹੈ ਜੀ, ਦੂਜਾ ਇਹ ਆ ਕਿ ਭਾਈ ਸਾਡੀ ਜਿਹੜੀ ਰੀਪ੍ਰਜੈਂਟੇਸ਼ਨ ਜਿਹੜੀ ਹੈਗੀ ਆ ਵੀ ਉਹ ਉੱਥੇ ਜਿਹੜਾ ਕੰਟਰੋਲ ਜਿਹੜਾ ਹੈਗਾ ਆ ਉਹ ਉੱਥੇ ਦੀ ਕਮੇਟੀ ਦਾ ਹੀ ਰਹਿਣਾ ਚਾਹੀਦਾ ਹੈਗਾ ਆ, ਇਹ ਨੀ ਲੱਗਣਾ ਚਾਹੀਦਾ ਵੀ ਹਾਂ ਵੀ ਸਰਕਾਰੀ ਕੰਟਰੋਲ ਥੱਲੇ ਆ ਜੀ, ਵੀ ਨਹੀਂ ਤਾਂ ਇਹਦੇ ਨਾਲ ਸਿੱਖ ਜਿਹੜੀਆਂ ਹੈਗੀਆਂ ਸੰਸਥਾਵਾਂ ਇਹਨਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਦੀਆਂ ਫੀਲਿੰਗ ਹਰਟ ਹੋਣਗੀਆਂ ਜੀ।
1: ਬਿਲਕੁਲ ਹੈ,
2: ਸੋ ਇਸ ਕਰਕੇ ਹਾਂਜੀ ਵੀ ਪੰਥ ਦੀਆਂ ਫੀਲਿੰਗ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਬਣਾਓ
1: ਜੀ।
2: ਜੇ ਇਸ ਤਰੀਕੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਸਾਰੇ ਉੱਥੇ ਜਿਹੜੇ ਰਿਹਾਇਸ਼ ਰੱਖਦੇ ਹੈਗੇ ਆ ਜੀ, ਉਹਨਾਂ ਬੰਦਿਆਂ ਦੇ ਨਾਲ ਜਿਹੜਾ ਆ ਗੱਲਬਾਤ ਕਰਕੇ ਕੋਈ ਐਕਟ ਬਣਦਾ ਹੈਗਾ ਆ ਤੇ ਮੇ ਵੀ ਉਹਦੇ ਨਾਲ ਉਹ ਬੈਟਰ ਵੀ ਬਣ ਜਾਏ ਜਿਹੜਾ ਪਹਿਲਾਂ ਪ੍ਰਬੰਧ ਸੀਗਾ ਚੱਲਦਾ ਪਿਆ।
1: ਪਰ ਜੋ ਹਾਲਾਤ ਪੰਜਾਬ ਦੇ ਵਿਚ ਬਣੇ ਨੇ ਸਤਿਕਾਰ ਐਕਟ, ਚਲੋ ਉਹ ਇਹਦੇ ਨਾਲ ਮਿਲਦਾ ਜੁਲਦਾ ਨਹੀਂ ਹੈ, ਪਰ ਕਿਤੇ ਨਾ ਕਿਤੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਜਾਂ ਬੀਜੇਪੀ ਦੇ ਤਾਂ ਕਿਤੇ ਕਿਤੇ ਉਹ ਇੰਨੇ ਕੁ ਤਾਂ ਸੁਚੇਤ ਹੈਗੇ ਆ ਕਿ ਵਿਵਾਦ ਨਾ ਛਿੜੇ ਜਾਂ ਪੰਜਾਬ ਦੇ ਵਿਚ ਚੋਣਾਂ ਵੀ ਲੜਨੀਆਂ 2027 ਦੀਆਂ, ਕਿਤੇ ਰਲ ਮਿਲ ਕੇ ਰਾਏ ਮਸ਼ਵਰਾ ਕਰਕੇ ਹੀ ਇਹਨੂੰ ਚੀਜ਼ ਨੂੰ ਹੱਲ ਕਰ ਲਿਆ ਜਾਵੇ।
2: ਮੈਨੂੰ ਟਾਈਮਿੰਗ ਦੀ ਨੀ ਸਮਝ ਆਈ ਸਰ ਉੱਥੇ ਪੰਗਾ ਲੈਣ ਵਾਸਤੇ
1: ਜੀ,
2: ਟਾਈਮਿੰਗ ਨਹੀਂ ਇਹਨਾਂ ਦੀ ਸਹੀ ਜੀ, ਕਿਉਂਕਿ ਉਹ ਜੋ ਮਰਜ਼ੀ ਕਰ ਲੈਣ ਜੀ। ਗੱਲ ਤਾਂ ਇਹ ਹੈਗੀ ਆ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਨਾ ਚੇਂਜ ਜਿਹੜੀ ਆ ਉਹ ਕਰਦੇ ਹੈਗੇ ਨਾ ਜੀ, ਉਹਦੇ ਪ੍ਰੋਜ਼ ਐਂਡ ਕੌਨਸ ਹੁੰਦੇ ਜ਼ਰੂਰ ਹੈਗੇ ਆ ਜੀ, ਤੇ ਉਹਦਾ ਇਫੈਕਟ ਜਿਹੜਾ ਹੈਗਾ ਇਹਨਾਂ ਨੂੰ ਇੱਥੇ ਭੁਗਤਣਾ ਪੈ ਸਕਦਾ ਜੀ। ਸੋ ਇਸ ਕਰਕੇ ਮੈਂ ਸਮਝ ਨਹੀਂ ਸਕਿਆ ਵੀ ਉਧਰੋਂ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਤੇ ਤੁਸੀਂ ਉਹ ਨੰਦੇੜ ਸਾਹਿਬ ਵਾਲਾ ਜਿਹੜਾ ਹੈਗਾ ਐਕਟ ਉਹਦੇ ਤੇ
1: ਛੇੜ ਕੇ
2: ਮਤਲਬ ਅਬੋਲਿਸ਼ ਕਰਕੇ ਨਵਾਂ ਲਿਆਉਣ ਦੀ ਛੇੜ ਕੇ ਬਹਿ ਗਏ ਜੀ। ਮੈਨੂੰ ਤਾਂ ਰਾਜਨੀਤੀ ਸਮਝ ਨਹੀਂ ਆਈ ਜੀ। ਮੈਂ ਕੱਲ ਵੀ ਔਜਲਾ ਸਾਹਿਬ ਹੋਣਾ ਨਾਲ ਵੀ ਵਿਚਾਰ ਕਰਦਾ ਸੀ ਆਫ ਦਾ ਏਅਰ ਵੀਰ ਜੀ ਵੀ ਭਾਜਪਾ ਵਾਲਿਆਂ ਨੂੰ ਸਮਝ ਹੈ ਨੀ ਗੀ ਜੀ ਪੰਜਾਬ ਦੀ ਪੂਰੀ ਤਰ੍ਹਾਂ ਹਾਂਜੀ, ਸਹਿਮਤ ਹੈ ਨੀ ਕਹਿੰਦੇ ਪਤਾ ਉਹਨਾਂ ਨੂੰ ਸਭ ਕੁਛ ਆ। ਮੈਂ ਜੇ ਪਤਾ ਆ ਇਹ ਗੱਲ ਤੇ ਫਿਰ ਇਹੋ ਜਿਹੇ ਕੰਮ ਕਿਉਂ ਕਰਦੇ ਆ ਜਿਹਦੇ ਨਾਲ ਜਿਹੜਾ ਹੈਗਾ ਪਤਾ ਤੁਹਾਨੂੰ ਸਰ ਕੋਈ ਵੀ ਨੋ ਡਾਊਟ ਜਿੱਦਾਂ ਖੇਤੀ ਕਾਨੂੰਨ ਦੇ ਵਿਚ ਵੀ ਇਹ ਕਹਿੰਦੇ ਸੀਗੇ ਵੀ ਕਿਸਾਨਾਂ ਦੇ ਫਾਇਦੇ ਵਾਸਤੇ ਆ, ਹੁਣ ਪਹਿਲਾਂ ਇਹੋ ਜਿਹਾ ਕੰਮ ਸੀਗਾ ਬਈ ਜਿਸ ਬੰਦੇ ਦਾ ਫਾਇਦਾ ਕਰਦੇ ਉਹ ਅਗਲਾ ਹੱਥ ਜੋੜਦਾ ਕਹਿੰਦਾ ਨਾ ਬਈ ਤੂੰ ਮੇਰਾ ਫਾਇਦਾ ਨਾ ਕਰ।
1: ਹੁਣ ਵੀ ਦੇਖੋ ਜਿਹੜਾ ਅਮਰੀਕਾ ਤੇ ਇੰਡੀਆ ਦੀ ਡੀਲ ਹੋ ਰਹੀ ਹੈ ਉਹਦੇ ਵਿਚ ਵੀ ਤਾਂ ਕਿਤੇ ਨਾ ਕਿਤੇ ਘਿਰਨਗੇ, ਹੁਣ ਇਹਦਾ ਮੁੱਦਾ ਫਿਰ ਉੱਠ ਜਾਣਾ ਜੀ, ਹੁਣ ਸ਼ੁਰੂ ਹੋ ਜਾਣਾ।
2: ਉਹ ਇੱਥੇ ਸਾਡੇ ਜਿਹੜਾ ਇਹ ਐਨਰਜੀ ਵੇਸਟ ਕਰਨ ਵਾਲਾ ਕੰਮ ਹੈਗਾ ਹੈ ਭਾਰਤ ਸਾਹਿਬ, ਜਦ ਇਹ ਜਦ ਇੰਟਰਨੈਸ਼ਨਲ ਟ੍ਰੀਟੀਜ਼ ਹੋ ਜਾਂਦੀਆਂ ਹੈਗੀਆਂ ਆ ਉਹ ਸਾਰਾ ਕੁਛ ਤਾਂ ਹੋ ਚੁੱਕਾ ਜੀ, ਉਹਦੇ ਵਿੱਚ ਤਬਦੀਲੀ ਕਿੱਦਾਂ ਹੋ ਜਾਊਗੀ ਤੇ ਤਬਦੀਲੀ ਕਿੱਦਾਂ ਹੋ ਸਕਦੀ ਹੈ ਮੈਨੂੰ ਦੱਸ ਦਿਓ ਜੀ।
1: ਜੀ
2: ਠੀਕ ਹੈ ਜੀ, ਹਾਂਜੀ ਉਹ ਜ਼ਰੂਰ ਹੈਗਾ ਕਿ ਜਿਹੜੀਆਂ ਗੱਲਾਂ ਮੈਚਿਓਰ ਹੋਣ ਵਾਲੀਆਂ ਹੈਗੀਆਂ ਉਹ ਤੇ ਉਹ ਡੇਅਰੀ ਪ੍ਰੋਡਕਟ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੈਗੇ ਜੀ, ਉਹਦੇ ਸੇਫ ਗਾਰਡ ਵੀ ਰੱਖੇ ਹੋਣਗੇ ਕੋਈ, ਠੀਕ ਹੈ ਜੀ, ਇਹਨਾਂ ਨੂੰ ਬਿਠਾ ਕੇ ਸਮਝਾ ਦੇਣ ਵੀ ਭਾਈ ਤੁਹਾਡਾ ਕੁਛ ਨੀ ਨੁਕਸਾਨ ਹੋਣ ਦਿੰਦੇ ਜੀ।
1: ਸੈਣੀ ਸਾਹਿਬ ਇੱਕ ਗੱਲ ਤੁਹਾਡੇ ਨਾਲ, ਚਲੋ ਖਾਣ ਪੀਣ ਦੇ ਮੁੱਦੇ ਤੇ ਹੋਈ ਆ ਤਾਂ ਹੁਣ ਦੇਖੋ ਜਿੰਨਾ ਇੰਡੀਆ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਜਿੰਨਾ ਕਹਿ ਲੋ ਕਿ ਮੀਟ ਵਗੈਰਾ ਆਉਂਦਾ ਹੈ, ਖਾਸ ਕਰਕੇ ਇੰਗਲੈਂਡ ਦੇ ਵਿੱਚ ਮੈਂ ਜਾ ਕੇ ਦੇਖਿਆ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨਾਰਮਲ ਮੀਟ ਮਿਲਦਾ ਹੀ ਨਹੀਂਗਾ, ਉੱਥੇ ਸਾਰਾ ਕੁਝ ਹੀ ਹਲਾਲ ਆਉਂਦਾ। ਇੱਥੇ ਤੱਕ ਕਿ ਜਿਹੜਾ ਇੰਡੀਆ ਦੇ ਵਿੱਚ ਉਹ ਚੀਜ਼ ਆਉਂਦਾ ਨਾ ਜੀ ਪਨੀਰ ਆਉਂਦਾ ਉਹ ਵੀ ਹਲਾਲ ਦੇ ਨਾਂ ਦੇ ਉੱਤੇ ਵਿਕਦਾ ਹੈ ਜੀ, ਤੇ ਕਿਹੜੀਆਂ ਗੱਲਾਂ ਕਰਦੇ ਆ ਅਸੀਂ ਜੀ ਉਹ ਚੀਜ਼ ਦੇ ਵਿੱਚ।
2: ਮਹਾਰਾਜ ਸਾਹਿਬ ਸਾਡੇ ਅਵਾਰਾ ਇੱਕ ਬਿੱਲੀ ਆ ਉਹ ਤਿੰਨ ਉਹਨੇ ਬੱਚੇ ਦੇ ਤੇ ਸੀ, ਉਹ ਤਿੰਨ ਉਹ ਵੀ ਬਲੂੜੇ ਜਿਹੇ ਬਣ ਗਏ ਆ ਜੀ। ਸਵਾਲ ਇਹ ਹੈਗਾ ਕਿ ਅੱਗੇ ਤਾਂ ਜਿਹੜਾ ਅੱਧਾ ਕਿਲੋ ਦੁੱਧ ਮੈਂ ਪਾ ਦਿੰਦਾ ਸੀ, ਦੋ ਗਲਾਸ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਜਾਂ ਦੁਪਹਿਰੇ ਪਾ ਦੇਣਾ, ਹੁਣ ਉਹ ਜਿਹੜਾ ਹੈਗਾ ਬਲੂੰਗੜੇ ਵੀ ਨਾਲ ਖਾਣ ਨੂੰ ਹੋ ਜਾਂਦੇ। ਉਧਰੋਂ ਦੁੱਧ ਵਾਲਿਆਂ ਨੇ ਜਿਹੜਾ ਆ ਦੁੱਧ ਅੱਧਾ ਕਰ ਦਿੱਤਾ ਵੀ ਭਾਈ ਮੱਝਾਂ ਦੁੱਧ ਸੁਕਾ ਗਈਆਂ ਜੀ, ਮੈਂ ਲਿਆਉਣਾ ਨਾਲ ਪੈਕਟ ਦੁੱਧ। ਤੁਸੀਂ ਯਕੀਨ ਕਰਿਓ ਵੀ ਪੈਕਟ ਵਾਲਾ ਦੁੱਧ ਮੈਂ ਸਵੇਰੇ ਪਾਉਣਾ ਗਰਮ ਕਰਕੇ ਤੇ ਉਹ ਬਿੱਲੀ ਨੀ ਪੀਂਦੀ
1: ਬਿਲਕੁਲ ਉਹਨੂੰ, ਕਿਉਂਕਿ ਜਾਨਵਰ ਚ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਸੈਣੀ ਸਾਹਿਬ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਜਦੋਂ ਜਾਣੂ ਨਹੀਂ ਸੀ ਨਾ ਬੰਦਾ ਵਿਅਕਤੀ ਤਾਂ ਨਾਲ ਬੱਕਰੀ ਰੱਖਦੇ ਹੁੰਦੇ ਸੀ ਜੀ, ਉਹ ਇਸੇ ਕੰਮ ਲਈ ਹੁੰਦੀ ਸੀ ਕਿਉਂਕਿ ਜ਼ਹਿਰੀਲੀਆਂ ਜਾਂ ਪੋਇਜ਼ਨ ਵਾਲੀ ਕੋਈ ਵੀ ਬੇਰੀ ਹੋ ਗਈ ਜਾਂ ਕੋਈ ਪੱਤਾ ਹੋ ਗਿਆ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਤੇ ਉਹਨੂੰ ਉਹ ਮੂੰਹ ਨਹੀਂ ਜਾਨਵਰ ਲਾਉਂਦਾ ਜੀ।
2: ਸਰ ਮੈਂ ਮਤਲਬ ਜਿਹੜਾ ਹੈਗਾ ਸਵੇਰੇ ਪੈਕਟ ਵਾਲਾ ਜਦੋਂ ਗਰਮ ਕਰਕੇ ਪਾਉਣਾ, ਮੈਂ ਤਿੰਨ ਵਾਰੀ ਟੈਸਟ ਕਰ ਚੁੱਕਾ ਹੈਗਾ ਆ ਜੀ, ਮੁੜ ਕੇ ਮੈਂ ਜਿਹੜਾ ਉਥੋਂ ਮੱਝ ਦਾ ਲਿਆਂਦਾ ਹੁੰਦਾ ਆ ਤਾਜ਼ਾ, ਉਹ ਮੈਨੂੰ ਪਾਉਣਾ ਪੈਂਦਾ ਤੇ ਉਹ ਇੱਦਾਂ ਟੁੱਟ ਕੇ ਪੈਂਦੀਆਂ, ਤਾਜ਼ਾ ਚੋਇਆ ਆਇਆ ਹੁੰਦਾ ਉਹ ਪੀ ਲੈਂਦੀਆਂ ਹੈਗੀਆਂ, ਦੂਜਾ ਪੈਕਟ ਵਾਲਾ ਦੁੱਧ ਤਾਂ
1: ਹੁਣ
2: ਪੈਕਟ ਵਾਲਾ ਅਸੀਂ ਇਨਸਾਨ ਉੱਪਰ ਪੈਕਟ ਵਾਲਾ ਦੁੱਧ ਪੀ ਰਹੇ ਹੈਗੇ ਜੀ,
1: ਕਿਉਂਕਿ ਉਹਦੇ ਵਿੱਚ ਹੈਗਾ ਜੀ ਕੁਛ ਨਾ ਕੁਛ ਤਾਂ ਫਰਕ ਹੋਊਗਾ। ਪੈਕ ਕੀਤਾ ਜਾਂਦਾ ਨਾ ਉਹਦੇ ਵਿੱਚ ਘੱਟੋ ਘੱਟ ਨੀ ਜਿਹੜਾ ਡੇਟ ਵਧਾਉਣ ਦੇ ਲਈ ਉਹਨੂੰ ਜਾਂ ਉਹਨੂੰ ਪੈਸਟੀਸਾਈਜ਼ ਕੀਤਾ ਜਾਂਦਾ ਹੈ, ਉਹਨੂੰ ਚੰਗੀ ਤਰ੍ਹਾਂ ਬਾਲਿਆ ਜਾਂਦਾ ਜਾਂ ਦੁੱਧ ਕਰੀਮ ਕੱਢ ਲਈ ਜਾਂਦੀ ਆ, ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਕੋਈ ਨਾ ਕੋਈ ਜਦੋਂ ਉਹਦੀ ਸੀਲ ਬੰਦ ਪੈਕਟ ਕੀਤਾ ਜਾਂਦਾ ਤੇ ਉਹਦੀ ਜਦੋਂ ਹਵਾ ਉਹਨੂੰ ਬਾਹਰ ਕੱਢੀ ਜਾਂਦੀ ਹੈ ਤੇ ਉਸ ਵੇਲੇ ਉਹਨੂੰ ਕੁਝ ਨਾ ਕੁਝ ਕੋਈ ਗੈਸ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਜ਼ਰੂਰ ਪਾਈ ਜਾਂਦੀ ਹੈ ਉਹਨੂੰ ਪ੍ਰੋਡਕਸ਼ਨ ਕਰਨ ਦੇ ਲਈ ਜੀ, ਤੇ ਉਹ ਫਿਰ ਜਾਨਵਰ ਨੂੰ ਜਿਹੜੀ ਹੈ
2: ਜਿਹੜਾ ਮੁਕੰਦਰ ਵੀਰ ਜੀ ਦੱਸਦੇ ਸੀਗੇ ਵੀ ਇੱਥੇ ਜਿਹੜਾ ਹੈਗਾ ਆ ਮੱਛੀਆਂ ਜਿਹਨਾਂ ਨੂੰ ਫਰੈਸ਼ ਰੱਖਣ ਵਾਸਤੇ ਜਿਹੜੀ ਉਹਤੇ ਜੈਲ ਲਾਈ ਜਾਂਦੀ ਹੈਗੀ ਸੀ, ਉਹਦਾ ਟੱਚ ਦਿੱਤਾ ਜਾਂਦਾ ਹੈਗਾ ਵੀ ਖਰਾਬ ਨਾ ਹੋ ਸਕੇ ਲੰਬੇ ਸਮੇਂ ਤੱਕ।
1: ਆਮ ਕਹਿ ਲੋ ਕਿ ਜਿਹੜੇ ਛੋਟੇ ਜਿਹੜੇ ਕਾਰੋਬਾਰੀ ਨੇ ਉਹ ਥੋੜਾ ਬਹੁਤਾ ਇੱਦਾਂ ਕਰਦੇ ਹੋਣਗੇ, ਪਰ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਫੈਕਟਰੀਆਂ ਨੇ ਜਾਂ ਉਹ ਜ਼ਰੂਰ ਉਹ ਗੈਸ ਵਗੈਰਾ ਯੂਜ਼ ਕਰਦੇ ਆ ਸੈਂਸ,
2: ਪਰ ਗੱਲ ਤਾਂ ਇਹ ਹੈਗੀ ਆ ਉਹ ਤਾਂ ਸੁੰਘਦੇ ਨਾਲ ਹੀ ਉਹਨੂੰ ਪਤਾ ਲੱਗ ਜਾਂਦਾ ਇਹ ਪੈਕਟ ਵਾਲਾ ਆ।
1: ਕਦੇ ਤੁਸੀਂ ਇਹਨਾਂ ਪੈਕਟ ਦੀ ਮੈਨੂੰ ਫੋਟੋ ਖਿੱਚ ਕੇ ਭੇਜਿਓ, ਚਲੋ ਤੁਹਾਡੇ ਇੱਥੇ ਨਹੀਂ ਇੰਨਾ ਗੌਰ ਦਿੱਤਾ ਜਾਂਦਾ, ਮੇਰਾ ਥੋੜਾ ਵਾਹ ਵਾਸਤਾ ਫੂਡ ਇੰਡਸਟਰੀ ਦੇ ਨਾਲ ਆ, ਉਹਦੇ ਉੱਤੇ ਕੋਡ ਵਗੈਰਾ ਲਿਖੇ ਹੁੰਦੇ ਆ ਈ ਕੁਝ ਕਰਕੇ ਇੱਦਾਂ ਕਰਕੇ, ਸ਼ਾਇਦ ਇੰਡੀਆ ਦੇ ਵਿੱਚ ਹੋਰ ਭਾਸ਼ਾ ਦੇ ਵਿੱਚ ਹੋਣਗੇ, ਤਾਂ ਮੈਨੂੰ ਭੇਜਿਓ ਜ਼ਰੂਰ ਮੈਂ ਚੈੱਕ ਕਰਾਂਗਾ ਜੀ।
2: ਮੈਂ ਅਮੁੱਲ ਦਾ ਲਿਆਉਣਾ ਸਰ, ਸਟੈਂਡਰਡ ਦੀ ਕੰਪਨੀ ਆ।
1: ਨਹੀਂ ਨਹੀਂ ਕੋਈ ਵੀ ਹੋਵੇ ਜੀ, ਇੱਥੇ ਵੀ ਹੁਣ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜਾ ਫੂਡ ਤਿਆਰ ਕਰਦੀਆਂ ਨੇ, ਪਰ ਬਕਾਇਦਾ ਉਹਦੇ ਉੱਤੇ ਕੋਡ ਲਿਖੇ ਹੁੰਦੇ ਆ ਵੀ ਇਹਦੇ ਵਿੱਚ ਕਿਹੜੀ ਚੀਜ਼ ਦਾ ਉਹਦੇ ਉੱਤੇ, ਜਿੱਦਾਂ ਕਹਿ ਲੋ ਕਿ ਉਹਦੇ ਵਿੱਚ ਕਹਿ ਲੋ ਖੰਡ ਹੈ ਜਾਂ ਲੂਣ ਹੈ ਜਾਂ ਇੱਦਾਂ, ਉਹ ਤਾਂ ਸਿੱਧਾ ਲਿਖਿਆ ਹੁੰਦਾ, ਪਰ ਜਿਹੜੀ ਗੈਸ ਹੈ ਜਾਂ ਕੁਝ ਐਸੇ ਪ੍ਰੋਡਕਟ ਨੇ ਜਿਹੜੇ ਉਹਨੂੰ ਪ੍ਰਪੇਅਰ ਕਰਨ ਦੇ ਲਈ ਪਾਏ ਆ ਜਾਂ ਉਹਨੂੰ ਖਰਾਬ ਨਾ ਹੋਵੇ ਜਲਦੀ, ਡੇਟ ਐਕਸਪਾਇਰ ਨਾ ਹੋਵੇ ਜਲਦੀ, ਤਾਂ ਉਹ ਜਿਹੜੇ ਗੈਸ ਵਗੈਰਾ ਹੁੰਦੇ ਉਹ ਈ ਕੋਡ ਦੇ ਵਿੱਚ ਲਿਖੇ ਹੁੰਦੇ ਆ ਜੀ, ਤੇ ਉਹਨੂੰ ਤੁਸੀਂ ਗੂਗਲ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ, ਜੇ ਉਹਦੇ ਉੱਤੇ ਕੋਈ ਕੋਡ ਹੋਏਗਾ ਤਾਂ ਉਹਨੂੰ ਗੂਗਲ ਦੇ ਉੱਤੇ ਉਹੀ ਕੋਡ ਨੂੰ ਲਿਖ ਕੇ ਤੇ ਸਰਚ ਕਰ ਲਿਓ, ਤੁਹਾਨੂੰ ਸਾਰਾ ਵਿਕੀਪੀਡੀਆ ਸਾਹਮਣੇ ਆ ਜਾਣਾ ਵੀ ਇਹ ਕੀ ਚੀਜ਼ ਆ ਜੀ।
2: ਮੈਂ ਤਾਂ ਕਹਿੰਦਾ ਜੀ ਉਹ ਦੇਖੋ ਮੈਂ ਲਿਆਉਣਾ ਵੀ ਫੈਟ ਵਾਲਾ ਹੈਗਾ ਆ, ਉਹ ਅੱਛੇ ਮਲਾਈ ਵੀ ਆ ਜਾਂਦੀ ਹੈ ਦੁੱਧ ਵੀ, ਸਾਨੂੰ ਇਨਸਾਨਾਂ ਨੂੰ ਨਹੀਂ ਪਤਾ ਲੱਗਦਾ, ਫਰਕ ਨਹੀਂ ਪਤਾ ਲੱਗਦਾ, ਜਾਨਵਰ ਇੰਨਾ ਸੈਂਸਿਟਿਵ ਚੀਜ਼ ਆ ਕਿ ਉਹ ਮਿੰਟ ਚ ਪਤਾ ਲੱਗ ਜਾਂਦਾ ਉਹਨੂੰ ਵੀ ਹਾਂ ਜੀ ਇਹ ਤਾਜ਼ਾ ਚੋ ਕੇ ਆਇਆ ਤੇ ਆਹ ਜਿਹੜਾ ਫੈਟ ਵਾਲਾ ਜੀ।
1: ਬਿਲਕੁਲ ਹੈ ਜੀ ਬਿਲਕੁਲ,
2: ਤੋ ਇਸ ਕਰਕੇ ਹੈਗਾ ਵੀ ਜੇ ਸਾਨੂੰ ਚੰਗੀ ਚੀਜ਼ ਮਿਲੂਗੀ ਪੈਸੇ ਖਰਚ ਕੇ
1: ਜੀ,
2: ਤੇ ਅਸੀਂ ਕਿਉਂ ਨੀ ਤਰਜੀਹ ਦਿਆਂਗੇ ਉਸ ਚੀਜ਼ ਨੂੰ ਜੀ।
1: ਬਿਲਕੁਲ,
2: ਕਮ ਸੇ ਕਮ ਚੀਜ਼ ਤਾਂ ਪਿਓਰ ਮਿਲੂਗੀ, ਇੱਥੇ ਪਤਾ ਨੀ ਯੂਰੀਆ ਘੋਲ ਘੋਲ ਬਣਾਈ ਜਾਂਦੇ ਹੈਗੇ ਜੀ, ਕਿੰਨੀ ਡਿਮਾਂਡ ਹੈਗੀ ਉਹਨੇ, ਪਰ ਸਾਡੇ ਤਾਂ ਛੋਟੇ ਪਿੰਡ ਹੈਗੇ ਆ, ਨਾਲ ਵੱਡਾ ਪਿੰਡ ਹੈਗਾ ਜੀ, ਤੇ ਉਹ ਮਤਲਬ ਪਿੰਡਾਂ ਦੇ ਵਿੱਚ ਜਿੰਨੀ ਡਿਮਾਂਡ ਹੈਗੀ ਉਹਦੇ ਹਿਸਾਬ ਨਾਲ ਤਾਂ ਚੌਥਾ ਹਿੱਸਾ ਕੀ ਮੈਂ ਪੰਜਵਾਂ ਹਿੱਸਾ ਵੀ ਹੈ ਨੀ ਗਾ
1: ਜੀ। ਮੈਂ ਕਈ ਵਾਰੀ ਚਲੋ ਪਹਿਲਾਂ ਵੀ ਗੱਲ ਕੀਤੀ ਆ, ਜਿਸ ਹਿਸਾਬ ਦੇ ਨਾਲ ਕੱਲੇ ਪੰਜਾਬ ਦੇ ਵਿੱਚ ਪਨੀਰ ਦੀ ਜ਼ਰੂਰਤ ਆ, ਦੇਖੋ ਹੁਣ ਪੰਜਾਬ ਦੇ ਵਿੱਚ ਤਾਂ ਉਹ ਡਿਮਾਂਡ ਪੂਰੀ ਵੀ ਨਹੀਂ ਕਰ ਸਕਦੇ ਉਸ ਹਿਸਾਬ ਦੇ ਨਾਲ, ਪਹਿਲਾਂ ਦੇਖੋ ਹਰ ਦੂਜੇ ਘਰ ਦੇ ਵਿੱਚ ਮੱਝਾਂ ਗਾਵਾਂ ਸਾਰਾ ਕੁਝ ਹੁੰਦਾ ਸੀ, ਅੱਜ ਦੇਖ ਲਓ ਤਾਂ ਮੈਨੂੰ ਲੱਗਦਾ ਹਰ ਦਸਵੇਂ ਘਰ ਦੇ ਬਾਅਦ ਜਾ ਕੇ ਕਿਤੇ ਕੋਈ ਨਾ ਕੋਈ ਮੱਝ ਗਾਂ ਕਿਸੇ ਦੇ ਟਾਵੀਂ ਟਾਵੀਂ ਹੋਊਗੀ, ਤੇ ਤੁਸੀਂ ਦੇਖ ਲਓ ਪੂਰਾ ਜਿਹੜਾ ਦਿੱਲੀ ਤੱਕ ਦਾ ਦੁੱਧ ਜਾਂ ਪਨੀਰ ਪੂਰਾ ਕਰਦੇ ਨੇ, ਕਿੱਥੋਂ ਕਰਦੇ ਨੇ ਜੀ ਉਹ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਸਾਰਾ ਕੁਝ ਆਹ ਹੀ ਆ ਜੀ, ਚੱਲੀ ਜਾ ਰਿਹਾ
1: ਬਿਲਕੁਲ ਜੀ
2: ਡੀ ਸਰ, ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ, ਸਤਿ ਸ੍ਰੀ ਅਕਾਲ।
1: ਐਡਵੋਕੇਟ ਰਾਜਨ ਸੈਣੀ ਜੀ ਸ਼ੁਕਰੀਆ ਜੀ, ਧੰਨਵਾਦ ਜੀ, ਤੇ ਨਾਲ ਜੁੜਨ ਦੇ ਲਈ ਤੇ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ। ਦੋ ਦੋਸਤੋ ਜਾਂਦੇ ਜਾਂਦੇ ਜਿਹੜੀਆਂ ਹੋਰ ਦੋ ਚਾਰ ਖਬਰਾਂ ਨੇ ਉਹਨਾਂ ਦੀ ਆਪਾਂ ਉਹਨਾਂ ਨੂੰ ਪੂਰਾ ਕਰਕੇ ਫਿਰ ਆਪਾਂ ਅੱਜ ਦੇ ਨਾਵਲ ਕਿਤਾਬ ਵੱਲ ਨੂੰ ਚੱਲਦੇ ਹਾਂ, ਤੇ ਸਿਲਸਿਲਾ ਕਿਤੇ ਰਹੀ ਨਾ ਜਾਵੇ। ਪਿਛਲੇ ਹਫ਼ਤੇ ਵੀ ਜਿਹੜਾ ਮੈਂ ਤਾਂ ਛੁੱਟੀ ਲੈ ਲਈ ਸੀ, ਪਿਛਲੇ ਹਫ਼ਤੇ ਕੁਝ ਕਾਰਨਾਂ ਦੇ ਕਰਕੇ ਮੈਂ ਸਾਂਝਾ ਨਹੀਂ ਕਰ ਪਾਇਆ, ਤੇ ਨਾ ਹੀ ਪ੍ਰੋਗਰਾਮ ਕਰ ਪਾਏ ਤੇ ਅੱਜ ਜਿਹੜਾ ਕੋਸ਼ਿਸ਼ ਰਹੇਗੀ ਤੁਹਾਨੂੰ ਜਿਹੜਾ ਕੁਝ ਚੈਪਟਰ ਜਿਹੜੇ ਉਹਦੇ ਸੁਣਾਈਏ ਜ਼ਰੂਰ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ ਤੇ ਕਹਿੰਦੇ ਨੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ ਉਹ ਆਪਣੇ ਆਪ ਕਹਿੰਦੇ ਬਣਾਉਣੀ ਜਾਂ ਗਾਉਣੀ ਗਾਉਣੀ ਪੈਂਦੀ ਆ ਬਾਬਿਓ ਤੇ ਅਗਾਉਣੀ ਪੈਂਦੀ ਸ਼ਾਇਦ ਲਿਖਣਾ ਸੀ ਤੇ ਭਾਰਜ ਵਾਲੇ ਪਾਸੇ ਹਾਂਜੀ ਥੋੜੀ ਜਿਹੀ ਇਧਰੋਂ ਫੋਨ ਦੇ ਉੱਤੋਂ ਜੀ ਆਵਾਜ਼ ਡਾਊਨ ਸੀ ਤਾਂ ਕਰਕੇ ਸ਼ਾਇਦ ਲੱਗਦਾ ਹੋਏਗਾ। ਔਜਲਾ ਸਾਹਿਬ ਥੋੜਾ ਡੂੰਘਾਈ ਦੇ ਵਿੱਚੋਂ ਬੋਲਦੇ ਸੀ ਕਿਉਂਕਿ ਵੋਲੀਅਮ ਘੱਟ ਸੀਗਾ ਇਧਰੋਂ ਮੈਂ ਅੱਪ ਕੀਤਾ ਹੁਣ ਤੇ ਲੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਸੰਖੇਪ ਦੇ ਵਿੱਚ ਤਾਂ ਕਰ ਸਕਦੇ ਹੋ ਨਾਲ ਨਾਲ ਖ਼ਬਰਾਂ ਸਾਂਝੀਆਂ ਕਰ ਲੈਂਦੇ ਹਾਂ ਦੋ ਚਾਰ ਤੇ ਨਾਲ ਹੀ ਫਿਰ ਆਪਾਂ ਕਿਤਾਬ ਦੇ ਉੱਤੇ ਅੱਧਾ ਘੰਟਾ ਲਾਉਂਦੇ ਹਾਂ ਤੇ ਗੱਲਬਾਤ ਤੁਹਾਨੂੰ ਫਿਰ ਉਹਦੇ ਵਿੱਚੋਂ ਵੀ ਕਿਤਾਬ ਪੰਜਾਬ ਮਾਊਂਟਬੈਟਨ ਤੋਂ ਜਿਹੜਾ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਗੱਲਬਾਤ ਕਰ ਰਹੇ ਹਾਂ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਸਮੇਂ ਦੇ ਉੱਤੇ ਜਿਹੜੀਆਂ ਤਬਦੀਲੀਆਂ ਆਈਆਂ ਨੇ। ਤੇ ਮਾਲ ਭੈਣ ਜੀ ਕਹਿੰਦੇ ਆ ਤੁਸੀਂ ਅਮਰੀਕਾ ਨੂੰ ਯਾਦ ਕਰ ਹੀ ਲੈਂਦੇ ਹੋ ਹਰ ਰੋਜ਼ ਸੈਣੀ ਸਾਹਿਬ ਯਾਨੀ ਕਿ ਡਾਲਰ ਦੀ ਗੱਲ ਹੋਈ ਹੈ ਤੇ ਨਾਲੇ ਲਿਖਦੇ ਨੇ ਕਿ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ ਜੀ। ਕੁਦਰਤ ਨੇ ਹਰ ਚੀਜ਼ ਦੇ ਵਿੱਚ ਹਰ ਵਿਅਕਤੀ ਹਰ ਪੰਛੀ ਹਰ ਪਸ਼ੂ ਦੇ ਵਿੱਚ ਕੁਝ ਨਾ ਕੁਝ ਗੁਣ ਪਾਇਆ ਹੋਇਆ ਜੀ। ਤੇ ਵੈਨਜ਼ੂਏਲਾ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਆਪਾਂ ਭਾਰਤ ਦੇ ਨਾਲ ਰਿਸ਼ਤੇ ਕਾਇਮ ਕਰਨ ਦੇ ਲਈ ਤਿਆਰ ਹੈ ਇਰਾਨ। ਪਾਕ ਨਿਜ਼ਾਦ ਦਾ ਜਿਹੜਾ ਬਿਆਨ ਆਇਆ ਜੋ ਕਿ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਲਈ ਦਿੱਲੀ ਪੁੱਜੇ ਹੈ ਇਰਾਨ ਦੇ ਪੈਟਰੋਲੀਅਮ ਮੰਤਰੀ ਕੀ ਕਹਿੰਦੇ ਹੈ। ਇਰਾਨ ਦੇ ਪੈਟਰੋਲੀਅਮ ਮੰਤਰੀ ਮੋਹਸਿਨ ਪਾਕ ਨਿਜ਼ਾਦ ਬ੍ਰਿਕਸ ਮੈਂਬਰ ਦੇਸ਼ਾਂ ਦੇ ਦਰਮਿਆਨ ਊਰਜਾ ਸਹਿਯੋਗ ਦੇ ਨਾਲ ਸੰਬੰਧਿਤ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪੁੱਜੇ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜਿਹੜੇ ਨੇ ਪਾਕ ਨਿਜ਼ਾਦ ਨੇ ਕਿਹਾ ਕਿ ਇਰਾਨ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਸੰਬੰਧ ਜਿਹੜਾ ਕਾਇਮ ਕਰਨ ਦੇ ਲਈ ਤਿਆਰ ਹੈ ਤੇ ਇਰਾਨ ਤੇ ਭਾਰਤ ਵਿਚਕਾਰ ਸਦੀਆਂ ਤੋਂ ਇਤਿਹਾਸਕ ਰਿਸ਼ਤੇ ਰਹੇ ਨੇ। ਇਸ ਸਮੇਂ ਮੈਂ ਇੱਥੇ ਬ੍ਰਿਕਸ ਦੇ ਮੈਂਬਰਾਂ ਦੇ ਲਈ ਜਿਹੜਾ ਕਰਵਾਏ ਜਾ ਰਹੇ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ। ਮੈਂ ਦੇਖਾਂਗਾ ਕਿ ਅਸੀਂ ਇਨ੍ਹਾਂ ਸੈਸ਼ਨਾਂ ਦੇ ਦੁਵੱਲੇ ਸੈਸ਼ਨਾਂ ਦੇ ਵਿੱਚ ਤੇ ਸਮੁੱਚੇ ਤੌਰ ਦੇ ਉੱਤੇ ਕਾਨਫਰੰਸ ਦੇ ਵਿੱਚ ਕੀ ਜਿਹੜੇ ਗੱਲਬਾਤ ਕਰਦੇ ਹਾਂ। ਅਸੀਂ ਹੁਣ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਹਰ ਤਰ੍ਹਾਂ ਦੇ ਸੰਬੰਧ ਬਣਾਉਣ ਦੇ ਲਈ ਤਿਆਰ ਹਾਂ ਤੇ ਖਾਸ ਕਰਕੇ ਭਾਰਤ ਦੇ ਵਿੱਚ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਸਬੰਧੀ ਤੇ ਉਨ੍ਹਾਂ ਮੁੱਦਿਆਂ ਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਜਾਵੇਗੀ ਜਾਂ ਹੋਵੇਗੀ। ਕਾਲੀਬਾਫ ਨੇ ਅਮਰੀਕਾ ਦੇ ਦਾਅਵੇ ਨੂੰ ਖਾਰਜ ਕੀਤਾ ਕਿ ਇਸ ਦਾਅਵੇ ਨੂੰ ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਗੇਰ ਕਾਲੀਬਾਫ ਨੇ ਕਿਹਾ ਕਿ ਅਮਰੀਕਾ ਦੇ ਦਾਅਵੇ ਬਿਲਕੁਲ ਝੂਠੇ ਨੇ ਕਿ ਇਰਾਨ ਆਪਣੇ ਖਾਤਿਆਂ ਦੇ ਵਿੱਚੋਂ ਬਹਾਲ ਕੀਤੇ ਗਏ ਫੰਡਾਂ ਦੀ ਵਰਤੋਂ ਅਮਰੀਕੀ ਖੇਤੀਬਾੜੀ ਉਤਪਾਦਾਂ ਨੂੰ ਖਰੀਦਣ ਦੇ ਲਈ ਕਰੇਗਾ। ਕਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਦੇ ਉੱਤੇ ਜਿਹੜਾ ਪਾਈ ਪੋਸਟ ਦੇ ਵਿੱਚ ਕਿਹਾ ਕਿ ਅਮਰੀਕਾ ਸਿਰਫ GMO ਸੋਇਆਬੀਨ ਟੁੱਟੇ ਹੋਏ ਵਾਅਦੇ ਅਤੇ ਬੇਕਾਰ ਦੀਆਂ ਗੱਲਾਂ ਹੀ ਜਿਹੜਾ ਬਰਾਮਦ ਕਰਦਾ ਹੈ। ਤੇ ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈ ਹੈ ਜੋ ਕਿ ਹਸਪਤਾਲਾਂ ਦੇ ਬੁਰੇ ਹਾਲਾਤ ਨੇ। ਹਸਪਤਾਲਾਂ ਦੇ ਵਿੱਚ ਬੈੱਡ ਸੰਕਟ ਬਣਿਆ ਹੋਇਆ, ਐਮਰਜੈਂਸੀ ਰੂਮਾਂ ਦੇ ਵਿੱਚ ਲੰਬੀਆਂ ਉਡੀਕਾਂ ਜਾਰੀ ਨੇ। ਕੈਨੇਡਾ ਦੇ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਸੇਵਾਵਾਂ ਦੇ ਲਈ ਮਰੀਜ਼ਾਂ ਦੀ ਉਡੀਕ ਹੁਣ ਪਹਿਲਾਂ ਨਾਲੋਂ ਵੀ ਜਿਹੜਾ ਹੋਰ ਲੰਬੀ ਹੋ ਗਈ ਹੈ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਾਮੇਸ਼ਨ CIHI ਦੀ ਨਵੀਂ ਰਿਪੋਰਟ ਦੇ ਮੁਤਾਬਕ 2024 ਤੇ 25 ਦੇ ਦੌਰਾਨ ਹਸਪਤਾਲ ਦੇ ਵਿੱਚ ਦਾਖਲ ਹੋਏ ਹਰ 10 ਦੇ ਵਿੱਚੋਂ ਇੱਕ ਮਰੀਜ਼ ਨੂੰ ਐਮਰਜੈਂਸੀ ਰੂਮ ਦੇ ਵਿੱਚ 48 ਘੰਟੇ ਤੋਂ ਵੱਧ ਉਡੀਕ ਕਰਨੀ ਪਈ ਹੈ। ਇਹ 2018 ਤੇ 19 ਦੇ ਮੁਕਾਬਲੇ 12 ਘੰਟੇ ਹੋਰ ਵੱਧ ਗਈ ਹੈ, ਜਦੋਂ ਔਸਤ ਉਡੀਕ ਸਮਾਂ 36 ਘੰਟੇ ਸੀ। ਕੈਨੇਡਾ ਦੇ ਵਿੱਚ ਲਗਭਗ 17% ਹਰ 5 ਦੇ ਵਿੱਚੋਂ ਇੱਕ ਬਾਲਗਾਂ ਦੇ ਕੋਲ ਕੋਈ ਪੱਕਾ ਫੈਮਿਲੀ ਡਾਕਟਰ ਜਿਹੜਾ ਪਰਿਵਾਰਕ ਡਾਕਟਰ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਜਿਹੜਾ ਡਾਕਟਰ ਨੇ ਉਨ੍ਹਾਂ ਨੂੰ ਵੀ ਸ਼ਾਮ ਦੇ ਸਮੇਂ ਜਾਂ ਵੀਕਐਂਡ ਦੇ ਉੱਤੇ ਸਮੇਂ ਸਿਰ ਇਲਾਜ ਨਹੀਂ ਮਿਲਦਾ। ਮਾਹਰਾਂ ਤੇ ਟੈਸਟਾਂ ਜਿਵੇਂ ਕਿ MRI ਜਾਂ ਫਿਰ CT ਸਕੈਨ ਲਈ ਮਰੀਜ਼ਾਂ ਨੂੰ ਮਹੀਨਾ ਬੱਧੀ ਜਿਹੜੀ ਉਡੀਕ ਕਰਨੀ ਪੈਂਦੀ ਹੈ। ਨਤੀਜੇ ਵਜੋਂ ਜਦੋਂ ਮਰੀਜ਼ ਜਾਂ ਮਰੀਜ਼ਾਂ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਉਨ੍ਹਾਂ ਦੇ ਕੋਲ ਐਮਰਜੈਂਸੀ ਵਾਰਡ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। CIHI ਦੇ ਜਿਹੜੇ ਅੰਕੜੇ ਦੱਸਦੇ ਨੇ ਕਿ ਐਮਰਜੈਂਸੀ ਵਾਰਡ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਡਾਕਟਰ ਮਰੀਜ਼ ਦੀ ਗੰਭੀਰ ਹਾਲਤ ਦੇ ਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਐਡਮਿਟ ਕਰਨ ਦਾ ਫੈਸਲਾ ਲੈਂਦੇ ਨੇ। ਹਸਪਤਾਲਾਂ ਦੇ ਮੁੱਖ ਜਿਹੜੇ ਵਾਰਡਾਂ ਦੇ ਵਿੱਚ ਬੈੱਡ ਬਿਸਤਰੇ ਖਾਲੀ ਨਾ ਹੋਣ ਦੇ ਕਾਰਨ ਦਾਖਲ ਕੀਤੇ ਗਏ ਮਰੀਜ਼ਾਂ ਨੂੰ ਕਈ ਕਈ ਦਿਨ ਐਮਰਜੈਂਸੀ ਦੇ ਸਟੈਚਰਾਂ ਦੇ ਉੱਤੇ ਹੀ ਕੱਟਣੇ ਪੈਂਦੇ ਨੇ। ਸਾਲ 2024-25 ਦੇ ਅੰਕੜਿਆਂ ਮੁਤਾਬਕ ਦਾਖਲ ਹੋਣ ਵਾਲੇ ਹਰ 10 ਦੇ ਵਿੱਚੋਂ ਇੱਕ ਮਰੀਜ਼ ਨੂੰ ਹਸਪਤਾਲ ਦੇ ਅੰਦਰ ਬੈੱਡ ਮਿਲਣ ਲਈ 48 ਘੰਟਿਆਂ ਯਾਨੀ ਕਿ 2 ਦਿਨਾਂ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਹੈ, ਜੋ ਕਿ ਸਾਲ 2018-19 ਦੇ ਮੁਕਾਬਲੇ 45% ਵੱਧ ਗਈ ਹੈ। ਇਹ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਐਮਰਜੈਂਸੀ ਦਾ ਸਟਾਫ ਇੱਕੋ ਵੇਲੇ ਦੋਹਰੀ ਜਿੰਮੇਵਾਰੀ ਨਿਭਾਉਣ ਦੇ ਲਈ ਮਜਬੂਰ ਹੈ। ਉਨਾਂ ਮਰੀਜ਼ਾਂ ਦੀ ਵੀ ਦੇਖਭਾਲ ਕਰ ਰਹੇ ਨੇ ਜੋ ਪਹਿਲਾਂ ਹੀ ਦਾਖਲ ਨੇ ਤੇ ਬੈੱਡ ਦੀ ਉਡੀਕ ਕਰ ਰਹੇ ਹਨ ਤੇ ਨਾਲ ਹੀ ਬਾਹਰੋਂ ਆ ਰਹੇ ਨਵੇਂ ਗੰਭੀਰ ਮਰੀਜ਼ਾਂ ਨੂੰ ਵੀ ਸੰਭਾਲ ਕਰਦੇ ਨੇ। ਲੌਂਗ ਟਰਮ ਕੇਅਰ ਜਿਹੜੀ ਹੈ LTC ਅਤੇ ਹੋਮ ਕੇਅਰ ਦੀ ਘਾਟ ਬਣੀ ਹੋਈ ਹੈ। ਹਸਪਤਾਲਾਂ ਦੇ ਵਾਰਡਾਂ ਦੇ ਵਿੱਚ ਬੈੱਡ ਖਾਲੀ ਨਾ ਹੋਣ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉੱਥੇ ਮੌਜੂਦ ਬਜ਼ੁਰਗ ਅਤੇ ਪੁਰਾਣੀਆਂ ਬਿਮਾਰੀਆਂ ਦੇ ਨਾਲ ਪੀੜਤ ਮਰੀਜ਼ਾਂ ਨੂੰ ਅੱਗੇ ਲੌਂਗ ਟਰਮ ਕੇਅਰ ਜਿਹੜੀ ਆ ਬਜ਼ੁਰਗਾਂ ਦੇ ਸੰਭਾਲ ਕੇਂਦਰਾਂ ਜਾਂ ਹੋਮ ਕੇਅਰ ਘਰ ਦੇ ਵਿੱਚ ਦੇਖਭਾਲ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਿਸਟਮ ਦੇ ਵਿੱਚ ਅੱਗੇ ਰਸਤਾ ਸਾਫ਼ ਨਾ ਹੋਣ ਕਰਕੇ ਪੂਰੀ ਪ੍ਰਣਾਲੀ ਪਿੱਛੇ ਜਿਹੜੀ ਵੱਲ ਜਾਮ ਹੋ ਰਹੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਮਿਊਨਿਟੀ ਕੇਅਰ ਫੈਮਿਲੀ ਡਾਕਟਰਾਂ ਦੀ ਉਪਲਬਧਤਾ ਤੇ ਬਜ਼ੁਰਗਾਂ ਦੀ ਸੰਭਾਲ ਦੇ ਪ੍ਰਬੰਧਾਂ ਚ ਸੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਤੇ ਇਹ ਬੋਝ ਅਤੇ ਮਰੀਜ਼ਾਂ ਦੀ ਖੱਜਲ ਖੁਆਰੀ ਇਸੇ ਤਰ੍ਹਾਂ ਜਿਹੜੀ ਹੈ ਜਾਰੀ ਤੇ ਬਰਕਰਾਰ ਰਹੇਗੀ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ। ਫਿਰ ਕੈਲਗਰੀ ਦੇ ਵਿੱਚ ਸਾਡੇ ਲੋਕਾਂ ਨੇ ਕੈਲਗਰੀ ਦੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰੀ ਵਸੂਲੀ ਦੇ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ ਤੇ 16 ਮੁਲਜ਼ਮ ਜਿਹੜੇ ਨੇ ਨਾਮਜ਼ਦ ਕੀਤੇ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਦੇ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਜਿਹੜੀ ਹੈ ਉਹਦੀ ਲੜੀ ਨੂੰ ਤੋੜਨ ਦੇ ਲਈ ਕੈਲਗਰੀ ਪੁਲਿਸ ਨੇ ਜਿਹੜਾ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਮਾਮਲੇ ਦੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਜਿਹੜੀਆਂ ਤਸਵੀਰਾਂ ਤੇ ਉਨ੍ਹਾਂ ਦੀ ਪਛਾਣ ਜਨਤਕ ਕਰ ਦਿੱਤੀ ਹੈ। ਪੁਲਿਸ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ। ਕੈਲਗਰੀ ਪੁਲਿਸ ਦੇ ਸੁਪਰੀਡੈਂਟ ਜੈਫ ਬੈਲ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਜਿਹੜੇ ਨੇ ਭਾਈਚਾਰੇ ਦੇ ਵਿੱਚ ਵੱਖ ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਨੇ ਤੇ ਕੁਝ ਸ਼ੱਕੀਆਂ ਦੇ ਕੋਲ ਵੱਖ ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਦੇ ਵਿੱਚੋਂ ਕਿਸੇ ਵੀ ਵਿਅਕਤੀ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਨੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ। ਪੁਲਿਸ ਦੇ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ ਜੋਸ਼ੀ, ਕਰਨਬੀਰ ਸਿੰਘ, ਅਮਨਦੀਪ ਸਿੰਘ ਸਿੱਧੂ, ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ ਤੇ ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਨੇ। ਇਨ੍ਹਾਂ ਸਾਰਿਆਂ ਦੇ ਖਿਲਾਫ਼ ਧਮਕੀਆਂ ਦੇਣ ਅਤੇ ਫਰੋਤੀਆਂ ਜਿਹੜਾ ਆਪਣਾ ਮੰਗਣ ਦੇ ਦੋਸ਼ ਹੇਠ FIR ਦਰਜ ਕੀਤੀਆਂ ਗਈਆਂ ਨੇ। ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2025 ਤੋਂ ਹੁਣ ਤੱਕ ਕੈਲਗਰੀ ਦੇ ਵਿਚ ਜਬਰੀ ਵਸੂਲੀ ਦੇ ਨਾਲ ਸਬੰਧਤ 49 ਘਟਨਾਵਾਂ ਸਾਹਮਣੇ ਆ ਚੁੱਕੀਆਂ, ਜਿਨ੍ਹਾਂ ਦੇ ਵਿਚੋਂ 19 ਮਾਮਲਿਆਂ ਦੇ ਵਿਚ ਘਰਾਂ, ਵਪਾਰਕ ਅਦਾਰਿਆਂ ਜਾਂ ਗੱਡੀਆਂ ਦੇ ਉਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਦੇ ਨਾਲ ਜੁੜੀਆਂ 9 ਗੋਲੀਬਾਰੀ ਦੀਆਂ ਵਾਰਦਾਤਾਂ ਹੋਈਆਂ ਨੇ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਜਿਹੜਾ ਹੈ ਬਿਆਨ ਕਰਦੀਆਂ ਨੇ ਤੇ ਹੁਣ ਤੱਕ ਇਸ ਮਾਮਲੇ ਦੇ ਵਿਚ 16 ਵਿਅਕਤੀਆਂ ਦੇ ਵਿਰੁੱਧ 56 ਅਪਰਾਧਿਕ ਦੋਸ਼ ਜਿਹੜੇ ਨੇ ਆਇਦ ਕੀਤੇ ਜਾ ਚੁੱਕੇ ਐ, ਚਾਰਜ ਲਾ ਤੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਅਮਰੀਕਾ ਦੇ ਵਿਚ ਜਾਲੀ ਸ਼ਰਨ ਕੇਸ ਪਾਉਣ ਵਾਲੇ ਜਿਹੜੇ ਨੇ ਭਾਰਤੀ ਵਕੀਲ ਤੇ ਕਾਰਵਾਈ ਹੋਈ ਹੈ, $2.5 ਲੱਖ ਦਾ ਉਨ੍ਹਾਂ ਨੂੰ ਜੁਰਮਾਨਾ ਲੱਗਿਆ। ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਨਾਲ ਨਾਲ ਜਾਲੀ ਸ਼ਰਨ ਦੇ ਕੇਸ ਦਾਇਰ ਕਰਨ ਦੇ ਕਥਿਤ ਮਾਮਲੇ ਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਵਕੀਲ ਤੋਂ $2.5 ਲੱਖ ਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਨੋਦ ਦੋਦਾਮਣੀ ਦਾ ਨਾਂ ਦਾ ਜਿਹੜਾ ਇਹ ਇਸ ਵਕੀਲ ਤੇ 32 ਇਮੀਗ੍ਰੇਸ਼ਨ ਮਾਮਲਿਆਂ ਚ ਕੁੱਲ 64 ਜਾਲੀ ਦਸਤਾਵੇਜ਼ ਦਾਇਰ ਕਰਨ ਦਾ ਦੋਸ਼ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਅਨੁਸਾਰ ਜੁਰਮਾਨੇ ਦੀ ਵਸੂਲੀ ਦੇ ਲਈ ਵਿਨੋਦ ਦੋਦਾਮਣੀ ਨੂੰ 5 ਵੱਖ ਵੱਖ ਨੋਟੇ ਜਾਰੀ ਕੀਤੇ ਗਏ ਨੇ। ਹੋਮਲੈਂਡ ਸਿਕਿਉਰਿਟੀ ਦੇ ਅਨੁਸਾਰ ਉਹ ਸਾਰੇ ਪ੍ਰਵਾਸੀ ਜਿਨ੍ਹਾਂ ਦੇ ਵਕੀਲ ਨੇ ਕੇਸ ਦਾਇਰ ਕੀਤੇ ਸਨ ਉਹ ਲੋਕ ਭਾਰਤੀ ਨੇ। ਹੁਣ ਜਦੋਂ ਇਸ ਸਥਾਨਕ ਇਮੀਗ੍ਰੇਸ਼ਨ ਵਕੀਲ ਨੂੰ ਜੁਰਮਾਨਾ ਲਗਾਇਆ ਗਿਆ ਤਾਂ ਇਹ ਸਪਸ਼ਟ ਹੈ ਕਿ ਉਸਦੇ ਸਾਰੇ ਮੁਵੱਕਲ ਜਿਹੜੇ ਨੇ ਲਈ ਦੇਸ਼ ਨਿਕਾਲਾ ਦੇ ਹੁਕਮ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹੋਣਗੇ। ਜਿਨ੍ਹਾਂ ਲੋਕਾਂ ਦੇ ਕੋਲ ਇਸ ਸਮੇਂ ਉਸ ਨਾਲ ਕੇਸ ਹਨ ਉਨ੍ਹਾਂ ਨੂੰ ਵੀ ਅਮਰੀਕਾ ਛੱਡਣ ਦੀ ਤਿਆਰੀ ਸ਼ੁਰੂ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵਕੀਲ ਵਿਨੋਦ ਦੋਦਾਮਣੀ ਨੇ ਜਿਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਜਾਲੀ ਦਸਤਾਵੇਜ਼ ਦਾਇਰ ਕੀਤੇ ਨੇ ਉਹ ਸ਼ਰਨ ਦੇ ਨਾਲ ਸੰਬੰਧਿਤ ਨੇ ਤੇ ਡੀ ਐਚ ਐਸ ਵੱਲੋਂ ਦਿੱਤੇ ਗਏ ਬਿਆਨ ਦੇ ਅਨੁਸਾਰ ਇਹ ਸਥਾਨਕ ਵਕੀਲ ਸਾਰੇ ਮਾਮਲਿਆਂ ਦੇ ਵਿਚ ਇਕੋ ਜਿਹੀ ਕਹਾਣੀ ਬਣਾਉਂਦਾ ਸੀ ਤੇ ਪੇਸ਼ ਕੀਤੇ ਗਏ ਸਬੂਤ ਵੀ ਜਿਹੜਾ ਲਗਭਗ ਇਕੋ ਜਿਹੇ ਹੀ ਸਨ। ਆਖਰੀ ਖ਼ਬਰ ਲਈਏ ਤੇ ਪਾਕਿਸਤਾਨ ਤੋਂ ਖ਼ਬਰ ਹੈ ਬਲੂਚਿਸਤਾਨ ਤੋਂ, ਉਥੇ ਵੀ ਇਹੋ ਕੁਝ ਵਾਪਰ ਰਿਹਾ। ਮਹਰੰਗ ਬਲੋਚ ਕੌਣ ਹੈ ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿਚ ਇਕ ਫੌਜੀ ਦੇ ਕਤਲ ਦੇ ਮਾਮਲੇ ਦੇ ਵਿਚ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ ਤੇ ਲੋਕ ਪ੍ਰਦਰਸ਼ਨ ਕਰ ਰਹੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ

ਸ਼ਬੀਰ ਅਹਿਮਦ ਦੇ ਜਿਹੜਾ ਉੱਤੇ ਜਾਨਲੇਵਾ ਹਮਲਾ ਕੀਤਾ ਜਿਸ ਕਰਕੇ ਉਸਦੀ ਮੌਤ ਹੋਈ। ਸੁਣਵਾਈ ਦੌਰਾਨ ਕਾਰਕੁਨਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਤੇ ਮੁਕੱਦਮੇ ਦਾ ਬਾਈਕਾਟ ਜਿਹੜਾ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿਚ ਗ੍ਰਿਫ਼ਤਾਰ ਆਗੂ 12 ਜੂਨ ਤੋਂ ਜਿਹੜਾ ਜ਼ਿਲ੍ਹਾ ਜੇਲ੍ਹ ਦੇ ਵਿਚ ਧਰਨੇ ਦੇ ਉੱਤੇ ਬੈਠੇ ਹੋਏ ਨੇ। ਇਕ ਸੁਰੱਖਿਆ ਅਧਿਕਾਰੀ ਨੇ ਡਾਕਟਰ ਮਹਾਰੰਗ ਬਲੋਚ ਦੇ ਉੱਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਬੰਦਰਗਾਹ ਸ਼ਹਿਰ ਗਵਾਦਰ ਦੇ ਵਿਚ ਸਾਲ 2024 ਦੇ ਦੌਰਾਨ ਹੋਏ ਮੁਜ਼ਾਹਰੇ ਦੇ ਵਿਚ ਬਹੁਤ ਭੜਕਾਊ ਭਾਸ਼ਣ ਦਿੱਤਾ ਸੀ ਜਿਸ ਤੋਂ ਬਾਅਦ 30 ਤੋਂ 40 ਲੋਕਾਂ ਨੇ ਸੁਰੱਖਿਆ ਬਲਾਂ ਦੇ ਇਕ ਵਾਹਨ ਦੇ ਉੱਤੇ ਡੰਡਿਆਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ। ਅਧਿਕਾਰੀਆਂ ਦਾ ਦਾਅਵਾ ਹੈ ਕਿ ਸੁਰੱਖਿਆ ਜਿਹੜੇ ਮੁਲਾਜ਼ਮ ਸ਼ਬੀਰ ਅਹਿਮਦ ਆਪਣੇ ਸਾਥੀਆਂ ਤੋਂ ਵੱਖ ਹੋ ਗਏ ਸਨ ਤੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਕੁਵੈਟਾ ਦੀ ਇਕ ਐਂਟੀ ਟੈਰਰਿਜ਼ਮ ਅਦਾਲਤ ਨੇ ਕਿਹਾ ਕਿ ਡਾਕਟਰ ਮਹਾਰੰਗ ਬਲੋਚ ਅਤੇ ਸਿਬਗ ਤੁਲਹਾ ਬਲੋਚ ਯਾਕ ਜੇਤੀ ਕਮੇਟੀ ਦੀ ਗੈਰ ਕਾਨੂੰਨੀ ਸਭਾ ਦੇ ਵਿਚ ਸਰਗਰਮ ਸਨ ਤੇ ਫੈਡਰਲ ਕਾਂਸਟੇਬੁਲਰੀ ਦੇ ਅਧਿਕਾਰੀ ਨੂੰ ਮਾਰੇ ਜਾਣ ਦੇ ਵਿਚ ਉਨ੍ਹਾਂ ਦਾ ਮਕਸਦ ਇਕੋ ਹੀ ਸੀ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਸ਼ਬੀਰ ਅਹਿਮਦ ਦੇ ਵਾਰਸਾਂ ਨੂੰ 2 ਲੱਖ ਪਾਕਿਸਤਾਨੀ ਰੁਪਏ $719 ਮੁਆਵਜ਼ੇ ਦੇ ਵਜੋਂ ਦੇਣ ਦੇ ਵੀ ਹੁਕਮ ਜਿਹੜੇ ਦਿੱਤੇ ਹੋਏ ਨੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਖੁੱਲੀਆਂ ਨੇ ਤੇ ਤੁਹਾਡੇ ਸੁਨੇਹੇ ਵੀ ਆਖਰ ਦੇ ਵਿਚ ਲਵਾਂਗਾ। ਬਹੁਤ ਸਾਰੇ ਸੁਨੇਹੇ ਤੁਹਾਡੇ ਆਏ ਨੇ ਦੋਸਤਾਂ ਦੇ ਤੇ ਨਵੇਂ ਦੋਸਤ ਵੀ ਜੁੜੇ ਆ ਬਾਈ ਜੀ, ਸਾਰੇ ਸ਼ੁਕਰੀਆ, ਧੰਨਵਾਦ ਹੈ। ਤੇ ਜਿਹਦੇ ਵਿਚ ਚਲੋ ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ UAE ਤੋਂ, ਤੇ ਮਾਨ ਸੁਰਿੰਦਰ ਜੀ, ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਸਾਡੇ ਸ਼ਹਿਰ ਵੱਲ ਨੂੰ ਆ ਰਹੇ ਆ, ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਆ। ਗੁਰੀਮਾਨ ਜੀ ਜੁੜੇ ਹੋਏ ਨੇ, ਜੱਟ ਵੀ ਕਹਿੰਦੇ ਇੱਥੇ ਹੀ ਹੁੰਦਾ ਹੈ ਅਤੇ ਸੁਣ ਵੀ ਰਿਹਾ ਕਹਿੰਦੇ ਜੀ, ਜੀਆਂ ਨੂੰ ਜੀ ਬਾਈ ਜੀ। ਤੇ ਸਾਰੇ ਭਰਾਵਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਹੈ। ਤੇ ਅੱਗੇ ਕਹਿੰਦੇ ਨੇ ਉਹ ਬਾਬਾ ਜੀ ਇਹਨੇ ਇਹ ਇੰਨੇ ਯੋਗਾ ਕਹਿੰਦੇ ਕਿੱਥੇ ਹੈ, ਭਾਂਡ ਨੇ ਕਹਿੰਦੇ ਗੱਲ ਕੀਤੀ ਹੈ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜਿਆ, ਸਤਿ ਸ੍ਰੀ ਅਕਾਲ ਭੇਜਦੇ ਹੈ। ਤੇ ਇਸੇ ਤਰ੍ਹਾਂ ਵੈਨਜੁਏਲਾ ਦੇ ਹਾਲਾਤਾਂ ਦੇ ਉੱਤੇ ਲਿਖਿਆ ਕਿ ਕਹਿੰਦੇ ਵੈਨਜੁਏਲਾ ਦੇ ਹਾਲਾਤ ਤਾਂ ਕਹਿੰਦੇ ਬਹੁਤ ਮਾੜੇ ਨੇ, 1 ਲੱਖ ਤੱਕ ਦੀਆਂ ਮੌਤਾਂ ਹੋ ਸਕਦੀਆਂ ਨੇ, ਗੁਰੀਮਾਨ ਜੀ ਲਿਖਦੇ ਆ। ਤੇ ਜਗਮਨ ਹੋਲੀ ਚੱਲ ਰਿਹਾ, ਔਜਲਾ ਸਾਹਿਬ ਲਿਖਦੇ ਆ ਕਿ ਆ ਰਹੇ ਜੀ ਤੁਹਾਡੇ ਸ਼ਹਿਰ ਵੱਲ। ਤੇ ਮਾਨ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ। ਤੇ ਅਮਰੀਕਾ ਨੂੰ ਰੋਜ਼ ਯਾਦ ਕਰਦੇ ਨੇ, ਕਰ ਲੈਂਦੇ ਹੋ ਕਹਿੰਦੇ ਆਪਣੇ ਰਾਜਨ ਜੀ, ਮਾਲ ਜੀ ਲਿਖਦੇ ਆ। ਤੇ ਇਸੇ ਤਰ੍ਹਾਂ ਰਜਿੰਦਰ ਜੀਰਾ ਜੀ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਭੇਜਦੇ ਸਾਰੇ ਪਰਿਵਾਰ ਨੂੰ। ਤੇ ਔਜਲਾ ਸਾਹਿਬ ਧੁੰਮਾ ਇੱਥੋਂ ਹੀ ਕਹਿੰਦੇ ਗਿਆ ਧੱਕੇ ਖਾਂਦਾ ਜੀ। ਤੇ ਮੁਕੱਦਰ ਜੀ ਕਹਿੰਦੇ ਕਿਸੇ ਨਹੀਂ ਪੈਰਵਾਈ ਕਰਨੀ ਸੈਣੀ ਬਾਈ ਜੀ, ਸਰਸਾ ਗਿਆਨ ਗੋਦੜੀ ਗੁਰੂ ਘਰ ਆਜ਼ਾਦ ਕਰਵਾਉਣ ਗਿਆ ਸੀ, ਕਰਾ ਲਿਆ ਉਹਨੇ ਜੀ ਕਹਿੰਦੇ। ਤੇ ਮੁਕੱਦਰ ਜੀ ਲਿਖਦੇ ਆ ਵੋਟ ਕਿਹਨੂੰ ਪਾਉਣੀ ਹੈ ਸੈਣੀ ਬਾਈ ਜੀ। ਤੇ ਮੁਕੱਦਰ ਜੀ ਤੋਂ ਬਾਅਦ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਪੱਤਰਕਾਰਾਂ ਤੋਂ ਅੱਗੇ ਲੰਘ ਗਏ, ਨਹੀਂ ਜੀ ਥੱਲੇ ਹੀ ਰਹੀਏ ਤਾਂ ਚੰਗਾ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਰਜਿੰਦਰ ਕੁਮਾਰ ਜੀ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਤੁਹਾਡੇ, ਤੇ ਕੱਲ ਆ ਜਾਣਗੇ ਜੀ ਕਹਿੰਦੇ ਮੁਕੱਦਰ ਜੀ, ਪੱਕੀ ਗੱਲ ਹੈ ਸੈਣੀ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਮੁਕੱਦਰ ਜੀ, ਔਜਲਾ ਬਾਈ ਜੀ ਐਵੇਂ ਲੱਗਦਾ ਜਿਵੇਂ ਬੜੇ ਡੂੰਘੇ ਜਿਹੇ ਬੋਲਦੇ ਹੋ ਜੀ, ਉਹ ਮੇਰੇ ਵੱਲੋਂ ਸੀ ਜੀ ਪ੍ਰੋਬਲਮ, ਤੇ ਉਹਨੂੰ ਦਰੁਸਤ ਕਰ ਲਿਆ ਗਿਆ। ਰਜਿੰਦਰ ਜੀਰਾ ਜੀ ਕਹਿੰਦੇ ਆ ਔਜਲਾ ਸਾਹਿਬ ਦੀ ਆਵਾਜ਼ ਤਾਂ ਇਦਾਂ ਲੱਗਦਾ ਜਿਵੇਂ ਗੁਸਲਖਾਨੇ ਦੇ ਵਿਚ ਬੋਲਦੇ ਜੀ, ਉਹ ਉਹਨਾਂ ਵੱਲੋਂ ਸਾਰਾ ਠੀਕ ਸੀ ਜੀ। ਉਹਨਾਂ ਲਿਖਿਆ ਵੀ ਭਾਰਤ ਵਾਲੇ ਪਾਸਿਓਂ ਕੋਈ ਸਮੱਸਿਆ ਸੀ। ਮਾਲ ਜੀ ਕਹਿੰਦੇ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ। ਤੇ ਜੀ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਤੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ, ਉਹ ਆਪਣੇ ਆਪ ਉਗਾਉਣੀ ਜਾਂ ਗਾਉਣੀ ਪੈਂਦੀ ਹੈ ਬਾਬਿਓ। ਤੇ ਮੁਕੱਦਰ ਜੀ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ। ਲਓ ਦੋਸਤੋ, ਇਹ ਸੀ ਤੁਹਾਡੇ ਸਾਰਿਆਂ ਦੋਸਤਾਂ ਦੇ ਸੁਨੇਹੇ। ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆ ਨਾਵਲ ਦੀ, ਤੇ ਨਾਵਲ ਦੀ ਬਾਤ ਪਾਉਂਦੇ ਆ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿਚ ਵੀ ਮੈਂ ਸਾਂਝ ਨਹੀਂ ਪਾ ਸਕਿਆ ਸੀ ਤੇ ਖ਼ਬਰਾਂ ਨੂੰ ਇੱਥੇ ਸਮੇਟਦੇ ਆ, ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦਾ। ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਇਹ ਨਾਵਲ ਦੀ ਜਿਹੜੀ ਸਮਾਪਤੀ ਕੀਤੀ ਸੀ। ਜਦੋਂ ਪਿਛਲੇ ਦਿਨਾਂ ਦੇ ਵਿਚ ਲੜੀਵਾਰ ਭਾਗ 6 ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਤੇ ਉਹਦੇ ਵਿਚ ਜਦੋਂ ਆਪਾਂ ਪਿੱਛੇ ਝਾਤ ਮਾਰਦੇ ਹਾਂ ਤਾਂ 1730 ਦੇ ਵਿਚ ਸੁਲਤਾਨਪੁਰ ਦੇ ਜਿਹੜੇ ਫੌਜਦਾਰ ਦੀ ਮੌਤ ਹੋ ਜਾਂਦੀ ਹੈ ਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿਚ ਪੇਸ਼ ਹੋਇਆ। ਆਪਣੀ ਕਾਬਲੀਅਤ ਦੱਸ ਕੇ ਜਿਹੜਾ ਸੀ ਅਰਜ਼ ਕਰਦਾ ਹੈ ਕਿ ਖਾਲੀ ਥਾਂ ਦੇ ਉੱਤੇ ਉਸ ਨੂੰ ਤੈਨਾਤ ਕੀਤਾ।

ਆ ਜਾਵੇ। ਜ਼ਕਰੀਆ ਖਾਨ ਨੇ ਕਿਹਾ ਕਿ ਕੋਈ ਜਾਮਣ ਦੇ ਜਾਣੀ ਕਿ ਕੋਈ ਉਦਾਹਰਣ ਦੇ ਕਾਹਦੇ ਲਈ ਤੈਨੂੰ ਕੀਤਾ ਜਾਵੇ। ਤੇ ਲਾਲਾ ਸ੍ਰੀ ਨਿਵਾਸ ਨੇ ਜਾਮਣੀ ਉਹਦੀ ਫਿਰ ਦਿੱਤੀ ਸੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਫਿਰ ਉਹ ਅਦੀਨਾ ਬੇਗ ਖਾਨ ਜਿਹੜਾ ਹੋ ਗਿਆ, ਅਦੀਨਾ ਬੇਗ ਖਾਨ ਹੋ ਗਿਆ ਉਹਦਾ ਨਾਮ ਦੇ ਨਾਲ ਲੱਗਣ ਲੱਗ ਗਿਆ। ਤੇ ਸ੍ਰੀ ਨਿਵਾਸ ਨੂੰ ਜਿਹੜਾ ਉਹਨੇ ਆਪਣਾ ਸਹਾਇਕ ਰੱਖ ਲਿਆ ਸੀ ਤੇ ਉਸਦੇ ਫਾਰਸੀ ਜਾਣ ਦੇ ਭਰਾ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਜਿਹੜਾ ਮੁੰਸ਼ੀ ਲਾ ਲਿਆ। ਅਦੀਨਾ ਦੇ ਕੰਮ ਦੇ ਵਿੱਚ ਉਦੋਂ ਵਿਘਨ ਪੈ ਗਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਜਿਹੜਾ ਸੀ ਪਲੇਗ ਪੈ ਜਾਂਦੀ ਹੈ, ਪਲੇਗ ਹੋ ਦਈ ਬਿਮਾਰੀ ਹੋ ਜਾਂਦੀ ਹੈ, ਉੱਥੇ ਫੈਲ ਗਈ ਸੀ। ਤੇ ਨਾਦਰ ਦੇ ਹਮਲੇ ਤੋਂ ਪਹਿਲਾਂ ਤੇ ਪਿੱਛੋਂ ਉਹਨੇ ਆਪਣੀ ਯੋਗਤਾ ਸਾਬਤ ਕੀਤੀ ਤੇ ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ ਉੱਥੇ ਤੇ ਕੁਝ ਜੰਗੀ ਕੈਦੀ ਪੈਸੇ ਦੇ ਕੇ ਜਿਹੜਾ ਛੁਡਵਾਏ ਗਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਪਦਿਆਂ ਹੋਇਆਂ ਜ਼ਕਰੀਆ ਖਾਨ ਨੇ ਜਿਹੜਾ ਸੀ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਜਿਹੜਾ ਹਾਕਮ ਥਾਪ ਦਿੱਤਾ ਤੇ ਕਿਹਾ ਕਿ ਸਿੱਖਾਂ ਦੇ ਨਾਲ ਤੂੰ ਸਿੰਜ। ਤੇ ਜਲਦੀ ਹੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਹੈ ਹੁਣ, ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਰਹੀ ਹੈ ਤੇ ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਜਿਹੜਾ ਸੀ ਤੋੜ ਕੇ ਰੱਖ ਦਿੱਤਾ ਸੀ ਉਹਨੂੰ ਤੇ ਪੰਜਾਬ ਤੇ ਹਿੰਦੁਸਤਾਨ ਨੂੰ, ਤੇ ਦੂਜੀ ਵਾਰ ਫਿਰ ਪਤਾ ਨਹੀਂ ਸੀ ਫਿਰ ਕਦੋਂ ਹੱਲਾ ਹੋ ਜਾਵੇਗਾ। ਦਿਨੋ ਦਿਨ ਮਰਾਠੇ ਤਕੜੇ ਹੁੰਦੇ ਗਏ ਤੇ ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ ਤੇ ਇਸੇ ਧਰਤੀ ਦੇ ਜਾਏ ਨੇ। ਉਨ੍ਹਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਸੀ ਤੇ ਫਿਰ ਉਨ੍ਹਾਂ ਨੇ ਗੁਰੂਆਂ ਤੋਂ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਸੀ। ਉਹ ਸਮਝ ਗਿਆ ਅੱਗੇ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੋਲ ਦੇ ਜਿਹੜਾ ਸੀ ਬਣਾਉਣਾ ਪਵੇਗਾ, ਬਰਾਬਰਤਾ ਦੇ ਨਾਲ ਚੱਲਣਾ ਪਵੇਗਾ। ਉਹਨੇ ਦੇਖ ਲਿਆ ਸੀ ਕਿ ਜਲਦ ਹੀ ਫਿਰ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ ਤੇ ਸੰਗਠਿਤ ਨੇ ਇੱਕ ਦੂਜੇ ਨਾਲ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਚੁੱਪ ਚਪੀਤੇ ਕੁਝ ਕਰ ਨਹੀਂ ਰਿਹਾ, ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਜਾਂਦਾ ਹੈ ਕਿ ਭਾਈ ਸਿੱਖਾਂ ਵਿਰੁੱਧ ਐਕਸ਼ਨ ਲੈ, ਐਵੇਂ ਨਾ ਬੈਠਾ ਰਹੇ ਹੱਥ ਤੇ ਉੱਤੇ ਹੱਥ ਧਰ ਕੇ। ਉਹਨੇ ਫਿਰ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਤੇ ਅਸੀਂ ਕੁਝ ਨਾ ਕੁਝ ਕਰਨ ਜਾ ਰਹੇ ਹਾਂ। ਸਿੱਖਾਂ ਨੇ ਉਸਦੇ ਕੋਲ ਜਿਹੜਾ ਸੀਗਾ ਫਿਰ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਕੜੀਆ ਭੇਜਿਆ ਸੀ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਤੇਜ ਤਰਾਰ ਜਿਹੜਾ ਆਦਮੀ ਸੀ ਤੇ ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਰਲ ਗਿਆ ਫਿਰ ਉਹ ਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਨੂੰ ਕੂਚ ਕਰ ਗਏ ਤੇ ਉੱਥੇ ਹੀ ਸਟੇਟ ਦੇ ਲਈ ਮੁਸ਼ਕਲਾਂ ਜਿਹੜੀਆਂ ਫਿਰ ਖੜੀਆਂ ਕਰਨ ਲੱਗ ਪਏ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਜ ਦਾ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਗੱਲਬਾਤ ਆਪਾਂ ਅੱਗੇ ਕਰਨ ਜਾ ਰਹੇ ਹਾਂ। ਤੇ ਇਸ ਸਮੇਂ ਦੇ ਵਿੱਚ ਦੋਸਤੋ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਆਖਰ ਦੇ ਵਿੱਚ ਤੁਹਾਡਾ ਸਵਾਗਤ ਰਹੇਗਾ ਜੇ ਤੁਸੀਂ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਇਸ ਕਿਤਾਬ ਦੇ ਕੁਝ ਚੈਪਟਰ ਪੜ੍ਹ ਕੇ ਸਾਂਝ ਪਾ ਕੇ ਤੇ ਉਸ ਤੋਂ ਬਾਅਦ ਤੁਹਾਡੀ ਫੋਨ ਲਾਈਨ ਜ਼ਰੂਰ ਤੁਹਾਡੇ ਲਈ ਖੋਲ੍ਹ ਦਿੱਤੀ ਜਾਵੇਗੀ। ਤੇ ਲਓ ਫਿਰ ਆਪਾਂ ਕਰਦੇ ਹਾਂ ਅਗਾਸ ਅੱਗੇ ਇਹ ਗੱਲਬਾਤ ਕਿੱਥੇ ਜਾ ਕੇ ਸਮਾਪਤ ਹੁੰਦੀ ਹੈ, ਕਿੱਥੇ ਮੁੱਕਦੀ ਹੈ, ਕੀ ਕੁਝ ਅੱਗੇ ਬਣਦਾ ਹੈ ਤੇ ਕੀ ਸੌਦੇਬਾਜ਼ੀਆਂ ਹੁੰਦੀਆਂ ਨੇ ਤੇ ਪੰਜਾਬ ਕਿੱਥੇ ਖੜਦਾ ਹੈ। ਲਓ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਚੈਪਟਰ 7 ਭਾਗ 7 ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 7।

ਨਾਦਰ ਸ਼ਾਹ ਲਾਹੌਰ ਦਾ ਖਜ਼ਾਨਾ ਖਾਲੀ ਕਰ ਗਿਆ ਤੇ ਫੌਜੀਆਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਸਨ। ਜ਼ਕਰੀਆ ਖਾਨ ਨੇ ਆਪਣਾ ਦੀਵਾਨ ਜਸਪਤ ਰਾਏ ਜਿਹੜਾ ਸੀ ਗ੍ਰਿਫ਼ਤਾਰ ਕਰਕੇ ਉਹਦੇ ਭਰਾ ਲਖਪਤ ਨੂੰ ਕਿਹਾ ਕਿ ਨਾਜ਼ੀਮਾ ਨੂੰ ਕਹਿ ਕਿ ਮਾਮਲੇ ਦਾ ਬਕਾਇਆ ਜਮ੍ਹਾਂ ਕਰਵਾਉਣ। ਪਰ ਕਿੱਥੇ,

ਜਸਪਤ ਰਾਇਤਾ ਰਿਹਾ ਰਿਹਾ ਹੋ ਗਿਆ, ਪਰ ਅਦੀਨਾ ਬੇਗ ਦੇ ਕੋਲ ਜਮ੍ਹਾਂ ਕਰਵਾਉਣ ਲਈ ਪੈਸੇ ਨਹੀਂ ਸਨ, ਸੋ ਉਹਨੇ ਅਦੀਨੇ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਕਰੀਆ ਖਾਨ ਨੇ ਆਪਣਾ ਦੂਜਾ ਬੇਟਾ ਸ਼ਾਹ ਨਵਾਜ਼ ਅਦੀਨੇ ਦੀ ਥਾਂ ਜਲੰਧਰ ਦਾ ਨਾਜ਼ਮ ਲਾ ਦਿੱਤਾ ਤੇ ਅਦੀਨਾ ਬੇਗ ਨੂੰ ਤਸੀਹੇ ਵੀ ਦਿੱਤੇ ਗਏ, ਪਰ ਉਹ ਸਟੇਟ ਦਾ ਵਫ਼ਾਦਾਰ ਰਿਹਾ। ਸ੍ਰੀ ਨਿਵਾਸ ਤੇ ਭਵਾਨੀ ਦਾਸ ਨੇ ਫਿਰ ਜਿਹੜਾ ਸੀ ਵਿਚੋਲਗੀ ਕਰਕੇ ਉਹਨੂੰ ਜਿਹੜਾ ਸੀ ਸ਼ਾਹ ਨਵਾਜ਼ ਦਾ ਡਿਪਟੀ ਲਵਾ ਦਿੱਤਾ। ਉਹਨਾਂ ਦਿਨਾਂ ਦੇ ਉੱਤੇ ਪੰਜਾਬ ਦੇ ਹਾਲਾਤ ਬਾਰੇ ਇੱਕ ਹੋਰ ਪੱਖ ਜਾਂ ਪੱਖੋਂ ਜਾਣਨਾ ਜ਼ਰੂਰੀ ਹੈ। ਉਹ ਕੀ ਹੈ? ਜਿਸ ਬੰਦੇ ਨੇ ਹਕੂਮਤ ਦੇ ਵਿੱਚ ਉੱਪਰ ਚੜ੍ਹਨ ਦਾ ਯਤਨ ਕੀਤਾ, ਉੱਪਰ ਜਾਣ ਦਾ, ਉਸਨੂੰ ਕੈਦ, ਤਸੀਹੇ, ਅਸਧਾਰਨ ਮੌਤ ਦਾ ਸਾਹਮਣਾ ਕਰਨਾ ਪਵੇਗਾ। ਆਪਣਾ ਮਤਲਬ ਕੱਢਣ ਦੇ ਲਈ ਦਗੇਬਾਜ਼ੀ ਆਮ ਹਥਿਆਰ ਸੀ। ਕੈਦੀ ਜੇਲ੍ਹ ਦੇ ਵਿੱਚੋਂ ਭੱਜ ਸਕਦਾ ਸੀ, ਕਾਤਲ ਖੁਦ ਕਤਲ ਹੋ ਸਕਦਾ ਸੀ। ਅਦੀਨਾ ਬੇਗ ਖਤਰੇ ਝੱਲ ਕੇ ਦਿਨ ਰਾਤ ਜਿਹੜਾ ਸੀ ਹਿੰਦੂਆਂ ਤੇ ਸਿੱਖਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦਾ ਸੀ। ਇਸ ਤਰ੍ਹਾਂ ਦੇ ਹੋਰ ਬੰਦੇ ਵੀ ਅਦੀਨੇ ਵਰਗੇ ਹੋਣਗੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਨਹੀਂ ਹੈ, ਕਿਉਂਕਿ ਖੇਤਾਂ ਦੇ ਵਿੱਚ, ਦਰਿਆਵਾਂ ਦੇ ਘਾਟਾਂ ਤੇ, ਮਲਾਹ ਬਾਜ਼ਾਰਾਂ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਲੋਕ, ਦਫ਼ਤਰਾਂ ਦੇ ਕਰਿੰਦੇ, ਅਨੇਕ ਧਰਮਾਂ ਜਾਤਾਂ ਪਿਛੋਕੜਾਂ ਦੇ ਲੋਕ ਸਨ ਤੇ ਇਨ੍ਹਾਂ ਦੇ ਨਾਲ ਤਾਲਮੇਲ ਜਿਹੜਾ ਰੱਖਣਾ ਪੈਣਾ ਸੀ। 1745 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ। ਸਿੱਖਾਂ ਦੇ ਉੱਪਰ ਸਖਤੀਆਂ ਕੀਤੀਆਂ ਠੀਕ, ਪਰ ਉਹ ਕਾਬਲ ਹਾਕਮ ਸੀ ਜਿਸ ਨੇ ਨਾਦਰ ਸ਼ਾਹ ਤੋਂ ਲਾਹੌਰ ਦੇ ਲੋਕਾਂ ਦੀ ਜਾਨ ਬਚਾਈ। 3 ਦਿਨ ਕਿਸੇ ਘਰ ਦਾ ਦੀਵਾ ਨਹੀਂ ਸੀ ਬਲਿਆ। ਉਸਦੀ ਅਰਥੀ ਪਿੱਛੇ ਹਜ਼ਾਰਾਂ ਪੰਜਾਬੀ ਵਿਰਲਾਪ ਕਰਦੇ ਗਏ ਸੀ। ਸਮਕਾਲੀ ਹਿੰਦੂ ਇਤਿਹਾਸਕਾਰ ਆਨੰਦ ਰਾਮ ਮੁਖਲੀਸ ਨੇ ਇਹੋ ਹੀ ਲਿਖਿਆ, ਕਹਿੰਦਾ ਕਿ ਜਿੱਥੇ ਜ਼ਕਰੀਆ ਖਾਨ, ਉਸਦੀ ਪਤਨੀ, ਮਾਪੇ ਤੇ ਹੋਰ ਰਿਸ਼ਤੇਦਾਰ ਦਫਨਾਏ ਗਏ, ਅੱਜ ਉਸ ਕਬਰਿਸਤਾਨ ਦੇ ਵਿੱਚ ਉੱਲੂ ਬੋਲਦੇ ਨੇ। ਉਸ ਥਾਂ ਦੇ ਉੱਤੇ ਇੱਕ ਮੀਨਾਰ ਜਿਹੜਾ ਹੈ ਜਿੱਥੇ ਜ਼ਕਰੀਆ ਖਾਨ ਦੀ ਕੁਆਰੀ ਭੈਣ ਸ਼ਰਫ ਅਲ ਨਿਸਾ ਆਪਣੇ ਸਾਹਮਣੇ ਖੰਜਰ ਰੱਖ ਕੇ ਹਰ ਰੋਜ਼ 1 ਘੰਟਾ ਕੁਰਾਨ ਦਾ ਪਾਠ ਕਰਿਆ ਕਰਦੇ ਸੀ। ਮੌਤ ਤੋਂ ਪਹਿਲਾਂ ਨਿਸ਼ਾਨੇ ਇੱਛਾ ਦੱਸੀ ਸੀ ਕਿ ਮੇਰੀ ਕਬਰ ਉੱਪਰ ਗੁੰਬਦ ਨਾ ਬਣਾਇਆ ਜਾਵੇ, ਮੇਰੇ ਨਾਲ ਕਬਰ ਦੇ ਵਿੱਚ ਮੇਰਾ ਹੀਰਿਆਂ ਜੜਿਆ ਖੰਜਰ ਤੇ ਕੁਰਾਨ ਦਫ਼ਨ ਕੀਤੇ ਜਾਣ। ਬਿਲਕੁਲ ਹੀ ਇਕਬਾਲ ਨੇ ਇਸ ਕੁੜੀ ਤੇ ਮਰਸੀਆ ਲਿਖਿਆ ਸੀ, ਜੋ ਕਰ ਸਕਦਾ ਸੀ ਪਰ ਕੀਤਾ ਨਹੀਂ। ਜ਼ਕਰੀਆ ਖਾਨ ਮੁਗਲਾਂ ਤੇ ਇਰਾਨੀਆਂ ਦੋਵਾਂ ਤੋਂ ਆਪਣੀ ਖੁਦ ਮੁਖਤਿਆਰੀ ਦਾ ਐਲਾਨ ਕਰ ਸਕਦਾ ਸੀ, ਕਿਉਂਕਿ ਨਾਦਰ ਸ਼ਾਹ ਨੇ 1747 ਚ ਕਤਲ ਹੋ ਜਾਣਾ ਸੀ ਤੇ ਆਸਫ ਜ਼ਾਹ ਨੇ ਦੱਖਣ ਦੇ ਵਿੱਚ ਆਪਣੀ ਆਜ਼ਾਦ ਰਿਆਸਤ ਦਾ ਐਲਾਨ ਕਰ ਦਿੱਤਾ ਸੀ। ਅਵਧ ਦੇ ਵਿੱਚ ਸਾਦਤ ਖਾਨ ਨੇ ਇਹੋ ਹੀ ਕੀਤਾ ਤੇ ਜ਼ਕਰੀਆ ਖਾਨ ਜਿਹੜਾ ਸੀ ਉਹਨੇ ਉਹਨਾਂ ਵਾਂਗ ਨਾ ਕੀਤਾ ਜਿੱਦਾਂ ਉਹਨੇ ਕੀਤਾ ਸੀ। ਉਸਦੇ ਦਿਲ ਦੇ ਵਿੱਚ ਇਹ ਖਿਆਲ ਕਦੇ ਆਇਆ ਕਿ ਨਾ, ਪਤਾ ਨਹੀਂ ਲੱਗਦਾ ਕੀ ਹੋਇਆ। ਕਮਜ਼ੋਰ ਹਕੂਮਤਾਂ ਦੀ ਅਧੀਨਗੀ ਦੀ ਥਾਂ ਖੁਦ ਮੁਖਤਾਰ ਜ਼ਕਰੀਆ ਮਾਮਲਾ ਬਾਹਰ ਜਾਣੋ ਵੀ ਜਿਹੜਾ ਰੋਕ ਲੈਂਦਾ ਹੈ ਵੀ ਭਾਈ ਅੰਦਰ ਖਾਤੇ ਹੀ ਸੁਲਝਾ ਲਿਆ ਜਾਵੇ, ਸਿੱਖਾਂ ਨੂੰ ਕੁਸ਼ਲਤਾ ਦੇ ਨਾਲ ਦਬਾ ਵੀ ਸਕਦਾ ਸੀ। ਤੇ ਜ਼ਕਰੀਆ ਖਾਨ ਦੀ ਮੌਤ ਮਗਰੋਂ ਉਸਦੇ ਬੰਦਿਆਂ ਯਹੀਆ ਖਾਨ ਤੇ ਸ਼ਾਹ ਨਵਾਜ਼ ਵਿਚਕਾਰ ਖੂਨੀ ਟੱਕਰ ਹੋ ਗਈ। ਬਾਦਸ਼ਾਹ ਮੁਹੰਮਦ ਸ਼ਾਹ ਦੋਹਾਂ ਨੂੰ ਨਫ਼ਰਤ ਕਰਦਾ ਸੀ, ਕਿਉਂਕਿ ਨਾਦਰ ਦੀ ਤਾਬਿਆਦਾਰੀ ਦੇ ਵਿੱਚ ਚਲੇ ਗਏ ਸਨ ਉਹ, ਤੇ ਮੁਹੰਮਦ ਸ਼ਾਹ ਤਾਂ ਆਪਣੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੇ ਖੰਭ ਵੀ ਜਿਹੜਾ ਕੁਤਰਨ ਦਾ ਇੱਛੁਕ ਸੀ, ਜਿਸਦੀ ਭੈਣ ਜ਼ਕਰੀਆ ਖਾਨ ਦੀ ਜਿਹੜਾ ਸੀ ਬੇਗਮ ਸੀ। ਵੱਡਾ ਬੇਟਾ ਯਹੀਆ ਕਮਰੂਦੀਨ ਦੀ ਧੀ ਦਾ ਪਤੀ ਸੀ। ਕਮਰੂਦੀਨ ਨੇ ਜਿਹੜੀ ਸਲਾਹ ਦਿੱਤੀ ਝਿਜਕਦਿਆਂ ਮੁਹੰਮਦ ਸ਼ਾਹ ਨੇ ਮੰਨ ਹੀ ਲਈ। ਕਮਰੂਦੀਨ ਖੁਦ ਦੇਖੇ ਲਾਹੌਰ ਦਾ ਸੂਬੇਦਾਰ ਕਿਸ ਨੂੰ ਲਾਉਣਾ ਹੈ ਤੇ ਯਹੀਆ ਨੂੰ ਉਸਦਾ ਡਿਪਟੀ ਲਾਇਆ ਜਾਵੇ ਤੇ ਛੋਟੇ ਸ਼ਾਹ ਨਮਾਜ਼ ਨੂੰ ਜਿਹੜਾ ਸੀਗਾ ਸ਼ਾਹ ਨਵਾਜ਼ ਨੂੰ ਜਲੰਧਰ ਦਾ ਨਾਜ਼ਮ ਲਾਓ। ਛੋਟੇ ਨੂੰ ਕੁਝ ਰਕਮ ਤੇ ਹੀਰੇ ਵੀ ਦਿੱਤੇ ਗਏ। ਇੱਕ ਜਲੰਧਰ, ਦੂਜਾ ਲਾਹੌਰ, ਇੱਕ ਦੂਜੇ ਦੇ ਦੁਸ਼ਮਣ ਦੋਵਾਂ ਭਰਾਵਾਂ ਦੇ ਨਾਲ ਕੰਮ ਕਰਨਾ ਅਦੀਨਾ ਬੇਗ ਦੇ ਲਈ ਖਤਰਨਾਕ ਸੀ, ਪਰ ਉਹ ਸਕੀਮਾਂ ਲੜਾਉਂਦਾ ਰਿਹਾ, ਯੁਕਤਾਂ ਕਰਦਾ ਰਿਹਾ ਤੇ ਜਦੋਂ ਯਹੀਆ ਨੇ ਅਦੀਨਾ ਬੇਗ ਨੂੰ ਕਿਹਾ ਕਿ ਸਿੱਖਾਂ ਦੇ ਖਿਲਾਫ਼ ਸਖਤੀ ਵਰਤ, ਤਾਬਿਆਦਾਰੀ ਦਿਖਾਉਂਦਿਆਂ 1746 ਦੀਆਂ ਗਰਮੀਆਂ ਦੇ ਵਿੱਚ
ਉਹਨੇ ਫਿਰ ਸਖਤੀ ਕੀਤੀ। ਪਰ ਜਦੋਂ ਦੋਵੇਂ ਭਰਾ ਹਥਿਆਰ ਚੁੱਕਣ ਉੱਤੇ ਜਿਹੜਾ ਉਤਰ ਆਏ ਤਾਂ ਦੀਨਾ ਬੇਗ ਨੇ ਛੋਟੇ ਦੀ ਮਦਦ ਕੀਤੀ ਤੇ ਵੱਡਾ ਗ੍ਰਿਫ਼ਤਾਰ ਕਰ ਲਿਆ ਗਿਆ। ਸਤੰਬਰ 1747 ਦਾ ਸਮਾਂ, ਉਹਦੇ ਵਿੱਚ ਯਹੀਆ ਖਾਨ ਨੇ ਜਿਹੜਾ ਸੀ ਜੇਲੋਂ ਭੱਜ ਕੇ ਆਪਣੇ ਮਾਮੇ ਕਮਰੂਦੀਨ ਦੇ ਕੋਲ ਦਿੱਲੀ ਪੁੱਜ ਗਿਆ। ਸ਼ਾਹ ਨਵਾਜ਼ ਡਰ ਗਿਆ ਕਿ ਹੁਣ ਵੱਡੀ ਮੁਸੀਬਤ ਟੁੱਟ ਸਕਦੀ ਹੈ ਅੱਗੇ। ਉਹਨੇ ਅਦੀਨਾ ਬੇਗ ਤੋਂ ਸਲਾਹ ਮੰਗੀ। ਅਦੀਨਾ ਬੇਗ ਨੇ ਕਿਹਾ ਕਿ ਤੂੰ ਪ੍ਰਧਾਨ ਮੰਤਰੀ ਦਾ ਭਾਣਜਾ ਹੈ, ਕੇਵਲ ਤੇਰਾ ਭਰਾ ਉਸਦਾ ਜਵਾਈ ਵੀ ਹੈਗਾ, ਸਮਝਿਆ ਤੂੰ? ਉਥੋਂ ਤੈਨੂੰ ਸਜ਼ਾ ਨਾ ਮਿਲੀ ਨਾ ਤਾਂ ਇਹ ਹੋ ਹੀ ਨਹੀਂ ਸਕਦਾ, ਇੱਦਾਂ ਕਿੱਦਾਂ ਹੋ ਜਾਓ? ਤੇਰੇ ਵਾਸਤੇ ਕੇਵਲ ਇੱਕ ਰਸਤਾ ਬਚਿਆ ਜੇ, ਉਹ ਹੈ ਅਹਿਮਦ ਸ਼ਾਹ ਅਬਦਾਲੀ, ਅਫਗਾਨ ਯੋਧਾ, ਜਿਸਨੇ ਨਾਦਰ ਸ਼ਾਹ ਦੇ ਕਈ ਇਲਾਕਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਪੇ ਤੂੰ ਉਹਦੀ ਸ਼ਰਨ ਦੇ ਵਿੱਚ ਚਲਿਆ ਜਾ ਦੁਸ਼ਮਣ ਦੀ। 1738 ਤੇ 39 ਦੇ ਹੱਲੇ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਨਾਦਰ ਸ਼ਾਹ ਦੇ ਨਾਲ ਆਇਆ ਸੀ, ਜੋ ਜ਼ਮੀਨੀ ਹਕੀਕਤਾਂ ਤੋਂ ਵਾਕਫ ਸੀ। ਸ਼ਾਹ ਨਮਾਜ਼ ਨੇ ਆਪਣਾ ਜਿਹੜਾ ਸੀ ਦੂਤ ਇਹ ਲਿਖ ਕੇ ਅਬਦਾਲੀ ਦੇ ਕੋਲ ਭੇਜਿਆ, ਕਹਿੰਦਾ ਕਿ ਤਾਜ ਬਾਦਸ਼ਾਹ ਦੇ ਸੀਸ ਉੱਪਰ ਵਜ਼ੀਰੀ ਸ਼ਾਹ ਨਮਾਜ਼ ਨੂੰ ਇਹ ਵੀ ਖੁਸ਼ ਕਰਨ ਦੇ ਲਈ ਲਿਖਿਆ ਕਿ ਸ਼ਾਹ ਨਮਾਜ਼ ਸ਼ੀਆ ਹੋ ਗਿਆ। ਅਦੀਨਾ ਬੇਗ ਨੇ ਬੜੇ ਸੰਤੁਲਨ ਦੇ ਨਾਲ ਪੱਤੇ ਸੁੱਟਣੇ ਸਨ ਤੇ ਦਿੱਲੀ ਦਰਬਾਰ ਦੇ ਵਿੱਚ ਵਫ਼ਾਦਾਰੀ ਸਾਬਤ ਕਰਨ ਵਾਸਤੇ ਉਹਨੇ ਮੁਖਬਰੀ ਕੀਤੀ। ਕਮਰੂਦੀਨ ਨੂੰ ਦੱਸ ਦਿੱਤਾ ਗਿਆ ਕਿ ਸ਼ਾਹ ਨਮਾਜ਼ ਅਹਿਮਦ ਸ਼ਾਹ ਅਬਦਾਲੀ ਤੋਂ ਮਦਦ ਮੰਗ ਰਿਹਾ। ਕਮਰੂਦੀਨ ਨੇ ਆਪਣੇ ਭਾਣਜੇ ਨੂੰ ਕਿਹਾ, ਸਾਡਾ ਖਾਨਦਾਨ ਭਾਰਤ ਦੇ ਬਾਦਸ਼ਾਹਾਂ ਦਾ ਵਫ਼ਾਦਾਰ ਰਿਹਾ ਤੇ ਕਦੀ ਗਦਾਰੀ ਨਹੀਂ ਕੀਤੀ ਹੈ। ਨਾਲ ਇਹ ਵੀ ਕਿਹਾ ਕਿ ਤੈਨੂੰ ਲਾਹੌਰ ਦੇ ਨਾਲ ਨਾਲ ਕਾਬਲ, ਕਸ਼ਮੀਰ, ਸਿੰਧ ਅਤੇ ਮੁਲਤਾਨ ਦੇ ਸਕਦੇ ਹਾਂ। ਦੋਵੇਂ ਸੁਨੇਹਿਆਂ ਨੇ ਅਸਰ ਕੀਤਾ ਉਹਦੇ ਤੇ ਅਬਦਾਲੀ ਹਿੰਦ ਤੇ ਚੜਾਈ ਲਈ ਤਿਆਰ ਹੋ ਜਾਂਦਾ ਹੈ। ਸ਼ਾਹ ਨਮਾਜ਼ ਜਿਹੜਾ ਸੀਗਾ, ਸ਼ਾਹ ਨਵਾਜ਼ ਅਬਦਾਲੀ ਵਿਰੁੱਧ ਜੰਗ ਲੜਨ ਦੇ ਲਈ ਤਿਆਰ ਹੋ ਗਿਆ। ਜਨਵਰੀ 1728 ਦੇ ਵਿੱਚ ਅਬਦਾਲੀ ਨੇ ਹਮਲਾ ਕੀਤਾ। ਸ਼ਾਹ ਨਵਾਜ਼ ਅਤੇ ਅਦੀਨਾ ਬੇਗ ਨੇ ਥੋੜੀ ਦੇਰ ਰੋਕਿਆ, ਪਰ ਫਿਰ ਰਾਤੋ ਰਾਤ ਦਿੱਲੀ ਜਿਹੜਾ ਭੱਜ ਗਏ। 10 ਹੱਲਿਆਂ ਦੇ ਵਿੱਚ ਅਬਦਾਲੀ ਦਾ ਇਹ ਪਹਿਲਾ ਹਮਲਾ ਸੀ। ਉਹ 1748 ਦੇ ਵਿੱਚ ਕੇਵਲ 26 ਸਾਲਾਂ ਦਾ ਸੀ। ਪਖਤੂਨਾ ਦੇ ਅਬਦਾਲੀ ਜਾਂ ਦੁਰਾਣੀ ਕਬੀਲਿਆਂ ਦੇ ਵਿੱਚੋਂ ਸੀ। ਕਦਾਵਰ ਰੋਬਦਾਬ ਵਾਲਾ ਜਵਾਨ ਸੀ ਤੇ ਆਪਣੇ ਸਿਪਾਹੀਆਂ ਦੇ ਨਾਲ ਘੁਲ ਮਿਲ ਜਾਂਦਾ ਸੀ, ਪਰ ਉਸਦੀ ਸ਼ਾਨ ਅਸਧਾਰਨ ਸੀ। ਨਾਦਰ ਸ਼ਾਹ ਦੀ ਮੌਤ ਉਪਰੰਤ ਉਸਦੇ ਕਬੀਲੇ ਨੇ ਸਰਬਸੰਮਤੀ ਦੇ ਨਾਲ ਉਸਨੂੰ ਪਖਤੂਨ ਇਲਾਕੇ ਦਾ ਹਾਕਮ ਚੁਣ ਲਿਆ। ਭੱਜਣ ਵੇਲੇ ਸ਼ਾਹ ਨਵਾਜ਼ ਆਪਣੇ ਸਭ ਹਥਿਆਰ, ਤੋਪਾਂ, ਬੰਦੂਕਾਂ, ਰਾਕਟ, ਹਾਥੀ, ਘੋੜੇ ਛੱਡ ਗਿਆ ਤੇ ਜਿਹੜੇ ਅਬਦਾਲੀ ਦੇ ਕਬਜ਼ੇ ਦੇ ਵਿੱਚ ਆ ਗਏ। ਲਾਹੌਰੋਂ ਉਹਨੇ ਆਪਣਾ ਸਿੱਕਾ ਚਲਾਇਆ ਤੇ ਪੰਜਾਬ ਦੇ ਹਾਕਮਾਂ ਨੂੰ ਕਿਹਾ, ਆ ਕੇ ਨਜ਼ਰਾਨਾ ਭੇਂਟ ਕਰੋ ਤੇ ਭਵਿੱਖ ਦੇ ਵਿੱਚ ਮਾਮਲਾ ਦੇਣ ਦੀ ਲਿਖਤ ਕਰੋ ਸਾਡੇ ਨਾਲ। ਜਦੋਂ ਨਜ਼ਰਾਨਾ ਦੇ ਕੇ ਲਾਹੌਰ ਵਾਸੀਆਂ ਨੇ ਬਖਸ਼ਣ ਦੇ ਲਈ ਅਰਜ਼ ਕੀਤੀ ਤੇ ਬਖਸ਼ ਦਿੱਤੇ, 40 ਦਿਨ ਲਾਹੌਰ ਕਿਆਮ ਕਰਨ ਬਾਅਦ ਉਸਨੇ ਦਿੱਲੀ ਦਾ ਰੁੱਖ ਕੀਤਾ। ਨਾਦਰ ਸ਼ਾਹ ਦੇ ਹਮਲੇ ਤੋਂ 9 ਸਾਲ ਬਾਅਦ ਅਬਦਾਲੀ ਦਾ ਮੁਕਾਬਲਾ ਦਿੱਲੀ ਕਿਵੇਂ ਕਰ ਸਕੇਗੀ, ਇਹ ਸਵਾਲ ਖੜਾ ਸੀ। ਪਰ ਸਰਹੰਦ ਤੋਂ 9 ਮੀਲ ਦੂਰ ਮਾਣੂਪੁਰ ਵਿਖੇ ਸਖ਼ਤ ਮੁਕਾਬਲਾ ਹੁੰਦਾ ਹੈ। ਸਖ਼ਤ ਮੁਕਾਬਲਾ ਦਿਖਾ ਕੇ ਹੈਰਾਨ ਕਰ ਦਿੱਤਾ। ਸ਼ਹਿਜ਼ਾਦਾ ਅਹਿਮਦ ਅਤੇ ਬੁੱਢਾ ਕਮਰੂਦੀਨ ਖੁਦ ਫੌਜਾਂ ਦੀ ਕਮਾਨ ਸੰਭਾਲ ਰਹੇ ਸਨ। ਰਾਜਪੂਤਾਂ ਨੇ ਤੇ ਰੋਹੇਲਿਆਂ ਨੇ ਸੈਨਾਵਾਂ ਭੇਜੀਆਂ। ਦਰਅਸਲ ਅਬਦਾਲੀ 40 ਦਿਨ ਜਦੋਂ ਲਾਹੌਰ ਬੈਠਾ ਰਿਹਾ, ਦਿੱਲੀ ਵਾਲੇ ਜੰਗੀ ਤਿਆਰੀ ਕਰਦੇ ਰਹੇ। ਸ਼ਾਹ ਨਵਾਜ਼ ਜਦੋਂ ਦਿੱਲੀ ਪੁੱਜਿਆ ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਜੇਲ੍ਹ ਦੇ ਵਿੱਚੋਂ ਭੱਜ ਗਿਆ ਫਿਰ ਉਹ। ਇਸ ਦੇ ਨਾਲ ਵੀ ਜਿਹੜਾ ਸੀ ਨਵੀਂ ਸਿਰਦਰਦੀ ਪੈਦਾ ਹੋ ਗਈ। ਕਮਰੂਦੀਨ ਦੇ ਗੋਡੇ ਦੇ ਵਿੱਚ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ, ਪਰ ਮੌਤ ਦਾ ਭੇਦ ਨਹੀਂ ਖੋਲਿਆ। ਇਹ ਹੁਣ ਆਪਾਂ ਕਈ ਵਾਰੀ ਸੋਚ ਰਹੇ ਯਾਰ, ਗੋਡੇ ਦੇ ਵਿੱਚ ਗੋਲੀ ਲੱਗਣ ਨਾਲ ਮੌਤ ਕਿੱਦਾਂ ਹੋ ਗਈ, ਕਿਉਂਕਿ ਸਾਡੀ ਲੱਤਾਂ ਦੇ ਵਿੱਚ ਕੁਝ ਐਸੀਆਂ ਨਰਵ ਹੁੰਦੀਆਂ ਨੇ ਜੋ ਸਿੱਧੀਆਂ ਸਾਡੇ ਬ੍ਰੇਨ ਦੇ ਨਾਲ ਜਾਂ ਦਿਲ ਦੇ ਨਾਲ ਜੁੜਦੀਆਂ ਨੇ, ਤੇ ਉਹਦੇ ਖੂਨ ਵਹਿਣ ਦੇ ਨਾਲ ਜ਼ਿਆਦਾ ਫਿਰ ਉਹ ਮੌਤ ਹੋ ਜਾਂਦੀ ਹੈ। ਸ਼ਹਿਜ਼ਾਦਾ ਅਹਿਮਦ ਪੂਰੀ ਬਹਾਦਰੀ ਨਾਲ ਲੜਿਆ ਤੇ ਇੰਨੀ ਉਮੀਦ ਨਹੀਂ ਸੀ ਤੇ ਅਦੀਨਾ ਬੇਗ 2 ਵਾਰ ਜ਼ਖਮੀ ਹੋ ਗਿਆ, ਪਰ ਪਿੱਛੇ ਨਹੀਂ ਹਟਿਆ। ਇਸ ਸਭ ਕੁਝ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਮੁਇਨੁਲ ਮੁਲਕ ਸੀ, ਜਿਸ ਨੂੰ ਮੀਰ ਮੰਨੂ ਕਿਹਾ ਜਾਂਦਾ। ਵਜ਼ੀਰ ਕਮਰੂਦੀਨ ਦਾ ਬੇਟਾ
ਬਚੀ ਫੌਜ ਲੈ ਕੇ ਫਿਰ ਅਬਦਾਲੀ ਖੈਬਰ ਵਾਲੇ ਪਾਸੇ ਵਾਪਸ ਨੱਠ ਤੁਰਿਆ। ਪੁਰਾਣੀ ਆਦਤ ਅਨੁਸਾਰ ਸਿੱਖ ਉਸਦੇ ਜਿਹੜਾ ਲਸ਼ਕਰ ਦੇ ਪਿਛਲੇ ਪਾਸੇ ਹੱਲਾ ਬੋਲ ਕੇ ਤੇ ਕੋਹਰਾਮ ਮਚਾਉਂਦੇ ਤੇ ਅਬਦਾਲੀ ਦੀ ਹਾਰ ਦੇ ਨਾਲ ਪੰਜਾਬ ਮੁੜ ਮੁਗਲਾਂ ਦੇ ਨਾਲ ਜੁੜ ਗਿਆ। ਮੀਰ ਮੰਨੂ ਨੂੰ ਇਨਾਮ ਦੇ ਵਜੋਂ ਪੰਜਾਬ ਦਾ ਸੂਬੇਦਾਰ ਲਾ ਦਿੱਤਾ ਗਿਆ। ਸਹੀ ਇਨਾਮ ਮਿਲਿਆ। ਇਸ ਜੰਗ ਤੋਂ ਮਹੀਨੇ ਬਾਅਦ ਬਾਦਸ਼ਾਹ ਦਾ ਦੇਹਾਂਤ ਹੋ ਗਿਆ ਤੇ ਉਸਦਾ ਸ਼ਹਿਜ਼ਾਦਾ ਅਹਿਮਦ ਬਿਨਾਂ ਕਿਸੇ ਨੂੰ ਮਾਰੇ ਜਾਂ ਅੰਨਾ ਕਰੇ ਗੱਦੀ ਦੇ ਉੱਤੇ ਬੈਠ ਗਿਆ। ਪਰ ਗੱਦੀ ਕੋਲ ਨਾ ਸ਼ਾਨ ਸੀ ਤੇ ਨਾ ਦੌਲਤ ਤੇ ਨਾ ਤਾਕਤ ਸੀ। ਮੁਗਲ ਪਠਾਨ ਜਿਹੜੇ ਸਨ ਟੱਕਰ ਦੇ ਵਿੱਚੋਂ ਸਿੱਖਾਂ ਨੂੰ ਵਧੇਕ ਫਾਇਦਾ ਹੋਇਆ। ਮਾਲਵੇ ਦੇ ਵਿੱਚ ਹਰੋ ਸਿੰਘ ਤੇ ਕਰੋੜਾ ਸਿੰਘ, ਜਲੰਧਰ ਦੁਆਬ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਬਾਰੀ ਦੁਆਬ ਦੇ ਵਿੱਚ ਲੱਜਾ ਸਿੰਘ ਤੇ ਹਰੀ ਸਿੰਘ, ਰਚਨਾ ਦੁਆਬ ਦੇ ਵਿੱਚ ਚੜਤ ਸਿੰਘ ਸਰਗਰਮ ਹੋ ਕੇ ਮੈਦਾਨਾਂ ਦੇ ਵਿੱਚ ਵਿਚਰਨ ਲੱਗ ਪਏ। ਜੂਨ 1748 ਦਾ ਸਮਾਂ, ਉਹਦੇ ਵਿੱਚ ਗੱਦੀ ਸੰਭਾਲਣ ਪਿੱਛੋਂ ਮੀਰ ਮੰਨੂ ਨੇ ਸਿੱਖਾਂ ਦੇ ਖਿਲਾਫ ਕਾਰਵਾਈ ਵਿੱਢੀ। ਮਾਣੂਪੁਰ ਦੀ ਜਿੱਤ ਦੇ ਨਸ਼ੇ ਦੇ ਵਿੱਚ ਉਹ ਗਲਤਾਨ ਸੀ। ਸਿੱਖਾਂ ਨੇ ਵੀ ਪਿੱਛੇ ਹਟਣ ਦੇ ਵਿੱਚ ਅਕਲਮੰਦੀ ਸਮਝੀ ਸੀ, ਪਰ ਉਨ੍ਹਾਂ ਨੇ ਜਲੰਧਰ ਦੇ ਅਦੀਨਾ ਬੇਗ ਦੇ ਨਾਲ ਇੱਕ ਜ਼ਬਾਨੀ ਸਮਝੌਤਾ ਕਰ ਲਿਆ। ਦਿਖਾਵੇ ਦੇ ਵਜੋਂ ਉਹ ਸਿੱਖਾਂ ਖਿਲਾਫ ਕਾਰਵਾਈਆਂ ਕਰ ਰਿਹਾ ਸੀ, ਪਰ ਅੰਦਰੋਂ ਸਿੱਖਾਂ ਦੇ ਖਿਲਾਫ ਨਹੀਂ ਸੀ। ਉਹ ਕੀ ਕਰ ਸਕਦਾ ਸੀ? ਸਿੱਖ ਆਪਣੀ ਧਰਤੀ ਦੇ ਉੱਤੇ ਫਿਰ ਰਹੇ ਸਨ, ਤੁਰ ਫਿਰ ਰਹੇ ਸੀ ਤੇ ਪੂਰੇ ਤੇਜ ਤਰਾਰ ਸਨ। ਮੁਗਲ ਚਿਹਰਾ ਪੀਲਾ ਪੈ ਚੁੱਕਿਆ ਸੀ। ਮੀਰ ਮੰਨੂ ਦਾ ਦੀਵਾਨ ਕੌੜਾ ਮੱਲ ਗੁਰੂ ਨਾਨਕ ਦੇਵ ਜੀ ਦਾ ਨਾਮ ਲੇਵਾ ਸੀ। ਮੀਰ ਮੰਨੂ ਅਦੀਨਾ ਬੇਗ ਨੂੰ ਹੁਕਮ ਦੇ ਰਿਹਾ ਸੀ ਕਿ ਸਿੱਖਾਂ ਦੇ ਵਿਰੁੱਧ ਕਾਰਵਾਈ ਕਰ। ਆਖਰ ਉਸ ਨੂੰ ਐਕਸ਼ਨ ਲੈਣਾ ਹੀ ਪੈ ਗਿਆ। 1748 ਦੀਆਂ ਗਰਮੀਆਂ ਵਿੱਚ ਉਹਨੇ ਜਿਹੜਾ ਕਾਰਵਾਈ ਕੀਤੀ, 600 ਸਿੰਘਾਂ ਦੀਆਂ ਜਾਨਾਂ ਗਈਆਂ, ਪਰ ਅਦੀਨਾ ਬੇਗ ਨੂੰ ਪਿੱਛੇ ਜਿਹੜਾ ਹਟਣਾ ਪਿਆ। ਬਰਸਾਤਾਂ ਪਿੱਛੋਂ ਸਿੱਖ ਫਿਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਅੰਮ੍ਰਿਤਸਰ ਦੇ ਵਿੱਚ ਰਾਮ ਰੋਣੀ ਨਾਂ ਦਾ ਕਿਲਾ ਉਸਾਰ ਲਿਆ ਗਿਆ। ਇਹ ਦੇਖ ਕੇ ਮੀਰ ਮੰਨੂ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਦੇ ਵੱਲ ਚੱਲ ਪਿਆ ਤੇ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਇੱਧਰ ਆ। ਸਿੱਖ ਰਾਮ ਰੋਣੀ ਕਿਲੇ ਦੇ ਵਿੱਚ ਘਿਰ ਗਏ ਤੇ ਜਾਨੀ ਨੁਕਸਾਨ ਹੋਣ ਲੱਗ ਪਿਆ। ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੇ ਵੱਲੋਂ ਸਿੱਖਾਂ ਦੇ ਖਿਲਾਫ ਲੜ ਰਿਹਾ ਸੀ। ਕਿਲੇ ਦੇ ਅੰਦਰ ਫਸੇ ਸਿੱਖ ਜੱਸਾ ਸਿੰਘ ਨੂੰ ਆਪਣੇ ਨਾਲ ਰਲਾਉਣ ਦੇ ਵਿੱਚ ਕਾਮਯਾਬ ਹੋ ਗਏ। ਦੀਵਾਨ ਕੋੜਾ ਮੱਲ ਨੇ ਮੀਰ ਮੰਨੂ ਨੂੰ ਸਮਝਾਇਆ ਕਿ ਸਿੱਖਾਂ ਨੂੰ ਖਤਮ ਕਰਨ ਦੀ ਨੀਤ ਛੱਡ ਕੇ ਉਨ੍ਹਾਂ ਦੇ ਨਾਲ ਸੁਲਾਹ ਮਸ਼ਵਰਾ ਕਰੇ ਤੇ ਇੱਕ ਤਰ੍ਹਾਂ ਸਮਝੌਤਾ ਕਰ ਲਵੇ, ਸੁਲਾਹ ਕਰ ਲਓ। ਮੀਰ ਮੰਨੂ ਨੇ ਪੱਟੀ ਪਰਗਣੇ ਦਾ ਜਿਹੜਾ ਚੌਥਾ ਹਿੱਸਾ ਮਾਮਲਾ ਦੇਣ ਦੀ ਜਿਹੜੀ ਪੇਸ਼ਕਸ਼ ਕਰ ਦਿੱਤੀ ਤੇ ਸਿੱਖ ਮੰਨ ਗਏ। ਹਾਲਾਂਕਿ ਅਦੀਨਾ ਬੇਗ ਸਿੱਖਾਂ ਦੇ ਨਾਲ ਮੇਲਜੋਲ ਕਰਦਾ ਰਹਿੰਦਾ ਸੀਗਾ, ਪਰ ਕੌੜਾ ਮੱਲ ਦੀ ਇਸ ਸਲਾਹ ਦਾ ਉਹਨੇ ਜਿਹੜਾ ਸੀ ਡਟ ਕੇ ਵਿਰੋਧ ਕੀਤਾ, ਕਿਉਂਕਿ ਉਹ ਕੌੜਾ ਮੱਲ ਦਾ ਸ਼ਰੀਕ ਸੀ। ਉਹਦੀ ਚੜ੍ਹਤ ਨਹੀਂ ਚਾਹੁੰਦਾ ਸੀ ਉਹ ਕਿ ਅੱਗੇ ਵਧੇ। ਲੱਗਦਾ ਸੀ ਕਿ ਸਿੱਖ ਸੰਤੁਸ਼ਟ ਹੋ ਗਏ ਨੇ, ਪਰ ਮਾਰਚ 1748 ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ। ਸਾਰੀਆਂ ਸਿੱਖ ਮਿਸਲਾਂ ਨੇ ਇਕੱਠੀਆਂ ਹੋ ਕੇ ਦਲ ਖਾਲਸਾ ਬਣਾ ਲਿਆ, ਜਿਸਦਾ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਥਾਪ ਦਿੱਤਾ ਗਿਆ। ਆਲੂਵਾਲੀਆ ਨੇ ਐਲਾਨ ਕੀਤਾ ਕਿ ਪੰਜਾਬ ਸਿੱਖਾਂ ਦਾ ਹੈ, ਪੰਜਾਬ ਉੱਪਰ ਅਸੀਂ ਰਾਜ ਕਰਾਂਗੇ। ਸਾਲ ਬਾਅਦ ਦਸੰਬਰ 1749 ਦੇ ਵਿੱਚ ਅਬਦਾਲੀ ਨੇ ਫਿਰ ਪੰਜਾਬ ਦੇ ਉੱਤੇ ਹੱਲਾ ਬੋਲਿਆ ਤੇ ਨਾਦਰ ਸ਼ਾਹ ਦੇ 4 ਪਰਗਣਿਆਂ ਦਾ ਮਾਮਲਾ ਮੰਗਿਆ। ਮੀਰ ਮੰਨੂ ਦਿੱਲੀ ਦਾ ਸੂਬੇਦਾਰ ਸੀ, ਉਹਨੇ ਅਬਦਾਲੀ ਦੇ ਵਿਰੁੱਧ ਚਨਾਹ ਦੇ ਦੱਖਣ ਵੱਲ ਫੌਜਾਂ ਤੈਨਾਤ ਕਰ ਦਿੱਤੀਆਂ, ਪਰ ਦਿੱਲੀ ਸਰਕਾਰ ਨੇ ਮਾਮਲਾ ਤਾਰਨਾ ਠੀਕ ਨਾ ਸਮਝਿਆ, ਸੋ ਅਬਦਾਲੀ ਪਰਤ ਗਿਆ। 2 ਸਾਲ ਦੇ ਬਾਅਦ ਦਸੰਬਰ 1751 ਦਾ ਸਮਾਂ, ਉਹਦੇ ਵਿੱਚ ਅਬਦਾਲੀ ਫਿਰ ਪੰਜਾਬ ਪੁੱਜ ਜਾਂਦਾ ਹੈ ਤੇ 4 ਮਹੀਨੇ ਲਾਹੌਰ ਘੇਰੀ ਰੱਖਿਆ। ਅਬਦਾਲੀ ਦੇ ਕੋਲ ਅਸਲੇ ਦੀ ਘਾਟ ਸੀ, ਮੀਰ ਮੰਨੂ ਨੂੰ ਦਿੱਲੀ ਤੋਂ ਮਦਦ ਨਾ ਮਿਲੀ ਤੇ ਇਸ ਕਰਕੇ ਉਹ ਲੰਮੀ ਸਿਰਦਰਦੀ ਦਾ ਭੋਗ ਨਾ ਪਾ ਸਕਿਆ। ਲਾਹੌਰ ਦੁਆਲੇ 50 ਮੀਲ ਦੇ ਵਿਆਸ ਵਿੱਚ ਅਫਗਾਨਾਂ ਨੇ ਪੂਰੀ ਤਬਾਹੀ ਮਚਾਈ ਹੋਈ ਸੀ। ਸ਼ਹਿਰ ਦੇ ਅੰਦਰ ਨਾ ਆਟਾ ਨਾ ਦੀਵਾ, ਘੋੜੇ ਝੌਂਪੜੀਆਂ ਦੀਆਂ ਛੱਤਾਂ ਤਾਂ ਫੁੱਸ ਜਿਹੜਾ ਸੀ ਫੂਸ ਚਿੱਥ ਦੇ ਰਹੇ, ਘੋੜੇ ਜਿਹੜੇ ਸਨ ਜਾਂ ਜਾਨਵਰ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜੋ ਛੱਤਾਂ ਪਾਈਆਂ ਜਾਂਦੀਆਂ ਸੀ ਘਾਹ ਫੂਸ ਦੀਆਂ ਪਾਈਆਂ ਜਾਂਦੀਆਂ ਸੀ। ਦੀਵਾਨ ਕੋੜਾ ਮੱਲ ਨੇ ਸਲਾਹ ਦਿੱਤੀ ਕਿ ਸਾਡੇ ਕੋਲ ਫੌਜਾਂ ਘੱਟ ਨੇ, ਦਿੱਲੀ ਤੋਂ ਮਦਦ ਨਹੀਂ ਮਿਲ ਰਹੀ ਹੈ। ਉਧਰ ਅਬਦਾਲੀ ਨੂੰ ਪਤਾ ਹੈ ਕਿ ਗਰਮੀਆਂ ਆ ਰਹੀਆਂ ਨੇ ਤੇ ਘੋੜਿਆਂ ਦੇ ਚਾਰੇ ਵਾਸਤੇ, ਖਾਣ ਪੀਣ ਦੇ ਵਾਸਤੇ ਜਾਣੀ ਚਾਰਾ ਜਿਹੜਾ, ਚਾਰੇ ਵਾਸਤੇ ਮੈਦਾਨਾਂ ਦੇ ਵਿੱਚ ਕੱਖ ਨਹੀਂ ਹੈ। ਉਹ ਜੋ ਦਿਓਗੇ ਮੰਨ ਜਾਏਗਾ
ਰਾਜੀਨਾਮਾ ਕਰ ਲਵੋ। ਅਦੀਨਾ ਬੇਗ ਨੇ ਇਸ ਸਲਾਹ ਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਨਹੀਂ ਕਰਦਾ। ਉਹ ਇਸ ਗੱਲੋਂ ਵੀ ਜਿਹੜਾ ਨਾਰਾਜ਼ ਸੀ ਕਿ ਮੀਰ ਮੰਨੂ ਨੇ ਕੋੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਉਹਨੇ ਜਿਹੜਾ ਕਿਹਾ ਕਿ ਬਿਲਕੁਲ ਗਲਤ, ਅਬਦਾਲੀ ਵਿਰੁੱਧ ਜੰਗ ਲੜੋ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਅਰਾਈ ਲੜਾਈ ਦੌਰਾਨ ਕੋੜਾ ਮੱਲ ਨੂੰ ਕਤਲ ਕਰਵਾਉਣਾ ਚਾਹੁੰਦਾ ਸੀ। ਕੀ ਪਤਾ ਅਦੀਨਾ ਹਮੇਸ਼ਾ ਵਾਸਤੇ ਅਫਗਾਨ ਆਫ਼ਤ ਨੂੰ ਮੁਕਾਉਣੀ ਚਾਹੁੰਦਾ ਹੋਵੇ। ਮੀਰ ਮੰਨੂ ਨੇ ਜਲੰਧਰ ਦੇ ਫੌਜਦਾਰ ਦੀ ਗੱਲ ਮੰਨ ਲਈ ਤੇ ਯੁੱਧ ਹੋ ਗਿਆ। ਯੁੱਧ ਹੋਇਆ, ਮੀਰ ਮੰਨੂ ਹਾਰਿਆ, ਪਰ ਕੋੜਾ ਮੱਲ ਦਾ ਕਤਲ ਹੋ ਗਿਆ। ਜਦੋਂ ਅਦੀਨਾ ਬੇਗ ਨੇ ਦੇਖਿਆ ਕਿ ਕੋੜਾ ਮੱਲ ਖਤਮ ਹੈ ਤਾਂ ਬਦਨੀਤ ਦੇ ਨਾਲ ਉਹਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਮੀਰ ਮੰਨੂ ਦੇ ਕੋਲ ਹਾਰ ਮੰਨਣ ਤੋਂ ਇਲਾਵਾ ਕੋਈ ਚਾਰਾ ਹੋਰ ਨਹੀਂ ਸੀ ਬਚਿਆ। ਮਾਣੂਪੁਰ ਯੁੱਧ ਦਾ ਜਿਹੜਾ ਸੀ ਆਪਣਾ ਮਾਣੂਪੁਰ ਯੁੱਧ ਦਾ ਵਿਜਈ ਜਾਣੀ ਕਿ ਜੇਤੂ ਆਤਮ ਵਿਸ਼ਵਾਸੀ ਮੀਰ ਮੰਨੂ ਦੋ ਬੰਦਿਆਂ ਦੇ ਨਾਲ ਅਬਦਾਲੀ ਦੇ ਕੈਂਪ ਦੇ ਵਿੱਚ ਗਿਆ ਤੇ ਫਾਰਸੀ ਦੇ ਵਿੱਚ ਇਹ ਗੱਲਬਾਤ ਕਰਦਾ ਹੈ। ਕਹਿੰਦਾ ਹੈ, ਅਬਦਾਲੀ ਤੂੰ ਸ਼ੁਰੂ ਦੇ ਵਿੱਚ ਸਮਰਪਣ ਕਿਉਂ ਨਹੀਂ ਕੀਤਾ? ਉਹਨੂੰ ਸਵਾਲ ਕਰਦਾ ਹੈ ਤੇ ਮੰਨੂ ਜਵਾਬ ਦਿੰਦਾ ਹੈ, ਉਦੋਂ ਮੇਰਾ ਮਾਲਕ ਕੋਈ ਹੋਰ ਸੀ, ਮੈਂ ਉਸਦਾ ਤਾਬਿਆਦਾਰ ਸਾਂ। ਅਬਦਾਲੀ ਫਿਰ ਪੁੱਛਦਾ ਕਿ ਤੇਰਾ ਮਾਲਕ ਤੇਰੀ ਮਦਦ ਲਈ ਕਿਉਂ ਨਾ ਬੋੜਿਆ ਫਿਰ? ਤੇ ਮੰਨੂ ਜਵਾਬ ਦਿੰਦਾ ਹੈ, ਮੇਰਾ ਮਾਲਕ ਜਾਣਦਾ ਸੀ ਮੈਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਤੇ ਮੈਂ ਆਪਣਾ ਫਰਜ਼ ਨਿਭਾ ਸਕਦਾ। ਅਬਦਾਲੀ ਕਹਿੰਦਾ ਹੈ ਕਿ ਜੇ ਤੂੰ ਜਿੱਤ ਜਾਂਦਾ ਕੀ ਕਰਦਾ ਫਿਰ? ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਮੈਂ ਤੁਹਾਡਾ ਸਿਰ ਕੱਟ ਕੇ ਦਿੱਲੀ ਆਪਣੇ ਮਾਲਕ ਦੇ ਕੋਲ ਪੇਸ਼ ਕਰਦਾ ਜੇ ਮੈਂ ਜਿੱਤਦਾ। ਅਬਦਾਲੀ ਕਹਿੰਦਾ ਹੈ ਕਿ ਹੁਣ ਤੂੰ ਮੇਰੇ ਰਹਿਮੋ ਕਰਮ ਦੇ ਉੱਤੇ ਹੈ, ਤੇਰੇ ਨਾਲ ਕੀ ਸਲੂਕ ਕਰਾਂ ਫਿਰ ਮੈਂ? ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਕਿ ਜੇ ਤੂੰ ਦੁਕਾਨਦਾਰ ਹੈ ਮੈਨੂੰ ਵੇਚ ਦੇ, ਫਰੋਤੀ ਮੰਗ, ਜੇ ਜਲਾਦ ਹੈ ਮੈਨੂੰ ਕਤਲ ਕਰ ਦੇ, ਤੇ ਜੇ ਬਾਦਸ਼ਾਹ ਹੈ ਤਾਂ ਮਿਹਰਬਾਨ ਹੋ ਕੇ ਬਖਸ਼ ਦੇ। ਤਿੰਨ ਆਪਸ਼ਨਾਂ ਦੇ ਦਿੱਤੀਆਂ। ਗੁਫ਼ਤਗੂ ਖਤਮ ਹੋਈ ਤਾਂ ਅਬਦਾਲੀ ਨੇ ਸਮਰਪਣ ਕਰਦੇ ਮੰਨੂ ਨੂੰ ਛਾਤੀ ਦੇ ਨਾਲ ਲਾ ਲਿਆ। ਉਹ ਖੁਸ਼ ਹੋ ਗਿਆ ਉਹਦੇ ਤੋਂ ਤੇ ਆਪਣੀ ਦਸਤਾਰ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ ਤੇ ਐਲਾਨ ਕਰ ਦਿੱਤਾ ਕਿ ਮੰਨੂ ਪੰਜਾਬ ਦਾ ਅਫਗਾਨ ਸੂਬੇਦਾਰ ਹੈ। ਮੀਰ ਮੰਨੂ ਜਿੱਥੇ ਸੀ ਉੱਥੇ ਰਿਹਾ। ਪੰਜਾਬ ਹਿੰਦੁਸਤਾਨ ਤੋਂ ਵੱਖ ਹੋ ਕੇ ਅਫਗਾਨਿਸਤਾਨ ਦੇ ਵਿੱਚ ਚਲਿਆ ਗਿਆ ਤੇ ਦੁਰਾਨੀ ਦਾ ਦੂਤ ਦਿੱਲੀ ਦੇ ਬਾਦਸ਼ਾਹ ਦੇ ਕੋਲ ਗਿਆ ਤੇ ਅਬਦਾਲੀ ਦੇ ਵੱਲੋਂ ਜਿੱਤੇ ਇਲਾਕਿਆਂ ਉੱਪਰ ਮਨਜ਼ੂਰੀ ਦੀ ਮੋਹਰ ਲਵਾ ਲਿਆ। ਅਬਦਾਲੀ ਕੰਧਾਰ ਦਾ ਰੁੱਖ ਕਰਨ ਲੱਗਿਆ ਪਰ ਰਾਸਤੇ ਦੇ ਵਿੱਚ ਸੁਖਜੀਵਨ ਮੱਲ ਨੂੰ ਕਸ਼ਮੀਰ ਦਾ ਸੂਬੇਦਾਰ ਲਾਇਆ ਗਿਆ। ਗੁਰਦਾਸਪੁਰ ਦੇ ਉੱਤਰ ਵੱਲ ਜਿਹੜਾ ਸੀ 8 ਆਪਣੇ ਮੀਲ ਦੂਰ ਅਦੀਨਾ ਬੇਗ ਨੇ ਉਪਜਾਊ ਜ਼ਮੀਨ ਜਿਹੜੀ ਸੀ ਵਿੱਚ ਅਦੀਨਾ ਨਗਰ ਵਸਾ ਲਿਆ, ਜਿਹਨੂੰ ਸ਼ਾਇਦ ਅਦੀਨਾ ਨਗਰ ਵੀ ਕਹਿੰਦੇ ਆ। ਤੇ ਮਨੂ ਨੂੰ ਕਮਜ਼ੋਰ ਦੇਖ ਕੇ ਸਿੱਖਾਂ ਦੇ ਹੌਸਲੇ ਵੱਧ ਗਏ। ਉਨ੍ਹਾਂ ਦੇ ਹਮਲਿਆਂ ਦੇ ਵਿੱਚ ਤੇਜ਼ੀ ਆ ਗਈ। ਅਦੀਨਾ ਬੇਗ ਨੂੰ ਹੁਕਮ ਮਿਲਿਆ ਜਲੰਧਰ ਦੁਆਬ ਦੇ ਵਿੱਚ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲੰਧਰ ਦੁਆਬ ਦੇ ਵਿੱਚ ਇਹਨਾਂ ਨੂੰ ਸਿੱਧੇ ਕਰੋ ਭਾਈ, ਲਾਹੌਰ ਦਰਬਾਰ ਦੇ ਵਿੱਚ ਆਪਣੀ ਦਗੇਬਾਜ਼ੀ ਛੁਪਾਉਣ ਦੇ ਲਈ, ਭਰੋਸਾ ਬਣਾਉਣ ਦੇ ਲਈ ਸਖਤੀ ਕਰ ਦਿੱਤੀ। ਮਾਖੋਵਾਲ ਬਹੁਤ ਸਿੱਖ ਕਤਲ ਕਰ ਦਿੱਤੇ ਗਏ। ਚੁਸਤੀ ਦੇ ਨਾਲ ਉਹਨੇ ਅੰਦਰ ਖਾਤੇ ਸਿੱਖਾਂ ਦੇ ਨਾਲ ਇੱਕ ਸਮਝੌਤਾ ਵੀ ਕੀਤਾ ਕਿ ਜੇ ਉਹ ਹੱਲੇ ਕਰਨੇ ਬੰਦ ਕਰ ਦੇਣ ਤਾਂ ਮੈਂ ਕੁਝ ਨਹੀਂ ਕਹਾਂਗਾ। ਪਿੱਛੋਂ ਜਾ ਕੇ ਇੱਕ ਅੰਗਰੇਜ਼ ਖੋਜੀ ਨੇ ਲਿਖਿਆ ਕਿ ਮਾਖੋਵਾਲ ਦੀ ਲੜਾਈ ਦੇ ਵਿੱਚ ਅਦੀਨੇ ਨੇ ਰਾਮਗੜੀਆ ਮਿਸਲ ਆਪਣੀ ਸਹਾਇਤਾ ਦੇ ਲਈ ਰੱਖੀ। ਇਨ੍ਹਾਂ ਸਿੱਖ ਸਿਪਾਹੀਆਂ ਨੂੰ ਬਕਾਇਦਾ ਤਨਖਾਹ ਮਿਲਦੀ ਸੀ। ਮਨੂ ਨੇ ਯਾਲਮਾਨਾ ਨੀਤੀ ਜਾਰੀ ਰੱਖੀ ਤੇ ਉਸਨੂੰ ਖੁਸ਼ ਕਰਨ ਦੇ ਲਈ ਗਾਹੇ ਬਗਾਹੇ ਅਦੀਨਾ 40-50 ਬੰਦੀ ਸਿੱਖ ਜਿਹੜਾ ਸੀ ਭੇਜ ਦਿੰਦਾ। ਸੂਬੇਦਾਰ ਉਨ੍ਹਾਂ ਨੂੰ ਕਤਲ ਕਰਵਾ ਦਿੰਦਾ ਤੇ ਨਵੰਬਰ 1753 ਨੂੰ ਅਚਾਨਕ ਮਨੂ ਮਰ ਗਿਆ। ਸ਼ਾਇਦ ਉਹਨੂੰ ਜ਼ਹਿਰ ਦਿੱਤਾ ਗਿਆ। ਮਨੂ ਦੀ ਵਿਧਵਾ ਨੇ ਆਪਣਾ 2 ਸਾਲ ਦਾ ਬੇਟਾ ਗੱਦੀ ਦੇ ਉੱਤੇ ਬਿਠਾ ਤਾ, ਉਹ ਵੀ ਮਰ ਗਿਆ। ਸਾਫ਼ ਹੈ ਉਹਨੂੰ ਵੀ ਜ਼ਹਿਰ ਦਿੱਤਾ ਗਿਆ ਹੋਣਾ। ਮਨੂ ਕਿਹਾ ਕਿ ਗੱਦੀ ਦੀ ਲੜਾਈ ਹਰ ਪਿੱਛੇ ਸੀ, ਅੱਜ ਕੁਰਸੀ ਦੀ ਲੜਾਈ ਚੱਲ ਰਹੀ ਹੈ। ਮਨੂ ਦੀ ਵਿਧਵਾ ਸੁਰੈਯਾ ਨੇ ਹਕੂਮਤ ਦੇ ਉੱਤੇ ਹੱਕ ਜਤਾਇਆ ਕਿ ਮੈਂ ਹੁਣ ਬੈਠਾਂਗੀ। ਇਸ ਨੂੰ ਮੁਰਾਦ ਬੇਗਮ ਵੀ ਕਿਹਾ ਜਾਂਦਾ ਸੀ, ਮੁਗਲਾਨੀ ਬੇਗਮ ਵੀ, ਤੇ ਵਿਹਾਰ ਦੇ ਵਿੱਚ ਇਹਨੂੰ ਜਿਹੜਾ ਸੀ ਸ਼ਹਾਨਾ ਸ਼ਾਨ ਤੇ ਰਾਜ ਕਰਨ ਦੀ ਪ੍ਰਬਲ ਇੱਛਾ। ਉਹਨੇ ਦਿੱਲੀ ਅਤੇ ਕੰਧਾਰ ਦੋਹੀ ਥਾਈ ਦੂਤ ਭੇਜੇ ਤਾਂ ਕਿ ਮਾਨਤਾ ਮਿਲ ਸਕੇ। ਤੁਰਕ ਜਰਨੈਲ ਭਿਖਾਰੀ ਖਾਨ ਜਿਹੜਾ ਸੀ ਲਾਹੌਰ ਮਨੂ ਦਾ ਸਲਾਹਕਾਰ ਰਿਹਾ, ਉਹਨੇ ਵਿਰੋਧਤਾ ਕਰ ਦਿੱਤੀ। ਬੇਗਮ ਨੇ ਭਿਖਾਰੀ ਖਾਨ ਕੈਦ ਕਰ ਲਿਆ
ਤੇ ਅਬਦਾਲੀ ਨੇ ਦਖਲ ਦੇਣ ਦੀ ਲੋੜ ਨਾ ਸਮਝੀ। ਦਿੱਲੀ ਹਕੂਮਤ ਵੈਸੇ ਵੀ ਕਮਜ਼ੋਰ ਸੀ। ਦਿੱਲੀ ਦੇ ਵਿੱਚ ਤੁਰਕ ਤੇ ਇਰਾਨੀ ਦਰਬਾਰੀ ਆਪੋ ਦੇ ਵਿੱਚ ਖਹਿ ਰਹੇ ਨੇ। ਤੁਰਕ ਵਜ਼ੀਰ ਸਫਦਰ ਜੰਗ ਇਸ ਗੱਲੋਂ ਦੁਖੀ ਸੀ ਕਿ ਬਾਦਸ਼ਾਹ ਇੱਕ ਖੁਸਰੇ ਜਾਵੇਦ ਖਾਨ ਨੂੰ ਲੋੜੋਂ ਵੱਧ ਸਿਰ ਚੜਾਈ ਜਾਂਦਾ, ਕਿਉਂਕਿ ਜਾਵੇਦ ਉਸਦੀ ਮਾਂ ਉਦਮ ਬਾਈ ਦੀ ਪਸੰਦ ਸੀ। ਗੁੱਸੇ ਦੇ ਵਿੱਚ ਆ ਕੇ ਜੰਗ ਨੇ ਜਿਹੜਾ ਸੀ ਜਾਵੇਦ ਨੂੰ ਛੁਰਾ ਮਾਰ ਕੇ ਮਾਰ ਸੁੱਟਿਆ। ਵਜ਼ੀਰ ਨੂੰ ਹਟਾ ਦਿੱਤਾ ਗਿਆ ਤੇ ਜੰਗ ਨੇ ਬਗਾਵਤ ਕਰ ਦਿੱਤੀ ਤਾਂ ਉਹਦੇ ਵਿਰੋਧੀਆਂ ਨੇ ਮਰਾਠੇ ਸੱਦ ਲਏ। ਮਰਾਠਿਆਂ ਦੀ ਮਦਦ ਦੇ ਨਾਲ ਤੁਰਕਾਂ ਨੇ ਜੰਗ ਦੀ ਬਗਾਵਤ ਤਾਂ ਦਬਾ ਲਈ, ਪਰ ਹੁਣ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਬਾਦਸ਼ਾਹ ਆ ਗਿਆ। ਜੂਨ 1754 ਦੇ ਵਿੱਚ ਬਾਦਸ਼ਾਹ ਅਹਿਮਦ ਸ਼ਾਹ ਉਤਾਰ ਕੇ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬਿਠਾ ਦਿੱਤਾ ਗਿਆ। ਇਹ ਕੰਮ ਤੁਰਕ ਵਜ਼ੀਰ ਗਾਜ਼ੀ ਉਦੀਨ ਰਾਹੀਂ ਹੋਇਆ ਸੀ, ਜਿਸ ਨੂੰ ਇਮਾਦੁਲ ਮੁਲਕ ਕਿਹਾ ਜਾਂਦਾ ਸੀ। ਸਾਜ਼ਿਸ਼ ਅਤੇ ਅਫਰਾ ਤਫਰੀ ਜਿਵੇਂ ਦਿੱਲੀ ਦੇ ਵਿੱਚ ਸੀ, ਉਵੇਂ ਲਾਹੌਰ ਦੇ ਵਿੱਚ ਵੀ ਚੱਲ ਰਿਹਾ ਸੀ। ਆਚਰਨ ਪੱਖੋਂ ਬੇਗਮ ਠੀਕ ਨਾ ਰਹੀ। ਲਾਹੌਰ ਦਾ ਜੀ ਜੀ ਜਾਣਦਾ ਸੀਗਾ, ਬੱਚਾ ਬੱਚਾ ਜਿਵੇਂ ਕਿ ਜਾਣਦਾ ਸੀ ਕਿ ਕਿਸ ਅਫਸਰ ਦੇ ਨਾਲ ਉਸਦਾ ਰੋਮਾਂਸ ਚੱਲ ਰਿਹਾ। ਇੱਕ ਹੋਰ ਮਸਫੁੱਟ ਯਾਨੀ ਕਿ ਮੁਸ਼ਫੁੱਟ ਗਬਰੂ ਤਹਮਸ ਬੇਗ ਖਾਨ ਮਸਕੀਨ ਸੀਗਾ, ਜਿਸ ਦੇ ਉੱਤੇ ਬੇਗਮ ਦਾ ਦਿਲ ਆ ਗਿਆ ਤੇ ਪਿਆਰ ਕਰਨ ਲੱਗ ਪਈ। ਖੁਸਰਿਆਂ ਰਾਹੀਂ ਵੱਡੇ ਅਫਸਰਾਂ ਦੇ ਕੋਲ ਫੁਰਮਾਨ ਪੁੱਜਦੇ। ਇਹੋ ਜਿਹੀਆਂ ਸੂਚਨਾਵਾਂ ਦਿੱਲੀ ਪੁੱਜੀਆਂ ਤਾਂ ਤੁਰਕਾਂ ਨੇ ਲਾਹੌਰ ਰਹਿੰਦੇ ਹੋਏ ਇੱਕ ਉਜ਼ਬੇਕ ਅਫਸਰ ਖਵਾਜਾ ਮਿਰਜ਼ਾ ਖਾਨ ਨੂੰ ਬੇਗਮ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣ ਲਈ ਕਹਿ ਦਿੱਤਾ, ਜੋ ਮਨੂ ਦੇ ਨਾਲ ਕੰਮ ਕਰਦਾ ਰਿਹਾ ਸੀ। ਪਰ ਅਬਦਾਲੀ ਨੇ ਫੌਜੀ ਟੁਕੜੀ ਬੇਗਮ ਦੀ ਮਦਦ ਵਾਸਤੇ ਭੇਜੀ, ਜਿਸ ਦੇ ਨਾਲ ਸੱਤਾ ਜਿਹੜਾ ਬਚ ਗਈ। ਭਿਖਾਰੀ ਖਾਂ ਨੂੰ ਕਤਲ ਕਰ ਦਿੱਤਾ ਤੇ ਕਾਤਲਾਂ ਦੇ ਵਿੱਚ ਬੇਗਮ ਖੁਦ ਸ਼ਾਮਲ ਸੀ। ਅਬਦੁੱਲਾ ਖਾਨ ਬੇਗਮ ਦਾ ਮਾਮਾ ਬੇਗਮ ਵੱਲੋਂ ਅਬਦਾਲੀ ਦੇ ਵੱਲ ਦੂਤ ਸੀ ਤੇ ਉਹਨੂੰ ਜਿਹੜਾ ਸੀ ਲੱਗਾ ਕਿ ਇਸ ਬਦਤਮੀਜ਼ ਭਾਣਜੀ ਦੇ ਨਾਲੋਂ ਤਾਂ ਚੰਗਾ ਹੈ ਮੈਂ ਹੀ ਕਹਿੰਦਾ ਰਾਜ ਸੰਭਾਲ ਲਵਾਂ, ਤੇ ਉਹਨੇ ਬੇਗਮ ਗ੍ਰਿਫ਼ਤਾਰ ਕਰ ਲਈ। ਫਿਰ ਪੰਜਾਬ ਦੇ ਵਡੇਰੇ ਹਿੱਸੇ ਲਾਹੌਰ ਦੇ ਕੰਟਰੋਲ ਦੇ ਵਿੱਚੋਂ ਨਿਕਲ ਗਏ। ਅੰਮ੍ਰਿਤਸਰ, ਬਟਾਲਾ ਤੇ ਪਠਾਨਕੋਟ, ਅੱਪਰ ਬਾਰੀ ਦੁਆਬ ਉੱਤੇ ਸਿੱਖਾਂ ਦਾ ਬੋਲਬਾਲਾ ਹੋ ਗਿਆ। ਦਿੱਲੀ ਲਾਹੌਰ ਜੋ ਹੋ ਰਿਹਾ ਉਸਦਾ ਅਦੀਨਾ ਬੇਗ ਨੇ ਵੀ ਲਾਹਾ ਲਿਆ। ਦਿੱਲੀ ਲਾਹੌਰ ਦੇ ਵਿੱਚ ਉਥਲ ਪੁਥਲ ਸੀ, ਪਰ ਅਦੀਨਾ ਬੇਗ ਦਾ ਦੁਆਬਾ ਸ਼ਾਂਤ ਵਸ ਰਿਹਾ ਸੀ ਤੇ ਪ੍ਰਜਾ ਸੰਤੁਸ਼ਟ ਸੀ। ਵੱਡੇ ਜ਼ਿਮੀਂਦਾਰ, ਵਪਾਰੀ, ਕਾਸ਼ਤਕਾਰ ਉਸਦੇ ਕੰਟਰੋਲ ਦੇ ਵਿੱਚ ਸਨ। ਅਪ੍ਰੈਲ 1755 ਦਾ ਸਮਾਂ ਆ ਜਾਂਦਾ ਹੈ। ਉਹਦੇ ਵਿੱਚ ਜਮਨਾ ਦੇ ਪੂਰਬ ਦੇ ਵਿੱਚ ਵਸਦੇ ਰੋਹੇਲੇ ਸਰਹੰਦ ਅਤੇ ਦੁਆਬੇ ਦੇ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗ ਪਏ। ਅਦੀਨਾ ਬੇਗ ਨੇ ਫਟਾਫਟ 50,000 ਘੋੜ ਸਵਾਰ ਤੇ ਇੰਨੇ ਹੀ ਪੈਦਲ ਫੌਜੀ ਤਿਆਰ ਕਰ ਲਏ ਤੇ ਦਿਲਚਸਪ ਗੱਲ ਇਹ ਵੀ ਕਿ ਸਿੱਖ ਵੀ ਉਸਦੀ ਫੌਜ ਦੇ ਵਿੱਚ ਸਨ। ਇਸ ਤਾਕਤਵਰ ਸੈਨਾ ਨੇ ਰੋਹੇਲੇ ਉਖਾੜ ਦਿੱਤੇ। ਇਹ ਦੇਖ ਕੇ ਕਿ ਆਲਮਗੀਰ ਦੂਜੇ ਨੇ ਉਹਨੂੰ ਸਰਹੰਦ ਦਾ ਇਲਾਕਾ ਵੀ ਦੇ ਦਿੱਤਾ ਤੇ ਸੂਬੇਦਾਰ ਦਾ ਖਿਤਾਬ ਵੀ, ਪਹਾੜੀ ਰਾਜਾ ਨੇ ਉਸਦੀ ਈਨ ਮੰਨ ਲਈ। ਹੁਣ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਬਾਕੀ ਸੀ, ਜਿਸ ਉੱਪਰ ਅਦੀਨਾ ਬੇਗ ਦੀ ਦੇਰ ਤੋਂ ਨਜ਼ਰ ਸੀ ਬਹੁਤ ਸਮੇਂ ਤੋਂ ਕਿ ਉਹਨੂੰ ਦੱਬਣਾ ਹੈ। ਬਹੁਤ ਆਸਾਨੀ ਦੇ ਨਾਲ ਅਬਦੁੱਲਾ ਖਾਨ ਨੇ ਹਥਿਆਰ ਸੁੱਟ ਦਿੱਤੇ, ਕਿਉਂਕਿ ਉਸਦੇ ਅਫਸਰ ਵਫ਼ਾਦਾਰ ਨਹੀਂ ਸਨ, ਤੇ ਸਰਦੀਆਂ ਤੱਕ ਲਗਭਗ ਪੂਰੇ ਪੰਜਾਬ ਦੇ ਉੱਪਰ ਉਸਦੀ ਮਾਲਕੀ ਹੋ ਗਈ। ਸਿੱਖਾਂ ਨੂੰ ਨਾਲ ਰੱਖਿਆ, ਪਰ ਜਲਦੀ ਹੀ ਗੜਬੜ ਹੋ ਗਈ। ਅਦੀਨਾ ਦੇ ਹਮਲੇ ਸਦਕਾ ਮੁਗਲਾਨੀ ਬੇਗਮ ਮਾਮੇ ਦੀ ਕੈਦ ਦੇ ਵਿੱਚੋਂ ਨਿਕਲ ਕੇ ਅਫਗਾਨਾਂ ਤੋਂ ਮਦਦ ਲੈਣ ਲਈ ਚਲੀ ਗਈ ਤੇ ਜਰਨੈਲ ਜਹਾਨ ਖਾਨ ਦੀ ਕਮਾਨ ਹੇਠਾਂ ਅਬਦਾਲੀ ਨੇ ਲਾਹੌਰ ਸੈਨਾ ਭੇਜ ਕੇ ਬੇਗਮ ਨੂੰ ਸੂਬੇਦਾਰੀ ਦਵਾ ਦਿੱਤੀ। ਉਸਦਾ ਮਾਮਾ ਡਿਪਟੀ ਲਾ ਦਿੱਤਾ ਗਿਆ ਤੇ ਸਾਦਿਕ ਖਾਨ ਸਰਹਿੰਦ ਭੱਜ ਗਿਆ। ਖਵਾਜਾ ਮਿਰਜ਼ਾ ਨੂੰ ਬੰਦੀ ਬਣਾ ਕੇ ਕੰਧਾਰ ਲੈ ਗਏ। ਦੁਆਬੇ ਦੇ ਸਿੱਖਾਂ ਨੇ ਹਿਸਾਬ ਲਾਉਣੇ ਜਾਰੀ ਰੱਖੇ ਕਿ ਉਨ੍ਹਾਂ ਦੀ ਤਾਕਤ ਅਦੀਨੇ ਮੁਕਾਬਲੇ ਕਿੰਨੀ ਕੁ ਹੈ। ਨਵੰਬਰ 1755 ਦੇ ਵਿੱਚ ਬਿਆਸ ਕਿਨਾਰੇ ਫਤਿਹਾਬਾਦ ਦਾ ਇਲਾਕਾ ਦਬਾਅ ਪਾ ਕੇ ਜੱਸਾ ਸਿੰਘ ਆਲੂਵਾਲੀਆ ਨੇ ਲੈ ਲਿਆ ਤੇ ਹੁਣ ਉਨ੍ਹਾਂ ਨੇ ਡਕੈਤੀਆਂ ਦਾ ਕੰਮ ਛੱਡ ਕੇ ਹਕੂਮਤ ਕਰਨੀ ਸੀ, ਸਟੇਟ ਵਿਰੁੱਧ ਬਗਾਵਤ ਕਰਨੀ ਸੀ। ਆਪਣੇ ਮਾਮੇ ਦੀ ਦਖਲ ਅੰਦਾਜ਼ੀ ਤੋਂ ਪਰੇਸ਼ਾਨ ਬੇਗਮ ਨੇ ਆਖਰੀ ਪੱਤਾ ਖੇਡਿਆ। ਉਹਨੇ ਦਿੱਲੀ ਦੇ ਤੁਰਕ ਵਜ਼ੀਰ ਇਮਾਦੁਲ ਮੁਲਕ ਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ ਤੇ ਕਿਹਾ
ਉਸ ਦੇ ਨਾਲ ਮੈਂ ਆਪਣੀ ਸ਼ਹਿਜ਼ਾਦੀ ਦਾ ਨਿਕਾਹ ਜਿਹੜਾ ਪੜਾਉਣਾ ਚਾਹੁੰਦੀ ਹਾਂ। ਇਸ ਮਾਮੇ ਨੂੰ ਵੀ ਇੱਥੋਂ ਦਫ਼ਾ ਕਰੋ। ਵਜ਼ੀਰ ਨੇ ਸੱਦਾ ਪ੍ਰਵਾਨ ਕੀਤਾ, ਪਰ ਉਹਦੇ ਆਪਣੇ ਕਾਰਨ ਸਨ ਜਿਹੜੇ ਸੀ, ਮਜਬੂਰੀਆਂ ਸੀ ਕੋਈ, ਤੇ ਬੇਗਮ ਦੇ ਆਪਣੇ। ਉਹਦੀ ਬਹੁਤ ਸੋਹਣੀ ਬੇਗਮ ਦਿੱਲੀ ਦਰਬਾਰ ਦੇ ਅਸਰ ਰਸੂਖ ਵਾਲੇ ਬੰਦੇ ਦੀ ਬੇਟੀ ਸੀ। ਵਜ਼ੀਰ ਨੂੰ ਜਿਹੜਾ ਸੀ ਬੇਗਮ ਦੀ ਧੀ ਦੇ ਵਿੱਚ ਇੰਨੀ ਰੁਚੀ ਨਹੀਂ ਸੀ ਜਿੰਨੀ ਉਸਦੀ ਦੌਲਤ ਦੇ ਵਿੱਚ ਸੀ। ਉਸਦੇ ਦੋ ਇਰਾਦੇ ਸਨ, ਇੱਕ ਤਾਂ ਬੇਗਮ ਨੂੰ ਦਿੱਲੀ ਲਿਜਾਏਗਾ, ਚਾਹੇ ਸਖਤੀ ਵਰਤਣੀ ਪਵੇ ਤੇ ਚਾਹੇ ਨਰਮੀ। ਦੂਜੇ ਸੀਗਾ ਕਿ ਦਿਲ ਦੇ ਵਿੱਚ ਉਹਦੇ ਕਿ ਦਿੱਲੀ ਦੀ ਵਫ਼ਾਦਾਰੀ ਨਿਭਾਉਂਦਿਆਂ ਲਾਹੌਰ ਨੂੰ ਦਿੱਲੀ ਦੇ ਨਾਲ ਜੋੜੇਗਾ, ਤੇ ਜਿਹੜਾ ਬੇਗਮ ਦੇ ਕਾਰਨ ਬਦਨਾਮ ਹੋ ਰਿਹਾ ਸੀ। ਕਿਤੇ ਅਫਗਾਨਾਂ ਨੂੰ ਭਿਣਕ ਨਾ ਪੈ ਜਾਏ ਤੇ ਉਹਨੇ ਇਉਂ ਹੀ ਦਿਖਾਵਾ ਕੀਤਾ ਜਿਵੇਂ ਸਤਲੁਜ ਵੱਲ ਸ਼ਿਕਾਰ ਖੇਡਣ ਜਾ ਰਿਹਾ, ਤੇ ਉਹਨੇ ਇਹ ਵੀ ਸੋਚ ਰੱਖਿਆ ਸੀ ਕਿ ਕਿਸੇ ਵਫ਼ਾਦਾਰ ਬੰਦੇ ਨੂੰ ਲਾਹੌਰ ਸੌਂਪਿਆ ਜਾਏ ਜਿਹੜਾ ਅਫਗਾਨਾਂ ਨੂੰ ਨਫ਼ਰਤ ਕਰਦਾ ਹੋਵੇ। ਉਹ ਸੀ ਅਦੀਨਾ ਬੇਗ। ਉਹਨੇ ਅਦੀਨੇ ਦੇ ਕੋਲ ਸਰਹੰਦ ਤੋਂ ਦੂਤ ਭੇਜਿਆ ਤੇ ਅਦੀਨੇ ਨੇ ਕਿਹਾ, ਇੱਥੇ ਸਰਹਿੰਦ ਰੁਕੋ, ਅੱਗੇ ਨਾ ਆਉਣਾ। ਲਾਹੌਰੋਂ 125 ਮੀਲ ਪੂਰਬ ਦੇ ਵੱਲ ਉਹ ਮਾਛੀਵਾੜੇ ਰੁਕ ਗਿਆ। ਫੌਜ ਨੂੰ ਬਰਾਤ ਦੀ ਸ਼ਕਲ ਦੇ ਵਿੱਚ ਲਾਹੌਰ ਲਿਜਾਇਆ ਗਿਆ ਜਿੱਥੇ ਬੇਗਮ ਅਤੇ ਉਸਦਾ ਮਾਮਾ ਸਵਾਗਤ ਕਰਨਗੇ। ਮਾਮੇ ਨੇ ਇੰਨੀ ਵੱਡੀ ਫੌਜ ਦੇਖੀ ਤਾਂ ਖਤਰਾ ਤਾੜ ਕੇ ਜੰਮੂ ਦੀਆਂ ਪਹਾੜੀਆਂ ਦੇ ਵੱਲ ਨੂੰ ਭੱਜ ਤੁਰਿਆ। ਸਕੀਮ ਕਾਮਯਾਬ ਰਹੀ। ਬੇਗਮ ਨੇ ਵਿਆਹ ਦੀਆਂ ਰਸਮਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਤੇ ਸੁਗਾਤਾਂ ਦੀ ਹਨੇਰੀ ਲਿਆ ਦਿੱਤੀ ਤੇ ਆਪਣੀ ਧੀ ਵਜ਼ੀਰ ਦੇ ਕੈਂਪ ਦੇ ਵਿੱਚ ਭੇਜ ਦਿੱਤੀ। 3 ਹਫ਼ਤਿਆਂ ਬਾਅਦ 28 ਮਾਰਚ 1756 ਦਾ ਸਮਾਂ ਬੇਗਮ ਗ੍ਰਿਫ਼ਤਾਰ ਕਰਕੇ ਵਜ਼ੀਰ ਅੱਗੇ ਪੇਸ਼ ਕੀਤੀ ਗਈ। ਬੇਗਮ ਨੇ ਉੱਚੀ ਆਵਾਜ਼ ਦੇ ਵਿੱਚ ਬੁਰਾ ਭਲਾ ਕਿਹਾ ਪਰ ਵਸ ਨਾ ਚੱਲਿਆ। ਮਾਂ ਧੀ ਨੂੰ ਦਿੱਲੀ ਲੈ ਗਏ। ਅਦੀਨਾ ਲਾਹੌਰ ਦਾ ਵਾਇਸਰਾਏ ਥਾਪਿਆ ਗਿਆ। ਉਹਨੂੰ ਪਤਾ ਸੀ ਕਿ ਅਬਦਾਲੀ ਬੁਰਾ ਮਨਾਏਗਾ ਤੇ ਇਸਦੇ ਲਈ ਹਕੂਮਤ ਜਲੰਧਰੋਂ ਚਲਾਏਗਾ, ਲਾਹੌਰੋਂ ਨਹੀਂ। ਅਜੇ ਅਦੀਨਾ ਆਪਣਾ ਪ੍ਰਬੰਧ ਠੀਕ ਕਰਨ ਹੀ ਲੱਗਿਆ ਸੀ ਕਿ ਅਕਤੂਬਰ 1756 ਦੇ ਵਿੱਚ ਅਫਗਾਨ ਫੌਜਾਂ ਲਾਹੌਰ ਆ ਉਤਰਦੀਆਂ। ਬੇਗਮ ਦਾ ਮਾਮਾ ਹੱਥ ਤੇ ਹੱਥ ਧਰੀ ਥੋੜਾ ਬੈਠਾ ਸੀ। ਜੰਮੂ ਤੋਂ ਉਹ ਕੰਧਾਰ ਚਲਿਆ ਗਿਆ ਤੇ ਅਬਦਾਲੀ ਤੋਂ ਫੌਜਾਂ ਲੈ ਆਇਆ ਤੇ ਉਸਨੂੰ ਰਸਮੀ ਤੌਰ ਦੇ ਉੱਤੇ ਸੂਬੇਦਾਰ ਜਿਹੜਾ ਸੌਂਪ ਦਿੱਤਾ, ਥਾਪ ਕੇ ਉਜ਼ਬੇਕ ਖਵਾਜਾ ਮਿਰਜ਼ਾ ਡਿਪਟੀ ਲਾ ਦਿੱਤਾ ਗਿਆ ਜਿਸਨੇ ਜ਼ਕਰੀਆ ਖਾਨ ਦੇ ਨਾਲ ਕੰਮ ਕੀਤਾ ਸੀ ਤੇ ਸਾਲ ਤੋਂ ਕੰਧਾਰ ਦੇ ਵਿੱਚ ਬੰਦੀ ਰਹਿ ਰਿਹਾ ਸੀ। ਦਿੱਲੀ ਦੇ ਵਜ਼ੀਰ ਦੇ ਨਾਲ ਮਿਲ ਕੇ ਜੋ ਅਦੀਨੇ ਨੇ ਕੀਤਾ ਉਸ ਦੇ ਕਾਰਨ ਗੁਸੈਲੇ ਅਫਗਾਨਾਂ ਨੇ ਲਾਹੌਰ ਦੀ ਬੁਰੀ ਲੁੱਟਮਾਰ ਕੀਤੀ ਤੇ ਬਹੁਤ ਸਾਰੇ ਵਸਨੀਕ ਦੂਰ ਦੁਰਾਡੇ ਦੌੜ ਗਏ ਸਨ ਤੇ ਪਰ ਅਬਦੁੱਲਾ ਖਾਨ ਅਤੇ ਮਿਰਜ਼ਾ ਸਹੀ ਹਕੂਮਤ ਨਾ ਚਲਾ ਸਕੇ ਕਿਉਂਕਿ ਸਿੱਖ ਲਗਾਤਾਰ ਨੁਕਸਾਨ ਕਰ ਰਹੇ ਸਨ। 1756 ਦੇ ਵਿੱਚ ਸਾਲ ਖਤਮ ਹੋਣ ਜਾ ਰਿਹਾ ਸੀ। ਆਲਮਗੀਰ ਦੂਜਾ ਸੋਚ ਰਿਹਾ ਸੀ ਕਿ ਮੇਰਾ ਵਡੇਰਾ ਆਲਮਗੀਰ ਔਰੰਗਜ਼ੇਬ ਅੱਧੀ ਸਦੀ ਰਾਜ ਕਰ ਗਿਆ ਸੀ, ਹੁਣ ਕੌਣ ਇਸ ਹਕੂਮਤ ਦੀ ਵਾਗ ਫੜੇਗਾ। ਉਸ ਨੂੰ ਅਬਦਾਲੀ ਦਾ ਖਿਆਲ ਆ ਗਿਆ ਤੇ ਅਬਦਾਲੀ ਨੇ ਲਾਹੌਰੀਆਂ ਦੇ ਨਾਲ ਬੁਰੀ ਕੀਤੀ ਸੀ ਪਰ ਲਾਹੌਰ ਦੇ ਵਿੱਚ ਉਸੇ ਦਾ ਵਜ਼ੀਰ ਨੇ ਜਿਹੜਾ ਅਬਦੁੱਲਾ ਦੇ ਨਾਲ ਮਿਲ ਕੇ ਖੁਦ ਮੁਸੀਬਤ ਸਹੇੜੀ। ਤੁਰਾਨੀਆਂ ਦੇ ਵਿਰੁੱਧ ਲੜ ਕੇ ਇਰਾਨੀ ਅੱਗੇ ਵੀ ਜਿਹੜਾ ਸੀ ਭਾਰਤ ਦੀ ਹਕੂਮਤ ਚਲਾਉਂਦੇ ਰਹੇ ਨੇ। ਹੁਣ ਵੀ ਜੇ ਇਹ ਬਚ ਸਕਦੀ ਹੈ ਤਾਂ ਅਫਗਾਨ ਬਚਾ ਸਕਦੇ ਹੈ। ਰੋਹੇਲਾ ਬਾਗੀ ਨਜੀਬ ਉਦ ਦੌਲਾ ਕਦੀ ਮੁਗਲ ਸੂਬੇਦਾਰ ਰਿਹਾ ਸੀ। ਇਹ ਪਖਤੂਨੀ ਦੇਸ਼ ਦੇ ਵਿੱਚ ਜੰਮਿਆ ਪਲਿਆ ਪਰ ਜਵਾਨ ਹੋਣ ਦੇ ਉੱਤੇ ਦਿੱਲੀ ਦੇ ਉੱਤਰ ਪੂਰਬ ਦੇ ਵਿੱਚ ਵਸ ਗਿਆ। ਉਸਨੂੰ ਵੀ ਅਬਦਾਲੀ ਦਾ ਖਿਆਲ ਆਇਆ ਕਿ ਸਥਿਰ ਸਰਕਾਰ ਉਸੇ ਦੀ ਹੋ ਸਕਦੀ ਹੈ। ਬਾਦਸ਼ਾਹ ਤੇ ਉਸਦੇ ਬਾਗੀ ਜਿਹੜੇ ਸਨ, ਰੋਹੇਲਾ ਨੇ ਅਬਦਾਲੀ ਨੂੰ ਸੱਦਾ ਭੇਜਿਆ। ਇੱਕ ਤੀਜਾ ਹੋਰ ਵੀ ਸੀ, ਵਜ਼ੀਰ ਦੀ ਬੱਦੀ ਕੀਤੀ ਤੇ ਮੁਗਲਾਨੀ ਬੇਗਮ ਜਿਹੜੀ ਬੇਸ਼ੱਕ ਵਜ਼ੀਰ ਦੀ ਸੱਸ ਸੀ ਪਰ ਲਾਚਾਰ। ਜਦੋਂ ਬੱਦੀ ਬਣਾਈ ਤਾਂ ਲਾਹੌਰ ਉਦੋਂ ਜਿਹੜਾ ਸੀ ਉਸਦੇ ਖਿਆਲ ਦੇ ਵਿੱਚ ਅਬਦਾਲੀ ਆਇਆ ਸੀ। ਸ਼ਤਰੰਜ ਖੇਡਣ ਦੇ ਵਿੱਚ ਉਹ ਕਿਹੜਿਆ ਕੱਚੀ ਸੀਗੀ। ਉਹਨੇ ਗੁਪਤ ਖੱਤ ਜਿਹੜਾ ਸੀ ਅਬਦਾਲੀ ਨੂੰ ਭੇਜਣ ਦਾ ਪ੍ਰਬੰਧ ਕਰ ਲਿਆ ਤੇ ਮੈਂ ਧੋਖੇ ਦਾ ਜਿਹੜਾ ਸ਼ਿਕਾਰ ਹੋ ਕੇ ਲੁੱਟੀ ਗਈ ਹਾਂ। ਕਰੋੜਾਂ ਦੀ ਨਕਦੀ ਅਤੇ ਸਮਾਨ ਮੇਰੇ ਮਰਹੂਮ ਸਹੁਰੇ ਕਮਰੂਦੀਨ ਦੇ ਮਹਿਲ ਦੇ ਵਿੱਚ ਕਿੱਥੇ ਕਿੱਥੇ ਦੱਬਿਆ ਹੋਇਆ ਹੈ ਇਸਦਾ ਕੇਵਲ ਮੈਨੂੰ ਹੀ ਪਤਾ ਹੈ। ਪੜਛੱਤੀਆਂ ਕਹਿੰਦੀ ਹੈ ਕਿ ਪੜਛੱਤੀਆਂ ਦੇ ਉੱਤੇ ਵਿੱਚ ਸੋਨੇ ਚਾਂਦੀ ਦੇ ਅੰਬਾਰ ਨੇ ਦਿੱਲੀ ਦੇ ਬਾਦਸ਼ਾਹ ਵਜ਼ੀਰਾਂ ਤੇ ਦਰਬਾਰੀਆਂ ਦੇ ਵਿੱਚ ਸਖ਼ਤ ਮਤਭੇਦ ਨੇ। ਇਸ ਵੇਲੇ ਹਮਲਾ ਕਰ ਦਿਓ ਤੇ ਕਰੋੜਾਂ ਦਾ ਭਾਰਤੀ ਖਜ਼ਾਨਾ ਤੁਹਾਡੇ ਹੱਥ ਲੱਗੇਗਾ। ਅੰਦਰੋਂ ਮਤਲਬ ਕਿ ਉਹਨੂੰ ਧੋਖਾ ਦੇਣ ਦੀ ਚਾਲ ਸੀ।
ਲਾਲਚ ਦਿੱਤਾ ਗਿਆ। ਬਾਦਸ਼ਾਹ ਤੇ ਨਜ਼ੀਬ ਨਾਲੋਂ ਅਬਦਾਲੀ ਦੇ ਬੇਗਮ ਵਧੀਕ ਨੇੜੇ ਸੀ। ਅਬਦਾਲੀ ਨੂੰ ਟੁੱਟਦੀ ਜਾਂਦੀ ਮੁਗਲ ਹਕੂਮਤ ਬਣਾਉਣ ਦੇ ਵਿਚ ਕੀ ਦਿਲਚਸਪੀ ਸੀ? ਉਸ ਨੂੰ ਤਾਂ ਦੌਲਤ ਦੇ ਨਾਲ ਸਰੋਕਾਰ ਸੀ। ਅਫਗਾਨਿਸਤਾਨ ਦੀ ਪ੍ਰਜਾ ਤੇ ਅਬਦਾਲੀ ਦੇ ਦੁਸ਼ਮਣ ਜਾਣ ਜਾਣਗੇ ਕਿ ਉਹ ਕਿੰਨਾ ਤਾਕਤਵਰ ਹੈ। 15 ਨਵੰਬਰ 1756 ਨੂੰ ਉਹਨੇ ਸਿੰਧ ਪਾਰ ਕੀਤਾ ਤੇ ਜੇਲਮ ਅਤੇ ਸਿੰਧ ਪਾਰ ਕਰਦਿਆਂ 20 ਦਸੰਬਰ ਨੂੰ ਗੁਜਰਾਤ ਹੋ ਕੇ ਲਾਹੌਰ ਪੁੱਜ ਗਿਆ। ਉਸਦਾ ਜਰਨੈਲ ਜਹਾਨ ਖਾਨ ਅਦੀਨਾ ਬੇਗ ਨੂੰ ਸਬਕ ਸਿਖਾਉਣ ਦੇ ਲਈ ਤੁਰ ਪਿਆ। ਅਦੀਨਾ ਭੱਜ ਕੇ ਪਹਿਲਾਂ ਹਾਂਸੀ ਦੇ ਰੇਗਿਸਤਾਨ ਦੇ ਵਿਚ ਜਾ ਛੁਪਿਆ, ਪਰ ਜਿੱਥੋਂ ਫਿਰ ਇਥੋਂ ਖਤਰਾ ਸੀਗਾ ਤੇ ਫਿਰ ਕਾਂਗੜਾ ਦੀਆਂ ਪਹਾੜੀਆਂ ਦੇ ਵਿਚ ਲੁਕ ਗਿਆ। 10 ਜਨਵਰੀ 1757 ਨੂੰ ਸਤਲੁਜ ਪਾਰ ਕੀਤਾ। ਰੋਕਣ ਵਾਲਾ ਕੋਈ ਹੈ ਹੀ ਨਹੀਂ ਸੀ, ਮੇਰਾ ਮੁਕਾਬਲਾ ਕਰਨ ਵਾਲਾ ਕੋਈ ਕਿਉਂ ਨਹੀਂ? ਇਸ ਗੱਲ ਤੋਂ ਅਬਦਾਲੀ ਖਿੱਚ ਗਿਆ ਕਿ ਮੇਰੇ ਨਾਲ ਕੋਈ ਟੱਕਰ ਲੈਣ ਵਾਲਾ ਹੀ ਨਹੀਂ ਆਇਆ। ਅਸਲ ਦੇ ਵਿਚ ਦਿੱਲੀ ਦੇ ਵਿਚ ਲੁੱਟ ਮਚਾਉਣ ਦੇ ਲਈ ਕੋਈ ਬਹਾਨਾ ਚਾਹੀਦਾ ਸੀ। ਇਹ ਬਰਬਾਦੀ 28 ਜਨਵਰੀ ਨੂੰ ਸ਼ੁਰੂ ਹੋਈ। ਗੁੱਸੇ ਦਾ ਕਾਰਨ ਹੋਰ ਸੀ ਤੇ ਨਿਕਲਿਆ ਕੁਝ ਕਿਸੇ ਦੇ ਉੱਤੇ। ਲਾਹੌਰ ਜਿਹੜਾ ਸੀਗਾ, ਲਾਹੌਰੋਂ ਉਸਨੇ 14 ਜਨਵਰੀ ਨੂੰ ਦਿੱਲੀ ਦੂਤ ਭੇਜ ਕੇ 2 ਕਰੋੜ ਰੁਪਇਆ, ਬਾਦਸ਼ਾਹ ਦੀ ਸ਼ਹਿਜਾਦੀ ਅਤੇ ਸਰਹੰਦ ਸਮੇਤ ਪੱਛਮ ਦੇ ਵੱਲ ਦਾ ਸਾਰਾ ਇਲਾਕਾ ਮੰਗਿਆ ਸੀ, ਜਿਸਦਾ ਕੋਈ ਜਵਾਬ ਨਹੀਂ ਆਇਆ। ਵਜ਼ੀਰ ਨੇ ਅਬਦਾਲੀ ਦੇ ਨਾਲ ਗੱਲ ਕਰਨ ਦੇ ਲਈ ਮੁਗਲਾਨੀ ਬੇਗਮ ਨੂੰ ਕਰਨਾਲ ਭੇਜਿਆ ਕਿ ਗੁੱਸਾ ਸ਼ਾਂਤ ਕਰੇ। ਨਜੀਬ 16 ਜਨਵਰੀ ਨੂੰ ਮਿਲਿਆ ਤੇ 20 ਜਨਵਰੀ ਨੂੰ ਇਮਾਦ ਉਦ ਦੌਲਾ ਖੁਦ ਪੇਸ਼ ਹੋ ਗਿਆ। ਬਾਦਸ਼ਾਹ ਨੇ ਉਸ ਤੋਂ ਵਜ਼ੀਰੀ ਖੋਹ ਲਈ ਤੇ ਮਜ਼ਾਕ ਉਡਾਇਆ ਉਹਦਾ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇੱਕ ਤਾਂ ਵੀ ਦੁਸ਼ਮਣ ਦਾ ਵਿਰੋਧ ਨਾ ਕਰ ਸਕੇ, ਉਹਨੇ ਸਵਾਲ ਕੀਤਾ ਕਿਉਂ? ਉਸ ਨੂੰ ਆਪਣੇ ਕਾਰਵਾਂ ਦੇ ਨਾਲ ਤੋਰ ਲਿਆ। ਦਿੱਲੀ ਪੁੱਜ ਕੇ ਜਦੋਂ ਦਰਬਾਰੀਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਖਜ਼ਾਨਾ ਕਿੱਥੇ ਹੈ, ਤੇ ਬਾਦਸ਼ਾਹ ਗਰਮ ਹੋ ਗਿਆ ਅੱਗਿਓ ਗੁੱਸੇ ਦੇ ਵਿਚ। ਕਮਰੂਦੀਨ ਦੇ ਬੇਟੇ ਇੰਤਜ਼ਾਮ ਉਦ ਦੌਲਾ ਜੋ ਸਾਬਕ ਵਜ਼ੀਰ ਸੀ, ਉਹਨੂੰ ਖਜ਼ਾਨਾ ਪੁੱਛਿਆ ਤਾਂ ਉਹਨੇ ਕਿਹਾ, ਇਸ ਵੇਲੇ ਜੋ ਮੇਰੇ ਹੱਥ ਦੇ ਵਿਚ ਮੁੰਦਰੀ ਪਾਈ ਹੋਈ ਹੈ, ਇਹਨੂੰ ਛੱਡ ਕੇ ਮੈਨੂੰ 1 ਰੁਪਏ ਦਾ ਵੀ ਪਤਾ ਨਹੀਂ ਕਿੱਥੇ ਹੈ। ਅਬਦਾਲੀ ਨੇ ਕਿਹਾ, ਅੱਜ ਸ਼ਾਮ ਤੱਕ 1 ਕਰੋੜ ਰੁਪਏ ਦਾ ਨਾ ਦਿੱਤਾ, ਨਾ ਦਿੱਤੇ ਤਾਂ ਤਸੀਹੇ ਦੇਣੇ ਸ਼ੁਰੂ ਕਰਾਂਗੇ। ਇੰਤਜ਼ਾਮ ਨੇ ਆਪਣੇ ਪਿਤਾ ਦੀ ਵਿਧਵਾ ਦੇ ਵੱਲ ਉਂਗਲ ਕਰਕੇ ਕਿਹਾ, ਇਹਨਾਂ ਨੂੰ ਪਤਾ ਹੋਣਾ ਖਜ਼ਾਨਾ ਕਿੱਥੇ ਹੈ। ਪ੍ਰਧਾਨ ਮੰਤਰੀ ਦੀ ਨੂੰਹ ਜਿਹੜੀ ਸੀ ਸ਼ੋਲਾਪੁਰੀ, ਵਜ਼ੀਰ ਦੀ ਪਤਨੀ ਤੇ ਵਜ਼ੀਰ ਦੀ ਮਾਂ ਸੀ। ਉਸਨੂੰ ਹੁਕਮ ਹੋਇਆ, ਜੇ ਖਜ਼ਾਨਾ ਨਾ ਦੱਸਿਆ ਤਾਂ ਨੋਹਾਂ ਦੇ ਵਿਚ ਕਿੱਲ ਠੋਕ ਦਿਆਂਗੇ ਇਹਨਾਂ ਦੇ। ਉਸਨੇ ਦੱਸ ਦਿੱਤਾ ਡਰ ਕੇ। 6 ਘੰਟਿਆਂ ਦੀ ਖੁਦਾਈ ਦੇ ਬਾਅਦ ਜਿਹੜਾ ਸੀ ਫਿਰ 16 ਲੱਖ ਕੀਮਤ ਦੇ ਸਿੱਕੇ, ਸੋਨੇ, ਚਾਂਦੀ ਦੀਆਂ ਗਾਗਰਾਂ ਮਿਲ ਗਈਆਂ। ਇੰਤਜ਼ਾਮ ਅਤੇ ਹੋਰ ਦਰਬਾਰੀਆਂ ਦੇ ਖਜ਼ਾਨੇ ਵੀ ਪੁੱਟ ਲਏ ਗਏ। ਇੰਨੇ ਨਾਲ ਸਬਰ ਨਹੀਂ ਆਇਆ। ਅਬਦਾਲੀ ਨੇ ਹਰੇਕ ਘਰ ਨੂੰ ਟੈਕਸ ਲਾਇਆ। ਦਿੱਲੀ ਵਾਰਡਾਂ ਦੇ ਵਿਚ ਵੰਡੀ ਗਈ। ਘਰਾਂ ਦੀ ਗਿਣਤੀ ਮਿਣਤੀ ਹੋਈ। ਟੈਕਸ ਉਗਰਾਹੀ ਵਕਤ ਤਸੀਹਾਂ ਦੌਰਾਨ ਮੌਤਾਂ ਹੋਈਆਂ, ਬਲਾਤਕਾਰ ਹੋਏ। ਮੁਗਲਾਨੀ ਬੇਗਮ ਦੱਸਦੀ ਰਹੀ ਕਿ ਕਿਸ ਦਰਬਾਰੀ ਦੇ ਕੋਲ ਕਿੰਨੀ ਦੌਲਤ ਹੈ ਤੇ ਕਿੰਨੀਆਂ ਕੁਵਾਰੀਆਂ ਕੁੜੀਆਂ ਨੇ। ਜਦੋਂ 20 ਫਰਵਰੀ 1757 ਨੂੰ ਮੁਗਲਾਨੀ ਬੇਗਮ ਨੇ ਜਿਹੜਾ ਸੀ ਆਪਣੇ ਵੱਲੋਂ ਹੀਰਿਆਂ ਦੇ ਭਰੇ ਥਾਲ ਭੇਂਟ ਕੀਤੇ ਤਾਂ ਅਬਦਾਲੀ ਨੇ ਖੁਸ਼ ਹੋ ਕੇ ਕਿਹਾ, ਹੁਣ ਤੱਕ ਤੂੰ ਮੇਰੀ ਧੀ ਸੈਂ, ਅੱਗੋਂ ਨੂੰ ਮੈਂ ਤੈਨੂੰ ਆਪਣਾ ਪੁੱਤ ਸਮਝਾਂਗਾ। ਅਬਦਾਲੀ ਦਾ ਦਿਲ ਜਿੱਤ ਚੁੱਕੀ ਬੇਗਮ ਨੇ ਹੁਣ ਇਮਾਦੁਲ ਮੁਲਕ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ। ਅਬਦਾਲੀ ਨੇ ਉਸਨੂੰ ਕਿਹਾ, ਆਪਣੇ ਖਜ਼ਾਨੇ ਦਿਖਾ। ਵਜ਼ੀਰ ਨੇ ਗਿੜਗਿੜਾ ਕੇ ਕਿਹਾ, ਮੈਂ ਗਰੀਬ ਆਦਮੀ ਹਾਂ ਜੀ। ਬਾਦਸ਼ਾਹ ਨੇ ਉਸਦੀ ਸ਼ਰੇਆਮ ਬੇਇੱਜ਼ਤੀ ਕੀਤੀ, ਉਸਦੇ ਨੌਕਰਾਂ ਨੂੰ ਕੁਟਾਪਾ ਚਾੜਿਆ ਤੇ ਹੁਕਮ ਦਿੱਤਾ, ਹੁਣ ਸਭ ਦੇ ਸਾਹਮਣੇ ਮੁਗਲਾਨੀ ਬੇਗਮ ਦੀ ਧੀ ਦੇ ਨਾਲ ਨਿਕਾਹ ਪੜ। ਫਰਵਰੀ 2021 ਦੀ ਰਾਤ ਨਿਕਾਹ ਹੋਇਆ। ਅਬਦਾਲੀ ਹਾਜ਼ਰ ਸੀ ਤੇ ਜੋੜੀ ਨੂੰ ਤੋਹਫੇ ਦਿੱਤੇ ਗਏ। ਇਮਾਦੁਲ ਮੁਲਕ ਦੀ ਵਜ਼ੀਰੀ ਬਹਾਲ ਕੀਤੀ ਤੇ ਹੁਕਮ ਦਿੱਤਾ ਕਿ ਪਹਿਲੀ ਇਮਾਦੁਲ ਦੀ ਸੋਹਣੀ ਲਾਮਿਸਾਲ ਗੰਨਾ ਬੇਗਮ ਮੁਗਲਾਨੀ ਬੇਗਮ ਨੂੰ ਦਾਸੀ ਦੇ ਵਜੋਂ ਦਿੱਤੀ ਜਾਵੇ। ਇੱਕ ਤਰ੍ਹਾਂ ਦੇ ਨਾਲ ਇਮਾਦੁਲ ਦੀ ਨੇਕ ਚੱਲਣੀ ਦੀ ਜ਼ਮਾਨਤ ਜਿਹੜੀ ਹੋਵੇਗੀ। ਇਮਾਦੁਲ ਦੀਆਂ ਹੋਰ ਵੀ ਬੇਗਮਾਂ ਸਨ। ਹੁਕਮ ਹੋਇਆ ਕਿ ਇਹਨਾਂ ਨੂੰ ਤਲਾਕ ਦੇ। ਅਫਗਾਨ ਜਰਨੈਲਾਂ ਨੂੰ ਹੁਕਮ ਹੋਇਆ ਕਿ ਦਿੱਲੀ ਦੇ ਦੱਖਣ ਦੇ ਵੱਲ ਕਾਇਮ ਹੋਈ ਸੂਰਜਮੱਲ ਦੀ ਰਿਆਸਤ ਲੁੱਟੋ ਤੇ ਮੁਗਲਾਂ ਦੀ ਪੁਰਾਣੀ ਰਾਜਧਾਨੀ ਆਗਰਾ ਤੇ ਕਬਜ਼ਾ ਕਰ ਲਓ। ਆਗਰੇ ਦੇ ਸੂਬੇਦਾਰ ਫਾਜ਼ਿਲ ਖਾਨ ਨੇ ਸਖ਼ਤ ਮੁਕਾਬਲਾ ਕੀਤਾ, ਜਿਸਦੇ ਕਾਰਨ ਹੌਲਨਾਕ ਕਤਲੇਆਮ ਅਤੇ ਲੁੱਟਾਂ ਖੋਹਾਂ ਹੋਈਆਂ। ਲਤੀਫ਼ ਦੇ ਸ਼ਬਦਾਂ ਦੇ ਵਿਚ ਮਥੁਰਾ
ਬ੍ਰਿੰਦਾਵਨ, ਆਗਰੇ ਹਿੰਦੂ ਵਸੋਂ ਉੱਤੇ ਇਸ ਕਾਰਨ ਜ਼ੁਲਮ ਢਾਇਆ ਗਿਆ ਕਿ ਉਨ੍ਹਾਂ ਆਪਣੀ ਇੱਜ਼ਤ ਅਤੇ ਧਰਮ ਬਚਾਉਣ ਦਾ ਯਤਨ ਕਿਉਂ ਕੀਤਾ। ਬਲਬਗੜ ਦਾ ਕਿਲਾ ਬਾਦਸ਼ਾਹ ਨੇ ਖੁਦ ਘੇਰਿਆ। ਦੱਖਣ ਦੀ ਮੁਹਿੰਮ ਦੇ ਉੱਤੇ ਮੁਗਲਾਨੀ ਬੇਗਮ ਨੂੰ ਆਪਣੇ ਨਾਲ ਲੈ ਗਿਆ ਸੀ। ਸਫ਼ਰ ਦੌਰਾਨ ਵਾਅਦਾ ਕੀਤਾ ਕਿ ਜਲੰਧਰ ਦੁਆਬ ਜੰਮੂ ਕਸ਼ਮੀਰ ਦੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਦੇਵੇਗਾ। ਹੈਜਾ ਫੁੱਟ ਪੈਣ ਦੇ ਕਾਰਨ ਮੁਹਿੰਮ ਰੋਕਣੀ ਪੈ ਗਈ। ਲਾਸ਼ਾਂ ਕਾਰਨ ਜਮਨਾ ਦਾ ਪਾਣੀ ਲਾਲ ਹੋ ਗਿਆ ਤੇ ਇਹੋ ਹੀ ਪਾਣੀ ਪੀਣ ਵਾਸਤੇ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਤੇ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਨੇ ਵਾਪਸ ਜਾਣ ਦਾ ਫੈਸਲਾ ਲੈ ਲਿਆ। ਲੁੱਟ ਦਾ ਮਾਲ ਇੰਨਾ ਜ਼ਿਆਦਾ ਸੀ ਕਿ ਹਰੇਕ ਹਾਥੀ, ਊਠ, ਘੋੜਾ, ਖੱਚਰ ਲੱਦਿਆ ਹੋਇਆ ਸੀ, ਜਿਸਦੇ ਕਰਕੇ ਸਿਪਾਹੀ ਨੂੰ ਪੈਦਲ ਤੁਰਨਾ ਪਿਆ। ਸਿਪਾਹੀਆਂ ਨੂੰ ਤੇ ਅਬਦਾਲੀ ਦੇ ਹਿੱਸੇ ਦੀ ਲੁੱਟ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਲੈ ਗਿਆ। 16 ਸਾਲਾਂ ਦੀ ਜਿਹੜੀ ਸੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਪੜਾ ਕੇ ਲੈ ਗਿਆ ਤੇ 400 ਬਾਂਦੀਆਂ ਲਿਜਾ ਰਿਹਾ ਸੀ ਤੇ ਪਰ ਝਕਾਨੀ ਦੇ ਕੇ ਬਾਂਦੀਆਂ ਭੱਜ ਨਿਕਲੀਆਂ। ਕੂਚ ਤੋਂ ਪਹਿਲਾਂ ਆਲਮਗੀਰ ਜਿਹੜਾ ਸੀ ਦੂਜੇ ਦੀ ਸ਼ਹਿਜ਼ਾਦੀ ਜ਼ੁਹਰਾ ਬੇਗਮ ਅਬਦਾਲੀ ਦੇ ਜਿਹੜਾ ਸੀ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਸਦੀ ਬਾਦਸ਼ਾਹੀ ਜਿਹੜੀ ਸੀ ਉਸਨੂੰ ਮੋੜ ਦਿੱਤੀ। ਬੇਇੱਜ਼ਤੀ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਰਨੈਲ ਥਾਪ ਦਿੱਤਾ ਗਿਆ। ਵਾਪਸ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕੀਤੇ ਤੇ ਸਮਾਨ ਲੁੱਟਿਆ, ਉਸਦੇ ਕਾਫਲੇ ਦੀ ਜੰਜੀਰ ਤੋੜੀ ਤੇ ਕੁਦਰਤੀ ਹੀ ਹੈ ਫਿਰ ਬਾਦਸ਼ਾਹ ਦਾ ਪਾਰਾ ਚੜ੍ਹ ਗਿਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਪੰਜਾਬ ਕਿਤਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 7, ਲਿਖਤ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਆਪਣੇ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 7 ਇੱਥੇ ਹੀ ਕਰਦੇ ਹਾਂ ਸਮਾਪਤ ਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਅਗਲੇ ਲੜੀਵਾਰ ਭਾਗ ਵੱਲ ਨੂੰ ਆਪਾਂ ਜਿਹੜਾ ਅੱਗੇ ਕਦਮ ਵਧਾਵਾਂਗੇ ਤੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ। ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਇੱਥੇ ਇਸ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਤੇ ਤਕਰੀਬਨ ਸਾਰੇ ਸਾਂਝੇ ਕਰ ਹੀ ਦਿੱਤੇ ਆ ਤੇ ਦੋਸਤ ਜਿਹੜੇ ਨੇ ਖ਼ਬਰਾਂ ਵਗੈਰਾ ਜ਼ਿਆਦਾ ਪਸੰਦ ਕਰਦੇ ਆ ਜੀ ਤੇ ਇਸ ਤਰ੍ਹਾਂ ਦੀ ਗੱਲਬਾਤ ਵੈਸੇ ਆਪਾਂ ਹਰ ਵੀਕਐਂਡ ਦੇ ਉੱਤੇ ਕਰਦੇ ਹਾਂ ਸ਼ੁਰੂ ਹੋਣ ਤੋਂ ਪਹਿਲਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਵਿੱਚੋਂ ਚੈਪਟਰ ਸੁਣਾਉਂਦੇ ਹਾਂ ਤੁਹਾਡੇ ਲਈ ਤੇ ਜਿਸ ਨੂੰ ਤੁਸੀਂ ਅੱਜ ਤੱਕ 25-30-32 ਕਿਤਾਬਾਂ ਜਿਹੜੀਆਂ ਨੇ ਆਡੀਓ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਪਿਛਲੇ ਸਮੇਂ ਤੋਂ ਸਾਲ ਤੋਂ ਜਿਹੜਾ ਵੀਡੀਓ ਦੇ ਰੂਪ ਦੇ ਵਿੱਚ ਵੀ ਨਾਲ ਨਾਲ ਸਾਂਝ ਪਾ ਰਹੇ ਹਾਂ ਤੇ ਕੁਝ ਬਹੁਤ ਸਾਰੇ ਦੋਸਤ ਕਿਤਾਬਾਂ ਨੂੰ ਪਸੰਦ ਕਰਦੇ ਆ ਤੇ ਉਡੀਕ ਵੀ ਕਰਦੇ ਆ ਕਦੋਂ ਅਗਲਾ ਚੈਪਟਰ ਆਉਣਾ ਹੈ ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਨੂੰ ਵੱਖ ਕਰਕੇ ਵੀ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਲੱਭਣ ਦੀ ਜ਼ਰੂਰਤ ਨਾ ਪਵੇ ਤੇ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੇ ਓਫੀਸ਼ੀਅਲ ਉਹਦੇ ਉੱਤੇ ਜਾ ਕੇ ਤੁਸੀਂ ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਕਿਤਾਬਾਂ ਸੁਣ ਸਕਦੇ ਹੋ ਤੇ ਲਾਈਵ ਕਿਤਾਬਾਂ ਤੇ ਉਹਦੇ ਵਿੱਚ ਯੂਟਿਊਬ ਦੇ ਵਿੱਚ ਅਵੇਲੇਬਲ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ, ਹੋਰ ਸਾਰਾ ਸਿਲਸਿਲਾ ਵੀ ਹੈ ਉਹਦੇ ਵਿੱਚ ਤੇ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਮਿਲ ਜਾਏਗਾ ਜਿਸ ਤਰ੍ਹਾਂ ਤੁਸੀਂ ਸੁਣਨਾ ਪਸੰਦ ਕਰਦੇ ਹੋ, ਕਰ ਸਕਦੇ ਹੋ, ਸੁਣ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ ਜੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਉਡੀਕ ਰਹੇਗੀ ਤੇ ਸ਼ੰਮੀ ਜੀ ਤੇ ਮਹਿਫਲ ਮਿੱਤਰਾਂ ਦੀ ਲੈ ਕੇ ਹੋਣਗੇ ਹਾਜ਼ਰ, ਉਮੀਦ ਪੂਰੀ ਹੈ। ਬਾਕੀ ਦੇਖਦੇ ਹਾਂ ਕੀ ਅਪਡੇਟ ਆਉਂਦੀ ਹੈ ਤੇ ਮੈਨੂੰ ਦਿਓ ਗਿਆ। ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੁਹਾਡੇ ਲਈ, ਉਸਨੂੰ ਤੁਸੀਂ ਕਰੋ ਇੰਜੋਏ ਤੇ ਮੈਨੂੰ ਦਿਓ ਗਿਆ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Çaydan

0: ದ್ವಾಪರ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਕਵਿਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਹੇ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ, ਜਾਨਵਰਾਂ ਅਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆਂ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ ਅਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ

0: ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੁੰਬੇ ਬਣ ਗਏ, ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ, ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ, ਸੁੰਨਾ ਤੱਕ ਦੇ ਵਿਹੜਾ, ਪੂਰਨਮਾਸ਼ੀ ਆਈ, ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ, ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ, ਔਖੀਆਂ ਘੜੀਆਂ, ਦੀਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ, ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇਹ ਕਾਹਦੀ ਕਮਾਈ, ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼, ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ, ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵੱਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ, ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ, ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ 'ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
3: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ

0: ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਇੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ ਲਫ਼ਜ਼ਾਂ ਦੀ ਮਹਿਫਲ, ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਕਿਸ ਤਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ, ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ। ਜੀ ਆਇਆਂ।
3: ਹਰਵੰਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: जो दुनिया पत्थर मारे, हंसी ओ भी हंस हंस खा बैठे। तेरी खातर सजना, हंसी जग नाल मत्था ला बैठे। तू की दर्द न जाने, हंसी बहुता दर्द हंडा बैठे। इश्क दी पौड़ी पैर टका के, ये जिंद पीछे मुड़दी ना। तन मेरे ते फटियां लीरां, डंग दी रोटी जुड़दी ना। त्रे लगी ता हंजू पीते, लगी भुख ता गम ही खा बैठे। तेरी खातर सजना, असी जग नाल मत्था ला बैठे। तू की दर्द न जाने, असी बहुता दर्द हंडा बैठे। जेठपुरी मैनू तेरे उत्ते, हुण ना कोई रोस दिसे। मेरा इश्क तां सच्चा सजना, तेरे विच कोई खोट दिसे। मेरा इश्क तां सच्चा सजना, तेरे विच कोई खोट दिसे। असी इश्क तेरे नाल करके, तेरी थां ते रब नूं पा बैठे। तू की दर्द न जाने, असी बहुता दर्द हंडा बैठे। जेठपुरी मैनू तेरे उत्ते, हुण ना कोई रोस दिसे। मेरा इश्क तां सच्चा सजना, तेरे विच कोई खोट दिसे। असी इश्क तेरे नाल करके, तेरी थां ते रब नूं पा बैठे। तू की दर्द न जाने, असी बहुता दर्द हंडा बैठे। तेरी खातर सजना, असी जग नाल मत्था ला बैठे। तू की दर्द न जाने, असी बहुता दर्द हंडा बैठे। वाहिगुरु जी का खालसा, वाहिगुरु जी की फतेह।
1: ਮੇਲ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਊਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ। ਮੇਰੀਆਂ ਅੱਖਾਂ ਨੇ ਕੁਝ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ। ਮੇਰੇ ਹੋਂਠ ਅਰਜੋਹੀ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ। ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ। ਮੇਰੀ ਕਲਮ ਨੇ ਕੁਝ ਲਿਖਿਆ ਕੁਛ ਅਣਕਹਿਆ ਛੱਡ ਦਿੱਤਾ। ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ। ਮੈਂ ਖਾਮੋਸ਼ ਹੋ ਗਈ ਤਾਂ ਆਪਣਾ ਨੇ ਨੁਹਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ, ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਕ ਜੀ ਨੂੰ। ਹਰਭਜਨ ਸਿੰਘ ਅਪਾਸ਼ਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਕ ਸਾਹਿਬ ਤੁਹਾਡਾ ਸਵਾਗਤ ਹੈ ਜੀ।
0: ਮੈਂ ਹਰਭਜਨ ਸਿੰਘ ਅਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਅਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਨ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਨ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬ ਨੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਦੋਸਤੋ, ਅੱਜ ਫੇਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੋਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
2: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ। ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
2: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਅਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਹੈ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਹੈ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਹੈ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
2: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
2: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
2: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਮੇਰਾ ਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈਗੀ ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ। ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਫਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

ਪਰਾਈਆਂ ਜਾਈਆਂ, ਇਹ ਵੀ ਪਰਾਈਆਂ ਜਾਈਆਂ, ਮਾਪਿਆਂ ਤੇਰੇ ਵੀਰਾਂ ਲੜ ਲਾਈਆਂ। ਇਹ ਵੀ ਪਰਾਈਆਂ ਜਾਈਆਂ, ਮਾਪਿਆਂ ਤੇਰੇ ਵੀਰਾਂ ਲੜ ਲਾਈਆਂ। ਤੇਰੇ ਵੀ ਮਾਪਿਆਂ ਧੀਏ ਜਗਦੀ, ਤੇਰਿਆਂ ਵੀ ਮਾਪਿਆਂ ਧੀਏ ਜਗ ਤੀਰੀ ਤੇ ਨਿਭਾਈ। ਜਾ ਸਹੁਰੇ ਕਰ ਧੀਏ, ਲੈ ਜਾ ਲਾਡਾਂ ਭਰੀ ਵਿਦਾਈ। ਜਾ ਸਹੁਰੇ ਕਰ ਧੀਏ, ਲੈ ਜਾ ਲਾਡਾਂ ਭਰੀ ਵਿਦਾਈ।

ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ। ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ। ਭੈਣ ਨਿਆਣੀ ਬੱਕੜੀ ਪਾਰੋਵੇ, ਭੈਣ ਨਿਆਣੀ ਬੱਕੜੀ ਪਾਰੋਵੇ, ਜਾਂਦੀ ਨਹੀਂ ਬਰਾਈ। ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ। ਸਹੁਰੇ ਘਰ ਜਾਂ ਧੀਏ ਕਰ ਲਈ ਫਰਜ਼ਾਂ ਦੀ ਕਮਾਈ। ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ। ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ।

0: ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸ ਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾਮ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖੀਆਂ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ

ਅਥਵਾ ਤੋਂ ਵਿਦਾ ਲਵਾਂ। ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾਮੇ ਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾਮੇ ਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਅੱਗ 'ਚ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਨਾਲ ਦੀ ਨਾਲ ਖੁੱਲੀਆਂ ਗੱਲਾਂ ਬਾਤਾਂ ਤੇ ਸਿਲਸਿਲਾ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਕਾਫੀ ਜਿਹੜਾ ਉਲਝਣਾ ਭਰਿਆ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਨਵੀਂ ਤੋਂ ਨਵੀਂ ਕੁਝ ਨਾ ਕੁਝ ਵੀਡੀਓ ਆ ਰਹੀ ਹੈ ਤੇ ਹੋਰ ਸਾਰੀਆਂ ਮਸਲੇ ਸੁਲਝਣ ਦੀ ਬਜਾਏ ਉਲਝ ਰਹੇ ਨੇ। ਅੱਜ 25 ਜੂਨ ਦੋਸਤੋ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਆ। ਫਿਰ ਸਭ ਤੋਂ ਪਹਿਲਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ। ਸ਼ਾਮ ਦੇ 7:06 ਦਾ ਸਮਾਂ ਹੋ ਚੁੱਕਿਆ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ। ਦੁਪਹਿਰ ਦੇ ਇਸ ਵਕਤ 12:06 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:06 ਦਾ ਘੜੀਆਂ ਦੇ ਉੱਤੇ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਯੂਕੇ ਦੇ ਵਿੱਚ ਸ਼ਾਮ ਦੇ 5:06 ਕੈਲੀਫੋਰਨੀਆ ਤੋਂ ਬਾਅਦ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਲਓ ਦੋਸਤੋ, ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਨਾਲ ਮਿਲਾਵੋ ਤੇ ਕੱਲ ਦੇ ਪ੍ਰੋਗਰਾਮ ਨੂੰ ਤੁਸੀਂ ਹੁੰਗਾਰਾ ਭਰਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਦੋਸਤਾਂ ਦੇ ਬਾਅਦ ਦੇ ਵਿੱਚ ਵੀ ਮੈਸੇਜ ਆਏ, ਉਨ੍ਹਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਪਸੰਦ ਕਰਨ ਦੇ ਲਈ। ਤੇ ਅੱਜ ਵੀ ਉਮੀਦ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਸਾਥ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੁਰੂਆਤ ਦੇ ਵਿੱਚ ਜਿਨ੍ਹਾਂ ਨੇ ਮਾਈਕ ਸਹਾਇਤਾ ਕਰਦੇ ਨੇ, ਸਪੋਰਟ ਕਰਦੇ ਨੇ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ, ਜ਼ਰੂਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਨਾਲ ਨਾਲ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਭ ਦੋਸਤਾਂ ਨੂੰ, ਪਰਿਵਾਰ ਨੂੰ ਜੀ। ਤੇ ਅੱਗੇ ਵੱਧਦੇ ਹਾਂ ਫਿਰ। ਅੱਜ ਸਭ ਤੋਂ ਪਹਿਲਾਂ ਦਿਸ਼ਤੇ ਦੀਆਂ ਖ਼ਬਰਾਂ ਦੇ ਨਾਲ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 25 ਜੂਨ 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ ਹੈ? ਨਸ਼ਈ ਦਾ ਚਿਹਰਾ ਕਹਿੰਦੇ ਜਿਹੜਾ ਨਸ਼ਾ ਬੰਦਾ ਕਰਦਾ ਹੈ, ਕੋਈ ਵੀ ਹੋਵੇ, ਨਸ਼ਈ ਦਾ ਚਿਹਰਾ ਤਾਂ ਉਸਦੀ ਮਾਂ ਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦਾ। ਅੱਜ ਦਾ ਇਹ ਸੁਨੇਹਾ ਹੈ, ਇਨ੍ਹਾਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਹੈ ਤੇ ਹਸਮੁੱਖ ਚਿਹਰੇ ਫੁੱਲਾਂ ਵਾਂਗੂ ਖਿਲਣੇ ਚਾਹੀਦੇ ਹੈ। ਹਰ ਕਿਸੇ ਨੂੰ ਖੁਸ਼ੀ ਦੇਵੇ, ਪਰਿਵਾਰ ਦੇ ਵਿੱਚ ਵੀ, ਰਿਸ਼ਤੇਦਾਰ ਦੇ ਵਿੱਚ, ਦੋਸਤਾਂ ਮਿੱਤਰਾਂ ਦੇ ਵਿੱਚ ਵੀ। ਇਹ ਸਾਨੂੰ ਜਿਹੜਾ ਘੱਟੋ ਘੱਟ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ, ਆਪਣੇ ਪ੍ਰਤੀ ਵੀ, ਆਪਣੀ ਸਿਹਤ ਦੇ ਪ੍ਰਤੀ ਵੀ, ਆਪਣੀ ਦਿਮਾਗੀ ਹਾਲਤ ਦੇ ਪ੍ਰਤੀ ਵੀ, ਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰਾਂ ਦੇ ਲਈ, ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਤੇ ਬੰਦਾ ਫਿਰ ਕਦੇ ਵੀ ਨਾ ਗਲਤ ਜਿਹੜੇ ਰਸਤਿਆਂ ਦੇ ਉੱਤੇ ਨਹੀਂ ਤੁਰਦਾ। ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਤੇ ਅੱਜ ਦੇ ਵਿਚਾਰ ਦੇ ਵਿੱਚ ਦੋਸਤੋ ਚੱਲਦੇ ਹਾਂ ਤੇ 25 ਜੂਨ 1658 ਦੇ ਵਿੱਚ ਤੁਹਾਨੂੰ ਲੈ ਚੱਲਦਾ, ਜਦੋਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਆਪਣੇ ਪਿਤਾ ਸ਼ਾਹਜਹਾਨ ਖਾਂ ਨੂੰ ਕਿਲ੍ਹੇ ਦੇ ਵਿੱਚ ਕੈਦ ਕਰਾ ਕੇ ਰਾਜਗੱਦੀ ਜਿਹੜੀ ਸੰਭਾਲ ਲਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1658 ਦੇ ਵਿੱਚ। 1932 ਦੇ ਵਿੱਚ ਲੰਡਨ ਦੇ ਵਿੱਚ ਭਾਰਤ ਤੇ ਇੰਗਲੈਂਡ ਰਿਕਾਰਡ ਜਿਹੜਾ ਸੀ ਪਹਿਲਾ ਟੈਸਟ ਮੈਚ ਹੋਇਆ ਸੀ ਤੇ 1950 ਦੇ ਵਿੱਚ ਉੱਤਰੀ ਤੇ ਦੱਖਣੀ ਕੋਰੀਆ 'ਚ ਘਰੇਲੂ ਜੰਗ ਸ਼ੁਰੂ ਹੁੰਦੀ ਹੈ। 1975 ਦੇ ਵਿੱਚ ਅਲਾਹਾਬਾਦ ਹਾਈ ਕੋਰਟ ਨੇ ਰਾਜ ਨਰਾਇਣ ਦੀ ਜਿਹੜੀ ਸੀ ਪਟੀਸ਼ਨ ਮਨਜ਼ੂਰ ਕਰਕੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਤੇ ਉਸਨੇ ਜਿਹੜਾ ਸੀ ਅਸਤੀਫਾ ਦੇਣ ਦੀ ਥਾਂ ਦੇ ਉੱਤੇ ਅਗਲੇ ਦਿਨ ਐਮਰਜੈਂਸੀ ਲਾ ਦਿੱਤੀ ਸੀ। ਐਮਰਜੈਂਸੀ ਦਾ ਜ਼ਿਕਰ ਵੀ ਕਰਦੇ ਅੱਜ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ ਤੇ ਬੱਚਿਆਂ ਨੂੰ ਵੀ

0: ਉਹ ਚੈਪਟਰ ਪੜਾਉਣ ਦੀ ਜਿਹੜੀ ਤਿਆਰੀ ਹੋ ਗਈ ਹੈ। ਤੇ ਦੂਸਰੇ ਪਾਸੇ ਗੱਲ ਕਰਦੇ ਆ, ਹਰ ਸਾਲ ਸੰਸਾਰ ਦੇ ਵਿੱਚ, ਹਰ ਵਰੇ ਸੰਸਾਰ ਦੇ ਵਿੱਚ 600 ਅਰਬ ਡਾਲਰ ਦੇ ਨਸ਼ਿਆਂ ਦਾ ਜਿਹੜਾ ਵਪਾਰ ਹੁੰਦਾ, ਜੋ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਆਉਂਦਾ। ਐਡੀ ਵੱਡੀ ਇੰਡਸਟਰੀ ਹੈ ਤੇ ਭਾਈ ਕਿਹਨੇ ਰੋਕਣੀ ਹੈ? ਤਾਂ ਅਗਲੇ ਕਹਿਣਗੇ ਵੀ ਬੱਲੇ ਬੱਲੇ ਕਰਾਵਾਂਗੇ ਤੇ ਆਪਾਂ ਕਾਹਤੋਂ ਪਿੱਛੇ ਹਟਣਾ ਹੈ ਇਹਦੇ ਵਿੱਚੋਂ। ਹਰ ਸਾਲ ਸੰਸਾਰ ਦੇ ਵਿੱਚ 600 ਅਰਬ ਡਾਲਰ ਦੇ ਨਸ਼ਿਆਂ ਦਾ ਵਪਾਰ ਹੁੰਦਾ ਤੇ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਇਹ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਇੰਡਸਟਰੀ ਆਉਂਦੀ ਹੈ। 212 ਦੇ ਵਿੱਚ ਭਾਰਤ ਦੇ ਵਿੱਚ 33 ਲੱਖ ਮੌਤਾਂ ਇਕੱਲੀ ਸ਼ਰਾਬ ਪੀਣ ਦੇ ਨਾਲ ਹੋਈਆਂ। ਦੁਨੀਆਂ ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਦਾ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਚੌਥਾ ਸਥਾਨ ਆਉਂਦਾ ਹੈ। 214 ਦੇ ਵਿੱਚ ਭਾਰਤ ਦੇ 9.5 ਕਰੋੜ ਲੋਕ ਜਿਹੜੇ ਸਨ ਸਿਰਫ ਸ਼ਰਾਬ ਦੇ ਪੱਕੇ ਆਦੀ ਤੇ 30% ਲੋਕ ਜਿਹੜੇ ਨੇ ਰੋਜ਼ਾਨਾ ਸ਼ਰਾਬ ਪੀਂਦੇ ਨੇ। ਦੇਸ਼ ਦੇ ਵਿੱਚ ਪੰਜਾਬ ਦਾ ਸ਼ਰਾਬ ਪੀਣ ਦੇ ਵਿੱਚ ਚੌਥਾ ਨੰਬਰ ਆਉਂਦਾ ਹੈ, ਜਦਕਿ ਪਹਿਲਾ ਕਰਨਾਟਕ ਹੈ। 1873 ਨੂੰ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਲੋਕ ਜਿਹੜੇ ਨੇ ਦੁੱਧ, ਘਿਓ ਤੇ ਲੱਸੀ ਜ਼ਿਆਦਾ ਪੀਂਦੇ ਨੇ, ਜਦਕਿ ਸ਼ਰਾਬ ਬਹੁਤ ਘੱਟ ਲੈਂਦੇ ਨੇ। ਤੇ 1947 ਦੇ ਵਿੱਚ ਪੰਜਾਬ ਸਰਕਾਰ ਨੂੰ ਠੇਕਿਆਂ ਤੋਂ 3 ਕਰੋੜ ਰੁਪਏ ਆਮਦਨ ਹੋਈ ਸੀ। ਸਾਲ 216 ਤੇ 17 ਦੇ ਠੇਕੇ ਖੋਲਣ ਸਮੇਂ 47,035 ਅਰਜ਼ੀਆਂ ਤੋਂ 146 ਕਰੋੜ ਰੁਪਏ ਆਮਦਨ ਹੋਈ। ਪੰਜਾਬ ਦੇ ਵਿੱਚ ਲਗਭਗ 6,587 ਠੇਕੇ ਦੇਸੀ ਤੇ 3,579 ਅੰਗਰੇਜ਼ੀ ਠੇਕੇ ਨੇ। 215 ਤੇ 16 ਦੇ ਵਿੱਚ 4,797 ਕਰੋੜ ਤੇ 217-18 ਦੇ ਵਿੱਚ 4,305 ਕਰੋੜ ਰੁਪਏ ਠੇਕੇ ਬੋਲੀ ਦੇ ਉੱਤੇ ਚੜੇ ਸਨ। 218 ਦੇ ਵਿੱਚ ਸਾਲ ਦੇ ਦੌਰਾਨ ਸਭ ਤੋਂ ਵੱਧ ਅਰਜ਼ੀਆਂ ਊਸ਼ਾ ਸਿੰਘਲ ਹੁਣਾ ਨੇ 1,054, ਡਿੰਪੀ ਮਲਹੋਤਰਾ ਦੀਆਂ 611 ਸਨ ਤੇ 38,000 ਅਰਜ਼ੀਆਂ ਦੇ ਵਿੱਚੋਂ 4200 ਔਰਤਾਂ ਦੀਆਂ ਸਨ, ਜਿਸਦੇ ਵਿੱਚ ਹਰਵਿੰਦਰ ਸਿੰਘ ਸਰਨਾ ਦੀ ਲੜਕੀ ਜਸਦੀਪ ਕੌਰ ਨੇ ਵੀ 636 ਅਰਜ਼ੀਆਂ ਦਿੱਤੀਆਂ ਸੀ ਠੇਕੇ ਲੈਣ। ਹੁਣ ਵੀ ਸ਼ਰਾਬ ਦੇ ਠੇਕੇ ਲੈਣ ਦੇ ਵਿੱਚ ਔਰਤਾਂ ਦੀ ਗਿਣਤੀ ਪਹਿਲੇ ਨੰਬਰ ਦੇ ਉੱਤੇ ਜਿਹੜੀ ਹੈ ਨਾਲੋਂ ਵਧੇਰੇ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਸ਼ਰਾਬ ਦਾ ਹੈ। ਪ੍ਰਾਹੁਣਚਾਰੀ ਵਿਆਹ, ਖੁਸ਼ੀ ਤੇ ਪਾਰਟੀਆਂ ਦੇ ਵਿੱਚ ਅੰਡਾ ਮੀਟ ਭਾਵੇਂ ਨਾ ਹੋਵੇ, ਉੱਥੇ ਸ਼ਰਾਬ ਜ਼ਰੂਰ ਹੋਵੇਗੀ। ਪੰਜਾਬੀ ਬੀਅਰ, ਅੰਗਰੇਜ਼ੀ, ਦੇਸੀ, ਵਿਦੇਸ਼ੀ, ਰੂੜੀ ਮਾਰਕਾ ਸਭ ਹਜ਼ਮ ਕਰ ਲੈਂਦੇ ਨੇ, ਕਿਉਂਕਿ ਇਹਨਾਂ ਦੀ ਇਮਿਊਨਿਟੀ ਬਹੁਤ ਹੈ ਜੀ। ਸ਼ਰਾਬ ਇਹਨਾਂ ਨੂੰ ਤਾਂ ਕਰੋਨਾ ਨੇ ਵੀ ਨਹੀਂ ਕੁਛ ਕਿਹਾ। ਸ਼ਰਾਬ ਇੱਕ ਹੁਣ ਪ੍ਰਵਾਨਿਤ ਨਸ਼ਾ ਬਣ ਚੁੱਕਿਆ। ਪੰਜਾਬ ਦੇ ਇੱਕ ਸਾਬਕਾ ਸਿਹਤ ਮੰਤਰੀ ਤਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਸਨ। ਉਨ੍ਹਾਂ ਦੀ ਦਲੀਲ ਹੈ ਕਿ ਜਿਹੜੀ ਚੀਜ਼ ਲੋਕਾਂ ਦੀ ਸਿਹਤ ਦੇ ਲਈ ਮਾੜੀ ਹੋਵੇ ਉਹ ਆਪ ਸਰਕਾਰ ਕਿਵੇਂ ਵੇਚ ਸਕਦੀ ਹੈ। ਸ਼ਰਾਬ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਨੇ ਪਿੰਡ ਪਿੰਡ ਠੇਕੇ ਖੋਲੇ, ਇਨ੍ਹਾਂ ਦੀਆਂ ਅੱਗੇ ਕਈ ਜੜੀਆਂ ਬ੍ਰਾਂਚਾਂ ਬਣ ਗਈਆਂ। ਪੰਚਾਇਤੀ ਚੋਣਾਂ ਤੋਂ ਲੈ ਕੇ MLA, MP, ਕਲੱਬਾਂ, ਯੂਨੀਅਨਾਂ ਦੀਆਂ ਚੋਣਾਂ ਦੇ ਵਿੱਚ ਪਾਬੰਦੀ ਦੇ ਬਾਵਜੂਦ ਸ਼ਰਾਬ ਵੰਡੀ ਤੇ ਪਿਆਈ ਜਾਂਦੀ ਹੈ। ਕੁਝ ਗੀਤਕਾਰਾਂ ਵੱਲੋਂ ਵੀ ਸ਼ਰਾਬ ਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਗਾਏ ਜਾ ਰਹੇ ਨੇ, ਜਿਵੇਂ ਦਾਰੂ ਤਾਂ ਨਾਲ ਜੱਟ ਦੇ ਸਵਰਗਾਂ ਤੱਕ ਜਾਏਗੀ, ਬਾਈ ਅਮਰਜੀਤ ਮਿਸ ਪੂਜਾ ਹੋਣਾ ਦਾ ਗੀਤ ਹੈ, ਤੇ ਪਊਏ ਜਿੱਡੇ ਕੱਦ ਵਾਲੀਏ ਡੋਲ ਗਈ ਹੈ ਦੇਸੀ ਦਾ ਡਰਾਮਣੀ, ਅੰਮ੍ਰਿਤ ਮਾਨ ਹੋਣਾ ਦਾ ਗੀਤ ਹੈ। ਸ਼ਰਾਬ ਦੀ ਬੇਲੋੜੀ ਵਰਤੋਂ ਦੇ ਨਾਲ ਇੱਕ ਪੁਰਾਣੇ ਗੀਤ ਵਿੱਚ ਤੈਨੂੰ ਪੀਣਗੇ ਨਸੀਬਾਂ ਵਾਲੇ, ਨੀ ਦਾਰੂ ਦੀ ਹੈ ਬੰਦ ਬੋਤਲੇ, ਤੇ ਬੇਲੋੜੀ ਵਰਤੋਂ ਦੇ ਨਾਲ ਦਿਲ ਦੇ ਦੌਰੇ, TB, ਮਾਨਸਿਕ ਪਰੇਸ਼ਾਨੀਆਂ ਆਦਿ ਰੋਗ, ਘਰਾਂ ਦੇ ਵਿੱਚ ਲੜਾਈ ਝਗੜੇ, ਤਲਾਕ, ਬਲਾਤਕਾਰ, ਐਕਸੀਡੈਂਟ, ਖੁਦਕੁਸ਼ੀ, ਆਰਥਿਕ ਹਾਲਤ ਕਮਜ਼ੋਰ ਹੋਣੇ ਆਦਿ ਹੋਣ ਤੋਂ ਇਲਾਵਾ ਸਮਾਜ ਦੇ ਵਿੱਚ ਇੱਜ਼ਤ ਮਾਨ ਜਿਹੜਾ ਘਟਦਾ ਹੈ। ਸ਼ਰਾਬ ਦੂਜੇ ਨਸ਼ੇ ਲਾਉਣ ਦਾ ਜਿਹੜਾ ਦਰਵਾਜ਼ਾ ਹੈ, ਸਭ ਤੋਂ ਵੱਧ ਬੱਚਿਆਂ ਉੱਪਰ ਮਾੜਾ ਅਸਰ ਪੈਂਦਾ ਹੈ। ਪਿਛਲੀ ਸਰਕਾਰ ਵੱਲੋਂ ਨਸ਼ਾ ਵਿਰੋਧੀ ਦਿਵਸ ਤੇ ਜਿਹੜਾ ਸੀ ਮੁਲਾਜ਼ਮਾਂ ਨੂੰ ਸਹੁੰ ਖਵਾਈ ਗਈ ਸੀ, ਪਤਾ ਨਹੀਂ ਕਿੰਨਿਆਂ ਨੇ ਸਹੁੰ ਨਿਭਾਈ ਹੈ। ਉਂਝ ਤਾਂ ਸ਼ਰਾਬੀ ਹਰ ਰੋਜ਼ ਦੀ ਸਹੁੰ ਖਾਂਦੇ ਨੇ ਵੀ ਅੱਜ ਛੱਡ ਦੇਣੀ ਹੈ, ਪਰ ਹਰ ਰੋਜ਼ ਹੀ ਨਸ਼ਿਆਂ ਦੇ ਕਾਰਨ ਮੌਤਾਂ, ਲੜਾਈ ਝਗੜਿਆਂ ਦੀ ਗਿਣਤੀ ਵੱਧ ਰਹੀ ਹੈ। ਜਿੰਨਾ ਚਿਰ ਨਸ਼ਿਆਂ ਦੇ ਵੱਡੇ ਦੋ ਸਮਗਲਰਾਂ ਤੇ ਸਿਆਸਤਦਾਨਾਂ ਦੇ ਗੱਠਜੁੜ ਦੇ ਖਿਲਾਫ਼ ਸਖ਼ਤੀ ਨਹੀਂ ਹੁੰਦੀ, ਉਨਾ ਚਿਰ ਕੋਈ ਫਰਕ ਨਹੀਂ ਪੈਣਾ। ਪੰਜਾਬ ਅੰਦਰ ਕੁੱਲ ਨੌਜਵਾਨ ਵਰਗ ਦਾ 67% ਅੱਜ ਨਸ਼ਿਆਂ ਦਾ ਆਦੀ ਹੈ। ਨਸ਼ਾ ਅਮੀਰਾਂ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੌਂਕ ਤੇ ਗਰੀਬਾਂ ਦੇ ਲਈ ਕੰਗਾਲੀ ਦਾ ਕਾਰਨ ਬਣ ਰਿਹਾ। ਅੱਜ ਕੱਲ ਸ਼ਰਾਬ ਭੰਗ ਆਦਿ ਤੋਂ ਇਲਾਵਾ ਸੁਲਫਾ ਕੈਪਸੂਲ ਟੀਕੇ ਗੋਲੀਆਂ ਕੋਕੀਨ ਸਮੈਕ ਚਰਸ ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ ਆਇਓਡੈਕਸ ਬੂਟ ਪਾਲਿਸ਼ ਝੂਨੇ ਦੀ ਗੈਸ ਵੀ ਜੜੀ ਹੈ ਜਾਂ ਇੱਕ ਸਲੋਸ਼ਨ ਆਉਂਦਾ ਹੁੰਦਾ ਸੀ ਆਪਾਂ ਜਿਹੜਾ ਜੋੜਨ ਦੇ ਲਈ ਉਹ ਚਮੜਾ ਵਗੈਰਾ ਜਾਂ ਸੀਟਾਂ ਵਗੈਰਾ ਜਿਹੜੇ ਜੋੜਦੇ ਨੇ ਸਪੰਚ ਵਗੈਰਾ ਨੂੰ ਲਾਉਂਦੇ ਆ ਉਹਦਾ ਵੀ ਕਾਫੀ ਜਿਹੜਾ ਸਮੈਲ ਹੁੰਦੀ ਹੈ ਉਹ ਵੀ ਲੈਂਦੇ ਰਹੇ ਨੇ ਉਹ ਵੀ ਸ਼ਾਮਲ ਨੇ ਤੇ ਉੱਚੇ ਸਮਾਜ ਦੇ ਪੱਛਮੀ ਸਭਿਅਤਾ ਦਾ ਵਿਖਾਵਾ ਕਰਨ ਦੇ ਲਈ ਔਰਤਾਂ ਵੀ ਨਸ਼ਿਆਂ ਦੇ ਵੱਲ ਪ੍ਰੇਰਿਤ ਹੁੰਦੀਆਂ ਜਾ ਰਹੀਆਂ ਨੇ। ਨਸ਼ੇ ਹੁਣ ਸਕੂਲਾਂ ਕਾਲਜਾਂ ਪਿੰਡ ਤੇ ਸ਼ਹਿਰਾਂ ਦੇ ਵਿੱਚ ਘਰ ਘਰ ਪੁੱਜਦੇ ਜਾ ਰਹੇ ਹੈ ਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ 10 ਤੋਂ 18 ਸਾਲ ਵਰਗ ਉਮਰ ਦੇ ਬੱਚਿਆਂ ਚੋਂ 23 ਫੀਸਦੀ ਬੱਚੇ ਨਸ਼ਿਆਂ ਦੇ ਆਦੀ ਹੋ ਚੁੱਕੇ ਨੇ। ਇੱਕ ਸਰਵੇਖਣ ਦੇ ਅਨੁਸਾਰ 1995 ਦੇ ਵਿੱਚ ਸਮੈਕ ਦੀ ਵਰਤੋਂ ਕਰਨ ਵਾਲੇ 3 ਫੀਸਦੀ ਨਸ਼ਈ ਇਸ ਵੇਲੇ 65 ਫੀਸਦੀ ਸਮੈਕ ਵਰਤਣ ਵਾਲਿਆਂ ਦੇ ਵਿੱਚ ਜ਼ਿਆਦਾ 18 ਤੋਂ 30 ਸਾਲ ਉਮਰ ਦੇ ਵਾਲੇ ਬੱਚੇ ਹੈ ਤੇ ਸਮੈਕ ਮਹਿੰਗਾ ਨਸ਼ਾ 700 ਤੋਂ ਲੈ ਕੇ 800 ਰੁਪਏ ਦਾ 1 ਗ੍ਰਾਮ ਮਿਲਦਾ ਹੈ। ਨਸ਼ਈਏ 2 ਤੋਂ 3 ਗ੍ਰਾਮ ਰੋਜ਼ਾਨਾ ਲੈਂਦੇ ਹੈ। ਹਰ ਰੋਜ਼ ਦਾ 1500 ਤੋਂ ਲੈ ਕੇ 2000 ਰੁਪਏ ਦਾ ਜਿਹੜਾ ਖਰਚਾ ਨਸ਼ਈ ਕਿੱਥੋਂ ਕਰਦੇ ਨੇ। ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਖਬਰਾਂ ਦੇ ਵਿੱਚ ਪੜ੍ਹਦੇ ਹਾਂ ਸੁਣਦੇ ਹਾਂ। ਜ਼ਿਆਦਾਤਰ ਇਨ੍ਹਾਂ ਨਸ਼ਈਆਂ ਦੇ ਵੱਲੋਂ ਹੁੰਦੀਆਂ ਨੇ ਤੇ ਸਮੈਕ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਉਮਰ ਭੋਗਦੇ ਨੇ। ਬਾਕੀ ਇਹਨੂੰ ਆਪਾਂ ਕੰਟੀਨਿਊ ਕਰਾਂਗੇ ਕੱਲ ਨੂੰ। ਤੇ ਲੋ ਦੋਸਤੋ ਇਹ ਨੇ ਜੀ ਹਾਲਾਤ ਦੁਨੀਆਦਾਰੀ ਤੇ ਅੱਗੇ ਚੱਲਦੇ ਹਾਂ। ਵਿਸ਼ਵ ਕੱਪ ਦੀ ਗੱਲ ਕਰਦੇ ਹਾਂ, ਫੀਫਾ ਵਰਲਡ ਕੱਪ ਦੀ 2026 25 ਤਰੀਕ ਤੇ 26 ਤਰੀਕ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਕਾਫੀ ਫਸਮਾ ਮੈਚ ਕੱਲ੍ਹ ਰਿਹਾ ਕੈਨੇਡਾ ਦਾ ਤੇ ਆਪਣਾ ਸਵਿਟਜ਼ਰਲੈਂਡ ਦਾ, ਤੇ ਜਿੱਤਦੇ ਜਿੱਤਦੇ ਹਾਰਨ ਵਾਲਾ ਕੰਮ ਸੀ ਸਵਿਟਜ਼ਰਲੈਂਡ ਦਾ, ਪਰ ਕਾਫੀ ਜਿਹੜਾ ਬਾਅਦ ਦੇ ਵਿੱਚ ਜਦੋਂ 2 ਗੋਲ ਹੋ ਗਏ ਕੈਨੇਡਾ ਦੇ ਵੱਲ ਸਵਿਟਜ਼ਰਲੈਂਡ ਜੇਤੂ ਹੋਣ ਲੱਗਿਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਹੱਥਾਂ ਪੈਰਾਂ ਦੀ ਪਈ ਹੈ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਹੁਣ ਬਹੁਤ ਹੀ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਚੁੱਕੇ ਹੈ। 25 ਜੂਨ ਨੂੰ ਖੇਡੇ ਗਏ ਹਾਈ ਵੋਲਟੇਜ ਮੈਚਾਂ ਦੇ ਵਿੱਚ ਕਈ ਵੱਡੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ ਨੇ। ਮੋਰੋਕੋ ਨੇ ਜਿਹੜਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਹੈਤੀ ਨੂੰ 4-2 ਦੇ ਵੱਡੇ ਫਰਕ ਦੇ ਨਾਲ ਹਰਾਇਆ, ਜਦਕਿ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਦੀ ਕਰਾਰੀ ਮਾਤ ਦੇ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਜਿਹੜੀ ਪੇਸ਼ ਕੀਤੀ ਹੈ। ਦੂਜੇ ਪਾਸੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੈੱਕ ਗਣਰਾਜ ਨੂੰ 3-0 ਦੇ ਨਾਲ ਹਰਾਇਆ, ਜਦਕਿ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ਤੇ ਜਿਹੜਾ ਸੀ 1-0 ਦੀ ਬੇਹੱਦ ਰੋਮਾਂਚਕ ਅਤੇ ਮਹੱਤਵਪੂਰਨ ਜਿੱਤ ਜਿਹੜੀ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਗਰੁੱਪ ਈ ਹੈ ਜਿਹੜਾ ਤੇ ਐਫ ਵਿੱਚ ਵੀ ਨਾਕਆਊਟ ਗੇੜ ਦੇ ਲਈ ਜੰਗ ਤੇਜ਼ ਹੋ ਗਈ ਤੇ ਜਰਮਨੀ ਦੀ ਟੀਮ ਪਹਿਲਾਂ ਹੀ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਚੁੱਕੀ ਹੈ, ਪਰ ਇਕਵਾਡੋਰ ਦੇ ਲਈ ਅਗਲੇ ਸਫ਼ਰ ਦੀ ਜਿਹੜੀ ਉਮੀਦ ਜਿਉਂਦੀ ਰੱਖਣ ਦੇ ਲਈ ਜਰਮਨੀ ਨੂੰ ਟੱਕਰ ਦੇਣਾ ਬੇਹੱਦ ਜ਼ਰੂਰੀ ਸੀ। ਟਿਊਨੇਸ਼ੀਆ ਦੇ ਖਿਲਾਫ਼ ਨੀਦਰਲੈਂਡ ਦੀ ਜਿਹੜੀ ਟੀਮ ਹੈ ਉਹ ਵੀ ਮਜ਼ਬੂਤ ਇਰਾਦਿਆਂ ਦੇ ਨਾਲ ਉਤਰੀ ਹੈ, ਜਦਕਿ ਜਪਾਨ ਤੇ ਸਵੀਡਨ ਵਿਚਕਾਰ ਖੇਡਿਆ ਗਿਆ ਮੈਚ ਇਸ ਹਫ਼ਤੇ ਦੇ ਸਭ ਤੋਂ ਮਨੋਰੰਜਕ ਮੁਕਾਬਲਿਆਂ ਦੇ ਵਿੱਚੋਂ ਇੱਕ ਜਿਹੜਾ ਰਿਹਾ ਦੱਸਿਆ ਜਾ ਰਿਹਾ, ਕਿਉਂਕਿ ਦੋਵੇਂ ਟੀਮਾਂ ਨਾਕਆਊਟ ਦੀ ਸਿੱਧੀ ਜਿਹੜੀ ਹੈ ਟਿਕਟ ਦੇ ਲਈ ਲੜ ਰਹੀਆਂ ਨੇ। ਤੇ ਮੇਜ਼ਬਾਨ ਅਮਰੀਕਾ USA ਨੇ ਵੀ ਜਿਹੜਾ ਤੁਰਕੀ ਦੇ ਖਿਲਾਫ਼ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਪੂਰੀ ਜਾਨ ਜਿਹੜੀ ਲਗਾਈ ਹੋਈ ਹੈ। ਅੱਜ ਦੇ ਜਿਹੜੇ 26 ਜੂਨ ਦੇ ਮੈਚ ਨੇ, ਕੱਲ੍ਹ ਦੇ ਜਿਹੜੇ ਹੋਣ ਵਾਲੇ ਨੇ, ਉਹਨਾਂ ਦੇ ਵਿੱਚ ਨਾਰਵੇ ਬਨਾਮ ਫਰਾਂਸ ਦਾ ਗਰੁੱਪ ਦਾ ਜਿਹੜਾ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਦੇ ਵਿੱਚ, ਤੇ ਸੈਨੇਗਲ ਬਨਾਮ ਇਰਾਕ ਦਾ ਮੈਚ ਟੋਰਾਂਟੋ ਸਟੇਡੀਅਮ ਦੇ ਵਿੱਚ, ਉਰਗਵੇ ਬਨਾਮ ਸਪੇਨ ਦਾ ਮੈਚ ਜਿਹੜਾ ਗੁਆਡਾ ਲਹਾਰਾ ਸਟੇਡੀਅਮ ਮੈਕਸੀਕੋ ਦੇ ਵਿੱਚ ਹੋਣਾ ਹੈ, ਤੇ ਕੇਪ ਵਰਡੇ ਬਨਾਮ ਸਾਊਦੀ ਅਰਬ, ਤੇ ਫਿਰ ਉਹਨਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਕੇਪ ਵਰਡੇ, ਜਿਨ੍ਹਾਂ ਨੇ ਆਪਣੀ ਸਪੇਨ ਨੂੰ ਜਿਹੜਾ ਹੱਥਾਂ ਪੈਰਾਂ ਦੀ ਪਾ ਦਿੱਤੀ। ਹਿਊਸਟਨ ਸਟੇਡੀਅਮ ਦੇ ਵਿੱਚ ਅਮਰੀਕਾ 'ਚ ਮੈਚ ਹੋਣਾ ਹੈ ਤੇ ਮਿਸਰ ਬਨਾਮ ਇਰਾਨ, ਸਿਆਟਲ ਸਟੇਡੀਅਮ ਦੇ ਵਿੱਚ ਜਿਹੜਾ ਜਿੱਥੇ ਪੰਜਾਬੀਆਂ ਦੀ ਭਰਮਾਰ ਹੈ ਉੱਥੇ ਮੈਚ ਜਿਹੜਾ ਅਮਰੀਕਾ ਦੇ ਵਿੱਚ ਹੋਵੇਗਾ। ਲਓ ਦੋਸਤੋ ਇਹ ਸੀ ਜੀ ਅੱਜ ਦੀਆਂ ਤੇ ਕੱਲ੍ਹ ਦੀਆਂ ਜਿਹੜੀਆਂ ਫੀਫਾ ਵਰਲਡ ਕੱਪ ਦੀਆਂ ਗੱਲਾਂ ਬਾਤਾਂ, ਤੇ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆਪ ਹੀ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ, ਕਿਹਾ ਬਾਤ ਹੈ ਜੀ। ਲਓ ਦੋਸਤੋ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਸਿਲਸਿਲਾ ਕੀ ਹੈ, ਬਹੁਤ ਸਾਰੇ ਸਵਾਲ ਮਨ ਦੇ ਵਿੱਚ ਉੱਠੇ ਆ ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਨਾਲ ਨਾਲ, ਤੇ ਫਿਰ ਨਾਲ ਨਾਲ ਲਾਈਨਾਂ ਵੀ ਤੁਹਾਡੀਆਂ ਕਾਲਸ ਵੀ ਲਵਾਂਗੇ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਗੱਲ ਕਰਦੇ ਆ। ਟੱਪੀਆਂ ਹੱਦਾਂ ਨੇ ਸੀਐਮ ਮਾਨ ਸਾਹਿਬ ਨੇ ਤੇ ਧਰਮ ਸੰਕਟ ਦੇ ਵਿੱਚ ਅੜ ਗਈ ਹੈ ਜੀ ਸਿਆਸਤ ਤੇ ਜੋੜ ਲੈ ਸਿਰ ਕਿਸਾਨ ਜਥੇਬੰਦੀਆਂ ਨੇ, ਦੇਖਦੇ ਆ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ। ਕਹਿੰਦੇ ਨੇ ਕਿ ਜਦੋਂ ਸੱਚ ਨੂੰ ਸਬੂਤਾਂ ਦੀ ਲੋੜ ਪੈ ਜਾਵੇ ਤਾਂ ਸਮਾਜ ਖਤਰੇ ਦੇ ਵਿੱਚ ਹੁੰਦਾ ਹੈ। ਕਿ ਉਹ ਜੇ ਖਤਰਿਆਂ 'ਚ ਹੁੰਦਾ ਹੈ ਉਹਦਾ ਜ਼ਿਕਰ ਕਰਦੇ ਹਾਂ। ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਸਵਾਲ ਇਹ ਹੈ ਕਿ ਅਸੀਂ ਕੀ ਬਣ ਕੀ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਇੱਕ ਪਾਸੇ ਧਰਮ ਦੇ ਨਾਂ ਦੇ ਉੱਤੇ ਸਿਆਸਤ ਹੈ ਤੇ ਦੂਜੇ ਪਾਸੇ ਸਿਆਸਤ ਦੇ ਨਾਂ ਦੇ ਉੱਤੇ ਧਰਮ। ਇੱਕ ਪਾਸੇ ਬੇਅਦਬੀ ਰੋਕਣ ਦੇ ਕਾਨੂੰਨ ਬਣ ਰਹੇ ਨੇ ਤੇ ਦੂਜੇ ਪਾਸੇ ਇਨਸਾਨੀਅਤ ਦੀ ਬੇਅਦਬੀ ਰੁਕਦੀ ਨਹੀਂ। ਕਿਤੇ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਇਸਦੀ ਲੜਾਈ ਹੈ ਤੇ ਕਿਤੇ ਸੱਚ ਅਸਲੀ ਹੈ ਜਾਂ ਨਕਲੀ ਹੈ ਇਹ ਪਤਾ ਨਹੀਂ ਲੱਗ ਰਿਹਾ। ਕਿਤੇ ਤਖਤਾਂ ਦੀ ਖੁਦਮੁਖਤਿਆਰੀ ਦਾ ਸਵਾਲ ਖੜਾ ਹੈ ਤੇ ਕਿਤੇ ਲੋਕਤੰਤਰ ਦੀ ਆਜ਼ਾਦੀ ਦਾ। ਕਿਤੇ ਹਥਿਆਰਾਂ ਦੇ ਜ਼ਖੀਰੇ ਫੜੇ ਜਾ ਰਹੇ ਨੇ ਤੇ ਕਿਤੇ ਨਫ਼ਰਤ ਦੇ ਜ਼ਖੀਰੇ ਅਜੇ ਵੀ ਖੁੱਲ੍ਹੇ ਘੁੰਮ ਰਹੇ ਨੇ। ਸਵਾਲ ਇਹ ਵੀ ਹੈ ਕਿ ਅਸੀਂ ਧਰਮ ਬਚਾ ਰਹੇ ਹਾਂ ਜਾਂ ਧਰਮ ਦੇ ਨਾਂ ਦੇ ਉੱਤੇ ਆਪਣੇ ਅਹੰਕਾਰ ਨੂੰ ਬਚਾ ਰਹੇ ਹਾਂ। ਕਿ ਅਸੀਂ ਕਾਨੂੰਨ ਬਣਾ ਰਹੇ ਹਾਂ ਜਾਂ ਆਪਣੇ ਹਿਸਾਬ ਦੇ ਨਾਲ ਸੱਚ ਦੀ ਪਰਿਭਾਸ਼ਾ। ਅੱਜ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਨਸਾਨੀਅਤ ਹਾਰ ਗਈ ਤਾਂ ਜਿੱਤ ਕਿਸ ਦੀ ਹੋਏਗੀ। ਇਤਿਹਾਸ ਗਵਾਹ ਹੈ ਕਿ ਆਸਥਾ ਦੇ ਨਾਂ ਦੇ ਉੱਤੇ ਜੰਗਾਂ ਵੀ ਹੋਈਆਂ ਨੇ ਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਕੁਰਬਾਨੀਆਂ ਵੀ। ਕਿ ਰੱਬ ਤੱਕ ਪਹੁੰਚਣ ਦਾ ਰਾਹ ਇਨਸਾਨਾਂ ਦੇ ਦਿਲਾਂ ਦੇ ਵਿੱਚੋਂ ਲੰਘਦਾ ਜਾਂ ਸਿਰਫ ਧਾਰਮਿਕ ਪਹਿਚਾਨਾਂ ਦੇ ਵਿੱਚੋਂ? ਦੇਖਦੇ ਹਾਂ ਅੱਜ ਦੀ ਚਰਚਾ ਕਿੱਥੇ ਜਿਹੜੀ ਹੈ ਨਿਬੜਦੀ ਹੈ ਤੇ ਆਓ ਫਿਰ ਰਲ ਮਿਲ ਕੇ ਕਰਾਂਗੇ ਅੱਜ ਚਰਚਾ, ਇੱਕ ਖੁੱਲ੍ਹੀ ਚਰਚਾ ਆਸਥਾ ਬਨਾਮ ਇਨਸਾਨੀਅਤ ਦੀ। ਤੇ ਲਓ ਦੋਸਤੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖਬਰਾਂ ਦੇ ਨਾਲ। ਅੱਜ ਦੀਆਂ ਖਬਰਾਂ ਕੀ ਕਹਿੰਦੀਆਂ? ਅਕਾਲ ਤਖ਼ਤ ਸਾਹਿਬ ਦੇ ਵੱਲੋਂ ਅਧਿਕਾਰਤ ਪੱਤਰ ਜਾਰੀ ਕਰਕੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਜਿਹੜਾ ਭੇਜੇ ਗਏ ਨੇ ਉਹਨਾਂ ਨੂੰ ਈਮੇਲ ਵਟਸਐਪ ਵੀ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਖਾਲਸਾ ਪੰਥ ਦੇ ਨਾਲ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰਤ ਸੋਧ ਐਕਟ 2026 ਦੇ ਸੰਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਮੈਂਬਰਾਂ ਤੇ ਸੂਬਾ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਦੇ ਲਈ ਅਧਿਕਾਰਤ ਤੌਰ ਦੇ ਉੱਤੇ ਆਫੀਸ਼ੀਅਲ ਜਿਹੜੇ ਨੇ ਪੱਤਰ ਜਾਰੀ ਕੀਤੇ ਜਾ ਚੁੱਕੇ ਐ। ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਅਧਿਕਾਰਤ ਵੈਬਸਾਈਟ ਜਿਹੜੀ ਹੈ www.punjabassembly.government.india.gov.in ਉੱਤੇ ਜਿਹੜਾ ਦਰਜ ਉਨ੍ਹਾਂ ਦੇ ਈਮੇਲ ਪਤਿਆਂ ਤੇ ਮੋਬਾਈਲ ਨੰਬਰਾਂ ਦੇ ਉੱਤੇ ਵਟਸਐਪ ਦੇ ਰਾਹੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਪੱਤਰ ਮਿਤੀ 17 ਜੂਨ 2026 ਨੂੰ ਭੇਜੇ ਜਾ ਚੁੱਕੇ ਐ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਹੁਣਾਂ ਨੂੰ ਪੱਤਰ ਮਿਤੀ 23 ਜੂਨ 2026 ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸਮੂਹ ਵਿਧਾਇਕਾਂ ਤੇ ਮੰਤਰੀਆਂ ਨੂੰ ਉਨ੍ਹਾਂ ਦੇ ਸੰਪਰਕ ਨੰਬਰਾਂ ਦੇ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਦੇ ਵੱਲੋਂ ਫੋਨ ਕਰਕੇ ਵੀ ਜਾਣਕਾਰੀ ਦੇ ਦਿੱਤੀ ਗਈ ਐ। ਉਨ੍ਹਾਂ ਨੂੰ ਅਧਿਕਾਰਤ ਪੱਤਰ ਵੀ ਭੇਜੇ ਗਏ ਨੇ। ਬਗੀਚਾ ਸਿੰਘ ਉਨ੍ਹਾਂ ਕਿਹਾ ਕਿ ਕਾਨੂੰਨੀ ਸੋਧ ਦੇ ਨਾਲ ਸਬੰਧਤ ਮਾਮਲੇ ਦੇ ਉੱਤੇ ਵਿਚਾਰ ਤੇ ਪੱਖ ਸੁਣਨ ਦੇ ਲਈ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਵੇਰੇ 11 ਵਜੇ ਸ੍ਰੀ ਅੰਮ੍ਰਿਤਸਰ ਸਥਿਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ। ਇਸ ਤੋਂ ਇਲਾਵਾ ਕੈਬਨਿਟ ਦੇ ਗੈਰ ਸਿੱਖ ਮੰਤਰੀਆਂ ਨੂੰ ਵੀ ਪੱਤਰ ਭੇਜੇ ਗਏ ਨੇ ਜਿਨ੍ਹਾਂ ਨੂੰ ਇਸ ਮਾਮਲੇ ਦੇ ਉੱਤੇ 29 ਜੂਨ ਤੋਂ ਪਹਿਲਾਂ ਆਪਣਾ ਲਿਖਤੀ ਪੱਖ ਜਿਹੜਾ ਭੇਜਣ ਦੇ ਲਈ ਆਖਿਆ ਗਿਆ ਸੀਗਾ ਜੀ। ਉਹ ਦੇਖਦੇ ਆ ਕੀ ਭੇਜਦੇ ਨੇ। ਦੂਸਰੇ ਪਾਸੇ ਜਿਵੇਂ ਕਿ ਉਪਰ ਆਪਾਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਐਮਰਜੈਂਸੀ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਦੁਨੀਆ ਚੰਦ ਤੇ ਪਹੁੰਚ ਰਹੀ ਹੈ ਤੇ ਸਾਡੇ ਨਫ਼ਰਤ ਦਾ ਪਹਾੜ ਜਿਹੜਾ ਅਜੇ ਵੀ ਪੜਾਇਆ ਜਾ ਰਿਹਾ ਹੈ। ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਵੱਡੀ ਚੁਣੌਤੀ ਸੀ। ਵਿਦਿਆਰਥੀਆਂ ਨੂੰ ਇਸ ਦੇ ਬਾਰੇ ਜਾਣਨਾ ਕਹਿੰਦੇ ਜ਼ਰੂਰੀ ਹੈ। NCERT ਨੇ ਇਹ ਗੱਲਬਾਤ ਕਹੀ ਹੈ। ਭਾਜਪਾ ਨੇ ਐਮਰਜੈਂਸੀ ਨੂੰ ਸੰਵਿਧਾਨਕ ਇਤਿਹਾਸ ਦਾ ਜਿਹੜਾ ਕਾਲਾ ਅਧਿਆਇ ਦੱਸਿਆ। ਇੰਦਰਾ ਗਾਂਧੀ ਦੇ ਦੌਰ ਦੀਆਂ ਜਿਹੜੀਆਂ ਘਟਨਾਵਾਂ ਦਾ ਵੀ ਜਿਹੜਾ ਜ਼ਿਕਰ ਕੀਤਾ। NCERT ਜਿਹੜੀ ਹੈ ਐਮਰਜੈਂਸੀ ਚੈਪਟਰ ਕਲਾਸ 9 ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਨੇ ਕਲਾਸ 9th ਜਿਹੜੀ ਹੈ ਉਹਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿਚ ਐਮਰਜੈਂਸੀ ਦੇ ਦੌਰ ਦੇ ਬਾਰੇ ਇਕ ਚੈਪਟਰ ਸ਼ਾਮਲ ਕੀਤਾ। ਭਾਈ ਵਿਗਿਆਨ ਪੜਾਉਣੀ ਹੈ ਕਿ ਇਹਦੇ ਵਿਚ ਕਿਹੜਾ ਵਿਗਿਆਨੀ ਜਿਹੜਾ ਪ੍ਰਯੋਗ ਕੱਢਣਾ ਵਿਚੋਂ ਜਿਹਦੇ ਵਿਚ ਇਸ ਨੂੰ ਭਾਰਤੀ ਲੋਕਤੰਤਰ ਸਾਹਮਣੇ ਜਿਹੜਾ ਆਈਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿਚੋਂ ਇਕ ਦਸਿਆ ਗਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਉਨ੍ਹਾਂ ਨੇ NCERT ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਐਮਰਜੈਂਸੀ ਦੇ ਕਾਰਨਾਮਿਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿਚ ਅਜਿਹੀ ਸਥਿਤੀ ਮੁੜ ਪੈਦਾ ਨਾ ਹੋਵੇ। ਇਹ ਵਿਸ਼ਾ ਸਾਲ 2007 ਦੇ ਵਿਚ ਤਤਕਾਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਜਿਹੜਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ 12ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਸੀ ਪਰ ਪਹਿਲੀ ਵਾਰ ਇਸ ਨੂੰ 9ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੇ ਵਿਚ ਸ਼ਾਮਲ ਕੀਤਾ ਗਿਆ। ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਿਹੜੀ ਹੈ ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਓਂਡ ਦੇ ਵਿਚ ਐਮਰਜੈਂਸੀ ਦੇ ਬਾਰੇ ਅਧਿਆਇ ਦੇ ਵਿਚ ਲਿਖਿਆ ਗਿਆ ਕਿ 1975 ਤੋਂ 1977 ਦੇ ਦਰਮਿਆਨ ਲਗਾਈ ਗਈ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਇਕ ਵੱਡੀ ਚੁਣੌਤੀ ਸੀ। ਕਿਤਾਬ ਦੇ ਮੁਤਾਬਕ 1970 ਦੇ ਦਹਾਕੇ ਦੀ ਸ਼ੁਰੂਆਤ ਦੇ ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿਚ ਨਾਰਾਜ਼ਗੀ ਵੱਧ ਰਹੀ ਸੀ। ਬੇਰੋਜ਼ਗਾਰੀ, ਮਹਿੰਗਾਈ ਅਤੇ ਕਥਿਤ ਕੁਸ਼ਾਸਨ ਦੇ ਦੋਸ਼ਾਂ ਦੇ ਕਾਰਨ ਦੇਸ਼ ਭਰ ਦੇ ਵਿਚ ਵੱਡੇ ਪੱਧਰ ਦੇ ਉਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਅਧਿਆਇ ਦੇ ਵਿਚ ਦਰਜ ਹੈ ਕਿ ਜੂਨ 1975 ਦੇ ਵਿਚ ਸਰਕਾਰ ਨੇ ਅੰਦਰੂਨੀ ਅਸ਼ਾਂਤੀ ਦਾ ਹਵਾਲਾ ਦੇ ਕੇ ਦੇਸ਼ ਦੇ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੇ ਦੌਰਾਨ ਬਹੁਤ ਸਾਰੇ ਮੌਲਿਕ ਅਧਿਕਾਰ ਮੁਅੱਤਲ ਕਰ ਦਿੱਤੇ ਗਏ, ਪ੍ਰੈਸ ਦੇ ਉਤੇ ਪਾਬੰਦੀਆਂ ਲਗਾਈਆਂ ਗਈਆਂ, ਕਈ ਰਾਜਨੀਤਿਕ ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਅੱਜ ਜੋ ਹਾਲਾਤ ਨੇ ਦੁਨੀਆਂ ਦੇ ਉਤੇ ਜਾਂ ਇੰਡੀਆ ਦੇ ਵਿਚ, ਉਹ ਵੀ ਤਾਂ ਕਿਤੇ ਨਾ ਕਿਤੇ ਬਣਾਉਣੇ ਪੈਣਗੇ ਫਿਰ ਆਉਣ ਵਾਲੇ ਸਮਿਆਂ ਦੇ ਵਿਚ ਕਿ ਮੀਡੀਆ ਨੂੰ ਕਿੱਦਾਂ ਕਾਬੂ ਕੀਤਾ ਹੈ, ਕੀ ਗੱਲ ਕਹਿਣੀ ਹੈ ਕੀ ਨਹੀਂ ਕਹਿਣੀ ਹੈ, ਹੋਰ ਸਾਰੀਆਂ ਚੀਜ਼ਾਂ, ਕਿਵੇਂ ਰਾਮ ਮੰਦਰ ਬਣਿਆ ਜਾਂ ਹੋਰ ਸਾਰੀਆਂ ਚੀਜ਼ਾਂ। ਧਰਮਿੰਦਰ ਪ੍ਰਧਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ NCERT ਦੇ ਬਿਲਕੁਲ ਸਹੀ ਫੈਸਲਾ ਕੀਤਾ ਤੇ ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਐਮਰਜੈਂਸੀ ਦੇ ਦੌਰ ਦੀਆਂ ਘਟਨਾਵਾਂ ਦੇ ਬਾਰੇ ਪੜ੍ਹਨਾ ਤੇ ਸਮਝਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿਚ ਅਜਿਹੇ ਹਾਲਾਤ ਦੁਬਾਰਾ ਨਾ ਕਹਿੰਦੇ ਬਣਨ। ਦੂਸਰੇ ਪਾਸੇ ਭਾਜਪਾ ਆਗੂ ਦੇ ਪੁੱਤਰ ਦੇ ਕੋਲੋਂ AK-47 ਦੇ ਸਹਿਤ ਜਿਹੜਾ ਨਾਲ 26 ਹਥਿਆਰ ਮਿਲਣ ਤੋਂ ਬਾਅਦ ਪਾਰਟੀ ਕੁਝ ਲੈ ਸਕਦੀ ਹੈ ਫੈਸਲਾ ਵੱਡਾ ਦੇਖਦੇ ਹਾਂ। ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ SSC ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ ਦੇ ਪੁੱਤਰ ਰੋਹਨ ਖੋਸਲਾ ਦੀ ਹਥਿਆਰ ਤਸਕਰੀ ਦੇ ਮਾਮਲੇ ਚ ਗ੍ਰਿਫ਼ਤਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਪਾਰਟੀ ਦੀ ਕਮੇਟੀ ਤੇ ਮੀਟਿੰਗ ਕਰੇਗੀ ਜਿਸ ਦੇ ਵਿਚ ਸ਼ਿਵ ਕੁਮਾਰ ਦੇ ਸੰਗਠਨ ਦੇ ਵਿਚ ਭਵਿੱਖ ਦੇ ਬਾਰੇ ਫੈਸਲਾ ਜਿਹੜਾ ਲਿਆ ਜਾ ਸਕਦਾ ਹੈ। ਰੋਹਨ ਖੋਸਲਾ ਨੂੰ 19 ਜੂਨ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਜਿਹੜਾ SSOC ਤੇ ਬਾਰਡਰ ਸੁਰੱਖਿਆ ਬਲ ਜਿਹੜਾ BSF ਦੇ ਵੱਲੋਂ ਸਾਂਝੇ ਅਪਰੇਸ਼ਨ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਉਸਦੇ ਕੋਲੋਂ AK-47 ਅਸਾਲਟ ਰਾਈਫਲ ਦੇ ਸਮੇਤ 26 ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਪੁੱਛਗਿੱਛ ਦੇ ਦੌਰਾਨ ਇਹ ਵੀ ਜਿਹੜਾ ਸਾਹਮਣੇ ਆਇਆ ਕਿ ਉਹ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਕਰ ਚੁੱਕਿਆ, ਫਿਲਹਾਲ ਉਹ ਹੋਰ ਜਿਹੜਾ ਜਾਂਚ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹੋਣਾ ਨੇ ਕਿਹਾ ਕਿ ਭਾਵੇਂ ਸ਼ਿਵ ਕੁਮਾਰ ਪਿਛਲੇ ਜਿਹੜਾ ਕਈ ਮਹੀਨਿਆਂ ਤੋਂ ਪਾਰਟੀ ਗਤੀਵਿਧੀਆਂ ਦੇ ਵਿਚ ਸਰਗਰਮ ਨਹੀਂ ਸਨ, ਪਰ ਇੰਨੇ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਦੇ ਲਈ ਇਸ ਨੂੰ ਅਣਡਿੱਠਾ ਨਹੀਂ ਛੱਡਿਆ ਜਾ ਸਕਦਾ। ਫਿਲਹਾਲ ਭਾਜਪਾ ਦੇ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ਼ ਕਿਸੇ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ ਤੇ ਪਾਰਟੀ ਦੀ ਕੋਰ ਕਮੇਟੀ ਇਸ ਮਾਮਲੇ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕਰੇਗੀ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਵਿਵਾਦ ਵੀ ਛਿੜਿਆ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾਇਆ ਕਿ ਘਟਨਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੀ ਹੈ। ਧਾਲੀਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕੌਮੀ ਜਨਰਲ ਸਕੱਤਰ ਤਰੁਣ ਝੁੱਗ ਤੋਂ ਜਿਹੜਾ ਪੁੱਛਿਆ ਕਿ ਪਾਰਟੀ ਆਪਣੇ ਅੰਦਰਲੇ ਅਪਰਾਧਿਕ ਤੱਤਾਂ ਦੇ ਖਿਲਾਫ਼ ਕਾਰਵਾਈ ਕਰੇਗੀ, ਪਰ ਇਹਦੇ ਵਿਚ ਧਾਲੀਵਾਲ ਸਾਹਿਬ ਇਹ ਜੋ ਵਾਰਦਾਤਾਂ ਪੰਜਾਬ ਚ ਹੋ ਰਹੀਆਂ ਨੇ ਉਹਦਾ ਵੀ ਤਾਂ ਹਵਾਲਾ ਦੇ ਸਕਦੇ ਸੀ ਕਿ ਚੋਣਾਂ ਦਾ ਹੀ ਸਾਰਾ ਕੁਝ ਦੀਦਾ ਹੈ, ਪਿਛਲੇ 4 ਸਾਲਾਂ ਦੇ ਵਿਚ ਕੀ ਕੁਝ ਵਾਪਰਿਆ। ਉਨ੍ਹਾਂ ਸਰਹੱਦੀ ਸੁਰੱਖਿਆ ਦੇ ਉੱਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ BSF ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵਿਚ ਪਹੁੰਚ ਰਹੇ ਨੇ। ਧਾਲੀਵਾਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦ ਦੇ ਉੱਤੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਵਾਰ ਵਾਰ ਕੀਤੀ ਗਈ ਪਰ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਵਿਸਤਾਰ ਦੇ ਵਿੱਚ ਖਬਰ ਹੈ ਵਾਇਰਲ ਵੀਡੀਓ ਵਿਵਾਦ ਦੀ। ਪੰਜਾਬ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ ਤੇ ਗ੍ਰਿਫਤਾਰੀ ਦੇ ਸੰਕੇਤ ਆ ਚੁੱਕੇ ਹੈ। ਗੁਰੂਗ੍ਰਾਮ ਪੁਲਿਸ ਨੇ ਦੋ ਪੰਜਾਬ ਪੁਲਿਸ ਅਧਿਕਾਰੀਆਂ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ ਜੋ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਇੱਕ ਵਿਵਾਦਤ ਵੀਡੀਓ ਦੀ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਇੱਥੇ ਇੱਕ ਹੋਟਲ ਦੇ ਵਿੱਚ ਗਏ ਸਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਦੀ ਜਿਹੜੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਪੰਜਾਬ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦੈ। ਇਹ ਘਟਨਾਕ੍ਰਮ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਦੇ ਕਾਰਨ ਪੈਦਾ ਹੋਏ ਸਿਆਸੀ ਤੂਫਾਨ ਦੇ ਦਰਮਿਆਨ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜੂਨ ਨੂੰ ਮਾਨ ਦੇ ਖਿਲਾਫ਼ ਇੱਕ ਆਦੇਸ਼ ਜਾਰੀ ਕੀਤਾ ਸੀ। ਇਹ ਆਦੇਸ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਦਾਅਵਾ ਕਰਨ ਤੋਂ ਬਾਅਦ ਜਾਰੀ ਕੀਤਾ ਸੀ ਕਿ ਉਹ ਵੀਡੀਓ ਜਿਸ ਦੇ ਵਿੱਚ ਮਾਨ ਵਰਗਾ ਦਿਖਣ ਵਾਲਾ ਇੱਕ ਵਿਅਕਤੀ ਹੈ ਦੋ ਫੋਰੈਂਸਿਕ ਲੈਬਾਰਟਰੀਆਂ ਦੁਆਰਾ ਅਸਲੀ ਪਾਈ ਗਈ ਸੀ ਇਹ ਵੀਡੀਓ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਝੂਠਾ ਪ੍ਰਚਾਰ ਹੈ। ਪੰਜਾਬ ਆਪ ਨੇ ਜਿਹੜਾ ਵੀ ਦਾਅਵਾ ਕੀਤਾ ਸੀ ਕਿ ਦੋ ਲੈਬਾਂ ਦੇ ਦੁਆਰਾ ਕੀਤੇ ਗਏ ਫੋਰੈਂਸਿਕ ਟੈਸਟਾਂ ਤੋਂ ਪਤਾ ਚੱਲਿਆ ਕਿ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਟਲ ਦੇ ਐਂਟਰੀ ਰਜਿਸਟਰ ਤੋਂ ਜਿਹੜਾ ਜਾਣਕਾਰੀ ਹਾਸਲ ਕਰ ਲਈ ਹੈ ਤੇ ਜਿੱਥੇ ਪੁਲਿਸ ਅਧਿਕਾਰੀ ਹਾਲ ਹੀ ਦੇ ਵਿੱਚ ਠਹਿਰੇ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਮੌਜੂਦਗੀ ਸਿਰਫ ਇੱਕ ਇਤਫਾਕ ਨਹੀਂ ਹੈ ਸਗੋਂ ਇੱਕ ਜਿਹੜਾ ਇਹ ਡੂੰਘੀ ਸਾਜ਼ ਦਾ ਹਿੱਸਾ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਦੋ ਅਧਿਕਾਰੀਆਂ ਨੂੰ ਜਲਦੀ ਹੀ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ਦੇ ਉੱਤੇ ਤਲਬ ਕੀਤਾ ਜਾਵੇਗਾ। ਅਸੀਂ ਹੋਟਲ ਦੇ ਵਿੱਚ ਉਨ੍ਹਾਂ ਦੇ ਜਾਣ ਦੇ ਉਦੇਸ਼ ਨੂੰ ਜਿਹੜਾ ਸਪਸ਼ਟ ਕਰਨਾ ਚਾਹੁੰਦੇ ਹਾਂ ਤੇ ਇਹ ਵੀ ਨਿਰਧਾਰਿਤ ਕਰਨਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਿਹੜਾ ਮੁਲਜ਼ਮਾਂ ਦੇ ਨਾਲ ਜਿਹੜਾ ਕੀ ਸੰਬੰਧ ਹੈ। ਉਨ੍ਹਾਂ ਨੂੰ ਇਸ ਕੇਸ ਦੇ ਵਿੱਚ ਸਹਿ ਮੁਲਜ਼ਮ ਬਣਾਉਣ ਦਾ ਫੈਸਲਾ ਉਨ੍ਹਾਂ ਦੇ ਜਵਾਬਾਂ ਅਤੇ ਪੁੱਛਗਿੱਛ ਦੇ ਦੌਰਾਨ ਮਿਲੇ ਸਬੂਤਾਂ ਦੇ ਆਧਾਰ ਦੇ ਉੱਤੇ ਲਿਆ ਜਾਏਗਾ। ਜੇ ਉਨ੍ਹਾਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੇ ਸ਼ਿਕਾਇਤਕਰਤਾ ਜਸਪ੍ਰੀਤ ਉਰਫ ਜੱਸੀ ਨੂੰ ਇੱਕ ਸੁਰੱਖਿਅਤ ਘਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਸੀਨੀਅਰ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹੈ। ਪੁਲਿਸ ਜਿਹੜੇ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿ ਰਿਪੋਰਟ ਕਿੱਥੇ ਅਤੇ ਕਿਵੇਂ ਤਿਆਰ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਇਹ ਵੀ ਜਿਹੜਾ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਜਿਹੜਾ ਪ੍ਰਿੰਟ ਆਊਟ ਕਿੱਥੋਂ ਪ੍ਰਾਪਤ ਕੀਤੇ ਤੇ ਲੈਬ ਦੀ ਈਮੇਲ ID ਮੋਹਰਾਂ ਦੀ ਵਰਤੋਂ ਅਤੇ ਹੋਰ ਸੰਬੰਧਿਤ ਜਾਣਕਾਰੀ ਦੇ ਬਾਰੇ ਵੀ ਪੁੱਛਿਆ ਜਾਵੇਗਾ। ਇੱਕ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਜਾਲੀ ਜਿਹੜੀ ਰਿਪੋਰਟ ਨੂੰ ਤਿਆਰ ਕਰਨ ਦੇ ਵਿੱਚ ਕੋਈ ਹੋਰ ਵੀ ਸ਼ਾਮਲ ਸੀ। ਦੂਸਰੇ ਪਾਸੇ ਕਦੇ ਸਿਆਸੀ ਭਾਈਵਾਲ ਰਹੇ ਰਾਘਵ ਚੱਡਾ ਹੋਣਾ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਿਆ। ਰਾਘਵ ਚੱਡਾ ਨੇ ਵੀਰਵਾਰ ਨੂੰ ਦੋਸ਼ ਲਾਇਆ ਅੱਜ ਕਿ ਪੰਜਾਬ ਸਰਕਾਰ ਨੇ ਉਸ ਅਸਲੀ ਵੀਡੀਓ ਨੂੰ ਲੁਕਾਉਣ ਦੇ ਲਈ ਇੱਕ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਤੇ ਜਿਸ ਨੂੰ ਉਹ ਬਿਆਨ ਕਰਦੇ ਨੇ। ਚੱਡਾ ਨੇ ਮਾਨ ਦੇ ਤੁਰੰਤ ਜਿਹੜਾ ਅਸਤੀਫੇ ਦੀ ਮੰਗ ਕੀਤੀ ਤੇ ਮੰਗ ਕੀਤੀ ਹੈ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਦੇ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ਼ ਹੀ ਦਰਜ ਕੀਤੀ ਜਾਵੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਚੱਡਾ ਨੇ ਦਾਅਵਾ ਕੀਤਾ ਕਿ ਕਥਿਤ ਫੋਰੈਂਸਿਕ ਰਿਪੋਰਟ ਜਿਹੜੀ ਹੈ ਵੀਡੀਓ ਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਜਿਹੜਾ ਪੈਦਾ ਕਰਨ ਦੇ ਲਈ ਬਣਾਈ ਗਈ ਸੀ ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕੀਤਾ ਕਿ ਇਹ ਅਸਲੀ ਹੈ। ਦੂਸਰੇ ਪਾਸੇ ਮਾਨ ਸਾਹਿਬ ਅੱਜ ਨਵਾਂ ਮਖੌਟਾ ਪੇਸ਼ ਕਰ ਗਏ ਨੇ। ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਹਿੰਦੇ ਕਿਸੇ ਤੋਂ ਫੇਕ ਵੀਡੀਓ ਬਣਵਾਈ ਹੈ। ਭਗਵੰਤ ਮਾਨ ਸਾਹਿਬ ਨੇ ਅੱਜ ਕਾਨਫਰੰਸ ਵੀ ਕੀਤੀ ਹੈ ਪ੍ਰੈਸ ਤੇ ਉਹਦਾ ਵੀ ਤੁਹਾਨੂੰ ਸੁਣਾਉਂਦੇ ਹਾਂ ਕੁਝ ਪਲ ਅੰਸ਼ ਤੇ ਮਜੀਠੀਆ ਸਾਹਿਬ ਵੀ ਫਿਰ ਤੋਂ ਜਿਹੜੇ ਨੇ ਮੈਦਾਨ ਦੇ ਵਿੱਚ ਉਤਰ ਆਏ ਉਹਦਾ ਅੰਸ਼ ਵੀ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਖਿਲਾਫ਼ ਬਣਾਈ ਗਈ ਜਾਲੀ ਵੀਡੀਓ ਜਗਮਨ ਸਮਰਾ ਦੇ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਦੇ ਵਿੱਚ ਜਿਸ ਵਿਅਕਤੀ ਦੇ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ ਉਸਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਇਸ ਮੌਕੇ ਕਾਰ ਦੇ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਵੀ ਜਨਤਕ ਕੀਤੀ ਹੈ ਤੇ ਜਿਸ ਦੇ ਵਿੱਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲੀਵਰੀ ਹਾਸਲ ਕੀਤੀ ਗਈ ਹੈ ਤੇ ਮਾਸਕ ਨੂੰ ਆਪਣੇ ਹੱਥ ਉੱਤੇ ਚੜਾ ਕੇ ਕਹਿੰਦੇ ਹੋਟਲ ਦੇ ਵਿੱਚ ਲੈ ਕੇ ਜਾ ਰਿਹਾ। ਉਨ੍ਹਾਂ ਕਿਹਾ ਕਿ ਹੋਟਲ ਦੇ ਕਮਰੇ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ ਪਰ ਇਹਦੇ ਵਿੱਚ ਇੱਕ ਗੱਲ ਹੋਰ ਦੱਸੀ ਹੈ, ਜੇ ਇਹਨਾਂ ਮੁਲਕਾਂ ਦੇ ਵਿੱਚ ਮਾਸਕ ਬਣਾਇਆ ਗਿਆ ਤੇ ਉਹਦੀ ਤਾਂ ਪੈਕਿੰਗ ਹੀ ਚੰਗੀ ਤਰ੍ਹਾਂ ਐਨ ਪੂਰੀ ਭਈ ਉਹ ਡਿਸਟਰੋਏ ਨਾ ਹੋਵੇ, ਕਿਤੇ ਡੈਮੇਜ ਨਾ ਹੋਵੇ, ਜਦੋਂ ਤਾਜ਼ਾ ਤਾਜ਼ਾ ਬਣਿਆ ਹੁੰਦਾ ਤਾਂ ਅਗਲੇ ਸਾਰਾ ਕੁਝ ਕਰਕੇ ਦਿੰਦੇ ਆ ਭਾਈ, ਹੱਥ ਚ ਥੋੜੀ ਬਣਾਉਂਦੇ ਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ, ਪਰ ਮਾਸਕ ਦੇ ਵਿੱਚ ਅੱਖਾਂ ਨਹੀਂ ਬਣਦੀਆਂ, ਇਸੇ ਕਰਕੇ ਜਾਲੀ ਵੀਡੀਓ ਦੇ ਵਿੱਚ ਅੱਖਾਂ ਉੱਤੇ ਐਨਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਵੀਡੀਓ ਦੇ ਵਿੱਚ ਉਨ੍ਹਾਂ ਦੀ ਠੋਡੀ ਸਾਫ਼ ਹੈ ਤੇ ਜਦੋਂ ਕਿ ਉਨ੍ਹਾਂ ਦੇ 5 ਸਾਲ ਦੀ ਉਮਰ ਤੋਂ ਇੱਕ ਨਿਸ਼ਾਨ ਬਣਿਆ ਹੋਇਆ। ਇਸੇ ਤਰ੍ਹਾਂ ਸੰਬੰਧਿਤ ਵਿਅਕਤੀ ਦਾ ਕੱਦ ਵੀ ਉਨ੍ਹਾਂ ਤੋਂ ਕਹਿੰਦੇ 2 ਫੁੱਟ ਉੱਚਾ ਹੈ। ਮੇਰੇ ਖਿਲਾਫ਼ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਬਣਾਇਆ ਕਹਿੰਦੇ ਸਾਂਝਾ ਮੋਰਚਾ। ਭਗਵੰਤ ਮਾਨ ਇਸ ਮੌਕੇ ਉਨ੍ਹਾਂ ਨਾਨਕ ਨਾਮ ਲੇਵਾ ਨੂੰ ਜਿਹੜੀ ਹੈ ਸੰਗਤ ਹੈ ਉਹਨੂੰ ਅਪੀਲ ਕੀਤੀ ਹੈ ਕਿ ਇਹ ਸਾਰੀ ਸਾਜਿਸ਼ ਉਨ੍ਹਾਂ ਨੂੰ ਧਾਰਮਿਕ ਤੌਰ ਦੇ ਉੱਤੇ ਬਦਨਾਮ ਕਰਨ ਦੇ ਲਈ ਰਚੀ ਗਈ ਹੈ, ਕਿਉਂਕਿ ਸਿਆਸੀ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਕੋਲ ਕਹਿਣ ਨੂੰ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 218 ਤੇ 19 ਦੀ ਹੋਣ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ, ਜਦੋਂ ਕਿ ਉਹ ਤਾਂ 216 ਤੋਂ ਬਾਅਦ ਕਦੇ ਕਹਿੰਦੇ ਕੈਨੇਡਾ ਹੀ ਨਹੀਂ ਗਏ। ਮੁੱਖ ਮੰਤਰੀ ਦਾ ਬਿਆਨ, ਮੁੱਖ ਮੰਤਰੀ ਨੇ ਜਿਹੜਾ ਕਿਹਾ ਕਿ ਵੀਡੀਓ ਕਿਸ ਦੇ ਕਹਿਣ ਦੇ ਉੱਤੇ ਬਣਾਈ ਗਈ ਹੈ, ਇਸਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ, ਇਸਦਾ ਵੀ ਜਿਹੜਾ ਜਲਦੀ ਹੀ ਖੁਲਾਸਾ ਕੀਤਾ ਜਾਏਗਾ। ਨਾਲ ਕਿਹਾ ਕਿ ਜਗਮਨ ਸਮਰਾ ਉਨ੍ਹਾਂ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ ਇੱਕ ਵਾਰ ਜਦੋਂ ਉਹ PPP ਪਾਰਟੀ ਦੇ ਵਿੱਚ ਸਨ ਉਦੋਂ ਉਨ੍ਹਾਂ ਨੂੰ ਉਹ ਜਿਹੜਾ ਮਿਲੇ ਸਨ, ਚਲੋ ਮੰਨ ਤਾਂ ਗਏ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਬਲੈਕ ਮੇਲਰ ਹੈ ਤੇ ਉਨ੍ਹਾਂ ਖਿਲਾਫ਼ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਵੱਲੋਂ ਹੀ ਵੀਡੀਓ ਬਣਾਈ ਹੋ ਸਕਦੀ ਹੈ। ਕਿਆ ਬਾਤ ਹੈ ਜੀ। SGPC ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੇ ਨਿਸ਼ਾਨੇ ਸਾਧੇ ਹੈ। ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਤੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਬਾਈਕਾਟ ਕਰਨ ਦਾ ਜਿਹੜਾ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਾਏ ਗਏ? ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਨੇ। ਉਨ੍ਹਾਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਹੋਵੇ, ਤਖ਼ਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਤੇ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਉਂਦਾ ਰਿਹਾ ਹੈ ਤੇ ਉਹ ਕਿਵੇਂ ਉਨ੍ਹਾਂ ਨੂੰ ਕਹਿੰਦੇ ਗਲਤ ਠਹਿਰਾ ਸਕਦਾ ਹੈ? ਉਨ੍ਹਾਂ ਭਾਜਪਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਜਿਹੜੀ ਹੈ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ, ਉਹ ਭਾਜਪਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ? ਤੇ ਉਨ੍ਹਾਂ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਨ੍ਹਾਂ ਦੇ ਵੱਲੋਂ ਕੀਤੇ ਜਾ ਸਮਾਜਿਕ, ਆਰਥਿਕ ਤੇ ਧਾਰਮਿਕ ਕੰਮਾਂ ਤੋਂ ਪਰੇਸ਼ਾਨ ਨੇ। ਉਨ੍ਹਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ, ਜਿਸ ਕਾਰਨ ਉਹ ਕਹਿੰਦੇ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਮਰਪਣ ਕਹਿੰਦੇ ਹਾਂ ਮੈਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ ਤੇ ਉਨ੍ਹਾਂ ਦੇ ਸਰਵਉੱਚਤਾ ਪ੍ਰਵਾਨ ਕਰਦੇ ਨੇ ਤੇ ਜੇਕਰ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਦੁਬਾਰਾ ਤਖ਼ਤ ਦੇ ਉੱਤੇ ਬੁਲਾਏਗਾ ਤਾਂ ਨਿਰਸੰਕੋਚ ਕਹਿੰਦੇ ਜਾਣ ਦੇ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਦੇ ਵਿੱਚ ਮੈਂ ਨਹੀਂ ਹਾਂ, ਕੋਈ ਹੋਰ ਹੈ, ਤੇ ਅੱਜ ਵੀ ਜਿਹੜਾ ਉਹ ਇਸੇ ਗੱਲ ਦੇ ਉੱਤੇ ਕਾਇਮ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਲਈ ਅਨੇਕਾਂ ਕੰਮ ਕੀਤੇ ਨੇ ਤੇ ਇਸੇ ਕਰਕੇ ਅੱਜ ਵੀ ਲੋਕ ਉਨ੍ਹਾਂ ਦੇ ਨਾਲ ਖੜੇ ਨੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ਦੇ ਉੱਤੇ ਮੇਰੇ ਖਿਲਾਫ਼ ਫਤਵੇ ਜਾਰੀ ਕਰਵਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ ਪਰ ਉਹ ਤਾਂ ਹਮੇਸ਼ਾ ਧਰਮ ਦੇ ਵਿਰੁੱਧ ਕਹਿੰਦੇ ਰਹੇ ਨੇ। ਦੂਸਰੇ ਪਾਸੇ ਕਾਨੂੰਨੀ ਕਾਰਵਾਈ ਤੇ ਹੋਰ ਸਵਾਲ ਖੜੇ ਹੋਏ ਹੈ। ਗੁੜਗਵਾਓਂ ਜਿਹੜਾ ਵਿਖੇ ਦਰਜ ਹੋਏ ਪਰਚੇ ਦੇ ਸੰਬੰਧ ਚ ਸਵਾਲ ਦੇ ਜਵਾਬ ਦੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ED ਅਤੇ ਪੁਲਿਸ ਨੂੰ ਭੇਜ ਕੇ ਤੇ ਦਬਾਅ ਦੇ ਕੇ ਲੈਬਾਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਦੇ ਨਾਲ ਸੰਬੰਧਿਤ ਸਮੁੱਚੀ ਤਾਜ਼ਾ ਵੀਡੀਓ ਪੁਲਿਸ ਦੇ ਕੋਲ ਭੇਜੀ ਜਾਵੇਗੀ ਜਾਏਗੀ ਤੇ ਉਨ੍ਹਾਂ ਦੇ ਖਿਲਾਫ਼ ਸਖ਼ਤ ਜਿਹੜਾ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਾਰਤ ਲਿਆਉਣ ਦੇ ਲਈ ਵੀ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਚ ਉਹ ਤਾਂ ਕਿੰਨਾ ਚਿਰ ਹੋ ਗਿਆ ਜੀ ਤੁਹਾਡੇ ਪਿੱਛੇ ਹੱਥ ਧੋ ਕੇ ਪਿਆ ਤੇ ਉਦੋਂ ਬੁਲਾ ਲੈਣਾ ਸੀ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣ ਸਬੰਧੀ ਜਿਹੜਾ ਕਿਹਾ ਕਿ ਇਸ ਦੇ ਬਾਰੇ ਵਿਧਾਨ ਸਭਾ ਦੀ ਕਮੇਟੀ ਫੈਸਲਾ ਲਵੇਗੀ। ਲਓ ਦੋਸਤੋ ਇੱਕ ਦੋ ਅੰਸ਼ ਤੁਹਾਨੂੰ ਸੁਣਾਉਂਦੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਸੀਐਮ ਮਾਨ ਸਾਹਿਬ ਕੀ ਕਹਿੰਦੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦੀ ਗੱਲ ਸੁਣਦੇ ਆ
1: ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ ਤੇ ਬਦਨਾਮ ਕੀਤਾ ਜਾ ਸਕੇ ਜਦਕਿ ਜਿੰਨੇ ਕੰਮ ਪੰਜਾਬ ਦੇ ਲੋਕਾਂ ਦੇ ਸਮਾਜਿਕ ਆਰਥਿਕ ਤੇ ਧਾਰਮਿਕ ਵੀ ਜਿੰਨੇ ਅਸੀਂ ਕੀਤੇ ਆ ਇਹ ਸਰਕਾਰ ਨੇ ਕੀਤੇ ਆ ਉਹਨੇ ਕਿਸੇ ਨੇ ਨੀ ਕੀਤੇ ਪਹਿਲਾਂ ਭਾਵੇਂ ਉਹ ਬੇਅਦਬੀ ਦਾ ਕਾਨੂੰਨ ਹੋਵੇ ਜਿਹਦੇ ਵਿੱਚ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਨੇ ਭਾਵੇਂ ਉਹ ਪਾਲਕੀ ਸਾਹਿਬ ਦੀਆਂ ਸਾਰੀਆਂ ਜਿਹੜੇ ਉਹਦਾ ਟੈਕਸ ਲੱਗਦਾ ਸੀ ਪਾਲਕੀ ਸਾਹਿਬ ਵਾਲੀ ਗੱਡੀ ਤੇ ਉਹ ਮਾਫ਼ ਕਰਨ ਦਾ ਹੋਵੇ ਭਾਵੇਂ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਲੈ ਕੇ ਜਾਣੀ ਹੋਵੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ 350 ਸਾਲਾਂ ਸ਼ਹੀਦੀ ਦਿਵਸ ਦੇ ਮੌਕੇ ਤੇ ਭਾਵੇਂ ਉਹ ਤਿੰਨ ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ ਉਹ ਇਹਨਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ ਕਿ ਬਿਨਾਂ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਕਿਹੜਾ ਲੋਕਾਂ ਦੇ ਦਿਮਾਗ ਚ ਪਾ ਦੋ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ ਇਹ ਪੋਸੀਬਲ ਨਹੀਂ ਹੋਊਗਾ ਜੀ ਕਿਉਂਕਿ ਮੈਂ ਪੁੱਛਣਾ ਚਾਹੁੰਦਾ ਐਸ ਜੀ ਪੀ ਸੀ ਨੂੰ ਪੁੱਛਣਾ ਚਾਹੁੰਦਾ ਅੱਜ ਕਿ ਉਹ ਗੁਰਦੁਆਰਾ ਸਾਹਿਬਾਂ ਦੇ ਅੱਗੇ ਬੋਰਡ ਲਾ ਰਹੇ ਨੇ ਕਿ ਆਦੇਸ਼ ਹੈ ਅਕਾਲ ਤਖ਼ਤ ਸਾਹਿਬ ਦਾ ਜਿਹਨੂੰ ਮੈਂ ਸਰਵਉੱਚ ਮੰਨਦਾ ਸਾਰੀ ਦੁਨੀਆਂ ਮੰਨਦੀ ਹੈ ਕਿ ਜੀ ਭਗਵੰਤ ਮਾਨ ਦਾ ਬਾਈਕਾਟ ਕਰੋ ਇਹਦੇ ਮੂੰਹ ਨੂੰ ਮੂੰਹ ਨਾ ਲਾਓ ਇਹੀ ਬੋਰਡ ਜਿਹੜੇ ਉਹ ਸੁਖਬੀਰ ਬਾਦਲ ਦੇ ਕਿਉਂ ਨੀ ਲੱਗੇ ਜੀ ਜਿਸ ਵੇਲੇ ਉਹ ਤਨਖਾਹੀਆ ਕਰਾਰ ਸੀਗਾ ਜਿੰਨੇ ਬੰਦੇ ਵੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2 ਦਸੰਬਰ ਨੂੰ ਹਾਂਜੀ ਹਾਂਜੀ ਕਰਦੇ ਸੀ ਉਹਨਾਂ ਦੇ ਬੋਰਡ ਕਿਉਂ ਨੀ ਲੱਗੇ ਜੀ ਕਿ ਜੀ ਇਹ ਬੇਅਦਬੀਆਂ ਦੇ ਦੋਸ਼ੀ ਨੇ ਇਹ ਗੋਲੀਆਂ ਚਲਾਉਣ ਵਾਸਤੇ ਜ਼ਿੰਮੇਵਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪਾਣੀ ਦੀਆਂ ਪਛਾੜਾਂ ਸਿੱਟੀਆਂ ਗਈਆਂ ਇਹ ਉਹਦੇ ਜ਼ਿੰਮੇਵਾਰ ਨੇ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਦਾ ਬਾਈਕਾਟ ਕਰੋ ਇਹ ਉਦੋਂ ਕਿਉਂ ਨੀ ਲੱਗੇ ਜੀ ਬੋਰਡ ਇਹ ਤਾਂ ਸਿੱਧ ਹੁੰਦਾ ਜਦੋਂ ਐਸ ਜੀ ਪੀ ਸੀ ਦਾ ਪ੍ਰਧਾਨ ਆਪ ਹੀ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ ਮੈਂ ਤਾਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ ਫਿਰ ਉੱਥੇ ਤੋਂ ਪਤਾ ਲੱਗ ਹੀ ਜਾਂਦਾ ਕਿ ਉਹ ਕੀ ਉਹਨਾਂ ਦੇ ਆਕਾ ਕਿਹੜੇ ਨੇ ਸੋ ਇਹ ਵੀਡੀਓ ਜਿਹੜੀ ਹੈ ਮੈਂ ਉਹਦੇ ਚ ਜਿਸ ਵੇਲੇ ਮੈਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਸੀ ਮੈਂ ਗਿਆ ਸੀ ਇੱਕ ਨਵਾਣੇ ਸਿੱਖੜੇ ਤੌਰ ਤੇ ਮੈਂ ਗਿਆ ਸੀ ਅੱਜ ਵੀ ਜੇ ਮੈਨੂੰ ਕਿਤੇ ਬੁਲਾਇਆ ਜਾਊਗਾ ਮੈਂ ਹਾਜ਼ਰ ਹੋਊਂਗਾ ਮੈਂ ਅਕਾਲ ਤਖ਼ਤ ਦੀ ਸਰਬ ਉੱਚਤਾ ਨੂੰ ਕਦੇ ਵੀ ਮੈਂ ਕੋਈ ਚੁਣੌਤੀ ਨਹੀਂ ਦੇ ਸਕਦਾ ਨਾ ਹੀ ਮੇਰੀ ਔਕਾਤ ਹੈ ਇਸ ਤਰ੍ਹਾਂ ਦੀ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਵਿੱਚੋਂ ਮੈਂ ਤਾਂ ਕਹਿੰਦਾ ਸੀ ਲਾਈਵ ਕਰ ਦੋ ਉਦੋਂ ਲਾਈਵ ਬਾਰੇ ਕਹਿੰਦੇ ਤੁਸੀਂ ਮੈਂ ਤਾਂ ਬੇਨਤੀ ਕੀਤੀ ਸੀ ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ ਸਿਰਫ ਰਿਕਾਰਡਿੰਗ 5 ਸਿੰਘ ਸਾਹਿਬਾਨਾਂ ਵਾਸਤੇ ਰੱਖੀ ਹੈ ਤੇ ਹੁਣ ਉਹ ਰਿਲੀਜ਼ ਵੀ ਕਰਨ ਲੱਗ ਗਏ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ ਤੇ ਉਹਦੇ ਵਿੱਚ ਵੀ ਮੈਂ ਇਹੀ ਕਹਿਣਾ ਕਿ ਜਿੱਥੋਂ ਮਰਜ਼ੀ ਜਾਂਚ ਕਰਾ ਲਿਓ ਜੀ ਇਹ ਵੀਡੀਓ ਚ ਮੈਂ ਨਹੀਂ ਹੈਗਾ ਉਸ ਬੰਦੇ ਦੀ ਜਿਹੜਾ ਵੀਡੀਓ ਦੇ ਵਿੱਚ ਹੈ ਉਹਦੀ ਸਰੀਰਕ ਬਾਡੀ ਦਾ ਸਟਰਕਚਰ ਮੇਰੇ ਬਣਾਇਆ ਉਹਨਾਂ ਨੇ ਭੁੱਲ ਗਏ ਇੱਕ ਉਹ ਮਾਸਕ ਲਾਇਆ ਹੋਇਆ ਤੇ ਮਾਸਕ ਨਜ਼ਰ ਆਉਂਦਾ ਅਜਰ ਇਸ ਵੀਡੀਓ ਚ ਦੇਖਿਓ
0: ਜੀ ਦੋਸਤੋ ਮਾਸਕ ਦਿਖਾਇਆ ਗਿਆ ਤੇ ਅੱਜ ਵੀਡੀਓ ਦਾ ਕਾਫੀ ਚਰਚਾ ਦੇ ਵਿਚ ਰਿਹਾ ਤੇ ਦੂਸਰੇ ਪਾਸੇ ਇੱਕ ਛੋਟਾ ਜਿਹਾ ਕਲਿੱਪ ਹੋਰ ਤੁਹਾਨੂੰ ਸੁਣਾਉਂਦੇ ਆ ਆਪਣੇ ਬਿਕਰਮ ਮਜੀਠੀਆ ਸਾਹਿਬ ਕੀ ਕਹਿੰਦੇ ਆ
2: ਲੇਟ ਦਾ ਕਾਰਨ ਵੀ ਹੈ ਕਿਉਂਕਿ ਅੱਜ ਸਾਡੇ ਮੈਂ ਸਮਝਦਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਇਹਨਾਂ ਨੂੰ ਵਾਸਤੇ ਵੀ ਕੋਈ ਸਪੈਸ਼ਲ ਅਵਾਰਡ ਰਾਸ਼ਟਰਪਤੀ ਸਾਹਿਬ ਨੂੰ ਕਹਿੰਦੇ ਆ ਤਿਆਰ ਕਰਨ ਔਰ ਸਾਰੀ ਪਾਰਟੀਆਂ ਨੂੰ ਵੀ ਮੈਂ ਕਹਿੰਦਾ ਕਿ ਕੋਈ ਰੈਕਮੈਂਡ ਕਰੀਏ ਕਿ ਜਿਹੜਾ ਸਭ ਤੋਂ ਝੂਠਾ ਜੇ ਕੋਈ ਮੁੱਖ ਮੰਤਰੀ ਇਸ ਧਰਤੀ ਤੇ ਹੈ ਜਾਂ ਆਪਦੇ ਬਿਆਨ ਰੋਜ਼ ਬਦਲਦਾ ਹੈ ਜਾਂ ਆਈ ਵਾਰੀ ਆਪਦੀ ਗੱਲ ਤੋਂ ਬੋਲ ਕੇ ਫਿਰ ਮੁੱਕਰ ਜਾਂਦਾ ਜਾਂ ਸਮਰਸੌਲਟ ਮਾਰਦਾ ਉਹ ਇੱਕੋ ਹੀ ਹੈ ਭਗਵੰਤ ਮੈਨੂ ਤਾਂ ਇਹ ਨੀ ਸਮਝ ਆ ਰਹੀ ਕਿ ਭਗਵੰਤ ਦੀ ਹੁਣ ਕਿਹੜੀ ਗੱਲ ਸੱਚੀ ਮੰਨੀਏ। ਜਦੋਂ ਇਹ ਵੀਡੀਓ ਆਈ, ਇਹ ਵੀਡੀਓ ਬਾਰੇ ਇਹਨੇ ਜਾ ਕੇ, ਪਹਿਲੀ ਗੱਲ ਵੀਡੀਓ ਆਈ ਕਿਹਦੇ ਕੋਲੋਂ? ਆਪੋਜੀਸ਼ਨ ਪਾਰਟੀ ਨੇ ਨੀ ਦਿੱਤੀ ਜੀ ਇਹ ਵੀਡੀਓ, ਪਹਿਲਾਂ ਇਹਦਾ ਗੱਲ ਸਮਝ ਲੋ। ਇਹਦੇ ਜਿਗਰੀ ਯਾਰ, ਇਹਦਾ ਬੈਸਟ ਫਰੈਂਡ ਜਿਹੜਾ, ਜਿਹਦੇ ਨਾਲ ਇਹ ਉੱਠਦਾ ਬੈਠਦਾ ਸੀ, ਖਾਂਦਾ ਪੀਂਦਾ ਸੀ, ਸੌਂਦਾ ਸੀ, ਕੈਨੇਡਾ ਅਮੈਰੀਕਾ ਦੇ ਟੂਰ ਕਰਦਾ ਸੀ, ਇਹਦਾ ਕੈਸ਼ੀਅਰ ਸੀ, ਇਹਦਾ ਪੀਏ ਸੀ, ਮਤਲਬ ਆਲ ਇਨ ਵਨ ਸੀ ਜਗਮਨ ਸਮਰਾ। ਉਹ ਬੰਦਾ ਇਹ ਵੀਡੀਓ ਲੈ ਕੇ ਆਇਆ ਅਕਤੂਬਰ, ਮੈਨੂੰ ਲੱਗਦਾ 21 ਜਾਂ 23 ਤਰੀਕ।
0: ਜੀ ਦੋਸਤੋ, ਲੋ ਇਹ ਸਨ ਜੀ ਕੁਝ ਵਿਚਾਰ ਮਜੀਠੀਆ ਸਾਹਿਬ ਦੇ, ਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਅੱਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
3: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਨੂੰ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ?
3: ਹਾਲ ਚਾਲ ਠੀਕ ਹੈ। ਪਹਿਲਾਂ ਮੈਨੂੰ ਇਹ ਦੱਸੋ ਅੱਜ ਮੇਰੀ ਆਵਾਜ਼ ਠੀਕ ਹੈ ਜੀ?
0: ਆਵਾਜ਼ ਤਾਂ ਗੱਜਦੀ ਹੈ ਪੂਰੀ ਦੀ।
3: ਨੈਟਵਰਕ ਠੀਕ ਹੈ ਜੀ?
0: ਬਹੁਤ ਵਧੀਆ ਜੀ।
3: ਮੈਂ ਕਿਹਾ ਕੱਲ ਵਾਲੇ ਜਿਹੜੇ ਹੈਗੇ ਫਿਰ ਗਨਾਹ ਬਖਸ਼ਾਈਏ ਨਾ ਜੀ।
0: ਕੱਲ ਤਾਂ ਦੇਖੋ ਸਿੱਧੀ ਕਾਲ ਲਾਈ ਤਾਂ ਉਹ ਤਾਂ ਉਹਦੇ ਤੋਂ ਵੀ ਭੈੜੀ ਨਿਕਲੀ ਜੀ।
3: ਪਤਾ ਹੀ ਨਹੀਂ ਸੀ ਜੀ, ਨੈਟਵਰਕ ਹੀ ਹੈਂਡੀ ਸੀਗਾ ਜੀ। ਬਿਲਕੁਲ
0: ਜੀ ਜੀ
3: ਜੀ ਭਾਰੇ ਸਾਹਿਬ, ਭਾਰੇ ਸਾਹਿਬ ਪਹਿਲਾਂ ਤਾਂ ਜਨਾਬ ਨੇ ਜਿਹੜਾ ਹੈਗਾ ਆ ਐਮਰਜੈਂਸੀ ਦੀ ਗੱਲ ਕੀਤੀ, ਵੀ ਐਮਰਜੈਂਸੀ ਅੱਜ ਦੇ ਦਿਨ ਲੱਗੀ ਸੀ ਜੀ।
0: ਜੀ
3: ਸਰ, ਵੈਸੇ ਤਾਂ ਜਿਹੜਾ ਹੈਗਾ ਆ ਐਸਾ ਕੋਈ ਦਿਨ ਨੀ ਹੁੰਦਾ ਜਿੱਦਣ ਕੋਈ ਮਹੱਤਵਪੂਰਨ ਘਟਨਾ ਨਾ ਘਟੀ ਹੋਵੇ।
0: ਘਟੀ ਹੋਵੇ ਜੀ, ਬਿਲਕੁਲ।
3: ਕੁਛ ਇੱਕ ਚਲੋ ਸਾਨੂੰ ਨਾ ਪਤਾ ਹੋਊਗੀ ਜੀ, ਵੈਸੇ ਤਾਂ ਜਾਣਕਾਰ ਕਹਿੰਦੇ ਆ ਕਿ ਧਰਤੀ ਦੇ ਉੱਤੇ ਜਿੱਥੇ ਵੀ ਅਸੀਂ ਕਦਮ ਰੱਖਦੇ ਹੈਗੇ ਆ, ਇੱਕ ਕਦਮ ਰੱਖਦੇ ਆ ਵੀ ਲਗਭਗ 1300 ਬੰਦੇ ਦੀ ਥੱਲੇ ਕਵਰ ਆ
0: ਜੀ।
3: ਵੀ ਜਦੋਂ ਦੀ ਧਰਤੀ ਬਣੀ ਹੈਗੀ ਏ, ਇਸ ਧਰਤੀ ਦੇ ਵਿਚ ਪਤਾ ਨੀ ਕਿੰਨਾ ਕ ਬੰਦਾ ਸਮਾ ਚੁੱਕਾ ਆ ਜੀ।
0: ਜੀ
3: ਸੋ ਇਸ ਕਰਕੇ ਜਿਹੜਾ ਇਹ ਐਮਰਜੈਂਸੀ ਦਾ ਦੌਰ ਆ। ਭਾਰੇ ਸਾਹਿਬ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ, ਮੈਨੂੰ ਥੋੜੀ ਬਚਪਨ ਦੀ ਮਾੜੀ ਮਾੜੀ
0: ਸੋਚੀ ਜੀ। ਹਾਂਜੀ ਬਿਲਕੁਲ, ਉਸ ਤੋਂ ਬਾਅਦ ਛੋਟਾ ਸੀ।
3: ਓਕੇ ਓਕੇ, ਹਾਂਜੀ ਹਾਂਜੀ ਹਾਂਜੀ। ਤੇ ਉਹ ਅਸੀਂ ਦੇਖਿਆ ਜੀ ਉਸ ਵੇਲੇ ਜਿਹੜਾ ਹੈਗਾ ਆ, ਪਰ ਸਭ ਅਸੀਂ ਬੱਚੇ ਸੀ ਦੇ ਵੱਲੋਂ ਨਾ ਗੱਲਾਂ ਹੁੰਦੀਆਂ ਸੀ, ਉਹ ਗੱਲਾਂ ਸੁਣਦੇ ਸੀ, ਫਲਾਨੇ ਨੂੰ ਵੀ ਚੱਕ ਕੇ ਲੈ ਗਏ, ਉਹ ਟਿੰਪੜੇ ਨੂੰ ਚੱਕ ਕੇ ਲੈ ਗਏ, ਕੋਈ ਕਿਤੇ ਲੁਕਿਆ ਆਇਆ ਸੀ ਜੀ, ਜਿਹੜਾ ਕੋਈ ਇਸ ਤਰੀਕੇ ਨਾਲ ਕੋਈ ਪੋਲੀਟੀਕਲ ਲੀਡਰ ਹੁੰਦੇ ਸੀਗੇ ਉਹ ਏਦਾਂ ਕਰਕੇ। ਤੇ ਬਟ ਇੰਨਾ ਆ ਜੀ ਵੀ ਦੁਕਾਨਦਾਰ ਪੂਰਾ ਤੋਲਣ ਲੱਗ ਪਏ ਸੀ, ਜੇ ਬੱਚਾ ਚੀਜ਼ ਲੈਣ ਜਾਵੇ ਤੇ ਬੱਚੇ ਨੂੰ ਚੀਜ਼ ਪੂਰੀ ਮਿਲੂਗੀ, ਜੇ ਬਜ਼ੁਰਗ ਜਾਵੇ ਤੇ, ਮਤਲਬ ਕਈ ਬੰਦੇ ਐਪਰੀਸ਼ੀਏਟ ਕਰਦੇ ਸੀ। ਪਤਾ ਨਾ ਐਮਰਜੈਂਸੀ ਲੱਗੀ ਹੈਗੀ, ਕਰ ਸਕਦਾ ਕੋਈ ਤੋਲ ਦੇ ਵਿੱਚ ਹੇਰਾ ਫੇਰੀ?
0: ਬਿਲਕੁਲ।
3: ਤੇ ਇਸ ਕਰਕੇ ਮੈਂ ਉਸ ਚੀਜ਼ ਨੂੰ ਦੇਖਦਾ ਹੈਗਾ ਆ। ਬਾਕੀ ਜਿਹੜਾ ਹੈਗਾ ਆ, ਚਲੋ ਕੰਸਟੀਟਿਊਸ਼ਨਲ ਰਾਈਟਸ ਜਿਹੜੇ ਹੈਗੇ ਆ ਸਸਪੈਂਡ ਹੋਣੇ ਜਾਂ ਕਰਟੇਲ ਹੋਣੇ, ਉਹ ਤਾਂ ਮਾੜੇ ਆ
0: ਜੀ। ਉਹ ਇੰਦਰਾ ਗਾਂਧੀ ਦੀ ਚੀਜ਼ਾਂ ਨੂੰ ਚੰਗਾ ਕਹਿ ਵੀ ਨਹੀਂ ਸਕਦੇ, ਮਾੜਾ ਵੀ ਨਹੀਂ ਕਹਿ ਸਕਦੇ ਜੀ। ਸਮੇਂ ਦੇ ਨਾਲ ਜੋ ਜੋ ਹਾਲਾਤ ਬਣੇ ਉਸ ਤਰ੍ਹਾਂ ਦਾ ਵਾਪਰਿਆ। ਪਰ ਹੈਰਾਨਗੀ ਇਹ ਹੁੰਦੀ ਹੈ ਕਿ ਇੱਕ ਆਪਣਾ ਸਿਆਸੀ ਫਾਇਦਾ ਲੈਣ ਦੇ ਲਈ ਬੱਚਿਆਂ ਨੂੰ ਜਿਹੜਾ ਉਹ ਪੋਲੀਟਿਕਸ, ਗੰਦੀ ਪੋਲੀਟਿਕਸ ਦੇ ਵਿੱਚ ਘੜੀਸਣਾ ਜਾਂ ਚੈਪਟਰ ਲਾਉਣੇ ਇਹਨਾਂ ਚੀਜ਼ਾਂ ਦੇ, ਉਹ ਚੈਪਟਰ ਲਾਉਣਾ ਤਾਂ ਤੁਸੀਂ ਲਾਓ ਭਾਈ 1947 ਦੀ ਵੰਡ ਦਾ ਲਾਓ।
3: ਭਾਰਤ ਸਾਹਿਬ ਇੱਕ ਵਾਰੀ ਨਾ ਕਿਸੇ ਮੀਟਿੰਗ ਚ ਬੈਠੇ
0: ਜੀ,
3: ਬਹੁਤ ਵੱਡਾ ਨੇਤਾ ਸੀਗਾ ਜੀ, ਅੱਜ ਵੀ ਰੂਲਿੰਗ ਪਾਰਟੀ ਦਾ, ਬੀਜੇਪੀ ਦਾ ਜੀ। ਹਾਂਜੀ, ਮੈਂ ਮਤਲਬ ਉਹਦੀ ਵਰਡਿੰਗ ਦੀ ਮਤਲਬ ਬੋਲੂਗਾ, ਮੈਂ ਮਤਲਬ ਉਹ ਚੀਜ਼ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ
0: ਜੀ।
3: ਉਹਨਾਂ ਜੀ ਭਾਈ ਮਤਲਬ ਜਿਹੜਾ ਹੈਗਾ ਆ, ਉਹਨੇ ਅਪਲੇ ਕੀਤੀ ਵੀ ਆਈ ਡਿਕਲੇਅਰ ਐਮਰਜੈਂਸੀ ਜਿਹੜੀ ਹੈਗੀ ਨਾ ਜੀ। ਹਾਂਜੀ, ਉਹ ਵਰਡਿੰਗ ਜਿਹੜੀ ਹੈਗੀ ਆ, ਉਹ ਰਿਕਾਰਡਿਡ ਵਰਡਿੰਗ ਸੀ, ਉਹ ਮਤਲਬ ਏਦਾਂ ਕਰਕੇ ਕਹਿੰਦਾ ਵਟ ਏ ਨੌਨਸੈਂਸ ਲੇਡੀ ਕਹਿੰਦਾ, ਇਜ਼ ਇਟ ਟੂ ਬੀ ਡਿਕਲੇਅਰਡ। ਹਾਂਜੀ, ਕੋਈ ਗਲਤ ਕੰਮ ਕਰਨਾ ਆ ਉਹਨੂੰ ਕਿਤੇ ਡਿਕਲੇਅਰ ਕਰਨ ਦੀ ਲੋੜ ਹੁੰਦੀ ਆ? ਮੈਂ ਸਟਨ ਰਹਿ ਗਿਆ
0: ਜੀ।
3: ਅੱਜ ਰਿਜ਼ਲਟ ਪਤਾ ਲੱਗਦਾ ਆ ਵੀ ਇਹਨਾਂ ਦੀ ਮਾਨਸਿਕਤਾ ਕੀ ਸੀ,
0: ਕਿੱਥੇ ਖੜੀ।
3: ਬਿਲਕੁਲ ਨਾ ਜੀ, ਅੱਜ ਜਿਹੜਾ ਹੈਗਾ ਆ ਉਸ ਹਾਲਾਤ ਨਾਲੋਂ ਵੀ ਜ਼ਿਆਦਾ, ਅੱਜ ਪੰਜਾਬ ਚ ਵੀ ਸਾਡੇ ਹੈਗਾ, ਤੁਸੀਂ ਬੋਲ ਨਹੀਂ ਸਕਦੇ ਫਰੀਲੀ
0: ਜੀ,
3: ਤੁਹਾਨੂੰ ਜਿਹੜੇ ਉਹਦੇ ਕੰਸੀਕੁਐਂਸਿਸ ਭੁਗਤਣੇ ਪੈ ਜਾਣਗੇ
0: ਜੀ।
3: ਪਰ ਤੁਸੀਂ ਲੋਕਤੰਤਰ ਇੰਜੋਏ
0: ਕਰ ਰਹੇ ਬਿਲਕੁਲ ਹੈ ਜੀ
3: ਠੀਕ ਹੈ ਜੀ ਉਹ ਮਤਲਬ ਜਿਹੜਾ ਹੈਗਾ ਤੁਸੀਂ ਦੇਖੋ ਨਾ ਵੀ ਉਹ ਉਹਦੇ ਤਾਂ ਡਿਕਲੇਅਰ ਕਰਕੇ ਤੁਹਾਡੇ ਰਾਈਟਸ ਸਸਪੈਂਡ ਕੀਤੇ ਇਹਨਾਂ ਨੇ ਤੁਹਾਡੇ ਰਾਈਟਸ ਵੈਸੇ ਜਿਹੜੇ ਹੈਗੇ ਖਤਮ ਕਰ ਦਿੱਤੇ ਹੈਗੇ ਤੇ ਤੁਹਾਨੂੰ ਬਿਨਾਂ ਦੱਸੇ ਬਿਨਾਂ ਪੁੱਛੇ
0: ਅੱਜ ਦੇਖੋ ਜੋ ਹਾਲਾਤ ਨੇ ਉਹ ਕੀ ਹੋ ਰਿਹਾ ਬਾਹਰਲੇ ਮੁਲਕ ਵੀ ਰੋਲਾ ਪਾ ਰਹੇ ਨੇ ਰੈੱਡ ਲਾਈਨ ਦੇ ਵਿੱਚ ਇੰਡੀਆ ਦੀ ਗੱਲ ਆਉਂਦੀ ਹੈ ਘੱਟ ਕਮਿਊਨਿਟੀਆਂ ਦੇ ਨਾਲ ਜੋ ਵਿਹਾਰ ਹੋ ਰਿਹਾ ਤਾਂ ਫਿਰ ਕੱਲ ਨੂੰ ਤਾਂ ਜਦੋਂ ਹੋਰ ਪਾਰਟੀਆਂ ਆਉਣਗੀਆਂ ਜਦੋਂ ਇਹ ਚੀਜ਼ ਬੀਜੇਪੀ ਦਾ ਸ਼ਾਸਨ ਜਾਂ ਰਾਜ ਕਰਨ ਦੀ ਨੀਤੀ ਅਗਲੇ ਪੰਨੇ ਦਰਜ ਕਰਵਾਉਣਗੇ ਫਿਰ ਇਹਨਾਂ ਨੂੰ ਵੀ ਤਾਂ ਹੋਏਗਾ ਹੀ ਭਾਈ ਇਹ ਕਾਹਤੋਂ ਕਰਨ ਲੱਗੇ ਹੋ
3: ਭਾਰੀ ਸਾਹਿਬ ਮਜੋਰਟੀ ਕਲਾਸ ਦਾ ਇਸ ਤਰੀਕੇ ਨਾਲ ਹੁੰਦਾ
0: ਜੀ
3: ਮੈਂ ਕਹਿੰਦਾ ਹੈਗਾ ਆ ਵੀ ਇੱਕ ਹਸਬੰਡ ਵਾਈਫ ਵਾਲਾ ਜਿਹੜਾ ਹੈਗਾ ਆ ਵੀ ਮੰਨ ਲਓ ਰਿਸ਼ਤਾ ਹੋਏਗਾ
0: ਹਾਂਜੀ
3: ਮਜੋਰਟੀ ਕਲਾਸ ਦਾ ਤੇ ਮਨੋਰਟੀ ਕਲਾਸ ਦਾ
0: ਜੀ
3: ਹੁਣ ਉਹ ਹਸਬੰਡ ਦਾ ਆਪਣੀ ਵਾਈਫ ਨਾਲ ਜਿੰਨਾ ਮਰਜ਼ੀ ਪਿਆਰ ਹੋਵੇ ਜੋ ਮਰਜ਼ੀ ਹੋਵੇ
0: ਜੀ
3: ਪਰ ਜੇ ਵਾਈਫ ਨੂੰ ਮਹਿਸੂਸ ਹੁੰਦਾ ਹੈਗਾ ਆ ਕਿ ਆਈ ਐਮ ਨੋਟ ਇਨ ਸੇਫ ਇਨ ਹਿਜ਼ ਹੈਂਡਸ
0: ਜੀ
3: ਇਹ ਮੇਰੀ ਪ੍ਰੋਟੈਕਸ਼ਨ ਨਹੀਂ ਕਰ ਰਿਹਾ ਮੈਨੂੰ ਐਕਸਪਲਾਇਟ ਕਰ ਰਿਹਾ ਆ
0: ਜੀ
3: ਹੁਣ ਗੱਲ ਇਹ ਹੈਗੀ ਆ ਵੀ ਜੇ ਤਾਂ ਉਹ ਬੰਦਾ ਜਿਹੜਾ ਹੈਗਾ ਆ ਵੀ ਵਾਕਈ ਪ੍ਰੋਟੈਕਟ ਕਰਦਾ ਹੋਵੇ
0: ਜੀ
3: ਫੇਰ ਜਿਹੜਾ ਹੈਗਾ ਆ ਇਹ ਵਿਚਾਰ ਉਹਦੇ ਮਨ ਚ ਕਿਉਂ ਆਇਆ ਜੀ ਤਾਂ ਕਹਿ ਸਕਦੇ ਆ ਜੀ ਭਰਮ ਆ ਜੀ ਐਵੇਂ ਇਨਸਿਕਿਉਰਿਟੀ ਫੀਲ ਕਰਦੀ ਹੈ
0: ਜੀ
3: ਬਟ ਜੇ ਉਹਦੇ ਬੰਦੇ ਦੇ ਆਪਣੇ ਐਕਟ ਐਂਡ ਐਕਸ਼ਨ ਇਸ ਤਰੀਕੇ ਦੇ ਹੋਣ ਤੇ ਫੇਰ ਜਿਹੜੀ ਮਨੋਰਟੀ ਕਲਾਸ ਇਨਸਿਕਿਉਰ ਫੀਲ ਕਰੂਗੀ
0: ਜੀ
3: ਤੇ ਵਿਦੇਸ਼ਾਂ ਵਿੱਚ ਤਾਂ ਗੱਲਾਂ ਹੋਣਗੀਆਂ ਫਿਰ ਤਰੀਕੇ ਦੇ ਵਿੱਚ ਤਾਂ ਗੱਲਾਂ ਹੋਣਗੀਆਂ
0: ਬਿਲਕੁਲ ਹੈ ਜੀ
3: ਹੁਣ ਉਹ ਬਾਹਰਲੇ ਮੁਲਕਾਂ ਦੇ ਵਿੱਚ ਗੱਲਾਂ ਤਾਂ ਹੁੰਦੀਆਂ ਜੀ ਮੈਂ ਕਹਿੰਦਾ ਹੈਗਾ ਜੀ ਤੁਸੀਂ ਬਿਲਕੁਲ ਜੀ ਤੁਹਾਡੇ ਮਨ ਚ ਕੁਛ ਨੀ ਹੈਗਾ ਜੀ ਮਜੋਰਟੀ ਕਲਾਸ ਦੇ ਮਨ ਚ ਕੁਛ ਨੀ ਹੈ ਜੀ ਇੱਥੇ ਮੁਸਲਮਾਨ ਵੀ ਸੁਰੱਖਿਅਤ ਆ ਇੱਥੇ ਸਿੱਖ ਵੀ ਸੁਰੱਖਿਅਤ ਆ ਇੱਥੇ ਜਿਹੜੇ ਹੈਗੇ ਆ ਉਹ ਨਿਊਜ਼ੀਲੈਂਡ ਵਾਲੇ ਬੈਠੇ ਹਰਨੇਕ ਸਿੰਘ ਹੋਣੀ ਕਹਿੰਦੇ ਹੈਗੇ ਆ ਵੀ ਜੀ ਤੋ ਹੋਰ ਕੁਛ ਨੀ ਇਹ ਲਾਡਨ ਦੀ ਰੱਖੀ ਹੈ ਇਹਨਾਂ ਦੇ ਅਖੇ ਡੰਡਾ ਫਿਰਨਾ ਚਾਹੀਦਾ ਤਾਂ ਕਰਕੇ ਬਟ ਸਹੀ ਨਹੀਂ ਸਹੀ ਉਹ ਉਹਨਾਂ ਦੀ ਵਰਡਿੰਗ ਹੀ ਬੋਲ ਰਿਹਾ ਮੈਂ ਆਪਣੇ ਕੋਲੋਂ ਕੁਛ ਨੀ ਬੋਲ ਰਿਹਾ ਹਾਂਜੀ ਉਹ ਬਟ ਇਹ ਆ ਕਿ ਜੇ ਇੱਥੇ ਰਹਿੰਦੀ ਮਨੋਰਟੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰੇ ਔਰ ਕਿਤੇ ਆ ਕੇ ਜਿਹੜਾ ਹੈਗਾ ਆ ਵੀ ਉਹ ਰਿਫਲੈਕਟ ਵੀ ਹੁੰਦੀ ਹੋਵੇ
0: ਜੀ
3: ਫਿਰ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਕੁਛ ਨਾ ਕੁਛ ਤਾਂ ਭਾਈ ਗਲਤ ਹੋ ਹੀ ਰਿਹਾ ਹੈ ਤਾਂ ਤੁਸੀਂ ਉਹਦੇ ਵੱਲ ਧਿਆਨ ਦੇ ਲਓ
0: ਕਿਉਂਕਿ ਉਹ ਇਹਦੇ ਵਿੱਚ ਇਹ ਆ ਨਾ ਕਿ ਉਹ ਸਟੇਟ ਦੀ ਫਿਰ ਗੱਲ ਜਿੱਦਾਂ ਕਲੋਨੀਆਂ ਸੀਗੀਆਂ ਪਹਿਲਾਂ ਸਟੇਟ ਦੀ ਗੱਲ ਆ ਗਈ ਸਟੇਟ ਫਿਰ ਕਿਤੇ ਨਾ ਕਿਤੇ ਜੋ ਇੰਡੀਆ ਦੀ ਕਹਿ ਲਓ ਅਜੇ ਵੀ ਉਹ ਸੋਚ ਆ ਜਾਂ ਇੱਕ ਜਿਹੜੀ ਤੜ ਆ ਕਹਿ ਲਓ ਉਹ ਦਿਖਾਉਂਦੇ ਰਹਿੰਦੇ ਆ ਕਿ ਇੱਕ ਸਟੇਟ ਵੀ ਇੱਕ ਮਤਲਬ ਕਿ ਅਸੀਂ ਵੀ ਕੁਝ ਹੈਗੇ ਆ ਨਾ ਉਹ ਸਟੇਟ ਸ਼ੋ ਕਰਦੇ ਆ
3: ਭਾਰੀ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ ਜੀ ਗੱਲ ਇਹ ਹੈਗੀ ਆ ਕਿ ਤੁਸੀਂ ਦੇਖੋ ਨਾ ਜਦੋਂ ਨਾ ਇਹ ਬੀਜੇਪੀ ਸਰਕਾਰ ਆਈ ਹੈਗੀ ਜੀ ਕਾਂਗਰਸ ਰਾਜ ਕਰਦੀ ਸੀ ਬਿਲਕੁਲ ਠੀਕ ਗੱਲ ਹੈਗੀ ਆ ਜੀ ਉਹਨਾਂ ਨੇ ਜਿਸ ਟਾਈਮ ਤੇ ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਕੰਸੀਕੁਐਂਸਿਸ ਭੁਗਤੇ ਹੋਣਗੇ ਜੀ ਬਟ ਓਵਰਆਲ ਜਿਹੜਾ ਹੈਗਾ ਜੀ ਤੇ ਉਹਨਾਂ ਦਾ ਨਾ ਸੈਕੂਲਰ ਰਾਜ ਰਿਹਾ ਹੈਗਾ ਆ ਇੱਦਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ ਨਾ ਓਦਾਂ ਨੇਸ਼ਨ ਦਾ ਕਰੈਕਟਰ ਵੀ ਸੈਕੂਲਰ ਰਿਹਾ ਹੈਗਾ ਜਿੱਦਾਂ ਹੀ ਇਹ ਆਏ ਹੈਗੇ ਜੀ
0: ਭਾਰੇ
3: ਸਾਹਿਬ ਇਹ ਤਾਂ ਉਸ ਟਾਈਮ ਦਾ ਜਿਹੜੇ ਬੰਦੇ ਹੈਗੇ ਆ ਨਾ ਵੀ ਉੱਥੇ ਉਸ ਵੇਲੇ ਕੀ ਹਾਲਾਤ ਸੀ ਕੀ ਕਿਸ ਤਰੀਕੇ ਦੇ ਸੀ ਕਿਉਂਕਿ ਕੁਛ ਇੱਕ ਚੀਜ਼ਾਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਆ ਪਰ ਐਕਚੁਅਲੀ ਹੋ ਸਕਦਾ ਕੁਛ ਵੀ ਨਾ ਹੁੰਦਾ ਹੋਵੇ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਵੇ ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਚੀਜ਼ਾਂ ਤੁਸੀਂ ਬਿਲਕੁਲ ਅਲੱਗ ਰੱਖ ਲਓ ਜੀ ਸਵਾਲ ਤਾਂ ਇਹ ਹੈਗਾ ਇੱਥੇ ਜਿੱਦਾਂ ਹੀ ਬੀਜੇਪੀ ਸਰਕਾਰ ਆਈ ਇੱਥੇ ਗਊ ਰਕਸ਼ਕ ਦਲ ਉਹ ਪਤਾ ਹੀ ਨੀ ਕਿੱਥੋਂ
0: ਆ ਗਿਆ
3: ਹਾਂਜੀ ਉਹ ਉੱਥੇ ਜਿਹੜਾ ਹੈਗਾ ਉਹ ਗੱਡੀਆਂ ਦੇ ਵਿੱਚ ਜਿਹੜੀ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਦਾਤਰ ਹਾਂਜੀ ਫਿਰ ਜਿਹੜਾ ਹੈਗਾ ਉਹ ਦਾਤਰ ਤਾਂ ਜਿਹੜੇ ਹੋਣੇ ਉਹ ਪੰਜ ਸੱਤ ਮਸਲਮੈਨ ਜਿਹੜੇ ਹੁੰਦੇ ਉਹਨਾਂ ਕੋਲ ਹੁੰਦੇ ਸੀ ਇੱਕ ਉਹਨਾਂ ਦਾ ਭਾਜੀ ਹੁੰਦਾ ਸੀਗਾ ਉਹਦੇ ਕੋਲੋਂ ਜਿਹੜਾ ਹੈਗਾ ਪਿਸਟਲ ਹੁੰਦਾ
0: ਜੀ
3: ਉਹ ਟਰੱਕ ਘੇਰ ਲਏ ਆ ਜੀ ਮਤਲਬ ਇਹ ਹੈਗਾ ਕਿ ਲਾ ਐਂਡ ਆਰਡਰ ਦੀ ਕੋਈ ਨਾਂ ਦੀ ਚੀਜ਼ ਹੈ ਸਹੀ
0: ਜੀ
3: ਪਿੱਛੋਂ ਸਾਨੂੰ ਹੂ ਆਥੋਰਾਈਜ਼ਡ ਯੂ ਤੁਹਾਨੂੰ ਕਿੰਨੇ ਆਥੋਰਾਈਜ਼ ਕੀਤਾ ਉਹ ਇੱਕ ਚੀਜ਼ ਹੁੰਦੀ ਆ ਵੀ ਅੰਡਰ ਦਾ ਕਰਟਨ ਜਿਹੜਾ ਆ ਨਾ ਜੀ ਵੀ ਜਦੋਂ ਰਾਜਸੀ ਸ਼ਕਤੀ ਜਿਹੜੀ ਉਭਰਦੀ ਆ ਉਹ ਕੱਲਾ ਜਿਹੜਾ ਹੈਗਾ ਸਿਸਟਮ ਨਾਲ ਨੀ ਚੱਲਦੀ ਉਹਦੇ ਥੱਲੇ ਗੁੰਡੇ ਵੀ ਹੁੰਦੇ ਆ
0: ਬਿਲਕੁਲ ਬਿਲਕੁਲ ਨਸ਼ਾ ਖਤਮ ਕਰ ਦੋ, ਹਰ ਮੁਲਕ ਕਹਿੰਦਾ ਵੀ ਨਸ਼ਾ ਖਤਮ ਕਰੀਏ ਕੰਟਰੋਲ ਕਰੀਏ, ਤਾਂ ਕਿ ਟਰੰਪ ਵੀ ਜਾਂ ਜੋ ਹਾਲਾਤ ਬਣਾਏ ਉਹਨੇ ਭਈ ਸਾਰਾ ਕੁਝ ਕੀਤਾ ਨਸ਼ਾ ਖਤਮ ਕਰਨ ਦੇ ਲਈ, ਭਈ ਤੁਸੀਂ ਆਪਣਾ ਇਧਰੋਂ ਕੈਨੇਡਾ ਤੋਂ ਜਾਂ ਮੈਕਸੀਕੋ ਤੋਂ ਨਸ਼ਾ ਆ ਰਿਹਾ। ਹੁਣ ਦੇਖੋ ਦੁਨੀਆਂ ਦਾ ਸਭ ਤੋਂ ਚੌਥੇ ਨੰਬਰ ਦਾ ਵੱਡਾ ਵਪਾਰ ਹੈ ਜੀ, ਤੇ ਉਹਨੂੰ ਕਿੱਦਾਂ ਬੰਦ ਕਰ ਦੇਣਗੇ ਜੀ?
3: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ, ਪਰ ਉਹ ਤਾਂ ਚਲੋ ਲੀਗਲ ਜਿਹੜਾ ਹੈਗੀਆਂ ਚੀਜ਼ਾਂ ਲੀਗਲ ਤੇ ਇਲੀਗਲ ਦੇ ਸਪੈਨ ਤੇ ਆ ਜਾਂਦੀਆਂ ਨਾ ਜੀ।
0: ਜੀ
3: ਮੈਨੂੰ ਤਾਂ ਇਹ ਆ ਰਿਹਾ ਸੀ ਜੀ, ਜਨਾਬ ਵੀ ਰਿਪੋਰਟ ਕਰ ਰਹੇ ਸੀ ਸ਼ਰਾਬ ਦੇ ਉੱਤੇ ਪਹਿਲਾਂ ਆਉਂਦਿਆਂ ਨਾਲ ਹੀ
0: ਜੀ,
3: ਹਾਂਜੀ, ਤੇ ਜਦੋਂ ਤੁਸੀਂ ਕਰ ਰਹੇ ਸੀ ਤੇ ਮੈਂ ਕਿਹਾ ਹੁਣ ਜਦੋਂ ਭਾਰਤ ਸਾਹਿਬ ਨੇ ਸਪੋਂਸਰਡ ਕਹਿਣਾ ਨਾ ਸਿਕੰਦਰ ਸਿੰਘ ਔਜਲਾ, ਹਾਂਜੀ ਏਦਾਂ ਕਰਕੇ ਮੈਂ ਕਹਿਣਾ ਜੀ ਲਿਕਰ ਸਟੋਰ ਤੇ ਬੈਠੇ ਅਗਰਬੱਤੀ ਦੇ ਦੁਕਾਨ ਨੀ ਕਰਦੇ ਤੁਸੀਂ ਦੱਸੋ ਤਾਂ।
0: ਨਹੀਂ ਉਹ ਕੱਲਾ ਉਹ ਹੀ ਨੀ ਵੇਚਦੇ, ਉਹਦੇ ਉੱਤੇ ਵੈਸੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਹੈ, ਉਹ ਕਿਹੜੀ ਬੋਤਲ ਨਹੀਂ ਲਿਖਿਆ ਜੀ।
3: ਭਾਰਤ ਸਾਹਿਬ ਤੁਸੀਂ ਆ ਜਿਹੜੀ ਗੱਲ ਕਰਦੇ ਹੈਗੇ ਨਾ, ਇਹ ਸੰਸਾਰ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨਾਲ ਹੀ ਚੱਲਦਾ
0: ਹੈ, ਚੱਲਦਾ ਜੀ ਬਿਲਕੁਲ,
3: ਇਕੋਨਮੀ ਇਹਨਾਂ ਚੀਜ਼ਾਂ ਨਾਲ ਹੀ ਚੱਲਦੀ ਹੈ,
0: ਚੱਲਦੀ ਹੈ।
3: ਖਾਣ ਪੀਣ ਵਾਲਾ ਖਾਣ ਪੀਣ ਵਾਲਾ ਬੰਦਾ ਜਿਹੜਾ ਹੈਗਾ ਆ ਜੀ ਉਹ ਸੂਮ ਨਹੀਂ ਹੁੰਦਾ, ਪਰਿਵਾਰ ਚ ਵੀ ਚੰਗਾ ਹੁੰਦਾ, ਉਹ ਦੋ ਪੈਸੇ ਪਰਿਵਾਰ ਤੇ ਖਰਚਣ ਲੱਗਿਆ ਚੀਕਾਂ ਨਹੀਂ ਮਾਰਦਾ ਜੀ।
0: ਬਿਲਕੁਲ ਹੈ ਜੀ,
3: ਤੁਸੀਂ ਮੇਰੀ ਗੱਲ ਨੋਟ ਕਰ ਲਓ, ਪਰਖ ਕਰ ਲਓ ਕਿਤੇ ਕਿ ਜਿਹੜਾ ਬੰਦਾ ਖਾਂਦਾ ਪੀਂਦਾ ਨਹੀਂ ਹੋਊਗਾ ਜੀ, ਉਹਦੇ ਪਰਿਵਾਰ ਦਾ ਬੱਚਾ ਜਿਹੜਾ ਹੈਗਾ ਨਾ ਕੋਈ ਕੱਪ ਮਤਲਬ ਆਪਣਾ ਕੋਈ ਕੱਪ ਵੀ ਜਿਹੜਾ ਹੈਗਾ ਆ ਉਹ ਟੁੱਟ ਜਾਊਗਾ, ਉਹ ਘਰ ਦੇ ਵਿੱਚ ਹੰਗਾਮਾ ਖੜਾ ਕਰ ਦੂ ਜੀ। ਜਨਾਨੀ ਕੋਲ ਕੋਈ ਨੁਕਸਾਨ ਹੋ ਜਾਏ ਤੇ ਉਹਦੇ ਤੇ ਹੰਗਾਮਾ ਖੜਾ ਕਰ ਸੋ, ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਆ ਇਹ ਜਿਹੜੇ ਬੰਦੇ ਹੁੰਦੇ ਆ ਇਹ ਮਤਲਬ ਥੋੜੇ ਜੇ ਸੋਫਟ ਹਾਰਟਡ ਹੁੰਦੇ ਹੈਗੇ ਆ, ਦੂਜੇ ਦੀਆਂ ਫੀਲਿੰਗ ਵੀ ਸਮਝਦੇ ਆ, ਨਾਲੇ ਵੀ ਸੋਚ ਲੈਂਦੇ ਯਾਰ ਜੇ ਆਪਾਂ ਸ਼ਾਮ ਨੂੰ ਬਹਿ ਜਾਂਦੇ ਤੇ ਇੰਨਾ ਨੁਕਸਾਨ ਤਾਂ ਵੈਸੇ ਕਰ ਦੇਣਾ ਸੀ, ਜੇ ਆਪਣੇ ਬੱਚੇ ਨੇ ਕਰਤਾ ਜਾਂ ਵਾਈਫ ਨੇ ਕਰ ਦਿੱਤਾ ਤੇ ਤਾਂ ਕਿਹੜੀ ਗੱਲ ਹੋ ਗਈ, ਫੇਕ ਹੀ ਹੋ ਗਿਆ, ਸਗੋਂ ਉਲਟਾ ਚਲਾ ਲੈਂਦੇ ਫੇਕ ਹੀ ਹੋ ਗਿਆ, ਹੋਰ ਲੈ ਹੋਣਗੇ ਇੰਨੀ ਗੱਲ ਕਹਿੰਦੇ ਇਹ ਜੀ ਹੋ।
0: ਬਿਲਕੁਲ,
3: ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਵੇਸ਼ਾ ਕੰਡੈਮ ਨਾ ਕਰਿਆ ਕਰੋ, ਇਹਦੇ ਗੁਣ ਵੀ ਦੇਖੋ।
0: ਨਹੀਂ ਨਹੀਂ ਕੰਡੈਮ ਨਹੀਂ ਕਰਦੇ, ਚਲੋ ਏਦਾਂ ਦੀ ਗੱਲ ਨੀ, ਮੈਂ ਤਾਂ ਔਨ ਏਅਰ ਵੀ ਕਹਿੰਦਾ ਮੈਂ ਵੀ ਕਿਤੇ ਕਿਤੇ ਲਾ ਲਈਦੀ ਆ ਕਰ ਲਈਦਾ, ਏਦਾਂ ਦੀ ਗੱਲ ਨੀ ਗੀ ਕੋਈ ਦਿਨ ਹੋ ਗਿਆ ਤਿਉਹਾਰ ਹੋ ਗਿਆ ਜਾਂ ਜਿੱਦਣ ਮਨ
3: ਹੋਇਆ ਪੰਜੀ ਸੱਤੀ
0: ਸਾਲੀ ਪਈ ਆ ਭਾਈ ਪੀਣੀ ਪੀਣੀ ਆ ਰੋਜ਼ ਹੀ ਪੀਣੀ, ਉਹ ਕੰਮ ਬਣੇਗਾ ਜੀ।
3: ਠੀਕ ਹੈ ਜੀ, ਠੀਕ ਹੈ ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ ਜੀ, ਚੰਗੀ ਚੀਜ਼ ਹੁੰਦੀ ਹੈ ਜੀ, ਕਿਤੇ ਨਾ ਕਿਤੇ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ। ਐਨੀਵੇ ਹੁਣ ਆ ਜੀ ਜੀ ਮਾਨ ਸਾਹਿਬ ਦੀ
0: ਜੀ,
3: ਪਰ ਇਹ ਸਭ ਬੜਾ ਦਿਲ ਕਰਦਾ ਮਾਨ ਸਾਹਿਬ ਤੇ ਯਕੀਨ ਕਰ ਲਈਏ
0: ਜੀ, ਪਰ ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ।
3: ਪਰ ਸਵਾਲ ਇਹ ਹੈਗਾ ਆ ਕਿ ਜੋ ਡਿਫੈਂਸ ਤੁਸੀਂ ਅੱਜ ਦਿੰਦੇ ਹੈਗੇ ਆ ਉਹ ਕੱਲ ਕਿਉਂ ਨੀ ਦਿੱਤਾ,
0: ਜਦੋਂ ਸਾਹਮਣੇ ਬੈਠੇ ਜੀ
3: ਉਦੋਂ ਕਿਉਂ ਨੀ ਦਿੱਤਾ ਜੀ, ਜੋ ਕੱਲ ਦੇ ਰਹੇ ਸੀ ਉਹ ਪਹਿਲਾਂ ਕਿਉਂ ਨੀ ਦਿੱਤਾ ਜੀ। ਔਰ ਜੇ ਇਹ ਡਿਫੈਂਸ ਤੁਹਾਡੇ ਕੋਲ ਮੌਜੂਦ ਹੈਗਾ ਸੀ ਤੇ ਫੇਰ ਜਿਹੜਾ ਹੈਗਾ ਇਸ ਵੀਡੀਓ ਦੀ ਟੈਸਟਿੰਗ ਕਿਉਂ ਕਰਾਉਣ ਚੱਲ ਗਏ ਸੀ ਵੀ ਮੈਂ ਹੈ ਨੀ ਵਿੱਚ
0: ਜੀ,
3: ਤੁਹਾਨੂੰ ਤਾਂ ਪਤਾ ਹੀ ਹੋਊਗਾ ਨਾ, ਤੁਸੀਂ ਤਾਂ ਕੌਨਫੀਡੈਂਟ ਸੀ ਨਾ ਵੀ ਮੈਂ ਤਾਂ ਹੈ ਨੀ ਗਾ, ਠੀਕ ਹੈ ਜੀ, ਇਹਦਾ ਮਤਲਬ ਮੇਰੀ ਬੋਡੀ ਦਾ ਮਾਸਕ ਲਾਇਆ ਹੋਊਗਾ ਜਾਂ ਬਟ ਨੈਚੁਰਲ ਆ ਤੇ ਮੇਰਾ ਜਿਹੜਾ ਹੈਗਾ, ਠੀਕ ਹੈ
0: ਜੀ,
3: ਇੱਕ ਪਾਸੇ ਤੁਸੀਂ ਨਾਲ ਲਓ ਜੇ ਕਹਿੰਦੇ ਅੱਖਾਂ ਨੀ ਬਣਦੀਆਂ ਤਾਂ ਕਰਕੇ ਜਿਹੜਾ ਹੈਗਾ ਆ ਤੇ ਉਹਨੇ ਬੰਦੇ ਨੇ ਚਸ਼ਮਾ ਲਾ ਲਿਆ ਤੇ ਇਹ ਦੇਖ ਨੀ ਰਹੇ ਹੈਗੇ ਆ ਕਿ ਜਿਹੜਾ ਮਾਸਕ ਜਗਮਨ ਸ਼ਾਹ ਸਮਰੇ ਵਿਆਹ ਚ ਫੜਾਇਆ ਆ ਉਹਦੀਆਂ ਅੱਖਾਂ ਵੀ ਹੈਗੀਆਂ ਹਾਂਜੀ। ਸਰ ਇਹ ਐਕਸਪਰਟ ਹੈਗੇ ਆ, ਇਹ ਐਕਸਪਰਟ ਹੈਗੇ ਆ ਸਰ, ਨਹੀਂ ਇਹ ਕੁਦਰਤ ਆ, ਕੁਦਰਤ ਬੜੀ ਵੱਡੀ ਚੀਜ਼ ਹੁੰਦੀ ਸਰ,
0: ਬਿਲਕੁਲ
3: ਕੁਦਰਤ ਹੀ ਬੰਦੇ ਕੋਲੋਂ ਜਿਹੜਾ ਹੈਗਾ ਜੇ ਸੱਚਾਈ ਸਾਹਮਣੇ ਲਿਆਉਣ ਤੇ ਆ ਜਾਏ ਨਾ ਕੁਦਰਤ
0: ਜੀ,
3: ਇਹ ਸਰ ਲੋਕੀ ਕਿਉਂ ਅਰਦਾਸ ਕਰਦੇ ਹੈਗੇ ਇਹ ਦਾਤਿਆ ਪੜਦੇ ਢੱਕੇ ਰੱਖੀ
0: ਜੀ, ਸਪਸ਼ਟੀਕਰਨ ਦੇਣ ਦੀ ਜ਼ਰੂਰਤ ਹੈ, ਚੁੱਪ ਕਰਕੇ ਬੈਠੇ ਰਹੋ ਆਰਾਮ ਨਾਲ।
3: ਪਰ ਇਹ ਤਾਂ ਹੁਣ ਦੋ ਚੀਜ਼ਾਂ ਆ, ਅੱਜ ਇਹ ਟੁੱਟ ਗਏ ਕਿਉਂਕਿ ਜਿਹੜੇ ਨਾਲ ਵਾਲੇ ਸੀਗਾ ਉਹ ਸਾਥ ਛੱਡ ਗਏ, ਅੱਜ ਕੀ ਕਹਿ ਰਹੇ ਹੈਗੇ ਆ ਕਿ ਮੈਂ ਮਤਲਬ ਜਿਹੜਾ ਹੈਗਾ ਜੇ ਅਕਾਲ ਤਖ਼ਤ ਮੈਨੂੰ ਬੁਲਾਊਗਾ ਮੈਂ ਜਾਣ ਨੂੰ ਤਿਆਰ ਆ, ਤੇ ਮਹਾਰਾਜ ਜਥੇਦਾਰ ਤੋਂ ਉੱਥੇ ਫੇਰ ਉਹੀ ਬੈਠਾ ਹੋਣਾ ਜਿਹਨੂੰ ਤੁਸੀਂ ਕੱਲ ਤੱਕ ਗਾਲਾਂ ਕੱਢਦੇ ਹਟੇ,
0: ਬਿਲਕੁਲ
3: ਹਾਂਜੀ,
0: ਬਾਦਲਾਂ ਦਾ ਲੱਗਿਆ ਕਹਿੰਦੇ,
3: ਤੁਹਾਡੀ ਬਾਦਲਾਂ ਦਾ ਲੱਗਿਆ ਆ, ਤੁਹਾਡੀ ਆਈ ਟੀ ਟੀਮ ਜਿਹੜੀ ਹੈਗੀ ਆ ਉਹਨੇ ਕੀ ਨੀ ਕਿਹਾ ਜਥੇਦਾਰ ਨੂੰ, ਹਾਂਜੀ ਤੁਸੀਂ ਜਿਹੜਾ ਹੈਗਾ ਕਰੈਕਟਰ ਅਸੈਸੀਨੇਸ਼ਨ ਕਰਨ ਲੱਗੀਆਂ ਤਾਂ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਕਿਸੇ ਦਾ ਜਿਹੜਾ ਆ ਜਾਂ ਤੁਹਾਡਾ ਆਈ ਟੀ ਵਿੰਗ ਜਿਹੜਾ ਆ ਕੋਈ ਘੱਟ ਨੀ ਕਰਦਾ ਕਿਸੇ ਦਾ
0: ਜੀ। ਜਿੱਦਾਂ ਦੇ ਦੇਖੋ ਜਥੇਦਾਰ ਸਾਹਿਬ ਬੋਲੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਆਇਆ ਇਸ ਚੀਜ਼ ਦੇ ਉੱਤੇ? ਤੁਸੀਂ ਜਿੰਨੀ ਸਿਆਸਤ ਹੈ ਜਾਂ ਉਹ ਸਾਰੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਵਿਚ ਕਾਂਗਰਸ ਨੂੰ ਜਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੂੰ ਅਕਾਲੀ ਦਲ ਨੂੰ ਲਿਆ ਰਹੇ ਹੋ, ਉਹਦੇ ਵਿਚ ਖਿੱਚ ਰਹੇ ਹੋ, ਤੇ ਉਹ ਆਪਣੇ ਜਥੇਦਾਰ ਸਾਹਿਬ ਵੀ ਤਾਂ ਚੁੱਪ ਕਰਕੇ ਬੈਠੇ ਨੇ ਨਾ ਉਦਣ ਦੇ?
3: ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ ਜੀ। ਭਾਰਤ ਸਾਹਿਬ ਹਰ ਇੱਕ ਚੀਜ਼ ਦੀ ਸੈਂਟੀਟੀ ਹੁੰਦੀ ਆ, ਕੁਛ ਨਾ ਕੁਛ ਸੈਂਟੀਟੀ ਜੁੜੀ ਹੁੰਦੀ ਹੈਗੀ ਆ ਉਸ ਚੀਜ਼ ਦੇ ਨਾਲ
0: ਜੀ।
3: ਕੱਲ ਨਾ ਜੀ, ਕੱਲ ਰਾਤ ਸੁਖਦੇਵ ਸਿੰਘ ਭੌਰ ਹੋਣਾ ਨੇ ਇੱਕ ਪ੍ਰੋਗਰਾਮ ਕੀਤਾ ਜੀ ਉਹਨਾਂ ਨਾਲ, ਹਮੀਰ ਸਿੰਘ ਹੋਣਾ ਨਾਲ
0: ਜੀ।
3: ਸਰ ਉਹਨਾਂ ਦਾ ਵਿਊ ਪੁਆਇੰਟ ਜਿਹੜਾ ਹੈਗਾ ਆ ਦੇਖ ਕੇ ਮੈਂ ਮਤਲਬ ਇੰਪ੍ਰੈਸ ਹੋਇਆ, ਮੈਂ ਟੋਟਲੀ ਜਨਾਬ ਨੂੰ ਦੱਸਦਾ
0: ਜੀ।
3: ਉਹਨਾਂ ਨੇ ਕਿਹਾ ਜੱਜ ਚੰਗਾ ਆ ਜੱਜ ਮਾੜਾ ਆ, ਜਦੋਂ ਸੀਟ ਤੇ ਬੈਠਾ ਉਹ ਜੱਜ ਆ, ਫੈਸਲਾ ਉਹਦਾ ਲਾਗੂ ਹੋਣਾ
0: ਬਿਲਕੁਲ
3: ਹੈ ਜੀ। ਦੂਜੀ ਗੱਲ ਇਹ ਹੈਗੀ ਆ ਕਿ ਅਸੀਂ ਵੀ ਭਾਰਤ ਸਾਹਿਬ ਅਸੀਂ ਕੋਰਟ ਦੇ ਵਿੱਚ ਕੰਮ ਕਰਦੇ ਹੈਗੇ ਨਾ, ਜੇ ਕੋਈ ਬੰਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਉੱਚੀ ਬੋਲਦਾ ਹੈਗਾ ਨਾ ਜੀ, ਸਾਨੂੰ ਮਹਿਸੂਸ ਹੁੰਦਾ ਉਹ ਇਸ ਕਰਕੇ ਕਿ ਅੱਜ ਇਹ ਚੇਅਰ ਦੀ ਰਿਸਪੈਕਟ ਨੀ ਕਰਦਾ ਤੇ ਕੱਲ ਨੂੰ ਇਹਨੇ ਸਾਡੀ ਵੀ ਨੀ
0: ਕਰਨੀ ਜੀ। ਬਿਲਕੁਲ,
3: ਜੇ ਤੁਸੀਂ ਆਪਣੇ ਇੰਸਟੀਟਿਊਸ਼ਨ ਦੀ ਰਿਸਪੈਕਟ ਨਹੀਂ ਕਰੋਗੇ ਕੱਲ ਨੂੰ ਤੁਸੀਂ ਧਰਮ ਦੀ ਕੀ ਕਰੋਗੇ ਜੀ?
0: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਤੁਸੀਂ ਇੰਸਟੀਟਿਊਸ਼ਨ ਦੇ ਉੱਤੇ ਜੀ ਜਥੇਦਾਰ ਬਾਦਲਾਂ ਦਾ ਲਾਇਆ ਆ ਤੇ ਫਲਾਨਾ, ਹੁਣ ਅੱਜ ਜਿਹੜਾ ਹੈਗਾ ਆ ਇਹਨਾਂ ਨੇ ਦੇਖਿਆ ਤੇ ਹੁਣ ਫਿਰ ਟਵਿਸਟ ਕਰ ਗਏ ਹੈਗੇ। ਮਜੀਠੀਆ ਸਾਹਿਬ ਦਾ ਕਹਿਣ ਦਾ ਮਤਲਬ ਵੀ ਸੀ ਵੀ ਗਿਰਗਟ ਨਾਲੋਂ ਵੀ ਵੱਧ ਰੰਗ ਬਦਲ।
0: ਇਹਦੇ ਵਿੱਚ ਕਿਤੇ ਨਾ ਕਿਤੇ ਸੈਣੀ ਸਾਹਿਬ ਇਹ ਜਿਹੜਾ ਟਵਿਸਟ ਕੀਤਾ ਜੋ ਕਿ ਹਰਿਆਣੇ ਦੇ ਵੱਲੋਂ ਕਾਰਵਾਈ ਕੀਤੀ ਗਈ, ਐਫ ਆਈ ਆਰ ਕੀਤੀ ਗਈ, ਜਾਂ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਦੋ ਅਧਿਕਾਰੀ ਉੱਥੇ ਮਿਲ ਕੇ ਆਏ ਆ, ਹੋਟਲ ਦੇ ਵਿੱਚ ਗੱਲਬਾਤ ਹੋਈ ਹੈ, ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ, ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਅਥਾਰਟੀ ਨਹੀਂ ਦੇਣੀ ਇੱਕ ਸੂਬੇ ਨੂੰ ਜਾਂ ਸਰਹੱਦ ਦੇ ਉੱਤੇ ਹੱਦ ਦੇ ਉੱਤੇ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ, ਤਾਂ ਉਹ ਕੀ ਦੇ ਨਹੀਂ ਰਹੀ?
3: ਨਹੀਂ ਭਾਰਤ ਸਾਹਿਬ ਉਹਨਾਂ ਨੇ ਦੇਣੀ ਵੀ ਨਹੀਂ, ਇਹਨਾਂ ਨੇ ਕੋਪਰੇਟ ਵੀ ਨਹੀਂ ਕਰਨਾ, ਇਸ ਕਰਕੇ ਜਿਹੜਾ ਹੈਗਾ ਕੇਸ ਉਹਨਾਂ ਨੇ ਹਰਿਆਣਾ ਸਰਕਾਰ ਨੇ ਲਿਖ ਕੇ ਦੇ ਦੇਣਾ ਕਿ ਸੀ ਬੀ ਆਈ ਕੋਲ ਚੱਲ ਜਾਣਾ ਜੀ, ਇਹਨਾਂ ਨੂੰ ਇਹ ਵੀ ਖਤਰਾ ਪੈ ਗਿਆ ਹੁਣ,
0: ਤਾਂ ਹੀ ਕਰਕੇ ਫਿਰ ਇਹ ਚੀਜ਼ਾਂ ਸਾਹਮਣੇ ਅੱਜ ਪ੍ਰੈਸ ਕਾਨਫਰੰਸ ਕੀਤੀ
3: ਹੈ। ਸੀ ਬੀ ਆਈ ਨੂੰ ਦੇਖੋ, ਸੀ ਬੀ ਆਈ ਜਿਹੜੀ ਹੈਗੀ ਜਦੋਂ ਕੇਸ ਲੈ ਲਿਆ ਨਾ ਜੀ, ਫਿਰ ਉਹ ਕਿਸੇ ਸਟੇਟ ਦੇ ਵਿੱਚ ਵੀ ਜਾ ਕੇ ਉਹ ਇਨ ਵਿਊ ਆਫ ਦੈਟ ਜਿਹੜਾ ਕੇਸ ਆ ਉਹ ਜਾ ਸਕਦੀ ਹੈ
0: ਜੀ,
3: ਉਹ ਕਿਤੇ ਵੀ ਹਾਲ ਲੜੀ ਆ ਜਾ ਸਕਦੀ ਹੈਗੀ ਜੀ। ਹੁਣ ਕੇਸ ਐਟ ਦਾ ਜੇ ਐਟ ਦਾ ਰਿਕੁਐਸਟ ਆਫ ਹਰਿਆਣਾ, ਸਟੇਟ ਆਫ ਹਰਿਆਣਾ ਉਹ ਲੈ ਰਹੇ ਹੈਗੇ ਕੇਸ, ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਹੋਮ ਮਿਨਿਸਟਰੀ ਦੁਆਰਾ, ਤੇ ਉਹ ਜਿੱਦਾਂ ਮਰਜ਼ੀ ਉਹ ਭਾਵੇਂ ਆਈ ਪੀ ਐਸ ਅਫਸਰ ਹੋਵੇ ਚਾਹੇ ਜਿੱਦਾਂ ਮਰਜ਼ੀ ਹੋ ਜਾਏ, ਉਹ ਕਿਸੇ ਨੂੰ ਵੀ ਪੁੱਛਤਾਛ ਕਰਕੇ ਇਫ ਦੇ ਫਾਊਂਡ ਵੀ ਇਹਦੀ ਅਰੈਸਟ ਜ਼ਰੂਰੀ ਆ ਤੇ ਉਹ ਲੋਕ ਅਰੈਸਟ ਵੀ ਕਰ ਸਕਦੇ ਆ ਜੀ। ਇਹ ਤਾਂ ਸਰ ਜੇ ਮਤਲਬ ਜਿਹੜਾ ਹੈਗਾ ਆ ਸੈਂਟਰ ਇਸ ਚੀਜ਼ ਦੀ ਤਸਦੀਕ ਕਰਨ ਤੇ ਆ ਜਾਏ ਨਾ ਜੀ, ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਨਾ ਉਹ ਸੜਕ ਤੇ ਆਜੂ ਜੀ।
0: ਬਿਲਕੁਲ ਹੈ ਜੀ,
3: ਪਰ ਇਹ ਆ ਵੀ ਹੁਣ ਦੇਖੋ ਵੀ ਸੈਂਟਰ ਕਿਸ ਐਕਸਟੈਂਟ ਤੱਕ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਨੇ ਆਪਣਾ ਪੈਮਾਨੇ ਨਾਲ ਤੋਲਣਾ ਹੁੰਦਾ ਜੀ ਕਿ ਸਾਡੇ ਕੀਤਿਆਂ ਜਿਹੜਾ ਹੈਗਾ ਆ ਫਿਰ ਲਾਭ ਕਿਹਨੂੰ ਹੁੰਦਾ ਹੈਗਾ ਜੀ, ਤੇ ਸਾਨੂੰ ਹੁੰਦਾ ਲਾਭ, ਕਿਤੇ ਕਾਂਗਰਸ ਦਾ ਨੀ ਇਹਦਾ ਫਰੂਟ ਇੰਜੋਏ ਕਰ ਲਿਓ
0: ਜੀ।
3: ਸੋ ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਆ, ਇੱਕ ਨਿਰਮਲ ਸਿੰਘ ਹੋਣੀ ਆ ਉਹ ਈਡੀ ਵਾਲੇ ਆਏ ਸੀ, ਉਹਨਾਂ ਦਾ ਵੀ ਪ੍ਰੋਗਰਾਮ ਜਿਵੇਂ ਦੇਖਿਆ ਸੀ, ਉਹਨਾਂ ਦਾ ਵੀ ਸਰ ਵਰਸ਼ਨ ਇਹ ਸੀਗਾ ਕਿ ਸਰਕਾਰਾਂ ਜਿਹੜੀਆਂ ਇੰਸਟੀਟਿਊਸ਼ਨਾਂ ਨੂੰ ਜਿਹੜੀਆਂ ਨਾ ਮਤਲਬ ਉਹ ਓਨੀ ਕੁ ਢਿੱਲ ਦਿੰਦੀਆਂ ਹੈਗੀਆਂ ਜਿੰਨੇ ਕੁ ਜਿਹੜਾ ਹੈਗਾ ਆ ਉਹ ਕੰਮ ਕਰਕੇ ਇੱਕ ਟੈਰਰ ਕ੍ਰੀਏਟ ਕਰ ਸਕਣ, ਇਹਨੂੰ ਐਜ਼ ਅ ਸਵੋਰਡ ਯੂਜ਼ ਕਰਦੀਆਂ ਜੀ।
0: ਬਿਲਕੁਲ
3: ਹਾਂਜੀ, ਉਹ ਇੰਡੀਪੈਂਡੈਂਟਲੀ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਬਈ
0: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਅੱਜ ਜਿਹੜਾ ਹੈਗਾ, ਕਿਉਂਕਿ ਜੇ ਸਰ ਇਹਨਾਂ ਦਾ ਜਿਹੜਾ ਅੱਜ ਵਾਲਾ ਵਰਸ਼ਨ ਹੈ ਨਾ ਉਹ ਕੰਮ ਕਰ ਜਾਂਦਾ, ਪਰ ਜੇ ਇਹਨਾਂ ਨੇ ਰਿਪੋਰਟ ਵਾਲਾ ਆਹ ਖੇਡ ਖੇਡੀ ਨਾ ਹੁੰਦੀ
0: ਨਾ ਹੁੰਦੀ,
3: ਕੀ ਤੁਹਾਡੇ ਆਫਿਸ ਕੇ ਤੁਹਾਡੇ ਕੋਈ ਤੁਹਾਡੇ ਆਫਿਸਰ, ਤੁਸੀਂ ਕਿਉਂ ਨੀ ਤੁਹਾਡੀਆਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਮਾਨਤਾ ਪ੍ਰਾਪਤ ਲੈਬ ਹੈਗੀਆਂ ਉਹਨਾਂ ਤੇ ਕਿਉਂ ਨੀ ਰਿਲਾਈ ਫੋਨ ਕੀਤਾ ਜੀ?
0: ਜੀ
3: ਤੁਸੀਂ ਜੋ ਗੁੜਗਾਵਾਂ ਨੂੰ ਚਲ ਗਏ ਜਾਂ ਉਧਰ ਨੂੰ ਚਲ ਗਏ, ਤੁਸੀਂ ਪੰਜਾਬ ਚ ਆਪਣੀਆਂ ਲੈਬ ਤੇ ਕਰਾਉਂਦੇ ਜੀ?
0: ਜੀ
3: ਠੀਕ ਨੇ ਜੀ, ਜੇ ਤੁਸੀਂ ਜਿਹੜਾ ਹੈਗਾ ਵੀ ਆਹ ਲਓ ਜੀ ਤੁਸੀਂ ਅਸੀਂ ਜਿਹੜੀ ਆਹ ਚੀਜ਼ ਪੇਸ਼ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਹੈ, ਉਹ ਜਿਹੜੇ ਬੰਦੇ ਨੇ ਹੁਣ ਮਜ਼ੇ ਵਾਲੀ ਗੱਲ ਜਿਹੜੀ ਆ ਕਿ ਜਿਹੜੀ ਗੱਲ ਅੱਜ ਮਾਨ ਸਾਹਿਬ ਕਹਿ ਰਹੇ ਆ ਇਹਨਾਂ ਦੀ ਰਿਪੋਰਟ ਦੇ ਵਿੱਚ ਜਿਹੜੇ 1191 ਐਂਗਲ ਬਣਾਏ ਸੀਗੇ ਤੇ ਉਹਨੇ ਐਂਗਲਾਂ ਤੋਂ ਰਿਪੋਰਟ ਦਿੱਤੀ ਸੀ ਉਹਨੂੰ ਕਿਤੇ ਮਾਸਕ ਨਜ਼ਰ ਹੀ ਨਹੀਂ ਆਇਆ ਜੀ। ਭਾਰਤ ਸਾਹਿਬ ਮੈਨੂੰ ਇਹ ਬਹੁਤ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਜੀ ਇਸ ਵੀਡੀਓ ਦਾ, ਇਟ ਇਹ ਸਰ ਅੱਜ ਕੱਲ ਐਡੀਟਿੰਗ ਹੋ ਜਾਂਦੀ ਹੈ ਜੀ, ਤੇ ਉਹ ਮਤਲਬ ਉਹਦੇ ਉੱਤੇ ਜਿੱਦਾਂ ਮਤਲਬ ਹੈਗਾ ਨਾ ਜੀ, ਉਸ ਓਨੇ ਪੋਰਸ਼ਨ ਨੂੰ ਰੈਡਿਸ਼ ਕਰਕੇ ਤੇ ਉਹ ਤੇ ਕਲਰ ਕਰਕੇ ਉਹ ਕਰ ਦਿੰਦੇ ਆ ਜੀ, ਟੈਕਨੀਕ ਵਾਲੇ ਜਿੱਦਾਂ ਹੈਗੇ ਆ ਉਹ ਬਣਾ ਦਿੰਦੇ ਹੈਗੇ ਡਾਊਟਫੁਲ ਜੀ ਤੇ ਲੋਕਾਂ ਨੂੰ। ਇਹ ਸਰ ਹੁਣ ਜਿਹੜਾ ਹੈਗਾ ਆ ਲੋਕਾਂ ਦੇ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈਗੀ ਆ, ਤੇ ਸਮਝਦਾਰ ਲੋਕ ਤਾਂ ਇਹ ਵੀ ਕਹਿੰਦੇ ਹੈਗੇ ਆ ਕਿ ਚਲੋ ਇਹ ਪਹਿਲਾਂ ਇਹ ਤੇ ਜ਼ੋਰ ਲਾ ਲਓ ਜਿੰਨਾ ਜਾਣਾ, ਤੇ ਅਗਲੀ ਵੀ ਅਗਲੇ ਰਜੀਤ ਕਰਨ ਵਾਲੇ ਹੀ ਆ ਜੀ, ਜਿਹੜੀ ਅਰਦਾਸ

0: ਸਜ਼ਾ ਲਾਓ ਹੈ ਜੀ, ਬਾਕੀ ਮੈਂ ਤੁਹਾਡੇ ਤੋਂ ਬਾਹਰਾ ਥੋੜਾ ਆ, ਮੈਂ ਜੋ ਮਰਜ਼ੀ ਬਣ ਜਾਵਾਂ ਪਰ ਅਲਟੀਮੇਟਲੀ ਤਾਂ ਮੈਂ ਸਿੱਖ ਹੀ ਰਹਿਣਾ। ਇੱਥੇ ਗੱਲ ਮੁੱਕ ਜਾਂਦੀ ਸੀ ਜੀ, ਤੁਸੀਂ ਤੇ ਚੱਲੇ ਹੈਗੇ ਵੀ ਹਾਂ ਠੀਕ ਹੈ ਜੀ। ਉਹ ਹੁਣ ਜਿਹੜਾ ਹੈਗਾ ਉਹ ਹੁਣ ਤਾਂ ਸਰ ਮਾਲਵੇ ਦਾ ਇੱਕ ਜਿਹੜੇ ਹੈਗੇ ਆ ਕਿ ਮਾਲਵੇ ਦੇ ਵਿੱਚ ਇਹਨਾਂ ਦੇ ਨਾਂ ਦੇ ਬੋਰਡ ਲੱਗਣ ਲੱਗ ਪਏ, ਹਿੰਦੇ ਤੋਂ ਤਾਂ ਆ ਜੀ
1: ਜੀ,
0: ਇਹਨਾਂ ਨੂੰ ਮੂੰਹ ਨਾ ਲਾਓ
1: ਪਹਿਲਾਂ ਇਹਨਾਂ ਨੂੰ ਮਿਲਿਆ ਸੀ।
0: ਹਾਂ ਜੀ, ਇਸ ਕਰਕੇ ਥੋੜਾ ਜਿਹਾ ਹੈਗਾ ਆ ਜੀ, ਇਸ ਕਰਕੇ ਹੁਣ ਮੈਨੂੰ ਲੱਗਦਾ ਆ ਜੀ ਕਿ ਜਾਂ ਤਾਂ ਕੋਈ ਬੈਕਡੋਰ ਚੈਨਲ ਓਪਰੇਟ ਕਰਦਾ ਪਿਆ ਆ ਜਿਹੜਾ ਇਹ ਕਹਿੰਦੇ ਆ ਕਿ ਮੈਨੂੰ ਹੁਣ ਵੀ ਬੁਲਾਲਣ, ਮੈਂ ਹੁਣ ਵੀ ਜਾਣ ਨੂੰ ਤਿਆਰ ਆ। ਉਧਰੋਂ ਜਥੇਦਾਰ ਸਾਹਿਬ ਤੱਕ ਵੀ ਸੁਨੇਹ ਲੱਗਦੇ ਹੋਣਗੇ ਵੀ ਹਾਂ ਜੀ ਵੀ ਤੁਸੀਂ ਕਾਹਨੂੰ ਧਿਰ ਬਣਦੇ ਹੈਗੇ ਆ ਜੀ, ਉਹ ਕੁਛ ਨਾ ਕੁਛ ਕਰਦੇ ਹੋਣਗੇ ਜੀ, ਬਟ ਇਹ ਹੈਗਾ ਇਟ ਇਜ਼ ਟੂ ਲੇਟ। ਉਹ ਤਾਂ 5 ਮਹੀਨੇ ਤੁਹਾਨੂੰ ਉਡੀਕਦੇ ਰਹੇ, ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਕਾਨੂੰਨ ਚ ਸੋਧ ਕਰ ਲਓ, ਤੁਸੀਂ ਹੰਕਾਰਾ ਹੀ ਇੰਨੇ ਹੈਗੇ ਜੀ ਮੈਂ ਨੀ ਕਰਦਾ ਹੈਗੀ। ਉਹ ਪਤਾ ਨੀ ਸਾਨੂੰ ਇਹ ਨੀ ਸਮਝ ਆਉਂਦੀ ਕਿ ਇਹਨਾਂ ਨੂੰ ਛਾਬਾਸ਼ੀ ਕਿਹੜਾ ਬੰਦਾ ਛਾਬਾਸ਼ੀ ਦੇਈ ਜਾਂਦਾ ਜੀ ਜਿਹੜੇ ਇਹ ਕੰਮ ਲਾਉਂਦੇ ਪਏ। ਸਰ ਸਾਹਿਬ ਉਹਦੇ ਵਿੱਚੋਂ ਦੱਸੋ ਪੰਜਾਬ ਦਾ ਕੀ ਲਾਭ ਆ ਜੀ?
1: ਬਿਲਕੁਲ ਹੈ ਜੀ,
0: ਪੰਜਾਬ ਦਾ ਕੀ ਫਾਇਦਾ ਹੋਇਆ ਜੀ ਉਸ ਚੀਜ਼ ਦੇ ਨਾਲ?
1: ਕੁਛ ਨੀ ਜੀ, ਕਲੈਸ਼ ਹੀ
0: ਹੈ। ਜਿੱਦਣ ਇਹਨਾਂ ਨੇ ਸਰ ਪਹਿਲਾ ਜਿਹੜਾ ਹੈਗਾ ਆ ਉਹ ਵਿਧਾਨ ਸਭਾ ਦੇ ਵਿੱਚ, ਹੁਣ ਵਿਧਾਨ ਸਭਾ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਲਾ ਲਈ, ਉਹ ਤੁਹਾਨੂੰ ਕੌਣ ਕਹਿੰਦਾ ਯਾਰ ਵੀ ਤੁਸੀਂ ਵਿਧਾਨ ਸਭਾ ਅਨੰਦਪੁਰ ਲਾ ਲਓ?
1: ਜਿੱਥੇ ਬਣੀਆਂ ਉੱਥੇ ਲਾਓ,
0: ਸਿੱਖੀ ਦਾ ਘਰ ਹੈਗਾ ਤੁਹਾਡੀ ਵਿਧਾਨ ਸਭਾ ਲਾਉਣ ਨਾਲ ਉਹਦੀ ਇੰਪੋਰਟੈਂਸ ਵੱਧ ਜਾਣੀ ਆ। ਉਹ ਗੁਰੂ ਸਾਹਿਬ ਨੇ ਉੱਥੇ ਖਾਲਸਾ ਸਾਜਿਆ ਆ, ਤੂੰ ਵਿਧਾਨ ਸਭਾ ਦਾ ਜਿੱਥੇ ਮਰਜ਼ੀ ਲਾ ਜਿੱਦਾਂ ਮਰਜ਼ੀ, ਤੇਰੀ ਵਿਧਾਨ ਸਭਾ ਲਾਉਣ ਨਾਲ ਕੀ ਹੋਇਆ? ਬੋਲਿਆ ਤਾਂ ਤੁਸੀਂ ਫੇਰ ਝੂਠੀ ਉੱਥੇ
1: ਜੀ
0: ਹਾਂਜੀ, ਤੁਸੀਂ ਆਪਣਾ ਜਿਹੜਾ ਹੈਗਾ ਇਹ ਝੂਠ ਝਾੜ ਬੋਲਣਾ ਜਿਹੜਾ ਹੈਗਾ ਉਹ ਦੂਰ ਚੰਡੀਗੜ੍ਹ ਹੀ ਰੱਖ ਲਓ ਤੁਸੀਂ। ਇਹ ਤਾਂ ਸਿੱਖ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ, ਉਹ ਪਵਿੱਤਰਤਾ ਮਨ ਚ ਹੁੰਦੀ ਹੈਗੀ, ਪਵਿੱਤਰਤਾ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਆ, ਪਵਿੱਤਰਤਾ ਉਹ ਹੈਗਾ ਹੀ ਆ ਜੀ। ਉਹ ਤਾਂ ਤੁਹਾਡੇ ਕਹਿਣ ਨਾਲ ਥੋੜਾ ਹੋ ਜਾਣਾ ਹੈਗਾ, ਤੁਸੀਂ ਨਾ ਵੀ ਕਹੋ, ਤੁਸੀਂ ਪਵਿੱਤਰ ਸ਼ਹਿਰ ਵੀ ਕਹਿ ਲੋ ਤਾਂ ਵੀ ਜਿਹੜਾ ਹੈਗਾ ਆ ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ।
1: ਨਾਲੇ ਸੈਣੀ ਸਾਹਿਬ ਦੇਖੋ, ਗੁਰੂ ਸਾਹਿਬਾਂ ਨੇ ਜਿਹੜੀਆਂ ਜਗਾਵਾਂ ਸਥਾਪਿਤ ਕੀਤੀਆਂ ਨਾ ਉਹਨਾਂ ਨੇ ਦੁਬਾਰਾ ਮੁੜ ਕੇ ਨੀ ਦੇਖਿਆ, ਉਹ ਜਦੋਂ ਛੱਡ ਦਿੱਤੀਆਂ ਤਾਂ ਛੱਡ ਦਿੱਤੀਆਂ, ਤੁਸੀਂ ਤਾਂ ਆਪਣੀ ਕੁਰਸੀ ਛੱਡ ਕੇ ਰਾਜੇ ਨੀ।
0: ਦੂਜੀ ਗੱਲ ਭਾਰੇ ਸਾਹਿਬ, ਇਹਨਾਂ ਚੀਜ਼ਾਂ ਦਾ ਆਊਟਪੁੱਟ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਹੀ ਕੀਤਾ ਨਾ, ਖਰਚਿਆ ਹੀ ਹੁਣ। ਅੱਛਾ, ਬਾਕੀ ਸਰਕਾਰਾਂ ਵੀ ਮਤਲਬ ਖਰਚ ਦੀਆਂ ਸੀ ਟੈਕਸ ਪੇਅਰ ਦਾ ਪੈਸਾ, ਉਹ ਕੋਈ ਨਾ ਕੋਈ ਕੰਸਟਰਕਟਿਵ ਵੇ ਤੇ ਖਰਚ ਦੀਆਂ ਸੀ, ਚੱਲ ਕੋਈ ਵਿਰਾਸਤ ਖਾਲਸਾ ਬਣਾ ਦਿੱਤਾ ਜੀ ਨਾਲ ਏਦਾਂ ਕਰਕੇ, ਨਾਲੇ ਆਪਣੀ ਬੰਦੇ ਬੰਦੇ ਕਰਾ ਲਏ, ਨਾਲੇ ਟਿਕਟ ਲਾ ਤੀ ਉੱਥੇ, ਪੈਸੇ ਜਿਹੜੇ ਆਉਣ ਲੱਗ ਪਏ ਸਰਕਾਰ ਨੂੰ ਹੈ ਜੀ। ਕੁਛ ਚੀਜ਼ ਜਿਹੜੀ ਹੈਗੀ ਤੇ ਹਾਂ ਜੀ, ਤੇ ਉਹ ਸਰਕਾਰਾਂ ਇਹ ਦੇਖਦੀਆਂ ਸੀ ਵੀ ਅਸੀਂ ਜਦੋਂ ਛੱਡ ਕੇ ਜਾਵਾਂਗੇ ਜਾਂ ਚੱਲ ਜਾਵਾਂਗੇ ਤੇ ਸਾਡੇ ਨਾਂ ਦੇ ਉੱਤੇ ਕੀ ਯਾਦ ਰੱਖਿਆ ਜਾਊਗਾ, ਵੀ ਆਹ ਚੀਜ਼ਾਂ ਕੈਰੋ ਸਾਹਿਬ ਨੇ ਦੇਖੋ ਕਿੰਨੀ ਪ੍ਰੋਗਰੈਸ ਕੀਤੀ ਹੈਗੀ, ਪੀ ਜੀ ਆਈ ਸਾਰਾ ਕੁਛ ਜਿਹੜਾ ਹੈਗਾ ਆ ਇੱਥੇ ਹੈਗਾ ਹੈ ਜੀ। ਹੁਣ ਅਕਾਲੀਆਂ ਦੇ ਬੀ ਬਠਿੰਡੇ ਜਦੋਂ ਏਮਸ ਦੀ ਗੱਲ ਹੋਊਗੀ ਤੇ ਅਕਾਲੀਆਂ ਦਾ ਹੀ ਨਾਂ ਚੱਲੂਗਾ।
1: ਬਿਲਕੁਲ ਜੀ ਬਿਲਕੁਲ,
0: ਤੁਸੀਂ ਤਾਂ 16 ਮੈਡੀਕਲ ਕਾਲਜ ਗਏ ਸੀਗੇ ਜੀ, ਪਤਾ ਨੀ ਅੱਜ ਤੱਕ ਜਿਹੜਾ ਹੈਗਾ ਆ ਕਿੰਨਿਆਂ ਦੇ ਲਿੰਟਰ ਪੈ ਗਿਆ ਕਿ ਨਹੀਂ ਪੈ ਗਿਆ
1: ਜੀ
0: ਹਾਂਜੀ। ਉਹ ਸਾਰੀਆਂ ਉੱਥੇ ਉਹਦੇ ਆਲੇ ਦੁਆਲੇ ਝੋਨਾ ਲੱਗਾ ਆ ਜੀ, ਉਹ ਜਿੱਥੇ ਇਹਨਾਂ ਨੇ ਨਾ ਜੀ ਵਸਤੂ ਵਾਲੇ ਰੱਖਿਆ ਆਇਆ ਸੀ ਜੀ, ਉਹ ਉੱਥੇ ਮੀਂਹ ਪੱਥਰ ਦੇ ਨਾਲ ਆਲੇ ਦੁਆਲੇ ਝੋਨਾ ਲੱਗਾ ਆ
1: ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੀਆਂ ਕਹਿਣ ਦੀ ਗੱਲ ਹੈਗੀ ਆ ਜੀ।
1: ਬਿਲਕੁਲ,
0: ਬਾਕੀ ਭਾਰੇ ਸਾਹਿਬ ਇਸ ਖਬਰ ਦੇ ਉੱਤੇ ਤਾਂ ਵਾਇੰਡ ਅਪ ਇਹਨੂੰ ਇਸੇ ਚੀਜ਼ ਤੇ ਕਰਦੇ ਹੈਗੇ ਆ ਵੀ ਮਾਨ ਸਾਹਿਬ ਸਾਡਾ ਬਹੁਤ ਦਿਲ ਕਰਦਾ ਆ ਤੁਹਾਡੇ ਤੇ ਯਕੀਨ ਕਰਨ ਨੂੰ, ਪਰ ਕੀ ਕਰੀਏ ਵੀ ਤੁਹਾਡੀ ਕੱਲ ਵਾਲੀ ਗੱਲ ਤੇ ਜੇ ਯਕੀਨ ਕਰੀਏ ਤੇ ਅੱਜ ਵਾਲੀ ਝੂਠੀ ਹੋ ਜਾਂਦੀ ਆ, ਤੇ ਜੇ ਅੱਜ ਵਾਲੀ ਤੇ ਯਕੀਨ ਕਰੀਏ ਤੇ ਕੱਲ ਵਾਲੀ ਝੂਠੀ ਹੋ ਜਾਂਦੀ ਆ, ਤੇ ਉਹਦੇ ਤੇ ਕੱਲ ਵਾਲੀ ਤੇ ਤਾਂ ਪਹਿਲਾਂ ਹੀ ਪਰਚਾ ਦਰਜ ਹੈਗਾ ਆ, ਇੱਥੇ ਹੁਣ ਪਤਾ ਨੀ ਕੀ ਕਾਰਵਾਈ ਹੁੰਦੀ ਆ ਜੀ, ਦੇਖ ਲੈਂਦੇ ਆ ਸਰ।
1: ਬਿਲਕੁਲ
0: ਹਾਂਜੀ
1: ਜੀ, ਤੇ ਸੈਣੀ ਸਾਹਿਬ ਵੈਸੇ ਦੇਖਿਆ ਜਾਵੇ ਹਰ ਚੀਜ਼ ਦੇ ਵਿੱਚ ਹੀ ਸਿਆਸਤ ਹੀ ਚੱਲ ਰਹੀ ਆ, ਤਾਂ ਦੇਖੋ ਭਾਜਪਾ ਦਾ ਅੰਮ੍ਰਿਤਸਰ ਤੋਂ ਇੱਕ ਜਿਹੜਾ ਫੜਿਆ ਗਿਆ ਤਾਂ ਉਹਦੇ ਵਿੱਚ AK-47 ਤੇ ਹੋਰ ਜਿਹੜੇ ਐਡਵਾਂਸ ਜਿਹੜੇ ਨੇ ਵੈਪਨ ਨੇ ਉਹ ਫੜੇ ਗਏ ਨੇ, ਪਰ ਉਹਦੇ ਵਿੱਚ ਵੀ ਧਾਲੀਵਾਲ ਸਾਹਿਬ ਦੇਖੋ ਆਮ ਆਦਮੀ ਪਾਰਟੀ ਦੇ ਨੇ ਮੇਰੇ ਖਿਆਲ ਵੀ, ਤੇ ਉਹ ਕਹਿੰਦੇ ਨੇ ਭਾਈ ਵੀ ਅਸੀਂ ਤਾਂ ਬਥੇਰਾ ਕਿਹਾ ਭਾਈ, ਮਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਥੇ ਜਿਹੜੇ ਡਰੋਨ ਜਿਹੜੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਕੀਤੀ ਸੀ ਵਾਰ ਵਾਰ, ਪਰ ਕਹਿੰਦੇ ਕੇਂਦਰ ਸਰਕਾਰ ਜਿਹੜੀ ਆ ਸਹਿਯੋਗ ਨਹੀਂ ਕਰਦੀ ਇਸ ਕਰਕੇ, ਤੇ 2027 ਦੀਆਂ ਚੋਣਾਂ ਲਾਗੇ ਨੇ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਸੂਬੇ ਦੇ ਵਿੱਚ ਖਲਬਲੀ ਮਚਾਉਣਾ ਜਾਂ ਵੋਟਾਂ ਨੂੰ ਡਿਸਟਰਬ ਕਰਨ ਦੇ ਲਈ ਕਹਿੰਦੇ ਇਹ ਸਾਰਾ ਕੁਝ ਹੋ ਰਿਹਾ, ਤੇ ਭਾਈ 4.5 ਸਾਲਾਂ ਦੇ ਵਿੱਚ ਕਿੰਨੇ ਥਾਣਿਆਂ ਦੇ ਉੱਤੇ ਕਿੰਨੇ ਜਿਹੜੇ ਵਪਾਰੀ ਨੇ ਉਹਨਾਂ ਦੇ ਉੱਤੇ ਜਾਂ ਸਾਰਾ ਕੁਝ ਹੋ ਗਿਆ, ਉਦੋਂ ਤਾਂ ਹਥਿਆਰ ਨਜ਼ਰ ਨਹੀਂ ਆਏ ਜੀ।
0: ਭਾਰੇ ਸਾਹਿਬ ਇੱਦਾਂ ਆ ਭਈ ਜੇ ਤੁਹਾਡੀ ਗੱਲ ਨਹੀਂ ਮੰਨੀ ਉਹਨਾਂ ਨੇ ਜਾਂ ਨਹੀਂ ਸੁਣੀ ਹੈਗੀ, ਤੁਸੀਂ ਤੁਹਾਡੀ ਪਾਰਟੀ

0: ਤੇ ਧਰਨੇ ਆ ਤਾਂ ਉੱਠੀ ਪਾਰਟੀ ਆ, ਚੁੱਪ ਕਰਕੇ ਕੈਬਨਿਟ ਵੱਲ ਜਾ ਕੇ ਤੇ ਬਾਹਰ ਧਰਨਾ ਲਾ ਦਿੰਦੇ ਹੋਮ ਮਿਨਿਸਟਰ ਦੇ, ਸਾਡੇ ਤਾਂ ਉੱਥੇ ਆਹ ਲਾ ਦਿਆ ਥਾਣਿਆਂ ਤੇ ਹਮਲਾ ਹੋਣ ਡਿਆ ਤੇ ਤੁਸੀਂ ਸਾਨੂੰ ਆਹ ਚੀਜ਼ ਨਹੀਂ ਦਿੰਦੇ ਹੈਗੇ, ਐਂਟੀ ਡਰੋਨ ਸਿਸਟਮ ਨਹੀਂ ਦਿੰਦੇ। ਹਾਂਜੀ ਉਹ 50 ਕਿਲੋਮੀਟਰ ਤਾਂ ਵੈਸੇ ਵੀ ਐਸ ਐਫ ਕੋਲ ਆ ਜੀ,
1: ਬਿਲਕੁਲ
0: ਠੀਕ ਹੈ ਜੀ। ਅੱਛਾ ਉਹ 50 ਕਿਲੋਮੀਟਰ ਤੋਂ ਅੱਗੇ ਨਿਕਲੇ ਆਉਂਦਾ ਹੈਗਾ ਤੇ ਤੁਹਾਡੀ ਹੈਗੀ ਹੈ ਸ਼ੁਰੂ ਹੈ ਜੀ ਜੁਰਿਸਡਿਕਸ਼ਨ
1: ਜੀ,
0: ਤੁਸੀਂ ਕਿੰਨੇ ਕੁ ਅਟੈਂਟਿਵ ਹੈਗੇ ਆ ਉਹ ਪਤਾ ਲੱਗ ਜਾਂਦਾ ਹੈ ਜੀ।
1: ਜੀ
0: ਪਰ ਸਾਹਿਬ ਇਹ ਤਾਂ ਇੱਕ ਬੰਦਾ ਫੜਿਆ ਹੈ, ਇਕੱਲਾ ਹੀ ਥੋੜਾ ਹੋਊਗਾ, ਹੋਰ ਇੱਦਾਂ ਦੇ ਕਰੇ ਬਾਰਡਰ ਤੇ ਕਿੰਨੇ ਬਾਰਡਰ ਤੇ ਬੈਠੇ ਹੈ ਜੀ, ਜਿਹੜੇ ਤੁਸੀਂ ਦੇਖੋ ਤਾਂ ਇੰਨਾ ਅਸਲਾ ਆ ਚੁੱਕਾ ਹੈਗਾ ਜੀ, ਉਧਰੋਂ ਵੀ ਆਇਆ ਹੈਗਾ, ਬੀਜੇਪੀ ਰੂਲਡ ਸਟੇਟ ਦੇ ਵਿੱਚੋਂ ਵੀ ਆਉਂਦਾ ਹੈਗਾ, ਮੱਧ ਪ੍ਰਦੇਸ਼ ਤੋਂ ਉੱਥੋਂ ਵੀ ਬਣ ਕੇ ਆਉਂਦਾ ਹੈ ਜੀ।
1: ਜੀ
0: ਵੱਡੀ ਗੱਲ ਇਹ ਹੈਗੀ ਆ ਤੇ ਇਹਨਾਂ ਨੇ ਕਿੰਨੀ ਕੁ ਵਾਰੀ ਜਿਹੜਾ ਹੈਗਾ ਆ ਤੁਹਾਡੇ ਜੋ ਹੁਣ ਤਾਂ ਚਲੋ ਜਿਹੜੇ 6 ਤੁਹਾਡੇ ਰਾਜ ਸਭਾ ਵਾਲੇ ਚੱਲ ਗਏ, ਉਧਰਲੇ ਪਾਸੇ ਬਾਕੀ ਹਜੇ ਵੀ ਤਾਂ ਹੈਗਾ ਹੀ ਆ, ਉੱਥੇ ਐਮ ਪੀ ਤਾਂ ਤੁਹਾਡੇ ਹੈਗੇ ਹੀ ਆ,
1: ਬਿਲਕੁਲ
0: ਹਾਂਜੀ। ਉੱਥੇ ਉਹਨਾਂ ਨੇ ਗੱਲ ਨੀ ਕੀਤੀ, ਮੀਤ ਹੇਰ ਨੇ ਕਿਉਂ ਨੀ ਗੱਲ ਕੀਤੀ, ਪਾਰਲੀਮੈਂਟ ਚ ਖੜੇ ਹੋ ਕੇ ਗੱਲ ਕਰੋ ਤੁਸੀਂ
1: ਜੀ,
0: ਉਹਦਾ ਸੈਸ਼ਨ ਚੱਲਦਾ ਹੀ ਰਹਿੰਦਾ ਨਾ ਜੀ, ਉੱਥੇ ਉੱਥੇ ਤਾਂ ਗੱਲ ਕਰੋ ਤੁਸੀਂ,
1: ਬਿਲਕੁਲ
0: ਭਾਈ ਆ ਦੇਖੋ ਜੀ ਤੁਹਾਡੇ ਹਾਲਾਤ ਆ।
1: ਸੀਚੇਵਾਲ ਸਾਹਿਬ ਇਨਸਾਨੀਅਤ ਦੇ ਕਦਰਦਾਨ ਨੇ, ਕੁਦਰਤ ਦੇ ਕਦਰਦਾਨ ਨੇ, ਉਹਨਾਂ ਦਾ ਤਾਂ ਫਰਜ਼ ਬਣਦਾ ਇਹ ਗੱਲ ਪਹਿਲਾਂ ਰੱਖਣ ਪਈ, ਇੰਨਾ ਕੁਝ ਹੋ ਰਿਹਾ ਜੀ ਸਾਡੇ ਸੂਬੇ ਚ, ਤੁਹਾਡੇ ਸੂਬਿਆਂ ਚੋਂ ਆਹ ਚੀਜ਼ਾਂ ਆ ਰਹੀਆਂ ਨੇ, ਇਹਨਾਂ ਨੂੰ ਬੰਦ ਕਰੋ ਭਾਈ।
0: ਭਾਰੇ ਸਾਹਿਬ ਮੈਨੂੰ ਇੱਕ ਵਾਰੀ ਇੱਕ ਸਿਆਸਤਦਾਨ ਨੇ ਕਿਹਾ ਸੀਗਾ
1: ਜੀ,
0: ਮੈਂ ਕਿਹਾ ਉਹ ਮੈਨੂੰ ਕਹਿੰਦਾ ਉਹ ਕਿਸੇ ਅੱਗੇ ਐਮ ਪੀ ਦਾ ਹੈਗਾ ਸੀਗਾ ਜੀ ਨੇੜੇ, ਉਹ ਮੈਨੂੰ ਕਹਿੰਦਾ ਵੀ ਸੈਣੀ ਸਾਹਿਬ ਤੁਹਾਨੂੰ ਕੀ ਦੱਸੀਏ, ਇਹ ਤਾਂ ਪਾਣੀਪਤ ਅੱਗੇ ਜਾ ਕੇ ਜਿਹੜਾ ਹੈਗਾ ਜਿਹੜਾ ਵੀ ਜ਼ਬਾਨ ਬਾਤ ਹੋਣੀ ਸ਼ੁਰੂ ਹੋ ਜਾਂਦੀ ਆ, ਹੈਂਜੀ ਵੀ ਉੱਥੇ ਜਾ ਕੇ ਹਿੰਦੀ ਬੋਲਣੀ ਪੈਣੀ ਆ, ਅੰਗਰੇਜ਼ੀ ਬੋਲਣੀ ਪੈਣੀ ਆ, ਹਾਲੇ ਕਿ ਕਹਿੰਦਾ ਉੱਥੇ ਗੱਲ ਪੰਜਾਬੀ ਚ ਵੀ ਹੋ ਸਕਦੀ ਆ ਜਿੱਦਾਂ ਮਰਜ਼ੀ, ਕਹਿੰਦਾ ਉੱਥੇ ਤੁਸੀਂ ਕਹਿੰਦਾ ਜੋ ਮਰਜ਼ੀ ਕਰ ਲਓ, ਕਦੀ ਵੀ ਤੁਹਾਨੂੰ ਪ੍ਰਾਈਮ ਮਿਨਿਸਟਰੀ ਜਿਹੜੀ ਹੈਗੀ ਨਾ, ਪ੍ਰਾਈਮ ਵਧੀਆ ਮਿਨਿਸਟਰੀ ਜਿਹੜੀ ਆ ਉਹ ਪੰਜਾਬ ਵਾਲਿਆਂ ਦੇ ਖਾਤੇ ਚ ਨਹੀਂ ਆਊਗੀ। ਮੈਂ ਕਿਹਾ ਉਹ ਕਿਉਂ, ਕਹਿੰਦਾ ਉਹ ਲੈ ਕੇ ਜਾਂਦੇ ਸਾਊਥ ਵਾਲੇ
1: ਜੀ,
0: ਜਿਹਨਾਂ ਦੀ ਇੰਗਲਿਸ਼ ਤੇ ਵੀ ਕਮਾਂਡ ਆ, ਜਿਹਨਾਂ ਦੀ ਮਤਲਬ ਮੈਥ ਤੇ ਵੀ ਕਮਾਂਡ ਹੈਗੀ ਆ, ਹਾਂਜੀ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੱਲੇ ਦੇ ਹੈਗੀ ਆ, ਕਹਿੰਦਾ ਸਾਡੇ ਬੰਦੇ ਜਿਹੜੇ ਹੈਗੇ ਆ ਇੱਥੇ ਜਿਹੜੀਆਂ ਗੱਲਾਂ ਕਰ ਸਕਦੇ ਆ, ਨਾਰੇ ਲਾ ਸਕਦੇ ਹੈਗੇ ਆ, ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਤਿਆਰੀ ਕਰਕੇ ਬੋਲਣਾ ਜਿਹੜਾ ਆ, ਉਹ ਕਹਿੰਦਾ ਵੀ ਕੁਛ ਹੋਰ ਗੱਲ ਹੈਗੀ ਆ।
1: ਦੇਖੋ ਆਪਣੇ ਕਿੰਨੇ ਹੋਣਹਾਰ ਲੋਕ ਨੇ, ਮੈਂ ਚਲੋ ਕਿਸੇ ਦੀ ਹਮਾਇਤ ਨਹੀਂ ਕਰਦਾ, ਅਰਥ ਸ਼ਾਸਤਰੀ ਨੇ, ਕਿਸਾਨੀ ਮੁੱਦਿਆਂ ਦੇ ਉੱਤੇ ਸ਼ਰਮਾ ਸਾਹਿਬ ਨੇ, ਕਿੰਨੇ ਵਿਦਵਾਨ ਨੇ ਆਪਣੇ ਕਹਿ ਸਕਦੇ, ਜਿਹੜੇ ਐਨ ਧਾਕੜ ਕਹਿ ਸਕਦੇ ਆ ਕਿ ਪੂਰੇ ਪੁਆਇੰਟਾਂ ਦੇ ਨਾਲ ਜਥੇਬੰਦੀਆਂ ਜਿਹੜੀਆਂ ਨੇ ਆਪਣੀਆਂ ਪੰਜਾਬ ਦੀਆਂ ਕਿਸਾਨੀ ਦੀਆਂ, ਉਹਦੇ ਵਿੱਚ ਬੁਲਾਰੇ ਜਿਹੜੇ ਨੇ, ਕਿੰਨੇ ਉਹ ਤਰਕ ਦੇ ਨਾਲ ਤੇ ਕਿੰਨੇ ਅੰਕੜਿਆਂ ਦੇ ਨਾਲ ਗੱਲ ਕਰਦੇ ਆ, ਕਿ ਉਹਨਾਂ ਲੋਕਾਂ ਨੂੰ ਨੀ ਭੇਜਣਾ ਚਾਹੀਦਾ ਕਿ ਸਿਰਫ ਪੈਸਾ ਹੀ ਜਿਹੜਾ ਹੈ ਪੈਸਾ ਲੈ ਕੇ ਉਹਨੂੰ ਦੇਖ ਕੇ ਭੇਜ ਦਿੱਤਾ ਜਾਵੇ।
0: ਪਰ ਸਾਹਿਬ ਉਮੀਦ ਤਾਂ ਸੀਗੀ ਇਹਨਾਂ ਦੀ ਪਾਰਟੀ ਤੋਂ ਵੀ ਹਾਂ ਜੀ ਕੋਈ ਹਟ ਕੇ ਕੰਮ ਕਰਨਗੇ, ਕੋਈ ਮਤਲਬ ਕੋਈ ਟੈਲੈਂਟਡ ਬੰਦੇ ਜਿਹੜੇ ਹੈਗੇ ਆ ਉੱਥੇ ਭੇਜਣਗੇ ਜੀ, ਇੰਟੈਲੀਜੈਂਟ ਬੰਦੇ ਜਾਣਗੇ, ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ ਜੀ, ਵਿਦ ਫੈਕਟਸ ਐਂਡ ਫਿਗਰਸ, ਤੇ ਉਹ ਆਪਣੇ ਆਪ ਉਹਦੇ ਨਾਲ ਕੋਈ ਹੱਲ ਹੋਊਗਾ ਜੀ। ਬਟ ਇਹਨਾਂ ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਤਾਂ ਹੈਗਾ ਜੀ, ਇਹ ਤਾਂ ਹਾਨੀ ਜੀ ਕਿਸੇ ਕੰਮ ਦੇ ਨੀ ਨਿਕਲੇ ਜੀ, ਹੁਣ ਤਾਂ ਇਹ ਵੀ ਕਾਊਂਟਰ ਹੁਣ ਜਿਹੜਾ ਧਾਲੀਵਾਲ ਸਾਹਿਬ ਦਾ ਜਿਹੜਾ ਹੈਗਾ ਆ ਜਿਹਨਾਂ ਨੂੰ ਅਕਸਰ ਟਮਾਟਰ ਮੰਤਰੀ ਵੀ ਕਹਿੰਦੇ ਆ, ਉਹਨਾਂ ਦਾ ਤਾਂ ਵੈਸੇ ਏਦਾਂ ਹੀ ਆ ਜੀ, ਆਹ ਲੋਕਾਂ ਵਾਸਤੇ ਜਿਹੜੇ ਕਾਊਂਟਰ ਅਟੈਕ ਕਰਨ ਦੀ ਗੱਲ ਆ, ਬਾਕੀ ਓਦਾਂ ਸਰ ਪਤਾ ਨੀ ਹੈਗਾ ਜੀ ਵੀ ਚਲੋ ਇੱਕ ਬੰਦੇ ਤੋਂ ਰਿਕਵਰੀ ਹੋਈ ਆ ਖਰੀ, ਏਦਾਂ ਦੇ ਕਿੰਨੇ ਹੈਗੇ ਆ ਜੀ
1: ਇਹਦੇ
0: ਸਰ, ਇਹ ਜੇ ਕਿਤੇ ਹਾਲਾਤ ਖਰਾਬ ਹੋਵੇ ਇੰਨਾ ਅਸਲਾ ਜਿਹੜਾ ਹੈਗਾ ਬਣੂਗਾ ਕੀ ਪੰਜਾਬ ਦਾ
1: ਜੀ, ਬਿਲਕੁਲ
0: ਸਰ। ਪਰ ਸਾਹਿਬ ਤੁਸੀਂ ਯਕੀਨ ਕਰੋ ਇਸ ਵੇਲੇ ਪੰਜਾਬ ਚ ਉਹ ਬੰਦੇ ਬੈਠੇ ਹੈਗੇ ਆ ਵੀ ਜਿਹੜੇ ਕਿਸੇ ਕਾਰਨ ਵਸ਼ ਬਾਹਰਲੇ ਕੰਟਰੀਆਂ ਦੇ ਵਿੱਚ ਮੂਵ ਨਹੀਂ ਕਰ ਸਕੇ
1: ਜੀ,
0: ਅਦਰਵਾਈਜ਼ ਜੇ ਕਿਸੇ ਦਾ ਸਰਦਾ ਆ ਜਾਂ ਕਿਸੇ ਦਾ ਜ਼ਰੀਆ ਹੈਗਾ ਆ ਤੇ ਉਹ ਨਿਕਲ ਰਿਹਾ ਛੇਤੀ ਤੋਂ ਛੇਤੀ, ਬਿਜ਼ਨਸਮੈਨ ਤਾਂ ਨਿਕਲ ਰਿਹਾ ਹੈਗਾ ਆ ਜੀ, ਬਿਜ਼ਨਸਮੈਨ ਤਾਂ ਇੱਥੋਂ ਬਿਜ਼ਨਸ, ਤੁਸੀਂ ਯਕੀਨ ਕਰੋ ਅੱਗੇ ਮਤਲਬ ਜਿਹੜੇ ਹੈਗੇ ਆ ਯੂਪੀ ਬਿਹਾਰ ਤੋਂ ਬੰਦੇ ਆਉਂਦੇ ਹੁੰਦੇ ਸੀਗੇ ਇੱਥੇ, ਸਾਡਾ ਉਦਯੋਗ ਜਿਹੜਾ ਹੈਗਾ ਆ ਹੁਣ ਉੱਥੇ ਨੂੰ ਜਾ ਰਿਹਾ ਜੀ,
1: ਜੀ
0: ਪੰਜਾਬੀਆਂ ਨੂੰ ਹੱਡ ਹਰਾਮੀ ਬਣਾ ਦਿੱਤਾ ਹੈਗਾ ਜੀ, 1000 ਰੁਪਈਆ ਆਊਗਾ ਤਾਂ ਇਹ ਹੋਊਗਾ ਜੀ ਫਰੀ ਵੀਜ਼ ਦੇ ਉੱਤੇ ਜੀ, ਤੇ ਨਾ ਤਾਂ ਇੱਥੇ ਲੇਬਰ ਮਿਲਦੀ ਆ ਜੀ ਤੇ ਨਾ ਸਿਕਿਓਰਡ ਐਟਮੋਸਫੀਅਰ ਮਿਲਦਾ ਹੈਗਾ, ਇਸ ਕਰਕੇ ਬਿਜ਼ਨਸ ਵੀ ਦੂਜੀਆਂ ਸਟੇਟਾਂ ਚ ਸ਼ਿਫਟ ਹੋ ਰਿਹਾ ਜੀ। ਹਾਂਜੀ ਇੱਕ ਚੀਜ਼ ਜ਼ਰੂਰ ਪੋਜ਼ਿਟਿਵ ਖ਼ਬਰ, ਹਾਂਜੀ ਉਹ ਇਹ ਹੈ ਜੀ ਕਿ ਅੱਜ ਕਿਸਾਨ ਜਿਹੜੀਆਂ ਯੂਨੀਅਨ ਆ ਉਹ ਕੱਸਿਆ ਹੋਇਆ ਜੀ, ਉਹਨਾਂ ਨੇ ਸਿਰ ਜੋੜ ਲਏ ਹੈਗੇ ਜੀ ਵੀ ਉਹ ਇਸ ਚੀਜ਼ ਦੇ ਮੁੱਦੇ ਤੇ ਵੀ ਆ ਜਿਹੜੀ ਅਮੈਰੀਕਾ ਨਾਲ ਡੀਲ ਹੋਈ ਆ ਇਹਦੇ ਮੁੱਦੇ ਤੇ ਕੀ ਕੰਸੀਕੁਐਂਸ ਸਰ, ਜਦੋਂ ਡੇਅਰੀ ਪ੍ਰੋਡਕਟ ਕਹਿੰਦੇ ਆ ਨਾ ਜੀ ਇਹਨਾਂ ਦੀ ਵੀ ਜਾਨ ਨਿਕਲਦੀ ਹੈਗੀ ਇੱਥੇ ਤੇ ਭਾਈ ਇੱਥੇ ਬਣੂਗਾ ਕੀ,
1: ਬਿਲਕੁਲ
0: ਤੇ ਇਸ ਕਰਕੇ ਜਿਹੜਾ ਇਹ ਜੀ ਕੁਛ ਇੱਕ ਚੀਜ਼ਾਂ ਇਹ ਵੀ ਵਿਚਾਰਨ ਵਾਲੀਆਂ ਗੱਲ ਹੈਗੀ ਆ ਵੀ ਡੇਅਰੀ ਪ੍ਰੋਡਕਟ ਤੁਸੀਂ ਕਹਿ ਤਾਂ ਦਿੱਤਾ ਇੱਕ ਪਾਸੇ ਤੁਹਾਡੇ ਜਿਹੜੇ ਹੈਗੇ ਆ ਉੱਥੇ ਦੇ ਮਤਲਬ ਖੁਰਾਕ ਪਸ਼ੂਆਂ ਦੀ ਉੱਥੇ ਨੋਨ ਵੈਜ ਵੀ ਦਿੱਤਾ ਜਾਂਦਾ ਹੈਗਾ
1: ਪਸ਼ੂਆਂ ਨੂੰ,
0: ਫੇਰ ਜਿਹੜਾ ਹੈਗਾ ਆ ਫਿਰ ਤੁਸੀਂ ਆਪੋ ਇਸ ਚੀਜ਼ ਦੇ ਉੱਤੇ ਕਹਿੰਦੇ ਹੈਗੇ ਆ ਜੀ ਸਾਡੇ ਸ਼ਾਕਾਹਾਰੀ ਜਿਹੜੀ ਦੁੱਧ ਨੂੰ ਮੰਨਦੇ ਆ ਜੀ, ਇਹ ਥੋੜਾ ਕਲਚਰ ਡਿਫਰੈਂਸ ਹੈਗਾ, ਥੋੜੇ ਹੋਰ ਚੀਜ਼ਾਂ ਹੈਗੀਆਂ ਜੀ, ਬਾਕੀ ਜਿਹੜਾ ਵੱਡੀ ਗੱਲ ਇਹ
1: ਸੈਣੀ ਸਾਹਿਬ ਦੁਨੀਆਂ ਦੇ ਉੱਤੇ ਸ਼ਾਕਾਹਾਰੀ ਤਾਂ ਕੁਝ ਵੀ ਨੀ, ਚਲੋ ਸਾਡੀਆਂ ਮਨ ਦੀਆਂ ਮਨੌਤਾਂ ਨੇ ਜਾਂ ਕੁਝ ਵੀ ਹੈ, ਹੁਣ ਦੇਖੋ ਕੋਈ ਕਣਕ ਦਾ ਬੀਜ ਵੀ ਪਾਉਂਦਾ ਜਿੰਨਾ ਚਿਰ ਉਹਦੇ ਵਿੱਚ ਕੋਈ ਆਪਣਾ ਕੀਟ ਪਤੰਗਾ ਜਿਹੜਾ ਉਹ ਘੁੰਮਦਾ ਨਹੀਂ ਗਾ, ਜਾਂ ਕਿੰਨੇ ਜਿਹੜੇ ਆਪਣੇ ਸ਼ਹਿਦ ਦੀ ਮੱਖੀ ਕਹਿ ਲੋ ਜਾਂ ਹੋਰ ਸਾਰੇ ਜਿੰਨੇ ਇਹ ਹੈਗੇ ਨੇ ਜੀ, ਜਿੰਨਾ ਚਿਰ ਉਹਨਾਂ ਦਾ ਇੱਕ ਸੰਗਮ ਨਹੀਂ ਹੁੰਦਾ ਇੱਕ ਦੂਸਰੇ ਦੇ ਨਾਲ ਪੋਲੀਏਸ਼ਨ ਨਹੀਂ ਹੁੰਦੀ ਹੈ, ਉਹਨਾਂ ਚਿਰ ਕੋਈ ਵੀ ਫਸਲ ਕੋਈ ਵੀ ਫਲ ਨਹੀਂ ਲੱਗ ਸਕਦਾ ਦਰਖਤ ਨੂੰ, ਕੋਈ ਫੁੱਲ ਨਹੀਂ ਖਿੜ ਸਕਦਾ ਜੀ,
0: ਪਰ ਇਹ ਸਭ ਬੇਨਤੀ ਇਹ ਹੈਗੀ ਆ ਇਹ ਨਾ ਤੁਸੀਂ ਮਨ ਨੂੰ ਗੱਲ ਹੁੰਦੀ ਆ, ਮੈਂ ਅੱਜ ਤੱਕ ਜਿਹੜਾ ਹੈਗਾ ਨੋਨ ਵੈਜ ਮੈਂ ਨੋਨ ਵੈਜ ਨਹੀਂ ਖਾਧਾ ਜੀ, ਠੀਕ ਹੈ ਜੀ, ਉਹ ਮੈਨੂੰ ਕਿਸੇ ਨੇ ਜਿਹੜਾ ਹੈਗਾ ਫਿਸ਼ ਆਇਲ ਦੇ ਕੈਪਸੂਲ ਭੇਜ ਦਿੱਤੇ
1: ਜੀ
0: ਸੱਜਣ ਮਿੱਤਰ ਦਾ, ਸਰ ਮੈਂ ਚਾਹ ਕੇ ਵੀ ਨਹੀਂ ਖਾ ਸਕਿਆ ਤੇ ਮੈਂ ਮਤਲਬ ਕਿਸੇ ਗਾਂ ਆਪਣੇ ਸੱਜਣ ਨੂੰ ਦੇਤੇ ਵੀ ਯਾਰ ਤੂੰ ਨੋਨ ਵੈਜ ਯੂਜ਼ ਕਰ ਰਿਹਾ ਹੈਗਾ ਤੇ ਤੂੰ ਲੈ ਲੈ,
1: ਮੈਂ ਚਾਹੁੰਦਾ ਸੀ, ਮੈਂ ਆਪਣੀ ਵੀ ਸੁਣਾਉਂਦਾ ਤੁਹਾਨੂੰ, ਮੈਂ ਬਹੁਤ ਔਖਾ ਹੋਇਆ ਸੀ ਜਦੋਂ ਮੈਂ ਨਵਾਂ ਨਵਾਂ ਇੱਥੇ ਆਇਆ, ਚਲੋ ਸਾਰੀ ਉਮਰ ਜਿਹੜਾ ਬੀਫ ਨਹੀਂ ਖਾਧਾ ਸੀ ਕਦੇ ਵੀ, ਤਾਂ ਉਹ ਕੀ ਹੋਇਆ ਉਹ ਸੱਜਣ ਲੈ ਆਏ ਜੀ ਮਤਲਬ ਕਿ ਪੂਛ ਤੇ ਪਹਿਲੀ ਯਾਰੀ ਜੀ, ਤੇ ਉਹ ਜਦੋਂ ਨਾ ਮੈਂ ਬੁਰਕੀ ਭਰਾਂ ਤਰੀ ਦੇ ਨਾਲ ਤੇ ਮੋਰੇ ਮੇਰੇ ਮੋਰੇ ਪੂਰੇ ਦਾ ਪੂਰਾ ਬੀਫ ਆ ਕੇ ਖੜਾ ਹੋ ਜਾ ਕਰੇ ਜੀ, ਉਹ ਮੈਂ ਕਿਹਾ ਭਰਾਵਾ ਲੈ ਜਾਓ ਚੱਕ ਮੇਰੀ ਖਾਂਦਾ ਇਹਨੂੰ, ਹਾਲਾਤ ਬਣਦੇ ਨੇ ਜੀ ਏਦਾਂ ਦੇ ਬਿਲਕੁਲ, ਜਿਹੜੀ ਚੀਜ਼ ਕਦੇ ਨਾ ਖਾਧੀ ਹੋਵੇ ਨਾ ਪਹਿਲਾਂ
0: ਅਸੀਂ ਉਹਨਾਂ ਹੱਥਾਂ ਦੇ ਵਿੱਚੋਂ ਨਿਕਲੇ ਹੁੰਨੇ
1: ਜੀ,
0: ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਬੈਟਰ ਕਰਦੀ ਆ ਜੀ,
1: ਬਿਲਕੁਲ ਹੋਰ
0: ਕੋਈ ਭਰਾ ਸਾਹਿਬ ਖਬਰ ਹੈ ਤੇ ਲੈ ਲਓ ਜੀ। ਹਾਂਜੀ ਫਿਰ
1: ਸੈਣੀ ਸਾਹਿਬ ਜਿਹੜਾ ਹਜ਼ੂਰ ਸਾਹਿਬ ਐਕਟ 1956 ਦਾ ਰੋਲਾ ਪਿਆ ਆ ਉਹਦੇ ਵਿੱਚ ਕਾਫੀ ਜਿਹੜੀ ਅੱਜ ਸਿਆਸੀ ਵੀ ਸ਼ਖਸੀਅਤਾਂ ਤੇ ਸਿੱਖ ਸ਼ਖਸੀਅਤਾਂ ਦੇ ਵੀ ਜਿਹੜੇ ਬਿਆਨ ਆਏ ਆ ਮਹਾਰਾਸ਼ਟਰ ਸਰਕਾਰ ਦੀ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹੜਾ ਐਕਟ ਜਿਹੜਾ 1956 ਨੂੰ ਉਹ ਰੱਦ ਕਰਨ ਤੇ ਇਸ ਦੀ ਥਾਂ ਨਵਾਂ ਕਾਨੂੰਨ ਲਿਆਉਣ ਸਬੰਧੀ ਤਜਵੀਜ਼ ਰੱਦ ਕਰ ਦਿੱਤੀ ਹੈ ਤੇ ਇਹ ਫੈਸਲਾ ਪੰਜ ਪਿਆਰਿਆਂ ਸੀਨੀਅਰ ਧਾਰਮਿਕ ਅਹਿਲਕਾਰਾਂ ਤੇ ਵੱਖ ਵੱਖ ਸਿੱਖ ਧਾਰਮਿਕ ਸੰਸਥਾਵਾਂ ਨੇ ਜਿਹੜੇ ਨੁਮਾਇੰਦੇ ਹੈ ਉਨ੍ਹਾਂ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ ਤੇ ਇਹਦੇ ਵਿਚ ਸੁਖਬੀਰ ਸਿੰਘ ਬਾਦਲ ਹੋਣਾਂ ਦਾ ਵੀ ਅੱਜ ਬਿਆਨ ਲੱਗਿਆ ਤੇ ਇਸੇ ਤਰ੍ਹਾਂ ਬੁੱਢਾ ਦਲ ਤੋਂ ਜਿਹੜੇ ਨੇ ਆਪਣੇ ਇੱਕ ਮਿੰਟ ਜੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਦੇ ਵੀ ਜਿਹੜਾ ਬਿਆਨ ਆਏ ਨੇ ਤੇ ਕੰਗ ਹੁਣਾਂ ਦੇ ਆਪਣੇ ਮਾਲਵਿੰਦਰ ਸਿੰਘ ਕੰਗ ਹੁਣਾਂ ਦਾ ਤੇ ਇਸੇ ਤਰ੍ਹਾਂ ਆਪਣੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦਾ ਵੀ ਇਹ ਬਿਆਨ ਆਇਆ ਇਹਦੇ ਵਿਚ ਇਹਨੂੰ ਰੱਦ ਕੀਤਾ ਜਾਵੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿਹੜਾ ਉਹਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਇਹਦਾ ਵਿਰੋਧ ਕੀਤਾ ਹੈ ਜੀ।
0: ਪਰ ਇਹ ਸਭ ਗੱਲ ਏਦਾਂ ਹੈਗੀ ਆ ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਦੋਂ ਬੋਲੀਆਂ ਆ ਜਦੋਂ ਮੀਡੀਆ ਨੇ ਇਹਨਾਂ ਨੂੰ ਲਾਹਨਤਾਂ
1: ਪਾਈਆਂ ਜੀ। ਬਿਲਕੁਲ
0: ਐਕਚੁਅਲੀ ਇਹ ਜਿਹੜਾ ਹੈਗਾ ਮੁੱਦਾ ਚੱਕਿਆ ਮੀਡੀਆ ਨੇ
1: ਜੀ,
0: ਮੀਡੀਆ ਨੇ ਮੁੱਦਾ ਚੱਕ ਕੇ ਦੱਸਿਆ ਵੀ ਭਾਈ ਉਹਨਾਂ ਨੇ ਜਿਹੜਾ ਹੈਗਾ ਆ ਵੀ ਪੁਰਾਣਾ ਐਕਟ ਜਿਹੜਾ ਆ ਉਹ ਅਬੋਲਿਸ਼ ਕਰ ਦਿੱਤਾ
1: ਜੀ
0: ਤੇ ਉਹ ਨਵਾਂ ਐਕਟ ਲਿਆਉਣ ਲੱਗੇ ਹੈਗੇ ਆ ਜੀ।
1: ਜੀ
0: ਹੁਣ ਪੁਰਾਣਾ ਅਬੋਲਿਸ਼ ਕਰ ਦਿੱਤਾ, ਨਵੇਂ ਦਾ ਜੇ ਡਰਾਫਟ ਆਇਆ ਕੋਈ ਨੀ ਸਰ
1: ਜੀ,
0: ਜਦ ਤੱਕ ਨਵਾਂ ਜਿਹਾ ਡਰਾਫਟ ਆਉਂਦਾ ਨੀ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ ਕਿਉਂਕਿ ਲਕੀਰ ਤੇ ਫਕੀਰ, ਬਟ ਜੇ ਪੁਰਾਣਾ ਉਹਨਾਂ ਨੇ ਅਬੋਲਿਸ਼ ਕੀਤਾ ਆ ਤੇ ਬਟ ਨੈਚੁਰਲ ਆ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਵੀ ਉੱਥੇ ਦੀ ਸਰਕਾਰ ਦੀ ਇੰਟਰਫੇਰੈਂਸ ਜ਼ਿਆਦਾ ਵਧਾਉਣ ਦੀ ਹੋਏਗੀ ਉੱਥੇ ਜਾਂ ਕੰਟਰੋਲ ਆਪਣੇ ਹੱਥ ਚ ਲੈਣ ਦੀ ਹੋਏਗੀ ਜੀ। ਸੋ ਇਸ ਕਰਕੇ ਲੈਟ ਅਸ ਸੀ ਕੀ ਡਰਾਫਟ ਆਉਂਦਾ ਹੈਗਾ ਜੀ, ਉਹ ਤੋਂ ਬਾਅਦ ਪ੍ਰਤੀਕਿਰਿਆ ਦੇਵਾਂਗੇ। ਬਟ ਇਹ ਆ ਜੀ ਕਿ ਜੇ ਉਹਨੂੰ ਅਬੋਲਿਸ਼ ਵੀ ਕਰਨਾ ਸੀ ਤੇ ਸਿੱਖ ਸੰਸਥਾਵਾਂ ਨਾਲ ਸਲਾਹ ਕਰ ਲੈਂਦੇ, ਐਸ ਜੀ ਪੀ ਸੀ ਨਾਲ ਸਲਾਹ ਕਰ ਲੈਂਦੇ ਇਹ ਜਿਹੜਾ ਹੈਗਾ ਆ ਤੇ ਓਹਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਕੋਨਫੀਡੈਂਸ ਚ ਲੈ ਲੈਂਦੇ। ਉਸ ਤੋਂ ਬਾਅਦ ਡਰਾਫਟ ਬਣਾ ਕੇ ਪਹਿਲਾਂ ਇਹਨੂੰ ਅਬੋਲਿਸ਼ ਕਰਨ ਵਾਲੀ ਖਬਰ ਪਹਿਲਾਂ ਕਿਉਂ ਆਈ ਹੈਗੀ ਆ? ਪਹਿਲਾਂ ਇਹਨਾਂ ਦਾ ਡਰਾਫਟ ਨਵੇਂ ਦਾ ਆ ਜਾਂਦਾ ਔਰ ਸਾਰਿਆਂ ਧਿਰਾਂ ਨੂੰ ਮਨਜੂਰ ਹੋ ਕੇ ਤੇ ਫਿਰ ਨਾਲ ਹੀ ਅਬੋਲਿਸ਼ ਕਰ ਦਿੰਦੇ ਤੇ ਨਾਲ ਹੀ ਦੂਜਾ ਪਾਸ ਕਰ ਲੈਂਦੇ ਜੀ। ਇੰਡੀ ਕਾਹਲੀ ਕੀ ਸੀ ਜੀ?
1: ਬਿਲਕੁਲ
0: ਇਹਦੇ ਵਿਚ ਏਦਾਂ ਲੱਗਦਾ ਹੈਗਾ ਆ ਕਿ ਸਰਕਾਰ ਦੀ ਮਹਿਲਾ ਫਾਈਡ ਆ, ਇਹਨਾਂ ਨੂੰ ਇਹ ਹੋਣਾ ਆ ਕਿ ਜੇ ਇਸ ਚੀਜ਼ ਦਾ ਰੌਲਾ ਪੈ ਗਿਆ ਤੇ ਫਿਰ ਜਿਹੜਾ ਆ ਹੋ ਸਕਦਾ ਆ ਵੀ ਪੋਲੀਟੀਕਲੀ ਨੁਕਸਾਨ ਹੋਵੇ ਜੀ। ਇਸ ਕਰਕੇ ਇਹਨਾਂ ਨੇ ਜਿਹੜਾ ਆ ਇਹ ਕੰਮ ਕੀਤਾ ਜੀ। ਤੇ ਉਹ ਜਿੱਦਾਂ ਡਰਾਫਟ ਜਿੱਦਾਂ ਇੱਥੇ ਨਹੀਂ ਸੀ ਪਤਾ ਲੱਗਿਆ ਉਦਾਂ ਹੀ ਉੱਥੇ ਡਰਾਫਟ ਨਹੀਂ ਆ ਰਿਹਾ ਜੀ, ਤੋਂ ਸ਼ੰਕਾ ਜਿਹੜੀ ਆ ਹੋਰ ਗਹਿਰੀ ਹੁੰਦੀ ਜਾਂਦੀ ਆ ਜੀ।
1: ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਜਿਹੜਾ 29 ਜੂਨ ਨੂੰ ਮਾਮਲਾ ਰੱਖਣ ਦੇ ਨਿਰਦੇਸ਼ ਦੇ ਦਿੱਤੇ ਹੈ। ਸੁਪਰੀਮ ਕੋਰਟ ਨੇ ਜਿਹੜਾ ਸੀ ਵੀਰਵਾਰ ਨੂੰ ਇੱਕ ਪਟੀਸ਼ਨ ਅੱਜ ਜਿਹੜੀ ਹੈ ਉਹਨੂੰ ਕਿਹਾ ਕਿ ਅਯੁੱਧਿਆ ਦੇ ਵਿਚ ਰਾਮ ਮੰਦਰ ਦੇ ਲਈ ਜਿਹੜਾ ਮਿਲੇ ਦਾਨ ਦੇ ਵਿਚ ਕਥਿਤ ਹੇਰ ਫੇਰ ਦੇ ਮਾਮਲੇ ਚ ਐਫ ਆਈ ਆਰ ਦਰਜ ਕਰਨ ਤੇ ਨਿਰਪੱਖ ਤੇ ਸਮਾਬੰਧ ਜਿਹੜੀ ਹੈ ਜਾਂਚ ਦੀ ਮੰਗ ਵਾਲੀ ਆਪਣੀ ਪਟੀਸ਼ਨ ਦਾ 29 ਜੂਨ ਨੂੰ ਅਦਾਲਤ ਦੇ ਵਿਚ ਜ਼ਿਕਰ ਕਰੇ। ਇਹ ਜਿਹੜਾ ਮਾਮਲਾ ਜਸਟਿਸ ਆਪਣੇ ਇੱਕ ਮਿੰਟ ਜੀ ਜਸਟਿਸ ਬੀ ਵੀ ਨਗਾਰਥਨਾ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਜਿਹੜਾ ਜ਼ਰੂਰੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਜੀ, ਤੇ ਉਨ੍ਹਾਂ ਨੇ ਆਰਡਰ ਕਰ ਦਿੱਤਾ ਕਿ ਭਾਈ 29 ਤਰੀਕ ਨੂੰ ਇਹ ਪੇਸ਼ ਕੀਤਾ ਜਾਵੇ। ਵੈਸੇ ਰੱਬ ਦੇ ਘਰ ਇਹੋ ਕੁਝ ਹੋ ਰਿਹਾ ਜੀ, ਰੱਬ ਨੂੰ ਜਿਹਨੂੰ ਮੰਨਦੇ ਆ ਉਹਦੇ ਉਹਨੂੰ ਹੀ ਕੁੰਡੀ ਲਾਈ ਜਾਂਦੇ ਆ ਜੀ ਫੰਡਿੰਗ ਦੇ ਵਿੱਚ।
0: ਬਿਲਕੁਲ ਜੀ ਬਿਲਕੁਲ, ਜਸਟਿਸ ਡੀ ਵੀ ਨਾਗਰਤਨਾ ਹੋਣਾ ਜੀ। ਹਾਂਜੀ ਠੀਕ ਹੈ ਠੀਕ ਹੈ ਜੀ। ਹਾਂਜੀ ਸਰ ਗੱਲ ਏਦਾਂ ਹੈਗੀ ਆ ਜੀ ਕਿ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਆ ਉਹ ਵੀ ਕਹਿੰਦੇ ਹੋਣਗੇ ਜੀ ਕਿ ਜਿੱਦਾਂ ਲਾਲੂ ਪ੍ਰਸ਼ਾਦ ਕਹਿੰਦਾ ਸੀਗਾ ਜੀ ਕਿ ਜਿਸ ਕਾ ਹਮਨੇ ਚਾਰਾ ਖਾਇਆ ਵੋ ਤੋ ਬੋਲਤੇ ਨਹੀਂ, ਹੈਂਜੀ ਵੋ ਤੋ ਆਜ ਵੀ ਹਮੇ ਚਾੜਤੇ ਹੈ ਕਹਿੰਦਾ। ਇਹ ਜਿਹੜਾ ਹੈਗਾ ਐਵੇਂ ਰੌਲਾ ਪਾਈ ਜਾਂਦੇ ਆ ਜੀ, ਨਾ ਦੇਖੋ ਆਪਾਂ ਨਾ ਪੰਜੀ ਮੱਥਾ ਟੇਕਿਆ ਤੇ ਨਾ ਸਾਡਾ ਕੁਛ ਗਿਆ ਜੀ, ਨਾ ਪੰਜਾਬ ਮੈਨੂੰ ਮੈਂ ਦਾਵੇ ਨਾਲ ਕਹਿੰਦਾ ਨਾ ਪੰਜਾਬੀਆਂ ਨੇ ਕੋਈ ਉੱਥੇ ਮੱਥਾ ਟੇਕਿਆ ਤੇ ਨਾ ਉਹਨਾਂ ਦਾ ਕੁਛ ਗਿਆ। ਉਹ ਰਾਮ ਭਗਤਾਂ ਦਾ ਰਾਮ ਦੇ ਨਾਂ ਤੇ ਚੜੇ ਆ, ਰਾਮ ਭਗਤਾਂ ਨੇ ਖਾਧੇ ਆ ਜੀ। ਸਰ ਵੱਡੀ ਗੱਲ ਤੇ ਹੈਗੀ ਇਹ ਤਾਂ ਲੜਾਈ ਕਿਸੇ ਦੀ, ਅਸੀਂ ਐਵੇਂ ਆਪਣੀ ਗੱਲ ਪਾ ਲਈ। ਅੱਛਾ ਜੀ ਮੈਂ ਕਹਿੰਦਾ ਹੈਗਾ ਵੀ ਚੜਾਉਣ ਵਾਲਾ ਤੇ ਖਾਣ ਵਾਲਾ ਦੋਨੇ ਖੜੇ ਕਰ ਦਿਓ ਤੇ ਸਾਡੇ ਵਰਗਾ ਰੌਲਾ ਪਾਉਣ ਵਾਲਾ ਉਹ ਅਲੱਗ ਖੜਾ ਕਰ ਦਿਓ। ਉਹ ਕਹੂਗਾ ਵੀ ਮੈਂ ਤੇਰੇ ਫੇਵਰ ਦੀ ਗੱਲ, ਤੇਰਾ ਪੈਸਾ ਚੜਾਇਆ ਇਹ ਚੱਕ ਕੇ ਲੈ ਜਾ ਜਿਹੜਾ ਤੂੰ ਰਾਮ ਜੀ ਨੂੰ। ਉਹ ਕਹੂਗਾ ਤੇਰਾ ਢਿੱਡ ਦੁਖਦਾ ਹੈਗਾ ਆ ਕਿਉਂਕਿ ਉਹ ਤਾਂ ਅੰਦਰੋਂ ਉਹਨਾਂ ਦੀ
1: ਅੰਦਰੋਂ ਬਿਲਕੁਲ
0: ਹਾਂਜੀ ਪੈਸਾ ਮੇਰਾ ਗਿਆ ਖਾਧਾ ਇਸ ਮੇਰੇ ਭਰਾ ਦੇ ਹੈਗਾ ਆ, ਰਾਮ ਜੀ ਸਾਡੇ ਆ, ਤੁਸੀਂ ਕੀ ਲੱਗਦੇ ਆ
1: ਜੀ
0: ਫੇਰ ਇਸ ਕਰਕੇ ਜਿਹੜਾ ਹੈਗਾ। ਹਾਂਜੀ ਸੋ ਇਸ ਕਰਕੇ ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤੇ ਉਹਦੇ ਉੱਤੇ ਤਾਂ ਇਹ ਹੀ ਕਹਿਣਾ ਪੈਂਦਾ ਵੀ ਕਰਨਗੇ ਸੋ ਭਰਨਗੇ ਕਿਉਂ ਭਇਓ ਦਾਸ। ਹਾਂਜੀ ਤੇ ਬਾਕੀ ਇਹ ਤਾਂ ਸਰ ਲੁੱਟ ਜਿਹੜੀ ਆ ਫੜ ਹੋ ਗਈ ਆ ਜਾਂ ਮਤਲਬ ਪੁਆਇੰਟ ਆਊਟ ਹੋਈ ਆ, ਫਿਰ ਇਹ ਕਿੱਥੇ ਕਿੱਥੇ ਕੌਣ ਕੌਣ ਲੁੱਟੀ ਜਾਂਦਾ ਭਗਵਾਨ ਦੇ ਨਾਂ ਤੇ। ਹਾਂਜੀ ਇੱਥੇ ਤਾਂ ਲੋਟੀ ਭਗਵਾਨ ਦੇ ਨਾਂ ਤੇ ਹੁੰਦੀ ਹੈਗੀ ਆ ਜੀ, ਸਾਰੇ ਹੀ ਕਰਦੇ ਆ। ਉਹ ਜੋ ਚੰਪਤ ਰਾਏ ਜਿਹੜਾ ਚੰਪਤ ਲਾ ਗਿਆ ਤਾਂ ਵੀ ਹੋ ਗਿਆ ਜੀ।
1: ਬਿਲਕੁਲ ਹੈ ਜੀ, ਲੋ ਆਪਾਂ ਔਜਲਾ ਸਾਹਿਬ ਤੋਂ ਸੁਣਦੇ ਆ। ਹਾਂਜੀ ਸਰ ਕੀ ਕਹਿੰਦੇ ਨੇ? ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
2: ਸਰੋਤਿਆਂ ਜੀ,
1: ਸਤਿ ਸ੍ਰੀ ਅਕਾਲ
2: ਰਾਜਨ ਜੀ। ਅਸੀਂ ਤਾਂ ਫਿਰ ਪੰਗਾ ਤਾਂ ਲੈਣੇ ਆ ਨਾ, ਅਸੀਂ ਹਨੂਮਾਨ ਦੀ ਲਾਦ ਹੈ
1: ਰੁਪਈਏ
2: ਚੜਿਆ ਕਿ ਨਹੀਂ ਚੜਿਆ ਹੁਣ ਤਾਂ ਗੱਲ ਲੱਭਣੀ ਚਾਹੀਦੀ
1: ਜੀ।
2: ਤੁਸੀਂ ਆਹ ਦੇਖੋ ਕੋਈ ਕਹਿੰਦੇ ਐਸ ਫੋਰਟ ਦੀ ਮੂਵੀ ਹੈ ਜਾਂ ਕਿਸੇ ਦੀ ਹੈ, ਉਹ ਕਹਿ ਰਿਹਾ ਕਿ ਇਹ ਮੂਵੀ ਦਿੱਲੀ ਦੀ ਹੈ। ਜਦੋਂ ਮਾਨ ਸਾਹਿਬ MP ਸੀ ਉੱਥੇ ਨੂੰ ਕੋਈ ਜਵਾਬ ਦੇ ਰਿਹਾ ਉਸ ਗੱਲ ਦਾ ਜੀ? ਕੋਈ
1: ਨਾ ਜੀ, ਉਹਨਾਂ ਦਾ ਜ਼ੋਰ ਲੱਗਿਆ ਸਾਬਤ ਕਰਨ ਨੂੰ ਕਿ ਭਾਈ ਇਹ ਐਕਸਪੋਰਟ ਦੀ ਆ ਤੇ ਐਕਸਪੋਰਟ ਦੀ ਆ ਤੇ ਉਹ ਕਹਿੰਦੇ ਦਿੱਲੀ ਦੀ ਆ ਜੀ।
0: ਅਸੀਂ ਤਾਂ ਆਪ ਵੀਰ ਜੀ ਇਹ ਗੱਲ ਕਹਿੰਦੇ ਹੈਗੇ ਆ ਵੀ ਸਾਡਾ ਬਹੁਤ ਦਿਲ ਕਰਦਾ ਆ ਵੀ ਮਾਨ ਸਾਹਿਬ ਜੋ ਕਹਿੰਦੇ ਆ ਉਹ ਗੱਲ ਸੱਚ ਹੋਵੇ, ਮਾਨ ਸਾਹਿਬ ਸੱਚੇ ਹੋਣ। ਪਰ ਕਰੀਏ ਕਿ ਜਿਹੜਾ ਅੱਜ ਸੱਚ ਦੱਸਦੇ ਹੈਗੇ ਉਹ ਕੱਲ ਵਾਲਾ ਜਿਹੜਾ ਝੂਠ ਹੋ ਜਾਂਦਾ, ਜਿਹੜਾ ਕੱਲ ਵਾਲਾ ਤੇ ਡਿਪੈਂਡ ਕਰਦੇ ਤੇ ਅੱਜ ਵਾਲਾ ਝੂਠ ਹੋ ਜਾਂਦਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਹੁਣ ਸਮਝਿਆ ਨੀ, ਪਤਾ ਨੀ ਇਹਨਾਂ ਦਾ ਸਟੈਂਡ ਹੀ ਝੂਠ ਵਾਲਾ ਹੋ ਗਿਆ। ਇਸ ਕਰਕੇ ਝੂਠ ਏਦਾ ਮਤਲਬ ਇਹ ਆ ਵੀ ਜੋ ਜਥੇਦਾਰ ਸਾਹਿਬ ਕਹਿੰਦੇ ਓਹੀ ਸੱਚ ਆ, ਬਾਕੀ ਸਭ ਝੂਠ ਹੀ ਆ ਜੀ।
2: ਮੈਂ ਓਹੀ ਗੱਲ ਕਰਦਾ ਵੀ ਉਸ ਗੱਲ ਦਾ ਕੋਈ ਜਵਾਬ ਦੇਣ ਦੀ ਕੋਸ਼ਿਸ਼ ਨੀ ਕਰ ਰਿਹਾ। ਮੈਂ ਓਨੇ ਤਾਂ ਗਿਆ ਨੀ ਉੱਥੇ, ਕੈਨੇਡਾ ਨੀ ਗਿਆ ਮੈਂ। ਉਹ ਤਾਂ ਕਹਿ ਰਿਹਾ ਕਿ ਇਹ ਤਾਂ ਹੈ ਹੀ ਦਿੱਲੀ ਦੀ ਹੈ, ਜਦੋਂ MP ਸੀ ਓਹਦੇ ਕਮਰੇ ਦੀ ਬਣੀ ਹੋਈ ਹੈ
1: ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ। ਦੇਖੋ ਕੋਈ ਬੰਦਾ ਇਸ ਗੱਲ ਦੇ ਉੱਤੇ ਕੰਸੀਡਰ ਨੀ ਕਰਦਾ, ਕੋਈ ਇਹਨਾਂ ਦਾ ਆਗੂ ਉਸ ਗੱਲ ਤੇ ਪ੍ਰਤੀਕਿਰਿਆ ਨੀ ਦਿੰਦਾ ਵੀ ਜਰਨੈਲ ਸਿੰਘ ਦੇ ਕਮਰੇ ਦੀ ਆ, ਇੱਥੇ ਦਿੱਲੀ ਦੀ ਹੈਗੀ ਆ। ਉਸ ਵੇਲੇ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਇਹਦੇ ਸ਼ੁਰੂ ਹੋਈ ਸੀਗੀ ਚੜ ਤੇ, ਉਸ ਵੇਲੇ ਜਿਹੜਾ ਹੈਗਾ ਇਹਨਾਂ ਨੇ ਉਸ ਓਹਦੇ ਕਮਰੇ ਦੇ ਵਿਚ ਰਹੇ ਆ
1: ਜੀ।
0: MLA ਹੋਸਟਲ ਦੀ ਆ, ਜਰਨੈਲ ਸਿੰਘ ਇਸ ਦੁਨੀਆਂ ਚ ਨਹੀਂ ਹੈਗੀ। ਓਹਨੇ ਇਹ ਦਿੱਤੀ ਹੈਗੀ ਉਹਨੂੰ ਸਵਾਤੀ ਮਾਲੀਵਾਲ ਨੂੰ, ਸਵਾਤੀ ਮਾਲੀਵਾਲ ਨੇ ਜਗਮਨ ਸਮਰੇ ਨੂੰ ਦਿੱਤੇ, ਓਹਨੂੰ ਕਿਹਾ ਸਰ ਵੀ ਮੇਰਾ ਨਾਂ ਨਾ ਲਈ, ਵੀ ਜੇ ਮੇਰਾ ਨਾਂ ਲਿਆ ਤੇ ਮੇਰੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ।
1: ਉਹ ਮੈਨੂੰ ਥੋੜਾ ਥੋੜਾ ਯਾਦ ਹੁੰਦਾ ਭਾਜੀ ਦੇ, ਸ਼ਾਇਦ ਯਾਦ ਹੋਵੇ। ਉਹ ਅਸਲ ਦੇ ਵਿਚ ਜੁੱਤੀ ਵੀ ਤਾਂ ਮੇਰੇ ਖਿਆਲ ਨਾਲ ਇਹਨਾਂ ਨੇ ਆਪਣੇ ਕੇਜਰੀਵਾਲ ਤੇ ਕਹਿੰਦੇ ਸਿੱਟੀ ਸੀ,
0: ਪੱਤਰਕਾਰ
1: ਹਾਂਜੀ ਪੱਤਰਕਾਰ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਇਆ
0: ਛੁੱਟੀ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਰਿਵਾਰਡ ਦੇ ਵਿਚ ਉਹਨੂੰ ਟਿਕਟ ਦੇ ਕੇ
1: ਟਿਕਟ ਦਿੱਤੀ ਸੀ।
2: ਜੇ ਫਿਰ MLA ਬਣਿਆ ਸੀ ਦੂਜੀ ਗੇਰੇ ਨੂੰ ਟਿਕਟ ਨੀ ਸੀ ਦਿੱਤੀ, ਫਿਰ ਇਹ ਉਸ ਚੱਕਰ ਚ ਇਹਨੇ ਕੋਈ ਨਾ ਕੋਈ ਮੂਵੀ ਬਣਾਈ ਹੈ
1: ਜੀ।
2: ਉਹ ਤਾਂ ਕਹਿੰਦਾ ਕੇਜਰੀਵਾਲ ਦੀ ਵੀ ਇਸੇ ਕਮਰੇ ਦੀਆਂ ਮੂਵੀਆਂ ਨੇ
1: ਜੀ,
2: ਉਹਦਾ ਇਹ ਵੀ ਕਹਿ ਰਿਹਾ ਜਗਮਨ, ਕਿਉਂਕਿ ਕੇਜਰੀਵਾਲ ਵੀ ਪਤਾ ਹੈ ਅੰਦਰ ਖਾਤੇ ਹੁਣ ਭਗਵੰਤ ਮਾਨ ਤੇ ਦਬਾਅ ਬਣਾ ਰਹੇ ਨੇ ਪੂਰਾ
1: ਜੀ। ਮੈਨੂੰ ਲੱਗਦਾ ਕਿ ਇਹਨਾਂ ਦਾ ਕੀਤਾ ਆਪਣਿਆਂ ਦਾ ਕੀਤਾ ਕਰਾਇਆ ਜੀ, ਭਈ ਉਹ ਮੇਰੇ ਕੱਦ ਤੋਂ ਉੱਪਰ ਨਾ ਚੱਲ ਜਾਵੇ ਮਾਨ ਕਿਤੇ, ਉਹ ਕਿਤੇ ਨਾ ਕਿਤੇ ਇਹ ਵੀ ਕੰਡੀ ਹੋ ਸਕਦੀ।
2: ਭਾਰਤ ਸਾਹਿਬ ਜਿਹੜੀਆਂ ਸੀੜੀਆਂ ਮੈਂ ਵਰਤ ਕੇ ਤਾਹਾਂ ਚੜਿਆ ਨਾ
1: ਜੀ,
2: ਤੇ ਉਹ ਸੀੜੀਆਂ ਮੇਰੇ ਲਈ ਕੋਈ ਹੋਰ ਵੀ ਵਰਤ ਸਕਦਾ,
1: ਵਰਤ ਸਕਦਾ ਜੀ। ਬਿਲਕੁਲ ਹੈ ਜੀ, ਬਿਲਕੁਲ।
2: ਇਹ ਮੂਵੀ ਵਾਲੀ ਪਾਲਟੀ ਸੀਗੀ, ਦੂਜੇ ਨੂੰ ਥੱਲੇ ਲਾਉਂਦੇ ਸੀ ਭਾਈ, ਫਿਰ ਜੇ ਮੈਂ ਮੇਰੇ ਪਿੱਛੇ ਵੀ ਕੋਈ ਖੜਾ ਬਣਾ ਹੀ ਰਿਹਾ ਹੋਣਾ।
1: ਬਿਲਕੁਲ ਹੈ ਜੀ,
2: ਜੇ ਮੈਂ ਭਾਰਤ ਦੀ ਬਣਾ ਰਿਹਾ ਤਾਂ ਰਾਜ ਨੇ ਮੇਰੇ ਪਿੱਛੇ ਵੀ ਬਣਾਏ ਨੇ।
1: ਬਿਲਕੁਲ ਹੈ ਜੀ, ਬਿਲਕੁਲ
0: ਬਿਲਕੁਲ ਜੀ, ਬਿਲਕੁਲ। ਇਹ ਚੀਜ਼
2: ਨਾਲ ਰਹਿੰਦਾ, ਹੁਣ ਅਸੀਂ ਆ ਦੁਆਬਾ ਰੇਡੂਆ ਜੁੜੇ ਆ, ਟਵਾਣਾ ਰੇਡੂਆ ਜੁੜੇ ਆ, ਜੇ ਅਸੀਂ ਆਪਦਾ ਰੇਡੂਆ ਚਲਾਵਾਂਗੇ ਭਾਈ, ਚਲਾ ਵੀ ਰਹੇ ਨੇ ਬੰਦੇ, ਤੇ 100 ਨੀ ਤਾਂ 70 ਦਾ ਕੁਝ ਸਿੱਖਿਆ ਹੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜੇ ਨਾਲ ਰਹੇ ਸੁਣਿਆ ਕਰਿਆ
1: ਜੀ।
2: ਸੋ ਇਸ ਕਰਕੇ ਭਾਈ ਉਹਨਾਂ ਨੇ ਵੀ ਜੇ ਮੂਵੀਆਂ ਬਣਾਈਆਂ ਨੇ ਤੇ ਉਹਨਾਂ ਨੇ ਨਾਲ ਰਹਿੰਦਿਆਂ ਨੇ ਵੀ ਸਾਰਾ ਕੁਝ ਸਿੱਖਿਆ ਵੀ ਭਾਈ ਅੱਜ ਇਹ ਫਲਾਨੇ ਦੀ ਮੂਵੀ ਬਣਾ ਕੇ ਉਹਨੂੰ ਐਂ ਡੋਮਲਾਈਜ਼ ਕਰ ਰਹੇ ਨੇ
1: ਜੀ,
2: ਤੇ ਉਹਦੇ ਲਈ ਆਹ ਕੱਲ ਲਈ ਰੱਖ ਰਹੇ ਨੇ ਵੀ ਕੱਲ ਨੂੰ ਐਂ ਕਰੂਗਾ, ਤਾਂ ਫਿਰ ਅਗਲੇ ਨੇ ਆਪਦੇ ਕੋਲ ਵੀ ਬਣਾ ਕੇ ਰੱਖ ਲਈ ਹੋਣੀਆਂ ਨੇ
1: ਜੀ,
2: ਨੈਚੁਰਲੀ ਹੈ ਨਾ।
1: ਕਿਉਂਕਿ ਉਹ ਕਹਿਣਗੇ ਵੀ ਇਹਨੂੰ ਬਦਨਾਮ ਹੀ ਇੰਨਾ ਕਰ ਦਿਓ, ਓਦਾਂ ਇਹਨੂੰ ਲਾ ਨੀ ਸਕਦੇ, ਕਿੰਨਾ ਉਹ ਹਰ ਵੇਲੇ ਹੋਸਪਿਟਲ ਭੱਜ ਜਾਂਦਾ ਸੀ।
2: ਹੁਣ ਮਾਨ ਸਾਹਿਬ ਹਸਪਤਾਲ ਨੀ ਜਾ ਰਹੇ, ਹੁਣ ਇਹ ਹਰੇਕ ਜਗ੍ਹਾ ਹਰੇਕ ਪਿੰਡ ਮਿਲ ਨੀ ਕਰ ਰਹੇ।
1: ਬਿਲਕੁਲ ਹੈ ਜੀ,
2: ਹੁਣ ਕੋਈ ਬਿਮਾਰ ਨੀ ਹੈਗੇ
1: ਜੀ,
0: ਕਿਤੇ ਕੇਜਰੀਵਾਲ ਨਾ ਹਸਪਤਾਲ ਮੰਨ ਕੇ ਬਹਿ ਜਾਏ ਤੇ ਮੈਨੂੰ ਦੁਖੀ ਬਹੁਤ ਲੱਗਾ।
2: ਮਾਨ ਸਾਹਿਬ ਨੂੰ ਇੱਕ ਇੱਕ ਗੱਲ ਹੋਰ ਵੀ ਲੱਗਦੀ ਹੈ, ਉਹ ਕੱਲਾ ਅੱਜ ਵਾਲੀ ਗੱਲ ਤੇ ਨਹੀਂ ਰਹੇ, ਉਹ ਉਸ ਪਹੇ ਨੂੰ ਵੀ ਰੋ ਰਹੇ ਨੇ।
1: ਬਿਲਕੁਲ,
2: ਅਜੇ ਉਹਨਾਂ ਨੂੰ ਪਤਾ ਹੋਣਾ ਹੁਣ ਵੀ ਕਿੱਥੇ ਕਿੱਥੇ ਕੀ ਕੀ ਪਿਆ।
1: ਆਪੇ ਇਹਨੂੰ ਲਾ ਨੀ ਸਕਦੇ, ਕਿਸੇ ਨੂੰ ਅੱਗੇ ਲਾ ਨੀ ਸਕਦੇ।
2: ਮਾਨ ਸਾਹਿਬ ਇੱਕ ਗੱਲ ਹੋਰ ਤੋਂ ਵੀ ਡਰ ਰਹੇ ਨੇ ਵੀ ਉਹ ਉਹਨਾਂ ਨੂੰ ਫਿਕਰ ਹੋਰ ਖਾ ਰਿਹਾ, ਫਿਕਰ ਨੀ ਇਹ ਮੂਵੀ ਦਾ।
1: ਬਿਲਕੁਲ ਹੈ ਜੀ,
2: ਹੋਰ ਬਹੁਤ ਕੁਛ ਜਿਵੇਂ ਉਹਦੀ ਉਹਨਾਂ ਦੀ ਵਾਈਫ ਦਾ ਪੜ੍ਹ ਕੇ ਦੇਖੋ ਤੁਸੀਂ, ਉਹ ਕਹਿੰਦੇ ਵੀ ਜਿਹੜੇ ਆਲੇ ਦੁਆਲੇ ਜਿਹੜੇ ਇਹਦੇ ਉਦੋਂ ਵੀ ਦੋਸਤ ਸੀ ਤੇ ਅੱਜ ਵੀ ਨੇ, ਉਹੀ ਦੱਸ ਦੇਣ ਵੀ ਇਹ ਕੀ ਕਰਤੂਤਾ ਕਰਦਾ ਰਿਹਾ।
1: ਬਿਲਕੁਲ ਹੈ ਜੀ,
2: ਗੱਲ ਖਲਾਰਾ ਖਾਸਾ ਪਿਆ ਹੋਇਆ। ਗੱਲ ਇਹ ਆ ਵੀ ਹੁਣ ਜੇ ਇਹਨੂੰ ਲਾਉਣਗੇ ਵੀ ਤਾਂ ਵੀ, ਅੱਛਾ ਜਿਹੜੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਮੇਰੀਆਂ ਫੋਟੋਆਂ ਲਾ ਰਹੇ ਨੇ
1: ਜੀ,
2: ਦੇਖੋ ਇੱਥੇ ਮੈਂ ਉਹਨਾਂ ਦੀ ਇਸ ਬਿਆਨ ਨਾਲ ਐਗਰੀ ਨੀ ਕਰਦਾ ਵੀ ਸੁਖਵੀਰ ਦੀਆਂ ਕਿਉਂ ਨੀ ਲਾਈਆਂ
1: ਜੀ।
2: ਜਦੋਂ ਸੁਖਵੀਰ ਨੂੰ ਸਨਖਾਈਆ ਕਰਾਰ ਦਿੱਤਾ, ਉਹਨੇ ਮੁੜ ਕੇ ਕੋਈ ਕਾਲ ਤੱਕ ਤੇ ਰਿਐਕਟ ਤਾਂ ਕੀਤਾ ਹੀ ਨਹੀਂ,
1: ਕੁਛ ਕੇ ਵੀ ਨੀ ਮੁੜ ਕੇ ਕੋਈ ਗੱਲ ਕੋਈ ਬਿਆਨ,
2: ਉਹਨਾਂ ਨੇ ਕੋਈ ਬਿਆਨ ਤਾਂ, ਮੈਂ ਨੀ ਕਹਿੰਦਾ ਸੁਖਵੀਰ ਸਹੀ ਸੀ, ਮੈਂ ਅੱਜ ਵੀ ਮੈਂ ਤਾਂ ਚਲੋ ਬਹੁਤ ਆਪਾਂ ਉਹਦੇ ਨਾਲ ਸਹਿਮਤ ਕਦੇ ਵੀ ਨੀ ਰਹੇ।
1: ਬਿਲਕੁਲ ਹੈ ਜੀ,
2: ਪਰ ਉਹਨਾਂ ਨੇ ਉਹਨਾਂ ਜਾਂ ਕਿਸੇ ਵੀ ਬੰਦੇ ਨੇ ਕੋਈ ਰਿਐਕਟ ਕੀਤਾ
1: ਨਹੀਂ ਜੀ,
2: ਤੇ ਇਹਨਾਂ ਦੀ ਬੀਬੀ ਅੱਜ ਜਥੇਦਾਰ ਨੂੰ ਕੀ ਕਹਿ ਰਹੀ ਆ, ਅੰਮ੍ਰਿਤਸਰ ਵਾਲੀ, ਉਹ ਅੰਮ੍ਰਿਤਸਰ ਵਾਲੀ ਇੱਕ ਮੋਗੇ ਵਾਲੀ ਆ, ਉਹ ਕੁਰਸੀ ਪਿੱਛੇ ਬੈਠੇ ਨੇ ਵੀ ਗਾਹਾਂ ਨੂੰ ਸਾਡੀ ਟਿਕਟ ਨਿਕਲ ਗਈ ਬਸ,
1: ਉਹ ਗਰਾਊਂਡ ਬਣਾ ਰਹੇ ਨਾ, 27 ਦੀ ਗਰਾਊਂਡ ਬਣਾ ਰਹੇ ਆ, ਹੋਰ ਕੁਛ।
2: ਉਹ ਜੇ ਹੁਣ ਮਾਨ ਸਾਹਿਬ ਇਹ ਕਹਿੰਦੇ ਨੇ, ਹੁਣ ਤੁਸੀਂ ਤਾਂ ਹੁਣ ਹੌਲੀ ਹੌਲੀ ਕਹਿ ਰਹੇ ਹੋ ਅਸੀਂ ਮੀਟਿੰਗ ਕਰਾਂਗੇ, ਅਸੀਂ ਸਲਾਹ ਕਰਾਂਗੇ, ਪਹਿਲਾਂ ਕਹਿੰਦੀ ਅਸੀਂ ਜਾਣਾ ਨੀ, ਸਾਨੂੰ ਬਦਨਾਮ ਕਰਦੇ ਨੇ ਉਹ ਪਾਈ ਤੁਹਾਡੀਆਂ ਫੋਟੋਆਂ ਤਾਂ ਕਰਕੇ ਲੱਗੀਆਂ ਜੇ ਉਦਣੇ ਕਹਿੰਦੇ ਜੀ ਹਾਂਜੀ ਅਸੀਂ ਆਵਾਂਗੇ ਕੱਲ ਤੱਕ ਤੇ ਨਵਾਣੇ ਸਿੱਖ ਹੋ ਕੇ ਆਵਾਂਗੇ
1: ਜੀ। ਬਿਲਕੁਲ ਉਹਨਾਂ ਨੇ ਭੁਗਤਿਆ ਜੋ ਲੱਗਾ ਸੀਗਾ ਸਾਰਾ ਕੁਝ ਕੀਤਾ
2: ਹਨਾ
1: ਜੀ।
2: ਫਿਰ ਤੁਸੀਂ ਬਿਆਨਬਾਜੀ ਤੁਸੀਂ ਉਹਨੂੰ ਜਸਟੀਫਾਈ ਕਰਨ ਲੱਗ ਗਏ, ਉਦੋਂ ਗਾਹਾਂ ਹੋਰ ਗਾਹਾਂ ਕਰਨ ਲੱਗ ਗਏ
1: ਜੀ।
2: ਫਿਰ ਜੇ ਹੁਣ ਤੁਸੀਂ ਗਾਹਾਂ ਕੋ ਕਰੇਂਗੇ ਫਿਰ ਗਾਹਾਂ ਤੋਂ ਕੁਛ ਹੋਊਗਾ ਹੀ ਨਾ।
1: ਬਿਲਕੁਲ ਹੈ ਜੀ।
2: ਹੁਣ ਜਦੋਂ ਆ ਕੇ ਸੀਬੀਆਈ ਨੇ ਇੱਕ ਵਾਰੀ ਚੱਕੇ ਅਫਸਰ ਤੇ ਅਫਸਰ ਦਾ ਤੋਤੇ ਵਾਂਗੂ ਬੋਲ ਦੇਣਾ, ਅਫਸਰ ਕੀ ਦੇਣੇ, ਅਫਸਰ ਤਾਂ ਉਹਦੇ ਨੇ ਜਿਹਦੇ ਨਾਲ ਹੁੰਦੇ ਨੇ, ਇਹ ਸਰਕਾਰ ਹੁੰਦੀ ਹੈ।
1: ਬਿਲਕੁਲ ਹੈ ਜੀ।
2: ਭੱਲਾ ਸਾਹਿਬ ਕਹਿੰਦੇ ਕਹਿੰਦਾ 5 ਸਾਲ ਸਲੂਟ ਮਾਰਦੇ ਰਹਿੰਦੇ ਨੇ, ਉਹੀ 5 ਸਾਲ ਬਾਅਦ ਹੱਥਾਂ ਤੋਂ ਤੁੱਕ ਲਾ ਕੇ ਉਹੀ ਚੱਕ ਲੈਂਦੇ ਨੇ
1: ਜਿਹੜੇ
2: ਨਾਲ ਬਾਡੀਗਾਰਡ ਹੁੰਦੇ ਨੇ
1: ਜੀ।
2: ਵੀ ਤਾਂ ਉਹਦੇ ਪੱਬੂ ਨੇ ਭਾਈ ਜਿਹਦੀ ਸਰਕਾਰ ਹੈ
1: ਜੀ,
2: ਹੁਕਮ ਦੇ ਵਧੇ ਹੋਏ ਨੇ।
1: ਬਿਲਕੁਲ ਹੈ।
2: ਸੋ ਜਿਹੜੀ ਗੱਲ ਦੇ ਜਵਾਬ ਆ ਉਹ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਭਾਈ ਇਹ ਤਾਂ ਦਿੱਲੀ ਦੀ ਹੈ ਮੂਵੀ, ਐਪੀਸੋਡ ਵੀ ਦੱਸੀ ਜਾਂਦੇ ਨੇ
1: ਜੀ।
2: ਮਾਨਸਾ ਐਪੀਸੋਡ ਰਹੇ ਹੋਣੇ ਨਾ ਹੋਟਲ ਚ ਜੀ।
1: ਬਿਲਕੁਲ ਹੈ ਜੀ ਬਿਲਕੁਲ।
2: ਇਹਨਾਂ ਨੂੰ ਉਹ ਨਾ ਡਰ ਵੀ ਉੱਥੋਂ ਕੋਈ ਹੋਰ ਨਾ ਆ ਜਾਵੇ
1: ਜੀ।
0: ਵੱਡੀ ਗੱਲ ਹੈ ਵੀਰ ਜੀ, ਪੈਰਲਲ ਵੀ ਕੰਮ ਚੱਲਦਾ। ਮਾਨਸਾ ਉਹ ਝੁਕ ਗਏ ਤੇ ਉਹ ਅੰਮ੍ਰਿਤਸਰ ਵਾਲੀ ਦੇਖੋ ਉਹੀ ਜੋ ਇਹ ਬੋਲਦੇ ਸੀ ਉਹ ਬੋਲਣ ਲੱਗ ਪਏ ਜੀ।
2: ਉਹ ਤਾਂ ਤੁਸੀਂ ਜਿਹੜਾ ਹੈਗਾ ਤੁਹਾਡਾ ਉਹਨਾਂ ਨੂੰ ਪਤਾ ਵੀ ਸਾਨੂੰ ਗਾਹਾਂ ਦੀ ਟਿਕਟ ਕੱਟੀ ਹੈ, ਉਹ ਤਾਂ ਬਸ ਉਹ ਕੰਮ ਨੂੰ ਆਜੇ ਤਾਂ ਆਪਣੇ ਨਕੋਦਰ ਵਾਲੀ ਨੀ ਆਈ, ਮੈਨੂੰ ਤਾਂ ਆਏ ਆ ਉਹਨੂੰ ਤਾਂ ਪੱਕਾ ਪਤਾ ਲੱਗ ਗਿਆ ਵੀ ਚਾਹੇ ਮੈਂ ਬੋਲਾਂ ਚਾਹੇ ਨਾ ਬੋਲਾਂ ਟਿਕਟ ਮਿਲਣੀ ਹੋਣੀ
1: ਨਹੀਂ ਮਿਲਣੀ
2: ਨਹੀਂ। ਜੇ ਮੇਰੇ ਹਿਸਾਬ ਨਾਲ ਇਹਦੇ ਨਾਲ ਤਾਂ ਪਹਿਲਾਂ ਉਹਨੇ ਆ ਜਾਣਾ ਸੀ
1: ਜੀ,
2: ਨਕੋਦਰ ਵਾਲੀ ਮਾਨ ਨੇ, ਇੰਦਰਜੀਤ ਕੌਰ ਮਾਨ।
0: ਬਿਲਕੁਲ ਬਿਲਕੁਲ
1: ਜੀ,
0: ਇੰਦਰਜੀਤ ਕੌਰ ਮਾਨ
2: ਭੁੜਕਣਾ ਸੀਗਾ
1: ਜੀ।
2: ਬਾਕੀ ਦੇਖੋ ਜੀ ਕੀ ਹੈ ਕੀ ਨਹੀਂ ਹੋ ਰਿਹਾ ਇਹ, ਪਰ ਬਹੁਤਾ ਨੀ ਜਿਵੇਂ ਅਕਾਲੀਆਂ ਦੇ ਗਲ ਪਈ ਹੋਈ ਹੈ, ਜੇ ਉਨਾ ਨਹੀਂ ਵੀ ਤੇ ਇਹ ਸਾਡੀ ਕੌਮ ਨਾਲ ਜੁੜਿਆ ਸਾਡੇ ਭਾਵਨਾ ਨਾਲ ਜੁੜਿਆ ਮਸਲਾ, ਇਹ ਅਸਰ ਕਰੂਗਾ ਇਹਨਾਂ ਦੀ ਗੱਲ ਯਾਦ ਰੱਖਿਓ। ਅੱਜ ਸਰਕਾਰ ਹੈ ਸਾਰਾ ਕੁਛ ਹੈ, ਚੀਜ਼ਾਂ ਕਈ ਦੱਬ ਵੀ ਜਾਂਦੀਆਂ ਨੇ ਤੇ ਤੁਸੀਂ ਦੇਖੋ ਜਦੋਂ ਅਕਾਲੀਆਂ ਦਾ ਉਹਨਾਂ ਨੇ ਏਦੂ ਵੱਡਾ ਕਾਂਡ ਸੀ ਤੇ ਅਕਾਲੀ ਚੰਡੀਗੜ੍ਹ ਤੋਂ ਨਹੀਂ ਨਿਕਲੇ।
1: ਬਿਲਕੁਲ ਹੈ ਜੀ ਬਿਲਕੁਲ,
2: ਨਾਲੇ ਸਰਕਾਰ ਸੀ
1: ਜੀ
2: ਤੇ ਉਹਦਾ ਨਤੀਜਾ ਅੱਜ ਤੱਕ ਭੁਗਤ ਰਹੇ ਨੇ।
1: ਬਿਲਕੁਲ ਹੈ ਜੀ।
2: ਤੁਸੀਂ ਉਦਣੇ ਆਹ ਗੱਲ ਕਹਿੰਦੇ ਭਾਈ ਠੀਕ ਹੈ ਜੀ ਅਸੀਂ ਨਵਾਣੇ ਸਿੱਖਾਂ ਕੋਲ ਜਾਏਂਗੇ, ਮੈਂ ਤੇ ਜਾਣੇ ਅਣਜਾਣੇ ਚ ਗਲਤੀ ਹੋ ਗਈ। ਹੁਣ ਤਾਂ ਉਹ ਕੰਮ ਹੋਊਗਾ ਨਾ, 100 ਛਿੱਤਰ 100 ਗੰਢੇ ਵਾਲੇ ਕੰਮ ਕਰ ਰਹੇ ਨੇ, ਹੋਰ ਕੀ ਕਰ ਰਹੇ ਨੇ।
0: ਬਿਲਕੁਲ ਅਗਲਿਆਂ ਸਜ਼ਾ ਲਾ ਤੀ ਹੈਗੀ ਆ, ਤੈਨੂੰ ਦੱਸ ਦਿੱਤਾ ਵੀ ਹਾਂ ਜੀ
1: ਜੀ
2: ਠੀਕ ਹੈ ਜੀ।
1: ਥੈਂਕ ਯੂ
0: ਸ਼ੁਕਰੀਆ ਵੀਰ ਜੀ,
1: ਸ਼ੁਕਰੀਆ ਕੁਝ ਹੋਰ ਕਹਿਣਾ ਚਾਹੋਗੇ?
0: ਨਹੀਂ ਸਰ, ਮਿਹਰਬਾਨੀ ਸਰ, ਸ਼ੁਕਰੀਆ ਜੀ
1: ਜੀ,
0: ਥੈਂਕ ਯੂ ਸਮਾਂ ਦੇਣ ਲਈ, ਧੰਨਵਾਦ,
1: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ ਜੀ। ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਔਜਲਾ ਸਾਹਿਬ US ਤੋਂ ਤੇ ਗੱਲਾਂ ਬਾਤਾਂ ਹੋਈਆਂ ਨੇ ਰਲ ਮਿਲ ਕੇ ਸਭ ਦੇ ਨਾਲ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਤਦ ਤੱਕ ਮੈਂ ਹੋਰ ਜਿਹੜੀਆਂ ਖਬਰਾਂ ਦੇ ਵੱਲ ਨੂੰ ਵੱਧਦਾ, ਫਿਰ ਆਪਾਂ ਕੁਝ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਨਾਲ ਕਰਨ ਵਾਲੀਆਂ ਵੀ, ਤੇ ਉਹਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਧਰਮ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਹਾਂ। ਤੇ ਹਜ਼ੂਰ ਸਾਹਿਬ ਦੀ ਵੀ ਗੱਲ ਕਰ ਲਈ, ਆਪਾਂ ਸਾਰਾ ਕੁਝ ਕਰ ਹੀ ਲਿਆ ਤਕਰੀਬਨ ਕੰਪਲੀਟ, ਤੇ ਗੱਲ ਕਰਦੇ ਹਾਂ ਇੰਡੀਆ ਦੀ ਥੋੜੀ ਜਿਹੀ ਪਾਸਪੋਰਟ ਦੇ ਬਾਰੇ। ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਸਬੂਤ ਨਹੀਂ, ਸਰਕਾਰ ਇਹ ਕਹਿੰਦੀ ਹੈ। ਸਰਕਾਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਮੁੱਖ ਤੌਰ ਦੇ ਉੱਤੇ ਇੱਕ ਯਾਤਰਾ ਦਸਤਾਵੇਜ਼ ਹੈ ਤੇ ਇਸ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਣਾ ਚਾਹੀਦਾ। ਇੱਕ ਅਜਿਹਾ ਬਿਆਨ ਜਿਸ ਨੇ ਬਹਿਸ ਛੇੜ ਦਿੱਤੀ ਹੈ, ਸਿਆਸੀ ਪ੍ਰਤੀਕਿਰਿਆਵਾਂ ਖਿੱਚੀਆਂ ਨੇ। ਮੀਡੀਆ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਜਿਹੜੇ ਨੇ ਅਧਿਕਾਰੀਆਂ ਨੇ ਪਾਸਪੋਰਟ ਸੇਵਾ ਦਿਵਸ ਦੇ ਉੱਤੇ ਮੌਕੇ ਤੇ ਭਾਰਤ ਦੇ ਪਾਸਪੋਰਟ ਅਤੇ ਗਤੀਸ਼ੀਲਤਾ ਇਕੋ ਸਿਸਟਮ ਦੇ ਵਿਚ ਵਿਕਾਸ ਨੂੰ ਦਰਸਾਉਂਦੇ ਹੋਏ ਇਹ ਸਪਸ਼ਟ ਕਰਨ ਦੀ ਜਿਹੜੀ ਹੈ ਸਪਸ਼ਟੀਕਰਨ ਦਿੱਤਾ ਹੈ। ਅਧਿਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਕਿਹਾ ਕਿ ਇੱਕ ਜਿਹੜਾ ਪਾਸਪੋਰਟ ਵਿਦੇਸ਼ ਦੇ ਵਿਚ ਯਾਤਰਾ ਕਰਨ ਵੇਲੇ ਇਕ ਭਾਰਤੀ ਨਾਗਰਿਕ ਦੀ ਕੌਮੀਅਤ ਨੂੰ ਜਿਹੜਾ ਪ੍ਰਮਾਣਿਤ ਕਰਦਾ ਹੈ, ਪਰ ਇਹ ਆਪਣੇ ਆਪ ਦੇ ਵਿਚ ਨਾਗਰਿਕਤਾ ਦਾ ਜਿਹੜਾ ਇਕ ਦਸਤਾਵੇਜ਼ ਨਹੀਂ ਹੈ। ਨਿਊਜ਼ ਰਿਪੋਰਟਾਂ ਦੇ ਵਿਚ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਪਾਸਪੋਰਟ ਸਿਰਫ ਵਿਆਪਕ ਤਸਦੀਕ ਜਿਹੜੀ ਹੈ ਤੇ ਕਈ ਸਰਕਾਰੀ ਏਜੰਸੀਆਂ ਨੂੰ ਸ਼ਾਮਲ ਕਰਨ ਵਾਲੀ ਜਿਹੜੀ ਪੜਤਾਲ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਦਸਤਾਵੇਜ਼ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਯਾਤਰਾ ਦੀ ਸਹੂਲਤ ਦੇਣਾ ਅਤੇ ਵਿਦੇਸ਼ਾਂ ਦੇ ਵਿਚ ਪਛਾਣ ਸਥਾਪਿਤ ਕਰਨਾ ਹੈ। ਇਹ ਸਪਸ਼ਟੀਕਰਨ ਨਾਗਰਿਕਤਾ ਸਥਾਪਿਤ ਕਰਨ ਦੇ ਲਈ ਕਿਹੜੇ ਦਸਤਾਵੇਜ਼ਾਂ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ ਚੱਲ ਰਹੀ ਜਨਤਕ ਬਹਿਸ ਦੇ ਵਿਚਕਾਰ ਆਇਆ ਹੈ। ਹਾਲ ਹੀ ਦੇ ਸਾਲਾਂ ਦੇ ਵਿਚ ਕਈ ਅਦਾਲਤੀ ਫੈਸਲਿਆਂ ਨੇ ਇਹ ਮੰਨਿਆ ਕਿ ਇਹ ਜਿਹੜਾ ਆਪਣਾ ਆਧਾਰ ਕਾਰਡ ਹੈਗਾ, ਵੋਟਰ ਪਛਾਣ ਪੱਤਰ, ਪੈਨ ਕਾਰਡ ਤੇ ਹੋਰ ਰਿਕਾਰਡ ਆਪਣੇ ਆਪ ਦੇ ਵਿਚ ਨਾਗਰਿਕਤਾ ਦਾ ਜਿਹੜਾ ਨਿਰਣਾਇਕ ਜਿਹੜਾ ਸਬੂਤ ਨਹੀਂ ਨੇ। ਇਕ ਹੋਰ ਰਿਪੋਰਟ ਦੇ ਵਿਚ ਨੋਟ ਕੀਤਾ ਗਿਆ ਕਿ ਜਨਮ ਤੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਕੋਈ ਵੀ ਇਕ ਵਿਆਪਕ ਤੌਰ ਦੇ ਉਤੇ ਪ੍ਰਵਾਨਿਤ ਨਾਗਰਿਕਤਾ ਦਸਤਾਵੇਜ਼ ਨਹੀਂ ਹੈ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਨਾਗਰਿਕਤਾ ਦੇ ਜਿਹੜਾ ਦਾਅਵੇ ਅਕਸਰ ਨਾਗਰਿਕਤਾ ਐਕਟ ਦੇ ਤਹਿਤ ਰਿਕਾਰਡਾਂ ਅਤੇ ਕਾਨੂੰਨੀ ਵਿਵਸਥਾਵਾਂ ਦੇ ਸੁਮੇਲ ਦੇ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ ਨੇ। ਐਮ ਈ ਏ ਦੀਆਂ ਜਿਹੜੀਆਂ ਨੇ ਟਿੱਪਣੀਆਂ ਨੇ ਸਿਆਸੀ ਆਲੋਚਨਾ ਵੀ ਜਿਹੜੀ ਭੜਕਾਈ ਹੈ। ਸ਼ਿਵ ਸੈਨਾ ਦੇ ਜਿਹੜੇ ਨੇਤਾ ਨੇ ਆਦਿਤਿਆ ਠਾਕਰੇ ਨੇ ਸਪਸ਼ਟੀਕਰਨ ਦੇ ਪਿੱਛੇ ਦੇ ਤਰਕ ਦੇ ਸਵਾਲ ਉਠਾਏ ਨੇ ਤੇ ਪੁੱਛਦੇ ਹੋਏ ਕਿਹਾ ਕਿ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਕੀਤੀ ਗਈ ਪੁਲਿਸ ਤਸਦੀਕ ਆਪਣੀ ਮਹੱਤਤਾ ਗੁਆ ਦੇਵੇਗੀ ਜੇ ਪਾਸਪੋਰਟ ਨੂੰ ਨਾਗਰਿਕਤਾ ਦਾ ਜਿਹੜਾ ਸਬੂਤ ਨਹੀਂ ਮੰਨਿਆ ਜਾਂਦਾ। ਸਰਕਾਰ ਨੇ ਹਾਲਾਂਕਿ ਬਰਕਰਾਰ ਰੱਖਿਆ ਕਿ ਪਾਸਪੋਰਟ ਇਕ ਸੁਰੱਖਿਅਤ ਅਤੇ ਸਖ਼ਤੀ ਦੇ ਨਾਲ ਤਸਦੀਕ ਜਿਹੜਾ ਕੀਤਾ ਯਾਤਰਾ ਦਸਤਾਵੇਜ਼ ਬਣਿਆ ਹੋਇਆ। ਅਧਿਕਾਰੀਆਂ ਨੇ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਤੇ ਦੇਸ਼ ਭਰ ਦੇ ਵਿਚ ਪਾਸਪੋਰਟ ਸੇਵਾਵਾਂ ਨੂੰ ਜਿਹੜਾ ਆਧੁਨਿਕ ਬਣਾਉਣ ਦੇ ਲਈ ਚੱਲ ਰਹੇ ਯਤਨਾਂ ਨੂੰ ਵੀ ਉਜਾਗਰ ਕੀਤਾ ਹੈ। ਦੂਸਰੇ ਪਾਸੇ ਪੀਐਮ ਮੋਦੀ ਨੂੰ ਮਿਲਣ ਮਗਰੋਂ ਐਮਾਜ਼ੋਨ ਦੇ ਵੱਲੋਂ 13 ਅਰਬ ਡਾਲਰ ਦਾ ਹੋਰ ਨਿਵੇਸ਼ ਕੀਤਾ ਗਿਆ। ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ 2030 ਤੱਕ ਭਾਰਤ ਦੇ ਵਿਚ ਏਆਈ ਤੇ ਕਲਾਊਡ ਇਨਫਰਾਸਟਰਕਚਰ ਜਿਹੜਾ ਦੇ ਵਿਸਤਾਰ ਦੇ ਲਈ ਵਾਧੂ 13 ਅਰਬ ਅਮਰੀਕਨ ਡਾਲਰ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨਵੇਂ ਨਿਵੇਸ਼ ਦੇ ਨਾਲ 2026 ਤੋਂ 2030 ਦੇ ਦਰਮਿਆਨ ਜਿਹੜਾ ਦੇਸ਼ ਦੇ ਵਿਚ ਐਮਾਜ਼ਾਨ ਦਾ ਕੁੱਲ ਪੂੰਜੀ ਨਿਵੇਸ਼ 48 ਅਰਬ ਡਾਲਰ ਜਿਹੜਾ ਤੱਕ ਪਹੁੰਚ ਜਾਵੇਗਾ। ਕੰਪਨੀ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹ ਨਿਵੇਸ਼ ਭਾਰਤ ਦੇ ਵਿਚ ਏਆਈ ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਤਾਰ ਦੇ ਲਈ 2026 ਤੋਂ 2030 ਦੇ ਦੌਰਾਨ ਐਮਾਜ਼ਾਨ ਦੇ ਕੁੱਲ ਨਿਵੇਸ਼ ਨੂੰ 21 ਅਰਬ ਡਾਲਰ ਤੋਂ ਵੱਧ ਕਰ ਦੇਵੇਗਾ, ਜਿਸ ਦੇ ਨਾਲ ਕੰਪਨੀ ਦੇਸ਼ ਦੇ ਵਿਚ ਸਭ ਤੋਂ ਵੱਡੇ ਵਿਸ਼ਵ ਪੱਧਰੀ ਏ ਆਈ ਅਤੇ ਕਲਾਊਡ ਨਿਵੇਸ਼ਕਾਂ ਦੇ ਵਿਚ ਸ਼ਾਮਲ ਹੋ ਜਾਵੇਗੀ। ਦੂਸਰੇ ਪਾਸੇ ਇੰਡੀਆ ਅਮਰੀਕਾ ਜਿਹੜੀ ਹੈ ਵੱਲੋਂ ਵਪਾਰ ਸਮਝੌਤੇ ਵੱਲ ਪੇਸ਼ਕਦਮੀ ਕੀਤੀ ਹੈ। ਅਹਿਮ ਪਹਿਲੂਆਂ ਦੇ ਉਤੇ ਨਜ਼ਰਸਾਨੀ ਹੋਈ ਹੈ ਤੇ 2 ਰੋਜ਼ਾ ਮੰਤਰੀ ਪੱਧਰ ਦੀ ਗੱਲਬਾਤ ਸਮਾਪਤ ਹੋ ਗਈ ਹੈ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ 2 ਰੋਜ਼ਾ ਬੈਠਕ ਦੇ ਦੌਰਾਨ ਅੰਤਰਮ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਦੇ ਉਤੇ ਪੇਸ਼ਕਦਮੀ ਦੇ ਬਾਰੇ ਸਮੀਖਿਆ ਕੀਤੀ ਹੈ ਤੇ ਬਾਜ਼ਾਰ ਜਿਹੜਾ ਪਹੁੰਚ ਡਿਜੀਟਲ ਵਪਾਰ ਅਤੇ ਗੈਰ ਟੈਰਿਫ ਰੁਕਾਵਟਾਂ ਵਰਗੇ ਅਹਿਮ ਪਹਿਲੂਆਂ ਦੇ ਉਤੇ ਚਰਚਾ ਹੋਈ ਹੈ। ਦੋਵਾਂ ਮੁਲਕਾਂ ਦਾ ਟੀਚਾ ਵਾਸ਼ਿੰਗਟਨ ਦੇ ਵੱਲੋਂ ਲਾਏ ਗਏ ਅਸਥਾਈ ਜਿਹੜਾ 10% ਟੈਰਿਫ ਦੇ ਲਈ 24 ਜੁਲਾਈ ਤੱਕ ਦੀ ਨਿਰਧਾਰਿਤ ਮਿਆਦ ਖਤਮ ਹੋਣ ਤੋਂ ਪਹਿਲਾਂ ਸਮਝੌਤੇ ਨੂੰ ਅੰਤਮ ਰੂਪ ਦੇਣਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦੇ ਅਧਿਕਾਰਤ ਵਫਦ ਦੀ ਨੁਮਾਇੰਦਗੀ ਕਰ ਰਹੇ ਜੇਮੀਸਨ ਗਰੇਅਰ 22 ਜੂਨ ਤੋਂ ਨਵੀਂ ਦਿੱਲੀ ਦੇ ਵਿਚ ਨੇ। ਗਰੇਅਰ ਨੇ ਜਿਹੜਾ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਦੇ ਨਾਲ ਦਵੱਲੇ ਵਪਾਰ ਸਮਝੌਤੇ BTA ਦੇ ਪਹਿਲੇ ਗੇੜ ਦੇ ਬਾਰੇ ਚਰਚਾ ਕੀਤੀ ਹੈ ਤੇ ਵਣਜ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਦੋਵੇਂ ਮੰਤਰੀ ਹੁਣ ਤੱਕ ਕਈ ਗੇੜਾਂ ਦਾ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਇਸ ਦੇ ਵਿਚ ਦਵੱਲੇ ਵਪਾਰ ਸਮਝੌਤੇ ਦੇ ਅਹਿਮ ਪਹਿਲੂਆਂ ਦੀ ਵਿਆਪਕ ਜਿਹੜੀ ਹੈ ਸਮੀਖਿਆ, ਵਧੀ ਹੋਈ ਮਾਰਕੀਟ ਪਹੁੰਚ, ਡਿਜੀਟਲ ਵਪਾਰ, ਸਪਲਾਈ ਚੇਨ ਲਚਕਤਾ, ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣਾ ਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਦਾ ਘੇਰਾ ਵਧਾਉਣਾ ਆਦਿ ਸ਼ਾਮਲ ਨੇ। ਬਿਆਨ ਦੇ ਮੁਤਾਬਕ ਦੋਵਾਂ ਧਿਰਾਂ ਨੇ ਹਾਲੀਆ ਮਹੀਨਿਆਂ ਦੇ ਦੌਰਾਨ ਇਸ ਪਾਸੇ ਅਹਿਮ ਪ੍ਰਗਤੀ ਕੀਤੀ ਹੈ। ਗੱਲਬਾਤ ਦੇ ਦੌਰਾਨ ਦੋਵਾਂ ਮੰਤਰੀਆਂ ਨੇ ਅਜਿਹੇ ਵਪਾਰ ਸਮਝੌਤੇ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਵਪਾਰਕ ਤੌਰ ਦੇ ਉਤੇ ਅਰਥਪੂਰਨ ਹੋਵੇ ਤੇ ਦੋਵਾਂ ਮੁਲਕਾਂ ਦੇ ਕਾਰੋਬਾਰਾਂ, ਕਿਸਾਨਾਂ, ਕਾਮਿਆਂ ਅਤੇ ਖਪਤਕਾਰਾਂ ਦੇ ਲਈ ਠੋਸ ਲਾਭ ਮੁਹੱਈਆ ਕਰਵਾਵੇ। ਇਸ ਤੋਂ ਪਹਿਲਾਂ ਅੱਜ ਦਿਨੇ ਜਿਹੜਾ ਗੋਇਲ ਹੁਣਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੇ ਉਤੇ ਨਜ਼ਰਸਾਨੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਮੈਂ ਰਾਜਦੂਤ ਗ੍ਰੀਰਰ ਦੀ ਲੀਡਰਸ਼ਿਪ ਅਤੇ ਦੋਵਾਂ ਧਿਰਾਂ ਵੱਲੋਂ ਆਪਣੀ ਗੱਲਬਾਤ ਨੂੰ ਉਸਾਰੂ ਤਰੀਕੇ ਦੇ ਨਾਲ ਅੱਗੇ ਲਿਜਾਣ ਦੇ ਲਈ ਕੀਤੇ ਜਾ ਰਹੇ ਟਿਕਾਊ ਯਤਨਾਂ ਦੀ ਤਾਰੀਫ਼ ਕਰਦਾ। ਦੋਵੇਂ ਮੁਲਕ ਇਤਿਹਾਸਕ ਵਪਾਰ ਸਮਝੌਤੇ ਦੇ ਬਹੁਤ ਨੇੜੇ ਦੱਸੇ ਜਾ ਰਹੇ ਨੇ। ਵਾਸ਼ਿੰਗਟਨ ਵਿਚੋਂ ਜਿਹੜਾ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਇਤਿਹਾਸਕ ਦੁਵੱਲੇ ਵਪਾਰ ਸਮਝੌਤੇ ਨੂੰ ਸਿਰੇ ਚਾੜਨ ਦੇ ਬਹੁਤ ਨੇੜੇ ਨੇ। ਇਸੇ ਸਮਝੌਤੇ ਦੇ ਤਹਿਤ ਆਪਸੀ ਅਤੇ ਇਕ ਦੂਜੇ ਦੇ ਲਈ ਲਾਹੇਬੰਦ ਸ਼ਰਤਾਂ ਤਹਿਤ ਅਮਰੀਕੀ ਵਸਤਾਂ ਦੇ ਲਈ 1.4 ਅਰਬ ਦੀ ਆਬਾਦੀ ਵਾਲੇ ਭਾਰਤੀ ਬਾਜ਼ਾਰ ਦਾ ਰਾਹ ਖੁੱਲ੍ਹ ਜਾਏਗਾ। ਅਮਰੀਕਾ ਦੇ ਉਪ ਸਹਾਇਕ ਜਿਹੜੇ ਨੇ ਵਿਦੇਸ਼ ਮੰਤਰੀ ਆਪਣੇ ਬੈਂਥਨੀ ਪਾਉਲੋਸ ਮੋਰੀਸਨ ਨੇ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਬਾਰੇ ਫਾਊਂਡੇਸ਼ਨ FIIDS ਦੇ ਵੱਲੋਂ ਕੈਪੀਟਲ ਹਿੱਲ ਅਮਰੀਕੀ ਸੰਸਦ ਦੇ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਤੀਜਾ ਮੁਖੀ ਰਿਸ਼ਤੇ ਨੂੰ ਜਿਹੜਾ ਅੱਗੇ ਵਧਾ ਰਹੇ ਨੇ। ਇਕ ਮਿੰਟ ਹੋਲਡ ਰੱਖਣਾ ਆਪਣੇ ਮੁਕੱਦਰ ਜੀ। ਸੰਯੁਕਤ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹੈ। ਸੰਯੁਕਤ ਕਿਸਾਨ ਮੋਰਚੇ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹੈ ਤੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਵੱਖ ਵੱਖ ਥਾਈ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਸਮਝੌਤੇ ਦੇ ਤਜਵੀਜ਼ਤ ਖਰੜੇ ਨੂੰ ਕਿਸਾਨਾਂ ਦੇ ਲਈ ਮੌਤ ਦੇ ਵਾਰੰਟ ਦਸਿਆ। ਕਿਸਾਨਾਂ ਨੇ ਲੰਘੇ ਦਿਨ ਵੀ ਦਿੱਲੀ ਦੇ ਜੰਤਰ ਮੰਤਰ ਦੇ ਉਤੇ ਧਰਨਾ ਲਾ ਕੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਭਾਰਤ ਦੌਰੇ ਦੇ ਉਤੇ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਰਰ ਸਣੇ ਪੂਰੇ ਵਫਦ ਨੂੰ ਵਾਪਸ ਭੇਜਣ ਸਬੰਧੀ ਵੀ ਨਾਅਰੇ ਲਾਏ ਸਨ। ਲੋ ਦੋਸਤੋ, ਇਸ ਦੇ ਨਾਲ ਹੀ ਕੈਨੇਡਾ ਦੀ ਅੱਗੇ ਜਾ ਕੇ ਗੱਲ ਕਰਦਿਆਂ ਜਿੱਥੋਂ ਲਾਊਡ ਸਪੀਕਰ ਤੇ ਅਜ਼ਾਨ ਦੇ ਪ੍ਰਸਾਰਣ ਮਗਰੋਂ ਰੈਜ਼ੀਨਾ ਦੇ ਵਿਚ ਤਣਾਅ ਵਧਿਆ। ਨਿਯਮਾਂ ਦੇ ਤਹਿਤ ਮਿਲਿਆ ਪਰਮਿਟ ਤੇ ਸ਼ਹਿਰ ਦੇ ਵਿਚ ਹਰ ਸਾਲ ਜਾਰੀ ਹੁੰਦੇ ਨੇ ਇਹ ਪਰਮਿਟ ਤੇ ਅਜਿਹੇ 100 ਤੋਂ ਵੱਧ ਆਗਿਆ ਪੱਤਰ ਦੱਸੇ ਜਾਂਦੇ ਆ, ਪਰ ਫਿਰ ਵੀ ਵਿਵਾਦ ਜਿਹੜਾ ਛਿੜਿਆ ਤੇ ਹਰ ਪਾਸੇ ਧਰਮ ਦਾ ਹੀ ਰੌਲਾ ਹੈ ਜਿੱਥੇ ਮਰਜ਼ੀ ਦੇਖ ਲਓ। ਤੇ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਇਸ ਖ਼ਬਰ ਨੂੰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
1: ਠੀਕ ਠਾਕ ਜੀ, ਲੰਘਿਆ ਜੀ। ਕੀ ਕਹਿਣਾ ਚਾਹੋਗੇ?
3: ਉਹ ਕਹਿੰਦਾ ਕਹਿੰਦਾ ਤਾਂ ਹੈਗਾ ਸਿੱਧੂ ਮੂਸੇਵਾਲਾ, ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ, ਹੈ
1: ਜੀ,
3: ਸੱਚ ਬੋਲੇਗਾ ਤਾਂ ਮਿਲੂ 295
1: ਜੀ,
3: ਹੈ ਤੇ ਕਰੇਗਾ ਤਰੱਕੀ ਬਹੁਤ ਹੇਠ ਮਿਲੂ,
1: ਹੇਠ ਮਿਲੂਗੀ ਜੀ।
3: ਉਹ ਮੈਂ ਤਾਂ ਨਾ, ਚਲੋ ਆ ਗੱਲ ਮੈਂ ਲੇਟ ਸੀ ਥੋੜਾ ਜਿਹਾ, ਪਿੱਛੋਂ ਸੁਣਦਾ ਆਉਂਦਾ ਪਿਆ ਸੀ ਆਪਣਾ ਸੈਣੀ ਬਾਈ ਜੋਧਰਾ ਬਾਈ ਜੀ ਲੱਗੇ ਹੋਏ ਸੀ ਗੱਲ ਕਰਨ
1: ਜੀ।
3: ਤੇ ਉਹ ਮੈਂ ਤਾਂ, ਮੈਨੂੰ ਤਾਂ ਹੋਰ ਤਾਂ ਨੀ ਮੈਨੂੰ ਸਮਝ ਆਉਂਦੀ, ਚਲੋ ਆਪਾਂ ਰੱਬ ਦੀ ਗੱਲ ਕਰਦੇ ਪਏ ਸੀ ਵੀ ਰੱਬ, ਜਿਵੇਂ ਬਾਬੇ ਨਾਨਕ ਨੇ ਵੀ ਕਿਹਾ ਸੀ, ਹੁਣ ਗੱਲ ਤਾਂ ਉਹੀ ਹੈ ਨਾ ਵੀ ਹੁਣ ਜੇ ਸਮਝ ਨਾ, ਜੇ ਤਾਂ ਤਰਕ ਨਾਲ ਜੋੜਦੇ ਆ ਫਿਰ ਦੁਕਾਨਦਾਰੀਆਂ ਚੱਲਦੀਆਂ ਨੇ, ਜੇ ਕਰਾਮਾਤਾਂ ਨਾਲ ਜੋੜਦੇ ਆ ਫਿਰ ਉਹੀ ਗੱਲ ਦੁਕਾਨਦਾਰੀਆਂ ਚੱਲਦੀਆਂ ਨੇ, ਜੇ ਤਰਕ ਨਾਲ ਜੋੜ ਦਾਂਗੇ, ਮੇਰੇ ਵਰਗੇ ਨੂੰ ਕੋਈ ਕਹਿ ਦੂ ਵੀ ਯਾਰ ਤੂੰ ਆਪਣੇ ਘਰ ਉਹੀ ਗੱਲ ਆਪਣਾ ਕੰਮ ਕਰ, ਚਲੋ ਜੇ ਨਾਮ ਜਪਣਾ ਜਪ ਤੇ ਆਪਣੀ ਮਿਹਨਤ ਕਰ, ਵੀ ਤੂੰ ਕੀ ਲੈਣਾ ਉਹੀ ਗੱਲ ਇਧਰ ਉਧਰ ਫਿਰ ਕੇ
1: ਜੀ,
3: ਤੇ ਫਿਰ ਉੱਥੇ ਉੱਥੇ ਉੱਥੇ ਕੌਣ ਜਾਊ, ਉਹੀ ਗੱਲ ਹੈ। ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਏਤੀ ਮਾਰ ਪਈ ਕਰ ਲਾਣੇ ਤੈ ਕਿਉਂ ਦਰਦ ਨਾ ਆਇਆ ਹੈ,
1: ਬਿਲਕੁਲ।
3: ਉਹ ਭਗਤ ਸਿੰਘ ਨੇ ਵੀ ਉਹੀ ਬਾਬੇ ਨਾਨਕ ਵਾਲੀ ਗੱਲ ਕਹੀ ਵੀ ਜੇ ਤੂੰ ਰੱਬਾ ਹੈਗਾ ਤੇ ਫਿਰ ਆ ਜਿੰਨਾ ਦੁਨੀਆਂ ਦੇ ਜ਼ੁਲਮ ਜੋ ਅਤਿਆਚਾਰ ਹੋਣ ਦਿਆ ਮਹਾਤੜ ਨਾਲ, ਤੇ ਫਿਰ ਤੂੰ ਕਰਦਾ ਕਿਉਂ ਨੀ ਕੁਛ, ਹੈ ਉਹ ਗੱਲ ਉਹੀ।
1: ਪਾਕਿਸਤਾਨ ਵਾਲੇ ਬਾਈਆਂ ਨੇ ਵੀ ਇੱਕ ਨਾ ਕਵਿਤਾ ਲਿਖੀ ਸੀ ਮੇਰੇ ਖਿਆਲ ਨਾਲ, ਕਿ ਕਲਾਮ ਲਿਖਿਆ ਸੀ ਸ਼ਾਇਦ, ਰੱਬਾ ਥੱਲੇ ਆ ਤੈਨੂੰ ਪੈਣਗੇ ਜਬ ਲਗਭਗ, ਇਦਾਂ ਕਰਕੇ ਸੀ ਜੀ।
3: ਹਾਂ ਨਹੀਂ ਬਿਲਕੁਲ
1: ਜੀ,
3: ਕੋਈ ਸ਼ੱਕ ਨੀ ਵੀ ਜੇ ਹੁਣ ਉਹੀ ਗੱਲ ਵੀ ਜੇ ਰੱਬ ਦਾ ਕੰਮ ਇਹੀ ਹੈ ਵੀ ਉਹ ਮੰਨ ਲਓ ਵੀ ਉੱਤੇ ਗਿਆਨ ਨੂੰ ਹੀ ਉਹਨੇ ਨਫਾ ਨੁਕਸਾਨ ਕੋਈ ਦੇਣਾ ਜਾਂ ਜੋ ਮੰਨ ਲਓ ਲਿਖਿਆ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਜਾਂ ਜੋ ਲੋਜਿਕ ਦਿੰਦੀ ਹੈ ਜਨਤਾ
1: ਜੀ,
3: ਉਹ ਇੱਥੇ ਵਾਲੇ ਜੋ ਕੁਛ ਕਰੀ ਆਉਂਦੇ ਨੇ ਤੁਸੀਂ ਦੇਖ ਲੋ ਵੀ ਰੋਜ਼ ਦੀ ਰੋਜ਼ ਕਿੰਨੇ ਕਿੰਨੇ ਜ਼ੁਲਮ, ਮੰਨ ਲਓ ਮਾਤੜ ਦੇ ਹੁੰਦੇ ਨੇ, ਕਿੰਨੇ ਰੇਪ, ਕਈ ਕੁਛ ਹੁੰਦਾ, ਉਹਨਾਂ ਨੂੰ ਸਜ਼ਾ ਕੌਣ ਦਊ ਜੀ? ਉਹ ਰੱਬ ਚੁੱਪ ਕਿਤੇ ਵੇਖੀ ਜਾਂਦਾ ਉੱਤੇ ਬੈਠਾ, ਤੇ ਉਹ ਫਿਰ ਮੁੜ ਕੇ ਜਦੋਂ ਜ਼ਿਆਦਾਤਰ ਤਾਂ ਵੇਖੋ ਰੱਬ ਨੂੰ ਵਰਤਦੇ ਇਹ ਗੱਲ ਚੱਕਰ ਇਹ ਆ ਵੀ ਜਿਹੜੇ ਨਾ ਇਹ ਮੰਨ ਲਓ ਪੈਸੇ ਟਕੇ ਵਾਲੇ ਲਾ ਲਓ ਜਾਂ ਦੂਜੇ ਲਾ ਲਓ ਵੀ ਇਹ ਜਿਹੜੇ ਉਹ ਮਹਾਰਾਸ਼ਟਰ ਵਾਲਾ ਸੀ ਬਾਬਾ, ਉਹ ਹੁਣ ਉਹੀ ਗੱਲ ਕਿੰਨੀਆਂ ਉਹ ਲੇਡੀਜ਼ ਨਾਲ ਉਹਨੇ ਉਹ ਕਰਤਾ
1: ਜੀ,
3: ਤੇ ਰੱਬ ਨੂੰ ਵਰਤਣ ਵਾਲੇ ਇਹੀ ਨੇ
1: ਜੀ,
3: ਰੱਬ ਦੇ ਨਾਂ ਤੇ ਵਰਤਦੇ ਨੇ ਜੀ ਇਹ।
1: ਆ ਦੇਖੋ ਆਪਣੇ ਸ਼ਿਵਕਰਨ ਗਰੇਵਾਲ ਬਾਈ ਜੀ ਨੇ ਇੱਕ ਕਵਿਤਾ, ਚਲੋ ਗੱਲਾਂ ਬੁੱਲੇ ਦੇ ਨਾਲ ਪਾਈ ਹੈ, ਸਾਬਰ ਅਲੀ ਸਾਬਰ ਉਹਨਾਂ ਦੀ ਲਿਖੀ ਹੈ, ਚਲੋ ਦੋ ਕਲਾਈਨਾਂ ਸਾਂਝੀਆਂ ਕਰਦਾ, ਤੁਸੀਂ ਗੱਲ ਵੀ ਉਹੀ ਕਰਦੇ ਹੋ। ਕਹਿੰਦੇ ਕਿ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜੀ ਮੈਂ ਵਿਚਕਾਰੇ ਖਲੋਤਾ, ਜਨਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੋਲਿਆ ਮੇਰੀ ਬੁੱਕਲ ਵਿਚੋਂ ਕਿਸਰਾ ਨਿਕਲੇ ਚੋਰ।
3: ਬਿਲਕੁਲ ਨੀ ਉਹੀ ਗੱਲ ਹੈ, ਜਿਹੜੇ ਹੁਣ ਰਾਮ ਮੰਦਰ ਵਾਲੇ ਮਸਲੇ ਨੇ ਸਾਰੇ ਉਹੀ ਨੇ ਵੀ ਹੁਣ ਜੇ ਰੱਬ ਬੈਠਾ ਤਾਂ ਫਿਰ ਇਹਨਾਂ ਨੂੰ ਡੱਕਦਾ ਕਿਉਂ ਨੀ
1: ਜੀ?
3: ਇਹ ਤਾਂ ਉਸੇ ਉਹੀ ਗੱਲ, ਰੱਬ ਦੇ ਘਰ ਚੋ ਹੀ ਇਹ ਚੋਰੀ ਕਰੀ ਜਾਂਦੇ ਨੇ
1: ਜੀ।
3: ਗੱਲ ਉਹੀ ਹੈ ਭਾਰਜ ਬਾਈ ਜੀ, ਕਿਸੇ ਨੇ ਡੱਕਣਾ, ਰੱਬ ਦੇ ਨਾਂ ਤੇ ਲੁੱਟ ਕਰਨੀ ਬੜੀ ਸੌਖੀ ਹੈ, ਉਹੀ ਗੱਲ ਹੈ। ਤੇ ਜਿਹੜੀ ਸਾਡੀ ਤਾਂ ਮੈਂ ਕਿੰਨੀ ਵਾਰੀ ਕਹਿ ਲਿਆ ਵੀ ਸਾਡੀ ਸਿੱਖੀ ਤਾਂ ਹੈ ਹੀ ਇਹਦੇ ਚ ਕੋਈ ਕਰਾਮਾਤ ਦਾ ਕੋਈ ਕੰਸੈਪਟ, ਜੇ ਕਰਾਮਾਤ ਦਾ ਕੰਸੈਪਟ ਹੁੰਦਾ ਫਿਰ ਤਾਂ ਜੋ ਹਿੰਦੂ ਧਰਮ ਦੇ ਵਿੱਚ ਚੱਲੀ ਜਾਂਦਾ ਸੀ ਤੇ ਉਹ ਚੱਲੀ ਹੋਈ ਜਾਂਦਾ, ਫਿਰ ਬਾਬੇ ਨਾਨਕ ਨੂੰ ਕੀ ਲੋੜ ਸੀ ਉਹਦੇ ਉੱਤੇ ਲੌਜਿਕ ਦੇਣ ਦੀ ਵੀ ਜੇ ਤੂੰ ਬ੍ਰਾਹਮਣੀ ਬਾਹਮਣ ਜਾਏ ਤਾਂ ਆਣ ਵਾਟ ਕਿਉਂ ਨਾ ਆਇਆ, ਜਾਂ ਹੋਰ ਕਈ ਚੀਜ਼ਾਂ ਨੇ ਵੀ ਜੇ ਤੂੰ ਵਾਕਈ ਵੱਖਰਾ ਦੁਨੀਆਂ ਤੋਂ ਤਾਂ ਫਿਰ ਤੂੰ ਕੋਈ ਵੱਖਰਾ ਰਾਹ ਨੀ ਆਇਆ, ਜਾਂ ਹੋਰ ਕਿੰਨੇ ਲੌਜਿਕ ਨੇ ਉਹਦੇ ਉੱਤੇ। ਜਿਹੜਾ ਉਹ ਹਰਿਦੁਆਰ ਜਾ ਕੇ ਬ੍ਰਾਹਮਣ ਪਾਣੀ ਦੇਣ ਦੇ ਸੀ ਸੂਰਜ ਨੂੰ ਤੇ ਗੁਰੂ ਨਾਨਕ ਦੇਵ ਆਪਣੇ ਖੇਤਾਂ ਨੂੰ ਦੇਣ ਲੱਗ ਗਏ ਪਾਣੀ, ਉਹ ਗੱਲ ਉਹੀ ਹੈ ਬਾਈ ਜੀ, ਇਹਦੇ ਬਿਨਾਂ ਇਹਨਾਂ ਦੀ ਦੁਕਾਨਦਾਰੀ ਨੀ ਚੱਲਦੀ। ਇਹ ਤਾਂ ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਭਾਰਜ ਬਾਈ ਜੀ, ਆਪਾਂ ਕਹਿ ਦਿੰਦੇ ਹਾਂ ਵੀ ਸਾਡਾ ਵੱਖਰਾ ਧਰਮ ਹੈ ਜੀ, ਹੁਣ ਵੀ ਆ ਚਲੋ ਸਾਰੇ ਹੀ ਕਹੀ ਜਾਂਦੇ ਨੇ, ਪਰ ਅਸੀਂ ਤਾਂ ਹੁਣ ਉਦੋਂ ਵੀ ਥੱਲੇ ਆ ਗਏ। ਸਾਰਾ ਕੁਛ ਅਸੀਂ ਜੋ ਜਿੱਥੋਂ ਬਾਬਾ ਨਾਨਕ ਕੱਢ ਕੇ ਲਿਆਇਆ ਸੀ, ਅੱਜ ਦੀ ਕੁੱਕੀ ਗਿੱਲ ਦੀ ਖਿਲਾਫਤ ਕਰਦੇ ਨੇ, ਉਹ ਇਹੀ ਗੱਲ ਕਹਿੰਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲ ਸੁੱਟ, ਜਿਹੜੀ ਹੁਣ ਬਾਬੇ ਨਾਨਕ ਨੇ ਆਰਤੀ ਕੀਤੀ ਸੀ, ਮੈਨੂੰ ਇੱਕ ਦਿਨ ਚਲੋ ਮੈਂ ਨਾਂ ਨੀ ਲੈਂਦਾ ਆਪਣੀ ਪਿਆਰੇ ਸੱਜਣ ਨੇ, ਕਈ ਵਾਰੀ ਇਹ ਹੁੰਦਾ ਵੀ ਪਿੰਡਾਂ ਦੀ ਗੱਲ ਹੁੰਦੀ ਆ, ਕਈ ਵਾਰੀ ਉਹਦੇ ਜੋ ਤੁਹਾਨੂੰ ਪਤਾ ਹੀ ਹੈ ਕਿਵੇਂ ਉਹ ਚੱਲਦਾ, ਤੇ ਉਹ ਮੈਨੂੰ ਉਹਨਾਂ ਨੇ ਵੀਡੀਓ ਭੇਜੀ, ਉਹੀ ਗੱਲ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਰਤੀ ਜਗਾ ਕੇ ਮੋਮਬੱਤੀਆਂ ਤੇ ਉੱਥੇ ਫੁੱਲ ਸੁੱਟੀ ਜਾਣ ਤੇ ਆਰਤੀ ਕਰੀ ਜਾਣ। ਪਰ ਹੁਣ ਮੈਨੂੰ ਦੱਸੋ ਵੀ ਜਿਹੜੀ ਬਾਬੇ ਨਾਨਕ ਨੇ ਆਰਤੀ ਕੀਤੀ ਸੀ ਵੀ ਉਹ ਭਾਵ ਖੰਡਨ ਆਰਤੀ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ, ਉਹ ਆਰਤੀ ਸੀ ਕਿ ਇਹ ਆਰਤੀ ਸੀ ਜਿਹੜੀ ਇਹ ਕਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ? ਤੇ ਤੁਸੀਂ ਉਹਨਾਂ ਨੇ ਉਹਨਾਂ ਜਿਹੜੇ ਉਹ ਜਿਹੜੇ ਉਹਨਾਂ ਦੇ ਪਖੰਡ ਸੀ ਉਹਨਾਂ ਨੂੰ ਭੰਡਿਆ ਸੀ ਨਾ ਵੀ ਇਹ ਤਾਂ ਨਹੀਂ ਹੁੰਦਾ
1: ਜੀ,
3: ਤੇ ਆ ਹੁਣ ਕੀ ਹੋਣ ਦਿਆ ਸਾਡੇ? ਉਹੀ ਗੱਲ ਦਰਬਾਰ ਸਾਹਿਬ ਦੀ ਜਿਹੜੀ ਕੁੱਕੀ ਗੱਲ ਇਹੀ ਤਾਂ ਗੱਲ ਕਹਿੰਦਾ ਵੀ ਉੱਥੇ ਤੁਸੀਂ ਲੱਸੀ ਨਾਲ ਧੋਈ ਆਉਂਦੇ ਹੋ, ਉੱਥੇ ਵੀ ਜਿਹੜੇ ਤੁਸੀਂ ਰੋਜ਼ ਮੋਢਾ ਦੇਣ ਵਾਲੇ ਨੇ ਉਹੀ ਹੁੰਦੇ ਨੇ, ਕਿਸੇ ਦੂਜੇ ਦੀ ਵਾਰੀ ਨੀ ਆਉਣ ਦਿੰਦੇ ਤੁਸੀਂ, ਵੀ ਬਣਾ ਕੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੀ ਲੱਗਣਾ ਕਿਸੇ ਨੇ, ਵੀ ਜਦੋਂ ਕਿ ਉਦੋਂ ਪੜ੍ਹ ਕੇ ਗਿਆਨ ਲੈਣਾ ਸੀ ਗੁਰੂ ਗ੍ਰੰਥ ਸਾਹਿਬ ਤੋਂ
1: ਜੀ,
3: ਹੈ ਤੇ ਇਹਨਾਂ ਨੇ ਬਣਾ ਤਾ ਵੀ ਗੁਰੂ ਗ੍ਰੰਥ ਸਾਹਿਬ ਨੇ ਵੀ ਨੇੜੇ ਨੀ ਜਾਣਾ, ਉੱਤੇ ਰੁਮਾਲੇ ਪਾ ਤੇ ਸਾਰਾ ਕੁਛ ਕਰਤਾ, ਉਹੀ ਗੱਲ ਵੀ ਤੁਸੀਂ ਦੂਰ ਰਹਿਣਾ। ਗੱਲ ਤਾਂ ਉਹੀ ਉਹਨਾਂ ਨੇ ਗੁਰਬਾਣੀ ਲਿਖੀ ਹੋਈ ਇਸੇ ਕਰਕੇ ਸੀ ਵੀ ਗਿਆਨ ਲੈਣ ਵਾਸਤੇ
1: ਜੀ,
3: ਹੈ ਤੇ ਇਹਨਾਂ ਨੇ ਉਹੀ ਗੱਲ ਵੀ ਜੇ ਮੰਨ ਲਓ ਉਹਨੂੰ ਪੜ੍ਹਨ ਦੀ ਜਾਂ ਸਮਝਣ ਦਾ ਕੋਈ ਯਤਨ ਕਰੂਗਾ ਤੇ ਫਿਰ ਉਹ ਪੁਜਾਰੀਆਂ ਦੇ ਪਿੱਛੇ ਨੀ ਤੁਰੂਗਾ, ਉਹੀ ਗੱਲ ਵੀ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੂਗਾ, ਗੁਰਬਾਣੀ ਤਾਂ ਜੀਵਨ ਜਾਚ। ਚਲੋ ਮੈਂ ਜਿਹੜੀਆਂ ਗੱਲਾਂ ਕਰਨ ਦਿਆਂ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਮੈਂ ਕੋਈ ਵੱਖਰੀ ਨੀ ਗੱਲ ਕਰਨ, ਪਰ ਗੱਲ ਇਹ ਵੀ ਇਹਨਾਂ ਨੇ ਉਹੀ ਗੱਲ ਇਹ ਪੁਜਾਰੀਆਂ ਦੀ ਦੁਕਾਨ ਨੀ ਨਾ ਚੱਲਦੀ ਬਾਈ ਜੀ, ਭਾਵੇਂ ਕਿਸੇ ਵੀ ਧਰਮ ਚ ਨੀ, ਮੈਂ ਇਹ ਨੀ ਕਹਿੰਦਾ ਰਾਮ ਮੰਦਿਰ ਚ ਚੱਲਦੀ ਪਈ ਜਾਂ ਭਾਵੇਂ ਹੋਰ ਹੈ, ਇਹ ਚੱਲਦੀ ਹੋਈ ਕਰਾਮਾਤਾਂ ਦੇ ਨਾਂ ਤੇ
1: ਬਿਲਕੁਲ ਹੈ ਜੀ।
3: ਇਸ ਕਰਕੇ ਵੀ ਇਹ ਤਾਂ ਹੁਣ ਆਪਾਂ ਕਹਿਣ ਨੂੰ ਕਹਿ ਦਿੰਦੇ ਵੀ ਸਾਡਾ ਵੱਖਰਾ ਧਰਮ ਜਾਂ ਕੁਛ, ਅਸੀਂ ਤਾਂ ਉਸੇ ਕੱਚੀ ਰੱਸੀ ਨਾਲ ਉਹ ਜਿਵੇਂ ਉਹਨੇ ਰਣਜੀਤ ਬਾਵੇ ਨੇ ਕਿਹਾ ਸੀ ਵੀ ਭੁੱਖਿਆਂ ਨੂੰ ਉਹ ਕੀ ਉਹ ਗਾਣਾ ਗਾਇਆ ਸੀ ਜਿਹਦੇ ਉੱਤੇ ਕੇਸ ਵੀ ਹੋ ਗਿਆ ਸੀ ਉਹਦਾ
1: ਜੀ, ਆਪਣਾ ਹਾਂਜੀ ਮੇਰਾ ਕੀ
3: ਕਸੂਰ, ਉਹਨੇ ਗਾਇਆ ਸੀ ਨਾ ਹਾਂ ਮੇਰਾ ਕੀ ਕਸੂਰ, ਹਾਂ ਤੇ ਉਹਦੇ ਦੇਖ ਲਓ ਤੁਸੀਂ ਉਹਨੇ ਕੋਈ ਗੱਲ ਗਲਤ ਥੋੜੀ ਕਹੀ ਸੀ, ਜਿਹੜੇ ਹੁਣ ਤੁਸੀਂ ਦੇਖੋ ਵੀ ਉਸੇ ਦੀਵਾਲੀ ਦੇ ਰਾਮ ਮੰਦਿਰ ਦੇ ਵਿੱਚ ਮੰਨ ਲਓ ਦੀਵੇ ਜਲਦੇ ਹੁੰਦੇ ਨੇ ਅਯੋਧਿਆ ਦੇ ਵਿੱਚ, ਤੇ ਉੱਥੋਂ ਹੀ ਉਹ ਗਰੀਬ ਜਨਤਾ ਉਹ ਬੁਝੇ ਹੋਏ ਦੀਵਿਆਂ ਚੋਂ ਤੇਲ ਕੱਢ ਕੇ ਲਿਜਾਂਦੀ ਆ ਜੀ
1: ਜੀ,
3: ਤੇ ਆਪਾਂ ਜੇ ਹੁਣ ਸੋਚੀਏ ਹੀ ਨਾ ਤੇ ਫਿਰ ਬਾਈ ਜੀ ਉਹੀ ਗੱਲ ਹੈ ਵੀ ਅਸੀਂ ਤੁਰੇ ਚੱਲੀਏ ਕਰਾਮਾਤਾਂ ਦੇ ਪਿੱਛੇ, ਵੀ ਇੱਕ ਪਾਸੇ ਬੰਦਾ ਭੁੱਖਾ ਬੈਠਾ, ਇੱਕ ਪਾਸੇ ਅਸੀਂ ਦੁੱਧ ਜਾਂ ਕੱਚੀ ਲੱਸੀ ਰੋੜੀ ਤੁਰੇ ਜਾਂਦੇ ਹਾਂ
1: ਹੈ ਜੀ,
3: ਤੇ ਫਿਰ ਇਨਸਾਨ ਜੇ ਭੁੱਖਾ ਬੈਠਾ ਤੇ ਫਿਰ ਉਹ ਪੱਥਰਾਂ ਦੇ ਉੱਤੇ ਰੋੜਨ ਦਾ ਤੇ ਉਹਦਾ ਤਾਂ ਕੋਈ ਤੁੱਕ ਨੀ ਬਣਦਾ ਨਾ ਬਾਈ,
1: ਨਹੀਂ ਬਣਦਾ ਜੀ,
3: ਪਰ ਇੱਥੇ ਸੁਣਨ ਵਾਲਾ ਕੋਈ ਨੀ ਨਾ ਬਾਈ ਜੀ, ਗੱਲ ਉਹੀ ਹੈ ਵੀ ਉਹ ਸਭ ਉਹਦੇ ਬਿਨਾਂ ਨਾ ਇਹਨਾਂ ਦੀ ਦੁਕਾਨਾਂ ਚੱਲਣ ਤੇ ਨਾ ਕੋਈ ਗੱਲ ਹੋਵੇ,
1: ਬਿਲਕੁਲ ਹੈ ਜੀ।
3: ਠੀਕ ਆ ਭਾਰਜ ਬਾਈ ਜੀ, ਮੈਂ ਤਾਂ ਇੰਨੀ ਕੋਈ ਗੱਲ ਕਰਨੀ
1: ਜਾ ਕੇ ਗੱਲ ਕਰੂੰਗਾ, ਇੱਕ ਆਰਟੀਕਲ ਮੇਰੇ ਕੋ ਹੈਗਾ, ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾ ਨੂੰ ਸਾਂਝ ਪਾਵਾਂ, ਅੱਜ ਜਾ ਕੇ ਜਾਂਦੇ ਪਾਵਾਂਗਾ, ਆਸਤਾ ਬਨਾਮ ਇਨਸਾਨ, ਤੇ ਜਰੂਰ
3: ਬਿਲਕੁਲ ਏਦਾਂ ਦੇ ਟੋਪਿਕ ਤੇ ਹੋਣੀ ਵੀ ਚਾਹੀਦੀ ਹੈ। ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਹੈ, ਸਾਡੇ ਬਾਬੇ ਨਾਨਕ ਨੇ ਗੱਲ ਹੀ ਇਨਸਾਨੀਅਤ ਦੀ ਕੀਤੀ ਹੈ ਬਾਈ, ਉਸ ਤੋਂ ਬਿਨਾਂ ਕੋਈ ਗੱਲ ਹੀ ਨੀ ਹੈਗੀ।
1: ਬਿਲਕੁਲ ਹੈ, ਠੀਕ ਹੈ। ਮੁਕੱਦਰ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਬਾਖੂਬ, ਤੇ ਅਗਲੀ ਗੱਲ ਕੁਝ ਖਬਰਾਂ ਇੱਕ ਦੋ ਹੋਰ ਨੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਤੁਹਾਡੇ ਨਾਲ ਇੱਕ ਆਰਟੀਕਲ ਸਾਂਝਾ ਕਰਦੇ ਹਾਂ, ਆਸਥਾ ਬਨਾਮ ਇਨਸਾਨੀਅਤ। ਤੇ ਕੈਨੇਡਾ ਲਾਊਡ ਸਪੀਕਰ ਦਾ ਰੋਲਾ ਜੋ ਪੈ ਗਿਆ, ਕੈਨੇਡਾ ਜਿਹੜੀ ਗੱਲ ਹੈ ਉਹਦੇ ਵਿਚ ਇੱਕ ਮਿੰਟ ਜੀ, ਹਾਂਜੀ, ਕੈਨੇਡਾ ਦੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੈਜੀਨਾ ਦੇ ਵਿਚ ਸਥਿਤ ਇਕ ਮਸਜਿਦ ਨੂੰ ਜਨਤਕ ਤੌਰ ਦੇ ਉਤੇ ਅਜ਼ਾਨ ਦਾ ਪ੍ਰਸਾਰਣ ਕਰਨ ਤੋਂ ਬਾਅਦ ਨਫ਼ਰਤ ਅਤੇ ਧਮਕੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਡਾਊਨਟਾਊਨ ਸਥਿਤ ਰੈਜੀਨਾ ਸਿਟੀ ਜਾਮੀਆ ਮਸਜਿਦ ਦੇ ਵੱਲੋਂ ਹਾਲ ਹੀ ਦੇ ਵਿਚ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਲਾਊਡ ਸਪੀਕਰ ਦੇ ਰਾਹੀਂ ਬਾਹਰ ਅਜ਼ਾਨ ਜਿਹੜੀ ਸੀ ਨਮਾਜ਼ ਦਾ ਸੱਦਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤੋਂ ਤੁਰੰਤ ਬਾਅਦ ਮਸਜਿਦ ਪ੍ਰਬੰਧਕਾਂ ਨੂੰ ਫੋਨ, ਜਿਹੜਾ ਈਮੇਲ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਨਫ਼ਰਤ ਭਰੇ ਜਿਹੜੇ ਸੰਦੇਸ਼ ਅਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਵਿਚ ਡੂੰਘੀ ਚਿੰਤਾ ਪੈਦਾ ਕੀਤੀ। ਮਸਜਿਦ ਦੇ ਨਿਰਦੇਸ਼ਕ ਐਮ ਅਨੀਸੁਰ ਰਹਿਮਾਨ ਹੋਣਾ ਨੇ ਸਪਸ਼ਟ ਕੀਤਾ ਕਿ ਅਜ਼ਾਨ ਰੋਜ਼ਾਨਾ 5 ਵਾਰ ਨਹੀਂ ਬਲਕਿ ਹਫ਼ਤੇ ਦੇ ਵਿਚ ਸਿਰਫ਼ 1 ਵਾਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਮਹਿਜ਼ 2-3 ਮਿੰਟ ਲਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਸਜਿਦ ਨੇ ਇਹ ਵੀ ਜਿਹੜਾ ਕਾਰਵਾਈ ਸ਼ਹਿਰ ਦੇ ਨਿਯਮਾਂ ਤਹਿਤ ਜਿਹੜਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਜਿਹੜਾ ਬਕਾਇਦਾ ਪ੍ਰਵਾਨਗੀ ਲੈ ਕੇ ਹੀ ਸ਼ੁਰੂ ਕੀਤੀ ਸੀ। ਰਹਿਮਾਨ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਦੇ ਵਿਚ ਇਹ ਗਲਤ ਫਹਿਮੀ ਪੈਦਾ ਹੋ ਗਈ ਸੀ ਕਿ ਅਜ਼ਾਨ ਰੋਜ਼ਾਨਾ ਕਈ ਵਾਰ ਉੱਚੀ ਆਵਾਜ਼ ਦੇ ਵਿਚ ਚਲਾਈ ਜਾਏਗੀ, ਜਿਸ ਦੇ ਕਾਰਨ ਇਹ ਨਕਾਰਾਤਮਕ ਨੈਗੇਟਿਵ ਜਿਹੜੀ ਪ੍ਰਤੀਕਿਰਿਆ ਵਧੀ ਹੈ। ਅਸੀਂ ਇੱਥੇ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਬਲਕਿ ਆਪਸੀ ਸਾਂਝ, ਗੱਲਬਾਤ ਤੇ ਆਪਣੀ ਪਰੰਪਰਾ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਕਹਿੰਦੇ ਹਾਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਰੈਜ਼ੀਨਾ ਪੁਲਿਸ ਜਿਹੜੀ ਹੈ ਸਰਵਿਸ RPS ਨੇ ਸਖ਼ਤ ਰੁੱਖ ਅਖਤਿਆਰ ਕੀਤਾ ਤੇ ਪੁਲਿਸ ਚੀਫ਼ ਲੋਰੀਲੀ ਡੇਵਿਸ ਨੇ ਕਿਹਾ ਕਿ ਸਮਾਜ ਦੇ ਵਿਚ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਹੈ ਤੇ ਪੁਲਿਸ ਨੇ ਮੁਸਲਿਮ ਭਾਈਚਾਰੇ ਦੇ ਇਕੱਠ ਵਾਲੀਆਂ ਥਾਵਾਂ ਤੇ ਮਸਜਿਦਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਕੈਨੇਡਾ ਦੇ ਸਖ਼ਤ ਨਫ਼ਰਤੀ ਅਪਰਾਧ ਕਾਨੂੰਨਾਂ ਹੇਟ ਕ੍ਰਾਈਮਸ ਜਿਹੜਾ ਹੈ ਦੇ ਤਹਿਤ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦਸਿਆ ਕਿ ਮਸਜਿਦ ਨੂੰ ਦਿੱਤਾ ਗਿਆ ਪਰਮਿਟ ਨਿਯਮਾਂ ਦੇ ਅਨੁਸਾਰ ਹੈ ਜੋ 10 ਜੁਲਾਈ 2026 ਤੱਕ ਵੈਧ ਰਹੇਗਾ। ਇਸ ਤੋਂ ਬਾਅਦ ਸਿਟੀ ਕੌਂਸਲ ਤੇ ਪੁਲਿਸ ਦੇ ਵੱਲੋਂ ਇਸ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਇਹ ਵੀ ਹੈ ਕਿ ਸ਼ਹਿਰ ਦੇ ਵੱਲੋਂ ਹਰ ਸਾਲ ਵੱਖ ਵੱਖ ਕਮਿਊਨਿਟੀ ਗਰੁੱਪਾਂ ਨੂੰ ਅਜਿਹੇ 100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾਂਦੇ ਹੈ। ਦੂਜੇ ਪਾਸੇ ਯੂਨੀਵਰਸਿਟੀ ਆਫ਼ ਰੈਜ਼ੀਨਾ ਦੇ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਕਿਸੇ ਵੱਡੇ ਸਮਾਜਿਕ ਸੰਵਾਦ ਦੇ ਅਜਿਹੀਆਂ ਧਾਰਮਿਕ ਪ੍ਰਥਾਵਾਂ ਨੂੰ ਜਿਹੜਾ ਜਨਤਕ ਤੌਰ ਦੇ ਉੱਤੇ ਵਧੇਰੇ ਦ੍ਰਿਸ਼ਮਾਨ ਬਣਾਉਣ ਦੇ ਨਾਲ ਕਈ ਵਾਰ ਪੱਖਪਾਤ ਵੱਧ ਸਕਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੋਸ਼ੀ ਪੰਜਾਬੀ ਟੈਕਸੀ ਡਰਾਈਵਰ ਦੇ ਵੀਜ਼ੇ ਦੇ ਉੱਤੇ ਵਿਵਾਦ ਛਿੜ ਗਿਆ, ਸਰਕਾਰ ਤੇ ਟ੍ਰਿਬਿਊਨਲ ਆਮੋ ਸਾਹਮਣੇ ਹੋ ਗਿਆ। ਆਸਟ੍ਰੇਲੀਆ ਦੇ ਵਿਚ ਇਮੀਗ੍ਰੇਸ਼ਨ ਨੀਤੀਆਂ ਤੇ ਅਦਾਲਤੀ ਫੈਸਲਿਆਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਤੇ ਭਾਰਤੀ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ ਹੋਣਾ ਦੇ ਮਾਮਲੇ ਨੇ ਸਰਕਾਰ ਤੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਨੂੰ ਆਮੋ ਸਾਹਮਣੇ ਖੜਾ ਕਰ ਦਿੱਤਾ ਹੈ। ਮਹਿਲਾ ਯਾਤਰੀ ਦੇ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਦੋਸ਼ ਹੇਠ ਜਗਦੀਪ ਸਿੰਘ ਦਾ ਵੀਜ਼ਾ ਰੱਦ ਦਾ ਜਿਹੜਾ ਕੇਸ ਅਦਾਲਤ ਦੇ ਵਿਚ ਹੈ। ਤਤਕਾਲੀ ਇਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਨੇ ਇਸ ਮਾਮਲੇ ਨੂੰ ਜਨਤਕ ਸੁਰੱਖਿਆ ਲਈ ਖਤਰਾ ਮੰਨਦਿਆਂ ਜਗਦੀਪ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਸੀ, ਪਰ ਇਮੀਗ੍ਰੇਸ਼ਨ ਟ੍ਰਿਬਿਊਨਲ ਦੀ ਮੈਂਬਰ ਮਿਰੀਅਮ ਹੋਲਮਜ਼ ਨੇ ਫੈਸਲਾ ਪਲਟ ਦਿੱਤਾ ਤੇ ਜਗਦੀਪ ਸਿੰਘ ਨੂੰ ਆਸਟ੍ਰੇਲੀਆ ਦੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਇਕ ਕਮਜ਼ੋਰ ਮਹਿਲਾ ਦੇ ਨਾਲ ਗੰਭੀਰ ਜਿਨਸੀ ਦੁਰਵਿਹਾਰ ਕਰਨ ਦੇ ਬਾਵਜੂਦ ਜਗਦੀਪ ਨੂੰ ਰਾਹਤ ਮਿਲ ਗਈ ਸੀ, ਪਰ ਮਾਮਲਾ ਇੱਥੇ ਨਹੀਂ ਰੁਕਿਆ। ਟ੍ਰਿਬਿਊਨਲ ਜਿਹੜਾ ਉਹਦੇ ਕਾਰਜਕਾਰੀ ਪ੍ਰਧਾਨ ਜਸਟਿਸ ਜੌਨ ਲੋਗਨ ਨੇ ਬਾਅਦ ਦੇ ਵਿਚ ਸਿੰਘ ਦੀ ਅਰਜ਼ੀ ਦੇ ਉਤੇ ਉਸ ਨੂੰ ਇਕ ਨਵਾਂ ਅਸਥਾਈ ਵੀਜ਼ਾ ਜਾਰੀ ਕੀਤਾ, ਜਿਸ ਦੇ ਕਾਰਨ ਸਰਕਾਰ ਨੂੰ ਸਖ਼ਤ ਰੁੱਖ ਅਪਣਾਉਣ ਦੇ ਲਈ ਮਜਬੂਰ ਹੋਣਾ ਪੈ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਪ੍ਰਤੀਨਿਧੀ ਨੇ ਤੁਰੰਤ ਜਗਦੀਪ ਨੂੰ ਜਾਰੀ ਹੋਇਆ ਨਵਾਂ ਵੀਜ਼ਾ ਵੀ ਰੱਦ ਕਰ ਦਿੱਤਾ ਤੇ ਜਗਦੀਪ ਨੂੰ ਮੁੜ ਹਿਰਾਸਤ ਦੇ ਵਿਚ ਭੇਜ ਦਿੱਤਾ ਗਿਆ, ਜਿੱਥੇ ਉਹ ਦੇਸ਼ ਨਿਕਾਲੇ ਦੀ ਉਡੀਕ ਕਰ ਰਿਹਾ। ਇਸ ਮਾਮਲੇ ਤੋਂ ਇਲਾਵਾ ਟ੍ਰਿਬਿਊਨਲ ਤੇ ਕਈ ਗੰਭੀਰ ਅਪਰਾਧਾਂ ਦੇ ਵਿਚ ਸ਼ਾਮਲ ਦੋਸ਼ੀ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਦੇ ਇਲਜ਼ਾਮ ਲੱਗੇ ਨੇ ਤੇ ਜਿਸਦੇ ਕਾਰਨ ਇਮੀਗ੍ਰੇਸ਼ਨ ਵਿਭਾਗ ਤੇ ਟ੍ਰਿਬਿਊਨਲ ਵਿਚਾਲੇ ਤਕਰਾਰ ਪੈਦਾ ਹੋਣ ਦੇ ਚਲਦਿਆਂ ਸਥਿਤੀ ਸਰਕਾਰ ਜਿਹੜੀ ਹੈ ਲਈ ਚਿੰਤਾਜਨਕ ਬਣੀ ਹੋਈ ਹੈ। ਨਸ਼ਾ ਤਸਕਰਾਂ ਦੇ ਟਿਕਾਣਿਆਂ ਤੋਂ ਕਰੋੜਾਂ ਦੀ ਨਕਦੀ ਮਿਲੀ ਹੈ। ਬੰਦੂਕਾਂ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਕੈਨੇਡਾ ਤੋਂ ਖ਼ਬਰ ਹੈ, ਡੈਲਟਾ ਦੇ ਵਿਚ ਖੜੇ ਸ਼ੱਕੀ ਟਰੱਕ ਦੇ ਵਿਚੋਂ ਨਸ਼ੇ ਤੇ ਬੰਦੂਕਾਂ ਮਿਲੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਪੁਲਿਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਦੇ ਦੌਰਾਨ 15 ਲੱਖ ਡਾਲਰ ਕਰੰਸੀ ਨੋਟ, ਕਰੀਬ 10 ਕਰੋੜ ਰੁਪਏ, ਕਈ ਮਾਰੂ ਹਥਿਆਰ, ਵੱਡੀ ਮਾਤਰਾ ਦੇ ਵਿਚ ਵੱਖ ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਤੇ 5 ਆਲੀਸ਼ਾਨ ਘਰ ਆਪਣੇ ਕਬਜ਼ੇ ਦੇ ਵਿਚ ਲਏ ਨੇ। ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਾਨੂੰਨੀ ਅੜਿੱਕਿਆਂ ਦੇ ਕਾਰਨ ਪੁਲਿਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨੇ ਸਰੀ ਖੇਤਰ ਦੇ ਵਿਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੇ ਜਿਹੜੇ ਨੇ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਸੰਪਰਕਾਂ ਦਾ ਪਤਾ ਵੀ ਲਗਾਇਆ ਜਾ ਸਕੇਗਾ। ਵੈਂਕੂਵਰ ਖੇਤਰ ਤੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ। ਇਸ ਜਾਂਚ ਦਲ ਨੇ ਜਿਹੜਾ ਇਸ ਨੈਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਦੇ ਵਿਚ 1 ਸਾਲ ਦਾ ਸਮਾਂ ਲਿਆ ਹੈ। ਫੜੇ ਗਏ ਨਜਾਇਜ਼ ਮਾਰੂ ਹਥਿਆਰਾਂ ਦੇ ਵਿਚ 27 ਬੰਦੂਕਾਂ ਤੇ ਰਿਵਾਲਵਰਾਂ ਸਮੇਤ ਵੱਡੀ ਗਿਣਤੀ ਗੋਲੀ ਸਿੱਕਾ ਵੀ ਮਿਲਿਆ, ਜਿਸ ਨੂੰ ਉਹ ਕਥਿਤ ਤੌਰ ਉਤੇ ਵੇਚਣ ਦਾ ਧੰਦਾ ਵੀ ਜਿਹੜਾ ਕਰਦੇ ਸਨ। ਫੜੀਆਂ ਗਈਆਂ ਲਗਜ਼ਰੀ ਕਾਰਾਂ ਦੇ ਵਿਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਾਈਆਂ ਸਨ ਜਿਨ੍ਹਾਂ ਦੇ ਉਤੇ ਤਲਾਸ਼ੀ ਮੌਕੇ ਪੁਲਿਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਿਸ ਨੇ ਸੰਕੇਤ ਦਿੱਤਾ ਕਿ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ ਤੇ ਉਨ੍ਹਾਂ ਦਸਿਆ ਕਿ ਮੁੱਢਲੇ ਤੌਰ ਦੇ ਉਤੇ ਮੁਲਜ਼ਮਾਂ ਦੇ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ ਨੇ ਤਾਂ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਹੋਰ ਜਾਣਕਾਰੀ ਦੇ ਆਧਾਰ ਦੇ ਉਤੇ ਅਦਾਲਤ ਦੇ ਵਿਚ ਠੋਸ ਸਬੂਤ ਜਿਹੜੇ ਜੁਟਾਏ ਜਾ ਸਕਣ। ਅਰਥਕੁਇਕ ਆਇਆ ਜੀ, ਕਾਫੀ ਨਿਰਾਸ਼ਾਜਨਕ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਤੇ ਅਮਰੀਕਾ ਦੇ ਟਰੰਪ ਸਾਹਿਬ ਵੀ ਕਹਿੰਦੇ ਨੇ ਮਦਦ ਅਸੀਂ ਭੇਜਾਂਗੇ। ਥੋੜਾ ਜਿਹਾ ਕਿਤੇ ਨਾ ਕਿਤੇ ਇਨਸਾਨੀਅਤ ਜਾਗੀ ਹੈ। ਵੈਨਜੁਏਲਾ ਦੇ ਵਿਚ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲ ਆਏ, 32 ਮੌਤਾਂ ਹੋਈਆਂ, 700 ਜ਼ਖਮੀ ਹੋਏ ਆ, ਜੋ ਖ਼ਬਰ ਛਪਣ ਤੱਕ ਸੀਗਾ। ਕਰਾਕਸ ਦੇ ਵਿਚ ਤਬਾਹੀ ਮਚੀ ਹੈ। ਵੈਨਜੁਏਲਾ ਦੇ ਵਿਚ ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ 2 ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ ਤੇ ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਜਿਹੜਾ ਸੀ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਦੇ ਵਿਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 700 ਲੋਕ ਜ਼ਖਮੀ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਲਬੇ ਦੇ ਵਿਚ ਬਚਾਅ ਕਾਰਜ ਜਾਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਰਾਜ ਲਾ ਗੁਆਇਰਾ ਦੱਸਿਆ ਜਾ ਰਿਹਾ, ਜਿੱਥੇ ਦਰਜਨਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕੀ ਭੂ ਵਿਗਿਆਨ ਸਰਵੇਖਣ ਜਿਹੜਾ ਦੇ ਉਹਦੇ ਅਨੁਸਾਰ ਪਹਿਲਾਂ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ਦੇ ਉੱਤੇ ਮੋਰੋਨ ਸ਼ਹਿਰ ਤੋਂ ਪੱਛਮ ਦੇ ਵੱਲ 22 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ ਆਇਆ। ਇਸ ਦੇ 1 ਮਿੰਟ ਦੇ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ਦੇ ਉੱਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ 1 ਸਦੀ ਦੇ ਵਿਚ ਵੈਨਜੁਏਲਾ ਦੇ ਵਿਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਨੇ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ਿਲ ਦੇ ਐਮਾਜ਼ਾਨ ਖੇਤਰ ਤੱਕ ਵੀ ਜਿਹੜਾ ਇਮਾਰਤਾਂ ਖਾਲੀ ਕਰਵਾਉਣੀਆਂ ਪੈ ਗਈਆਂ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44976 ਨਿਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਆਸਥਾ ਬਨਾਮ ਇਨਸਾਨੀਅਤ ਦੀ। ਤੇ ਮੈਂ ਨਜ਼ਮ ਜਿਹੜੀ ਬੜੀ ਪਿਆਰੀ ਲੱਗੀ ਹੈ ਮੈਨੂੰ, ਸ਼ਿਵ ਕੁਮਾਰ ਗਰੇਵਾਲ ਬਾਈ ਜੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ, ਸਾਬਿਰ ਅਲੀ ਸਾਬਰ ਜੀ ਦੀ, ਤੇ ਉਨ੍ਹਾਂ ਦੀ ਨਜ਼ਮ ਆਖਰ ਦੇ ਵਿਚ ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਸਭ ਤੋਂ ਪਹਿਲਾਂ ਲਓ ਫਿਰ ਆਪਾਂ ਗੱਲ ਕਰਦੇ ਹਾਂ ਆਸਥਾ ਬਨਾਮ ਇਨਸਾਨੀਅਤ ਦੀ। ਲਖਵਿੰਦਰ ਸਿੰਘ ਰਈਆ ਜੀ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਪੰਜਾਬੀ ਟ੍ਰਿਬਿਊਨ ਤੋਂ ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਕਹਿੰਦੇ ਨੇ ਕਿ ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇਕ ਵਿਸ਼ਵਾਸ ਯਕੀਨ ਤੇ ਟਿੱਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਦੇ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਦੇ ਨਾਲ ਚੱਲ ਰਿਹਾ। ਮਨੁੱਖੀ ਜੀਵਨ ਦੇ ਵਿਚ ਵੀ ਵਿਸ਼ਵਾਸ ਦਾ ਬੜਾ ਮਹੱਤਵ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਨੇ ਹਰ ਜੀਵਨ ਤੇ ਵੀ ਬੜਾ ਪ੍ਰਭਾਵ ਪਾਇਆ। ਕੁਦਰਤ ਦੀ ਅਪਰ ਅਪਾਰ ਸ਼ਕਤੀ ਦੇ ਵੱਖ ਵੱਖ ਰੂਪਾਂ ਦਾ ਮਨੁੱਖ ਨੇ ਵੀ ਡੂੰਘਾ ਪ੍ਰਭਾਵ ਕਬੂਲਿਆ, ਜਿਸ ਕਰਕੇ ਮਨੁੱਖ ਵਿਚਲਾ ਕੁਦਰਤ ਪ੍ਰਤੀ ਅਥਾਹ ਵਿਸ਼ਵਾਸ ਹੀ ਆਸਥਾ ਸ਼ਰਧਾ ਦੇ ਵਿਚ ਬਦਲ ਗਿਆ। ਤਰਕ ਭਰਪੂਰ ਤੇ ਵਿਵੇਕ ਵਾਲਾ ਵਿਸ਼ਵਾਸ ਕਰਨ ਵਾਲਾ ਪ੍ਰਾਣੀ ਜਰੇ ਜਰੇ ਦੇ ਵਿਚ ਕੁਦਰਤ ਦੇ ਕਾਦਰ ਦੇ ਪ੍ਰਤੱਖ ਨੂੰ ਰੂਪ ਦਾ ਜੜਾ ਅਹਿਸਾਸ ਕਰਦਾ ਹੋਇਆ ਇਨਸਾਨੀਅਤ ਦੇ ਪੱਲੇ ਨੂੰ ਘੁੱਟ ਕੇ ਫੜੀ ਰੱਖਦਾ ਹੈ। ਇਸ ਦੇ ਉਲਟ ਤਰਕਹੀਨ ਅੰਧ ਵਿਸ਼ਵਾਸੀ ਪ੍ਰਾਣੀ ਸਿਰਫ ਕਰਮ ਕਾਂਡਾਂ ਦੇ ਵਿਚ ਗਲਤਾਨ ਹੋ ਕੇ ਹੀ ਰਹਿ ਜਾਂਦਾ ਹੈ। ਸਵੈ ਸ਼ਕਤੀ ਦੇ ਅਧੀਨ ਨਿਰੰਤਰ ਚੱਲ ਰਹੀ ਕੁਦਰਤੀ ਪ੍ਰਕਿਰਿਆ ਦੀਆਂ ਵੱਖ ਵੱਖ ਸ਼ਕਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਹੀ ਮਨੁੱਖ ਨੇ ਇਨ੍ਹਾਂ ਸ਼ਕਤੀਆਂ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਮ ਦਿੰਦਿਆਂ ਇਨ੍ਹਾਂ ਅਲੌਕਿਕ ਸ਼ਕਤੀਆਂ ਨੂੰ ਸਿਜਦਾ ਪੂਜਾ ਅਰਚਨਾ ਕਰਨ ਦੇ ਹਿੱਤ ਮਨੁੱਖ ਨੇ ਆਪਣੀ ਕਲਪਨਾ ਮਿੱਥ ਦੇ ਅਨੁਸਾਰ ਕਈ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਧਾਰਨਾਵਾਂ ਬਣ ਗਈਆਂ ਕਿ ਸਮੇਂ ਸਮੇਂ ਦੇ ਉੱਤੇ ਇਹ ਸ਼ਕਤੀਆਂ ਪ੍ਰਾਣੀਆਂ ਦੇ ਰੂਪ ਦੇ ਵਿਚ ਜਨਮ ਵੀ ਧਾਰ ਲੈਂਦੀਆਂ ਨੇ। ਉੱਤਮ ਗੁਣਾਂ ਦੇ ਧਾਰਨੀ ਵਿਸ਼ੇਸ਼ ਸ਼ਖਸੀਅਤਾਂ ਵਾਲੇ ਪ੍ਰਾਣੀਆਂ ਨੂੰ ਬਹੁਤ ਸਤਿਕਾਰ ਉਪਾਧੀਆਂ ਵਿਸ਼ੇਸ਼ਣਾਂ ਪੀਰ ਪੈਗੰਬਰ ਸੰਤ ਮਹਾਂਪੁਰਸ਼ ਰੱਬੀ ਦੂਤ ਭਗਵਾਨ ਗੁਰੂ ਮਹਾਤਮਾ ਆਦਿ ਦੇ ਨਾਲ ਸੰਬੋਧਨ ਕੀਤਾ ਗਿਆ। ਉਨ੍ਹਾਂ ਦਾ ਵਿਸ਼ੇਸ਼ ਆਦਰ ਮਾਨ ਦਿੱਤਾ ਜਾਣ ਲੱਗ ਪਿਆ। ਇਨ੍ਹਾਂ ਦੇ ਵਿਚੋਂ ਕੁਝ ਨੇ ਆਪਣੇ ਆਪ ਨੂੰ ਕੁਦਰਤ ਦੀ ਅਸੀਮ ਸ਼ਕਤੀ ਰੱਬ ਦੇ ਅਧੀਨ ਮੰਨਿਆ ਤੇ ਕੁਝ ਕੁ ਨੇ ਖੁਦ ਨੂੰ ਹੀ ਅਸੀਮ ਸ਼ਕਤੀ ਮੰਨ ਲਿਆ। ਆਪਣੀ ਆਪਣੀ ਮਤ ਦੇ ਅਨੁਸਾਰ ਲੋਕਾਈ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਮਤ ਦੇ ਅਨੁਸਾਰ ਚੱਲਣ ਵਾਲੇ ਲੋਕ ਸਮੂਹਾਂ ਨੂੰ ਵੱਖ ਵੱਖ ਧਰਮਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ। ਧਰਮ ਸ਼ਬਦ ਨੂੰ ਨਖੇੜ ਕੇ ਧਰਮ ਜਾਣੀ ਕਿ ਧੱਦੇ ਦੇ ਪੈਰ ਦੇ ਵਿਚ ਰਾਰਾ ਤੇ ਪਲੱਸ ਮੰਮਾ ਧਰਮ ਧਰਮ ਵੇਖੀਏ ਤਾਂ ਧੱਦੇ ਦੇ ਪੈਰ ਰਾਰਾ ਦਾ ਜਿਹੜਾ ਅਰਥ ਰੱਖਣਾ ਟਿਕਾਉਣਾ ਤੇ ਮੰਮਾ ਮੈਂ ਜਾਣੀ ਕਿ ਮਨ ਧਰਮ ਦਾ ਜਿਹੜਾ ਮਤਲਬ ਇਹੀ ਬਣਦਾ ਹੈ ਪੂਰੇ ਦਾ ਕਿ ਇਨਸਾਨੀਅਤ ਦੇ ਖਾਸ ਸਿਧਾਂਤਕ ਗੁਣਾਂ ਦੇ ਵਿਚ ਮਨ ਰੱਖ ਟਿਕਾ ਕਿ ਦੁਨੀਆਂ ਦੇ ਵਿਚ ਹਰ ਤਰ੍ਹਾਂ ਦੇ ਜਿਹੜੇ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਭਿਆਸ ਤੌਰ ਦੇ ਉੱਤੇ ਕਾਰ ਵਿਹਾਰ ਕਰਦਿਆਂ ਵਿਚਰਨਾ ਹੈ। ਸਰਸਰੀ ਨਜ਼ਰ ਦੇ ਨਾਲ ਘੋਖਿਆ ਜਾਵੇ ਤਾਂ ਲਗਭਗ ਸਭ ਧਰਮਾਂ ਦੇ ਉਪਦੇਸ਼ ਮਨੁੱਖ ਦੀ ਭਲਾਈ ਦੇ ਕੁਦਰਤੀ ਸੰਤੁਲਨ ਬਹਾਲ ਰੱਖਣ ਦਾ ਦਾਅਵਾ ਕਰਦੇ ਹੋਏ ਵੀ ਅਮਲ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਨੇ। ਪਰ ਤਰਾਸਦੀ ਹੈ ਕਿ ਧਰਮਾਂ ਦੇ ਵਿਚ ਪੁੱਠੀ ਮਤ ਮਨਮਤ ਵਾਲਿਆਂ ਦੀ ਵੱਡੀ ਪੱਧਰ ਦੇ ਉੱਤੇ ਹੋ ਚੁੱਕੀ ਘੁਸਪੈਠ ਨੇ ਆਪਣਾ ਉੱਲੂ ਸਿੱਧਾ ਕਰਨ ਦੇ ਲਈ ਅੰਧ ਵਿਸ਼ਵਾਸ ਤੇ ਪਖੰਡਵਾਦ ਨੂੰ ਪੂਰੀ ਤੂਲ ਦਿੱਤੀ ਹੋਈ ਹੈ। ਇੱਕ ਪਾਸੇ ਲਾਲਚ ਦੇਣਾ ਸ਼ੁਰੂ ਕੀਤਾ ਹੋਇਆ ਕਿ ਫਲਾਨੇ ਫਲਾਨੇ ਕਰਮ ਕਾਂਡ ਦੇ ਨਾਲ ਮਨੁੱਖ ਦੀ ਹਰ ਚਾਹਤ ਪੂਰੀ ਹੋ ਸਕਦੀ ਹੈ ਤੇ ਦੂਜੇ ਪਾਸੇ ਅਜਿਹੇ ਕਰਮ ਕਾਂਡ ਨਾ ਕਰਨ ਦੇ ਉੱਤੇ ਮਹਾਂਪਾਪੀ ਬਣ ਜਾਣ ਕਰਕੇ ਵੱਡੀਆਂ ਵੱਡੀਆਂ ਸਜਾਵਾਂ ਮਿਲਣ ਦਾ ਵੀ ਡਰ ਪੈਦਾ ਕੀਤਾ ਹੋਇਆ। ਸੋ ਅਚੇਤ ਮਨ ਦੇ ਵਿਚ ਘੁਸੇੜੇ ਜਾ ਰਹੇ ਕਲਪਿਤ ਇਸ ਲਾਲਚ ਤੇ ਡਰ ਦੇ ਨਾਲ ਆਤਮ ਵਿਸ਼ਵਾਸ ਨੂੰ ਖੋਰਾ ਲਾ ਕੇ ਮਨੁੱਖੀ ਬਿਰਤੀ ਨੂੰ ਅੰਧ ਵਿਸ਼ਵਾਸ ਦੀ ਡੂੰਘੀ ਖੱਡ ਦੇ ਵਿਚ ਸੁੱਟਣ ਦਾ ਰੁਝਾਨ ਵੱਡੀ ਪੱਧਰ ਦੇ ਉੱਤੇ ਜਾਰੀ ਹੈ ਜਿਹਦੇ ਵਿਚ ਅਨਪੜ੍ਹ ਤਾਂ ਕਿ ਪੜ੍ਹੇ ਲਿਖੇ ਵੀ ਇਸ ਤੋਂ ਨਹੀਂ ਬਚ ਸਕੇ ਤੇ ਬਹੁ ਗਿਣਤੀ ਧਰਮ ਦੇ ਅਸਲ ਅਸੂਲਾਂ ਤੋਂ ਬੇਮੁੱਖ ਹੋ ਕੇ ਤਰਕਹੀਨ ਕਰਮ ਕਾਂਡਾਂ ਦੇ ਸ਼ਿਕਾਰ ਬਣੇ ਹੋਏ ਨੇ। ਇਸ ਤੋਂ ਵੀ ਅੱਗੇ ਜਿਹੜਾ ਸਿਤਮ ਜ਼ਰੀਫੀ ਵੇਖ ਲਓ ਕਿ ਕਈ ਥਾਈਂ ਤਾਂ ਮਨੁੱਖੀ ਸਿਹਤ ਦੇ ਲਈ ਵਰਜਿਤ ਅਜਿਹੇ ਪਦਾਰਥ ਜੋ ਸਿੱਧੇ ਅਸਿੱਧੇ ਤੌਰ ਦੇ ਉੱਤੇ ਨਸ਼ਿਆਂ ਦਾ ਹੀ ਰੂਪ ਹੁੰਦੇ ਨੇ ਵਰਤੇ ਵਰਤਾਏ ਜਾਂਦੇ ਨੇ। ਅੰਨੀ ਸ਼ਰਧਾ ਨੂੰ ਕੈਸ਼ ਕਰਨ ਦੇ ਲਈ ਪਖੰਡੀ ਲੁਟੇਰੇ ਵਰਗ ਨੇ ਸਾਧ ਸੰਤਾਂ ਦੇ ਭੇਸ ਦੇ ਵਿਚ ਅਸਲ ਗੁਰਮੁਖ ਫਕੀਰੀ ਸੰਤ ਸਾਧ ਪੁਣੇ ਦੇ ਕਿਰਦਾਰਾਂ ਨੂੰ ਵੀ ਵਿਖਾਵੇ ਅਡੰਬਰਾਂ ਦੀ ਲਿਫਾਫੇਬਾਜ਼ੀ ਦੇ ਨਾਲ ਦਾਗੋ ਦਾਗ ਕੀਤਾ ਹੋਇਆ। ਵਿਗਿਆਨਕ ਖੋਜਾਂ ਦੀ ਜਿਹੜੀ ਵਰਤੋਂ ਕਰਕੇ ਵਿਗਿਆਨਕ ਤੌਰ ਤਰੀਕਿਆਂ ਖਾਸ ਕਰਕੇ ਤਰਕ ਨੂੰ ਹੀ ਭੰਡਣ ਦੇ ਅਕ੍ਰਿਤ ਕਣ ਬੰਨਣੂ ਬੰਨੇ ਜਾ ਰਹੇ ਨੇ। ਸੱਚ ਰੂਪੀ ਸੂਰਜ ਨੂੰ ਝੂਠ ਦੇ ਕੂੜ ਕਬਾੜ ਦੇ ਨਾਲ ਢੱਕਣ ਦੇ ਪੁਰਜ਼ੋਰ ਯਤਨ ਹੋ ਰਹੇ ਨੇ। ਧਰਮ ਦੇ ਨਾਂ ਦੇ ਹੇਠ ਫਿਰਕੂ ਨਫ਼ਰਤਾਂ ਸਿਖਰਾਂ ਤੇ ਹੋਣ ਕਰਕੇ ਸੰਕਟ ਮੋਚਨ ਧਰਮ ਨੂੰ ਹੀ ਸੰਕਟ ਦੇ ਵਿਚ ਦੱਸ ਕੇ ਕਿਤੇ ਨਾ ਕਿਤੇ ਦੰਗੇ ਫਸਾਦਾਂ ਦਾ ਸਿਰ ਜਿਹੜਾ ਚੁਕਾਈ ਹੀ ਰੱਖਦੇ ਹੈ। ਬਦੀ ਉੱਤੇ ਨੇਕੀ ਦੀ ਜਿੱਤ ਦੇ ਜਸ਼ਨ ਜ਼ਰੂਰ ਮਨਾਏ ਜਾਂਦੇ ਨੇ, ਪਰ ਬਦੀ ਹੋਰ ਵੀ ਵੱਧ ਰਹੀ ਹੁੰਦੀ ਹੈ। ਇਹ ਸਭ ਕੁਝ ਮਨੁੱਖਤਾ ਦੀ ਸ਼ਰਮ ਹਯਾ ਦੇ ਪਤਨ ਦਾ ਜਿਹੜਾ ਇੱਕ ਵੱਡਾ ਕਾਰਨ ਬਣ ਰਿਹਾ ਹੈ। ਵਿਕਾਸ ਦੇ ਨਾਂ ਦੇ ਉੱਤੇ ਵਿਨਾਸ਼ ਸਹੇੜਦਿਆਂ ਰੁੱਖਾਂ ਦਾ ਬੇਤਹਾਸ਼ਾ ਉਜਾੜਾ ਕਰਕੇ ਧਰਤ ਮਾਂ ਨੂੰ ਸਿਰੋਂ ਨੰਗੀ ਕੀਤਾ ਜਾ ਰਿਹਾ ਹੈ। ਚਿੱਟੇ ਵਜੋਂ ਆਲਮ ਦੇ ਵਿੱਚ ਤਪਸ ਦਾ ਵਧਣਾ ਜਾਰੀ ਹੈ। ਅੰਨੀ ਆਸਥਾ ਦੀ ਆੜ ਦੇ ਵਿੱਚ ਮਨ ਮਤੀਆਂ ਦੇ ਨਾਲ ਧਾਰਮਿਕ ਸਥਾਨਾਂ ਦੇ ਵਿੱਚੋਂ ਕੁਦਰਤੀ ਤੇ ਇਤਿਹਾਸਕ ਸੂਝ

ਬੇਹੁਦਾ ਸ਼ੋਰ ਸ਼ਰਾਬਾ, ਪ੍ਰਦੂਸ਼ਣ ਫੈਲਾਓ ਸਾਧਨਾ, ਆਤਿਸ਼ਬਾਜ਼ੀ ਤੇ ਹੋਰ ਕਰਮ ਕਾਂਡਾਂ ਦੇ ਨਾਲ ਸ਼ਾਂਤੀ ਭੰਗ ਕਰਨ ਦੇ ਉੱਤੇ ਤੇ ਵਾਤਾਵਰਣ ਦੇ ਧੂਆਂ ਖਣ ਨੂੰ ਹੀ ਜਿਹੜਾ ਸੇਵਾ ਮੰਨਣਾ ਵੀ ਸੱਚੀ ਸ਼ਰਧਾ ਦੀ ਇੱਕ ਵੱਡੀ ਨਰਾਦਰੀ ਹੈ। ਇੱਥੇ ਬਸ ਨਹੀਂ, ਸਗੋਂ ਸਿਆਸਤ ਵੀ ਇਸ ਲੋਕ ਆਸਥਾ ਨੂੰ ਹਰ ਹਾਲਤ ਦੇ ਵਿੱਚ ਕੈਸ਼ ਕਰਨ ਦੇ ਵਿੱਚ ਰੁੱਝੀ ਹੋਈ ਹੈ। ਅਦਾਲਤਾਂ ਦੇ ਵੱਲੋਂ ਐਲਾਨੇ ਦੋਸ਼ੀਆਂ ਖੋਤੀ ਬਾਬਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਕੈਦ ਦੇ ਵਿੱਚੋਂ ਖੁੱਲ੍ਹਾ ਛੱਡ ਕੇ ਵੋਟਾਂ ਪੱਕੀਆਂ ਕਰਨ ਦੇ ਪੂਰੇ ਯਤਨ ਕੀਤੇ ਜਾਂਦੇ ਨੇ। ਇੱਕ ਪਾਸੇ ਮਹਾਂਲੰਗਰਾਂ ਦੀਆਂ ਸ਼ੋਸ਼ੇਬਾਜ਼ੀਆਂ ਤੇ ਦੂਜੇ ਪਾਸੇ ਝੂਠ ਮੂਠ ਕੂੜ ਕਬਾੜ ਦੇ ਵਿੱਚੋਂ ਕੁਝ ਲੱਭ ਕੇ ਢਿੱਡ ਨੂੰ ਝੁਲਕਾ ਦੇਣ ਦੀਆਂ ਝਲਕੀਆਂ ਅਖੋਤੀ ਸਿਆਸਤ ਦੀਆਂ ਗਲਤ ਨੀਤੀਆਂ ਦਾ ਮੂੰਹ ਚੜਾ ਰਹੀਆਂ ਨੇ। ਪਰ ਰਾਜ ਗੱਦੀਆਂ ਦੇ ਉੱਤੇ ਕਾਬਜ਼ ਬਹੁਤ ਸਾਰੀਆਂ ਸ਼ਕਤੀਆਂ ਮਹਾਂਸ਼ਕਤੀਆਂ ਲੂੰਬੜ ਚਾਲਾਂ ਦੇ ਨਾਲ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਦੰਗਿਆਂ ਫਸਾਦਾਂ ਜੰਗਾਂ ਯੁੱਧਾਂ ਦੇ ਵਿੱਚ ਉਲਝਾ ਕੇ ਆਪਣੀਆਂ ਗੱਦੀਆਂ ਨੂੰ ਪੱਕਾ ਕਰਨ ਤੇ ਮਨੁੱਖਤਾ ਦਾ ਸੱਤਿਆਨਾਸ ਕਰਨ ਵਾਲੇ ਮਾਰੂ ਹਥਿਆਰਾਂ ਦੀ ਵਿਕਰੀ ਕਰਨ ਦੇ ਹਿੱਤ ਕੋਝੇ ਯਤਨ ਕੀਤੇ ਜਾ ਰਹੇ ਹੈ। ਵੈਸੇ ਪਿੰਡਾਂ ਕਸਬਿਆਂ ਸ਼ਹਿਰਾਂ ਦਾ ਵਿਕਾਸ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੁੰਦਾ ਹੈ, ਪਰ ਉਹਦੇ ਉੱਤੇ ਇਹ ਦਾਅਵਾ ਕਰ ਰਹੇ ਨੇ। ਪਰ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਸਹੂਲਤਾਂ, ਸੜਕਾਂ, ਰੇਲ ਪਹਾੜੀ ਖੇਤਰਾਂ ਚ ਏਅਰਲਿਫਟ, ਮੁਫ਼ਤ ਬੱਸਾਂ, ਗੱਡੀਆਂ ਰਾਹੀਂ ਯਾਤਰਾਵਾਂ ਦੇ ਝਾਂਸੇ ਵੀ ਸ਼ਰਧਾ ਆਸਥਾ ਵੱਟੇ ਵੋਟਾਂ ਵਟੋਰੂ ਇੱਕ ਰਾਜਨੀਤਿਕ ਵਣਜ ਹੀ ਹੈ, ਜੋ ਰਾਜਨੀਤੀ ਦੇ ਵਿੱਚ ਵੱਡੇ ਨਿਗਾਰ ਦੀ ਨਿਸ਼ਾਨੀ ਨੇ। ਜਾਣੀ ਕਿ ਸ਼ਕਲ ਮਨੁੱਖ ਦੀ ਪਰ ਕਰਤੂਤ ਪਸ਼ੂ ਦੀ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ। ਕੁਚੱਜੇ ਵਿਹਾਰ ਦੇ ਨਿੱਤ ਜਿਹੜੇ ਨੇ ਵਾਪਰ ਦੇ ਕਾਲੇ ਕਾਰਨਾਮੇ ਅਸਲ ਨਰਕ ਕਲਯੁੱਗ ਦਾ ਭੁਲੇਖਾ ਪਾ ਜਾਂਦੇ ਹੈ, ਪਰ ਇਸ ਦੇ ਐਨ ਉਲਟ ਕੁਝ ਸੰਪਰਦਾਵਾਂ ਦੇ ਵਿੱਚ ਸਚਿਆਰਤਾ ਦੇ ਸਭ ਗੁਣਾਂ ਨੂੰ ਆਪਣਾ ਜਿਹੜਾ ਅਪਣਾ ਕੇ ਚੱਲਿਆ ਜਾਂਦਾ ਹੈ ਤੇ ਇਨਸਾਨੀਅਤ ਧਰਮ ਦੇ ਅਸੂਲਾਂ ਦੇ ਉੱਤੇ ਅਭਿਆਸੀ ਪਹਿਰਾ ਦਿੰਦਿਆਂ ਆਪਣੇ ਮਹਾਂਪੁਰਖਿਆਂ ਦੇ ਇਨਸਾਨੀਅਤ ਭਰੇ ਸੱਚੇ ਅਸੂਲਾਂ ਨੂੰ ਇਨਸਾਨੀਅਤ ਭਰੇ ਵਿਹਾਰ ਦੇ ਅਭਿਆਸੀ ਯਤਨਾਂ ਦੇ ਨਾਲ ਸਿਜਦਾ ਕਰ ਰਹੇ ਹੁੰਦੇ ਨੇ। ਬੁੱਧੀਮਾਨੀ ਵਿਦਵਾਨੀ ਦੀ ਅਨੁਸ਼ਾਸਨ ਭਰੀ ਸੇਵਾ ਦੇ ਵਿੱਚੋਂ ਚੱਜ ਵਿਹਾਰ ਉਪਜਦਾ ਹੈ ਤੇ ਮਨੁੱਖ ਦੀ ਸ਼ਕਲ ਦੇ ਵਿੱਚ ਇਨਸਾਨੀਅਤ ਦੇ ਚੱਜ ਵਿਹਾਰ ਦੇ ਕਾਰਜ ਸਿਰ ਚੜ ਬੋਲਦੇ ਨੇ। ਕੁਦਰਤ ਦੇ ਨਾਲ ਅਥਾਂ ਪ੍ਰੇਮ ਦੀ ਝਲਕ ਵੀ ਰੂਪਮਾਨ ਹੁੰਦੀ ਹੈ ਤੇ ਜਿਨ੍ਹਾਂ ਨੂੰ ਵੇਖਦਿਆਂ ਤੱਕਦਿਆਂ ਆਨੰਦ ਮਹਿਸੂਸ ਹੋਣ ਲੱਗ ਪੈਂਦਾ ਹੈ। ਇਨਸਾਨੀਅਤ ਦੇ ਧਰਮ ਦੇ ਅਨੁਆਈ ਲੋਕਾਂ ਦੇ ਵਿੱਚ ਕਿਸੇ ਵੀ ਖਾਸ ਧਰਮ ਪ੍ਰਤੀ ਨਾ ਕੱਟੜਤਾ ਭਰਿਆ ਲਗਾਅ ਹੁੰਦਾ ਹੈ ਤੇ ਨਾ ਹੀ ਨਫ਼ਰਤ ਹੁੰਦੀ ਹੈ। ਇਹ ਸਾਵੇਪਨ ਦੇ ਮੁਦਈ ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ਵਿਕਾਸ ਨੂੰ ਵੀ ਜਿਹੜਾ ਜ਼ਰੂਰ ਅਪਣਾਉਂਦੇ ਨੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਬਾ ਕਮਾਲ ਗੱਲਬਾਤ, ਮੈਨੂੰ ਤਾਂ ਲੱਗੀ ਹੈ, ਬਹੁਤ ਕੁਝ ਸਿਖਾਉਂਦੀ ਹੈ। ਆਸਥਾ ਬਨਾਮ ਇਨਸਾਨੀਅਤ, ਲਖਵਿੰਦਰ ਸਿੰਘ ਰਈਆ ਜੀ ਉਹਨਾਂ ਦੀ ਕਲਮ ਤੇ ਉਹਨਾਂ ਦਾ ਸੰਪਰਕ ਨੰਬਰ 9876647858। ਹੱਲਾ ਸ਼ੇਰੀ ਦਿਆ ਕਰੋ ਇਸ ਤਰ੍ਹਾਂ ਦੀ ਲਿਖਤਾਂ ਨੂੰ ਦੋਸਤੋ ਜ਼ਰੂਰ। ਤੇ ਬਾਕਮਾਲ ਗੱਲਬਾਤ ਉਹਨਾਂ ਦੀ ਆਸਥਾ ਬਨਾਮ ਇਨਸਾਨੀਅਤ, ਬਹੁਤ ਕੁਝ ਸਿਖਾ ਜਾਂਦੀ ਹੈ ਜੀ। ਤੇ ਲੋ ਦੋਸਤੋ, ਇਸ ਆਖਰ ਦੇ ਵਿੱਚ ਵਾਅਦਾ ਕੀਤਾ ਸੀ ਜਾਂਦੇ ਜਾਂਦੇ ਇਸ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਨੂੰ ਜਿਹੜੀ ਹੈ ਸ਼ਿਵਕਰਨ ਗਰੇਵਾਲ ਬਾਈ ਜੀ, ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ। ਇਹਦੇ ਨਾਲ ਜੁੜਦੀ ਗੱਲਬਾਤ ਹੈ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜ਼ੀ ਮੈਂ ਵਿਚਕਾਰੇ ਖਲੋਤਾ, ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਦੇ ਵਿੱਚੋਂ ਕਿਸਰਾ ਨਿਕਲੇ ਚੋਰ। ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਸੱਚ ਨਪੀਚਾ ਸ਼ਰਮਾ ਧਰਮਾਂ ਤੇ ਅਨਾਵਾਂ ਥੱਲੇ, ਧਰਤੀ ਦੇ ਰੱਬ ਆਏ ਪਏ ਨੇ ਆਪ ਬਲਾਵਾਂ ਥੱਲੇ, ਸੂਰਜ ਲੁਕਣ ਮਿੱਟੀ ਖੇਡੇ ਧੁੱਪਾਂ ਛਾਵਾਂ ਥੱਲੇ, ਆਪਣੀ ਭਲਕ ਦੇ ਆਪ ਹਾਂ ਵੈਰੀ ਸਾਨੂੰ ਦੱਸੇ ਕੌਣ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ। ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਮਨ ਦੇ ਨਹੀਂ ਦਲੀਲਾਂ ਅਕਲੋਂ ਬਾਹਰ।

ਪਰ ਇਹ ਗੱਲਾਂ ਕਰਦੇ ਸਾਪਣਾ ਵੇਖਣ ਲੀਹਾਂ ਕੁੱਟਣ ਇਹ ਰੀਤਾਂ ਦੇ ਵਰਦੇ ਇਹਨਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ ਡਰ ਦੋਜਖ ਦਾ ਪੂਰੀ ਜਾਵੇ ਸੋਚਾਂ ਦੀ ਡੰਗਿਆਈ ਬੁੱਲਿਆ ਅੱਜ ਪਾਪੇੜਿਆਂ ਨੇ ਸਾਡੀ ਅਕਲ ਗਵਾਈ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਆਹੋ ਆਹੋ ਕਹਿ ਕੇ ਜੇ ਮੈਂ ਵੀ ਟਾਲ ਗਿਆ ਬਲਦਾ ਕਿੰਝ ਰਵੇਗਾ ਜੋ ਤੂੰ ਦੀਵਾ ਬਾਲ ਗਿਆ ਜੇ ਭੇਤ ਨਾ ਖੋਲਾਂ ਤੇ ਫਿਰ ਮੇਰਾ ਹਾਲ ਗਿਆ ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਬਾਰ ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ ਕਰ ਕਰਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ ਅੰਦਰ ਬੈਠਾ ਪਾਪ ਦਾ ਫਨੀਅਰ ਅੰਦਰ ਬੈਠਾ ਪਾਪ ਦਾ ਫਨੀਅਰ ਕਿਹੜਾ ਜੋਗੀ ਕੀਲੇ ਜ਼ੁਲਮਾਂ ਦੇ ਦਰਵਾਜ਼ੇ ਖੁੱਲੇ ਧਰਮਾਂ ਦੇ ਦਰਬਾਰ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਫਾਰ ਆਖਰੀ ਲਿਖਦੇ ਨੇ ਕਿ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਕਿਉਂ ਗੰਗਾ ਵਿੱਚ ਗੋਤੇ ਖਾਈਏ ਕਿਉਂ ਕਰ ਜਾਈਏ ਮੱਕੇ ਮੋਨ ਮੁਨਾ ਕੇ ਫਿਰੀਏ ਕਾਨੂੰ ਰੱਖੀਏ ਪੰਜੇ ਕੱਕੇ ਕਾਫਰ ਕਹੀਏ ਕੁੱਲ ਦੀ ਗੱਲ ਕਰਨ ਤੋਂ ਜਿਹੜਾ ਡੱਕੇ ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਸ਼ਿਵ ਕਰਨ ਗਰੇਵਾਲ ਬਾਈ ਜੀ ਨੇ ਇਹ ਸਾਂਝੀ ਕੀਤੀ ਹੈ ਬਾਕਮਾਲ ਗੱਲਬਾਤ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ ਤੇ ਲਓ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੇ ਲਾਈਨ ਖੁੱਲੀ ਹੈ ਤੁਹਾਡੇ ਲਈ ਕਾਲ ਕਰਨੀ ਚਾਹੁੰਦਾ ਸਵਾਗਤ ਹੈ ਸਮਾਂ ਤਾਂ ਤਕਰੀਬਨ ਆਪਣਾ ਸਮਾਪਤੀ ਵਾਲਾ ਹੋ ਹੀ ਗਿਆ ਹੈ ਪਰ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਦੋਸਤੋ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਦੁਆਬਾ ਪਰਿਵਾਰ ਨੂੰ ਜੀ ਤੇ ਰਾਜਨ ਸੈਣੀ ਜੀ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ ਲਾਈਕ ਨੰਬਰ 3 ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਸਤਿ ਸ੍ਰੀ ਅਕਾਲ ਹੈ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਖਬਰਾਂ ਅੱਜ ਰਹਿਣ ਹੀ ਦਿਓ ਕਹਿੰਦੇ ਚੱਕ ਲੋ ਗੌਣ ਪਾਣੀ ਦੀ ਭਾਰ ਸਾਹਿਬ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਤੇ ਮੁਕੱਦਰ ਜੀ ਕਹਿੰਦੇ ਅੱਜ ਇਹ ਖਿਆਲ ਕਿਉਂ ਆਇਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆ ਤੇ ਆਪ ਹੀ ਕਹਿੰਦੇ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਸ਼ੰਮੀ ਬਾਈ ਜੀ ਦਾ ਵੀ ਪਤਾ ਲੈ ਲਿਓ ਇੰਨੇ ਲਾਰੇ ਤਾਂ ਕਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਨਹੀਂ ਸੁਣੇ ਸੀਗੇ ਵੇਖੇ ਜਿੰਨੇ ਸ਼ੰਮੀ ਬਾਈ ਨੇ ਲਾਤੇ ਨੇ ਕਹਿੰਦੇ ਜੀ ਲਾਰਾ ਲੱਪਾ ਲਾਈ ਰੱਖਦੇ ਜੀ ਉਹ ਗੀਤ ਬੜਾ ਮਸ਼ਹੂਰ ਹੋਇਆ ਸੀ ਉਦੋਂ ਟੀਨੇਜਰ ਹੁੰਦੇ ਸੀ ਹਨਾ ਚੇਤੇ ਆ ਗਿਆ ਹੁਣ ਤੁਹਾਨੂੰ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਮੈਂ ਥੋੜਾ ਲੇਟ ਹੋ ਗਿਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੇਸਰ ਕਸ਼ਮੀਰ ਦੇ ਵਿੱਚ ਪਾਇਆ ਜਾਂਦਾ ਹੈ ਮੁਕੱਦਰ ਵੀਰ ਜੀ ਹਾ ਹਾ ਹਾ ਤੇ ਮੁਕੱਦਰ ਜੀ ਕਹਿੰਦੇ ਆ ਇੱਕ ਪੈਗ ਪਹਿਲਾਂ ਫਿਰ ਆਮ ਹੁੰਦੇ ਗਏ ਦਿਨੋ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ ਹੋਸ਼ ਜਦੋਂ ਆਈ ਮਸ਼ਹੂਰ ਹੋ ਗਏ ਪਰ ਹੁਸਨਾ ਦੇ ਪਾਰਕੂ ਜ਼ਰੂਰ ਹੋ ਗਏ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਜੀਵਾ ਕਿਆ ਬਾਤਾਂ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਜੀ ਗ੍ਰੇਟ ਜੀ ਹੱਸ ਰਹੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ ਗੁਲਾਬ ਦੇ ਫੁੱਲ ਭੇਜੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਦਾ ਗੁੱਸਾ ਠੀਕ ਹੈ ਇਕੱਲਾ ਸ਼ਰਾਬ ਹੀ ਨਸ਼ਾ ਨਵੀਂ ਹੋਂਦ ਵੀ ਨੇ ਉਸ ਦੀ ਗੱਲ ਕਿਉਂ ਨਹੀਂ ਕਰਦੇ ਕਹਿੰਦੇ ਸੀ ਔਜਲਾ ਸਾਹਿਬ ਕਹਿੰਦੇ ਨੇ ਵੀਡੀਓ ਦਿੱਲੀ ਦੀ ਹੈ
ਇਹ ਕਿਉਂ ਕੈਨੇਡਾ ਦੀ ਕਹਿ ਰਹੇ ਨੇ ਜੀ। ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਕਹਿੰਦੇ ਭਾਰਜਵੀਰ ਇਹੋ ਜਿਹਾ ਵਿਸ਼ਾ ਸਵੇਰ ਵੇਲੇ ਦਾਏ ਇਸ ਵਕਤ ਕਹਿੰਦੇ ਤੁਹਾਨੂੰ ਸੁਣਨ ਤੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਜੀ। ਨਹੀਂ ਜੀ ਇੱਥੇ ਹੁਣ ਕੈਨੇਡਾ ਅਮਰੀਕਾ ਵਾਲੇ ਜਿਹੜੇ ਸੁਣਦੇ ਉਹਨਾਂ ਦਾ ਦੁਪਹਿਰ ਹੋਈ ਹੈ ਕਿਤੇ ਤੜਕਾ ਸਵੇਰ ਹੋਈ ਹੈ, ਉਹਨਾਂ ਦੇ ਲਈ ਜ਼ਰੂਰ ਹੋ ਜਾਂਦਾ ਹੈ, ਪਰ ਤੁਹਾਡੇ ਬਿਲਕੁਲ ਹੈ ਜੀ ਇੰਡੀਆ ਦੇ ਵਿੱਚ ਰਾਤ ਦਾ ਸਮਾਂ ਹੋ ਜਾਂਦਾ ਹੈ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜਿਨ੍ਹਾਂ ਦੇ ਕਿਸੇ ਸਮੇਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਸਨ ਉਹਨਾਂ ਨੇ ਕਦੇ ਅਫੀਮ ਨੂੰ ਮੂੰਹ ਲਾ ਕੇ ਨਹੀਂ ਸੀ ਦੇਖਿਆ ਜੀ। ਲੀਕਰ ਸਟੋਰ ਵਾਲੇ ਆਪ ਨਹੀਂ ਪੀਂਦੇ, ਬਸ ਵੇਚਦੇ ਫਲਾਉਂਦੇ ਹੀ ਨੇ ਜੀ। ਤੇ ਪਰਮਿੰਦਰ ਬਰਨੇ ਜੀ ਫਗਵਾੜੇ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ, ਜੀਆਂ ਨੂੰ ਜੀ, ਪਰਮਿੰਦਰ ਜੀ ਸਵਾਗਤ ਹੈ ਜੀ ਤੁਹਾਡਾ ਵੀ। ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਉਹ ਠੇਕੇਦਾਰ ਨਹੀਂ, ਆਪ ਵੀ ਸਵਾਦ ਚੱਖਦੇ ਹਾਂ। ਤੇ ਕਹਿੰਦੇ ਨੇ ਵੈਸੇ ਆਡੀਓ ਕਲਿੱਪ ਪਲੇ ਨਾ ਕਰਿਓ ਜੀ, ਉਹ ਮਾਫ਼ੀ ਚਾਹੁੰਦਾ ਜੀ, ਮੈਂ ਪਹਿਲਾਂ ਪੜ੍ਹਿਆ ਨਹੀਂ ਸੀ ਸੁਣੇ ਹਾਂ। ਔਜਲਾ ਸਾਹਿਬ ਕਹਿੰਦੇ ਤਕਰੀਬਨ ਸਾਰਿਆਂ ਨੂੰ ਸੁਣ ਹੀ ਲਿਆ ਪਹਿਲਾਂ ਜੀ। ਤੇ ਮੁਕੱਦਰ ਜੀ ਹਿੰਦੀ ਦੇ ਵਿੱਚ ਲਿਖਦੇ ਆ ਜਿਹਦੇ ਵਿੱਚ ਮੇਰਾ ਹੱਥ ਟਾਈਟ ਹੈ ਜੀ, ਤੇ ਵੈਸੇ ਪੜ੍ਹਨ ਦੀ ਕੋਸ਼ਿਸ਼ ਕਰਦਾ ਗਲਤ ਮਲਤ ਹੀ। ਬਾਰਿਸ਼ ਕੇ ਦਿਨ ਸ਼ਰਾਬ ਕੋ ਪੀਣਾ ਸ਼ਬਾਬ ਹੈ, ਬਾਰਿਸ਼ ਕੋ ਉਲਟਾ ਕਰ ਦੇਖੋ ਤੋ ਬਣਤੀ ਕਹਿੰਦੇ ਸ਼ਰਾਬ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਉਹ। ਪਰਮਿੰਦਰ ਬਰਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ। ਤੇ ਆਪਣੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਅਮਰੀਕਾ ਦੇ ਵਿੱਚ ਤੰਬਾਕੂ ਤੇ ਸ਼ਰਾਬ ਵਾਲੀਆਂ ਕੰਪਨੀਆਂ ਪਾਰਟੀਆਂ ਨੂੰ ਦਾਨ ਤੇ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀ। ਬਿਲਕੁਲ ਇਹ ਤਾਂ ਹੈ ਜੀ। ਤੇ ਕਹਿੰਦੇ ਨੇ ਕਿ ਖੰਘ ਦੀ ਦਵਾਈ ਵਾਂਗ। ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਪੀਂਦੇ ਅਸੀਂ ਆਏ ਗਏ ਤੇ ਹਾਂ ਸੁੱਖ ਦੇ ਨਾਲ ਆਇਆ ਗਿਆ ਸਾਡੇ ਰੋਜ਼ ਹੀ ਰਹਿੰਦਾ ਜੀ ਕਹਿੰਦੇ। ਕਿਆ ਬਾਤ ਹੈ ਜੀ ਪਰਮਿੰਦਰ ਜੀ, ਸਿਰਾਈ ਲਾਤਾ ਜੀ। ਤੇ ਸੁਰਜੀਤ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ। ਜਗਤਾਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ। ਮੁਕੱਦਰ ਜੀ ਗ੍ਰੇਟ ਕਹਿੰਦੇ ਨੇ ਜੀ। ਔਜਲਾ ਸਾਹਿਬ ਲਿਖਦੇ ਨੇ ਪਹਿਲਾਂ 3 ਕੁਇੰਟਲ ਫੀਮ, ਹੁਣ ਡਰੱਗ ਤੇ ਬਹੁਤ ਆਤ ਡਾਲਰ, ਪੰਜਾਬੀ ਦੱਬਦੇ ਕਿੱਥੋਂ ਆ ਕਹਿੰਦੇ ਜੀ। ਬਿਲਕੁਲ ਹੈ ਜੀ, ਇੱਕ ਸਾਲ ਲਾਇਆ ਜੀ ਦੇਖੋ ਇਹ ਸਾਰਾ ਕੁਝ ਫੜਨ ਦੇ ਲਈ, ਕਿਉਂਕਿ ਉੱਥੇ ਬਹੁਤ ਹੈ। ਮੈਂ ਵੀ ਦੇਖ ਕੇ ਆਇਆ, ਇੱਕ ਗਿਆ ਮੌਕਾ ਮਿਲਿਆ ਇੱਕ ਵਾਰੀ ਜਾਣ ਦਾ, ਆਪਣਾ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਸਰੀ ਜਾਂ ਡੈਲਟਾ ਦੇ ਵਿੱਚ ਕਾਫੀ ਇਹ ਰੁਝਾਨ ਹੈਗੇ ਨੇ ਜੀ। ਪਰ ਦੇਖੋ ਉਹਨਾਂ ਦਾ ਵੀ ਧੰਨ ਜਿਗਰਾ, ਇੱਕ ਸਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਪੱਕੇ ਹੱਥੀ ਫਿਰ ਪੱਕੇ ਪੈਰੀ ਜਿਹੜਾ ਹੱਥ ਪਾਇਆ ਜੀ। ਮੁਕੱਦਰ ਜੀ ਕਹਿੰਦੇ ਬਿਲਕੁਲ ਭਾਰਜ ਬਾਈ ਜੀ, ਸਵਰਗ ਅਤੇ ਨਰਕ ਦੇ ਚੱਕਰ ਦੇ ਵਿੱਚ ਸਾਡਾ ਜੀਵਨ ਨਰਕ ਕੀਤਾ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਕਿਉਂਕਿ ਅੱਗੇ ਸਵਰਗ ਦੇ ਵਿੱਚ ਜਾਣਾ ਮੁਕੱਦਰ ਵੀਰੇ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਨਿਬੇੜ ਦਿੰਦੇ ਨੇ ਪੰਜਾਬੀ, ਮਾੜੀ ਚੀਜ਼ ਰੱਖਦੇ ਨਹੀਂ। ਤੇ ਔਜਲਾ ਸਾਹਿਬ ਕਹਿੰਦੇ ਇੱਥੋਂ ਕੱਢ ਲਵੋ ਔਖਾ ਸਮਾਂ ਫੇਰ ਨਜ਼ਾਰੇ। ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਇਸ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਿਆਂ ਨੂੰ ਵੀ ਕੋਈ ਸਜ਼ਾ ਮਿਲੇਗੀ ਜਾਂ ਅਗਲੇ ਜਨਮ ਦਾ ਇੰਤਜ਼ਾਰ ਕਰਨਾ ਪਵੇਗਾ। ਮੁਕੱਦਰ ਜੀ ਬਹੁਤ ਵਧੀਆ ਲਿਖਿਆ ਜੀ ਆਰਟੀਕਲ ਜਿਹੜਾ ਸਾਂਝਾ ਕੀਤਾ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ ਜਿਹਦਾ ਲੋਟ ਲੱਗ ਗਿਆ ਉਹਦਾ ਸਵਰਗ ਹੈ, ਮਿਹਨਤਾਂ ਵਾਲਿਆਂ ਨੂੰ ਤਾਂ ਰੋਜ਼ ਮਾਰ ਜ਼ਿੰਦਗੀ ਨੇ ਹੀ ਕਹਿੰਦੇ ਉਲਝਾ ਲਿਆ ਜੀ। ਮੁਕੱਦਰ ਜੀ ਕਹਿੰਦੇ ਇਸ ਸਮਾਜ ਦੀਆਂ ਰੀਤਾਂ ਰਸਮਾਂ ਨੇ ਬੜੀਆਂ ਜ਼ਿੰਦਗੀਆਂ ਉਜਾੜ ਸੁੱਟੀਆਂ ਨੇ, ਘੁੱਟ ਘੁੱਟ ਕੇ ਮੌਤ ਦਾ ਇੰਤਜ਼ਾਰ ਕਰਨ ਦੇ ਲਈ ਮਜਬੂਰ ਕਰ ਦਿੱਤੀਆਂ ਨੇ। ਬਿਲਕੁਲ ਔਜਲਾ ਬਾਈ ਜੀ ਕਹਿੰਦੇ ਮੁਕੱਦਰ ਜੀ ਆਖਰ ਦੇ ਵਿੱਚ। ਤੇ ਔਜਲਾ ਸਾਹਿਬ ਤੋਂ ਬਾਅਦ ਕੋਈ ਸੁਨੇਹਾ ਨਹੀਂ ਹੈ ਤੇ ਆਪਣੇ ਮੁਕੱਦਰ ਜੀ ਦੇ ਸੁਨੇਹੇ ਨੇ ਦੋ ਆਖਰ ਦੇ ਵਿੱਚ। ਬਹੁਤ ਵਧੀਆ ਗੱਲਬਾਤ ਜੀ। ਤੇ ਸਾਡੇ ਕੋਲ ਸ਼ਾਮ ਵੀ ਖੂਬ ਹੈ ਕਹਿੰਦੇ ਪਰ ਪਾਸ ਕੁਐਸਚਨ ਮਾਰਕ ਕਰ ਦਿੱਤਾ। ਲਓ ਦੋਸਤੋ ਇਸ ਦੇ ਨਾਲ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਤੇ ਫਰਾਈਡੇ ਵਾਲਾ ਦਿਨ ਹੈ ਤੇ ਕੱਲ੍ਹ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਰਲ ਮਿਲ ਕੇ। ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇ ਪ੍ਰੋਗਰਾਮ, ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦਿਆ ਕਰੋ। ਇਸੇ ਉਮੀਦ ਦੇ ਨਾਲ ਫਿਰ ਆਗਿਆ ਲੈਂਦੇ ਹਾਂ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਭਾਰਤੀ ਸਮੇਂ ਦੇ ਅਨੁਸਾਰ ਰਲ ਮਿਲ ਕੇ ਬੈਠਾਂਗੇ। ਫਿਰ ਕੋਈ ਨਾ ਕੋਈ ਗੱਲ ਕਰਾਂਗੇ ਤੇ ਨਾਵਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਂਝਾ ਨਹੀਂ ਕਰ ਸਕੇ, ਪਿਛਲੇ ਵੀਕਐਂਡ ਦੇ ਉੱਤੇ ਛੁੱਟੀ ਮਾਰਨੀ ਪੈ ਗਈ ਫਰਾਈਡੇ ਵਾਲੇ ਦਿਨ ਨੂੰ। ਤੇ ਅੱਜ ਜਿਹੜਾ ਫਿਰ ਆਪਾਂ ਅਗਲੇ ਕੱਲ੍ਹ ਨੂੰ ਜਾਣੀ ਕਿ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਰਲ ਮਿਲ ਕੇ ਬਹਿੰਦੇ ਹਾਂ ਤੇ ਨਾਵਲ ਦੀ ਅੱਗੇ ਸਾਂਝ ਪਾਵਾਂਗੇ।
ਤੇ ਔਰੰਗਜ਼ੇਬ ਤੋਂ ਮਾਊਂਟਬੈਟਨ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਮੁਕੱਦਰ ਜੀ ਗੱਲ ਕਰਕੇ ਗਏ ਸੀ ਇੱਕ ਗੀਤ ਦੀ ਤੇ ਉਹ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਮੇਰਾ ਕੀ ਕਸੂਰ ਜੇ ਮੈਂ ਇਸ ਘਰ ਜੰਮਿਆ ਤੇ ਉਹ ਗੀਤ ਤੁਹਾਡੇ ਨਾਲ ਰਣਜੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਾਂਗਾ ਸਾਰਿਆਂ ਨੂੰ। ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪರ್ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਅੱਜ 24 June 2026 ਦਾ ਦਿਹਾੜਾ ਤੇ ਆਪਣਾ ਬੁੱਧਵਾਰ ਵਾਲਾ ਦਿਨ ਹੋ ਗਿਆ ਤੇ ਬੁੱਧ ਕੰਮ ਸ਼ੁੱਧ। ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕੁਝ ਵਿਸ਼ੇ ਲੈ ਕੇ ਉਹਦੇ ਉੱਤੇ ਚਰਚਾ ਆਪਾਂ ਕਰਦੇ ਹਾਂ ਰਲ ਮਿਲ ਕੇ, ਪਰ ਹੋਲੀਡੇ ਦੇ ਉੱਤੇ ਨੇ ਤੇ ਜਲਦ ਹੀ ਉਹਨਾਂ ਦੇ ਨਾਲ ਫਿਰ ਤੋਂ ਜਿਹੜਾ ਰਾਬਤਾ ਜੋੜਾਂਗੇ ਤੇ ਗੱਲਾਂ ਬਾਤਾਂ ਕਰਾਂਗੇ। ਵੀਕਐਂਡ ਦੇ ਉੱਤੇ ਵੀ ਉਹਨਾਂ ਨੂੰ ਸੁਣਾਂਗੇ ਤੇ ਸਟੂਡੀਓ ਦਾ ਨੰਬਰ +358 44 976 19 ਬਟ ਸਟੂਡੀਓ ਦਾ ਨੰਬਰ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦਿਸ਼ਤੇ ਦੀਆਂ ਖ਼ਬਰਾਂ ਤੇ ਅੱਜ ਦੇ ਵਿਚਾਰ ਦੀ ਨਾਲ ਸ਼ੁਰੂਆਤ ਕਰਾਂਗੇ। ਤੇ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 24 June 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕੀ ਸੁਨੇਹਾ ਦਿੰਦਾ ਹੈ? ਕਹਿੰਦੇ ਨੇ ਕਿ ਜਦੋਂ ਮਨੁੱਖ ਸਮਾਜ ਦੀ ਸੇਵਾ ਕਰਨੀ ਬੰਦ ਕਰ ਦਿੰਦਾ ਹੈ ਤਾਂ ਉਸ ਵਿਚਲਾ ਜਿਹੜਾ ਮਨੁੱਖ ਹੈ, ਇਨਸਾਨੀਅਤ ਜਿਹੜੀ ਹੈ, ਉਹ ਮਰ ਜਾਂਦਾ ਹੈ, ਮਰ ਜਾਂਦੀ ਹੈ। ਤੇ ਅੱਜ ਦੇ ਦਿਹਾੜੇ ਦੇ ਉੱਤੇ 24 June 1812 ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ, ਨੈਪੋਲੀਅਨ ਬੋਨਾਪਾਰਟ ਦੇ ਵੱਲੋਂ ਰੂਸ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਸੀ। 1885 ਦੇ ਵਿੱਚ ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1908 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਦਿੱਲੀ ਦੇ ਵਿੱਚ ਸਥਾਪਨਾ ਕਰ ਦਿੱਤੀ ਜਾਂਦੀ ਹੈ। 1941 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਨੇ ਰੂਸ ਨੂੰ ਜਿਹੜਾ ਮਦਦ ਦੇਣ ਦਾ ਐਲਾਨ ਕਰ ਦਿੱਤਾ ਸੀ। 1974 ਦੇ ਵਿੱਚ ਭਾਰਤੀ ਕ੍ਰਿਕਟ ਟੀਮ ਟੈਸਟ ਮੈਚ ਦੇ ਵਿੱਚ 42 ਦੇ ਸਕੋਰ ਦੇ ਉੱਤੇ 77 ਮਿੰਟਾਂ ਦੇ ਵਿੱਚ ਆਊਟ ਹੋ ਗਈ ਸੀ। 2010 ਦੇ ਵਿੱਚ ਵਿਬਲਡਨ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੀ, ਜ਼ਿਆਦਾ ਸਮਾਂ ਚੱਲਣ ਵਾਲਾ ਜਿਹੜਾ ਟੈਨਿਸ ਦਾ ਜਿਹੜਾ ਮੈਚ 11 ਘੰਟੇ ਤੇ 5 ਮਿੰਟ ਜਿਹੜਾ ਸੀ ਅਮਰੀਕਾ ਅਤੇ ਫਰਾਂਸ ਇਸ ਖਿਡਾਰੀਆਂ ਦੇ ਵਿੱਚ ਜਿਹੜਾ ਹੋਇਆ ਸੀ। ਮਾਸਟਰ ਤਾਰਾ ਸਿੰਘ ਉਹਨਾਂ ਦਾ ਜ਼ਿਕਰ ਕਰਦਿਆਂ ਸੰਖੇਪ ਦੇ ਵਿੱਚ ਤੇ ਫਿਰ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਉਹਨਾਂ ਦੇ ਬਾਰੇ ਬਾਤ ਪਾਉਂਦੇ ਹਾਂ। ਤੇ ਵਰਲਡ ਮਨੀ ਕੀ ਹੈ ਉਹਦੀ ਬਲੱਡ ਮਨੀ ਕੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਤੇ ਸਭ ਤੋਂ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ, ਨਾਲ ਜੁੜੇ ਹੋਏ ਨੇ ਸ਼ੈਲੀ ਬਾਈ ਜੀ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਆ। ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਭੇਜਦੇ ਨੇ ਤੇ ਨਾਲ ਹੀ ਔਜਲਾ ਸਾਹਿਬ ਵੀ ਜਿਹੜੇ ਨੇ ਗੱਲ ਲਿਖ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਗੱਲਬਾਤ ਸ਼ਾਇਦ ਪੰਜਾਬ ਦੇ ਵਿੱਚ ਬੱਤੀ ਜਿਹੜੀ ਆ ਗੁੱਲ ਹੋਈ ਪਈ ਹੈ ਤੇ ਸੈਣੀ ਸਾਹਿਬ ਦਾ ਸੁਨੇਹਾ ਆਇਆ ਅੱਜ ਕਿ ਸ਼ਾਇਦ ਜੁੜ ਪਾਉਣਗੇ ਜਾਂ ਨਹੀਂ ਜੁੜ ਪਾਉਣਗੇ, ਦੇਖਦੇ ਆ। ਤੇ ਬਾਕੀ ਚਲੋ ਮਾਸਟਰ ਤਾਰਾ ਸਿੰਘ ਉਹਨਾਂ ਦੀ ਗੱਲ ਕਰਦੇ ਆ, ਸ਼ੁਰੂਆਤ ਕਰਦੇ ਆ। ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਪਿੰਡ ਹਰਿਆਲ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਦੇ ਵਿੱਚ ਗੋਪੀ ਚੰਦ ਦੇ ਘਰ 24 June 1885 ਨੂੰ ਹੁੰਦਾ ਹੈ ਤੇ ਬਚਪਨ ਦੇ ਵਿੱਚ ਉਹਨਾਂ ਦਾ ਨਾਂ ਨਾਨਕ ਚੰਦ ਜਿਹੜਾ ਸੀ। ਉਹਨਾਂ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ 1902 ਵਿੱਚ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਤੇ ਉਹਨਾਂ ਆਪ ਦਾ ਨਾਂ ਜਿਹੜਾ ਸੀ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖ ਦਿੱਤਾ। 1903 ਦੇ ਵਿੱਚ ਉਹਨਾਂ ਨੇ ਮਿਸ਼ਨ ਸਕੂਲ ਰਾਵਲਪਿੰਡੀ ਜਿਹੜਾ ਹੈ ਪਿੰਡੀ ਤੋਂ ਜਿਹੜਾ ਸੀ ਮੈਟ੍ਰਿਕ ਤੇ 1907 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ BA ਦਾ ਇਮਤਿਹਾਨ ਪਾਸ ਕੀਤਾ ਤੇ ਬਾਅਦ ਦੇ ਵਿੱਚ ਉਹ ਆਪਣਾ ਚਲੇ ਜਾਂਦੇ ਹੈ। 1907 ਤੋਂ ਬਾਅਦ ਖਾਲਸਾ ਕਾਲਜ ਤੋਂ ਅੰਮ੍ਰਿਤਸਰ ਜਿਹੜਾ BA ਦਾ ਇਮਤਿਹਾਨ ਪਾਸ ਕਰਕੇ ਤੇ ਟ੍ਰੇਨਿੰਗ ਕਾਲਜ ਤੋਂ BT ਪਾਸ ਕਰ ਲਈ। 15 May 1908 ਨੂੰ ਉਹ ਖਾਲਸਾ ਹਾਈ ਸਕੂਲ ਲਾਇਲਪੁਰ ਦੇ ਹੈੱਡ ਮਾਸਟਰ ਨਿਯੁਕਤ ਕੀਤੇ ਜਾਂਦੇ ਹੈ। ਫਿਰ ਉਹ ਚੱਕ 41 ਅਤੇ ਖਾਲਸਾ ਹਾਈ ਸਕੂਲ ਕੱਲਰ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਕੁਝ ਸਮਾਂ ਹੈੱਡ ਮਾਸਟਰ ਵੀ ਰਹੇ। 1909 ਦੇ ਵਿੱਚ ਸੱਚ ਢੰਡੋਰਾ ਨਾਂ ਦਾ ਜਿਹੜਾ ਹਫ਼ਤਾਵਾਰੀ ਰਸਾਲਾ ਕੱਢਿਆ ਗਿਆ। 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਤੇ 1921 ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉਪਰੰਤ ਸਕੂਲ ਤੋਂ ਛੁੱਟੀ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨਿਯੁਕਤ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ 1920 ਨੂੰ ਹੁੰਦੀ ਹੈ ਤੇ ਮਾਸਟਰ ਤਾਰਾ ਸਿੰਘ 176 ਮੋਢੀ ਮੈਂਬਰਾਂ ਦੇ ਵਿੱਚੋਂ ਇੱਕ ਸਨ, ਪਰ ਜਦ 28 ਅਗਸਤ 1921 ਦੇ ਦਿਨ ਨਵੀਂ ਚੋਣ ਦੇ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ। 7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ 3 ਵਜੇ ਪੁਲਿਸ ਸੁੰਦਰ ਸਿੰਘ ਰਾਮਗੜੀਆ ਦੇ ਘਰ ਗਈ ਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਖਜ਼ਾਨੇ ਦੀਆਂ ਤੇ ਕੁਝ ਹੋਰ ਚਾਬੀਆਂ ਜਿਹੜੀਆਂ ਲੈ ਕੇ ਰੱਖ ਲਈਆਂ ਗਈਆਂ ਤੇ ਸਰਕਾਰ ਨੇ ਐਲਾਨ ਕੀਤਾ, ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ, ਇਸ ਕਰਕੇ ਚਾਬੀਆਂ ਲਈਆਂ ਗਈਆਂ ਨੇ। ਇਸ ਹਰਕਤ ਦੇ ਨਾਲ ਸਿੱਖਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਗੁੱਸੇ ਦੀ ਲਹਿਰ ਫੈਲ ਜਾਂਦੀ ਹੈ। 11 ਤੇ 12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੁੰਦੀ ਹੈ, ਜਿਹਦੇ ਵਿੱਚ ਫੈਸਲਾ ਹੋਇਆ ਕਿ ਬਹਾਦਰ ਸਿੰਘਾਂ ਨੂੰ ਗੁਰਦੁਆਰਾ ਇੰਤਜ਼ਾਮ ਦੇ ਵਿੱਚ ਦਖਲ ਨਾ ਦੇਣ ਦਿੱਤਾ ਜਾਏ। ਅਖੀਰ ਸਰਕਾਰ ਨੇ ਵੀ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਨ੍ਹਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ। 1921 ਤੋਂ 1967 ਤੱਕ ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਮੁੱਦਿਆਂ ਦੇ ਉੱਤੇ ਮਹੱਤਵਪੂਰਨ ਰੋਲ ਨਿਭਾਇਆ। ਮਾਸਟਰ ਜੀ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। 6 ਦਸੰਬਰ 1921 ਦੇ ਦਿਨ ਹੋਈ ਇੱਕ ਮੀਟਿੰਗ ਦੇ ਵਿੱਚ ਮਤਾ ਜਿਹੜਾ ਸੀ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤੱਕ ਵਾਪਸ ਨਾ ਲਵੇ ਜਦੋਂ ਤੱਕ ਸਰਕਾਰ ਇਸ ਸਬੰਧ ਦੇ ਵਿੱਚ ਗ੍ਰਿਫ਼ਤਾਰ ਕੀਤੇ ਆਗੂ ਰਿਹਾਅ ਨਹੀਂ ਕਰ ਦਿੰਦੀ। ਇਸ ਦੇ ਉੱਤੇ 17 ਜਨਵਰੀ ਨੂੰ 193 ਦੇ ਵਿੱਚੋਂ 150 ਆਗੂ ਰਿਹਾਅ ਕਰ ਦਿੱਤੇ ਗਏ। ਮਾਸਟਰ ਜੀ ਨੂੰ ਪਹਿਲੀ ਵਾਰ 1921 ਦੇ ਵਿੱਚ ਚਾਬੀਆਂ ਦੇ ਮੋਰਚੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਦੂਜੀ ਗ੍ਰਿਫ਼ਤਾਰੀ ਅਗਸਤ 1922 ਦੇ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਹੁੰਦੀ ਹੈ। ਜੁਲਾਈ 1923 ਦੇ ਵਿੱਚ ਮਹਾਰਾਜਾ ਰੁਪਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੇ ਦੁਆਰਾ ਗੱਦੀਓਂ ਲਾਉਣ ਵਿਰੁੱਧ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫ਼ਤਾਰ ਕਰ ਲਏ, ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਸਨ। 40 ਦੇ ਵਿੱਚੋਂ 23 ਲੀਡਰ 25 ਜਨਵਰੀ 1926 ਨੂੰ ਸ਼ਰਤਾਂ ਪ੍ਰਵਾਨ ਕਰਕੇ ਰਿਹਾਅ ਹੋ ਗਏ। ਜਿਨ੍ਹਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ ਸਨ ਉਨ੍ਹਾਂ ਦੇ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠਿਕਰੀਵਾਲਾ ਤੇ ਜਥੇਦਾਰ ਤੇਜਾ ਸਿੰਘ ਅਕਰਮਪੁਰੀ ਪ੍ਰਮੁੱਖ ਸਨ। 17 ਜੁਲਾਈ 1926 ਨੂੰ ਤੇਜਾ ਸਿੰਘ ਹੁਣੀ ਜਿਹੜੇ ਨੇ ਤੇਜਾ ਸਿੰਘ ਸਮੁੰਦਰੀ ਉਨ੍ਹਾਂ ਦੀ ਜੇਲ੍ਹ ਦੇ ਵਿੱਚ ਮੌਤ ਤੋਂ ਬਾਅਦ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ। 1926 ਦੇ ਵਿੱਚ ਗੁਰਦੁਆਰਾ ਐਕਟ ਦੇ ਅਨੁਸਾਰ ਚੋਣ ਜਿਹੜੀ ਹੈ ਵਿੱਚ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਤੇ 1928 ਦੇ ਵਿੱਚ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆ ਗਿਆ। 1929 ਦੇ ਵਿੱਚ ਨਹਿਰੂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਮਾਸਟਰ ਜੀ ਰਿਪੋਰਟ ਦੀ ਵਿਰੋਧਤਾ ਕਰਨ ਵਾਲਿਆਂ ਵਿੱਚੋਂ ਸਨ। 1935 ਦੇ ਵਿੱਚ ਮੁਸਲਮਾਨਾਂ ਨੇ ਜਦੋਂ ਸ਼ਹੀਦਗੰਜ ਐਜੀਟੇਸ਼ਨ ਕੀਤੀ ਤਾਂ ਮਾਸਟਰ ਜੀ ਨੇ ਇਸਦਾ ਵੀ ਡਟ ਕੇ ਜਿਹੜਾ ਸੀ ਵਿਰੋਧ ਕਰ ਦਿੱਤਾ। 17 ਮਈ 1976 ਨੂੰ ਕ੍ਰਿਪਸ ਮਿਸ਼ਨ ਨੇ ਸਿੱਖਾਂ ਦੇ ਵਿਰੁੱਧ ਫੈਸਲਾ ਲਿਆ ਤੇ 3 ਜੂਨ 1946 ਨੂੰ ਮਾਊਂਟਬੈਟਨ ਦੇ ਫੈਸਲੇ ਦੇ ਅਨੁਸਾਰ ਹਿੰਦ ਪਾਕ ਵੰਡ ਹੋ ਗਈ। ਮਾਸਟਰ ਜੀ ਨੇ ਹਿੰਦੂ ਸਿੱਖਾਂ ਨੂੰ ਬਚਾਉਣ ਦੇ ਲਈ ਅਣਥੱਕ ਕਹਿੰਦੇ ਯਤਨ ਕੀਤੇ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤੇ ਮਾਸਟਰ ਜੀ ਨੇ 28 ਮਈ 1948 ਨੂੰ ਤੇ ਦੂਜੀ ਵਾਰ 29 ਮਈ 1960 ਨੂੰ ਪੰਜਾਬੀ ਸੂਬੇ ਦੇ ਲਈ ਫਿਰ ਮੋਰਚਾ ਲਾ ਦਿੱਤਾ ਤੇ 15 ਅਗਸਤ 1961 ਨੂੰ ਪੰਜਾਬੀ ਸੂਬੇ ਦੇ ਲਈ ਮਰਨ ਵਰਤ ਜਿਹੜਾ ਰੱਖਿਆ ਜੋ ਉਨ੍ਹਾਂ 48 ਦਿਨਾਂ ਬਾਅਦ ਛੱਡ ਦਿੱਤਾ। ਇਸ ਤੋਂ ਬਾਅਦ ਮਾਸਟਰ ਜੀ ਦਾ ਸਿੱਖਾਂ ਦੇ ਵਿੱਚ ਪ੍ਰਭਾਵ ਜਿਹੜਾ ਘਟਣ ਲੱਗ ਪਿਆ। 1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੇ ਵਿੱਚ ਸੰਤ ਫਤਿਹ ਸਿੰਘ ਦੇ ਧੜੇ ਵਾਲੇ ਅਕਾਲੀ ਦਲ ਨੂੰ 100 ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਨੂੰ 40 ਸੀਟਾਂ ਮਿਲੀਆਂ। ਮਾਸਟਰ ਜੀ ਨੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤਿਹ ਸਿੰਘ ਉਨ੍ਹਾਂ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਤੇ ਉਹ ਸਿਆਸਤ ਤੋਂ ਲਾਂਭੇ ਹੋ ਗਏ ਨੇ। 1966 ਦੇ ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ ਤੇ ਮਾਸਟਰ ਤਾਰਾ ਸਿੰਘ ਜੀ ਦਾ ਦੇਹਾਂਤ 22 ਨਵੰਬਰ 1967 ਨੂੰ ਫਿਰ ਚੰਡੀਗੜ੍ਹ ਦੇ ਵਿਚ ਹੁੰਦਾ ਹੈ। ਜੀ ਦੋਸਤੋ, ਇਹ ਸੀ ਜੀ ਮਾਸਟਰ ਤਾਰਾ ਸਿੰਘ ਉਨ੍ਹਾਂ ਦੇ ਅੱਜ ਦੇ ਜਨਮ ਦਿਹਾੜੇ ਦੇ ਉੱਤੇ ਉਨ੍ਹਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਖੇਪ ਦੇ ਵਿਚ। ਤੇ ਅਗਲੀ ਗੱਲਬਾਤ ਕਰਦੇ ਹਾਂ ਬਲੱਡ ਮਨੀ ਦੀ। ਬਲੱਡ ਮਨੀ ਕੀ ਹੈ? ਇਸਲਾਮੀ ਦੇਸ਼ਾਂ ਦੇ ਵਿਚ ਬਲੱਡ ਮਨੀ ਨੂੰ ਦਇਆ ਕਿਹਾ ਜਾਂਦਾ ਹੈ ਜੋ ਕਾਨੂੰਨੀ ਤੌਰ ਦੇ ਉੱਤੇ ਪ੍ਰਵਾਨਿਤ ਹੈ। ਇਸਲਾਮੀ ਕਾਨੂੰਨ ਦੇ ਵਿਚ ਮਕਤੂਲ ਦੇ ਵਾਰਸਾਂ ਦੇ ਵੱਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਅਤੇ ਰਹਿਮ ਕਾਰਨ ਕਤਲ ਨੂੰ ਜਿਹੜਾ ਮਾਫ਼ ਕਰਨ ਦੇਣ ਦੀ ਅਵਸਥਾ ਹੈ। ਇਹ ਦੋ ਕਿਸਮ ਦੀ ਹੁੰਦੀ ਹੈ। ਇੱਕ ਬਲੱਡ ਮਨੀ ਜੱਜ ਕਤਲ ਜਾਂ ਹੋਰ ਫੌਜਦਾਰੀ ਕੇਸਾਂ ਦੇ ਵਿਚ ਸਜ਼ਾ ਸੁਣਾਉਣ ਸਮੇਂ ਜੁਰਮਾਨੇ ਦੇ ਰੂਪ ਦੇ ਵਿਚ ਮੁਲਜ਼ਮ ਤੋਂ ਜਿਹੜਾ ਵਸੂਲ ਕਰਕੇ ਮਕਤੂਲ ਦੇ ਵਾਰਸਾਂ ਨੂੰ ਦਿੰਦਾ ਹੈ, ਜਾਣੀ ਕਿ ਸਜ਼ਾ ਵੀ ਮਿਲਦੀ ਹੈ ਤੇ ਬਲੱਡ ਮਨੀ ਵੀ ਦੇਣੀ ਪੈਂਦੀ ਹੈ। ਦੂਸਰੀ ਕਿਸਮ ਦੇ ਵਿਚ ਜ਼ਖਮੀ ਜਾਂ ਮਕਤੂਲ ਦੇ ਵਾਰਸ ਦੋਸ਼ੀ ਜਿਹੜੇ ਨੇ ਉਹ ਤੋਂ ਭਾਰੀ ਮੁਆਵਜ਼ਾ ਲੈ ਕੇ ਉਸ ਨੂੰ ਜਿਹੜਾ ਮਾਫ਼ ਕਰ ਦਿੱਤਾ ਜਾਂਦਾ ਤੇ ਅਦਾਲਤਾਂ ਲਿਖਤੀ ਮਾਫ਼ੀਨਾਮਾ ਜਿਹੜਾ ਲੈ ਕੇ ਪੇਸ਼ ਕਰਨ ਦੇ ਉੱਤੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਦੋਸ਼ੀ ਨੂੰ ਬਰੀ ਕਰ ਦਿੰਦੀ ਹੈ। ਇਹ ਸਮਾਜਿਕ ਤੌਰ ਦੇ ਉੱਤੇ ਜਿਹੜਾ ਇੱਕ ਪਾਸੇ ਚੰਗੀ ਵੀ ਹੈ ਗੱਲ ਕਿ ਗਰੀਬ ਬੇਸਹਾਰਾ ਵਾਰਸਾਂ ਨੂੰ ਜ਼ਿੰਦਗੀ ਦੇ ਗੁਜ਼ਾਰੇ ਦੇ ਲਈ ਰਕਮ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਇਹ ਮਾੜੀ ਵੀ ਹੈ। ਜੇ ਕਾਤਲ ਅਮੀਰ ਹੋਵੇ ਤਾਂ ਪਰਿਵਾਰ ਦੇ ਦਬਾਅ ਪਾ ਕੇ ਸਿਰਫ ਪੈਸੇ ਦੇ ਜ਼ੋਰ ਦੇ ਉੱਤੇ ਹੀ ਬਰੀ ਹੋ ਜਾਂਦਾ ਹੈ। ਕਈ ਲੋਕ ਖੂਨ ਦਾ ਜਿਹੜਾ ਬਦਲਾ ਖੂਨ ਦੀ ਨੀਤੀ ਅਪਣਾ ਕੇ ਬਲੱਡ ਮਨੀ ਨੂੰ ਠੁਕਰਾ ਦਿੰਦੇ ਨੇ ਤੇ ਉਹ ਕਹਿੰਦੇ ਨਹੀਂ ਇਹਨੂੰ ਬਣ ਦੀ ਸਜ਼ਾ ਦਿੱਤੀ ਜਾਵੇ ਤੇ ਕਾਤਲ ਨੂੰ ਮੌਤ ਦੀ ਸਜ਼ਾ ਦਿਵਾਉਂਦੇ ਨੇ। UAE ਦੇ ਵਿਚ ਜਿਹੜਾ ਮਰਦ ਦੇ ਕਤਲ ਹੋਣ ਦੇ ਉੱਤੇ 2 ਲੱਖ ਦਰਾਮ ਤੇ ਔਰਤ ਦੇ ਕਤਲ ਹੋਣ ਦੇ ਉੱਤੇ 1 ਲੱਖ ਜਿਹੜਾ ਭਾਵ ਅੱਧੀ ਰਕਮ ਮਰਦ ਔਰਤ ਦਾ ਜਿਹੜਾ ਵਿਤਕਰਾ ਵੀ ਹੈ ਦਿੱਤੀ ਜਾਂਦੀ ਹੈ। ਜ਼ਖਮੀ ਦੀ ਰਕਮ ਡਾਕਟਰ ਦੀ ਸਲਾਹ ਦੇ ਨਾਲ ਰਕਮ ਤੈਅ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਦਾ ਪਾਲਤੂ ਜਾਨਵਰ ਕਿਸੇ ਨੂੰ ਮਾਰ ਦੇਵੇ ਤਾਂ ਕੋਈ ਕਿਸੇ ਦੀ ਇਮਾਰਤ ਜਾਂ ਗੱਡੀ ਥੱਲੇ ਆ ਕੇ ਜਾਂ ਕਰੰਟ ਲੱਗ ਕੇ ਮੌਤ ਹੋ ਜਾਵੇ ਤਾਂ 2 ਲੱਖ ਦਰਾਮ ਦਿੱਤਾ ਜਾਂਦਾ ਹੈ ਤੇ ਕਾਨੂੰਨ ਦੇ ਬਾਰੇ ਜਾਣਕਾਰੀ ਨਾ ਹੋਣ ਦੇ ਬਹਾਨੇ ਨਹੀਂ ਹੈ। ਵਿਦੇਸ਼ ਦੇ ਵਿਚ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤੇ ਗੈਰ ਕਾਨੂੰਨੀ ਧੰਦਿਆਂ ਤੋਂ ਹਮੇਸ਼ਾ ਦੂਰ ਵੀ ਰਹਿਣਾ ਚਾਹੀਦਾ ਹੈ। ਲਓ ਦੋਸਤੋ, ਇਹ ਹੈ ਸਖ਼ਤ ਸਜ਼ਾਵਾਂ ਦੀ ਜਿਹੜੀ ਗੱਲ ਜੋ ਕਿ ਆਪਣੇ ਕਹਿ ਸਕਦੇ ਹਾਂ ਕਿ ਅਰਬ ਮੁਲਕਾਂ ਦੇ ਵਿਚ ਜੋ ਚੱਲਦੇ ਹੈ। ਤੇ ਹੁਣ ਚੱਲਦੇ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪੈ ਗਈ ਹੈ ਥੋੜੀ ਜਿਹੀ ਗੱਲਬਾਤ ਮਾਨ ਸਾਹਿਬ ਦੀ ਵੀ ਕਰਦੇ ਹਾਂ। ਪੈ ਗਈ ਸੀਐਮ ਮਾਨ ਹੋਣਾ ਨੂੰ ਹੱਥਾਂ ਪੈਰਾਂ ਦੀ ਪ੍ਰੈਸ ਕਾਨਫਰੰਸਾਂ ਦੇ ਉੱਤੇ ਹੜ ਆਏ ਨੇ ਤੇ ਮਿਲਣਗੇ ਸਰਪੰਚਾਂ ਨੂੰ ਭਾਈ ਗੱਫੇ ਤੇ ਇਸੇ ਤਰ੍ਹਾਂ ਕਿਸਾਨੋਂ ਬਚ ਜਾਓ ਤੇ ਗੱਲਾਂ ਬਾਤਾਂ ਕਰਦੇ ਹਾਂ। ਅੱਜ ਜੋ ਦੁਨੀਆਂ ਦੇ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਇਸੇ ਤਰ੍ਹਾਂ ਅਮਰੀਕਾ ਤੇ ਇਰਾਨ ਦੇ ਨਾਲ ਜੋ ਗੱਲਬਾਤ ਅੱਗੇ ਚੱਲ ਰਹੀ ਹੈ ਉਹਦਾ ਵੀ ਜ਼ਿਕਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੰਖੇਪ ਦੇ ਵਿਚ। ਇਕ ਪਾਸੇ ਪੰਜਾਬ ਸਰਕਾਰ ਸਰਪੰਚਾਂ ਨੂੰ ਮਹੀਨਾਵਾਰ ਤਨਖਾਹ ਦੇਣ ਦੀ ਤਿਆਰੀ ਕਰ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਨੂੰ ਲੈ ਕੇ ਜਿਹੜਾ ਕਾਨਫਰੰਸਾਂ ਦਾ ਹੜ੍ਹ ਆਇਆ ਹੋਇਆ ਹੈ। ਸਵਾਲ ਇਹ ਹੈ ਕਿ ਲੋਕ ਵਿਕਾਸ ਦੇ ਮੁੱਦਿਆਂ ਨੂੰ ਤਰਜੀਹ ਦੇਣਗੇ ਜਾਂ ਧਾਰਮਿਕ ਤੇ ਸਿਆਸੀ ਵਿਵਾਦ ਆਉਣ ਵਾਲੀਆਂ ਚੋਣਾਂ ਦਾ ਕੇਂਦਰ ਬਣਨਗੇ। ਪੰਜਾਬ ਦੀ ਸਿਆਸਤ ਇਕ ਨਵੇਂ ਮੋੜ ਦੇ ਉੱਤੇ ਖੜ ਗਈ ਹੈ ਜਿੱਥੇ ਹਰ ਪਾਰਟੀ ਲੋਕਾਂ ਦੀ ਅਦਾਲਤ ਦੇ ਵਿਚ ਆਪਣਾ ਪੱਖ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਦੁਨੀਆ ਕਈ ਵੱਡੇ ਜਿਹੜਾ ਸਵਾਲਾਂ ਦਾ ਨਾਲ ਜੂਝ ਰਹੀ ਹੈ। ਇਰਾਨ ਦੇ ਜਿਹੜੇ ਨੇ ਪਰਮਾਣੂ ਟਿਕਾਣਿਆਂ ਦੀ ਜਾਂਚ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਤੇ ਅਮਰੀਕਾ ਇਰਾਨ ਤਣਾਅ ਜਿਹੜਾ ਬਣਿਆ ਹੋਇਆ ਬਰਕਰਾਰ ਹੈ। ਭਾਰਤੀ ਜਲ ਸੈਨਾ ਦੀ ਰਣਨੀਤਿਕ ਤੈਨਾਤੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਪ੍ਰਵਾਸੀ ਭਾਰਤੀਆਂ ਦੀ ਰਾਜਨੀਤਿਕ ਭਾਗੀਦਾਰੀ ਦੇ ਲਈ ਜਿਹੜਾ ਹੋਕਾ ਦਿੱਤਾ ਜਾ ਰਿਹਾ ਅਮਰੀਕਾ ਦੇ ਵਿਚ ਵੀ। ਧਰਮ ਪਛਾਣ ਨੂੰ ਲੈ ਕੇ ਜਿਹੜੇ ਜੇਡੀ ਵੈਸ ਹੈ ਉਹ ਬਿਆਨਬਾਜ਼ੀ ਕਰ ਰਹੇ ਆ, ਕਹਿੰਦੇ ਮੈਨੂੰ ਹਿੰਦੂ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਤੇ ਵਿਸ਼ਵ ਰਾਜਨੀਤੀ ਦੇ ਲਈ ਬਹੁਤ ਨਿਰਣਾਇਕ ਹੋ ਸਕਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿਚ ਇਕ ਹੋਰ ਅਹਿਮ ਸਵਾਲ ਵੀ ਚੁੱਕਾਂਗੇ ਕਿ ਆਸਥਾ ਇਨਸਾਨੀਅਤ ਤੋਂ ਉੱਪਰ ਹੋ ਗਈ ਹੈ ਜਾਂ ਫਿਰ ਇਨਸਾਨੀਅਤ ਹੀ ਹਰ ਧਰਮ ਦਾ ਅਸਲ ਆਧਾਰ ਹੈ। ਕਿ ਅੱਜ ਦੀ ਰਾਜਨੀਤੀ ਵਿਕਾਸ ਦੇ ਮੁੱਦਿਆਂ ਦੇ ਉੱਤੇ ਚੱਲ ਰਹੀ ਹੈ ਜਾਂ ਧਰਮ ਅਤੇ ਭਾਵਨਾਵਾਂ ਦੇ ਆਸਰੇ ਜਿਹੜਾ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿਚ ਜਿਹੜੀ ਹੈ ਲੱਗੀ ਹੋਈ ਹੈ। ਲੋ ਦੋਸਤੋ ਪੰਜਾਬ ਦੀਆਂ ਖਬਰਾਂ ਤੇ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਰਪੰਚਾਂ ਦੀ ਗੱਲਬਾਤ ਕਰਦੇ ਹਾਂ, ਕੀ ਕਹਿੰਦੇ ਨੇ ਸਰਪੰਚਾਂ ਦੇ ਬਾਰੇ ਮਾਨ ਸਾਹਿਬ ਤੇ ਇੱਕ ਦੋ ਜਿਹੜੀਆਂ ਨੇ ਤੁਹਾਨੂੰ ਆਡੀਓ ਵੀ ਵਿੱਚ ਵਿੱਚ ਸੁਣਾਵਾਂਗਾ ਜਦੋਂ ਖਬਰ ਦੇ ਵਿੱਚ ਜਾਵਾਂਗੇ ਤੇ ਉਹਦੇ ਉੱਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੇ ਸਰਪੰਚਾਂ ਦੀ ਲਾਟਰੀ ਲੱਗ ਗਈ ਹੈ। ਹੁਣ ਹਰ ਮਹੀਨੇ ਕਹਿੰਦੇ ਨੇ ਮਿਲਣਗੇ 10,000 ਰੁਪਏ ਤਨਖਾਹ। ਇੱਕ ਦੋ ਦਿਨਾਂ ਦੇ ਵਿੱਚ ਰਸਮੀ ਐਲਾਨ ਜਿਹੜਾ ਹੋ ਸਕਦਾ। 15 ਅਗਸਤ ਤੋਂ ਸਰਪੰਚਾਂ ਨੂੰ ਤਨਖਾਹ ਦੇਣ ਦਾ ਜਿਹੜਾ ਆਗਾਜ਼ ਹੋਏਗਾ। ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਦਾ ਜਿਹੜਾ ਫੈਸਲਾ ਕਰ ਲਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਤਨਖਾਹ ਸ਼ੁਰੂ ਕਰਨ ਬਾਰੇ ਵਿਉਂਤਬੰਦੀ ਕਰ ਲਈ ਹੈ ਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾ ਸਰਕਾਰ ਨੇ ਇਹ ਪੈਂਤੜਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਇੱਕ ਦੋ ਦਿਨਾਂ ਦੇ ਵਿੱਚ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਬਾਰੇ ਜਿਹੜਾ ਐਲਾਨ ਕਰ ਸਕਦੇ ਆ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਅਗਲੀ 15 ਅਗਸਤ ਤੋਂ ਸਰਪੰਚਾਂ ਨੂੰ ਪਹਿਲੀ ਤਨਖਾਹ ਦੇਣ ਦੀ ਸ਼ੁਰੂਆਤ ਕਰਨ ਦੀ ਜਿਹੜੀ ਯੋਜਨਾ ਬਣਾਈ ਹੈ, ਅਗਰ ਇਹ ਯੋਜਨਾ ਅਮਲ ਦੇ ਵਿੱਚ ਆਉਂਦੀ ਹੈ ਤਾਂ ਅਗਸਤ ਮਹੀਨੇ ਤੋਂ ਪੰਜਾਬ ਦੇ 13,236 ਸਰਪੰਚਾਂ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਸਕਦੀ ਹੈ। ਸੂਬਾ ਸਰਕਾਰ ਨੂੰ ਇਸ ਤਨਖਾਹ ਦੇ ਲਈ ਸਾਲਾਨਾ 158.83 ਕਰੋੜ ਦਾ ਜਿਹੜਾ ਹੋਰ ਪ੍ਰਬੰਧ ਕਰਨਾ ਪਵੇਗਾ। 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਕੀਤਾ ਸੀ ਆਗਾਜ਼। ਪੰਜਾਬ ਸਰਕਾਰ ਜਿਹੜੀ ਹੈ ਉਹਨੇ ਪਹਿਲੀ ਵਾਰ 12 ਅਕਤੂਬਰ 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਆਗਾਜ਼ ਕੀਤਾ ਸੀ ਤੇ 2 ਨਵੰਬਰ 2011 ਨੂੰ ਇਹ ਮਾਣ ਭੱਤਾ ਵਧਾ ਕੇ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਪੰਚਾਇਤ ਦਿਵਸ ਦੇ ਉੱਤੇ 24 ਅਪ੍ਰੈਲ 2025 ਦੇ ਸਮਾਗਮਾਂ ਦੇ ਵਿੱਚ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ 2000 ਰੁਪਏ ਕਰਨ ਦਾ ਜਿਹੜਾ ਐਲਾਨ ਕੀਤਾ ਸੀ। ਮੌਜੂਦਾ ਸਰਕਾਰ ਦੇ ਸਮੇਂ ਦੇ ਵਿੱਚ 15 ਅਕਤੂਬਰ 2024 ਨੂੰ ਪੰਚਾਇਤਾਂ ਦੀ ਚੋਣ ਹੋਈ ਸੀ ਤੇ ਬਹੁਗਿਣਤੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਚੁਣੇ ਗਏ। ਇਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆਪ ਦੇ ਸਰਪੰਚ ਟਾਵੇਂ ਟਾਵੇਂ ਸਨ। ਇਸ ਤੋਂ ਪਹਿਲਾਂ ਆਮਦਨੀ ਵਾਲੀਆਂ ਪੰਚਾਇਤਾਂ ਵੱਲੋਂ ਆਪਣੇ ਖਜ਼ਾਨੇ ਦੇ ਵਿੱਚੋਂ ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਜਾ ਰਿਹਾ। ਸੂਬੇ ਦੇ ਵਿੱਚ 8,008 ਪੰਚਾਇਤਾਂ ਅਜਿਹੀਆਂ ਨੇ ਜਿਨ੍ਹਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ। ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਨਵੇਂ ਐਲਾਨ ਸ਼ੁਰੂ ਕਰਤੇ ਹੈ। ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਸੂਬੇ ਦੇ ਵਿੱਚ ਸਰਪੰਚ ਮਿਲਣੀ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਿਨ੍ਹਾਂ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ। ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਸਰਪੰਚਾਂ ਨੂੰ ਗ੍ਰਾਂਟਾਂ ਦਾ ਜਿਹੜਾ ਗ੍ਰਾਂਟਾਂ ਦਾ ਪੈਸਾ ਬਿਨਾਂ ਕਿਸੇ ਪੱਖਪਾਤ ਤੋਂ ਕਹਿੰਦੇ ਇਮਾਨਦਾਰੀ ਦੇ ਨਾਲ ਲਾਉਣ ਦੀ ਨਸੀਹਤ ਜਿਹੜੀ ਹੈ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਭਗਵੰਤ ਮਾਨ ਵਾਇਰਲ ਵੀਡੀਓ ਮਾਮਲਾ ਜਿਹੜਾ ਵਿਰੋਧੀਆਂ ਦੇ ਦੋਸ਼ ਬੇਬੁਨਿਆਦ ਨੇ। ਹਾਰ ਦੀ ਬੁਖਲਾਟ ਦੇ ਵਿੱਚ ਧਰਮ ਦਾ ਸਹਾਰਾ ਲੈ ਰਹੇ ਹੈ ਵਿਰੋਧੀ ਜਿਹੜੇ ਨੇ ਗੱਠਜੋੜ। ਮਾਨ ਸਾਹਿਬ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਰਿਕਾਰਡ ਕੀਤੇ ਵੀਡੀਓ ਸੰਦੇਸ਼ ਦੇ ਰਾਹੀਂ ਵਿਰੋਧੀ ਧਿਰਾਂ ਦੇ ਉੱਤੇ ਤਿੱਖਾ ਪਲਟਵਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਹ ਕਾਰਨ ਹੈ ਕਿ ਹੁਣ ਇਹ ਜਿਹੜਾ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਧਰਮ ਨੂੰ ਹਥਿਆਰ ਵਜੋਂ ਵਰਤ ਰਹੀਆਂ ਨੇ, ਉਨ੍ਹਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਰਾਸਰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ। ਆਪਣਾ ਪੱਖ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਲਗਾਤਾਰ ਜਨਤਾ ਦੀ ਭਲਾਈ ਦੇ ਕੰਮਾਂ ਦੇ ਵਿੱਚ ਜੁਟਿਆ ਹੋਇਆਂ, ਅੱਗੇ ਵੀ ਇਹ ਕੰਮ ਜਾਰੀ ਰੱਖਾਂਗਾ। ਵਿਰੋਧੀ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਵੀਡੀਓ ਦੇ ਵਿੱਚ ਜਿਸ ਵਿਅਕਤੀ ਨੂੰ ਦਿਖਾ ਕੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹੈ ਉਹ ਮੈਂ ਨਹੀਂ ਹਾਂ। ਉਸ ਵਿਅਕਤੀ ਦੀ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਨਹੀਂ ਮਿਲਦੀ, ਨਾ ਤਾਂ ਉਸਦੇ ਖੜੇ ਹੋਣ ਦਾ ਤਰੀਕਾ ਮੇਰੇ ਨਾਲ ਕਹਿੰਦੇ ਵਰਗਾ ਤੇ ਨਾ ਹੀ ਮੇਰੇ ਤਰ੍ਹਾਂ ਚੱਲਦਾ ਹੈ। ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਜਨਤਾ ਨੇ ਇਸ ਵੀਡੀਓ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਦੇਖ ਲਿਆ ਤੇ ਉਨ੍ਹਾਂ ਨੂੰ ਪੰਜਾਬ ਭਰ ਦੇ ਵਿੱਚੋਂ ਸੈਂਕੜੇ ਫੋਨ ਕਾਲਾਂ ਤੇ ਵੀਡੀਓ ਸੰਦੇਸ਼ ਆਏ ਨੇ। ਕਿਆ ਬਾਤ ਹੈ ਜੀ, ਇੰਨੇ ਵਿਹਲੇ ਆ ਮਾਨ ਸਾਹਿਬ, ਜਿਨ੍ਹਾਂ ਦੇ ਵਿੱਚ ਲੋਕਾਂ ਦੇ ਖੁਦ ਮੰਨਿਆ ਕਿ ਵੀਡੀਓ ਦੇ ਵਿੱਚ ਦਿਖਾਏ ਦੇ ਰਿਹਾ ਜਿਹੜਾ ਬੰਦਾ ਹੈ ਮੁੱਖ ਮੰਤਰੀ ਨਹੀਂ ਹੈ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਵਿਰੋਧੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਫਰਜ਼ੀ ਵੀਡੀਓ ਜਿਹੜੀ ਹੈ ਵਾਲੀ ਚਾਲ ਫੇਲ ਹੋ ਗਈ ਹੈ ਤਾਂ ਉਨ੍ਹਾਂ ਨੇ ਨਵੀਂ ਕਹਾਣੀ ਘੜ ਲਈ ਤੇ ਜਦਕਿ ਸਰਕਾਰ ਨੇ ਸੁਤੰਤਰ ਲੈਬਾਰਟੀਆਂ ਤੋਂ ਇਸ ਦੀ ਜਾਂਚ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਵੀਡੀਓ ਨਕਲੀ ਹੈ। ਭਾਜਪਾ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦਾ ਵੱਡਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਲੈਬ ਮਾਲਕਾਂ ਨੂੰ ਡਰਾਇਆ ਧਮਕਾਇਆ ਤੇ ਜਿਨ੍ਹਾਂ ਤੋਂ ਅਸੀਂ ਜਾਂਚ ਜਿਹੜੀ ਕਰਵਾਈ ਉਨ੍ਹਾਂ ਤੇ ਇਹ ਕਹਿਣ ਦੇ ਲਈ ਦਬਾਅ ਪਾਇਆ ਕਿ ਅਸੀਂ ਗਲਤ ਰਿਪੋਰਟ ਤਿਆਰ ਕਰਵਾਈ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਕਿਸ ਆਧਾਰ ਦੇ ਉੱਤੇ ਆਪਣੀਆਂ ਚੁਣੀਆਂ ਹੋਈਆਂ ਲੈਬਾਂ ਦੀਆਂ ਰਿਪੋਰਟਾਂ ਨੂੰ ਸਹੀ ਦੱਸ ਰਹੀ ਹੈ। ਮਾਨ ਨੇ ਕਿਹਾ ਕਿ ਜਨਤਾ ਸਭ ਕੁਝ ਜਾਣਦੀ ਹੈ ਤੇ ਫੈਸਲਾ ਲੋਕਾਂ ਦੀ ਕਚਹਿਰੀ ਦੇ ਵਿਚ ਹੀ ਹੋਵੇਗਾ। ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਸਿਆਸੀ ਤੇ ਸਮਾਜਿਕ ਤੌਰ ਦੇ ਉੱਤੇ ਨਕਾਰ ਦਿੱਤਾ ਹੈ, ਜਿਸ ਕਰਕੇ ਇਹ ਸਾਨੂੰ ਨੀਵਾਂ ਦਿਖਾਉਣ ਦੇ ਲਈ ਅਜਿਹੇ ਕਹਿੰਦੇ ਧੋਖੇਬਾਜ਼ ਹੱਥਕੰਡੇ ਜਿਹੜੇ ਨੇ ਅਪਣਾ ਰਹੀਆਂ ਨੇ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਤੇ ਸਮਾਜਿਕ ਬਾਈਕਾਟ ਕੀਤਾ, ਅਸਤੀਫੇ ਦੀ ਮੰਗ ਰੱਖੀ ਹੈ। ਪੰਜਾਬ ਕਾਂਗਰਸ ਦੇ ਅੱਜ ਜਿਹੜਾ ਵਿਵਾਦਿਤ ਵੀਡੀਓ ਦੇ ਸੰਬੰਧ ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰ ਲਈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਸਮੂਹਿਕ ਤੌਰ ਦੇ ਉਤੇ ਮੁੱਖ ਮੰਤਰੀ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਤੇ ਘੇਰਾਬੰਦੀ ਕੀਤੀ ਅਤੇ ਵੜਿੰਗ ਨੇ ਕਿਹਾ ਕਿ ਗੁੜਗਾਉਂ ਦੀ ਫੋਰੈਂਸਿਕ ਲੈਬ ਤੋਂ ਤਿਆਰ ਕਰਵਾਈ ਰਿਪੋਰਟ ਦਾ ਹੁਣ ਸੱਚ ਸਾਹਮਣੇ ਆ ਚੁੱਕਿਆ। ਹਰਿਆਣਾ ਪੁਲਿਸ ਨੇ ਕੇਸ ਦਰਜ ਕਰਕੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੇ ਵੱਲੋਂ ਬੁਣੇ ਤਾਣੇ ਦੀਆਂ ਜੜੀਆਂ ਨੇ ਤੰਦਾਂ ਜੜੀਆਂ ਨੇ ਉਧੇੜ ਦਿੱਤੀਆਂ ਨੇ। ਸਮੁੱਚੀ ਸੰਗਤ ਤੋਂ ਮਾਫ਼ੀ ਮੰਗੇ ਮੁੱਖ ਮੰਤਰੀ ਮਾਨ। ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਐਲਾਨਿਆ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਅਤੇ ਸਮੁੱਚੀ ਸੰਗਤ ਤੋਂ ਮਾਫ਼ੀ ਮੰਗਣ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਵਾਦਿਤ ਵੀਡੀਓ ਦੇ ਉੱਤੇ ਬੋਲੇ ਹੱਲੇ ਮਗਰੋਂ ਅੱਜ ਕਾਂਗਰਸ ਨੇ ਵੀ ਮੁੱਦੇ ਨੂੰ ਚੋਕਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਵਾਦਿਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਦਾ ਸਮਾਜਿਕ ਤੇ ਸਿਆਸੀ ਤੌਰ ਦੇ ਉੱਤੇ ਬਾਈਕਾਟ ਕਰਨ ਦਾ ਜਿਹੜਾ ਐਲਾਨ ਕਰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਖਬਰਾਂ ਤੇ ਜਾਣ ਤੋਂ ਪਹਿਲਾਂ ਕੁਝ ਤੁਹਾਨੂੰ ਜਿਹੜੀਆਂ ਨੇ ਸੁਰਖੀਆਂ ਦੇ ਬਾਰੇ ਗੱਲਬਾਤ ਸੁਣਾਉਂਦੇ ਹਾਂ ਤੇ ਫੀਫੇ ਦੀ ਵੀ ਗੱਲ ਕਰਨੀ ਹੈ। ਫਿਰ ਸਭ ਤੋਂ ਪਹਿਲਾਂ ਜਿਹੜੀਆਂ ਇੱਕ ਦੋ ਵੀਡੀਓ ਨੇ ਉਨ੍ਹਾਂ ਦੀ ਬਾਤ ਤੁਹਾਨੂੰ ਸੰਖੇਪ ਦੇ ਵਿਚ ਸੁਣਾਉਂਦੇ ਹਾਂ। ਕਾਂਗਰਸ ਨੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹ ਕੀ ਕਹਿੰਦੇ ਨੇ।
1: ਸਾਰੇ ਮੀਡੀਆ ਦਾ ਧੰਨਵਾਦ ਹੈ ਜੀ। ਆਨਰੇਬਲ ਪ੍ਰੈਜ਼ੀਡੈਂਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਤਮਾਮ ਸਾਡੇ ਸਤਿਕਾਰਯੋਗ ਕਾਂਗਰਸ ਲੀਡਰਸ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਜਾਲੀ ਵੀਡੀਓ ਤੇ, ਇਸ ਜਾਲਸਾਜ਼ੀ ਤੇ, ਇਸ ਨੌਟੰਕੀਬਾਜ਼ੀ ਤੇ ਬਹੁਤ ਵਧੀਆ ਢੰਗ ਦੇ ਨਾਲ ਭਗਵੰਤ ਮਾਨ ਨੂੰ ਕਟਘਰੇ ਚ ਖੜਾ ਕੀਤਾ, ਕਚਹਿਰੀ ਚ ਖੜਾ ਕਰਕੇ ਨੰਗਾ ਕੀਤਾ ਔਰ ਉਹਦੇ ਅਸਤੀਫੇ ਦੀ ਮੰਗ ਕਰਦੀ। ਮੈਂ ਸ਼ੁਰੂਆਤ ਚ ਹੀ ਇਨ੍ਹਾਂ ਦੀ ਤਾਈਦ ਕਰਦਾ, ਅਸਤੀਫੇ ਦੀ ਮੰਗ ਕਰਦਾ। ਬੇਅਦਬੀ ਦੇ ਨਵੇਂ ਕਾਨੂੰਨ ਦੇ ਤਹਿਤ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਤੇ ਪੇਸ਼ਾਬ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਬੇਅਦਬੀ ਕੀਤੀ ਆ। ਉਸੇ ਕਾਨੂੰਨ ਦੇ ਤਹਿਤ ਇਹਦੇ ਪਹਿਲਾਂ ਬੇਅਦਬੀ ਦਾ ਪਰਚਾ ਦਰਜ ਕੀਤਾ ਜਾਵੇ, ਇਹਦਾ ਤੁਰੰਤ ਅਸਤੀਫਾ ਹੋਵੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਅਵੱਗਿਆ ਕੀਤੀ, ਦੂਸਰੀ ਸਟੇਟ ਤੇ ਜਾ ਕੇ ਪੰਜਾਬ ਦੇ ਸਰਮਾਏ ਨੂੰ ਲੁਟਾਇਆ ਜਾ ਕੇ ਰਿਸ਼ਵਤਖੋਰੀ ਕੀਤੀ, ਉਨ੍ਹਾਂ ਦੇ ਖਿਲਾਫ਼ ਬਣਦੀ ਪ੍ਰੋਪਰ ਕਾਰਵਾਈ, ਮਤਲਬ ਕਿ ਕੱਲਾ FIR ਤੇ ਗ੍ਰਿਫ਼ਤਾਰੀ ਨਹੀਂ, ਉਨ੍ਹਾਂ ਦਾ ਡਿਸਮਿਸਲ ਹੋਣਾ ਚਾਹੀਦਾ ਹੈ। ਨਾਲ ਮੈਂ ਚੰਨੀ ਸਾਹਿਬ ਦੀ ਉਸ ਗੱਲ ਦੀ ਡਿਮਾਂਡ ਦੀ ਤਾਈਦ ਕਰਦਾ ਕਿ ਜਿੰਨਾ ਕਾਂਗਰਸ ਦਾ ਕੇਡਰ ਹੈ, ਵਰਕਰ ਲੀਡਰ, ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ, ਨਾ ਇਹਦੇ ਮੱਥੇ ਲੱਗਣਾ ਵਾ, ਨਾ ਇਹਦੇ ਨਾਲ ਕੋਈ ਸਰੋਕਾਰ ਰੱਖਣਾ। ਇੱਕ ਕਦਮ ਅੱਗੇ ਜਾ ਕੇ ਮੈਂ ਤਮਾਮ ਸਿੱਖ ਜਿਹੜੀਆਂ ਸੰਗਤਾਂ ਨੇ, ਅਗਰ ਤੁਹਾਨੂੰ ਵਿਸ਼ਵਾਸ ਹੈ ਅਕਾਲ ਤਖ਼ਤ ਸਾਹਿਬ ਦੇ ਇੰਸਟੀਟਿਊਸ਼ਨ ਵਿਚ, ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਸਾਡੇ ਗੁਰੂ ਸਾਹਿਬਾਨ ਹਰਗੋਬਿੰਦ ਜੀ ਦੇ ਉੱਤੇ ਭਰੋਸਾ ਵਾ, ਤੇ ਫਿਰ ਤੁਹਾਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਅਨੁਸਾਰ ਇਹਦੇ ਸਾਰੇ ਤਮਾਮ ਸਮਾਗਮਾਂ ਨੂੰ ਬੋਇਕਾਟ ਕਰਨਾ ਚਾਹੀਦਾ। ਅਫਸੋਸ ਹੁੰਦਾ ਜਦੋਂ ਉੱਥੇ ਸਿੱਖ ਜਾਂ ਗੁਰਸਿੱਖ ਤਾੜੀਆਂ ਮਾਰਦੇ, ਇਹਦੀ ਕਿਕਲੀਆਂ ਸੁਣਦੇ ਨੇ, ਇਹਦਾ ਮਤਲਬ ਤੁਸੀਂ ਉਨ੍ਹਾਂ ਦੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰ ਰਹੇ ਹੋ। ਇਸ ਜਾਲੀ ਵੀਡੀਓ ਤੋਂ ਜੋ ਬਣਵਾਈ ਗਈ ਆ, ਉਦੋਂ ਤਿੰਨ ਪਹਿਲੂਆਂ ਤੇ ਮੈਂ ਆਪਣੀ ਗੱਲ ਰੱਖੂੰਗਾ। ਸਭ ਤੋਂ ਪਹਿਲਾ ਪਹਿਲੂ ਇਹ ਆ ਕਿ ਇਹ ਅਕਾਲ ਤਖ਼ਤ ਦੇ ਦੋਖੀ ਨੇ, ਇਹ ਅਕਾਲ ਤਖ਼ਤ ਨੂੰ ਸਿੱਧਾ ਚੁਣੌਤੀ ਦੇ ਰਹੇ ਨੇ। ਇਹਦੇ ਪਿੱਛੇ ਮਾਨਸਿਕਤਾ ਅਰਵਿੰਦ ਕੇਜਰੀਵਾਲ ਦੀ ਆ, ਦਿੱਲੀ ਵਾਲੇ ਲੀਡਰਾਂ ਦੀ ਆ। ਭਗਵੰਤ ਮਾਨ ਇੱਕ ਕਿਸਮ ਦਾ ਨਾਸਤਿਕ ਬੰਦਾ ਵਾ, ਇਹਨੂੰ ਇਸ ਦਸਤਾਰ ਦੀ ਕੋਈ ਪਰਵਾਹ ਨਹੀਂ ਕਿ ਚਲਦੇ ਕਬੱਡੀ ਦੇ ਮੈਚ ਵਿਚ ਐ ਵਗਾ ਕੇ ਮਾਰਦਾ। ਇਸ ਅਕਾਲ ਤਖ਼ਤ ਸਾਹਿਬ ਦੇ ਇੰਸਟੀਟਿਊਸ਼ਨ ਨੂੰ ਬਾਰ ਬਾਰ ਚੁਣੌਤੀ, ਭੱਦੇ ਸ਼ਬਦ ਨਾ ਸਿਰਫ ਜਥੇਦਾਰ ਸਾਹਿਬ ਦੇ ਮੁਤਲਕ ਬਲਕਿ ਅਕਾਲ ਤਖ਼ਤ ਸਾਹਿਬ ਨੂੰ। ਇੱਕ ਪਹਿਲੂ ਇਹ ਆ ਗਿਆ ਕਿ ਆਮ ਆਦਮੀ ਪਾਰਟੀ ਅਕਾਲ ਤਖ਼ਤ ਦੇ ਵਿਰੁੱਧ ਖੜ ਗਈ ਆਣ ਕੇ ਬਤੌਰ ਇੱਕ ਪਾਰਟੀ। ਦੂਸਰਾ ਇਹਨਾਂ ਦਾ ਹੈਗਾ ਕਿ ਇਹ ਚਾਲਬਾਜ਼ਾਂ ਦੀ ਪਾਰਟੀ ਹੈ, ਟ੍ਰਿਕਰੀ ਅੰਗਰੇਜ਼ੀ ਦਾ ਵਰਡ ਆ, ਦੇ ਆਰ ਆਲ ਟ੍ਰਿਕਸਟਰਸ, ਜਿਵੇਂ ਪ੍ਰਗਟ ਜੀ ਨੇ ਕਿਹਾ ਵੀਡੀਓ ਕਰਦੇ ਨੇ, ਰਿਕਾਰਡਿੰਗਾਂ ਕਰਦੇ, ਛੋਟੇਪੁਰ ਸਾਹਿਬ ਦੀ ਵੀਡੀਓ ਅੱਜ ਤੱਕ ਨਹੀਂ ਦਿਖਾਈ, ਉਹਦਾ ਪੋਲੀਟੀਕਲ ਕਰੀਅਰ ਖਤਮ ਕਰਤਾ। ਇਹ ਟ੍ਰਿਕਸਟਰਸ ਨੇ, ਚਾਲਬਾਜ਼ ਨੇ, ਔਰ ਇਹਨਾਂ ਦੀ ਰਾਜਨੀਤੀ ਕੋਈ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਨਹੀਂ। ਇਹ ਹਰ ਵਕਤ ਇਹੀ ਸ਼ਰਾਰਤਾਂ ਸੋਚ ਕੇ, ਚਾਲਾਂ ਸੋਚ ਕੇ, ਕਿਵੇਂ ਕਿ ਇਸ ਨੂੰ ਕਿਹੜੇ ਝੂਠੇ ਪਰਚੇ ਚ ਫਸਾਉਣਾ, ਕਿਹਨੂੰ ਜੇਲ੍ਹ ਸੁੱਟਣਾ, ਕਿਹੜੇ ਮੀਡੀਆ ਦੇ ਟੈਲੀਵਿਜ਼ਨ ਨੂੰ ਬੰਦ ਕਰਾਉਣਾ, ਕਿਹਦਾ ਪੋਰਟਲ ਬੰਦ ਕਰਾਉਣਾ, ਕਿਹਦੇ ਪੇਜ ਬੰਦ ਕਰਾਉਣੇ। ਇਹ ਚਾਲਬਾਜ਼ਾਂ ਦੀ ਪਾਰਟੀ ਆ। ਤੀਸਰਾ ਪਹਿਲੂ, ਕੱਟੜ ਇਮਾਨਦਾਰੀ ਦਾ ਫੱਟਾ ਲਾਈ ਫਿਰਦੇ ਸੀਗੇ ਕੱਲ ਤੱਕ, ਉਹ ਇਹਨਾਂ ਦਾ ਫੱਟਾ ਤੈਸ਼ ਨੈਸ਼ ਹੋ ਗਿਆ ਵਾ। ਇਹ ਕੱਟੜ ਬੇਈਮਾਨਾਂ ਦੀ ਪਾਰਟੀ ਸਾਬਤ ਹੋ ਗਈ ਆ, ਜਿਹੜੀ ਅਕਾਲ ਤਖ਼ਤ ਦੇ ਖਿਲਾਫ਼ ਪੰਜਾਬ ਦੇ ਧਨ ਤੇ ਸਰਮਾਏ, ਜਿਹੜਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲ ਕੀਤੀ ਆ, ਉਸ ਸਰਮਾਏ ਦਾ, ਤੁਹਾਡੇ ਸਾਰਿਆਂ ਦਾ ਪੈਸਾ, ਆਪਣੇ ਸਾਰਿਆਂ ਦਾ ਪੈਸਾ, ਉਥੇ ਇਕ ਜਾਲੀ ਵੀਡੀਓ ਬਣਾਉਣ ਵਾਸਤੇ, ਜਾਲੀ ਰਿਪੋਰਟ ਲੈਣ ਵਾਸਤੇ ਫੋਰੈਂਸਿਕ, ਉਹ ਜਿਹੜਾ ਕੀਤਾ ਗਿਆ, ਇਹਦਾ ਮਤਲਬ ਕਿ ਇਹ ਮਹਾ ਕਰਪਟ ਬੰਦੇ ਨੇ
0: ਜੀ। ਦੋਸਤੋ, ਇਹ ਸੀ ਜੀ ਖਹਿਰਾ ਸਾਹਿਬ ਕਾਂਗਰਸ ਤੋਂ, ਰਾਜਾ ਵੜਿੰਗ ਤੋਂ ਬਾਅਦ ਉਨ੍ਹਾਂ ਨੇ ਬੋਲੇ ਨੇ ਤੇ ਉਨ੍ਹਾਂ ਦੇ ਬਿਆਨ, ਤਿੰਨ ਪਹਿਲੂ ਉਨ੍ਹਾਂ ਨੇ ਰੱਖੇ ਨੇ ਅੱਗੇ। ਤੇ ਅਗਲੀ ਗੱਲਬਾਤ ਅਕਾਲੀ ਦਲ ਭੁੰਦੜ ਸਾਹਿਬ ਨੇ ਜਲੰਧਰ ਦੇ ਵਿਚ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਕੀ ਗੱਲਬਾਤ ਕੀਤੀ ਹੈ, ਉਹਦੀ ਗੱਲ ਸੁਣ।
2: ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਇਸ਼ੂ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਬੁਲਾਇਆ, ਗੱਲਬਾਤ ਕਰਨੀ ਹੈ। ਇਹ ਬਹੁਤ ਪੰਜਾਬ ਵਾਸਤੇ ਅਹਿਮ ਇਸ਼ੂ। ਅੱਜ ਜਿੱਥੇ ਕਿਤੇ ਪਹਿਲਾਂ ਕਦੇ ਅੱਜ ਤੱਕ ਵਾਪਰਿਆ ਨਹੀਂ ਸੀ, ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸਰਕਾਰ ਨੇ ਹੰਕਾਰ ਚ ਟੱਕਰ ਲੈ ਛੱਡੀ ਹੈ। ਉਸ ਤੋਂ ਬਾਅਦ ਉਸ ਟੱਕਰ ਨੂੰ ਸੱਚ ਸਾਬਤ ਕਰਨ ਵਾਸਤੇ ਸਾਰਾ ਅੱਡੀ ਤੋਂ ਚੌਕੀ ਦਾ ਜ਼ੋਰ ਲਾਇਆ ਹੈ, ਔਰ ਉਸ ਜ਼ੋਰ ਲਾਉਂਦੇ ਲਾਉਂਦੇ ਗੁਰੂ ਮਹਾਰਾਜ ਦੀ ਬੜੀ ਵੱਡੀ ਸ਼ਕਤੀ ਹੈ, ਉਸਦੀ ਸ਼ਕਤੀ ਨੂੰ ਹਰ ਅੱਖ ਦੇਖ ਨਹੀਂ ਸਕਦੀ। ਇਸਦੇ ਮਨ ਚ ਗੁਰੂ ਦਾ ਪਾਇਆ, ਉਹੀ ਅੱਖ ਦੇਖਦੀ ਹੈ। ਉਹ ਸ਼ਕਤੀ ਨਾਲ ਹੋਰ ਟਕਰਾਉਣ ਵਾਸਤੇ ਗੁੜਗਾਉਂ ਤੋਂ ਇੱਕ ਝੂਠੀ ਰਿਪੋਰਟ ਤਿਆਰ ਕਰਾ ਕੇ ਕੋਸ਼ਿਸ਼ ਕੀਤੀ ਕਿ ਅਸੀਂ ਝੂਠ ਨੂੰ ਸੱਚ ਸਾਬਤ ਕਰੀਏ ਤੇ ਸੱਚ ਨੂੰ ਝੂਠ ਸਾਬਤ ਕਰੀਏ। ਪਰ ਵਾਹਿਗੁਰੂ ਦੀ ਕਿਰਪਾ, ਉਹ ਸ਼ਕਤੀਸ਼ਾਲੀ ਤਖ਼ਤ ਹੈ, ਉੱਥੇ ਵੱਡੇ ਵੱਡੇ ਲੋਕ ਆ ਕੇ ਮਾਰ ਖਾ ਕੇ ਗਏ, ਕਦੇ ਕੋਈ ਬਚ ਕੇ ਉੱਥੋਂ ਗਿਆ ਨਹੀਂ। ਨੀਵਾਂ ਹੋ ਕੇ ਆਇਆ, ਸਤਿਕਾਰ ਮਿਲਿਆ, ਉੱਚਾ ਹੋ ਕੇ ਆਇਆ, ਤੱਕੋ ਉਸਦਾ ਮੁਕਾਬਲਾ ਹੋਇਆ, ਉਸਦਾ ਖਾਤਮਾ ਹੋਇਆ। ਸੋ ਉਸਦੇ ਵਿੱਚ ਅੱਜ ਹਰਿਆਣੇ ਚ ਪਰਚਾ ਦਰਜ ਹੋ ਗਿਆ, ਬੰਦੇ ਫੜੇ ਗਏ, ਸਾਰੀ ਗੱਲ ਸਾਬਤ ਹੋ ਗਈ। ਉਹਦੇ ਵਾਸਤੇ ਸਾਰੀ ਚੀਜ਼ ਵਾਸਤੇ ਕਿੱਡੀ ਵੱਡੀ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਪੰਜਾਬ ਦੀ ਸਰਕਾਰ ਹੋਵੇ, ਮੁੱਖ ਮੰਤਰੀ ਹੋਵੇ, ਔਰ ਉਹ ਝੂਠਾ ਸਾਰਾ ਪਰਿੰਦਾ ਬਣਾ ਕੇ ਸਰਕਾਰ ਦੀ ਸ਼ਕਤੀ ਦੇ ਨਾਲ, ਹੰਕਾਰ ਦੇ ਨਾਲ ਤੇ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਵੇ, ਜਿੱਥੋਂ ਕਿ ਸਭ ਵਰਨਾਂ ਨੂੰ ਸਾਂਝਾ ਸੰਦੇਸ਼ ਹੈ, ਜਿੱਥੇ ਕੋਈ ਵਿਤਕਰਿਆ ਹੀ ਨਹੀਂ। ਔਰ ਇਹ ਜੇ ਸਮੇਂ ਆਏ ਜਿਸ ਸਮੇਂ ਤੇ ਦੁਨੀਆਂ ਖੜਕੀ ਸੀ, ਲੇਕਿਨ ਇਹ ਗੁਰੂ ਦੀ ਸ਼ਕਤੀ, ਗੁਰੂ ਨਾਨਕ ਦੇਵ ਦਾ ਘਰ, ਕੋਰੋਨੇ ਵਾਲੀ ਦੁਨੀਆਂ ਘਰੇ ਬਹਿ ਗਈ ਸੀ, ਲੇਕਿਨ ਦੁਨੀਆਂ ਜਿੱਥੇ ਕਿਤੇ ਗੁਰਦੁਆਰਾ ਸਾਹਿਬ ਸੀ, ਜਿੱਥੇ ਕਿਤੇ ਸਿੱਖ ਸੀ, ਉੱਥੇ ਲੰਗਰ ਵੀ ਮਿਲਿਆ, ਉੱਥੇ ਦਵਾਈ ਵੀ ਮਿਲੀ। ਔਰ ਉਸ ਵੇਲੇ ਟਰੰਪ ਨੂੰ ਕਹਿਣਾ ਪਿਆ ਸੀ ਕਿ ਦੁਨੀਆਂ ਦੇ ਵਿੱਚ ਹਰ ਪਿੰਡ ਚ ਹਰ ਜਗ੍ਹਾ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ, ਸਿੱਖ ਹੋਣਾ ਚਾਹੀਦਾ, ਤਾਂ ਕਿ ਵਕਤ ਪੈਣ ਤੇ ਲੋਕ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਇਸ ਤਰ੍ਹਾਂ ਦਾ ਧਰਮ ਹੈ। ਅੱਜ ਉਸ ਧਰਮ ਨੂੰ ਐਡਾ ਵੱਡਾ ਮੁਕਾਬਲਾ ਹੋਇਆ, ਮੇਰਾ ਖਿਆਲ ਹੈ ਕਿ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨੀ। ਸੋ ਇਹਦੇ ਵਾਸਤੇ ਸਾਰਾ ਡਿਟੇਲ ਦੇ ਵਿੱਚ ਚੀਬਾ ਸਾਹਿਬ ਬੈਠੇ ਹੈ, ਗਰੇਵਾਲ ਸਾਹਿਬ ਬੈਠੇ, ਸਾਰੀ ਗੱਲ ਕਰਨਗੇ। ਮੈਂ ਤਾਂ ਸਿਰਫ ਬੇਨਤੀ ਕਰਕੇ ਸ਼ੁਰੂ ਕਰਦਾ ਸੀ ਕਿ ਇਸ ਵਾਸਤੇ ਸਾਰੇ
0: ਜੀ। ਦੋਸਤੋ, ਇਹ ਸੀ ਜੀ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਵਿਚ ਪ੍ਰੈਸ ਕਾਨਫਰੰਸ ਤੇ ਅਗਲੀ ਗੱਲ ਦਿੱਲੀ ਤੋਂ ਸੁਣਦੇ ਆ ਮਨਜਿੰਦਰ ਸਿਰਸਾ ਹੋਣਾ ਦੀ।
3: ਆਜ ਪੰਜਾਬ ਕੇ ਅੰਦਰ ਜਿਸ ਤਰ੍ਹਾਂ ਮੁਗਲੋਂ ਕੇ ਰਾਜ ਕੇ ਦੌਰਾਨ ਜਿਸ ਮਾਨਸਿਕਤਾ ਕੇ ਸਾਥ ਪਾਪ ਕੀਆ ਜਾਤਾ ਥਾ, ਮੱਸਾ ਰੰਗੜ ਜੈਸਾ ਆਦਮੀ ਜਿਸਨੇ ਇਹਨੇ ਬੜਾ ਪਾਪ ਕੀਆ, ਔਰ ਇਸੀ ਤਰ੍ਹਾਂ ਗੁਰੂ ਸਾਹਿਬਾਨੋ ਕੇ ਪ੍ਰਤੀ ਅਪਸ਼ਬਦ ਔਰ ਸ਼ਰਾਬ ਕਾ ਇਸੀ ਤਰ੍ਹਾਂ ਸੇ ਯੇ ਪਾਪ ਕੀਏ ਗਏ, ਉਸੀ ਰੂਪ ਮੇ ਆਕਰ ਆਜ ਆਮ ਆਦਮੀ ਪਾਰਟੀ ਕੇ ਅਰਵਿੰਦ ਕੇਜਰੀਵਾਲ ਉਨਕੇ ਸਾਥੀ ਦੁਨੀਆ ਭਰ ਮੇ ਬਸੇ ਸਿੱਖੋ ਕੋ ਚੈਲੇਂਜ ਕਰਤੇ ਹੋਏ, ਹਮ ਤੋ ਯੇ ਪਾਪ ਵੀ ਕਰੇਂਗੇ, ਪੈਸੇ ਕੇ ਦਮ ਪਰ ਨਕਲੀ ਰਿਪੋਰਟੇ ਬਣਾ ਕਰ ਅਕਾਲ ਤਖ਼ਤ ਕੋ ਚੈਲੇਂਜ ਕਰੇ, ਔਰ ਫਿਰ ਸਭ ਲੋਗੋ ਨੇ ਆਮ ਆਦਮੀ ਪਾਰਟੀ ਕੇ ਸਾਰੇ ਹੀ ਲੋਗੋ ਸੇ ਵੀਡੀਓ ਡਲਵਾਈ ਗਈ ਅਕਾਲ ਤਖ਼ਤ ਕੇ ਖਿਲਾਫ, ਅਕਾਲ ਤਖ਼ਤ ਕੇ ਮਾਨ ਮਰਿਆਦਾ ਕੋ ਤਾਰ ਤਾਰ ਕੀਆ ਗਿਆ, अकाल तख्त की सर्वोच्चता को खत्म करने का पाप किया गया। आज सबसे बड़ा सवाल क्या है कि जो बेअदबी कानून पंजाब की विधानसभा में पास हुए, आज उनका लिटमस टेस्ट है, क्या उन्हीं बेअदबी कानूनों के ऊपर पंजाब पुलिस भगवंत मान को मुकदमा दर्ज करके रजिस्टर करके क्या उसको मुकदमा दर्ज अरेस्ट करती है? क्या भगवंत मान ये सब कुछ सामने आने के बाद पंजाब पुलिस अरविंद केजरीवाल अभी भी मुंह में फेविकॉल डालकर बैठे रहेंगे? दुनिया भर के सिख आज पूछ रहे हैं, सिख जत्थेबंदियां बार बार सवाल कर रही हैं, ये सब कुछ सच्चाई आने के बाद जैसे सांप सूंघ जाता है, भगवंत मान भी चुप करके बैठ गए, अरविंद केजरीवाल भी दुम दबाकर बैठ गए, और इस फोरेंसिक रिपोर्ट देने वालों के ऊपर जो मुकदमा दर्ज के अरेस्ट किया गया है, आज उसके ऊपर कुछ बोलने के लायक उन्हें बचा नहीं। आज पंजाब के अंदर
0: जी दोस्तों ऐसी जी मनजिंदर सिरसा जी ते अकाली दल ने जड़ी है हरियाणा दे मुख्यमंत्री दी जड़ी है शलाघा भी कीती है ते उन्हां दा धन्नवाद भी कीता है कि जो भी परचा दर्ज कीता है उहदे लई शुक्रिया अदा कीता है। ते अगे बलतेज पन्नू साहब दा जिक्र करते हैं, सुनदे उन्हां दी भी संखेप दे विच इक दो मिनट दी गलबात, ते वैसे तो 12-13 मिनट दी है पर एक दो मिनट शुरुआत दे विचों ही सुणांगे उन्हां दा की जिहड़ा कहना है इस सारी स्थिति दे उत्ते, ते मान साहब जिहड़े ने सत्थां दे विच जाके की सुनेहा दे रहे ने उन्हां दे नाल आपां फिर इस वीडियो जां कॉन्फ्रेंसां दी जिहड़ी है समाप्ति करदे आं ते लाइनां तुहाडे लई खुल्लियां ने।
4: ਤੁਹਾਡਾ ਨਿੱਘਾ ਸਵਾਗਤ ਹੈ ਸਭ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿਚ ਕੁਛ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਬੜੀ ਕਾਵਾਂ ਰੌਲੀ ਪੈ ਰਹੀ ਹੈ, ਕੱਲ ਦੀ ਕਾਂ ਕਾਂ ਥਾਂ ਥਾਂ ਦੇ ਉੱਤੇ ਜਿਹੜੀ ਆ ਉਹ ਹੋ ਰਹੀ ਹੈ, ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਪਾਰਟੀ ਦੇ ਵਿਚੋਂ ਆ। ਅਕਾਲੀ ਦਲ ਵਾਲੇ ਕਾਂਗਰਸ ਦੀਆਂ ਸ਼ੇਅਰ ਕਰੀ ਜਾਂਦੇ ਆ, ਕਾਂਗਰਸ ਵਾਲੇ ਅਕਾਲੀ ਦਲ ਦੀਆਂ ਸ਼ੇਅਰ ਕਰੀ ਜਾਂਦੇ ਆ, ਇਕ ਦੂਜੇ ਦੀਆਂ ਪ੍ਰੈਸ ਕਾਨਫਰੰਸਾਂ ਸ਼ੇਅਰ ਕਰ ਰਹੇ ਆ, ਪ੍ਰੈਸ ਕਾਨਫਰੰਸਾਂ ਕਾਹਦੀਆਂ ਜਿਹੜੀਆਂ ਆਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਰਹੇ ਆ। ਸੋਸ਼ਲ ਮੀਡੀਆ ਖੇਡਿਆ ਜਾ ਰਿਹਾ। ਆਹ ਪਿਛਲੇ ਦਿਨਾਂ ਦੇ ਵਿਚ ਅਜੇ ਜਿਹੜੇ ਬੈਡਾਂ ਹੇਠਾਂ ਵੜੇ ਫਿਰਦੇ ਸੀਗੇ ਉਹ ਇਹ ਕਹਿੰਦੇ ਕਿ ਯੋਧੇ ਅਸੀਂ ਫੇਰ ਤੋਂ ਬਣ ਗਏ, ਜੇ ਇਕੱਠੇ ਬਹਿ ਕੇ ਫੇਸਬੁੱਕਾਂ ਦੇ ਉੱਤੇ ਸਾਂਝੀ ਗੱਲ ਕਰ ਲਿਆ ਕਰਨ ਤੇ ਉਹ ਥੋੜਾ ਸੌਖਾ ਹੋਵੇ, ਕਿਉਂਕਿ ਟਾਰਗੇਟ ਤਾਂ ਇੱਕੋ ਹੀ ਆ ਨਾ, ਟਾਰਗੇਟ ਸਾਰਿਆਂ ਦਾ ਇੱਕੋ ਆ, ਉਹ ਭਗਵੰਤ ਮਾਨ ਹੈ, ਭਗਵੰਤ ਮਾਨ ਹੁਰੀ ਟਾਰਗੇਟ ਨੇ। ਇਸੇ ਕਰਕੇ ਜੇ ਇੱਕ ਜਿਹੜਾ ਕਾਵਾਂ ਰੌਲੀ ਪਾਉਣ ਵਾਲਾ ਫੇਸਬੁੱਕ ਦੇ ਉੱਤੇ ਜਾਂਦਾ ਤੇ ਦੂਜੀ ਪਾਰਟੀ ਦੀ ਦੂਜੀ ਕਾਵਾਂ ਰੌਲੀ ਪਾਉਣ ਵਾਲਾ ਉਹਨੂੰ ਸ਼ੇਅਰ ਕਰ ਰਿਹਾ, ਤੇ ਫਿਰ ਜਿਹੜਾ ਜਦੋਂ ਦੂਜਾ ਫੇਸਬੁੱਕ ਦੇ ਉੱਤੇ ਜਾਂਦਾ ਤੇ ਪਹਿਲੇ ਕਾਵਾਂ ਦੇ ਵਿੱਚੋਂ ਜਿਹੜਾ ਜੀ ਉਹਨੂੰ ਸ਼ੇਅਰ ਕਰ ਰਿਹਾ, ਇਹ ਕਾਵਾਂ ਰੌਲੀ ਜਿਹੜੀ ਉਹ ਪੰਜਾਬ ਸੁਣ ਰਿਹਾ, ਕਾਂ ਕਾਂ ਕਾਂ ਕਾਂ ਜਿਹੜੀ ਉਹ ਹੋ ਰਹੀ ਹੈ, ਹੋ ਕਿਉਂ ਰਹੀ ਹੈ? ਮੈਂ ਉਸ ਗੱਲ ਦੇ ਉੱਤੇ ਜਿਹੜਾ ਜੀ ਉਹ ਆਉਣਾ ਬਾਅਦ ਦੇ ਵਿੱਚ। ਬਾਅਦ ਚ ਤਾਂ ਕਿ ਪਹਿਲਾਂ ਇੱਕ ਤੁਹਾਨੂੰ ਇਸ ਕਾਵਾਂ ਦੀ ਇੱਕ ਨਵੀਂ ਜਿਹੜੀ ਹੈ ਜੀ ਉਹ ਦਿਖਾ ਦਈਏ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਾਨ ਸਾਹਿਬ ਨੇ ਸਟੇਜ ਦੇ ਨਜ਼ਦੀਕ ਇੱਕ ਔਰਤ ਨੂੰ ਸੱਦਿਆ, ਉਹਨੂੰ ਇਹ ਪੁੱਛਿਆ ਕਿ ਜਦੋਂ ਉਹਦੇ ਖਾਤੇ ਦੇ ਵਿੱਚ ਪੈਸੇ ਆਉਣੇ ਆ ਤੇ ਉਹ ਇਹਨਾਂ ਪੈਸਿਆਂ ਨੂੰ ਕਿਵੇਂ ਵਰਤੂਗੀ। ਮੈਂ ਟੀਮ ਨੂੰ ਕਹੂੰਗਾ ਕਿ ਪਹਿਲਾਂ ਉਹ ਓਰਿਜਨਲ ਵਾਲੀ ਵੀਡੀਓ ਜਿਹੜੀ ਜੀ ਉਹ ਦਿਖਾ ਦੇਣ, ਤਾਂ ਕਿ ਫਿਰ ਆਪਾਂ ਦੂਜੀ ਦੇ ਗੱਲ ਉੱਤੇ ਕਰੀਏ ਕਿ ਇਹ ਲੋਕ ਜਿਨ੍ਹਾਂ ਦੀ ਅਕਲ ਦਾ ਜਨਾਜ਼ਾ ਨਿਕਲ ਗਿਆ ਹੋਇਆ ਇਹ ਸਮਝਦੇ ਆ ਕਿ ਅਗਲੀਆਂ ਚੋਣਾਂ ਅਸੀਂ ਫੇਕ ਵੀਡੀਓ ਦੇ ਉੱਤੇ ਆਧਾਰ ਜਿਹੜੀਆਂ ਉਹ ਲੜਨੀਆਂ ਨੇ, ਤਾਂ ਹੀ ਕਰਕੇ ਫੇਕ ਵੀਡੀਓ ਦੇ ਬਾਰੇ ਦੇ ਵਿੱਚ ਕੀ ਕੁਛ ਇਹ ਕਰ ਰਹੇ ਆ ਉਹਦੀ ਗੱਲ ਮੈਂ ਬਾਅਦ ਚ ਕਰਦਾ, ਪਹਿਲਾਂ ਓਰਿਜਨਲ ਆ ਵੀਡੀਓ ਦੇਖਣਾ ਜੀ।
5: ਜਨਰਲ 2000 ਕੀ ਕਰੋਗੇ? ਸੂਟ ਲਵਾਂਗੇ। ਅੱਛਾ ਫਿਰ 2000 ਤਾਂ ਸੂਟ ਆ ਜਾਣਗੇ, ਅਗਲੇ ਮਹੀਨੇ ਫਿਰ ਜੇ ਡਿਜ਼ਾਇਨ ਚੇਂਜ ਹੋ ਗਿਆ ਫਿਰ ਸੂਟ ਲਵਾਂਗੇ,
6: ਮੇਕਅਪ ਦਾ ਸਮਾਨ ਲਵਾਂਗੇ,
5: ਫਿਰ ਮੇਕਅਪ ਦਾ ਸਮਾਨ ਲਵਾਂਗੇ। ਅੱਛਾ ਇਹ ਨੀ ਸੋਚਿਆ ਸੀ। ਅੱਛਾ ਇੱਕ ਗੱਲ ਦੱਸੋ, ਇੱਕ ਮਹੀਨੇ ਦੇ ਪਾਵਾਂ ਤਾਂ ਦੋ ਦੇ ਇਕੱਠੇ ਪਾ ਜਾਂ ਦੋ ਦੇ ਵੀ ਇਕੱਠੇ ਕਹਿੰਦਾ ਤਿੰਨ ਦੇ ਬਾਰੇ ਇਕੱਠੇ ਚਲੋ ਮੇਲਾ ਚਲਾ ਫੁੱਲ ਵਿੱਚ ਵਾਲਾ ਕਰ ਲਿਆ ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਆ
4: ਗਏ ਇਹ ਓਰਿਜਨਲ ਵੀਡੀਓ ਹੈ ਇਹ ਓਰਿਜਨਲ ਵੀਡੀਓ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਚਨਾਰਥਲ ਪਿੰਡ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੀ ਸੱਥ ਅੱਜ ਕੱਲ ਕਰ ਰਹੇ ਆ ਜਿਹਦੇ ਵਿੱਚ ਲੋਕਾਂ ਦਾ ਉਮੜ ਰਿਹਾ ਇਕੱਠ ਇੰਨਾ ਜ਼ਿਆਦਾ ਤਕਲੀਫ ਦੇਣ ਲੱਗ ਗਿਆ ਵਿਰੋਧੀ ਧਿਰਾਂ ਨੂੰ ਕਿ ਉਹ ਜਿਹੜੇ ਸਾਰੇ ਕਾਂ ਸੀ ਉਹ ਇਕੱਠੇ ਹੋ ਕੇ ਇਕੱਠੀ ਕਾਵਾਂ ਰੌਲੀ ਹੁਣ ਜਿਹੜੀ ਉਹ ਪਾਉਣ ਲੱਗ ਗਏ ਇਸ ਓਰਿਜਨਲ ਵੀਡੀਓ ਨੂੰ ਉਹਨਾਂ ਨੇ ਕੀ ਕੀਤਾ
0: ਪਿੱਛੇ
7: ਦਲ ਨੂੰ ਕਹਿੰਦੇ ਕਾਨੂੰਨ ਪ੍ਰਵਾਨ ਨੀ ਕਿਉਂ ਅਕਾਲੀ ਦਲ ਕੌਣ ਹੈ ਪੰਥ ਹੈ ਅਕਾਲੀ ਦਲ ਇੱਕ ਟੱਬਰ ਪੰਥ ਹੁੰਦਾ ਜਿਨ੍ਹਾਂ ਨੇ ਸਾਰੀ ਉਮਰ ਪੰਥ ਨੂੰ ਵਰਤਿਆ ਪੰਥ ਹੋ ਗਏ ਉਹ ਅੱਗੇ ਫਖਰ ਏ ਕੌਮ ਕਾਹਦਾ ਫਖਰ ਕਰੀਏ ਹੁਣ ਤੱਕ ਪਾਣੀ ਰੋਲੀ ਹੈ ਧਰਮ ਨੂੰ ਵਰਤਿਆ ਹੀ ਹੈ ਕਦੇ ਕਿਸੇ ਨੂੰ ਮਾਫ਼ੀ ਦੇ ਦੋ ਆਹ ਮਾਫ਼ੀ ਕੈਂਸਲ ਕਰ ਦੋ ਆਹ ਜੇਬ ਚੋਂ ਜਥੇਦਾਰ ਨਿਕਲਿਆ ਆ ਆਹ ਜੇਬ ਚੋਂ ਜਥੇਦਾਰ ਨੂੰ ਕੈਂਸਲ ਕਰ ਦੋ ਆਹੀ ਕੀਤਾ ਇਨ੍ਹਾਂ ਨੇ ਹੁਣ ਮੈਨੂੰ ਮੇਰੇ ਮਗਰ ਪਏ ਹੋਏ ਨੇ ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਂ ਨਹੀਂ ਡਰਦਾ
0: ਜੀ ਦੋਸਤੋ ਕਹਿੰਦੇ ਜੀ 3 ਕਰੋੜ ਪੰਜਾਬੀ ਮੇਰੇ ਨਾਲ ਨੇ ਤੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈ ਤੇ ਸੈਣੀ ਸਾਹਿਬ ਜੀ ਨੂੰ ਜੀ ਐਡਵੋਕੇਟ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਕੀ ਹਾਲ ਚਾਲ ਨੇ ਜਨਾਬ
8: ਹਾਂਜੀ ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ ਸਵਾਗਤ ਹੈ ਜੀ
8: ਹਾਂਜੀ ਪਾਰੇ ਸਾਹਿਬ ਏਦਾਂ ਆ ਕਿ ਸਾਡੇ ਲਾਈਟ ਹੈ ਨੇ ਗੀ ਤੇ ਨੈਟਵਰਕ ਵੀ ਉੱਡਿਆ ਆ ਵਾਈਫਾਈ ਵੀ ਬੰਦ ਆ
0: ਜਿੰਨਾ ਚਿਰ ਤੱਕ ਤੁਹਾਨੂੰ ਅਗਲੀ ਵਾਰੀ ਵਾਈਫਾਈ ਫ੍ਰੀ ਹੋਵੇ ਸਭ ਨੂੰ ਜੀ
8: ਵਾਈਫਾਈ ਤਾਂ ਸਰ ਹੁਣ ਹੈਗਾ ਆ ਜਿੱਦਾਂ ਮਰਜ਼ੀ ਆ ਜਦੋਂ ਹਨੇਰੀ ਜੀ ਆ ਗਈ ਤੇ ਫਿਰ ਸਾਡੇ ਆਉਂਦਾ ਹੈਗਾ ਨਾ ਜੀ ਫਾਈਬਰ ਦੇ ਜਿਹੜੀ ਹੈਗੀ ਤਾਰ ਆਉਂਦੀ ਆ
0: ਜੀ
8: ਉਹ ਕਈ ਜਗ੍ਹਾ ਤੇ ਅੰਡਰਗਰਾਉਂਡ ਆ ਗਿਆ ਨੈਟ ਉੱਥੇ ਜਿਹੜਾ ਹੈਗਾ ਆ ਸਰਵਿਸਿਸ ਜਿਹੜੀਆਂ ਠੀਕ ਰਹਿੰਦੀਆਂ ਇੱਥੇ ਤਾਂ ਸਾਡੇ 1 ਵਜੇ ਥੋੜੀ ਜੀ ਹਵਾ ਚੱਲੀ ਜੀ ਉਸ ਤੋਂ ਬਾਅਦ ਨਾ ਲਾਈਟ ਆਈ ਹੈਗੀ ਦੁਪਹਿਰ 1 ਵਜੇ ਦੀ
0: ਜੀ
8: ਤੇ
0: ਕੋਈ ਨੀ ਤੁਸੀਂ ਆਪਣੀ ਗੱਲ ਰੱਖ ਲੋ ਜਿਹੜੀ ਰੱਖਣੀ ਆ ਥੋੜਾ ਜਿਹਾ ਉਸੇ ਪੋਜੀਸ਼ਨ ਚ ਹੋ ਜਾਓ ਜਿੱਥੇ ਪਹਿਲੇ ਸੀ ਸ਼ਾਇਦ ਤੁਸੀਂ ਹਿੱਲ ਗਏ ਤਾਂ ਹੁਣ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਜੀ ਸੈਣੀ ਸਾਹਿਬ ਹਾਂਜੀ ਕੰਟੀਨਿਊ ਨਹੀਂ ਤਾਂ 1 ਮਿੰਟ ਰੁਕੋ ਸੈਣੀ ਸਾਹਿਬ ਮੈਂ ਇੱਦਾਂ ਕਰਦਾ ਤੁਹਾਨੂੰ ਸਿੱਧੀ ਕਾਲ ਲਾ ਲੈਂਦਾ ਇੱਧਰੋਂ ਤੇ 1 ਮਿੰਟ ਰੁਕੋ ਜੀ ਮੈਂ ਤੁਹਾਨੂੰ ਬੈਕ ਕਾਲ ਕਰ ਲੈਂਦਾ ਲੋ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਤੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ ਆਪਾਂ ਸੰਖੇਪ ਦੇ ਵਿੱਚ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਗੱਲਬਾਤ ਰੱਖ ਸਕਦੇ ਹੋ ਜੋ ਕੁਝ ਵੀ ਤੁਸੀਂ ਸੁਣਿਆ ਤੁਹਾਡੇ ਆਪਣੇ ਕੀ ਵਿਚਾਰ ਨੇ ਸਾਰੇ ਸਿਲਸਿਲੇ ਦੇ ਵਿੱਚ ਜੀ
9: ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestwood@gmail.com ਔਰ ਕਾਲ ਪਿਕ ਪਾਰਚ 604-377-1092 British Columbia Bestwood Kitchen Cabinets LTD
10: Washington Freight Service Seattle ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ Washington Freight Service Contact number Paul Sandhu 253-266-6924 Gary Talibal 206-354-40
0: ਲੋ ਜੀ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਫਿਰ ਤੋਂ ਰਾਜਨ ਸੈਣੀ ਜੀ ਤੇ ਉਹਨਾਂ ਨਾਲ ਗੱਲਬਾਤ ਸੁਣਦੇ ਆ ਕਰਦੇ ਆ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਹੁਣ ਕਿਵੇਂ ਆ ਜੀ
8: हां जी मेनू तो ठीक है जी आवाज तुसी देखो सर ठीक आ रही जी
0: लंगिया हो जी आन सी
8: हां हां जी पर शुक्रिया जी पर भूखे दे दिती
0: नहीं नहीं कोई गल नहीं
8: ए सर इस बारे साहब अज ना मैंने हुणे ही अपने देश नूं दूरी दी है ना थोड़ा मैटर पे गया हां जी ਉਹ ਹੈਗਾ ਯਾਰ ਕਿਉਂਕਿ ਖੇਤਾਂ ਵਿੱਚ ਬੰਦ ਹੁੰਦਾ
0: ਇੱਕ ਮਿੰਟ ਰੋਕਿਆ ਹਾਂਜੀ ਸਪੀਕਰ ਤਾਂ ਨੀ ਲੱਗਿਆ ਤੁਹਾਡੇ ਵੱਲੋਂ
8: ਮਾਨਸਾ
0: ਥੋੜੀ ਜੀ ਛਣਕ ਕੇ ਆਉਂਦੀ ਹੈ ਜੀ ਆਵਾਜ਼ ਛਣਕ ਕੇ ਆਉਂਦੀ ਹੈ

0: ਸੈਣੀ ਸਾਹਿਬ ਆਵਾਜ਼ ਕੱਟ ਹੋ ਰਹੀ ਹੈ, ਦੇਖਿਓ ਮਾੜਾ ਜਿਹਾ ਚੇਂਜ ਕਰੋ, ਥੋੜਾ ਜਿਹਾ ਪੋਜੀਸ਼ਨ ਚੇਂਜ ਕਰ ਲਓ, ਸ਼ਾਇਦ ਇਹਦੇ ਵਿੱਚ ਵੀ ਸਿੱਧੀ ਹੁਣ ਤਾਂ ਲਾਈ ਹੈ ਕਾਲ।
1: ਹਰ ਨੈਟਵਰਕ ਹੀ ਉੱਡੀ
0: ਜਾਂਦਾ, ਹਾਂ ਇੱਥੇ ਹੀ ਰੱਖੋ ਜੀ, ਬਸ ਹਿੱਲਿਓ ਨਾ ਹੋਏ ਇੱਥੋਂ। ਹਾਂਜੀ
1: ਠੀਕ ਹੈ ਜੀ, ਸੋ ਇਸ ਕਰਕੇ ਜਿਹੜਾ ਹੈਗਾ ਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਏਡੀ ਛੇਤੀ ਜੇ ਹੈਗਾ, ਮਾਨ ਸਾਹਿਬ ਹਾਰ ਮੰਨਣ ਵਾਲੇ ਨਹੀਂ।
0: ਬਿਲਕੁਲ ਹੈ ਜੀ,
1: ਕਿਉਂਕਿ ਜਦੋਂ ਹੁਣ ਹਾਂਜੀ ਕਿ ਜਦੋਂ ਬੰਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਖੜਾ ਹੀ ਹੋ ਗਿਆ ਲੜਾਈ ਲੜਨ ਵਾਸਤੇ ਹੀ
0: ਜੀ,
1: ਜੇ ਜਾਂ ਤਾਂ ਹੁੰਦਾ ਹੈ ਨਾ ਕਿ ਬੰਦਾ ਰਿਲਾਈਜ ਕਰ ਲੈ ਯਾਰ ਇੱਥੇ ਗਲਤੀ ਹੋ ਗਈ ਹੈ, ਤੇ ਫਟਾਫਟ ਉਹਨੂੰ ਵਾਇੰਡ ਅਪ ਕਰਨ ਦੀ ਕੋਸ਼ਿਸ਼ ਕਰੇ
0: ਜੀ,
1: ਇਹਦੇ ਵਿੱਚ ਮੰਨ ਲਓ
0: ਜੀ।
1: ਅੱਜ ਇਹਨਾਂ ਨੇ ਨਵਾਂ ਹੀ ਨੈਰੇਟਿਵ ਚਲਾਤਾ
0: ਜੀ,
1: ਤੇ ਜਿਹੜੀ ਰਿਪੋਰਟ ਮਿਲੀ ਆ ਉਹ ਬੀਜੇਪੀ ਨੇ ਕਹਿ ਕੇ ਤੇ ਝੂਠੀ ਪ੍ਰਚਾਰ ਕਰਵਾਈ ਆ
0: ਜੀ,
1: ਜਾਣੇ ਕਿ ਲਬਾ ਜਿਹੜੇ ਲੈ ਵਾਲੇ ਸੀ ਉਹਨਾਂ ਤੇ ਦਬਾਅ ਪਾ ਕੇ ਤੇ ਉਹਨਾਂ ਤੋਂ ਜਿਹੜਾ ਆ ਸਟੇਟਮੈਂਟ ਗਲਤ ਦਵਾਈ ਆ, ਤੇ ਅਸੀਂ ਆਪਣੀ ਮਰਜ਼ੀ ਮੁਤਾਬਕ ਰਿਪੋਰਟ ਲਈ
0: ਜੀ,
1: ਜਦਕਿ ਉਹ ਤਾਂ ਸਾਰਾ ਕੁਛ ਲੋਕਾਂ ਨੂੰ ਪਤਾ ਹੈਗਾ ਜੀ
0: ਜੀ,
1: ਮਜ਼ਬੂਰੀ ਇਹ ਹੈਗੀ ਆ ਕਿ ਮਾਨ ਸਾਹਿਬ ਵਰਗਾ ਮੁੱਖ ਮੰਤਰੀ
0: ਜੀ ਸੈਣੀ ਸਾਹਿਬ ਕੁਝ ਵੀ ਲੱਗਦਾ ਕੁਝ ਜਿਆਦਾ ਹੀ ਗੜਬੜ ਹੈ, ਮੈਂ ਤਾਂ ਸਿੱਧੀ ਕਾਲ ਵੀ ਲਾ ਕੇ ਦੇਖੀ, ਚਲੋ ਮੈਂ ਵਟਸਐਪ ਦੁਬਾਰਾ ਕਰਕੇ ਦੇਖ ਲੈਣਾ ਸ਼ਾਇਦ ਉਹਦੇ ਉੱਤੇ। ਹਾਂਜੀ ਲੋ ਦੋਸਤੋ, ਮੈਂ ਤਾਂ ਸਿੱਧੀ ਕਾਲ ਵੀ ਲਾਈ ਸੀ, ਮੈਂ ਕਿਹਾ ਚਲੋ ਅੱਜ ਸਿੱਧਾ ਹੀ ਜੋੜ ਲੈਂਦੇ ਹਾਂ ਸੈਣੀ ਸਾਹਿਬ ਨੂੰ, ਪਰ ਲੱਗਦਾ ਕਿ ਸਿੱਧੀ ਕਾਲ ਕਰਕੇ ਵੀ ਜਿਆਦਾ ਬੇੜਾ ਗਰਕ ਹੀ ਹੋਇਆ ਪਿਆ। ਦੱਸੋ ਹੈ ਨੈਟ ਦਾ ਉਧਰ ਇੰਨਾ ਕੁਛ ਵਾਪਰ ਰਿਹਾ ਜੀ, ਤੇ ਅੱਗੇ ਤਾਂ BSNL ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਗੱਲਬਾਤ ਹੋ ਜਾਂਦੀ ਸੀ, ਪਰ ਕਾਰਨ ਪਤਾ ਨਹੀਂ ਕੀ ਬਣੇ ਨੇ ਜੀ, ਨਹੀਂ ਕਾਲਿੰਗ ਦੇ ਉੱਤੇ ਹੀ ਆ ਰਿਹਾ ਜੀ, ਨੈਟਵਰਕ ਲੱਗਦਾ ਉਧਰੋਂ ਖਰਾਬ ਹੀ ਹੈ। ਚਲੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਦੋਸਤੋ। ਰਾਜਨ ਜੀ ਲੋਕੇਸ਼ਨ ਬਦਲੋ ਕਹਿੰਦੇ ਨੇ, ਹਾਂਜੀ ਬਿਲਕੁਲ ਹੈ ਜੀ, ਤੇ ਨਹੀਂ ਜੀ ਨੈਟਵਰਕ ਨਹੀਂ ਆ ਰਿਹਾ ਉਹਨਾਂ ਦੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੇ ਵਿਚਾਰ ਰੱਖ ਸਕਦੇ ਹੋ। ਜਿਵੇਂ ਕਿ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ 3 ਕਰੋੜ ਦੇ ਵਿੱਚੋਂ ਮੈਂ ਤਾਂ ਕਹਿੰਦੇ ਨਾਲ ਨਹੀਂ ਹਾਂ, ਇੱਕ ਮਾਈਨਸ ਕਰ ਦਿਓ ਜੀ ਵਿੱਚੋਂ ਜੀ। ਹਾਂਜੀ, ਤੇ ਭਾਰਤ ਸਾਹਿਬ ਜੀ ਆ ਕਹਿੰਦੇ ਨੇ ਦਗੜ ਗੰਜੇ ਨਹੀਂ, ਚਲੋ ਜੋ ਵੀ ਹੈ ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ, ਜੋ ਵੀ ਹੈ ਜਿੱਦਾਂ ਵੀ ਹੈ, ਚਲੋ ਉਹਨਾਂ ਦੇ ਬੋਲ ਬਾਣੀ ਜੇ ਉੱਦਾਂ ਦੀ ਹੈ ਤਾਂ ਆਪਾਂ ਵੈਸੇ ਠੀਕ ਨਹੀਂ, ਉਹਨਾਂ ਦੀ ਵੀ ਆਪ ਵੀ ਪੱਤਰਕਾਰੀ ਕਰਦੇ ਰਹੇ ਨੇ, ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਜਿੱਦਾਂ ਮਰਜ਼ੀ ਹੈ ਬਣਦੀ ਹੈ ਨਹੀਂ ਬਣਦੀ ਹੈ, ਪਰ ਬੋਲ ਬਾਣੀ ਦਰੁਸਤ ਹੋਣੀ ਚਾਹੀਦੀ ਜੀ। ਸੈਣੀ ਸਾਹਿਬ ਸਵਾਗਤ ਹੈ ਜੀ।
1: ਹਾਂਜੀ ਭਾਰੀ ਸਾਹਿਬ ਆ ਰਹੀ ਜੀ ਆਵਾਜ਼ ਹੁਣ?
0: ਮੈਂ ਕਿਹਾ ਜੀ ਪਤਾ ਨੀ ਕੀ ਕਰ ਦਿੱਤਾ, ਤੁਸੀਂ ਗੱਲ ਕਰੋ ਹੁਣ, ਬਹੁਤ ਵਧੀਆ ਆ ਰਹੀ ਹੈ।
1: ਹਾਂਜੀ ਭਾਰੀ ਸਾਹਿਬ, ਇੱਕ ਤਾਂ ਇਹ ਜਿਹੜੀ ਖਬਰ ਹੈਗੀ ਆ ਇਹਨੂੰ ਤਾਂ ਜਿੰਨਾ ਮਰਜ਼ੀ ਲੱਸੀ ਨੂੰ ਰਿੜਕੀ ਜਾਓ ਓਨਾ ਵੱਧ ਜਾਂਦੀ ਹੈ,
0: ਵੱਧ ਜਾਣੀ ਹੈ ਜੀ।
1: ਦੋ ਖਬਰਾਂ ਮੈਂ ਪਹਿਲਾਂ ਸ਼ੇਅਰ ਕਰ ਦਿਆਂ ਜੀ
0: ਜੀ।
1: ਇੱਕ ਭਾਰੀ ਸਾਹਿਬ ਬੜੀ ਸੈਡ ਨਿਊਜ਼ ਆਈ, ਤਲਵੀਰ ਗਿੱਲ ਜਿਹੜੇ ਹੈਗੇ ਆ ਆਪ ਆਗੂ ਇਹਨਾਂ ਦੇ ਹਲਕੇ ਚੋਂ ਜੀ, ਇਹਨਾਂ ਦੇ ਹਲਕੇ ਦੇ ਵਿੱਚ ਨਾ ਜੀ ਇੱਕ ਕੋਈ ਹੋਊਗਾ ਅਕਾਲੀ ਦਲ ਦਾ ਸਪੋਰਟਰ ਹੋਊਗਾ ਜਾਂ ਇਹਨਾਂ ਦਾ ਨਾ ਸਪੋਰਟਰ ਹੋਊਗਾ ਜੀ, ਉਹਦੀ ਬੱਚੀ ਜਿਹੜੀ ਹੈਗੀ ਸੀ ਉਹਦਾ ਲੀਵਰ ਦਾ ਆਪਰੇਸ਼ਨ ਸੀਗਾ ਜੀ, ਲੀਵਰ ਟਰਾਂਸਪਲਾਂਟ ਹੋਣਾ ਸੀਗਾ, ਬੱਚੀ ਛੋਟੀ 3-4 ਸਾਲ ਦੀ ਜੀ, ਤੇ ਉਹ ਬਟ ਨੈਚੁਰਲ ਆ ਉਹਦਾ ਡੋਨਰ ਉਹਦਾ ਬਾਪ ਹੀ ਸੀਗਾ ਜੀ, ਬਾਪ ਨੇ ਆਪਣਾ ਲੀਵਰ ਦੇ ਕੇ ਬੱਚੀ ਨੂੰ ਬਚਾਉਣਾ ਸੀ ਜੀ, ਉਹਨਾਂ ਦਾ ਸਾਰਾ ਕੁਛ ਇਹਦੇ ਵਾਸਤੇ ਤੁਹਾਨੂੰ ਤਾਂ ਪਤਾ ਹੈਗਾ ਆ ਜੀ ਵੀ ਇਹਦੇ ਵਾਸਤੇ ਸਾਰਾ ਕੁਛ ਜਿਹੜੀ ਪ੍ਰੋਸੈਸ ਬੜੀ ਲੰਬੀ ਹੁੰਦੀ ਆ, ਵੀ ਸਾਰਾ ਕੁਛ ਟੈਸਟਿੰਗ ਵਗੈਰਾ ਹੋ ਕੇ
0: ਬਿਲਕੁਲ ਜੀ,
1: ਉਹ ਜਦੋਂ ਉਹ ਜਦ ਟਰਾਂਸਪਲਾਂਟ ਕਰਨਾ ਸੀ ਜਿਸ ਦਿਨ ਡੇਟ ਆਉਣੀ ਸੀ ਉਹ ਤੋਂ 1-2 ਦਿਨ ਪਹਿਲਾਂ ਜਿਹੜਾ ਆ ਪਿਓ ਦੇ ਉੱਤੇ ਕੋਈ ਪਰਚਾ ਪਵਾ ਤਾ, ਉਹ ਪਿਓ ਹੋ ਗਿਆ ਅੰਦਰ ਜੀ, ਪਿਓ ਹੋ ਗਿਆ ਅੰਦਰ, ਤੇ ਉਹਨੂੰ ਉਹ ਵਿਚਾਰਾ ਜੇਲ ਅਥਾਰਟੀਜ਼ ਨੂੰ ਵੀ ਰਿਕੁਐਸਟ ਕਰਦਾ ਰਿਹਾ ਜੀ, ਤੇ ਅਲਟੀਮੇਟਲੀ ਜਿਹੜੀ ਆ ਉਹ ਬੱਚੀ ਜਿਹੜੀ ਹੈਗੀ ਵੇਟ ਕਰਦੇ ਕਰਦੇ ਤੇ ਐਕਸਪਾਇਰ ਹੋ ਗਈ ਜੀ।
0: ਮਾੜੀ ਗੱਲ ਹੈ ਜੀ,
1: ਉਹ ਸਰ ਉਹ ਬਹੁਤ ਭਾਵਕ ਫੋਟੋ ਲੱਗੀ ਸੀਗੀ ਕਿ ਪਹਿਲਾਂ ਬੱਚੀ ਜਿਹੜੀ ਹੈਗੀ ਮਾਂ ਦੀ ਗੋਦੀ ਦੇ ਵਿੱਚ ਜਾਂਦੀ ਪਈ ਆ ਤੇ ਮੁੜ ਕੇ ਮਾਂ ਖਾਲੀ ਹੱਥ ਆਂਦੀ ਪਈ ਆ ਜੀ।
0: ਬਿਲਕੁਲ ਹੈ ਜੀ,
1: ਤੇ
0: ਆਪਣੀ ਰੰਜਿਸ਼ ਦੇ ਵਿੱਚ ਦੁਖਾਂਤ ਵਾਪਰ ਰਿਹਾ ਜੀ, ਪਰਿਵਾਰਾਂ ਦਾ ਧਿਆਨ ਹੋ ਰਿਹਾ।
1: ਹਾਂਜੀ ਬਹੁਤ ਹੀ ਜਿਹੜਾ ਹੈਗਾ ਆ ਦੁਖਾਂਤ ਜਿਹੜਾ ਹੈਗਾ ਸਮਝਿਆ ਜਾ ਰਿਹਾ ਤੇ ਲੋਕੀ ਬਹੁਤ ਇਸ ਚੀਜ਼ ਨੂੰ ਮਾਇੰਡ ਕਰ ਰਹੇ ਜੀ।
0: ਬਿਲਕੁਲ,
1: ਤੇ ਤਲਵੀਰ ਗਿੱਲ ਹੋਣਾ ਦਾ ਤਾਂ ਕਿਸੇ ਨੇ ਤਲਵੀਰ ਗਿੱਲ

0: ਉਹਨਾਂ ਦਾ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਉਹਨਾਂ ਦੀ ਬੱਚੀ ਬਾਰੇ ਜੀ।
1: ਜੀ ਜੀ
0: ਹੁਣ ਪਰ ਸਵਾਲ ਇਹ ਹੈਗਾ ਆ ਕਿ ਇੱਥੇ ਜਿਹੜਾ ਆ ਦੋਸ਼ੀ ਕੌਣ ਆ? ਦੋਸ਼ੀ ਹੈਗਾ ਸਿਸਟਮ।
1: ਸਿਸਟਮ
0: ਜੇ ਉਸ ਬੰਦੇ ਨੇ ਕੈਦੀ ਨੇ ਜੇਲ ਅਥਾਰਟੀਜ਼ ਨੂੰ ਲਿਖ ਕੇ ਦਿੱਤਾ ਸੀ ਤੇ ਜੇਲ ਅਥਾਰਟੀਜ਼ ਨੂੰ ਟਾਈਮ ਰਹਿੰਦੇ ਜਿਹੜਾ ਹੈਗਾ ਆ ਉਹ ਇੰਨੀ ਕੁ ਪਰਮਿਸ਼ਨ ਤਾਂ ਉਹ ਵੀ ਦੇ ਸਕਦੇ ਹੈਗੇ ਸੀ।
1: ਜੀ ਬਿਲਕੁਲ।
0: ਜੇ ਕੈਦੀ ਬਿਮਾਰ ਹੋ ਜਾਂਦਾ ਤਾਂ ਵੀ ਤਾਂ ਉਹਨੂੰ ਹੋਸਪਿਟਲਾਈਜ਼ ਕੀਤਾ ਹੀ ਜਾਂਦਾ ਆ।
1: ਜੀ।
0: ਤੇ ਜੇ ਉਹਦੀ ਉਹਨੇ ਹੈਗਾ ਸੀ ਲੀਵਰ ਟਰਾਂਸਪਲਾਂਟ ਕਰਾਉਣਾ ਸੀਗਾ, ਆਪਣਾ ਦੇਣਾ ਸੀ, ਡੋਨਰ ਸੀਗਾ ਉਹ, ਉਹਨੂੰ ਤਾਂ ਰਿਸਪੈਕਟਫੁਲੀ ਲੈ ਕੇ ਜਾਣਾ ਚਾਹੀਦਾ ਸੀ ਇੱਕ ਬਾਪ ਆਪਣੀ ਬੱਚੀ ਨੂੰ ਜਿਹੜੀ ਹੈਗੀ ਆ ਤੇ ਲੀਵਰ ਆਪਣਾ ਡੋਨੇਟ ਕਰਕੇ ਤੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ।
1: ਦੇਖੋ ਫਾਦਰ ਡੇ ਤੋਂ ਪਹਿਲਾਂ ਦੋ ਕੁੜੀਆਂ ਜਿਹੜੀਆਂ ਸੀਗੀਆਂ ਹੋਣਹਾਰ ਨੌਕਰੀਆਂ ਕਰਦੀਆਂ ਨੇ, ਇੱਧਰ ਆਪਣੇ ਸੀਗੀ ਈਸਟ ਦੀ ਖ਼ਬਰ ਸੀ ਮੇਰੇ ਖਿਆਲ ਨਾਲ ਇੰਡੀਆ ਦੀ, ਤਾਂ ਉਹ ਆਪਣੇ ਬਾਪ ਨੂੰ ਜਿਹੜਾ ਉਹਨਾਂ ਨੇ ਆਪਣੇ ਕਿਡਨੀਆਂ ਦਿੱਤੀਆਂ, ਇੱਥੇ ਤੱਕ ਕਿ ਉਹਨਾਂ ਦੇ ਸਹੁਰੇ ਪਰਿਵਾਰ ਨੇ ਵੀ ਨਾਂਹ ਨੁੱਕਰ ਨਹੀਂ ਕੀਤੀ, ਉਹਨੇ ਬਹੁਤ ਵਧੀਆ ਉਪਰਾਲਾ ਕਰ ਰਹੀਆਂ ਨੇ ਤੇ ਉਹ ਕਿੰਨਾ ਵਧੀਆ ਉਹ ਇੱਕ ਸੁਨੇਹਾ ਜਾਂਦਾ ਹੈ ਮਤਲਬ ਕਿ ਪੂਰੇ ਸੰਸਾਰ ਦੇ ਵਿੱਚ ਜੀ ਉਹਨਾਂ ਚੀਜ਼ਾਂ ਦਾ।
0: ਇੱਕ ਤਾਂ ਇਹ ਰਿਸ਼ਤਿਆਂ ਦਾ ਸਰ ਜਿਹੜਾ ਹੈਗਾ ਆ ਵੀ ਸੱਚ ਵੀ ਜਿੱਥੇ ਇਮੋਸ਼ਨਸ ਅਟੈਚ ਹੁੰਦੇ ਆ ਤੇ ਉੱਥੇ ਮਤਲਬ ਕਿੱਥੇ ਤੱਕ ਬੰਦਾ ਕਿਸ ਐਕਸਟੈਂਟ ਤੱਕ ਜਾਂਦਾ ਹੈਗਾ ਵੀ ਆਪਣੀ ਜਾਨ ਵੀ ਰਿਸਕ ਚ ਪਾ ਕੇ ਤੇ ਆਪਣੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਜੀ।
1: ਬਿਲਕੁਲ।
0: ਇੱਕ ਦੂਜੀ ਖਬਰ ਹੋਰ ਆ ਜੀ, ਉਹ ਇਹ ਹੈਗੀ ਆ ਜੀ ਕਿ ਵਿੱਚ ਜਿਹੜਾ ਆ ਜੀ ਇੱਕ ਲੜਕੀ ਨੇ ਆਪਣਾ ਮੰਗੇਤਰ ਜਿਹੜਾ ਹੈਗਾ ਆ ਉਹਨੂੰ ਲੋਹਗੜ੍ਹ ਦੇ ਕਿਲੇ ਦੇ ਵਿੱਚ ਉਹਨੂੰ ਅੰਗੇਜਮੈਂਟ ਤੋਂ ਬਾਅਦ ਜਿਹੜਾ ਆ ਉੱਥੇ ਲੈ ਗਿਆ ਜੀ ਘੁਮਾਉਣ ਵਾਸਤੇ ਤੇ ਆਪਣੇ ਐਕਸ ਬੋਏਫ੍ਰੈਂਡ ਨਾਲ ਜਿਹੜਾ ਰਲ ਕੇ ਤੇ ਉਹਨੂੰ ਜਿਹੜਾ ਆ
1: ਮਹਾਰਾਸ਼ਟਰ ਵਾਲੇ ਕਿਲੇ ਦੀ ਗੱਲ ਕਰਦੇ ਆ, ਉੱਥੇ ਵੀ ਲੋਹਗੜ੍ਹ ਹੈਗਾ।
0: ਹਾਂਜੀ ਹਾਂਜੀ ਉੱਥੇ ਹੀ ਆ ਜੀ, ਉੱਥੇ ਹੀ ਆ, ਮੈਂ ਉਹੀ ਬੇਨਤੀ ਕੀਤੀ ਨਾ ਜਨਾਬ ਨੂੰ, ਹੋਰ ਉਹਨਾਂ ਨੇ ਪੰਜਾਬ ਚ ਥੋੜਾ ਆਉਣਾ ਜੀ ਪੂਨੇ ਤੋਂ।
1: ਬਿਲਕੁਲ ਹੈ ਜੀ।
0: ਉਹ ਦੇਖੋ ਤੇ ਉਹ ਸਵਾਲ ਤਾਂ ਇਹ ਹੈਗਾ ਜੀ ਉਹ ਮੁੰਡੇ ਦੇ ਨਾਲ ਜਿਹਦੇ ਨਾਲ ਅੰਗੇਜਮੈਂਟ ਹੋਈ ਬੜਾ ਸਮਾਰਟ ਮੁੰਡਾ ਉਹਦਾ ਨਾਂ ਕੇਤਨ ਹੈ ਜੀ, ਤੇ ਜਿਹਦੇ ਕਰਕੇ ਜਿਹਦੇ ਆਪਣੇ ਬੋਏਫ੍ਰੈਂਡ ਨਾਲ ਜਿਹੜਾ ਹੈਗਾ ਆ ਉਹ ਮਿਲ ਕੇ ਮਾਰਿਆ ਉਹਦਾ ਨਾਂ ਚੇਤਨ ਜੀ।
1: ਜੀ।
0: ਸੋ ਇਸ ਕਰਕੇ ਇਹ 26 ਸਾਲ ਦਾ ਮੁੰਡਾ ਸੀਗਾ ਜੀ ਜਿਹਦੇ ਨਾਲ ਅੰਗੇਜਮੈਂਟ ਹੋਈ ਸੀ ਤੇ ਕੁੜੀ ਦੀ ਆਪਣੀ ਉਮਰ ਜਿਹੜੀ ਹੈਗੀ ਆ 21 ਸਾਲ ਸੀ ਜੀ।
1: ਜੀ।
0: ਤੇ ਜਿਹੜਾ ਇਹਦਾ ਪ੍ਰੇਮੀ ਹੈਗਾ ਜੀ ਉਹਦੀ ਉਮਰ ਹੈਗੀ ਸੀ 22 ਸਾਲ।
1: ਜੀ।
0: ਔਰ ਉਹ ਜਿਹਦੇ ਨਾਲ ਅੰਗੇਜਮੈਂਟ ਹੋਈ ਉਹ ਇੰਨੇ ਮਤਲਬ ਜਿਹੜਾ ਹੈਗਾ ਕਾਰੋਬਾਰੀ ਬੰਦੇ ਸੀ ਕਿ ਇੱਥੇ ਤੱਕ ਉਹਨਾਂ ਨੇ ਵਿਆਹ ਵਾਸਤੇ ਜਿਹੜਾ ਹਾਲ ਬੁੱਕ ਕਰਾਇਆ ਹੋਇਆ ਸੀ ਉਹਦੀ ਜਿਹੜੀ ਹੈਗੀ ਆ ਰੈਂਟ 18 ਕਰੋੜ ਰੁਪਇਆ ਸੀ ਜੀ।
1: ਕੀ ਬਾਤ ਹੈ ਜੀ।
0: ਮਤਲਬ ਵੈਲ ਟੂ ਡੂ ਫੈਮਿਲੀ ਦੇ ਵਿੱਚ ਜਿਹੜਾ ਹੈਗਾ ਆ ਅੰਗੇਜਮੈਂਟ ਹੋਈ, ਪਰ ਪਤਾ ਨੀ ਕੁੜੀਆਂ ਦੇ ਦਿਮਾਗ ਨੂੰ ਕੀ ਹੋਇਆ ਜੀ ਅੱਗੇ ਪੰਜਾਬ ਦੇ ਵਿੱਚ ਵੀ ਏਦਾਂ ਹੀ ਰੁਪਿੰਦਰ ਨਾਂ ਦੀਆਂ ਦੋ ਕੁੜੀਆਂ ਹੈਗੀਆਂ ਸੀਗੀਆਂ, ਦੋ ਕੇਸ ਹੋਏ ਜੀ
1: ਹੋਏ ਸੀ ਜੀ। ਬਿਲਕੁਲ।
0: ਤੇ ਉਦੋਂ ਵੀ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਆਦਮੀ ਜਿਹੜੇ ਆ ਉਹ ਖਤਮ ਕੀਤੇ ਜੀ। ਇੱਥੇ ਤਾਂ ਇਹ ਆ ਅਜੇ ਤਾਂ ਵਿਆਹ ਵੀ ਨੀ ਸੀ ਹੋਇਆ ਮੁੰਡੇ ਦਾ, ਤੇ ਕੋਈ ਇਹ ਰਿਸ਼ਤੇ ਜਿਹੜੇ ਤਾਰ ਤਾਰ ਹੁੰਦੇ ਨਾ ਜੀ ਇਹ ਸਮਾਜਿਕ ਤੌਰ ਤੇ ਖਤਰਨਾਕ ਚੀਜ਼ ਹੈਗੀ ਜੀ। ਇਹਦੇ ਨਾਲ ਜਿਹੜਾ ਆ ਕਿ ਪਰਿਵਾਰਾਂ ਦੇ ਵਿੱਚ ਨਾ ਜੀ ਹਸਬੈਂਡ ਵਾਈਫ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈਗਾ ਆ ਜੀ, ਪਰ ਇਹਨਾਂ ਵਿੱਚ ਵਿਸ਼ਵਾਸ ਜਿਹੜਾ ਹੈਗਾ ਆ ਰਿਸ਼ਤਿਆਂ ਦੇ ਵਿੱਚ ਖਤਮ ਹੋ ਰਿਹਾ ਜੀ।
1: ਬਿਲਕੁਲ ਹੈ ਜੀ।
0: ਹਾਂ ਜੀ
1: ਜੀ।
0: ਬਾਕੀ ਜਿਹੜਾ ਹੈਗਾ ਆ ਤੇ ਇੱਕ ਜਿਹੜੀ ਖਬਰ ਹੈਗੀ ਆ ਜੀ ਵੀ ਕਾਂਗਰਸ ਨੇ ਬਾਈਕਾਟ ਕੀਤਾ ਹੈਗਾ ਜੀ, ਇਹ ਤਾਂ ਪੋਲੀਟੀਕਲ ਮਾਨ ਸਾਹਿਬ ਦਾ ਜੀ, ਮਾਨ ਸਾਹਿਬ ਦਾ ਜਿੰਨਾ ਮਰਜ਼ੀ ਬਾਈਕਾਟ ਕਰ ਲੈਣ ਜਦ ਤੱਕ ਉਹ ਕੁਰਸੀ ਤੇ ਵਿਰਾਜਮਾਨ ਹੈਗੇ ਆ ਜੀ ਉਹਨਾਂ ਦਾ ਬਾਈਕਾਟ ਜਿਹੜਾ ਹੈਗਾ ਆ ਸਹੀ ਤਰੀਕੇ ਨਾਲ ਜਿੱਦਾਂ ਦਾ ਹੋਣਾ ਚਾਹੀਦਾ ਉਦਾਂ ਨਹੀਂ ਹੋ ਸਕਦਾ।
1: ਬਿਲਕੁਲ ਹੈ ਜੀ।
0: ਔਰ ਇਸੇ ਚੀਜ਼ ਨੂੰ ਉਹ ਕੈਸ਼ ਕਰ ਰਹੇ ਹੈਗੇ ਆ ਜੀ, ਪਰ ਇਹ ਧਰਮ ਦਾ ਜਿਹੜਾ ਆ ਵੀ ਇਹ ਹੁਣ ਜਿਹੜਾ ਹੈਗਾ ਨਾ ਅੱਗੇ ਅੱਜ ਤੱਕ ਮਾਨ ਸਾਹਿਬ ਖੇਡਦੇ ਰਹੇ ਆ ਆਪਣੀ ਪਿੱਚ ਤੇ ਖੇਡਦੇ ਚੱਲ ਗਏ ਧਰਮ ਦੀ ਪਿੱਚ ਤੇ, ਉੱਥੇ ਜਾ ਕੇ ਇਹਨਾਂ ਨੇ ਮਾਰ ਖਾ ਜਾਣੀ ਹੈਗੀ ਆ ਕਿ ਇਹਨਾਂ ਨੂੰ ਨਹੀਂ ਪਤਾ ਵੀ ਇਹ ਕੰਸੀ ਇਹ ਇੱਕ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਹਿਸਟਰੀ ਜਿਹੜੀ ਆ ਉਹ ਕ੍ਰੀਏਟ ਹੁੰਦੀ ਆ, ਹਿਸਟਰੀ ਬਣੀ ਰਹਿੰਦੀ ਹੈਗੀ ਤੇ ਲੋਕ ਐਗਜ਼ਾਮਪਲ ਦਿੰਦੇ ਇਸ ਚੀਜ਼ ਦੀ ਫਿਰ ਬਾਅਦ ਦੇ ਵਿੱਚ
1: ਰਿਪੀਟ ਵੀ ਹੁੰਦੀ ਆ ਜੀ ਫਿਰ ਮੁੜ ਕੇ। ਬਿਲਕੁਲ।
0: ਹਾਂਜੀ ਤੁਸੀਂ ਜਿਹੜਾ ਹੈਗਾ ਬਾਰ ਬਾਰ ਅਕਾਲੀਆਂ ਨੂੰ ਦੋਸ਼ ਦੇ ਕੇ ਤੇ ਜਿਹੜਾ ਹੈਗਾ ਆਪਾਂ ਦੂਜੇ ਦੇ ਉੱਤੇ ਛਿੱਟੇ ਉਹਦਾ ਕੁੜਤਾ ਕਾਲਾ ਉਹਦਾ ਕੁੜਤਾ ਕਾਲਾ ਕਹਿ ਕੇ ਜਿਹੜਾ ਆ ਆਪਣਾ ਕੁੜਤਾ ਚਿੱਟਾ ਨਹੀਂ ਹੋ ਜਾਣਾ।
1: ਬਿਲਕੁਲ।
0: ਦੋਸ਼ ਆਪਣੇ ਤੇ ਲੱਗੇ ਆ ਆਪਾਂ ਉਹਦੀ ਸਫਾਈ ਦੇਣੀ ਪੈਣੀ ਆ।
1: ਬਿਲਕੁਲ।
0: ਸੋ ਇਸ ਕਰਕੇ ਅੱਜ ਮੇਰੀ ਇੰਨੀ ਕੀ ਹਾਜ਼ਰੀ ਰੱਖੋ ਜੀ,
1: ਮੈਨੂੰ
0: ਲੱਗਦਾ ਫਿਰ ਨੈਟਵਰਕ ਬਣਿਆ। ਥੈਂਕ ਯੂ ਜੀ, ਸ਼ੁਕਰੀਆ ਜੀ, ਕੱਲ ਨੂੰ ਲਵਾਂਗੇ। ਓਕੇ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ +358 449 ਸਟੂਡੀਓ ਦਾ ਨੰਬਰ ਹੈ, ਲਾਈਨਾਂ ਵੀ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਦੇ ਵਿਚ ਯੋਗਦਾਨ ਤੁਸੀਂ ਵੀ ਪਾ ਸਕਦੇ ਹੋ। ਤੇ ਤਦ ਤੱਕ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਜਾਣ ਤੋਂ ਪਹਿਲਾਂ ਜੋ ਟਰੰਪ ਸਾਹਿਬ ਮੇਕ ਇਨ ਇੰਡੀਆ ਮੋਦੀ ਸਾਹਿਬ ਬਣਾ ਰਹੇ ਨੇ ਤੇ ਉਧਰ ਦੂਸਰੇ ਪਾਸੇ ਮੇਕ ਗ੍ਰੇਟ ਅਮੈਰੀਕਾ ਜਿਹੜਾ ਅਗੇਨ ਦਾ ਲਾਰਾ ਲੱਪਾ ਜਿਹੜੇ ਨੇ ਟਰੰਪ ਸਾਹਿਬ ਵੀ ਉਧਰ ਲਾ ਰਹੇ ਨੇ ਲੰਮੇ ਸਮੇਂ ਤੋਂ ਤੇ ਜੇ ਡੀ ਵੈਸ ਸਾਹਿਬ ਜਿਹੜੇ ਨੇ ਕੁਝ ਸਵਾਲਾਂ ਦੇ ਘੇਰਿਆਂ ਦੇ ਵਿਚ ਜਿਹੜਾ ਘਿਰ ਗਏ ਨੇ। ਦੂਸਰੇ ਪਾਸੇ ਫੀਫਾ ਵਰਲਡ ਕੱਪ ਦੀ ਥੋੜੀ ਅਪਡੇਟ ਕਰਕੇ ਫਿਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਫੀਫਾ ਵਿਸ਼ਵ ਕੱਪ ਜਿਹੜਾ 2026 ਚ 24 ਜੂਨ ਦਾ ਜਿਹੜਾ ਅੱਜ ਦਾ ਸਿਲਸਿਲਾ ਹੈ ਬੇਹੱਦ ਰੋਮਾਂਚਕ ਤੇ ਰਿਕਾਰਡ ਤੋੜ ਰਿਹਾ। ਪੁਰਤਗਾਲ ਦੇ ਸਟਾਰ ਖਿਡਾਰੀ ਜਿਹੜੇ ਨੇ ਕ੍ਰਿਸਟਿਆਨੋ ਰੋਨਾਲਡੋ ਨੇ ਇਤਿਹਾਸ ਰਚਦਿਆਂ ਹੋਇਆ ਉਜ਼ਬੇਕਿਸਤਾਨ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਨੂੰ 5-0 ਦੀ ਇਕ ਤਰਫ਼ਾ ਜਿਹੜੀ ਜਿੱਤ ਦਵਾਈ ਹੈ। ਇਸ ਮੁਕਾਬਲੇ ਦੇ ਵਿਚ 2 ਗੋਲ ਦਾਗ ਕੇ 41 ਸਾਲਾ ਰੋਨਾਲਡੋ 6 ਵੱਖ-ਵੱਖ ਵਿਸ਼ਵ ਕੱਪਾਂ ਦੇ ਵਿਚ ਗੋਲ ਜਿਹੜਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਗਏ ਹੈ। ਦੂਜੇ ਪਾਸੇ ਇੰਗਲੈਂਡ ਤੇ ਘਾਨਾ ਵਿਚਕਾਰ ਜਿਹੜਾ ਖੇਡਿਆ ਗਿਆ ਵੱਡਾ ਮੁਕਾਬਲਾ 0-0 ਦੀ ਬਰਾਬਰੀ ਤੇ ਖਤਮ ਹੋਇਆ ਤੇ ਜਿੱਥੇ ਕਿ 79% ਪੁਜੀਸ਼ਨ ਦੇ ਬਾਵਜੂਦ ਇੰਗਲੈਂਡ ਦੀ ਟੀਮ ਜਿਹੜੀ ਹੈ ਘਾਨਾ ਦੇ ਮਜ਼ਬੂਤ ਰੱਖਿਆਤਮਕ ਘੇਰੇ ਨੂੰ ਤੋੜਨ ਦੇ ਵਿਚ ਜਿਹੜੀ ਹੈ ਅਸਫਲ ਰਹੀ ਹੈ। ਦਿਨ ਦੇ ਹੋਰ ਮੁਕਾਬਲਿਆਂ ਦੇ ਵਿਚ ਕੋਰੇਸ਼ੀਆ ਅਤੇ ਕੋਲੰਬੀਆ ਨੇ ਗਰੁੱਪ ਪੜਾਅ ਦੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਦਿਆਂ 1-0 ਦੇ ਨਜ਼ਦੀਕੀ ਫਰਕ ਦੇ ਨਾਲ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਕੋਰੇਸ਼ੀਆ ਨੇ ਪਨਾਮਾ ਨੂੰ ਜਿਹੜਾ ਐਟੇ ਬੁਡੀਮੀਰ ਦੇ ਜਿਹੜੇ ਨੇ ਗੋਲ ਦੀ ਬਦੌਲਤ 1-0 ਦੇ ਨਾਲ ਹਰਾਇਆ, ਜਦਕਿ ਕੋਲੰਬੀਆ ਨੇ ਡੀ ਆਰ ਕਾਂਗੋ ਤੇ 1-0 ਦੀ ਬਾਰੀਕ ਜਿੱਤ ਦੇ ਹਾਸਲ ਕਰਕੇ ਅਗਲੇ ਦੌਰ ਦੇ ਵੱਲ ਕਦਮ ਵਧਾ ਦਿੱਤਾ। ਇਨ੍ਹਾਂ ਨਤੀਜਿਆਂ ਨੇ ਵੱਖ ਵੱਖ ਗਰੁੱਪਾਂ ਦੇ ਵਿਚ ਨਾਕਆਊਟ ਦੀ ਦੌੜ ਨੂੰ ਹੋਰ ਵੀ ਜਿਹੜਾ ਦਿਲਚਸਪ ਜਿਹੜਾ ਬਣਾ ਦਿੱਤਾ। ਕੱਲ ਨੂੰ ਖੇਡੇ ਜਾਣ ਵਾਲੇ ਜਿਹੜੇ ਮੁਕਾਬਲੇ ਨੇ ਉਹਦੇ ਵਿਚ ਗਰੁੱਪ ਬਾਹਰ ਜਿਹੜਾ ਜੋ ਕੁਝ ਹੋਣਾ ਹੈ, ਗਰੁੱਪ ਸੀ ਤੇ ਏ ਦੇ ਜਿਹੜੇ ਮੁਕਾਬਲੇ ਆ ਸਵੇਰ ਦੇ ਮੈਚ ਹੋਣਗੇ, ਮੋਰਾਕੋ ਬਨਾਮ ਹੈਤੀ, ਸਕਾਟਲੈਂਡ ਬਨਾਮ ਬ੍ਰਾਜ਼ੀਲ, ਦੱਖਣੀ ਅਫਰੀਕਾ ਬਨਾਮ ਦੱਖਣੀ ਕੋਰੀਆ ਤੇ ਚੈੱਕ ਗਣਰਾਜ ਜਿਹੜਾ ਤੇ ਬਨਾਮ ਮੈਕਸੀਕੋ ਦਾ ਮੁਕਾਬਲਾ ਹੋਏਗਾ। ਇਸੇ ਤਰ੍ਹਾਂ ਗਰੁੱਪ ਈ ਦੇ ਵਿਚ ਮੁਕਾਬਲੇ ਦੇਰ ਰਾਤ ਨੂੰ ਹੋਣੇ ਆ, ਕਰਾਸਾਓ ਬਨਾਮ ਆਈਵਰੀ ਕੋਸਟ ਤੇ ਇਕਵਾਡੋਰ ਬਨਾਮ ਜਿਹੜਾ ਜਰਮਨੀ ਦਾ ਮੁਕਾਬਲਾ ਹੋਣਾ ਹੈ। ਅੱਗੇ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਕੰਟੀਨਿਊ ਕਰਦੇ ਆ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਆ। ਕਹਿੰਦੇ ਮੈਨੂੰ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ, ਹਿੰਦੂ ਆਸਥਾ ਜਿਹੜੀ ਹੈ ਉਹ ਤੋਂ ਖੁਸ਼ ਹਾਂ ਤੇ US ਉਪ ਰਾਸ਼ਟਰਪਤੀ JD ਵੈਸ ਦੀ ਪਤਨੀ ਊਸ਼ਾ ਦਾ ਜਿਹੜਾ ਬਿਆਨ ਆਇਆ। ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਸ ਇਨੀ ਦਿਨੀ ਕਾਫੀ ਚਰਚਾ ਦੇ ਵਿਚ ਨੇ। ਉਹ ਆਪਣੇ ਅਜੀਬੋ ਗਰੀਬ ਰਿਲੇਸ਼ਨਸ਼ਿਪ ਸਟੇਟਸ ਅਪਡੇਟਸ ਕਰਕੇ ਮੇਕ ਅਮਰੀਕਾ ਗ੍ਰੇਟ ਅਗੇਨ ਸਮਰਥਕਾਂ ਵਿਚਾਲੇ ਆਪਣੀ ਪਕੜ ਜਿਹੜਾ ਗੁਆਉਂਦੇ ਜਾ ਰਹੇ ਨੇ। ਵੈਸ ਨੇ ਹਾਲ ਹੀ ਦੇ ਵਿਚ ਸਵਿਟਜ਼ਰਲੈਂਡ ਦੇ ਵਿਚ ਆਪਣੀ ਸ਼ਾਂਤੀ ਯਾਤਰਾ ਦੇ ਦੌਰਾਨ ਜਿਹੜਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ ਸਮਰਥਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਤੀ ਆਪਣਾ ਪਿਆਰ ਜਿਹੜਾ ਜ਼ਾਹਰ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੀ ਜਿਹੜੀ ਮੌਜੂਦਗੀ ਦੇ ਵਿਚ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਜਿਹੜਾ ਮਜ਼ਾਕ ਦੇ ਵਿਚ ਕਿਹਾ ਕਿ ਮੇਰੀ ਜ਼ਿੰਦਗੀ ਦੇ ਵਿਚ 2 ਬਹੁਤ ਹੀ ਅਹਿਮ ਲੋਕ ਨੇ, ਇਕ ਭਾਰਤੀ ਤੇ ਇਕ ਪਾਕਿਸਤਾਨੀ। ਭਾਰਤੀ ਮੇਰੀ ਪਤਨੀ ਹੈ ਤੇ ਪਾਕਿਸਤਾਨੀ ਫੀਲਡ ਮਾਰਸ਼ਲ ਮੁਨੀਰ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਪੂਰੇ ਜੋਸ਼ ਦੇ ਨਾਲ ਇਹ ਵੀ ਕਿਹਾ ਕਿ ਮੈਨੂੰ ਪਾਕਿਸਤਾਨ ਦੇ ਨਾਲ ਪਿਆਰ ਹੈ। ਰਿਪਬਲਿਕਨ ਸੈਨੇਟਰ ਰਿਕ ਸਕਾਟ ਨੇ ਜਨਤਕ ਤੌਰ ਦੇ ਉਤੇ ਸ਼ਿਕਾਇਤ ਕੀਤੀ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਲੰਮਾ ਇਤਿਹਾਸ ਰਿਹਾ। ਇਸ ਵੇਲੇ ਉਹ ਕੋਈ ਸਾਰਥਕ ਸ਼ਾਂਤੀ ਹਾਸਲ ਕਰਨ ਦੀ ਬਜਾਏ ਇਰਾਨ ਦੀਆਂ ਦਹਾਕਿਆਂ ਪੁਰਾਣੀਆਂ ਅੱਤਵਾਦੀ ਮੁਹਿੰਮਾਂ ਨੂੰ ਜਿਹੜਾ ਬੜਾਵਾ ਦੇਣ ਦੇ ਵਿਚ ਜ਼ਿਆਦਾ ਦਿਲਚਸਪੀ ਲੈ ਰਹੇ ਨੇ। ਦੂਜੇ ਪਾਸੇ ਮੋਟਾਨਾ ਦੀ ਟੀਮ ਸ਼ੀਹੀ ਨੇ ਜਿਹੜਾ ਫੋਕਸ ਨਿਊਜ਼ ਨੂੰ ਦਸਿਆ ਕਿ ਇਸ ਦੇਸ਼ ਨੇ ਉਸਾਮਾ ਬਿਨ ਲਾਦਿਨ ਨੂੰ ਲੁਕਾਉਣ ਦੇ ਵਿਚ ਇਕ ਦਹਾਕਾ ਬਤਾਇਆ ਤੇ ISI ਰਾਹੀਂ ਇਆਤੁੱਲਾ ਨੂੰ ਜਿਹੜਾ ਫੰਡਿੰਗ ਦਿੱਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕੀ ਉਪ ਰਾਸ਼ਟਰਪਤੀ ਉਦੋਂ ਚਰਚਾ ਦੇ ਵਿਚ ਆ ਗਏ ਜਦੋਂ ਉਨ੍ਹਾਂ ਦੀ ਪਤਨੀ ਊਸ਼ਾ ਵੈਸ ਜਿਹੜੀ ਹੈ ਉਹਨੇ CBS ਨੂੰ ਜਿਹੜਾ ਸੀ ਨਿਊਜ਼ ਨੂੰ ਦਿੱਤੇ ਇਕ ਸਾਂਝੇ ਇੰਟਰਵਿਊ ਦੇ ਵਿਚ ਦਸਿਆ ਕਿ ਉਨ੍ਹਾਂ ਨੂੰ ਧਰਮ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ। ਊਸ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਇੱਕ ਅਜਿਹੇ ਹਿੰਦੂ ਪਰਿਵਾਰ ਦੇ ਵਿੱਚ ਪਲੀ ਵੱਡੀ ਹਾਂ ਹੋਈਆਂ ਜੋ ਬਹੁਤ ਸਥਿਰ ਸੀ ਤੇ ਮੈਨੂੰ ਆਪਣੇ ਲਈ ਕੁਝ ਵੱਖਰਾ ਲੱਭਣ ਦੀ ਉਸ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਹੈ ਜਿਵੇਂ ਉਨ੍ਹਾਂ ਜੇ ਡੀ ਵੈਸ ਨੂੰ ਹੋਈ ਹੈ। ਬਾਅਦ ਦੇ ਵਿੱਚ ਉਨ੍ਹਾਂ ਨੇ ਵੈਸ ਨੂੰ ਕਿਹਾ ਕਿ ਥੈਰਾਪੀ ਤੁਹਾਡੇ ਕੰਮ ਨਹੀਂ ਆਈ, ਚਰਚ ਕੰਮ ਆਉਂਦਾ ਹੈ। ਕੁਝ ਹੀ ਮਿੰਟਾਂ ਦੇ ਵਿੱਚ ਟਿੱਪਣੀਕਾਰਾਂ ਨੇ ਉਨ੍ਹਾਂ ਦੀਆਂ ਗੱਲਾਂ ਦਾ ਮਤਲਬ ਇਹ ਕੱਢ ਲਿਆ ਕਿ ਮੈਨੂੰ ਧਰਮ ਬਦਲਣ ਦੀ ਲੋੜ ਨਹੀਂ ਸੀ ਕਿਉਂਕਿ ਮੇਰਾ ਬਚਪਨ ਤੁਹਾਡੇ ਜਿੰਨਾ ਉਥਲ ਪੁਥਲ ਵਾਲਾ ਨਹੀਂ ਸੀ ਤੇ ਮੈਂ ਆਪਣੇ ਧਰਮ ਦੇ ਵਿੱਚ ਪੂਰੀ ਤਰ੍ਹਾਂ ਸਹਿਜ ਹਾਂ। ਧੰਨਵਾਦ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਗੁਰਦੁਆਰਾ ਜਿਹੜਾ ਕਲੈਸ਼ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਖਬਰ ਆਈ ਸੀ ਕੀਤੀ ਸੀ ਸਾਊਥ ਸਿੱਖ ਸੈਂਟਰ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਜਿਹੜਾ ਸਥਿਤ ਸਾਊਥ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜਿਹੜੀ ਹੈ ਉਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਨ੍ਹਾਂ ਨੂੰ ਤਨਖਾਹੀਆਂ ਧਾਰਮਿਕ ਤੌਰ ਦੇ ਉੱਤੇ ਦੋਸ਼ੀ ਕਰਾਰ ਦੇਣ ਦੇ ਫੈਸਲੇ ਦੇ ਉੱਤੇ ਸਵਾਲ ਉਠਾਏ ਨੇ। ਗੁਰਦੁਆਰਾ ਸਾਹਿਬ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਹੁਕਮਨਾਮੇ ਨੂੰ ਇੱਕ ਪਾਸੜ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਲੋਂ ਜਿਹੜਾ ਉਨ੍ਹਾਂ ਦਾ ਪੱਖ ਪੂਰੀ ਤਰ੍ਹਾਂ ਸੁਣੇ ਬਿਨਾਂ ਹੀ ਇਹ ਜਿਹੜਾ ਵੱਡਾ ਫੈਸਲਾ ਸੁਣਾ ਦਿੱਤਾ ਗਿਆ। ਕਮੇਟੀ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਕੁਝ ਲੋਕ ਲੰਬੇ ਸਮੇਂ ਤੋਂ ਇਤਰਾਜ਼ ਜਤਾ ਰਹੇ ਨੇ। ਇਹ ਮਸਲਾ ਸਥਾਨਕ ਅਦਾਲਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਵੀ ਚੱਲ ਰਿਹਾ। ਕਮੇਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਮੇਂ ਦੇ ਉੱਤੇ ਜਿਹੜਾ ਈਮੇਲ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਰਾਹੀਂ ਆਪਣਾ ਪੱਖ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਸੀ ਪਰ ਕੁਝ ਕਾਰਨਾਂ ਕਰਕੇ ਮੈਂਬਰ ਖੁਦ ਨਿੱਜੀ ਤੌਰ ਦੇ ਉੱਤੇ ਉੱਥੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਗਲਤ ਜਾਣਕਾਰੀ ਫੈਲਾ ਕੇ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ ਤੇ ਜਥੇਦਾਰ ਦਫ਼ਤਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿੱਚ ਵੀ ਕੀਤੀ ਹੈ ਤੇ ਪਰ ਕੋਈ ਵੀ ਜਵਾਬ ਨਹੀਂ ਮਿਲਿਆ। ਹੁਣ ਕਮੇਟੀ ਇਸ ਹੁਕਮਨਾਮੇ ਤੋਂ ਬਾਅਦ ਅਗਲੀ ਰਣਨੀਤੀ ਦੇ ਉੱਤੇ ਵਿਚਾਰ ਕਰ ਰਹੀ ਹੈ ਤੇ ਜਲਦੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਨਾਲ ਦੁਬਾਰਾ ਸੰਪਰਕ ਕਰੇਗੀ। ਪਿਛਲੇ ਦਿਨੀ ਅਕਾਲੀ ਦਲ ਦੇ ਵਫ਼ਦ ਦੇ ਕੈਨੇਡਾ ਦੌਰੇ ਦੇ ਦੌਰਾਨ ਮੀਡੀਆ ਨੇ ਇਹ ਮੁੱਦਾ ਚੁੱਕਿਆ ਸੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਉਨ੍ਹਾਂ ਨੇ ਸਾਫ਼ ਕੀਤਾ ਸੀ ਕਿ ਇਹ ਮਾਮਲਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਦੇ ਖੇਤਰ ਦਾ ਹੈ। ਇਸ ਦੇ ਲਈ SGPC ਇਸ ਦੇ ਵਿੱਚ ਜਿਹੜਾ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸੀਗਾ ਕਿ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਜਿਹੜੀ ਸਲਾਹ ਦਿੱਤੀ ਸੀ। ਇਹ ਉਦੋਂ ਦੋ ਫੈਸਲੇ ਆਏ ਸੀਗੇ ਜਦੋਂ ਮਹਾਂ ਸਾਹਿਬ ਦਾ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਇੱਕ ਗੁਰੂ ਘਰ ਦਾ ਤੇ ਕੈਨੇਡਾ ਦੇ ਇੱਕ ਗੁਰੂ ਘਰ ਦਾ ਮਸਲਾ ਸੀਗਾ। ਇਹ ਦੋ ਕਮੇਟੀਆਂ ਦੇ ਉੱਤੇ ਐਕਸ਼ਨ ਵੀ ਲਿਆ ਗਿਆ ਸੀ। ਪਰਮਾਣੂ ਟਿਕਾਣਿਆਂ ਦੀ ਜਾਂਚ ਹੋ ਕੇ ਰਹੇਗੀ। ਇਰਾਨ ਦੀ ਨਾਂ ਨੁੱਕਰ ਵਿਚਾਲੇ IAEA ਮੁਖੀ ਜਿਹੜੇ ਨੇ ਉਹਦਾ ਦੋ ਟੁੱਕ ਜਵਾਬ ਆ ਗਿਆ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਮਾਰੀਓਨੋ ਗਰੋਸੀ ਨੇ ਜਿਹੜਾ ਬੁੱਧਵਾਰ ਨੂੰ ਸਪਸ਼ਟ ਅੱਜ ਕਰ ਦਿੱਤਾ, ਸੰਕੇਤ ਦਿੱਤੇ ਹੈ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਇਰਾਨ ਦੇ ਨਿਊਕਲੀਅਰ ਇਨਰੀਚਮੈਂਟ ਸਾਈਟਸ ਯਾਨੀ ਕਿ ਪਰਮਾਣੂ ਸੰਵਰਧਨ ਕੇਂਦਰਾਂ ਦਾ ਜਿਹੜਾ ਨਿਰਮਾਣ ਨਿਰੀਖਣ ਕਰੇਗੀ। ਇਹ ਨਿਰੀਖਣ ਅਮਰੀਕਾ ਤੇ ਇਰਾਨ ਵਿਚਕਾਰ ਜੰਗ ਨੂੰ ਖਤਮ ਕਰਨ ਦੇ ਲਈ ਹੋਏ ਅੰਤਰਿਮ ਸਮਝੌਤੇ ਦਾ ਇਕ ਅਹਿਮ ਜਿਹੜਾ ਹਿੱਸਾ ਮੰਨਿਆ ਜਾ ਰਿਹੈ। ਜਪਾਨ ਦੇ ਫੁਕੂਸ਼ੀਮਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਗਰੋਸੀ ਨੇ ਕਿਹਾ ਕਿ ਹਾਲਾਂਕਿ ਰਾਜਨੀਤਿਕ ਬਿਆਨਬਾਜ਼ੀ ਹੋ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਨੇ ਤੇ ਉਨ੍ਹਾਂ ਕਿਹਾ ਕਿ ਉਸ ਸਮਝੌਤੇ ਦੇ ਵਿਚ ਸਪਸ਼ਟ ਲਿਖਿਆ ਗਿਆ ਕਿ ਪਰਮਾਣੂ ਗਤੀਵਿਧੀਆਂ ਦੀ ਨਿਗਰਾਨੀ IAEA ਦੇ ਵੱਲੋਂ ਕੀਤੀ ਜਾਏਗੀ ਏਜੰਸੀ ਵੱਲੋਂ। ਗਰੋਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਂਚ ਭਾਵੇਂ ਅੱਜ ਹੋਵੇ ਜਾਂ 10 ਦਿਨਾਂ ਦੇ ਬਾਅਦ ਪਰ ਇਹ ਹੋ ਕੇ ਰਹੇਗੀ। ਇਸ ਜਾਂਚ ਨੂੰ ਲੈ ਕੇ ਅਮਰੀਕਾ ਤੇ ਇਰਾਨ ਵਿਚਾਲੇ ਟਕਰਾਅ ਵਾਲੇ ਬਿਆਨ ਸਾਹਮਣੇ ਆ ਰਹੇ ਨੇ। ਅਮਰੀਕੀ ਉਪ ਰਾਸ਼ਟਰਪਤੀ JD Vance ਦੇ ਦਾਅਵੇ ਦੇ ਉਲਟ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਈਲ ਬਗਾਈ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਅਮਰੀਕੀ ਬੰਬਾਰੀ ਦਾ ਸ਼ਿਕਾਰ ਹੋਏ ਟਿਕਾਣਿਆਂ ਦੀ ਜਾਂਚ ਦੇ ਲਈ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਬੁਲਾਉਣ ਦੀ ਜਿਹੜੀ ਹੈ ਫਿਲਹਾਲ ਕੋਈ ਯੋਜਨਾ ਨਹੀਂ ਹੈ। ਅਸਲ ਦੇ ਵਿਚ ਕਿਉਂ ਇਹ ਜਾਂਚ ਜਿਹੜੀ ਅਹਿਮ ਦੱਸੀ ਜਾ ਰਹੀ ਹੈ? ਮਾਹਰਾਂ ਦੇ ਅਨੁਸਾਰ ਇਹ ਜਾਂਚ ਬੇਹੱਦ ਜ਼ਰੂਰੀ ਹੈ ਕਿਉਂਕਿ ਸਮਝੌਤੇ ਦੇ ਤਹਿਤ ਇਰਾਨ ਦੇ ਉੱਚ ਪੱਧਰੀ ਯੂਰੇਨੀਅਮ ਭੰਡਾਰ ਨੂੰ ਘਟਾਉਣਾ ਲਾਜ਼ਮੀ ਹੈ। ਸਾਲ 2025 ਦੇ ਵਿਚ ਹੋਈ 12 ਦਿਨਾਂ ਦੀ ਜੰਗ ਦੇ ਦੌਰਾਨ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਨਤਾਜ ਫੋਰਦੋ ਅਤੇ ਇਸਫਾਨ ਵਰਗੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਅਨੁਮਾਨ ਹੈ ਕਿ ਇਰਾਨ ਦੇ ਕੋਲ ਇਸ ਸਮੇਂ 60% ਤੱਕ ਸਵਰਧਿਤ ਜਿਹੜਾ ਇੰਨਾ ਯੂਰੇਨੀਅਮ ਮੌਜੂਦ ਹੈ ਜਿਸ ਦੇ ਨਾਲ ਉਹ 10 ਪਰਮਾਣੂ ਬੰਬ ਬਣਾ ਸਕਦਾ ਹੈ। IAEA ਨੂੰ ਡਰ ਹੈ ਕਿ ਈਰਾਨ ਆਪਣੇ ਯੂਰੇਨੀਅਮ ਭੰਡਾਰ ਨੂੰ ਕਿਸੇ ਗੁਪਤ ਥਾਂ ਦੇ ਉੱਤੇ ਤਬਦੀਲ ਕਰ ਸਕਦਾ ਹੈ। ਇਸ ਦੇ ਲਈ ਪਰਮਾਣੂ ਕੇਂਦਰਾਂ ਤੇ ਉੱਥੇ ਲੱਗੀਆਂ ਜਿਹੜੀਆਂ ਨੇ ਸੈਂਟਰੀਫਿਊਜ਼ ਮਸ਼ੀਨਾਂ ਦੀ ਸਥਿਤੀ ਦੀ ਪੋਜੀਸ਼ਨ ਜਿਹੜੀ ਹੈ ਪੁਸ਼ਟੀ ਕਰਨਾ ਏਜੰਸੀ ਦੇ ਲਈ ਸਭ ਤੋਂ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਦੂਸਰੇ ਪਾਸੇ ਜੰਗ ਜਿਹੜੀ ਰੁਕੀ ਹੈ ਤੇ ਹੋਰਮੁਜ਼ ਖੁੱਲਣ ਤੋਂ ਬਾਅਦ ਵੀ ਖਾੜੀ ਓਮਾਨ ਦੇ ਵਿੱਚ ਜਾਰੀ ਰਹੇਗੀ ਜਲ ਸੈਨਾ ਦੀ ਤੈਨਾਤੀ। ਕੱਚੇ ਤੇਲ ਦੇ ਕਾਰਗੋ ਅਤੇ ਵਪਾਰ ਦੇ ਲਈ ਹੋਰਮੁਜ਼ ਦੀ ਜਲ ਮਾਰਗ ਜਿਹੜੀ ਹੈ ਉਹਦੇ ਖੁੱਲਣ ਦੇ ਬਾਵਜੂਦ ਭਾਰਤੀ ਜਲ ਸੈਨਾ ਖਾੜੀ ਓਮਾਨ ਦੇ ਵਿੱਚ ਆਪਣੀ ਮੌਜੂਦਗੀ ਜਿਹੜੀ ਹੈ ਬਰਕਰਾਰ ਰੱਖੇਗੀ। ਜਲ ਸੈਨਾ ਨੇ ਜੂਨ 2019 ਤੋਂ ਖਾੜੀ ਓਮਾਨ ਦੇ ਵਿੱਚ ਇੱਕ ਨਿਰੰਤਰ ਤੇ ਅਟੁੱਟ ਜਿਹੜਾ ਮੌਜੂਦਗੀ ਬਣਾਈ ਰੱਖੀ ਹੈ ਤੇ ਇਸ ਤੈਨਾਤੀ ਨੂੰ ਆਪਰੇਸ਼ਨ ਸੰਕਲਪ ਕਿਹਾ ਜਾਂਦਾ ਹੈ। ਖਾੜੀ ਓਮਾਨ ਉਹ ਜਲ ਖੇਤਰ ਹੈ ਜੋ ਹੋਰਮੁਜ਼ ਦੇ ਜਲਡ ਮਰੂ ਮੱਧ ਤੋਂ ਨਿਕਲਣ ਵਾਲੇ ਰਸਤੇ ਦੇ ਉੱਤੇ ਸਥਿਤ ਹੈ। ਜੰਗੀ ਬੇੜਿਆਂ ਸਮੇਤ ਹੋਰ ਸੰਪਤੀਆਂ ਦੀ ਤੈਨਾਤੀ ਜਾਰੀ ਰਹੇਗੀ ਤੇ ਜੇ ਲੋੜ ਪਈ ਤਾਂ ਭਾਰਤ ਜਾਣ ਵਾਲੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਵੀ ਕੀਤੀ ਜਾਵੇਗੀ। ਦੂਸਰੇ ਪਾਸੇ ਹੁਣ ਈਰਾਨ ਦੇ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ ਸਾਹਿਬ ਤੇ ਅਮਰੀਕੀ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਕਾਂਗਰਸ ਦੇ ਉੱਪਰਲੇ ਸਦਨ ਸੈਨੇਟ ਨੇ ਮੰਗਲਵਾਰ ਕੱਲ੍ਹ ਬੀਤੇ ਚ ਨੂੰ ਪਹਿਲੀ ਵਾਰ ਯੁੱਧ ਸ਼ਕਤੀਆਂ ਦੇ ਸਬੰਧੀ ਮਤੇ ਨੂੰ ਜਿਹੜਾ ਮਨਜ਼ੂਰੀ ਦਿੱਤੀ ਹੈ ਤਾਂ ਜੋ ਈਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਿਆ ਜਾ ਸਕੇ। ਅਮਰੀਕੀ ਕਾਨੂੰਨ ਸਾਜ ਰਾਸ਼ਟਰਪਤੀ ਡੋਨਲਡ ਟਰੰਪ ਦੇ ਯੁੱਧ ਨੂੰ ਖਤਮ ਕਰਨ ਦੇ ਯਤਨਾਂ ਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੇ ਨੇ। ਯੁੱਧ ਸ਼ੁਰੂ ਕਰਨ ਦਾ ਫੈਸਲਾ ਅਮਰੀਕੀ ਪ੍ਰਸ਼ਾਸਨ ਦੇ ਦੁਆਰਾ ਲਿਆ ਗਿਆ ਸੀ ਪਰ ਹੁਣ ਇਸ ਨੂੰ ਸੰਸਦ ਤੋਂ ਫੰਡਿੰਗ ਦੀ ਜ਼ਰੂਰਤ ਹੈ। ਸੈਨੇਟ ਨੇ ਯੁੱਧ ਨੂੰ ਰੋਕਣ ਦੀ ਆਪਣੀ 10ਵੀਂ ਕੋਸ਼ਿਸ਼ ਕੀਤੀ ਹੈ। ਮਤੇ ਦੇ ਵਿੱਚ ਪੱਖ ਦੇ ਵਿੱਚ 50 ਵੋਟਾਂ ਤੇ ਵਿਰੋਧ ਦੇ ਵਿੱਚ 48 ਵੋਟਾਂ ਪਈਆਂ ਨੇ ਜੋ ਕਿ ਪਿਛਲੀਆਂ ਕੋਸ਼ਿਸ਼ਾਂ ਤੋਂ ਜਿਹੜਾ ਹੈਰਾਨੀਜਨਕ ਮੋੜ ਹੈ। ਇਹ ਜਿਹੜਾ ਮਤਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਇਸ ਨੂੰ ਪੂਰੀ ਕਾਨੂੰਨਾਂ ਦਾ ਜਿਹੜਾ ਦਰਜਾ ਹਾਸਲ ਨਹੀਂ ਹੈ ਪਰ ਇਹ ਯੁੱਧ ਅਤੇ ਇਸ ਨੂੰ ਖਤਮ ਕਰਨ ਦੇ ਲਈ ਈਰਾਨ ਦੇ ਨਾਲ ਟਰੰਪ ਦੇ ਸਮਝੌਤੇ ਬਾਰੇ ਪ੍ਰਤੀਨਿਧੀ ਸਭਾ ਤੇ ਸੈਨੇਟ ਦੇ ਵਿੱਚ ਬਹੁਤ ਸਾਰੇ ਰਿਪਬਲਿਕਨਾਂ ਦੀਆਂ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਸਦਨ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਨੇਟ ਦੇ ਡੈਮੋਕਰੇਟਿਕ ਨੇਤਾ ਚੱਕ ਸ਼ੂਮਰ ਹੁਣਾਂ ਨੇ ਸੈਨੇਟ ਦੇ ਵਿੱਚ ਵੱਡੀ ਗਿਣਤੀ 'ਚ ਰਿਪਬਲਿਕਨਾਂ ਦੇ ਅਮਰੀਕੀ ਜਨਤਾ ਦੀ ਬਜਾਏ ਵਾਰ ਵਾਰ ਟਰੰਪ ਅਤੇ ਉਨ੍ਹਾਂ ਦੇ ਜੰਗ ਜਾਰੀ ਰੱਖਣ ਦੇ ਫੈਸਲੇ ਦਾ ਪੱਖ ਲਿਆ ਹੈ। ਸ਼ੂਮਰ ਨੇ ਕਿਹਾ ਕਿ ਅਮਰੀਕੀਆਂ ਨੇ ਟਰੰਪ ਦੀ ਈਰਾਨ ਦੇ ਵਿੱਚ ਇਤਿਹਾਸਕ ਗਲਤੀ ਦੀ ਕੀਮਤ ਚੁਕਾਈ ਹੈ ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਇਤਿਹਾਸ ਦੇ ਵਿੱਚ ਅਮਰੀਕੀ ਵਿਦੇਸ਼ ਨੀਤੀ ਦੇ ਸਭ ਤੋਂ ਭੈੜੇ ਫੈਸਲਿਆਂ ਦੇ ਵਿੱਚੋਂ ਇੱਕ ਦੇ ਵਜੋਂ ਦਰਜ ਰਹੇਗਾ। ਇਸ ਤੋਂ ਪਹਿਲਾਂ ਵੱਧ ਤੋਂ ਵੱਧ 4 ਰਿਪਬਲਿਕਨ ਸੈਨੇਟਰਾਂ ਨੇ ਯੁੱਧ ਸ਼ਕਤੀਆਂ ਦੇ ਮਤੇ ਦੇ ਹੱਕ ਦੇ ਵਿੱਚ ਵੋਟ ਦਿੱਤੀ ਸੀ ਤੇ ਉਨ੍ਹਾਂ ਨੇ ਮੰਗਲਵਾਰ ਨੂੰ ਦੁਬਾਰਾ ਇਸ ਦਾ ਸਮਰਥਨ ਕੀਤਾ। ਇਨ੍ਹਾਂ ਦੇ ਵਿੱਚ ਅਲਾਸਕਾ ਦੀ ਲੀਜ਼ਾ ਮੁਰਕੋਵਸਕੀ, ਮੇਨ ਦੀ ਸੂਜ਼ਨ ਕੋਲਨਿਜ਼, ਕੈਟਕੀ ਦੀ ਜਿਹੜੀ ਹੈ ਰੈਡਪਾਲ ਅਤੇ ਲੁਈਸਿਆਨਾ ਦੀ ਜਿਹੜੀ ਹੈ ਬਿੱਲ ਕੈਸੀਡੀ ਜਿਹੜੀ ਸ਼ਾਮਲ ਨੇ। ਪੈਨਸਲਵੇਨੀਆ ਦੇ ਜਿਹੜੇ ਨੇ ਡੈਮੋਕਰੇਟਿਕ ਸੈਨੇਟਰ ਜੌਨ ਫੈਟਰਮੈਨ ਨੇ ਮਤੇ ਦੇ ਵਿਰੁੱਧ ਜਿਹੜਾ ਵੋਟ ਦਿੱਤੀ ਹੈ। ਇਹ ਵੋਟ ਅਜਿਹੇ ਸਮੇਂ ਆਈ ਹੈ ਜਦੋਂ ਪੈਟਾਗਨ ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫ਼ਤਰ ਜਿਹੜਾ ਮੁੱਖ ਤੌਰ ਦੇ ਉੱਤੇ ਈਰਾਨ ਯੁੱਧ ਤੋਂ ਬਾਅਦ ਗੋਲਾ ਬਾਰੂਦ ਅਤੇ ਹਥਿਆਰਾਂ ਦੇ ਆਪਣੇ ਭੰਡਾਰ ਨੂੰ ਭਰਨ ਦੇ ਲਈ ਕਾਂਗਰਸ ਤੋਂ 80 ਬਿਲੀਅਨ ਅਮਰੀਕਨ ਡਾਲਰ ਦੀ ਮੰਗ ਕਰ ਰਿਹਾ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ ਦੇ ਵਿੱਚ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਭਾਰਤ ਦੇ ਵਿਰੋਧੀ ਨਫ਼ਰਤ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ ਭਾਰਤੀ ਅਮਰੀਕੀ ਕਾਨੂੰਨ ਸਾਜ਼ਾਂ ਦੇ ਭਾਈਚਾਰੇ ਦੇ ਮੈਂਬਰਾਂ ਨੂੰ ਚੋਣਾਂ ਲੜਨ ਅਤੇ ਜਨਤਕ ਜੀਵਨ ਦੇ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਜਿਹੜੀ ਹੈ ਸੁਣੀ ਜਾ ਸਕੇ। ਮੰਗਲਵਾਰ ਕੱਲ੍ਹ ਬੀਤੇ ਚ ਕੈਪੀਟਲ ਹਿੱਲ ਦੇ ਉੱਤੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਦੁਆਰਾ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਂਗਰਸਮੈਨ ਰਾਜਾ ਕ੍ਰਿਸ਼ਨ ਮੂਰਤੀ ਹੁਣਾਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਪੜ੍ਹੇ ਲਿਖੇ ਤੇ ਖੁਸ਼ਹਾਲ ਭਾਈਚਾਰਿਆਂ ਦੇ ਵਿੱਚੋਂ ਹੋਣ ਦੇ ਬਾਵਜੂਦ ਭਾਰਤੀ ਅਮਰੀਕੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਉਨ੍ਹਾਂ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਰਾਜਨੀਤਿਕ ਪ੍ਰਕਿਰਿਆ ਦੇ ਵਿੱਚ ਵਧੇਰੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਦੂ ਵਿਰੋਧੀ, ਭਾਰਤ ਵਿਰੋਧੀ ਤੇ ਦੇਸ਼ੀ ਵਿਰੋਧੀ ਜਿਹੜੇ ਨੇ ਨਫ਼ਰਤ ਵੱਧ ਰਹੀ ਹੈ। ਇਲੀਨੋਇਸ ਦੇ ਜਿਹੜਾ ਇੱਕ ਕਾਨੂੰਨ ਸਾਜ ਕ੍ਰਿਸ਼ਨ ਮੂਰਤੀ ਉਨ੍ਹਾਂ ਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ ਹੋਣ ਦਾ ਸਮਾਂ ਆ ਗਿਆ ਹੈ। ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ, ਬੋਲਣਾ ਪਵੇਗਾ, ਅੱਗੇ ਆਉਣਾ ਪਵੇਗਾ। ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਡੀ ਆਵਾਜ਼ ਹਰ ਜਗ੍ਹਾ ਜਿਹੜੀ ਸੁਣੀ ਜਾਵੇ। ਕ੍ਰਿਸ਼ਨਾ ਮੂਰਤੀ ਉਨ੍ਹਾਂ ਨੇ ਭਾਰਤੀ ਅਮਰੀਕੀਆਂ ਨੂੰ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਤ ਹੋਣ ਦੀ ਪਰਵਾਹ ਕੀਤੇ ਬਿਨਾਂ ਹਰ ਪੱਧਰ ਦੇ ਉੱਤੇ ਅਹੁਦਾ ਅਹੁਦੇ ਲਈ ਚੋਣ ਲੜਨ ਦੇ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਹੁਦੇ ਦੇ ਲਈ ਚੋਣ ਲੜਨ ਬਾਰੇ ਵਿਚਾਰ ਕਰੋ, ਭਾਵੇਂ ਇਹ ਸਿਟੀ ਕੌਂਸਲ ਦੇ ਲਈ ਹੋਵੇ, ਭਾਵੇਂ ਤੁਸੀਂ ਰਿਪਬਲਿਕਨ ਹੋ, ਚਾਹੇ ਉਹ ਡੈਮੋਕ੍ਰੈਟਿਕ ਜਾਂ ਸੁਤੰਤਰ, ਇਸ ਦੇ ਨਾਲ ਮੇਰੇ ਲਈ ਕੋਈ ਫਰਕ ਨਹੀਂ ਪੈਂਦਾ। ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਦੇ ਵਿਚ ਇਕ ਪੁਰਾਣੀ ਕਹਾਵਤ ਹੈ ਕਿ ਜੇਕਰ ਤੁਹਾਡੇ ਕੋਲ ਫੈਸਲਾ ਲੈਣ ਵਾਲੀ ਮੇਜ਼ ਦੇ ਉੱਤੇ ਜਗ੍ਹਾ ਨਹੀਂ ਹੈ ਤਾਂ ਤੁਸੀਂ ਇਕ ਨਿਸ਼ਾਨਾ ਹੋ। ਤੁਹਾਡੇ ਵਿਚੋਂ ਕੋਈ ਵੀ ਸਾਡੇ ਪਰਿਵਾਰ ਅਤੇ ਸਾਡੇ ਹਿੱਤ ਨਿਸ਼ਾਨਾ ਬਣਨ ਦਾ ਜੋਖਮ ਨਹੀਂ ਉਠਾ ਸਕਦੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਾਂਗੇ ਦੋਸਤੋ। ਖਮਨੇਈ ਦੇ ਅੰਤਮ ਸੰਸਕਾਰ ਦੇ ਵਿਚ ਸ਼ਾਮਲ ਹੋਣਗੇ ਪੀਐਮ ਮੋਦੀ ਸਾਹਿਬ ਤੇ ਇਰਾਨ ਦੇ ਰਾਸ਼ਟਰਪਤੀ ਨੇ ਸੱਦਾ ਦਿੱਤਾ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਸਰਵਉੱਚ ਨੇਤਾ ਰਹੇ ਆਯਤੁੱਲਾ ਅਲੀ ਖਮਨੇਈ ਦੇ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ। ਡਿਪਲੋਮੈਟ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜੀਆਂ ਰਸਮਾਂ 5 ਤੋਂ 9 ਜੁਲਾਈ ਤੱਕ ਹੋਣਗੀਆਂ ਤੇ ਪ੍ਰਧਾਨ ਮੰਤਰੀ ਨੂੰ ਸੱਦਾ ਮਿਲਣ ਦੀ ਪੁਸ਼ਟੀ ਭਾਰਤ ਨੇ ਅਜੇ ਨਹੀਂ ਕੀਤੀ ਹੈ। ਖਮਨੇਈ ਨੇ 3 ਦਹਾਕਿਆਂ ਤੱਕ ਇਰਾਨ ਦੇ ਸ਼ਾਸਨ ਕੀਤਾ ਹੈ। ਉਹ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਸੰਯੁਕਤ ਰੂਪ ਦੇ ਨਾਲ ਇਰਾਨ ਦੇ ਉੱਤੇ ਕੀਤੇ ਗਏ ਹਮਲੇ ਦੇ ਵਿਚ ਮਾਰੇ ਗਏ ਸਨ। ਡਿਪਲੋਮੈਟ ਸੂਤਰਾਂ ਨੇ ਦਸਿਆ ਕਿ ਰਾਸ਼ਟਰੀ ਜਿਹੜੇ ਆਪਣੇ ਪਜੇਸ਼ਕੀਅਨ ਨੇ ਪੀਐਮ ਮੋਦੀ ਹੁਣਾਂ ਨੂੰ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ। ਖਮਨੇਈ ਦੇ ਜਿਹੜਾ ਅੰਤਮ ਸੰਸਕਾਰ ਦੇ ਨਾਲ ਜੁੜੇ ਪ੍ਰੋਗਰਾਮ 5, 6 ਤੇ 7 ਜੁਲਾਈ ਨੂੰ ਤਹਿਰਾਨ ਅਤੇ ਕੌਮ ਦੇ ਵਿਚ ਆਯੋਜਿਤ ਕੀਤੇ ਜਾਣਗੇ, ਜਦੋਂ ਕਿ ਅੰਤਮ ਪ੍ਰੋਗਰਾਮ 9 ਜੁਲਾਈ ਨੂੰ ਮਸ਼ਹਦ ਸ਼ਹਿਰ ਦੇ ਵਿਚ ਹੋਵੇਗਾ। ਅਮਰੀਕਾ ਨੇ ਵੈਨਜ਼ੂਏਲਾ ਦੇ ਤੇਲ ਤੋਂ ਜੰਗ ਦੀ ਕੀਮਤ 28 ਗੁਣਾ ਵਸੂਲ ਲਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੈਨਜ਼ੂਏਲਾ ਦੇ ਵਿਚ ਆਪਣੀ ਜੰਗ ਦੀ ਕੀਮਤ ਦਾ 28 ਗੁਣਾ ਪਹਿਲਾਂ ਹੀ ਜਿਹੜਾ ਵੈਨਜ਼ੂਏਲਾ ਦੇ ਤੇਲ ਦੇ ਰਾਹੀਂ ਵਸੂਲ ਕਰ ਚੁੱਕਿਆ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਤੋਂ ਬਹੁਤ ਪੈਸਾ ਕਮਾ ਰਿਹਾ। ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਜੰਗ ਨੂੰ ਜਿੱਤਣ ਦੇ ਵਿਚ ਸਿਰਫ 48 ਮਿੰਟ ਲੱਗੇ ਨੇ, ਅਸੀਂ ਉਥੋਂ ਲੱਖਾਂ ਬੈਰਲ ਤੇਲ ਬਾਹਰ ਲੈ ਕੇ ਆਏ ਹਾਂ। ਇਹ ਅੰਕੜਾ ਟਰੰਪ ਦੇ ਪਿਛਲੇ ਦਾਅਵੇ ਤੋਂ ਵੱਖਰਾ ਹੈ, ਜਦੋਂ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਉਸ ਰਕਮ ਦਾ 42 ਗੁਣਾ ਵਸੂਲ ਕਰ ਲਿਆ। ਇਹ ਬਿਆਨ ਅਮਰੀਕਾ ਵੱਲੋਂ ਜਨਵਰੀ ਦੇ ਵਿਚ ਵੈਨਜ਼ੂਏਲਾ ਵਿਰੁੱਧ ਫੌਜੀ ਹਮਲਾ ਸ਼ੁਰੂ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਇਆ। ਫੌਜੀ ਕਾਰਵਾਈ ਦੇ ਕਾਰਨ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਵੈਨਜ਼ੂਏਲਾ ਦੇ ਤੇਲ ਖੇਤਰ ਦੇ ਉੱਤੇ ਅਮਰੀਕੀ ਪ੍ਰਭਾਵ ਦਾ ਜਿਹੜਾ ਮਹੱਤਵਪੂਰਨ ਵਿਸਤਾਰ ਹੋਇਆ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਤੇਲ ਅਤੇ ਗੈਸ ਉਤਪਾਦਨ ਦੀ ਗਣਨਾ ਕਰਦੇ ਸਮੇਂ ਵੈਨਜ਼ੂਏਲਾ ਨੂੰ ਵੀ ਸ਼ਾਮਲ ਜਿਹੜਾ ਕੀਤਾ ਜਾਣਾ ਹੈ ਚਾਹੀਦਾ ਹੈ, ਕਿਉਂਕਿ ਇਹ ਦੇਸ਼ ਮੂਲ ਰੂਪ ਦੇ ਵਿਚ ਅਮਰੀਕੀ ਊਰਜਾ ਲੈਂਡਸਕੇਪ ਦਾ ਜਿਹੜਾ ਹਿੱਸਾ ਹੈ। ਅਮਰੀਕਾ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਨੇ ਟਰੰਪ ਪਰਿਵਾਰ ਦੇ ਲਗਜ਼ਰੀ ਰਿਜ਼ਾਰਟ ਨੂੰ ਲੈ ਕੇ ਇੱਥੇ ਯੂਰਪ ਦੇ ਵਿਚ ਜਿਹੜਾ ਬਖੇੜਾ ਖੜਾ ਹੋਇਆ, ਵਿਵਾਦ ਛਿੜਿਆ। ਅਲਬਾਨੀਆ ਦੇ ਵਿਚ ਸੜਕਾਂ ਦੇ ਉੱਤੇ ਉਤਰੇ ਹੈ ਲੋਕ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਚਲੋ ਕੋਸੋਵੋ ਹੋ ਗਿਆ, ਅਲਬਾਨੀਆ ਹੋ ਗਿਆ ਤੇ ਇਨ੍ਹਾਂ ਤੋਂ ਜਿਹੜੀ ਹੈ ਆਜ਼ਾਦੀ ਦਵਾਈ ਇਨ੍ਹਾਂ ਨੂੰ, ਪਰ ਉੱਥੇ ਹੁਣ ਜਿਹੜਾ ਅਲਬਾਨੀ ਲੋਕ ਜਿਹੜੇ ਨੇ ਇਨ੍ਹਾਂ ਚੀਜ਼ਾਂ ਦੇ ਖਿਲਾਫ਼ ਹੋ ਰਹੇ ਨੇ, ਚਾਹੇ ਉੱਥੇ ਇਨ੍ਹਾਂ ਦੇ ਆਰਮੀ ਕੈਂਪ ਅਜੇ ਵੀ ਸਥਾਪਿਤ ਹੈ। ਟਰੰਪ ਦੇ ਜਵਾਈ ਜੈਰਡ ਕੁਸ਼ਨਰ ਤੇ ਉਨ੍ਹਾਂ ਦੀ ਪਤਨੀ ਇਵਾਕਾ ਟਰੰਪ ਦਾ ਲਗਜ਼ਰੀ ਰਿਜ਼ੋਰਟ ਪ੍ਰੋਜੈਕਟ ਜਿਹੜਾ ਅਲਬਾਨੀਆ ਦੇ ਵਿਚ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਨਾਲ ਹੀ ਚੌਗਿਰਦਾ ਸੰਗਠਨਾਂ, ਸਥਾਨਕ ਨਾਗਰਿਕਾਂ ਤੇ ਵਿਰੋਧੀ ਸਮੂਹਾਂ ਨੇ ਇਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਵਿਰੋਧੀ ਸਮੂਹ ਨੇ ਇਸ ਖਿਲਾਫ਼ ਮੋਰਚੇ ਖੋਲ੍ਹਣ ਤੇ ਬਾਅਦ ਵਿਰੋਧੀਆਂ ਦਾ ਦੋਸ਼ ਹੈ ਕਿ ਇਹ ਪ੍ਰੋਜੈਕਟ ਸੁਰੱਖਿਅਤ ਜੰਗਲੀ ਜੀਵ ਖੇਤਰਾਂ ਤੇ ਪ੍ਰਵਾਸੀ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾ ਸਕਦੈ। ਅਲਬਾਨੀਆਈ ਸਰਕਾਰ ਇਸ ਪ੍ਰੋਜੈਕਟ ਨੂੰ ਦੇਸ਼ ਦੇ ਵਿਚ ਜਿਹੜਾ ਉੱਚ ਪੱਧਰੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਦੱਸ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇਗਾ। ਦੂਜੇ ਪਾਸੇ ਚੌਗਿਰਦਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਆਰਥਿਕ ਲਾਭ ਦੇ ਲਈ ਜੈਵ ਵੰਨ ਸਵੰਨਤਾ ਜਿਹੜੀ ਹੈ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਕੁਝ ਹਫ਼ਤਿਆਂ ਤੋਂ ਰਾਜਧਾਨੀ ਤਿਰਾਨਾ ਸਮੇਤ ਕਈ ਸ਼ਹਿਰਾਂ ਦੇ ਵਿਚ ਵਿਖਾਵੇ ਹੋ ਰਹੇ ਨੇ ਤੇ ਵਿਖਾਵਾਕਾਰੀਆਂ ਨੇ ਅਲਬਾਨੀਆ ਵਿਕਾਊ ਨਹੀਂ ਹੈ ਤੇ ਫਲੇਮਿੰਗੋ ਕ੍ਰਾਂਤੀ ਵਰਗੇ ਨਾਅਰਿਆਂ ਦੇ ਨਾਲ ਰੈਲੀਆਂ ਕੱਢੀਆਂ ਨੇ। ਸਥਾਨਕ ਭਾਈਚਾਰਿਆਂ ਤੇ ਚੌਗਿਰਦਾ ਸਮੂਹਾਂ ਦਾ ਕਹਿਣਾ ਹੈ ਕਿ ਵਿਕਾਸ ਯੋਜਨਾਵਾਂ ਦੇ ਵਿਚ ਚੌਗਿਰਦੇ ਦੇ ਸੰਤੁਲਨ ਨੂੰ ਜਿਹੜਾ ਅਣਗੋਲਿਆ ਕੀਤਾ ਨਹੀਂ ਜਾ ਸਕਦਾ ਹੈ ਤੇ ਉਨ੍ਹਾਂ ਵੱਲੋਂ ਸਰਕਾਰਾਂ ਵੱਲੋਂ ਇਸ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ। ਪ੍ਰੋਜੈਕਟ ਨੂੰ ਲੈ ਕੇ ਸਿਆਸੀ ਵਿਵਾਦ ਵੀ ਜਿਹੜਾ ਸਾਹਮਣੇ ਆਇਆ। ਵਿਰੋਧੀ ਪਾਰਟੀਆਂ ਦੇ ਸਰਕਾਰ ਦੇ ਉੱਤੇ ਨਿਵੇਸ਼ਕਾਂ ਨੂੰ ਵਿਸ਼ੇਸ਼ ਲਾਭ ਪਹੁੰਚਾਉਣ ਦੇ ਦੋਸ਼ ਲਾਏ ਨੇ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਉੱਤੇ ਸੰਗਠਿਤ ਅਪਰਾਧ ਦੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਨੇ ਪ੍ਰੋਜੈਕਟ ਦੇ ਨਾਲ ਜੁੜੇ ਕੁਝ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੱਡੀ ਬੇਨਿਜਮੀ ਦੇ ਅਧਿਕਾਰਤ ਸਿੱਟੇ ਸਾਹਮਣੇ ਨਹੀਂ ਆਏ। ਪ੍ਰਧਾਨ ਮੰਤਰੀ ਐਨ ਡੀ ਰਾਮਾ ਹੁਣਾਂ ਨੇ ਪ੍ਰੋਜੈਕਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਅਲਬਾਨੀਆ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ਦੇ ਉਤੇ ਮਜ਼ਬੂਤ ਪਛਾਣ ਦਵਾਉਣ ਦੇ ਵਿਚ ਮਦਦ ਕਰੇਗਾ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਨਿਵੇਸ਼ ਨੂੰ ਰੋਕਣ ਦੇ ਪੱਖ ਦੇ ਵਿਚ ਨਹੀਂ ਹੈ ਤੇ ਸਾਰੇ ਲੋੜੀਂਦੇ ਜਿਹੜੇ ਚੌਗਿਰਦਾ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਵੈਸੇ ਪੰਜਾਬੀਆਂ ਦਾ ਬਣਦਾ ਹੈ ਹਾਂ ਦਾ ਨਾਰਾ ਮਾਰਨ ਨੂੰ ਇਨ੍ਹਾਂ ਦੇ ਵਿਚ ਕਿਉਂਕਿ ਡੀਐਨਏ ਉਨ੍ਹਾਂ ਦਾ ਮਿਲਦਾ ਆਪਣਾ। ਇਹ ਹੋ ਗਿਆ ਜੀ ਇਹ ਮੁਲਕ ਜਿਹੜੇ ਨੇ ਅਲਬਾਨੀਆ। ਰੇਲ ਸੇਵਾਵਾਂ ਹੋਈਆਂ ਠੱਪ ਨੇ ਦੇਸ਼ ਭਰ ਦੇ ਵਿਚ ਯਾਤਰੀ ਫਸੇ ਆ ਜਰਮਨੀ ਦੇ ਵਿਚ। ਸੰਚਾਰ ਸਿਸਟਮ ਦੇ ਵਿਚ ਖਰਾਬੀ ਕਾਰਨ ਜਰਮਨੀ ਦੇ ਰੇਲਵੇ ਨੈਟਵਰਕ ਨੂੰ ਮੰਗਲਵਾਰ ਦੇਰ ਰਾਤ ਸਾਰੀਆਂ ਰੇਲ ਗੱਡੀਆਂ ਰੋਕਣੀਆਂ ਪੈ ਗਈਆਂ ਜਿਹਦੇ ਨਾਲ ਦੇਸ਼ ਭਰ ਦੇ ਵਿਚ ਯਾਤਰੀ ਫਸ ਗਏ ਤੇ ਸਟੇਸ਼ਨਾਂ ਦੇ ਉਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ। ਯਾਤਰੀ ਪੁੱਛਗਿੱਛ ਕਾਊਂਟਰਾਂ ਦੇ ਉਤੇ ਲੰਬੀਆਂ ਕਤਾਰਾਂ ਦੇ ਵਿਚ ਪਤਾ ਲੱਗਿਆ ਕਿ ਖੜੇ ਰਹੇ ਤੇ ਆਪਣੀਆਂ ਮੰਜ਼ਿਲਾਂ ਤੱਕ ਕਿਵੇਂ ਪਹੁੰਚਣ। ਦੇਸ਼ ਦੇ ਮੁੱਖ ਰੇਲਵੇ ਆਪਰੇਟਰ ਡੌਸ਼ ਬਾਨ ਹੁਣਾਂ ਨੇ ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਆਊਟੇਜ ਦੀ ਜਿਹੜੀ ਸੀ ਰਿਪੋਰਟ ਕਰਨ ਤੋਂ ਲਗਭਗ 2.5 ਘੰਟੇ ਬਾਅਦ ਐਲਾਨ ਕੀਤਾ ਕਿ ਸਮੱਸਿਆ ਦਾ ਹੱਲ ਹੋ ਗਿਆ ਤੇ ਸੇਵਾਵਾਂ ਨੂੰ ਜਿਹੜਾ ਪੜਾਵਾਰ ਢੰਗ ਦੇ ਨਾਲ ਬਹਾਲ ਕੀਤਾ ਜਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਸਿੰਗਾਪੁਰ ਸਰਕਾਰ ਤਨਖਾਹ ਤੋਂ ਵਾਂਝੇ ਭਾਰਤ ਬੰਗਲਾਦੇਸ਼ ਦੇ ਜਿਹੜੇ ਲੋਕ ਨੇ ਕਰਿੰਦੇ ਆ 400 ਮਜ਼ਦੂਰਾਂ ਨੂੰ ਦੇਵੇਗੀ ਆਰਥਿਕ ਮਦਦ। ਸਿੰਗਾਪੁਰ ਸਰਕਾਰ ਉਨ੍ਹਾਂ ਲਗਭਗ 400 ਪ੍ਰਵਾਸੀ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਦੇਵੇਗੀ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਪਿਛਲੇ 3-4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੈ। ਇਨ੍ਹਾਂ ਦੇ ਵਿਚੋਂ ਬਹੁਤੇ ਮਜ਼ਦੂਰ ਭਾਰਤ ਤੇ ਬੰਗਲਾਦੇਸ਼ ਦੇ ਨਾਲ ਸਬੰਧਤ ਨੇ। ਸਰਕਾਰ ਨੇ ਬੁੱਧਵਾਰ ਨੂੰ ਇਸਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਮਜ਼ਦੂਰ ਨੂੰ ਨਗਦ ਅਤੇ ਕੁਪਨ ਦੇ ਰੂਪ ਦੇ ਵਿਚ $200 ਦੀ ਸਹਾਇਤਾ ਦਿੱਤੀ ਜਾਏਗੀ। ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਤੇ ਲੇਬਰ ਆਰਗੇਨਾਈਜੇਸ਼ਨ ਦੇ ਮੁਖੀ ਐਨ ਜੀ ਚੀ ਮੇਗਨ ਹੁਣਾਂ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਅਤੇ ਗੈਰ ਸਰਕਾਰੀ ਸੰਸਥਾ ਮਾਈਗ੍ਰੇਟ ਵਰਕਰਜ਼ ਸੈਂਟਰ ਮਿਲ ਕੇ ਹਰੇਕ ਮਜ਼ਦੂਰ ਨੂੰ $100 ਨਗਦ ਅਤੇ $100 ਦੇ ਸੁਪਰ ਮਾਰਕੀਟ ਜਿਹੜੇ ਕੁੱਪਣ ਜਿਹੜੇ ਨੇ ਪ੍ਰਦਾਨ ਕਰਨਗੇ ਤੇ ਲਗਭਗ 40 ਮਾਲਕਾਂ ਦੇ ਕੋਲ ਨਿਰਮਾਣ ਖੇਤਰ ਹੈ ਇਹਦੇ ਵਿਚ ਜਿਨ੍ਹਾਂ ਨੇ ਵਿਚੋਂ ਉਪਲਬਧ 150 ਰੋਜ਼ਗਾਰ ਦੇ ਮੌਕਿਆਂ ਦੀ ਵੀ ਪਛਾਣ ਕੀਤੀ ਗਈ ਹੈ। ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਤ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ ਤੇ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਦੀ ਇਕ ਗੱਲ ਕਰਦੇ ਆ। ਸੁਖਵੰਤ ਹੁੰਦਲ ਜੀ ਦੀ ਰਿਪੋਰਟ ਹੈ ਤੇ ਉਹਦੀ ਬਾਤ ਪਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ ਤੁਹਾਡੇ ਨਾਲ ਬੁੱਧੀਮਾਨ ਪਰਿੰਦਾ ਕਾਮਨ ਰੇਵਨ ਦੀ। ਅੱਜ ਪੰਜਾਬੀ ਟ੍ਰਿਬਿਊਨ ਦੇ ਵਿਚ ਮੇਰੇ ਦੁਆਰਾ ਲਿਖਿਆ ਗਿਆ ਜਿਹੜਾ ਆਰਟੀਕਲ ਹੈ ਉਹ ਛਪਿਆ ਤੇ ਉਹਦੀ ਸਾਂਝ ਤੁਹਾਡੇ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਸ ਤੋਂ ਪਹਿਲਾਂ ਸੁਖਵੰਤ ਹੁੰਦਲ ਹੁਣਾਂ ਦੀ ਕਲਮ ਦੇ ਵਿਚੋਂ ਕੈਨੇਡਾ ਤੋਂ ਇਹ ਸਾਂਝ ਪਾਉਂਦੇ ਆ ਅਮਰੀਕਾ ਤੇ ਕੈਨੇਡਾ ਦੇ ਜੋ ਰਿਸ਼ਤੇ ਨਾਤੇ ਨੇ ਉਹ ਕਿੱਥੇ ਤੱਕ ਵਿਗੜ ਸਕਦੇ ਆ ਜਾਂ ਕਿੱਥੇ ਤੱਕ ਜਾ ਰਹੇ ਨੇ। ਕਿਤੇ ਨਾ ਕਿਤੇ ਹਥਿਆਉਣ ਦੀ ਗੱਲਬਾਤ ਜਿਹੜੀ ਹੈ ਅਮਰੀਕਾ ਕੈਨੇਡਾ ਦੇ ਉੱਤੇ ਕਰ ਰਿਹਾ। ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਜਿਹੜਾ ਪੂੰਜੀ ਨਿਵੇਸ਼ ਹੈ ਉਹਦੇ ਬਾਰੇ ਬਾਬਤ ਗੱਲਬਾਤ ਹੈ। ਸੁਖਵੰਤ ਹੁੰਦਲ ਜੀ ਲਿਖਦੇ ਆ ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਇਹਦੇ ਨੇ ਸ਼੍ਰੀ ਪੈਸਟਰ ਨੈਕ ਅਤੇ ਨੈਨਸੀ ਨੈਨ ਕੀਵੈਲ। ਅਨੁਵਾਦ ਪੰਜਾਬੀ ਦੇ ਵਿਚ ਸਾਰੀ ਜਿਹੜੀ ਰਿਪੋਰਟ ਦਾ ਸੁਖਵੰਤ ਹੁੰਦਲ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ। ਅਸਲ ਦੇ ਵਿਚ ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬ੍ਰੀਚ ਮੀਡੀਆ ਦੇ ਉਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਪੇਸ਼ ਹੈ। ਕਿਰਪਾ ਕਰਕੇ ਨੋਟ ਕਰੋ ਕਿ ਪੰਜਾਬੀ ਅਨੁਵਾਦ ਦੇ ਵਿਚ ਇਸਦੇ ਸਿਰਲੇਖ ਦੇ ਵਿਚ ਥੋੜੀ ਜਿਹੀ ਤਬਦੀਲੀ ਹੋ ਸਕਦੀ ਹੈ ਪਰ ਕਬੂਲ ਕਰਨਾ। ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਦੀ ਰੱਖਿਆ ਦੇ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਨੇ ਤੇ ਦੇਸ਼ ਦੇ ਕ੍ਰਿਟੀਕਲ ਮਿਨਰਲ ਜਿਹੜੇ ਨੇ ਮਹੱਤਵਪੂਰਨ ਖਣਿਜ ਜਿਹੜੇ ਆ ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਨੇ। ਕਾਨੂੰਨੀ ਮਾਹਰਾਂ ਦੇ ਅਨੁਸਾਰ ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਦੇ ਲਈ ਸੰਭਵ ਤੌਰ ਦੇ ਉਤੇ ਅਜਿਹੇ ਕਦਮ ਚੁੱਕ ਰਿਹਾ ਜਿਨ੍ਹਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਤੇ ਕੈਨੇਡਾ ਅਤੇ ਫਸਟ ਨੇਸ਼ਨ ਦੇ ਇਲਾਕਿਆਂ ਜਿਨ੍ਹਾਂ ਦੇ ਵਿਚੋਂ ਖਣਿਜ ਕੱਢੇ ਜਾਂਦੇ ਨੇ ਉਨ੍ਹਾਂ ਨੂੰ ਅਮਰੀਕੀ ਖਣਨ ਖੇਤਰ ਜਿਹੜਾ ਮਾਈਨਿੰਗ ਟੈਰੀਟਰੀ ਜਿਹੜੀ ਹੈ ਉਹਦੇ ਵਿੱਚ ਤਬਦੀਲ ਕਰ ਰਿਹਾ, ਜਿਵੇਂ ਕਿ ਆਪਣੇ ਆਦਿਵਾਸੀ ਲੋਕ ਨੇ ਜਾਂ ਬਸ ਆਪਣੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਜਿਹੜਾ ਸਤਨਾਮ ਉਹਨਾਂ ਦੀ ਕਲਮ ਦੇ ਵਿੱਚੋਂ ਨਾਵਲ ਦਾ, ਉਹਦੇ ਹਾਲਾਤ ਨੇ ਉੱਥੇ ਵੀ ਜਿਹੜੇ ਨੇ ਆਦਿਵਾਸੀ ਅਤੇ ਇੱਧਰ ਰੈੱਡ ਇੰਡੀਅਨ ਨੇ। ਕੈਨੇਡਾ ਦੀ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਦੇ ਨਾਲ ਮਨਜ਼ੂਰੀ ਦੇਣ ਦੇ ਵਿੱਚ ਮਦਦ ਕਰ ਰਹੀ ਹੈ। ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ ਕੈਨੇਡਾ ਆਪਣੇ ਦੂਰ ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ, ਮਹੱਤਵਪੂਰਨ ਖਣਿਜਾਂ ਦੀ ਖੁਦਾਈ ਨੂੰ ਤੇਜ਼ ਕਰਨ ਦੇ ਵਿੱਚ ਲੱਗਿਆ ਹੋਇਆ। ਇਨ੍ਹਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ ਕਲੀਨ ਐਨਰਜੀ ਦੇ ਵੱਲ ਤਬਦੀਲੀ ਦੇ ਲਈ ਤੇ ਫਿਰ ਅਮਰੀਕਾ ਦੇ ਵੱਲੋਂ ਆਪਣੇ ਵਿੱਚ ਮਿਲਾ ਲੈਣਾ ਇਹਨੂੰ ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਕਰਾਰ ਦਿੱਤਾ ਗਿਆ ਸੀ। ਨਿਕਲ, ਇਹਦੇ ਵਿੱਚ ਤਾਂਬਾ, ਗ੍ਰੇਫਾਈਟ, ਕੋਬਾਲਟ, ਟੰਗਸਟਨ, ਕ੍ਰੋਮੀਅਮ ਅਤੇ ਰੇਅਰ ਅਰਥ ਐਲੀਮੈਂਟ ਸਿਰਫ ਬੈਟਰੀਆਂ ਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ, ਵਿੰਡ ਟਰਬਾਈਨਸ ਜਿਹੜੀਆਂ ਲੱਗਦੀਆਂ ਨੇ, ਜਿਨ੍ਹਾਂ ਦਾ ਕਚਰਾ 20 ਤੋਂ 25 ਮਿਲੀਅਨ ਟਨ ਜਿਹੜਾ ਤੁਰਿਆ ਫਿਰਦਾ ਦੁਨੀਆਂ ਤੇ ਉਹ ਲਾ ਰਹੇ ਨੇ ਵੱਡੇ ਪੱਧਰ ਦੇ ਉੱਤੇ। ਇੱਥੇ ਸਾਡੇ ਵੀ ਤੇ ਉਹ ਸਿਰਦਰਦੀ ਬਣੀ ਹੋਈ ਹੈ ਵੀ ਇਹਨੂੰ ਡਿਸਟਰੋਏ ਕਿੱਥੇ ਕਰਨਾ ਮੁੜ ਕੇ। ਉਹਦੇ ਲਈ ਜਿਹੜਾ ਵਿੰਡ ਟਰਬਾਈਨਸ ਜਿਹੜੀਆਂ ਲਾਈਆਂ ਜਾ ਰਹੀਆਂ ਲਈ ਹੀ ਕੱਚਾ ਮਾਲ ਜਿਹੜਾ ਇਨਪੁੱਟ ਨਹੀਂ ਹਨ, ਸਗੋਂ ਇਨ੍ਹਾਂ ਦੀ ਲੋੜ ਲੜਾਕੂ ਜਹਾਜ਼ਾਂ, ਫਾਈਟਰ ਜੈਟਸ, ਡਰੋਨਾਂ, ਮਿਜ਼ਾਈਲਾਂ, ਰਡਾਰਾਂ ਸਿਸਟਮਾਂ ਦੇ ਵਿੱਚ, ਪਣਡੁੱਬੀਆਂ ਦੇ ਵਿੱਚ, ਬਖਤਰਬੰਦ ਸਾਜ ਸਮਾਨ ਜਿਹੜੇ ਨੇ ਉਨ੍ਹਾਂ ਦੇ ਵਿੱਚ ਤੇ ਗੋਲਾ ਬਰੂਦ ਦੇ ਬਣਾਉਣ ਦੇ ਲਈ ਵੀ ਹੁੰਦੀ ਹੈ। ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਦੇ ਲਈ ਕੱਚੇ ਮਾਲ ਜਿਹੜਾ ਹੈ ਉਹਦਾ ਜਿਹੜਾ ਇਨਪੁੱਟ ਦਾ ਭਰੋਸੇਯੋਗ ਸਪਲਾਈ ਰਿਹਾ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਦੇ ਲਈ ਯੂਰੇਨੀਅਮ, ਉਸਦੇ ਜੰਗੀ ਜਹਾਜ਼ਾਂ ਦੀਆਂ ਬਖਤਰਬੰਦ ਪਲੇਟਾਂ, ਆਰਮਰ ਪਲੇਟਸ ਲਈ ਨਿਕਲ ਅਤੇ ਉਸਦੇ ਜੰਗੀ ਜਹਾਜ਼ਾਂ ਦੇ ਲਈ ਐਲੂਮੀਨੀਅਮ ਜਿਹੜਾ ਆਉਂਦਾ ਰਿਹਾ ਹੈ। ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਵਿੱਚ ਹੈ? ਇਹ ਬਹੁਤ ਵੱਡਾ ਸਵਾਲ ਹੈ। ਬੈਟਰੀਆਂ ਜਾਂ ਬੰਬ ਕੀ ਨੇ? ਇਨ੍ਹਾਂ ਖਣਿਜਾਂ ਨੂੰ ਹਾਸਲ ਕਰਨ ਦੇ ਲਈ ਇਤਿਹਾਸਕ ਤੌਰ ਦੇ ਉੱਤੇ ਅਮਰੀਕਾ ਕੈਨੇਡੀਅਨ ਖਣਨ ਜਿਹੜਾ ਮਾਈਨਿੰਗ ਹੈ ਕੰਪਨੀਆਂ ਨੂੰ ਸਟੇਟ ਬੈਕਡ ਜਿਹੜਾ ਭਾਵ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਤੇ ਸਬਸਿਡੀਆਂ ਜਿਹੜੀਆਂ ਦਿੰਦਾ ਰਿਹਾ। ਪਰ ਅਮਰੀਕਾ ਦੀ ਚੀਨ ਦੇ ਨਾਲ ਠੰਡੀ ਜੰਗ ਦੀ ਵੱਧਦੀ ਜਿਹੜੀ ਹੈ ਤੀਬਰਤਾ ਦੇ ਨਾਲ ਪੈਟਾਗਨ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਟਰ ਜੋ ਹੈ ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੂੰ ਕ੍ਰਿਟੀਕਲ ਮਿਨਰਲ ਮਹੱਤਵਪੂਰਨ ਖਣਿਜ ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ ਜਿਹੜੀਆਂ ਨੇ ਕੰਪਨੀਆਂ ਦੇ ਵਿੱਚ 10 ਲੱਖਾਂ ਮਿਲੀਅਨਸ ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਨੇ। ਉਸ ਸਮੇਂ ਕੈਨੇਡਾ ਦੇ ਵਿੱਚ ਇਸ ਖ਼ਬਰ ਦੇ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ ਅਖ਼ਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹ ਖਣਿਜ ਪਦਾਰਥ ਇਲੈਕਟ੍ਰਾਨਿਕ ਵਾਹਨਾਂ ਦੇ ਵਿੱਚ ਬੈਟਰੀ ਪਲਾਂਟਾਂ ਦੇ ਨਾਲ ਉਸਰੇ ਕਲੀਨ ਟੈਕ ਰੈਵੋਲੂਸ਼ਨ, ਸਾਫ਼ ਤਕਨੀਕੀ ਇਨਕਲਾਬ ਜਿਹੜਾ ਹਰੀ ਐਨਰਜੀ ਦੀ ਗੱਲ ਆਉਂਦੀ ਹੈ ਉਹਨੂੰ ਊਰਜਾ ਦੇਣਗੇ। 8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਦੇ ਵਜੋਂ ਅਸੀਂ ਕ੍ਰਿਟੀਕਲ ਮਿਨਰਲ ਸੈਕਟਰ ਜਿਹੜਾ ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਦੇ ਵਿੱਚ ਜਿਹੜਾ ਨੇ ਉਹਦੇ ਨਵੇਂ ਰੁਝਾਨ ਦੇ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਦੇ ਵਿੱਚ ਪੈਟਾਗਨ ਤੋਂ ਆ ਰਹੀ ਹੈ ਜੋ ਧਰਤੀ ਦੇ ਉੱਤੇ ਸਭ ਤੋਂ ਵੱਧ ਗ੍ਰੀਨ ਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਜਿਹੜੀ ਹੈ ਉਹਦੀ ਪ੍ਰਬੰਧਕ ਹੈ। 2024 ਤੇ 2025 ਦੇ ਸਿਰਫ 2 ਸਾਲਾਂ ਦੇ ਵਿੱਚ ਪੈਟਾਗਨ ਨੇ ਕੈਨੇਡਾ ਦੇ ਵਿੱਚ ਖਣਨ ਜਿਹੜਾ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਫਾਰਚੂਨ ਮਿਨਰਲਸ, ਲੋਮੀਕੋ ਮੈਟਲਸ, ਫਾਇਰਵੀਡ ਮੈਟਲਸ, ਨੌਰਥ ਕਲਿਫ ਰਿਸੋਰਸਿਜ, ਨੈਨੋਵਨ ਮਟੀਰੀਅਲਸ ਤੇ ਇਲੈਕਟ੍ਰੋਨਿਕ ਜਿਹੜੀਆਂ ਬੈਟਰੀ ਮਟੀਰੀਅਲਸ ਦੇ ਵਿੱਚ 7 ਕਰੋੜ 80 ਲੱਖ ਜਾਣੀ ਕਿ 78 ਮਿਲੀਅਨ ਅਮਰੀਕਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਹਿਯੋਗ ਦੇ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ ਨੂੰ ਜਿਹੜਾ ਅਮਰੀਕਾ ਫੌਜੀ ਲੋੜਾਂ ਦੇ ਅਨੁਸਾਰ ਢਾਲ ਦਿੱਤਾ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੇ ਦੌਰਾਨ ਵੀ ਫਿਰ 2025 ਦੇ ਵਿੱਚ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ਼ ਵਾਰ ਨੇ ਅਲਾਸਕਾ ਦੇ ਤਾਂਬੇ, ਕੋਬਾਲਟ ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਹੈ ਰਹੀ ਜਿਹੜੀ ਵੈਂਕੂਵਰ ਆਧਾਰਿਤ ਖਣਨ ਕੰਪਨੀ ਹੈ ਟ੍ਰਾਈਲੋਜੀ ਮੈਟਲਜ਼ ਦੇ ਵਿੱਚ 10% ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਦੇ ਲਈ 3,56,00,000 ਜਾਣੀ ਕਿ 35.6 million ਜਿਹੜੇ ਨੇ ਅਮਰੀਕੀ ਡਾਲਰ ਖਰਚੇ ਹੈ। ਇਸ ਦੇ ਨਾਲ ਭਵਿੱਖ ਦੇ ਵਿਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ ਜਿਹੜਾ ਇਹਦੇ ਵਿਚ ਡਿਪਾਰਟਮੈਂਟ ਆਫ ਐਨਰਜੀ ਹੈ ਉਹਨੇ ਵੀ ਵੈਂਕੂਵਰ ਆਧਾਰਿਤ ਕੰਪਨੀ ਲਿਥੀਅਮ ਅਮਰੀਕਾਸ ਦੇ ਵਿਚ ਜਿਹੜਾ 5% ਦੀ ਹਿੱਸੇਦਾਰੀ ਖਰੀਦੀ ਹੈ। ਇਹ ਕੰਪਨੀ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਲਿਥੀਅਮ ਖਾਣਾਂ ਦੇ ਵਿਚੋਂ ਇਕ ਨੂੰ ਵਿਕਸਿਤ ਕਰ ਰਹੀ ਹੈ। ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਦੇ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ ਵਿਚ ਹਿੱਸੇਦਾਰੀ ਸ਼ੇਅਰ ਹੋਲਡਰ ਹੋਣਾ ਸ਼ਾਇਦ ਇਕ ਅਜਿਹਾ ਪ੍ਰਬੰਧ ਹੈ ਜਿਸ ਦੀ ਪਹਿਲਾਂ ਕੋਈ ਵੀ ਮਿਸਾਲ ਨਹੀਂ ਮਿਲਦੀ ਹੈ। ਇਹ ਕੰਟਰੋਲਿੰਗ ਸ਼ੇਅਰ ਨਹੀਂ ਨੇ ਪਰ ਐਂਟੀ ਟ੍ਰਾਂਸਟ ਖੇਤਰ ਦੇ ਨਾਲ ਸੰਬੰਧਿਤ ਵਕੀਲ ਜਿਹੜੇ ਨੇ ਸੈਂਡੀ ਵਾਕਰ ਉਨ੍ਹਾਂ ਨੇ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਇਕ ਵਾਰ ਜਦੋਂ ਇਹ ਖਾਣਾ ਜਿਹੜੀਆਂ ਨੇ ਕੰਮ ਕਰਨ ਲੱਗ ਜਾਣਗੀਆਂ ਤਾਂ ਅਮਰੀਕਾ ਦੀ ਸਰਕਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਸਕਦੀ ਹੈ ਕਿ ਖਣਿਜ ਸਿਰਫ ਅਮਰੀਕਾ ਨੂੰ ਹੀ ਜਾਣ ਕਿਤੇ ਹੋਰ ਪਾਸੇ ਨਾ। ਕੈਨੇਡਾ ਦੇ ਕੋਲ ਅਜਿਹੀਆਂ ਨੀਤੀਆਂ ਨੇ ਜੋ ਉਸਨੂੰ ਵਿਦੇਸ਼ੀ ਸਰਕਾਰਾਂ ਦੇ ਕੈਨੇਡਾ ਦੇ ਘਰੇਲੂ ਨਿਵੇਸ਼ਾਂ ਦੇ ਉੱਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਨੇ, ਖਾਸ ਕਰਕੇ ਜੇ ਇਹ ਨਿਵੇਸ਼ ਜਿਹੜਾ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਦੇ ਨੇ। ਹੁਣ ਤਾਂ 2022 ਦੇ ਵਿਚ ਕੈਨੇਡੀਅਨ ਸਰਕਾਰ ਨੇ ਚੀਨ ਦੀਆਂ 3 ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਦੇ ਵਿਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਜਿਹੜਾ ਸੀ ਹੁਕਮ ਵੀ ਦਿੱਤਾ ਸੀ। ਅਮਰੀਕਾ ਦੀ ਸਰਕਾਰ ਸਟੇਟ ਜਿਹੜੀ ਹੈ ਵੱਲੋਂ ਟ੍ਰਾਈਲੋਜੀ ਮੈਟਲਜ਼ ਜਾਂ ਲਿਥੀਅਮ ਅਮਰੀਕਾਜ਼ ਦੇ ਵਿਚ ਕੀਤੇ ਨਿਵੇਸ਼ਾਂ ਦੇ ਖਿਲਾਫ਼ ਅਜਿਹਾ ਕੋਈ ਹੁਕਮ ਨਹੀਂ ਦੇ ਦਿੱਤਾ ਗਿਆ। ਦੂਸਰੇ ਪਾਸੇ ਜਲਵਾਯੂ ਦੇ ਨਾਂ ਦੇ ਉੱਤੇ ਧੋਖਾ ਕੀਤਾ ਜਾ ਰਿਹਾ ਵੀ ਆਮ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਤਾਂ ਕਹਿ ਦਿੰਦੇ ਪ੍ਰਦੂਸ਼ਣ ਫੈਲਾਉਂਦੇ ਆ ਪਰ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਪ੍ਰਦੂਸ਼ਣ ਫੈਲ ਰਿਹਾ ਜਾਂ ਹਜ਼ਾਰਾਂ ਕਰੋੜਾਂ ਏਕੜ ਜਿਹੜੇ ਜੰਗਲ ਨੇ ਰੇਨ ਫੋਰੈਸਟ ਹੈ ਉਹਨੂੰ ਜਿਹੜਾ ਤਬਾਹ ਕੀਤਾ ਜਾਂਦਾ ਉਹਦਾ ਜ਼ਿਕਰ ਕਦੇ ਨਹੀਂ ਆਉਂਦਾ। ਪਿਛਲੀ ਵਾਰੀ ਇੱਕ ਵਾਰੀ ਮੈਂ ਕੀਤੇ ਸੀ ਆਪਣੀ ਦੀ ਕੋਂਸਪਰੈਸੀ ਦੀ ਗੱਲ ਗ੍ਰੀਨ ਹਾਊਸਾਂ ਦੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮੀਟ ਦੀ ਗੱਲ ਉਹਦੇ ਨਾਲ ਕਿੰਨਾ ਜਿਹੜਾ ਤਬਾਹੀ ਮਚੀ ਹੈ ਦੁਨੀਆਂ ਦੇ ਉੱਤੇ ਅਤੇ ਹੁਣ ਜਿਹੜਾ ਵੈਜੀਟੇਰੀਅਨ ਫੂਡ ਦੇ ਵੱਲ ਨੂੰ ਪ੍ਰਮੋਟ ਕਰ ਰਹੇ ਨੇ ਸਾਰੀ ਦੁਨੀਆਂ ਦੇ ਵਿਚ ਤੇ ਇਸੇ ਤਰ੍ਹਾਂ ਜਿਹੜੇ ਖਨਨ ਪਦਾਰਥ ਜਿਹੜੇ ਨੇ ਉਹ ਕੱਢਣ ਦੇ ਲਈ ਕਿੰਨਾ ਪ੍ਰਦੂਸ਼ਣ ਕੀਤਾ ਜਾਂਦਾ ਹੈ। ਲਗਭਗ ਉਹਨਾਂ ਸਾਰੇ ਖਨਨ ਪ੍ਰੋਜੈਕਟਾਂ ਨੂੰ ਜਿਨ੍ਹਾਂ ਦੇ ਵਿਚ ਪੈਟਾਗਨ ਨੇ ਪੂੰਜੀ ਲਾਈ ਹੈ ਜਲਵਾਯੂ ਦੇ ਹੱਲਾਂ ਵਜੋਂ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਦੇ ਹੱਲ ਦੱਸੇ ਹੈ। ਕਿਊਬਿਕ ਦੇ ਵਿਚ ਲੋਮਿਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੁਤਰੇ ਗ੍ਰੇ ਫਾਈਟ ਖਾਨ ਨੂੰ ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ ਜਿਹੜਾ ਇਕੋ ਸਿਸਟਮ ਦੇ ਹਿੱਸੇ ਦੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਟਾਗਨ ਤੋਂ 84,08,4 million ਅਮਰੀਕਨ ਡਾਲਰ ਦੀ ਗ੍ਰਾਂਟ ਦਿੱਤੀ ਹੈ ਜਿਸਦੇ ਵਿਚ ਨੈਚੁਰਲ ਰਿਸੋਰਸਿਜ ਕੈਨੇਡਾ ਨੇ 49,04,9 million ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਜਿਹੜਾ ਕਰ ਦਿੱਤਾ। ਪਰ ਇਹ ਖੁੱਲੀ ਖਾਣ ਜਿਹੜੀ ਹੈ ਫੌਜੀ ਸਨਅਤ ਦੇ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮੱਗਰੀ ਜਿਹੜੀ ਹੈ ਗ੍ਰੇ ਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਜਿਹੜਾ ਮੱਦੇਨਜ਼ਰ ਕਿ ਅਮਰੀਕਾ ਨੇ 1950 ਤੋਂ ਬਾਅਦ ਆਪ ਗ੍ਰੇ ਫਾਈਟ ਪੈਦਾ ਨਹੀਂ ਕੀਤਾ ਤੇ ਬਹੁਤ ਵੱਡੀ ਪੱਧਰ ਦੇ ਉੱਤੇ ਚੀਨੀ ਸਪਲਾਈ ਦੇ ਉੱਤੇ ਨਿਰਭਰ ਰਿਹਾ। ਜੰਗੀ ਵਿਭਾਗ ਜਿਹੜਾ ਡਿਪਾਰਟਮੈਂਟ ਆਫ ਵਾਰ ਹੈ ਉਹਦਾ ਇਹ ਨਿਵੇਸ਼ ਬਹੁਤ ਰਣਨੀਤਿਕ ਹੈ। ਗ੍ਰੇ ਫਾਈਟ ਸਮੇਤ ਜਿਹੜਾ ਇਨ੍ਹਾਂ ਪ੍ਰੋਜੈਕਟਾਂ ਦੇ ਰਾਹੀਂ ਜਿਹੜਾ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ ਦੋਹਰੀ ਵਰਤੋਂ ਵਾਲੇ ਨੇ ਭਾਵੇਂ ਸਿਵਿਲੀਅਨ ਅਤੇ ਫੌਜੀ ਕੰਮਾਂ ਦੇ ਲਈ ਵਰਤੇ ਜਾ ਸਕਦੇ ਨੇ ਪਰ ਕੈਨੇਡਾ ਦੇ ਵਾਤਾਵਰਨ ਮੁਲਾਂਕਣ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਅਮਲ ਦੇ ਵਿਚ ਜਿਹੜਾ ਇਹ ਨਹੀਂ ਪੁੱਛਦੇ ਕਿ ਖਾਣਾ ਦੇ ਵਿਚੋਂ ਨਿਕਲਣ ਤੋਂ ਬਾਅਦ ਇਹ ਅਖੀਰ ਦੇ ਵਿਚ ਖਣਿਜ ਕਿੱਥੇ ਜਾਣਗੇ। ਉਹ ਇਹ ਨਹੀਂ ਪੁੱਛਦੇ ਕਿ ਕੱਢੀ ਗਈ ਸਮੱਗਰੀ ਬੈਟਰੀਆਂ ਨੂੰ ਊਰਜਾ ਦੇਵੇਗੀ ਜਾਂ ਹਥਿਆਰਾਂ ਨੂੰ। ਇਹ ਮਾਇਨੇ ਰੱਖਦਾ ਹੈ ਕਿ ਕ੍ਰਿਟੀਕਲ ਮਿਨਰਲ ਜਿਹੜੇ ਨੇ ਉਨ੍ਹਾਂ ਦੀਆਂ ਸਪਲਾਈ ਚੇਨਾਂ ਬਹੁਤ ਅਸਪਸ਼ਟ ਹਨ। ਖਰੀਜਾਂ ਨੂੰ ਕਈ ਅਧਿਕਾਰਤ ਖੇਤਰਾਂ ਦੇ ਵਿਚ ਮਿਲਾਇਆ ਜਾਂਦਾ ਹੈ, ਵੇਚਿਆ ਜਾਂਦਾ ਹੈ, ਖਰੀਦਿਆ ਜਾਂਦਾ ਹੈ, ਪ੍ਰੋਸੈਸ ਕੀਤਾ ਜਾਂਦਾ ਹੈ ਤੇ ਬਦਲਿਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਦੀ ਅੰਤਮ ਵਰਤੋਂ ਦੀ ਸੂਹ ਲਾਉਣਾ ਜਿਹੜਾ ਟਰੇਸ ਕਰਨਾ ਉਸ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਉਦੋਂ ਇੱਕ ਸਮੱਸਿਆ ਬਣ ਜਾਂਦਾ ਹੈ ਜਦੋਂ ਇਨ੍ਹਾਂ ਖਣਿਜਾਂ ਨੂੰ ਕੱਢਣ ਨੂੰ ਇਸ ਦਲੀਲ ਦੇ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਕੈਨੇਡਾ ਨੂੰ ਘਰੇਲੂ ਪੱਧਰ ਦੇ ਉੱਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਦਲੀਲ ਦੇ ਅਧੀਨ ਵਾਤਾਵਰਨ ਮੁਲਾਂਕਣਾਂ, ਇਨਵਾਇਰਮੈਂਟਲ ਅਸੈਸਮੈਂਟਾਂ ਅਤੇ ਮੂਲ ਨਿਵਾਸੀਆਂ ਦੇ ਨਾਲ ਸਲਾਹ ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਜਿਹੜਾ ਕਾਰਵਾਈ ਕਰਨ ਦੇ ਰਾਹ ਦੇ ਵਿਚ ਬੇਲੋੜੀਆਂ ਰੁਕਾਵਟਾਂ ਦੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੋਣ ਮੁਹਿੰਮ ਦੇ ਦੌਰਾਨ ਕਾਰਨੀ ਦੇ ਵੱਲੋਂ ਮਾਰਕ ਕਾਰਨੀ ਵੱਲੋਂ ਬਿਲਡ ਬੇਬੀ ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ ਦੇ ਕੀਤੇ ਵਾਅਦਿਆਂ ਦਾ ਨਤੀਜਾ ਜੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਦੇ ਵਿਚ ਨਿਕਲਿਆ ਹੈ ਜੋ ਰਾਸ਼ਟਰੀ ਹਿੱਤ ਦੇ ਵਿਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੇ ਦੁਆਲੇ ਰੈੱਡ ਟੇਪ ਭਾਵ ਲਾਲ ਫੀਤਾਸ਼ਾਹੀ ਜਿਹੜੀ ਹੈ ਉਹਨੂੰ ਜਿਹੜਾ ਘਟਾਉਂਦੇ ਨੇ। ਓਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ ਸਗੋਂ ਇਸ ਦੇ ਖਰਚਿਆਂ ਦੀ ਅਦਾਇਗੀ ਦੇ ਵਿਚ ਮਦਦ ਕਰ ਰਿਹਾ ਜਿਵੇਂ ਕਿ ਟਰਾਂਜੀਸ਼ਨ ਸਕਿਓਰਿਟੀ ਪ੍ਰੋਜੈਕਟ ਦੇ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ ਵੱਲੋਂ ਹਾਲ ਹੀ ਦੇ ਵਿਚ ਕੀਤੇ ਹਰ ਇਕ ਨਿਵੇਸ਼ ਦੇ ਵਿਚ ਕੈਨੇਡਾ ਦੇ ਜਨਤਕ ਫੰਡਾਂ ਦੇ ਵਿਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ ਜਦੋਂ ਕਿ ਪੈਟਾਗਨ ਨੇ ਕ੍ਰਿਟੀਕਲ ਮਿਨਰਲਾਂ ਦੇ ਉਪਰ ਜਿਹੜਾ ਦੱਸੇ ਗਏ 6 ਕੈਨੇਡੀਅਨ ਪ੍ਰੋਜੈਕਟਾਂ ਦੇ ਲਈ 7,80,00,000 ਅਮਰੀਕਨ ਡਾਲਰ ਤੋਂ ਵੱਧ ਜਿਹੜਾ ਫੰਡ ਅਲਾਟ ਕੀਤਾ। ਕੈਨੇਡੀਅਨ ਸਰਕਾਰ ਨੇ ਜਿਹੜਾ ਇਸ ਦੇ ਵਿਚ ਉਨ੍ਹਾਂ ਨਿਵੇਸ਼ਾਂ ਦੇ ਲਈ 6,90,00,000 ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸਰੋਤਾਂ ਦੇ ਖੇਤਰ ਦੇ ਵਿਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਜਿਹੜਾ ਢੰਗ ਦੇ ਨਾਲ ਸਬਸਿਡੀ ਦਿੱਤੀ ਹੈ। ਇਹ ਵਰਤਾਰਾ ਸਿਰਫ ਕੈਨੇਡਾ ਦੀ ਆਜ਼ਾਦੀ ਜਲਵਾਯੂ ਤੇ ਵਾਤਾਵਰਨ ਦੇ ਲਈ ਹੀ ਖਤਰਾ ਨਹੀਂ ਹੈ ਸਗੋਂ ਮੂਲ ਵਾਸੀਆਂ ਦੀ ਖੁਦਮੁਖਤਿਆਰੀ ਦੇ ਲਈ ਵੀ ਇਕ ਖਤਰਾ ਹੈ ਜੇਕਰ ਮੂਲ ਵਾਸੀਆਂ ਦੇ ਖੇਤਰਾਂ ਦੇ ਵਿਚੋਂ ਖਣਿਜ ਹਥਿਆਰ ਬਣਾਉਣ ਦੇ ਲਈ ਕੱਢੇ ਜਾ ਰਹੇ ਨੇ ਤਾਂ ਕਿ ਇਸ ਦੇ ਬਾਰੇ ਸਥਾਨਕ ਫਸਟ ਨੇਸ਼ਨਜ਼ ਨੂੰ ਜਿਹੜਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹ ਇਸ ਦੇ ਬਾਰੇ ਇਨਕਾਰ ਕਰ ਸਕਦੇ ਨੇ। ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ ਦੇ ਉੱਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਦੇ ਲਈ ਕਿਹਾ ਜਾ ਰਿਹਾ ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਜਿਹੜਾ ਹੋ ਸਕਦਾ ਹੈ। ਮੂਲ ਵਾਸੀਆਂ ਦੇ ਵੱਲੋਂ ਕੈਨੇਡਾ ਭਰ ਦੇ ਵਿਚ ਵਿਰੋਧ ਹੋ ਰਹੇ ਨੇ। ਕਿਟੀਗਨ ਜੀਬੀ ਇਨੀਸ਼ੀਨਾ ਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾਲ ਉਤਰੇ ਖਾਨ ਦਾ ਜਿਹੜਾ ਹੈ ਸਖ਼ਤ ਵਿਰੋਧ ਕੀਤਾ ਹੈ ਜਿਸ ਕਰਕੇ ਕਿਊਬਿਕ ਨੇ ਸੋਸ਼ਲ ਐਕਸੇਪੇਟੇਬਿਲਟੀ ਭਾਵ ਸਮਾਜਿਕ ਪ੍ਰਵਾਨਗੀ ਜਿਹੜੀ ਹੈ ਉਹਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਦੇ ਵਿਚ ਟ੍ਰਾਈਲੋਜੀ ਮੈਟਲਸ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਬਣਾਈਆਂ ਜਾਣ ਵਾਲੀਆਂ ਖਣਨ ਸੜਕਾਂ ਮਾਈਨਿੰਗ ਰੋਡਸ ਜਿਹੜੇ ਨੇ ਉਹਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲ ਵਾਸੀ ਕਬੀਲਿਆਂ ਦੇ ਵੱਲੋਂ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਗਿਆ ਕੀਤਾ ਜਾ ਰਿਹਾ ਹੈ। ਨਿਊ ਬਰਨਜ਼ਵਿਕ ਦੇ ਵਿਚ ਨੌਰਥ ਕਲਿਫ ਰਿਸੋਰਸਜ ਦੀ ਜਿਹੜੀ ਮਲਕੀਅਤ ਵਾਲੇ ਪ੍ਰਭਾਵਿਤ ਸੀਸਨ ਟੰਗਸਟਨ ਪ੍ਰੋਜੈਕਟ ਲਈ ਪੈਟਾਗਨ ਦੇ ਵੱਲੋਂ 1,50,00,000 ਯਾਨੀ ਕਿ 15 ਮਿਲੀਅਨ ਅਮਰੀਕਨ ਡਾਲਰ ਦਿੱਤੇ ਗਏ ਨੇ। ਟੰਗਸਟਨ ਕਾਰਬਾਈਡ ਇਕ ਬਹੁਤ ਹੀ ਸਖ਼ਤ ਧਾਤ ਹੈ ਜਿਸਦੀ ਵਰਤੋਂ ਬਖਤਰਬੰਦ ਸਮੱਗਰੀ ਆਰਮ ਨੂੰ ਜਿਹੜਾ ਤੋੜਨ ਦੇ ਲਈ ਕੀਤੀ ਜਾਂਦੀ ਹੈ। ਵੋਲਾ ਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ। ਇਕ ਬਜ਼ੁਰਗ ਆਲਮਾ ਬਰੁਕਸ ਨੇ ਕਿਹਾ ਕਿ ਇਹ ਜਿਹੜਾ ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਦੇ ਵਿਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਪੂਰੀ ਤਰ੍ਹਾਂ ਜਿਹੜਾ ਖਿਲਾਫ਼ ਨੇ। ਪੈਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇਕ ਜਨਤਕ ਸਮਝ ਬਣਨੀ ਚਾਹੀਦੀ ਹੈ ਕਿ ਆਖਰ ਇਹ ਹੋ ਕੀ ਰਿਹਾ ਹੈ। ਕੈਨੇਡਾ ਸਿਰਫ ਇਕ ਗ੍ਰੀਨ ਇਕਨਾਮੀ ਹਰੀ ਆਰਥਿਕਤਾ ਨਹੀਂ ਉਸਾਰ ਰਿਹਾ ਸਗੋਂ ਇਸ ਨੂੰ ਜਿਹੜਾ ਅਮਰੀਕਾ ਦੀ ਜੰਗੀ ਸਨਅਤ ਦੇ ਨਾਲ ਹੋਰ ਡੂੰਘਾਈ ਦੇ ਨਾਲ ਜੋੜਿਆ ਜਾ ਰਿਹਾ। ਲੋ ਦੋਸਤੋ, ਇਹ ਹੈ ਜੀ ਗ੍ਰੀਨ ਐਨਰਜੀ ਦੇ ਨਾਂ ਦੇ ਉੱਤੇ, ਤੇ ਜਿਵੇਂ ਕਿ ਆਪਣੇ ਵੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਦੇ ਉੱਤੇ ਬਥੇਰਾ ਕੁਝ ਹੋਇਆ, ਤੇ ਹੁਣ ਇੱਥੇ ਇਨ੍ਹਾਂ ਮੁਲਕਾਂ ਦੇ ਵਿਚ ਤੇ ਇੰਡੀਆ ਦੇ ਵਿਚ ਵੀ ਜੋ ਕੁਝ ਵਾਪਰ ਰਿਹਾ, ਜ਼ਮੀਨਾਂ ਹਥਿਆਈਆਂ ਜਾ ਰਹੀਆਂ ਨੇ, ਖਨਨ ਕੀਤਾ ਜਾ ਰਿਹਾ, ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ। ਦੁਨੀਆਦਾਰੀ ਦੇ ਵਿਚ ਸਾਰਾ ਕੁਝ ਇਸੇ ਤਰ੍ਹਾਂ ਵਾਪਰ ਰਿਹਾ, ਉਹ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੈਨੇਡਾ, ਚਾਹੇ ਯੂਰਪ ਹੋਵੇ ਤੇ ਚਾਹੇ ਇੰਡੀਆ। ਇਹ ਸੀ ਗੱਲਬਾਤ ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਸ਼੍ਰੀ ਪੈਸਟਰ ਨੈਕ ਅਤੇ ਨੈਂਸੀ ਨੈਨਕੀ ਵੈਲ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਸੁਖਵੰਤ ਹੁੰਦਲ ਜੀ ਦੇ ਦੁਆਰਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਮੰਚ। ਲਓ ਦੋਸਤੋ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਾ ਰਿਹਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਜਾਂਦੇ ਜਾਂਦੇ ਇੱਕ ਆਰਟੀਕਲ ਤੁਹਾਡੇ ਨਾਲ ਹੋਰ ਸਾਂਝਾ ਕਰਾਂਗਾ ਜੋ ਅੱਜ ਛਪਿਆ ਤੇ ਉਹਦੀ ਸਾਂਝ ਪਾਉਣਾ, ਪਰ ਉਸ ਤੋਂ ਪਹਿਲਾਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਨਾਲ ਜਿਹੜਾ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਆਪਾਂ ਆਖਰੀ ਗੱਲਬਾਤ ਕਰਕੇ ਤੇ ਸਮਾਪਤੀ ਵੱਲ ਨੂੰ ਵੱਧਦੇ ਹਾਂ।
2: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com ਔਰ ਕਾਲ ਵਿਕ ਭਾਰਜ 604-377-1092, British Columbia, Bestwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com। ਜੀ ਦੋਸਤੋ, ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਆਪਣੇ ਨਾਲ ਜੁੜੇ ਨੇ ਸੁਰਿੰਦਰ ਕੌਰ ਮਾਲਪੈਨ ਜੀ ਯੂਐਸ ਤੋਂ, ਉਨ੍ਹਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਰੇਵਨ ਜਾਸੂਸੀ, ਜਾਸੂਸ ਸ਼ਿਕਾਰੀ ਜਾਂ ਜਾਦੂਗਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸੁਰਿੰਦਰ ਕੌਰ ਮਾਲ ਜੀ ਦੀ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਯੂਐਸ ਤੋਂ।
3: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ।
1: ਸਤਿ ਸ੍ਰੀ ਅਕਾਲ।
3: ਮੁਕੱਦਰ ਸਿੰਘ ਜੀ ਨੇ ਲਿਖਿਆ ਆਪੇ ਕੀ ਬਣੂ ਦੁਨੀਆ ਦਾ। ਭੁਪਿੰਦਰ ਜੀ, ਮੈਂ ਸਾਰਾ ਪ੍ਰੋਗਰਾਮ ਸੁਣਦੀ ਸੁਣਦੀ ਵਾਕਈ ਇਹੀ ਸੋਚ ਰਹੀ ਸੀ ਕਿ ਕੀ ਬਣੂਗਾ, ਸੱਚੀ ਕੀ ਬਣੂਗਾ ਦੁਨੀਆ। ਤਾਂ ਉਹ ਆ ਤਾਂ ਮੈਂ ਹੁਣ ਜਿਹੜੇ ਫੋਨ ਚੁੱਕ ਕੇ ਬੈਠ ਕੇ, ਅੱਗੇ ਤਾਂ ਪਹਿਲਾਂ ਮੈਂ ਖੜੀ ਕੰਮ ਕਰਦੀ, ਲੰਚ ਬਣਾਉਂਦੀ ਕਰ ਰਹੀ ਸੀ, ਸੁਣ ਰਹੀ ਸੀ, ਤੇ ਜਦੋਂ ਮੈਂ ਹੁਣ ਫੋਨ ਚੱਕਿਆ ਤਾਂ ਮੂਹਰੇ ਮੈਨੂੰ ਕਮੈਂਟ ਦਿਸਿਆ। ਔਰ ਬਾਕੀ ਮੈਂ ਇਹੀ ਸੋਚ ਰਹੀ ਸੀ ਕਿ ਕੀ ਬਣੂਗਾ ਦੁਨੀਆ ਦਾ, ਵਾਕਈ ਸਮਝ ਨਹੀਂ ਆਉਂਦੀ ਭੁਪਿੰਦਰ ਜੀ। ਸਾਰੀ ਦੁਨੀਆਂ ਵਿੱਚ ਕਿਸੇ ਵੀ ਇਹੀ ਕੁਛ ਹੋ ਰਿਹਾ, ਪਤਾ ਨੀ ਇੱਕ ਦੂਜੇ ਨੂੰ ਮਾਰਨ ਦੀ, ਇੱਕ ਦੂਜੇ ਤੋਂ ਉੱਚਾ ਉੱਠਣ ਦੀ, ਦੂਜੇ ਨੂੰ ਥੱਲੇ ਸਿੱਟਣ ਦੀ,
1: ਅਮੀਰ ਬਣਨ ਦੀ,
3: ਬਸ ਇਹੀ ਕੋਸ਼ਿਸ਼ ਚੱਲ ਰਹੀਆਂ ਹੈ ਪਿੰਡਾਂ ਵਿੱਚ, ਘਰਾਂ ਵਿੱਚ, ਪਰਿਵਾਰਾਂ ਵਿੱਚ, ਸਾਰੇ ਤੇ ਮਤਲਬ ਪਤਾ ਹੀ ਨੀ। ਪਿਆਰ ਪਿਓਰ ਤਾਂ ਮੇਰੇ ਖਿਆਲ ਉੱਡ ਪੁੱਡ ਹੀ ਗਿਆ, ਸਾਰਾ ਕੁਛ ਖਤਮ ਜਿਹਾ ਹੀ ਹੋ ਜਾਂਦਾ।
1: ਬਿਲਕੁਲ
3: ਆਹੋ ਤੇ ਬੜੇ ਵੈਸੇ ਦੁੱਖ ਵਾਲੀ ਗੱਲ ਆ ਭੀ ਸੱਚੀ ਕੀ ਬਣੂਗਾ, ਭੀ ਕਿੱਦਾਂ ਗਾਹਾਂ ਗਾਹਾਂ ਕੀ ਹੋਊਗਾ। ਤੁਸੀਂ ਆ, ਅਸੀਂ ਆ, ਅਜੇ ਤੱਕ ਵੱਡਿਆਂ ਨੂੰ ਸੁਣਦੇ ਆ ਜਾਂ ਕਿੱਦਾਂ ਵੀ ਹੈਗੀ ਆ ਤੇ ਆਪਣੇ ਪਰਿਵਾਰਾਂ ਲਈ ਕਰਦੇ। ਹੁਣ ਜਿਹੜੇ ਗਾਹਾਂ ਗਾਹਾਂ ਬੱਚੇ ਆ, ਤੁਸੀਂ ਦੇਖੋ ਬੱਚੇ ਆ, ਜੇ ਇਹ ਇੱਥੇ ਪੜ੍ਹਦੇ ਕਰਦੇ ਆ, ਜਿਹੜਾ ਬੱਚਾ ਬਾਹਰੋਂ ਆਪਣੇ ਲਈ ਚੀਜ਼ ਲਿਆਂਦਾ ਉਹ ਆਪਣੇ ਲਈ ਲੈ ਆਂਦਾ ਜੀ, ਨਾਲ ਦੇ ਬੈਠੇ ਮੜ ਜਾ ਪੁੱਛੂ, ਨਹੀਂ ਤਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕਰਦੇ, ਹੈਨਾ
1: ਜੀ। ਬਿਲਕੁਲ।
3: ਤੇ ਜਿਹੜੇ ਰਸਮ ਰਿਵਾਜ ਆ ਉਹ ਵੀ ਸਾਡੇ ਤੱਕ ਹੀ ਰਹਿ ਗਏ।
1: ਕਈ ਵਾਰੀ ਇਹ ਸੋਚਦੇ ਆ ਜਿਹੜੀ ਐਜੂਕੇਸ਼ਨ ਆ ਨਾ ਉਹਦਾ ਲੈਵਲ, ਜਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਆ, ਚਲੋ ਇਹ ਇੱਕ ਖੁੱਲੀ ਚਰਚਾ ਹੈਗੀ ਆ, ਪਰ ਮੈਂ ਕਈ ਵਾਰੀ ਇਸ ਦੇ ਬਾਰੇ ਸੋਚਦਾ ਹੁੰਦਾ। ਚਲੋ ਇੱਕ ਤਾਂ ਸਿੱਖਿਆ ਖੇਤਰ ਹੈਗਾ ਕਿ ਜੋ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਉਹ ਐਜੂਕੇਸ਼ਨ ਜ਼ਰੂਰੀ ਹੈ, ਪਰ ਕਈ ਵਾਰੀ ਇਹ ਵੀ ਸੋਚਦੇ ਆ ਕਿ ਜਿਹੜੀ ਸਿੱਖਿਆ ਨਹੀਂ ਸੀ ਪਹਿਲਾਂ, ਤਾਂ ਜਿਹੜੇ ਸਾਡੇ ਬਜ਼ੁਰਗ ਸੀ, ਬਜ਼ੁਰਗਾਂ ਦੇ ਬਜ਼ੁਰਗ ਸੀ, ਤਾਂ ਉਹਨਾਂ ਨੇ ਵੀ ਤਾਂ ਦੁਨੀਆਂ ਦੇ ਉੱਤੇ, ਚਲੋ ਸਮੇਂ ਸਮੇਂ ਦੇ ਨਾਲ ਤਬਦੀਲੀ ਆਈ ਹੈ, ਜਨਰੇਸ਼ਨ ਗੈਪ ਜਿਹੜਾ ਉਹ ਘੱਟ ਵੀ ਹੋਇਆ ਤੇ ਵੱਧ ਵੀ ਰਿਹਾ ਕਈ ਜਗ੍ਹਾ ਦੇ ਉੱਤੇ, ਪਰ ਜਿਹੜਾ ਉਹ
3: ਤਾਂ ਹਮੇਸ਼ਾ,
1: ਹਾਂਜੀ, ਉਹ ਚਾਹੇ ਧਰਮ ਦਾ ਮੁੱਦਾ ਹੈ ਤੇ ਚਾਹੇ ਸਾਡੀ ਵਿਰਸੇ ਵਿਰਾਸਤ ਦਾ ਹੈ, ਜਾਂ ਸਾਡੇ ਰੀਤੀ ਰਿਵਾਜ ਜਿਹੜੇ ਨੇ ਵਿਆਹਾਂ ਦਾ, ਜਾਂ ਉਹ ਜੋ ਕੁਝ ਵੀ ਸੀਗਾ, ਉਹ ਪੜਾਈ ਦੇ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ, ਚਲੋ ਓਪਨ ਮਾਈਂਡਡ ਲੋਕ ਹੋਏ ਨੇ ਉਸ ਚੀਜ਼ ਦੇ ਬਾਰੇ, ਪਰ ਕਿਤੇ ਨਾ ਕਿਤੇ ਇਹ ਵੀ ਮਨ ਦੇ ਵਿਚ ਆਉਂਦਾ ਕਿ ਜਿਹੜੀ ਬੱਚੇ, ਜਿਹੜੇ ਨਵੀਆਂ ਪੀੜੀਆਂ ਆ ਰਹੀਆਂ ਨੇ, ਕਿ ਕੋਈ ਵੀ ਮੁਲਕ ਲੈ ਲਓ, ਕਿ ਉਹ ਮੁਲਕ ਸਿਰਫ ਇਸੇ ਕਰਕੇ ਉਹਨਾਂ ਨੂੰ ਐਜੂਕੇਟ ਕਰ ਰਿਹਾ, ਕਿ ਉਸ ਹਿਸਾਬ ਦੇ ਨਾਲ ਐਜੂਕੇਟ ਕਰ ਰਿਹਾ ਜਿਸ ਹਿਸਾਬ ਦੇ ਨਾਲ ਉਹ ਬੱਚਿਆਂ ਦੀ ਜਿਹੜੀ ਆ ਪ੍ਰੋਗਰਾਮਿੰਗ ਕਰਨੀ ਚਾਹੁੰਦੇ ਆ। ਹੁਣ ਦੇਖੋ ਆਪਾਂ ਸੀਗੇ ਤਾਂ ਕੁਛ ਨਾ ਕੁਛ ਕਰੀ ਜਾਣਾ, ਹੱਥ ਪੈਰ ਮਾਰੀ ਜਾਣਾ, ਟਿਕਣਾ ਨਹੀਂ, ਚਾਹੇ ਗਲਤ ਹੀ ਹੁੰਦਾ ਸੀਗਾ। ਪਰ ਅੱਜ ਦੇ ਬੱਚੇ ਜਿਹੜੇ ਇਨ੍ਹਾਂ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਰੱਖ ਰਹੇ, ਉਹ ਕਹਿੰਦੇ ਜੇ ਖਰਾਬ ਹੋ ਗਈ ਆ ਤਾਂ ਨਵੀਂ ਲੈ ਆਵਾਂਗੇ, ਤੇ ਜੇ ਕੌਫੀ ਵੀ ਬਣਾਉਣ ਨੂੰ ਕਹਿ ਦਿਓ ਕਿਸੇ ਨੂੰ ਤਾਂ ਉਹ ਕਹਿੰਦੇ ਜੀ ਉਹ ਕਿੱਦਾਂ ਬਣਾਉਣੀ ਆ ਮੈਨੂੰ ਦੱਸੋ, ਹਨਾ। ਇਹ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੇ ਮਨਫੀ ਕਰ ਦਿੱਤੀਆਂ ਆਪਣੀ ਲਾਈਫ ਦੇ ਵਿੱਚ, ਤੇ ਕਿਤੇ ਨਾ ਕਿਤੇ ਪ੍ਰੋਗਰਾਮਿੰਗ ਹੀ ਹੈ ਜੀ ਉਹ ਸਾਰੀ ਜਿਹੜੀ ਸਕੂਲਿੰਗ ਦੇ ਵਿੱਚ ਹੀ ਆ ਸਾਰਾ ਕੁਝ।
3: ਇੱਕ ਵਾਰ ਇੱਥੇ ਮੈਂ ਇੱਕ ਪੜ੍ਹਦੀ ਸੀ ਪੋਸਟ ਜਿਹੀ, ਪਰ ਮੈਂ ਨਹੀਂ ਪਾਈ, ਕਈ ਸਾਲ ਪਹਿਲਾਂ ਦੀ ਪਾਈ, ਤੇ ਤੁਸੀਂ ਜੀ ਇੰਨਾ ਚਿਰ ਹੋ ਗਿਆ ਕਿੱਦਾਂ ਇਕੱਠੇ ਰਹੇ, ਤੇ ਗੱਲ ਇਹ ਆ ਕਿ ਸਾਡਾ ਜ਼ਮਾਨਾ ਸੀ ਕੋਈ ਚੀਜ਼ ਟੁੱਟ ਗਈ ਅਸੀਂ ਉਹਨੂੰ ਜੋੜ ਲਏ, ਕੋਈ ਕੱਪੜਾ ਫਟ ਗਿਆ ਉਹਨੂੰ ਮੜ ਜਾ ਸੀ ਲਿਆ, ਹੁਣ ਤਾਂ ਹੋਇਆ ਜੇ ਕੱਪੜਾ ਫਟ ਗਿਆ ਸੀ ਲਏ, ਜੇ ਚੀਜ਼ ਮਰਜ਼ੀ ਖਰਾਬ ਹੋਈ ਉਹਨੂੰ ਸਿੱਟ ਦੇਣੀ ਤੇ ਨਵੀਂ ਲੈ ਆਣੀ, ਸੱਚੀ ਗੱਲ ਆ ਹਨਾ। ਤੇ ਇੱਥੇ ਤੱਕ ਇੰਨੀ ਰਿਸ਼ਤਿਆਂ ਦੇ, ਇੱਕ ਦਿਨ ਮੇਰਾ ਬੇਟਾ ਹੀ ਇਹ ਤੁਹਾਨੂੰ ਮੈਂ ਸ਼ਾਇਦ ਅੱਗੇ ਵੀ ਇੱਕ ਦਿਨ ਦੱਸੀ ਗੱਲ ਕਿ ਨਹੀਂ ਮੈਨੂੰ ਬਹੁਤਾ ਚੇਤਾ ਨੀ, ਉਹ ਏਦਾਂ ਅਸੀਂ ਕਿਸ ਤਰ੍ਹਾਂ ਅਸੀਂ ਇਕੱਠੇ ਸੀ ਦੋਨੋਂ ਜਾਣੇ ਜਾ ਰਹੇ ਤਾਂ ਕਿਸੇ ਨੇ ਫੋਨ ਤੇ ਗੱਲ ਕਰ ਰਿਹਾ ਸੀ, ਉਹ ਕਹਿੰਦੇ ਗਾਹਾਂ ਗਾਹਾਂ ਤਾਂ ਏਦਾਂ ਹੋਣੀ, ਉਹਨਾਂ ਨੂੰ ਇਹ ਨੀ ਪਤਾ ਹੋਣਾ ਫੁੱਫੜ ਕੌਣ ਆ ਤਾਂ ਮਾਮਾ ਕੀ ਹੁੰਦਾ ਹਨਾ।
1: ਬਿਲਕੁਲ,
3: ਤੇ ਇਹ ਆਪਣੇ ਥੱਕੇ ਸੀਮਤ ਰਹਿਣੇ, ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨੀ, ਤੁਸੀਂ ਦੇਖੋ ਹੈਗਾ ਵੀ ਨਾ ਆਪਣੇ ਆਪਣੇ ਨਾਲ ਮਤਲਬ ਹੈ ਵੀ ਨੀ।
1: ਦੇਖੋ ਚਾਈਨਾ ਦੇ ਵਿੱਚ ਜਦੋਂ ਜਨਰੇਸ਼ਨ ਕਹਿ ਲੋ ਕਿ ਸੋਰੀ ਆਪਣੀ ਜਨਸੰਖਿਆ ਕੰਟਰੋਲ ਕੀਤੀ ਹੈ, ਉਹਦੇ ਵਿੱਚ ਕਿੰਨੇ ਰਿਸ਼ਤੇ ਜਿਹੜੇ ਨੇ, ਚਾਹੇ ਇੱਕ ਇੱਕ ਪਰਿਵਾਰ ਦੇ ਵਿੱਚ ਬੱਚਾ ਹੋ ਗਿਆ, ਤੇ ਅੱਗੇ ਜਿਹੜਾ ਉਹਨਾਂ ਦੇ ਵਿੱਚ ਮਾਸੀਆਂ ਚਾਚੀਆਂ ਤਾਈਆਂ ਦੇ ਰਿਸ਼ਤੇ ਕਿੰਨੇ ਉਹ ਜਿਹੜੇ ਮਾਈਨਸ ਹੋ ਗਏ ਨੇ ਉਹਦੇ ਵਿੱਚ।
3: ਮਾਈਨਸ ਵੀ ਆਪਣੇ ਵਿਚ ਵੀ ਤਾਂ ਪਰਵਿੰਦਰ ਜੀ, ਭੁਪਿੰਦਰ ਜੀ ਮਾਈਨਸ ਹੀ ਹੋ ਰਹੇ।
1: ਹਾਂਜੀ,
3: ਔਰ ਤੁਸੀਂ ਦੇਖੋ ਇੱਥੋਂ ਤੱਕ ਹੈਗੇ ਆਪਾਂ ਵਿਸ਼ਾ ਹੋਰ ਤੇ ਚੱਲ ਪਏ ਆ, ਤੇ ਗੱਲ ਇਹ ਆ ਕਿ ਬੱਚੇ ਗਾਹ ਵਿਆਹ ਹੀ ਨੀ ਕਰਾਉਣਾ ਚਾਹੁੰਦੇ, ਉਹ ਕਹਿੰਦੇ ਲੋੜ ਕੀ ਆ, ਬੱਚੇ ਪਹਿਲਾਂ ਵਿਆਹ ਕਰਾਵਾਂਗੇ, ਕਿੰਨੀ ਕਹਿੰਦੇ ਆਪਣੇ ਤੇ ਸਟ੍ਰੈਸ ਹੋਊਗਾ, ਵਿਆਹ ਹੋਊਗਾ, ਨਿਆਣੇ ਹੋ ਗਏ, ਉਹਨਾਂ ਨੂੰ ਪਾਲਣਾ ਪੜ੍ਹਾਉਣਾ ਕਰਨਾ, ਉਹ ਸੋਚਦੇ ਉਹ ਕਹਿੰਦੇ ਕੱਲ ਹੀ ਇੰਨਾ ਕੁਛ ਕਰਨਾ, ਤੁਸੀਂ ਦੇਖੋ ਹੁਣ ਅੱਗੇ ਤਾਂ ਖੁਸ਼ ਹੁੰਦੇ ਸੀ ਵੀ ਮੇਰਾ ਵਿਆਹ ਹੋਣ ਲੱਗਾ।
1: ਬਿਲਕੁਲ,
3: ਹੈ ਤੇ ਹੁਣ ਇਹ ਤੁਸੀਂ ਦੇਖੋ ਦੇਸ਼ ਵਿਚ ਵੀ ਜੋ ਕੁਛ ਹੋ ਰਿਹਾ ਆਪਣੇ ਸਮਝੋ ਪੰਜਾਬ ਵਿਚ ਹੋ ਰਿਹਾ, ਉਹਨਾਂ ਨੇ ਆਪਣੇ ਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਸੈਣੀ ਸਾਹਿਬ ਦੀ, ਜਿਹੜਾ ਉਹਨੇ ਕਿਹਾ ਕਹਿੰਦੇ ਜੇ ਹੁਣੇ ਕਿਸੇ ਦੇ ਕੱਪੜਿਆਂ ਤੇ ਅਸੀਂ ਕਹੀ ਜਾਂਦੇ ਅਕਾਲੀ ਆਹ ਮਾੜੇ ਏਦਾਂ ਮਾੜੇ ਏਦਾਂ ਮਾੜੇ, ਪਰ ਜਿਹੜਾ ਵੀ ਕੋਈ ਮਾੜਾ ਚਾਹੇ ਮੈਂ ਮਾੜੀ ਆ ਚਾਹੇ ਭੁਪਿੰਦਰ ਜੀ ਤੁਸੀਂ ਐਨੀ ਬੋਡੀ ਹਨਾ, ਤਾਂ ਹਰੇਕ ਬੰਦੇ ਵਿਚ ਕਈ ਗੁਣ ਹੁੰਦੇ ਆ, ਕਈ ਕੋਈ ਅਪਗੁਣ ਵੀ ਹੁੰਦੇ, ਉਹ ਇੱਕ ਜੇ ਇੱਕ ਅੱਧੀ ਚੀਜ਼ ਖਰਾਬ ਹੁੰਦੀ ਜੇ ਉਹਨੂੰ ਹੀ ਸੜੀ ਜਾਵੋ ਨਾ ਤਾਂ ਫਿਰ ਗੱਲ ਫੇਰ ਬਣਦੀ ਨੀ ਹੈਗੀ, ਤੁਸੀਂ ਅੱਗੇ ਵੱਧ ਨੀ ਸਕਦੇ।
1: ਬਿਲਕੁਲ,
3: ਉਹ ਕਹਿੰਦੇ ਨਾ ਭੇਜਾ ਦੇ ਜੇ ਦੂਜਿਆਂ ਦੇ ਕੱਪੜਿਆਂ ਤੇ ਚਿੱਟੇ ਚਿੱਕਣੇ ਛਿੱਟੀ ਜਾਓਗੇ ਸਿੱਟੂਗੇ ਤਾਂ ਫਿਰ ਤੁਹਾਡੇ ਆਪਣੇ ਕੱਪੜੇ ਚਿੱਟੇ ਤਾਂ ਰਹਿਣ।
1: ਬਿਲਕੁਲ,
3: ਮੈਨੂੰ ਬਹੁਤ
1: ਕਹਿੰਦੇ ਨੇ ਕਿ ਜਿਹਨਾਂ ਦੇ ਘਰ ਸ਼ੀਸ਼ਿਆਂ ਦੇ ਹੁੰਦੇ ਆ ਦੂਸਰਿਆਂ ਦੇ ਬੱਟੇ ਨਹੀਂ ਮਾਰੀ ਦੇ।
3: ਹਾਂਜੀ ਹਾਂਜੀ, ਮੈਂ ਸੁਣ ਰਹੀ ਸੀ ਸਾਰਾ,
1: ਹਾਂਜੀ,
3: ਪਰ ਮੈਂ ਕੰਮੇ ਕਰ ਰਹੀ ਸੀ ਤਾਂ ਫਿਰ ਮੈਂ ਕਿਹਾ ਹੁਣੇ ਮੈਂ ਕਰਦੀ ਤਾਂ, ਬਾਕੀ ਸੱਚੀ ਨੀ ਪਤਾ ਭੁਪਿੰਦਰ ਜੀ ਔਰ ਉਭਰੀ ਹੋ ਰਿਹਾ। ਤੁਹਾਨੂੰ ਮੈਂ ਦੱਸਦੀ ਹਾਂ ਅਸੀਂ ਜਿਹੜੇ ਸੀਗੇ ਸਾਡੀ ਲਾਈਫ ਏਦਾਂ ਦੀ ਸੀ, ਅਸੀਂ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਸਾਰਾ ਟੱਬਰ, ਸਾਰੀ ਉਮਰ ਤੱਕ ਇਹ ਰਿਹਾ ਤਾਂ ਹੁਣ ਤੱਕ ਵੀ ਏਦਾਂ ਹੁੰਦੀ, ਪਰ ਗਾਹਾਂ ਹੁਣ ਨਿਆਣਿਆਂ ਦਾ ਕੋਈ ਕਿਸੇ ਵੇਲੇ ਕੰਮ ਤੇ ਜਾਂਦਾ, ਕੋਈ ਕਿਸੇ ਵੇਲੇ ਕੰਮ ਤੋਂ ਆਉਂਦਾ, ਕੋਈ ਬਿੱਲ ਸਿਰ ਕਾਲਜ ਨੂੰ ਜਾਂਦਾ, ਕੋਈ ਕਿੱਦਾਂ ਆਉਂਦਾ, ਉਹ ਵੱਖਰੇ ਵੱਖਰੇ ਸਪੈਸ਼ਲ। ਇਹਨਾਂ ਕੋਲ ਤਾਂ ਇਹਨਾਂ ਦੀ ਕਮਾਈ ਤਾਂ ਮੈਂ ਸੋਚਦੀ ਹਾਂ ਇੰਨੀ ਕਮਾਈ ਦਾ ਜੇ ਜ਼ਿਆਦਾ ਕਮਾਉਂਦੇ ਇਹਨਾਂ ਦਾ ਫਾਇਦਾ ਵੀ, ਜਿਹੜੇ ਰੋਟੀ ਵੀ ਨੀ ਚੱਜ ਨਾਲ ਖਾ ਸਕਦੇ।
1: ਬਿਲਕੁਲ ਹੈ,
3: ਇਹ ਫਿਕਰ ਵਾਲੀਆਂ ਤਾਂ ਗੱਲਾਂ ਹੈਗੀਆਂ, ਇਹਨਾਂ ਨੂੰ ਇਹ ਕੰਟਰੀ ਏਦਾਂ ਦੇ ਬਣਾ ਰਹੇ, ਇਹਨਾਂ ਨੂੰ ਐਜੂਕੇਸ਼ਨ ਜਾਂ ਜਿਹੜੇ ਵੀਡੀਓ ਦੇਖਦੇ ਜਾਂ ਮੂਵੀਆਂ ਦੇਖਦੇ ਉਹ ਕੀ ਦੇਖਦੇ ਕੀ ਕਰਦੇ, ਤੇ ਇਹਨਾਂ ਨੂੰ ਸਾਰੇ ਇਹਨਾਂ ਦੇ ਜਾਣੀ ਕਿ ਬ੍ਰੇਨ ਵਾਸ਼ ਕਰ ਰਹੇ ਸਾਰੇ।
1: ਬਿਲਕੁਲ, ਔਜਲਾ ਸਾਹਿਬ ਵੀ ਲਿਖਦੇ ਨੇ ਕਿ ਕਹਿੰਦੇ ਪਿਓ ਤੇ ਮਾਂ ਦੇ ਪਾਸੇ ਵਾਲੇ ਜਿਹੜੇ ਰਿਸ਼ਤੇ ਆ ਖਤਮ ਹੋ ਗਏ ਆ।
3: ਬਿਲਕੁਲ ਬਿਲਕੁਲ ਖਤਮ ਹੋ ਗਏ, ਅਜੇ ਮਾਂ ਤਾਂ ਆਪਣੇ ਬਲ ਨੂੰ ਕਰਕੇ ਨਿਆਣਿਆਂ ਨੂੰ ਗੱਲਾਂ ਕਰ ਕਰਕੇ ਮਾਂ ਆਪਣੇ ਪੇਕਿਆਂ ਵੱਲ ਦੇ ਰਿਸ਼ਤੇ ਨੂੰ ਕਾਇਮ ਮਾੜਾ ਮੋਟਾ ਰੱਖੇ ਹੀ ਲੈਂਦੀ ਹੈ, ਉਹ ਮੋਰਲਿਆਂ ਵੱਲ ਨੂੰ ਤਾਂ ਉਹ ਮੋਰਲਿਆਂ ਵੱਲ ਨੂੰ ਤਾਂ ਸਾਰੇ ਜਿੱਦਾਂ ਨਾ ਮੈਂ ਤਿੰਨ ਕੁ ਦਿਨ ਪਹਿਲਾਂ ਇਹੀ ਪੜ੍ਹਦੇ ਕਹਿੰਦੇ ਪਏ ਤੇ ਮੋਰਲੇ ਜਿਹੜੇ ਰਿਸ਼ਤੇ ਆ ਉਹ ਸਾਰੇ ਕਿਤੇ ਮਾੜੇ ਹੁੰਦੇ, ਦਾਦਾ ਦਾਦੀ ਮਾੜੇ ਆ, ਭੂਆ ਮਾੜੀ ਆ, ਤਾਏ ਚਾਚੇ ਮਾੜੇ ਆ, ਉਹ ਗੱਲ ਸੁਣੋ ਉਹਨਾਂ ਚੋਂ ਕੋਈ ਵੀ ਨੀ ਟੱਬਰ ਚੋਂ ਚੰਗਾ ਹੁੰਦਾ, ਕੋਈ ਰਿਸ਼ਤਾ ਨੀ ਚੰਗਾ ਹੁੰਦਾ, ਸਿਰਫ ਮਾਸੀ ਮਾਮੇ ਹੀ ਚੰਗੇ ਹੁੰਦੇ ਆ।
1: ਬਿਲਕੁਲ,
3: ਤਾਂ ਫਿਰ ਇਹ ਤਾਂ ਫਿਰ ਇਹ ਜਾਣ ਜਾਣ ਕੇ ਇਹ ਕੁਛ ਕਰਦੇ ਆ ਤਾਂ ਨਿਆਣੇ ਦੇ ਦਿਮਾਗ ਚ ਜਿੱਦਾਂ ਦਾ ਪਾਈ ਜਾਣਾ ਓਦਾਂ ਦਾ ਬਣੇ,
1: ਬਿਲਕੁਲ
3: ਬੜੀ ਜਾਣਾ ਤਾਂ ਓਦਾਂ ਦਾ ਉਹਨਾਂ ਨੂੰ ਹੋਈ ਜਾਂਦਾ ਹੈ।
1: ਬਿਲਕੁਲ,
3: ਜੇ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਜਾਣੀ ਕਿ ਦੋਵੇਂ ਪਾਸੇ ਵਧੀਆ ਹੁੰਦੇ ਆ, ਜਿੰਨੀ ਕੁ ਲੋੜ ਮਾਮਿਆਂ ਦੀ ਹੁੰਦੀ ਹੈ ਤਾਇਆ ਚਾਚਿਆਂ ਦੀ ਵੀ ਨਹੀਂ ਹੁੰਦੀ, ਜਿੰਨੀ ਮਾਸੀ ਇੰਪੋਰਟੈਂਟ ਹੁੰਦੀ ਆ ਉਹਦੇ ਨਾਲ ਭੂਆ ਕਿਸੇ ਵੱਲੋਂ ਵੀ ਨੀ ਘੱਟ ਹੁੰਦੀ ਹੈ। ਤੇ ਅਸੀਂ ਤਾਂ ਹੁਣ ਮੈਂ ਤਾਂ ਮੇਰੀ ਨਣਾਨ ਤੁਸੀਂ ਦੇਖੋ ਅਸੀਂ 53 ਸਾਲਾਂ ਦੀਆਂ ਓਦਾਂ ਹੀ ਬੈਠਦੀਆਂ, ਸਾਡੀਆਂ ਗੱਲਾਂ ਹੀ ਨੀ ਮੁੱਕਦੀਆਂ ਹੁੰਦੀਆਂ। ਕਿੱਦਾਂ ਜਦੋਂ ਜਦੋਂ ਪੰਜਾਬ ਆਉਣਾ ਉਹਨੂੰ ਮੈਂ ਕਹਿਣਾ ਤੂੰ ਆ ਜਾ, ਅਸੀਂ 1.5 ਮਹੀਨਾ ਇਕੱਠੇ ਇੱਕ ਬੈਡ ਤੇ ਸੋਈ ਦਾ ਗੱਲਾਂ ਬਾਤਾਂ ਰੱਜ ਰੱਜ ਕੇ ਕਰੀ ਸੀ।
1: ਬਿਲਕੁਲ ਹੈ,
3: ਤਾਂ ਹੁਣ ਗਾਹਾਂ ਥੋੜਾ ਹੀ ਤਾਂ ਹੋ ਰਿਹਾ ਹੈ।
1: ਨਹੀਂ ਜੀ, ਨਹੀਂ ਜੀ, ਬਿਲਕੁਲ ਹੈ ਜੀ।
3: ਆਪੋ ਆਪਣੇ ਕਮਰੇ ਚ, ਤੁਹਾਨੂੰ ਇਹ ਨੀ ਪਤਾ ਵੀ ਜੇ ਘਰ ਦੇ ਅਸੀਂ 6 ਮੈਂਬਰ ਆ, ਇਕੱਲੇ ਇਕੱਲੇ ਕਮਰੇ ਵਿੱਚ ਆ, ਹੈ ਇਕੱਲਾ ਇਕੱਲਾ ਕੀ ਕਰਦਾ ਕੀ ਨਹੀਂ ਕਰਦਾ ਗੱਲ।

0: ਹੁੰਦੀ ਸੀ ਕਿਉਂਕਿ ਮੈਂ ਤਾਂ 8 ਵਜੇ ਸੋਣਾ ਚਾਹੁੰਦੀ ਹੁੰਦੀ ਸੀ ਤੇ ਸਕੂਲ ਨੂੰ ਵੀ ਸਵੇਰ ਨੂੰ ਜਾਣਾ, ਤਾਂ
1: ਜੀ
0: ਉਹਨਾਂ ਨੇ ਆ ਕੇ ਬੈਠੀਆਂ ਹੋਣਾ ਤੇ ਉਹ ਦੇਖਣੇ ਬੁਨਿਆਦ ਨਾਟਕ ਦੇਖਣਾ ਤਾਂ ਫਲਾਨਾ ਦੇਖਣਾ
1: ਬਿਲਕੁਲ
0: ਹੁੰਦਾ ਹੈ। ਹਾਂਜੀ ਹਾਂਜੀ, ਬੇੜਾ ਉਹ ਤਾਂ ਭਰਿਆ ਹੁੰਦਾ ਸੀ,
1: ਭਰਿਆ
0: ਰੌਣਕੀ
1: ਹੁੰਦਾ
0: ਬੜੀ
1: ਸੀ
0: ਵਧੀਆ ਲੱਗੀ ਹੁੰਦੀ ਸੀ ਜਦੋਂ ਮਹਾਭਾਰਤ
1: ਬਿਲਕੁਲ
0: ਆਉਂਦਾ ਸੀ, ਚਾਹੇ ਦੋ ਚਾਰ ਰਮਾਇਣ ਆਉਂਦੀ ਸੀ, ਉਹ ਇੰਨੀ ਵਧੀਆ ਰਮਾਇਣ ਹੁੰਦੀ ਸੀ, ਤੁਸੀਂ ਵੀ ਸ਼ਾਇਦ ਦੇਖੀ ਹੋਣੀ,
1: ਹਾਂਜੀ
0: ਬਹੁਤ ਹੀ
1: ਹਾਂਜੀ
0: ਵਧੀਆ
1: ਬਿਲਕੁਲ
0: ਹੁੰਦੀ
1: ਹੈ
0: ਸੀ ਹੈ ਉਹ। ਤਾਂ ਬਸ ਏਦਾਂ ਦੀਆਂ ਗੱਲਾਂ, ਹੁਣ ਉਹ ਚੀਜ਼ਾਂ ਹੈ ਨੀ,
1: ਹੈ
0: ਪਰ
1: ਨਹੀਂ
0: ਜੇ ਹੁਣ ਅਸੀਂ ਇੰਡੀਆ ਜਾਂਦੇ ਵੀ ਨਾ ਉਹੀ ਗਲੀ ਗੁਆਂਢ ਆਲੇ ਦੁਆਲੇ, ਪਹਿਲੀ ਗੱਲ ਤਾਂ ਉਹਨਾਂ ਨੂੰ ਕੀ ਪਤਾ, ਮੈਨੂੰ 40 ਸਾਲ ਹੋ ਗਏ ਉੱਥੇ ਛੱਡੇ ਨੂੰ, ਉਹ ਸੋਚਦੇ ਹੋਣੇ ਪਤਾ ਨੀ ਕੌਣ ਬੁੜੀ ਆ ਕੌਣ ਹੈਗੀ ਕੌਣ ਹੈ, ਕਿਸੇ ਨੂੰ ਕੀ ਪਤਾ ਮੇਰਾ,
1: ਬਿਲਕੁਲ ਹੈ ਜੀ।
0: ਮੇਰੇ ਤੋਂ ਪਿੱਛੇ ਨਿਆਣੇ ਜੰਮ ਕੇ ਉਹਨਾਂ ਦੇ ਵੀ ਨਿਆਣੇ 10-10, 15 ਸਾਲਾਂ ਦੇ ਹੋ ਗਏ, ਉਹਨਾਂ ਨੂੰ ਫਿਰ ਕੀ ਪਤਾ ਵੀ ਮੈਂ ਅਸੀਂ ਕੌਣ
1: ਜੀ,
0: ਹਾਂ।
1: ਬਿਲਕੁਲ ਹੈ ਜੀ,
0: ਉਹ ਚੀਜ਼ਾਂ ਨੀ ਰਹੀਆਂ, ਉਹ ਪਿਆਰ ਨੀ ਰਹੇ, ਉਹ ਚਾਹ ਨੀ ਰਹੇ, ਜਿੱਥੇ ਜਿਹੜੇ ਰਸਤੇ ਆਪਾਂ ਤੋਂ ਵੀ ਛੁੱਟ ਗਏ ਨਾ, ਚਾਹੇ ਹੁਣ ਸਾਨੂੰ ਵੀ ਤਾਂ ਇਹ ਸੀਗਾ ਵੀ ਅਸੀਂ ਬਾਹਰ ਚਲ ਜਾਈਏ, ਬਾਹਰ ਚਲ ਜਾਈਏ, ਸਾਰੇ ਟੱਬਰ ਬਾਹਰ ਆ ਗਿਆ, ਤਾਂ ਫਿਰ ਹੁਣ ਏਦਾਂ ਹੀ ਆ, ਅਸੀਂ ਫਿਰ ਇੱਥੇ ਕਹਿਣ ਲੱਗ ਪਏ ਜੀ ਪੱਕੇ ਹੋ ਜਾਈਏ, ਸਿਟੀਜ਼ਨ ਹੋ ਗਏ, ਹੁਣ ਸਿਟੀਜ਼ਨ ਵੀ ਹੋ ਗਏ, ਹੁਣ ਅਸੀਂ ਸਿਟੀਜ਼ਨ ਹੋ ਗਏ, ਅਸੀਂ ਆਪਣੇ ਨਿਆਣਿਆਂ ਲਈ ਤੜਫਦੇ, ਫਿਰ ਬਾਕੀ ਜਿਹੜੇ ਕੋਈ ਰਿਸ਼ਤੇਦਾਰ ਉਹ ਵੀ ਸੋਚਦੇ ਸਾਨੂੰ ਮੰਗਾ ਲਓ ਸਿਟੀਜ਼ਨ ਹੋ ਜਾਈਏ, ਪਰ ਭੁਪਿੰਦਰ ਜੀ ਏਦਾਂ ਹੀ ਜਿਨ੍ਹਾਂ ਨੂੰ ਭਈਏ ਕਹਿੰਦੇ ਉਹ ਵੀ ਤਾਂ ਏਦਾਂ ਹੀ ਆਏ, ਉਹਨਾਂ ਨੂੰ ਵੀ ਏਦਾਂ ਹੀ ਵਧੀਆ ਲੱਗਦਾ, ਉਹਨਾਂ ਨੂੰ ਵੀ ਖਾਣ ਪੀਣ
1: ਆਪਣੇ ਵਾਂਗੂ ਹੀ ਆ ਜੀ, ਬਿਲਕੁਲ ਮਿਹਨਤ ਕਰ ਲੋਕ
0: ਬਿਲਕੁਲ, ਉਹਨਾਂ ਨੂੰ
1: ਮਿਹਨਤ
0: ਕਰ,
1: ਬਿਲਕੁਲ ਹੈ,
0: ਉਹ ਵੀ ਸਾਡੀ ਤਰ੍ਹਾਂ ਹੀ ਉਹ ਬਾਹਰ ਆਏ, ਉਹ ਆਪਣੇ ਆਪ ਨੂੰ ਸਮਝਦੇ, ਕਿਉਂਕਿ ਉੱਥੇ ਉਹਨਾਂ ਨੂੰ ਸੋਹਣਾ ਖਾਣ ਨੂੰ ਮਿਲਦਾ, ਉਹਨਾਂ ਨੂੰ ਨੌਕਰੀਆਂ ਮਿਲਦੀਆਂ, ਕਿਸੇ ਦਾ ਘਰ ਮਿਲਦਾ,
1: ਦੇਖੋ ਜੇ
0: ਜਿਹੜਾ
1: ਸਿਸਟਮ ਤੋਂ ਉਹ
0: ਵੀ
1: ਦੁਖੀ ਨੇ,
0: ਬੁਰੇ ਲੱਗਦੇ ਆ ਜੇ
1: ਉਹ ਵੀ ਸਿਸਟਮ ਤੋਂ ਭੈਣ ਜੀ ਦੁਖੀ ਨੇ ਨਾ, ਉਹ
0: ਦੇਖ
1: ਜਿੱਦਾਂ ਹੁਣ ਪੰਜਾਬ ਦੇ ਵਿੱਚ ਸਿਸਟਮ 84 ਤੋਂ ਬਾਅਦ ਜੋ ਕੁਝ ਬਦਲ ਗਿਆ ਸਾਰਾ ਕੁਝ, ਕਿੰਨਾ ਲੋਕ ਜਿਹੜਾ ਪ੍ਰਵਾਸ ਕਰ ਗਏ ਉਹਦੇ ਵਿੱਚ, ਤੇ ਇਸੇ ਤਰ੍ਹਾਂ ਹੁਣ ਉੱਥੇ ਜਿਹੜਾ ਕਹਿ ਲੋ ਕਿ ਧਰਮ ਦਾ ਉੱਥੇ ਵੀ ਸਾਰਾ ਸਿਲਸਿਲਾ ਦੱਬੇ ਕੁਚਲੇ, ਲੋਕ ਉਹ ਘੋੜੀ ਨਹੀਂ ਚੜ ਸਕਦੇ, ਉਹ ਆਪਣੀ ਖੁਸ਼ੀਆਂ ਨਹੀਂ ਮਨਾ ਸਕਦੇ, ਉਹ ਨੀਵੇਂ ਘਲਾਏ ਜਾਂਦੇ, ਅਗਲੇ ਫਿਰ ਉੱਥੋਂ ਨਿਕਲਣਗੇ ਜੀ ਉਹ ਨਰਕ ਦੇ ਵਿੱਚ,
0: ਨਹੀਂ ਉੱਥੋਂ ਹੀ ਨਿਕਲਣਾ, ਗੱਲ ਸੁਣੋ, ਹਰੇਕ ਦੇ ਅਰਮਾਨ ਤਾਂ ਉੱਦਾਂ ਦੇ ਹੁੰਦੇ ਦਿਲ ਦੇ, ਹਾਂ ਠੀਕ ਹੈ ਸਮਝੋ ਤੁਸੀਂ ਮੈਨੂੰ ਦਬਾਉਣੇ ਆ, ਮੈਂ ਨਹੀਂ ਬੋਲ ਸਕਦੀ ਜਾਂ ਕਰ ਸਕਦੀ, ਪਰ ਗੱਲ ਏਦਾਂ ਅਕਸਰ ਤਾਂ ਫਿਰ ਮੈਥੋਂ ਕਿਸੇ ਵੇਲੇ ਫਿਰ ਬੋਲੋ ਹੀ ਹੋਣਾ ਭੁਪਿੰਦਰ ਜੀ, ਆਹ ਗੱਲ ਏਦਾਂ ਨੀ, ਏਦਾਂ ਨੀ, ਹਰੇਕ ਬੰਦੇ ਦੇ ਉਹ ਜਿਹੜੇ ਜਿਨ੍ਹਾਂ ਨੂੰ ਇੱਦਾਂ ਦਬਾ ਕੇ ਰੱਖਦੇ ਆ ਉੱਥੇ, ਜਿਨ੍ਹਾਂ ਨਾਲ ਭੈੜਾ ਵਿਵਹਾਰ ਕਰਦੇ ਰਹੇ, ਤਾਂ ਫਿਰ ਉਹਨੀ ਅਕਸਰ,
1: ਨਾਲੇ ਦੇਖੋ ਭੈਣ ਜੀ ਕਈ ਵਾਰੀ ਚਲੋ ਸਾਡੇ ਵੀ ਉੱਥੇ ਕਾਰਖਾਨੇ ਪ੍ਰਵਾਸੀ, ਚਲੋ ਟੱਬਰ ਵੀ ਕਈ ਵਾਰੀ ਨਾਲ ਲੈ ਜਾਂਦੇ ਹੁੰਦੇ, ਜ਼ਿਆਦਾਤਰ ਤਾਂ ਇਕੱਲੇ ਹੀ ਹੁੰਦੇ ਸੀ, ਪਰ ਹੁਣ ਕਿਤੇ ਨਾ ਕਿਤੇ ਟਾਵਾਂ ਟਾਵਾਂ ਕੋਈ ਟੱਬਰ ਵੀ ਨਾਲ ਲਿਆ, ਉੱਥੇ ਆ ਕੇ ਬੱਸ ਗਏ, ਨਾਲ ਕੰਮ ਕਾਰ ਕਰਦੇ ਰਹੇ, ਪਿੰਡ ਨੂੰ ਚਲ ਜਾਂਦੇ ਆ ਜਦੋਂ ਕਣਕ ਜਾਂ ਝੋਨਾ ਵੱਢਣਾ ਹੁੰਦਾ ਉਦੋਂ ਜਾ ਜਾਂਦੇ ਆ, ਤਾਂ ਉਹ ਉਹਨਾਂ ਦਾ ਜਿਹੜਾ ਉਹਨਾਂ ਦੀ ਵਾਈਫ ਹੈਗੀ ਆ ਨਾ, ਜਾਂ ਉਹਨਾਂ ਦੀ ਮਾਂ ਹੈਗੀ ਆ, ਜਾਂ ਉਹਨਾਂ ਦਾ ਉਹੀ ਰੀਤੀ ਰਿਵਾਜ ਚਲੋ ਨਾਲ ਨਾਲ ਹੈਗੇ ਆ, ਪਰ ਅੱਜ ਦੀਆਂ ਜਿਹੜੀਆਂ ਨਵੀਂ ਜਨਰੇਸ਼ਨ ਜਿਹੜੀ ਉੱਥੇ ਪੰਜਾਬ ਦੇ ਵਿੱਚ ਪੈਦਾ ਹੋਈ ਹੈ, ਉਹਨਾਂ ਦਾ ਡਰ ਵੀ ਤਾਂ ਕਿਤੇ ਨਾ ਕਿਤੇ ਚੱਕਿਆ ਗਿਆ ਨਾ, ਉਹ ਵੀ ਪੈਂਟ ਕਮੀਜ਼ਾਂ ਪਾਉਣ ਲੱਗ ਗਏ, ਜਾਂ ਉਹ ਪਹਿਲਾਂ ਜਿਹੜਾ ਪੱਲਾ ਓੜ ਕੇ ਬਹਿੰਦੇ ਹੁੰਦੇ ਸੀਗੇ, ਉਹ ਉਹਨਾਂ ਦੇ ਵਿੱਚ ਪੁਰਾਣਿਆਂ ਦੇ ਵਿੱਚ ਅਜੇ ਵੀ ਹੋਊਗਾ ਬਰਕਰਾਰ ਹੈ, ਪਰ ਉਹ ਕਿਤੇ ਨਾ ਕਿਤੇ ਚੇਂਜਸ ਤਾਂ ਆਈ ਹੈ ਨਾ ਨਾਲ ਨਾਲ, ਉਹਨਾਂ ਨੂੰ ਵੀ ਇੱਕ ਖੁੱਲ ਮਿਲੀ ਹੈ, ਤਾਂ ਅਗਲੇ ਕਹਿੰਦੇ ਇਹੀ ਸਾਡੇ ਲਈ ਸਵਾਰਗ ਹੈ ਕਿ ਆਪਣੀ ਗੱਲ ਕਰ ਸਕਦੇ ਹਾਂ, ਅਸੀਂ ਵਿਚਰ ਸਕਦੇ ਹਾਂ ਹਰ ਕਿਸੇ ਦੇ ਨਾਲ ਜੀ।
0: ਹਾਂਜੀ ਹਾਂਜੀ, ਨਹੀਂ ਮੈਂ ਆਪ ਦੇਖਦੀ ਹਾਂ ਭੁਪਿੰਦਰ ਜੀ, ਉਹ ਸਾਰੇ ਇਹਨਾਂ ਬਿਹਾਰੀ ਲੋਕਾਂ ਨੇ ਉਹ ਕੁੜੀਆਂ ਨੇ ਪੈਂਟਾਂ ਪਾਈਆਂ, ਜੀਨਾਂ ਪਾਈਆਂ, ਛੋਟੇ ਛੋਟੇ ਨਿੱਕੇ ਨਿੱਕੇ ਟੋਪ ਪਾਏ, ਮੈਂ ਕਿਹਾ ਤੁਸੀਂ ਪਹਿਚਾਣੇ ਸਕਦੇ ਤੇ ਕੌਣ ਹੈਗੇ ਕਿੱਦਾਂ, ਔਰ ਕਈ ਤਾਂ ਸੱਚੀ ਹੈਗੇ ਵੀ ਸੋਹਣੇ ਸੁਨੱਖੇ, ਇੰਨੇ ਖਰਾਜੇ ਸੋਹਣੇ ਹੈਗੇ ਆ, ਤਾਂ ਤੁਹਾਨੂੰ ਪਤਾ ਵੀ ਨੀ ਲੱਗਦਾ ਤੇ ਕੌਣ ਹੈ, ਤੁਸੀਂ ਪਹਿਚਾਣ ਨਹੀਂ ਸਕਦੇ, ਮਾੜਾ ਮੋਟਾ
1: ਪਿਛਲੇ ਦਿਨਾਂ ਚੋ ਗੱਲ ਸੁਣਾਉਂਦੇ ਜਰੂਰ ਜੇ ਸੁਣਦੇ ਤਾਂ ਕਾਲ ਕਰਨ, ਤੇ ਉਹਨਾਂ ਨੇ ਨਾ ਟਵਾਣਾ ਸਾਹਿਬ ਆਏ ਸੀ, ਉਹਨਾਂ ਦੇ ਘਰੇ ਜਦੋਂ ਇੰਡੀਆ ਗਏ ਸੀ ਤੇ ਉੱਥੇ ਕੁੜੀ ਨੂੰ ਮਿਲਾਇਆ ਤੇ ਉਹ ਪੰਜਾਬੀ ਏਦਾਂ ਬੋਲੇ ਠੇਠ, ਜਿੱਦਾਂ ਮਤਲਬ ਕਿ ਪਛਾਣ ਨਹੀਂ ਸਕਦਾ ਬੰਦਾ ਕਿ ਉਹ ਪੰਜਾਬਣ ਹੈ ਜਾਂ ਕਿੱਦਾਂ, ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਤਾਂ ਆਪਾਂ ਵੀ ਤਾਂ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਅਮੈਰੀਕਨ ਸਿਟੀਜ਼ਨ ਆ, ਜਾਂ ਮੈਂ ਫਿਨਲੈਂਡ ਦਾ ਸਿਟੀਜ਼ਨ ਆ, ਜਾਂ ਮੈਂ ਇਟਲੀ ਦਾ ਸਿਟੀਜ਼ਨ ਆ, ਜਾਂ ਇੰਗਲੈਂਡ ਦਾ ਸਿਟੀਜ਼ਨ ਆ, ਇਸੇ ਤਰ੍ਹਾਂ ਉਹਨਾਂ ਨੂੰ ਵੀ ਪ੍ਰਾਊਡ ਹੁੰਦਾ ਵੀ ਬੱਚੇ ਜਿਹੜੇ ਨੇ ਉਹ ਪੰਜਾਬ ਚ ਜੰਮੇ ਆ ਤਾਂ ਉਹ ਪੰਜਾਬ ਦੇ ਹੀ ਆ ਨਾ। ਫਿਰ
0: ਭੁਪਿੰਦਰ ਜੀ ਹੁਣ ਸਾਡੇ ਘਰ ਜਿਹੜੇ ਰਹਿੰਦੇ, ਸਾਡਾ ਪਿੰਡ ਵਾਲਾ ਘਰ ਜਿਹੜਾ, ਉੱਥੇ ਉਹਨਾਂ ਨੂੰ ਦਿੱਤਾ, ਅਸੀਂ ਤਾਂ ਨਾਲ ਬੰਗੇ ਆ ਗਏ ਹਾਂ, ਤਿੰਨ ਢਾਈ ਤਿੰਨ ਕਮੀਲ ਤੇ, ਹੁਣ ਉਹਨਾਂ ਕੋ ਘਰ ਉਹ ਕੱਪੜੇ ਸਾਰੇ ਪਾਏ, ਸੂਟ ਪਾਉਂਦੀ ਆ ਕੁੜੀ, ਜਿਹੜੇ ਚੰਮੇ ਹੀ ਹੁਣ ਨਿਆਣੇ ਇੱਥੇ ਆ। ਅੱਛਾ ਭੁਪਿੰਦਰ ਜੀ, ਫੇਰ ਹੁਣ ਮੈਂ ਉਹਨੂੰ ਆਪਣੇ ਸੋਹਣੇ ਤੋਂ ਸੋਹਣੇ ਸੂਟ ਵਧੀਆ ਤੋਂ ਵਧੀਆ ਦੇ ਕੇ ਆਉਂਦੇ ਹੁੰਦੇ, ਉਹਨੂੰ ਪਾਏ ਹੁੰਦੇ, ਉਹ ਵਧੀਆ ਲੱਗਦੇ ਆ, ਔਰ ਕੁੜੀ ਉਹ ਏਦਾਂ ਆ, ਤੁਹਾਨੂੰ ਮੈਂ ਦੱਸਦੀ ਹੁਣ ਸਾਫ਼ ਕਹਿ ਦਿੰਦੀ ਆ, ਜਿੱਦਾਂ ਬਾਹਮਣਾਂ ਦੇ ਨਿਆਣੇ ਕੁੜੀਆਂ ਬਹੁਤ ਸੋਹਣੀਆਂ ਨੀ ਹੁੰਦੀਆਂ, ਉਹ ਏਦਾਂ ਦੇ ਉਹ ਕਹਿੰਦੇ ਅਸੀਂ ਹੈਗੇ ਉਹਨਾਂ ਦੇ ਹੁਣ ਮੁੰਡੇ ਦਾ ਰਿਸ਼ਤਾ ਕਰਨਾ ਚਾਹੁੰਦੇ ਸੀ, ਉਹ ਕਹਿੰਦੇ ਮੁੰਡਾ ਮੰਨ ਨੀ ਰਿਹਾ ਕਿ ਸਾਨੂੰ ਬ੍ਰਾਹਮਣ ਨੀ ਮਿਲ ਰਿਹਾ, ਕਿਉਂਕਿ ਉਹ ਕਹਿੰਦੇ ਅਸੀਂ ਭਈਏ ਹੈਗੇ ਆ, ਪਰ ਭਈਏ ਅਸੀਂ ਬ੍ਰਾਹਮਣ ਆ ਅਸੀਂ, ਹਨਾ
1: ਬਿਲਕੁਲ,
0: ਮੈਂ ਕਿਹਾ ਇਹਨਾਂ ਵਿੱਚ ਵੀ ਇਹ ਚੀਜ਼ ਹੈ ਸਾਨੂੰ ਪਤਾ ਹੀ ਨਹੀਂ ਸੀ। ਹਾਂਜੀ ਹਾਂਜੀ, ਤੇ ਉਹ ਉਹ ਕੁੜੀਆਂ ਜਿਹੜੀਆਂ ਪਤਾ ਪਤਾ ਨੀ ਲੱਗਦਾ, ਇੰਨੀ ਸੋਹਣੀ ਕੁੜੀ ਆ, ਬਹੁਤ ਹੀ ਸੋਹਣੀ, ਰੱਜ ਕੇ

0: ਸੋਹਣੀ ਆ, ਇੰਨਾ ਰੂਪ ਹਨਾ
1: ਬਿਲਕੁਲ।
0: ਤੇ ਫਿਰ ਗੱਲ ਤਾਂ ਫਿਰ ਉਹ ਕੱਪੜੇ ਹੁਣ ਏਦਾਂ ਹੀ ਪਾਉਂਦੇ, ਉਹ ਪੰਜਾਬੀ ਐਨ ਬਹੁਤ ਸੋਹਣੀ ਬੋਲਦੀ। ਹੁਣ ਮੈਂ ਉਹਨਾਂ ਗੱਲ ਕਰਦੀ ਫੋਨ ਤੇ, ਕਿੱਦਾਂ ਆ ਪੰਜਾਬੀ ਚ ਅਸੀਂ ਗੱਲ ਕਰਦੇ, ਹਾਂ ਠੀਕ ਆ, ਉਹਨਾਂ ਦੀ ਮਾਂ ਆ ਉਹ ਹਿੰਦੀ ਅਜੇ ਬੋਲਦੀ ਆ, ਤਾਂ ਕਿੱਦਾਂ ਪੰਜਾਬੀ ਸਮਝਦੀ ਪਰ ਹਿੰਦੀ ਬੋਲਦੀ ਆ
1: ਜੀ ਬਿਲਕੁਲ।
0: ਤਾਂ ਹੈਗਾ ਤਾਂ ਹੈਗਾ ਏਦਾਂ ਆ ਤੇ ਉਹ ਅੱਛਾ, ਉਹਨਾਂ ਦੀ ਇੱਕ ਕੁੜੀ, ਉਹਨਾਂ ਦੀ ਚਾਚੇ ਦੀ ਇੱਕ ਕੁੜੀ, ਉਹਨੂੰ ਜਾਣੀ ਕਿ ਆਪਣੇ ਪੰਜਾਬ ਦੇ ਡਿਸਟ੍ਰਿਕਟ ਵਿੱਚੋਂ ਨਾ ਉਹ ਸਾਰਿਆਂ ਤੋਂ ਵੱਧ ਪੜ੍ਹਾਈ ਵਿੱਚ ਕਾਬਲ ਸੀ। ਉਹਨੂੰ ਭੁਪਿੰਦਰ ਜੀ ਉਹਨੂੰ ਕਈ ਕਲਾਸਾਂ ਫ੍ਰੀ ਮਿਲੀਆਂ, ਸਾਰਾ ਕੁਛ ਉਹਨੂੰ ਲੈ ਗਏ ਉੱਥੇ, ਕਿਤੇ ਉੱਥੇ ਨੇੜੇ ਤੇੜੇ ਜਗ੍ਹਾ ਹੈ
1: ਸਕੋਲਰਸ਼ਿਪ,
0: ਮਤਲਬ ਭਈਆਂ ਦੇ ਨਿਆਣੇ ਉਹ ਤਾਂ ਜਾਂਦੇ। ਹੁਣ ਜੇ ਸਾਡੇ ਨਿਆਣੇ ਸਕੂਲ ਚ ਜਾਂਦੇ ਨੇ, ਸਾਡੇ ਪਿੰਡ ਪ੍ਰਾਇਮਰੀ ਸਕੂਲ ਬਹੁਤ ਵਧੀਆ, ਬਹੁਤ ਸੋਹਣਾ, ਮੈਂ ਸਕੂਲ ਗਈ ਸੀ ਹਨਾ,
1: ਫਗਵਾੜੇ ਤੁਸੀਂ ਜਾਣੂ ਹੋ ਫਗਵਾੜੇ ਤੋਂ ਤਾਂ ਉੱਥੇ ਬਹੁਤ ਸਾਰੇ ਮਤਲਬ ਕਿ ਹੈਗੇ ਆ ਕੀਰਤੀ ਲੋਕ ਹੈਗੇ ਆ ਜਾਂ ਬਾਹਰੋਂ ਵੀ ਆਉਂਦੇ ਆ, ਲੁਧਿਆਣਾ ਹੋ ਗਿਆ, ਫਗਵਾੜਾ ਹੋ ਗਿਆ ਤੇ ਜਲੰਧਰ ਹੋ ਗਿਆ, ਤੇ ਉੱਥੇ ਦੇਖੋ ਉਹ ਕਹਿੰਦੇ ਕਿ ਉਹ ਨਾ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਨੇ ਕੀ ਕੀਤਾ ਹੋਇਆ ਕਿ ਜਿਹੜੇ ਉੱਥੇ ਕੈਫੇ ਆਪਣੇ ਸਾਈਬਰ ਕੈਫੇ ਹੈਗੇ ਆ ਜਾਂ ਕੰਪਿਊਟਰ ਵਾਲੀਆਂ ਦੁਕਾਨਾਂ ਵਗੈਰਾ, ਤਾਂ ਉੱਥੇ ਉਹਨਾਂ ਦੇ ਨਾਲ ਮਤਲਬ ਕਿ ਇੱਕ ਉਹਨਾਂ ਨੇ ਮੰਥਲੀ ਉਹਨਾਂ ਨੇ ਕੀਤਾ ਹੋਇਆ ਕਿ ਕੋਈ ਵੀ ਜਿਹੜਾ ਸੈਕਟਰ ਦਾ ਜਿਹੜਾ ਪੇਪਰ ਆਉਂਦਾ ਜਾਂ ਕੁਝ ਇਗਜ਼ਾਮ ਆਉਂਦਾ ਹੈ ਜਿਹੜੇ ਪੜ੍ਹਨ ਵਾਲੇ ਨੇ ਤੇ ਉਹ ਉਹਨਾਂ ਦੇ ਪੇਰੈਂਟਸ ਫੈਕਟਰੀਆਂ ਚ ਕੰਮ ਕਰਦੇ ਆ ਤੇ ਬੱਚੇ ਜਿਹੜੇ ਨੇ ਉਹਨਾਂ ਨੇ ਆਪਣਾ ਪੂਰਾ ਰਾਬਤਾ ਰੱਖਿਆ ਹੋਇਆ ਤੇ ਉਹ ਪੜ੍ਹ ਕੇ ਆਪਣਾ ਇਗਜ਼ਾਮ ਕਰਕੇ ਤੇ ਉਹਦੇ ਵਿੱਚੋਂ ਆਪਣੀਆਂ ਨੌਕਰੀਆਂ ਤੇ ਲੱਗ ਰਹੇ ਨੇ, ਪਰ ਉਹਦੇ ਵੱਲ ਜੇ ਸਾਡੇ ਲੋਕ ਜੇ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣਗੇ ਤਾਂ ਫਿਰ ਆਪ ਵੀ ਕਰ ਸਕਦੇ ਆ, ਪਰ ਸਾਡਾ ਧਿਆਨ ਹੀ ਹੋਰ ਪਾਸੇ
0: ਹੈ। ਬਿਲਕੁਲ, ਮੈਂ ਤਾਂ ਆਪਣੇ ਘਰ ਦੀ ਗੱਲ ਦੱਸਦੀ ਭੁਪਿੰਦਰ ਜੀ, ਆ ਸਾਡੇ ਤੇ ਉਹ ਕੁੜੀ ਤੁਸੀਂ ਦੇਖੋ, ਅੱਛਾ ਇੱਕ ਉਹਨਾਂ ਦਾ ਮੁੰਡਾ ਹੈਗਾ ਤੇ ਉਹ ਸਾਡੇ ਘਰ ਜਿਹੜੇ ਰਹਿੰਦੇ ਆ, ਉਹਨਾਂ ਦੇ ਚਾਚੇ ਦਾ ਮੁੰਡਾ ਉਹ ਇੰਜੀਨੀਅਰਿੰਗ ਕਰ ਗਿਆ, ਕਮਾਲ ਹੋ ਗਏ, ਸਾਡੇ ਲੋਕਾਂ ਨੂੰ ਤਾਂ ਪਤਾ ਨੀ ਕੀ ਹੋਇਆ। ਫਿਰ ਉਹ ਇਹਨਾਂ ਉਹਨਾਂ ਨੇ ਆਪੇ ਹੀ ਅਫਸਰ ਤਾਂ ਬਣਨਾ ਹੀ ਬਣਨਾ ਆ, ਜਿੱਦਾਂ ਸਾਡੇ ਇੱਥੇ ਆ ਕੇ ਚੰਗੇ ਕੰਮ ਕਰਦੇ, ਚੰਗੀਆਂ ਨੌਕਰੀਆਂ, ਅਸੀਂ ਖੁਸ਼ ਹੁੰਦੇ ਆ ਤੇ ਉਹ ਵੀ ਖੁਸ਼ ਹੁੰਦੇ ਆ। ਜਿੱਥੇ ਅਸੀਂ ਖਾਲੀ ਥਾਂ ਛੱਡ ਦਿੱਤੀ, ਜਿੱਥੇ ਖਾਲੀ ਥਾਂ ਛੱਡ ਗਏ ਉਹ ਖਾਲੀ ਥਾਂ ਤੇ ਭਰਨਾ ਤਾਂ ਹੈਗਾ ਹੀ ਆ।
1: ਬਿਲਕੁਲ, ਕਹਿੰਦੇ ਕੰਮ ਨੀ ਰੁਕਦੇ ਬੰਦਾ ਮੁੱਕ ਜਾਂਦਾ ਜੀ, ਪਰ ਕੰਮ ਚੱਲਦੇ।
0: ਹਾਂਜੀ, ਤੇ ਹੁਣ ਜੇ ਅਸੀਂ ਉੱਥੋਂ ਆ ਗਏ ਤਾਂ ਸਾਡੇ ਇੱਥੇ ਤਾਂ ਉੱਥੇ ਲੋਕਾਂ ਨੇ ਆਉਣਾ ਹੀ ਆਉਣਾ ਆ
1: ਜੀ। ਬਿਲਕੁਲ ਜੀ,
0: ਇੱਕ ਬੰਦਾ ਰਿਟਾਇਰ ਹੋ ਜਾਂਦਾ ਉਹਦੇ ਤਾਂ ਦੂਜੇ ਬੰਦੇ ਨੇ ਆਉਣਾ ਹੀ ਆ,
1: ਆਉਣਾ ਹੀ ਆ,
0: ਏਦਾਂ ਹੀ ਉਹ ਆਉਂਦੇ ਆ, ਕਮਾਉਂਦੇ ਆ, ਕਰਦੇ, ਹਾਂ ਠੀਕ ਆ, ਖਰਾਬੀਆਂ ਉਹ ਇਕੱਲੇ ਉਹੀ ਨੀ ਖਰਾਬੀਆਂ ਕਰਦੇ,
1: ਸਾਡੇ ਵਾਲੇ ਘੱਟ ਹੈ ਜੀ, ਦੇਖੋ ਯੂਰਪ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕੀ ਕੁਝ ਕੀਤਾ ਹੈ,
0: ਕੋਈ ਹਿਸਾਬੇ ਨੀ, ਬਥੇਰੀਆਂ ਖਰਾਬੀਆਂ ਕਰਦੇ। ਬਾਕੀ ਜੇ ਉੱਥੇ ਹੀ ਹੈਗੇ ਆ, ਕੋਈ ਧਰਮ ਨੀ ਮਾੜਾ, ਕੋਈ ਕਮੈਂਟੀ ਨੀ ਮਾੜੇ, ਕੋਈ ਜਾਤ ਨੀ ਮਾੜੀ, ਹਰੇਕ ਜਗ੍ਹਾ ਕੁਛ ਲੋਕ ਚੰਗੇ ਹੁੰਦੇ ਆ, ਕੁਛ ਮਾੜੇ ਹੁੰਦੇ, ਫੈਮਿਲੀਆਂ ਵਿੱਚ ਹੁੰਦੇ ਆ, ਕਈ ਬੰਦੇ ਫੈਮਿਲੀਆਂ ਵਿੱਚੋਂ ਜੇ ਚਾਰ ਪੰਜ ਬੰਦੇ ਆ, ਇਹ ਤਿੰਨ ਚਾਰ ਬੜੇ ਚੰਗੇ ਹੁੰਦੇ, ਇੱਕ ਅੱਧਾ ਬੰਦਾ ਬੜਾ ਹੁੰਦਾ, ਉਹਨੂੰ ਥੋੜਾ ਜਿਹਾ ਰੌਲਾ ਜਿਹਾ ਪਾਈ
1: ਰੱਖਣਾ, ਪਰਿਵਾਰ ਦੇ ਵਿੱਚ ਭੈਣ ਜੀ ਇੱਕ ਸ਼ਰਾਰਤੀ ਹੁੰਦਾ ਹੈ ਮੇਰੇ।
0: ਹਾਂਜੀ, ਇਹ ਹੁੰਦਾ ਹੀ ਆ, ਤਾਂ ਫਿਰ ਇਕੱਲੇ ਭਈਆਂ ਨੂੰ ਤਾਂ ਐਵੇਂ ਹੀ ਟਾਰਗੇਟ ਜਿਹਾ ਕਰੀ ਜਾਂਦੇ ਆ, ਭਈਏ ਉਹ ਵੀ ਲੋਕ ਚੰਗੇ ਵੀ ਉਹ ਸਾਡੇ, ਤੁਹਾਨੂੰ ਮੈਂ ਦੱਸਦੀ ਆ, ਮੇਰੇ ਹਸਬੈਂਡ ਕਿਤੇ ਗਏ, ਉਹ ਘਰੇ ਹਨਾ 40,000 ਰੁਪਇਆ ਜਿੱਦਾਂ ਸਰਾਣੇ ਥੱਲੇ ਪਿਆ ਸੀ ਏਦਾਂ ਹੀ ਭੁੱਲ ਗਏ, ਜਦੋਂ ਬਾਹਰ ਨੂੰ ਗਏ ਤਾਂ ਉਹਨੇ ਫੋਨ ਕੀਤਾ, ਜਾਣੀ ਕਿ ਜਦ ਘੰਟੇ ਡੇਢ ਘੰਟੇ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਮੇਰੇ ਕੋਲ ਪੈਸੇ ਹੈ ਨੀ, ਘਰ ਫੋਨ ਕੀਤਾ ਤੇ ਨੀਤਾ ਉਹ ਕਹਿੰਦੀ ਹਾਂਜੀ ਹਾਂਜੀ ਅਜੇ ਨੀਤਾ ਹੀ ਕਿਹਾ, ਉਹ ਕਹਿੰਦੀ ਭਾਜੀ ਤੁਸੀਂ ਆਹ ਦੂਜੇ ਪੈਸੇ ਇੱਥੇ ਭੁੱਲ ਗਏ, ਮੈਂ ਸਫਾਈ ਕਰਨ ਲੱਗੀ ਤਾਂ ਦੇਖਿਆ ਇੱਥੇ ਪਏ ਤੁਹਾਡੇ ਪੈਸੇ,
1: ਕਹਿੰਦੇ ਬਸ ਮੈਂ ਇਸੇ ਕਰਕੇ ਫੋਨ ਕੀਤਾ। ਦੇਖੋ ਅੱਜ ਸਵੇਰੇ ਮੈਂ ਚਲੋ ਸ਼ੋਪ ਦੇ ਉੱਤੇ ਗਿਆ, ਔਜਲਾ ਸਾਹਿਬ ਵੀ ਜੁੜੇ, ਉਹਨਾਂ ਦੀ ਵੀ ਗੱਲ ਸੁਣਦਾ, ਸ਼ਾਇਦ ਕੁਝ ਕਹਿਣਾ ਚਾਹਣਗੇ। ਤੇ ਅੱਜ ਸ਼ੋਪ ਤੇ ਗਿਆ ਜੀ, ਮੈਂ ਆਪਣਾ ਸਮਾਨ ਚੱਕਿਆ ਟੇਲ ਦੇ ਉੱਤੇ ਤੇ ਪੇ ਕੀਤਾ, ਤੇ ਮੇਰੇ ਤੋਂ ਪਹਿਲਾਂ ਇੱਕ ਕਸਟਮਰ ਸੀਗਾ ਤੇ ਉਹਨੇ ਮਤਲਬ ਕਿ ਆਪਣੀ ਪੋਸਟ ਲੈਣੀ ਸੀ ਤੇ ਉਹਨੇ ਫੋਨ ਕੱਢ ਕੇ ਨਾ ਉੱਥੋਂ ਕੋਡ ਵਗੈਰਾ ਦਿਖਾਇਆ ਤੇ ਫੋਨ ਉਹਨੇ ਟੇਲ ਦੇ ਉੱਤੇ ਆਖਰ ਦੇ ਵਿੱਚ ਜਿੱਥੋਂ ਸਮਾਨ ਬੈਲਟ ਚੱਲਦੀ ਹੈ ਉੱਥੇ ਲਾਗੇ ਖੂੰਜੇ ਜਿਹੇ ਵਿੱਚ ਰੱਖ ਦਿੱਤਾ। ਉਹਨੇ ਸਮਾਨ ਆਪਣਾ ਚੱਕਿਆ ਤੇ ਆਪਣਾ ਪੈਕਟ ਵੱਡਾ ਸੀ ਉਹਦੇ ਕੋਲ ਤਾਂ ਚੱਕਿਆ ਤੇ ਉਹ ਤੁਰ ਪਈ ਹਨਾ। ਤੇ ਅਗਲੀ ਵਾਰੀ ਮੇਰੀ ਸੀ ਪੇ ਕਰਨ ਦੀ, ਮੈਂ ਪੇ ਕੀਤਾ ਤੇ ਮੈਂ ਆਪਣੇ ਜਿਹੜਾ ਸਮਾਨ ਲਿਆ ਸੀ ਉਹ ਦੋ ਚੀਜ਼ਾਂ ਚੱਕੀਆਂ ਤੇ ਮੂਹਰੇ ਫੋਨ ਪਿਆ। ਮੇਰੇ ਮਨ ਚ ਇਹ ਗੱਲ ਨਹੀਂ ਆਈ ਕਿ ਯਾਰ ਇਹਨੂੰ ਚੱਕ ਕੇ ਜੇਬ ਚ ਪਾ ਲਾ, ਮੈਂ ਨਾਲ ਹੀ ਉਹ ਫੋਨ ਚੱਕਿਆ ਤੇ ਮੈਂ ਕਿਹਾ ਜੀ ਆਹ ਉਹਦਾ ਫੋਨ ਰਹਿ ਗਿਆ ਟੇਲਾ ਵਾਲਾ ਜਿਹੜਾ ਵਰਕਰ ਸੀਗਾ, ਤੇ ਉਹ ਨਾਲ ਹੀ ਮੇਰੇ ਕਹਿੰਦਾ ਜਾ ਮਤਲਬ ਕਿ ਨਾਲ ਹੀ ਤੁਰ ਪਿਆ ਕਿ ਕਹਿੰਦਾ ਦੇਖਦੇ ਹਾਂ ਬਾਹਰ ਹੋਣੀ ਆ, ਇੱਥੇ ਤੁਰੀ ਜਾਂਦੀ ਹਜੇ। ਤੇ ਉਹਨੇ ਜਾ ਕੇ ਫੜਾਇਆ, ਉਹ ਬੜੀ ਖੁਸ਼ ਹੋ ਕੇ ਸਮਾਈਲ ਕਰਕੇ ਹੱਸੀ ਤੇ ਥੈਂਕ ਯੂ ਵੀ ਕੀਤਾ। ਤੇ ਹੁਣ ਜੇ ਉਹ ਮਨ ਦੇ ਵਿੱਚ ਹੀ ਮੈਲ ਆ ਤੁਹਾਡੇ ਸ਼ੁਰੂ ਦੇ ਵਿੱਚ ਕਿ ਮੈਂ ਚੱਕ ਕੇ ਜੇਬ ਚ ਵੀ ਪਾ ਸਕਦਾ ਸੀ, ਮੈਨੂੰ ਕੀ ਜ਼ਰੂਰਤ ਹੈ ਦੱਸਣ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇੱਦਾਂ ਆ ਤੇ ਮੇਰੇ ਨਾਲ ਵੀ ਇੱਦਾਂ ਹੀ ਹੋਏ। ਮੈਂ ਉੱਥੇ ਦੂਜੇ ਗਾਂਧੀ ਨਗਰ ਵਿਚ ਜਾ ਰਹੀ ਤਾਂ ਮੈਂ ਤਾਂ ਮੇਰਾ ਪੋਤਾ ਸੀ ਦੋਏ ਜਾ ਰਿਹਾ, ਮੈਂ ਪੈਂਟ ਪਾਈ, ਉਹ ਪਹਿਲੇ ਦਿਨ ਉਹ ਪਾਈ ਸੀ, ਜਿਹੜੇ ਪੈਸੇ ਪਾਏ ਉਹ ਮੇਰੀ ਡਿੱਗ ਪਏ, ਮੈਨੂੰ ਨੀ ਪਤਾ ਲੱਗਾ ਜੇਬ ਛੋਟੀ ਹੋ ਗਈ। ਔਰ ਪਿੱਛੇ ਇੱਕ ਮੋਟਰਸਾਈਕਲ ਵਾਲਾ ਆਵੇ, ਉਹ ਕਹੇ ਭਾਜੀ ਭਾਜੀ ਆ ਤੁਹਾਡੇ ਪੈਸੇ ਡਿੱਗ ਗਏ, ਮੇਰੇ ਪੋਤੇ ਨੇ ਪਿੱਛੇ ਮੂੰਹ ਫੜ ਕੇ ਦੇਖਿਆ, ਉਹ ਕਹਿੰਦਾ ਮੇਰੇ ਇੰਡ ਗਏ ਕਿਉਂਕਿ ਹੁਣ ਆਪਣਾ ਪਰਸ ਮੋਰਲੇ ਪਾਸੇ ਨੂੰ ਕੀਤਾ। ਉਹ ਕਹਿੰਦਾ ਨਹੀਂ ਆ ਜਿਹੜੀ ਤੇਰੇ ਨਾਲ ਆਂਟੀ ਆ, ਕਹਿੰਦੇ ਉਹਦੇ ਡਿੱਗੇ, ਜਦ ਮੈਂ ਆਪਣੇ ਹੱਥ ਮਾਰਿਆ ਸੱਚੀ ਤੁਸੀਂ ਦੇਖੋ, ਮੈਂ ਕਿਹਾ ਮੋਟਰਸਾਈਕਲ ਵਾਲੇ ਕਹਿ ਦਿੰਦੇ ਜੀ, ਉਹ ਖੋ ਕੇ ਫੋਨ ਲੈ ਜਾਂਦੇ, ਉਹ ਕਰਦੇ ਜਾਂ ਕੋਈ ਏਦਾਂ ਦਾ ਕੇਸ ਹੋ ਜਾਂਦੇ ਆ। ਪਰ ਉਹ ਦੇਖੋ ਉਹ ਪਿੱਛੇ ਸੀਗਾ, ਮੈਨੂੰ ਕੋਈ ਪਤਾ ਨੀ, ਭਾਵੇਂ ਉਹ ਜਿਹੜਾ ਹੌਲੀ ਦੇਣੀ ਰੁਕ ਗਿਆ, ਪੈਸੇ ਚੁੱਕ ਕੇ ਲੈ ਵੀ ਲਿਜਾਈ ਸਕਦਾ ਸੀ, ਉਹਨੂੰ ਹੱਥ ਮਾਰ ਕੇ।
1: ਬਿਲਕੁਲ ਬਿਲਕੁਲ
0: ਹਾਂਜੀ
1: ਜੀ ਭੈਣ ਜੀ,
0: ਸਾਰੇ ਬਹੁਤ ਚੰਗੇ ਵੀ ਹੈਗੇ, ਤਾਂ ਕੁਛ ਕੁਛ ਇੱਦਾਂ ਵੀ।
1: ਔਜਲਾ ਸਾਹਿਬ ਦੀ ਵੀ ਗੱਲ ਸੁਣ ਲਈ ਹੈ ਨਾਲ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਜੀ ਔਜਲਾ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ ਭਾਜੀ ਮਿਊਟ ਹੀ ਕਰਕੇ ਜੀ। ਹਾਂਜੀ
0: ਚਲੋ ਭੁਪਿੰਦਰ ਜੀ ਫਿਰ ਹੋਰ ਕਿਸੇ ਲੈ ਲਓ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮਾਲ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਸ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਔਜਲਾ ਸਾਹਿਬ ਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕਰਦੇ ਆ, ਜੇਕਰ ਵਾਪਸ ਆ ਜਾਂਦੇ ਆ ਤਾਂ ਫੋਨ ਦੇ ਉੱਤੇ, ਤੇ ਨਹੀਂ ਤਾਂ ਫਿਰ ਅੱਜ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ ਇੱਥੇ ਅੱਜ। ਤੇ ਜਿਹੜਾ ਆਰਟੀਕਲ ਹੈ ਚਲੋ ਕੱਲ ਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਪ੍ਰੋਗਰਾਮ ਫਿਰ ਲੰਬਾ ਹੋ ਜਾਣਾ ਕਿਉਂਕਿ ਉਹਨੂੰ 15-20 ਮਿੰਟ ਘੱਟੋ ਘੱਟ ਲੱਗਣੇ ਨੇ ਸੁਣਾਉਣ ਨੂੰ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਵਾਗਤ ਹੈ ਜੀ ਨੂੰ। ਹਾਂਜੀ ਤੁਹਾਡੇ ਵੀ ਰੋਣਾ ਪਿਆ ਪੈਸਿਆਂ ਦਾ ਹੈ ਜੀ। ਲੋ ਦੋਸਤੋ, ਅੱਛਾ ਜੀ, ਚਲੋ ਕਰੋ ਇਹਨਾਂ ਦਾ ਹਿਸਾਬ ਕਿਤਾਬ ਤਦ ਤੱਕ ਜੀ। ਹਾਂਜੀ ਲੋ ਦੋਸਤੋ, ਗੱਲਬਾਤ ਸੁਣਦੇ ਆ, ਤਦ ਤੱਕ ਆਪਾਂ ਇੱਕ ਦੋ ਖਬਰਾਂ ਜਿਹੜੀਆਂ ਨੇ ਨਾਲ ਨਾਲ ਸਾਂਝੀਆਂ ਕਰ ਲਈਏ ਜੋ ਕੁਝ ਵਾਪਰ ਰਿਹਾ। ਤੇ ਵੈਸੇ ਤਾਂ ਨੈਗੇਟਿਵ ਖਬਰਾਂ ਆਉਂਦੀਆਂ ਸਾਰੀਆਂ ਤਕਰੀਬਨ ਜਦੋਂ ਦੇਖਦੇ ਆ, ਝਾਤ ਮਾਰਦੇ ਆ। ਤੇ ਇਸੇ ਤਰ੍ਹਾਂ ਰਾਮ ਮੰਦਰ ਦੇ ਚੜਾਵੇ ਦੇ ਵਿੱਚੋਂ 2 ਕੁਇੰਟਲ ਚਾਂਦੀ ਦੀਆਂ 200 ਇੱਟਾਂ ਗਾਇਬ ਹੋ ਗਈਆਂ। ਸਿੰਧੀ ਸਮਾਜ ਨੇ ਜਿਹੜਾ ਟਰੱਸਟ ਦੇ ਉੱਤੇ ਲਾਇਆ ਰਸੀਦ ਨਾ ਦੇਣ ਦਾ ਜਿਹੜਾ ਦੋਸ਼ ਲਾ ਦਿੱਤਾ। ਹਾਲਾਤ ਦੇਖੋ ਕਿੱਥੋਂ ਕਿੱਧਰ ਨੂੰ ਜਾ ਰਹੇ ਨੇ। ਤੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਚੱਲਣ, ਉੱਤਰੀ ਭਾਰਤ ਦੇ ਵਿੱਚ ਚੱਲਣਗੀਆਂ। ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਮੌਨਸੂਨ ਵੀ ਲਾਗੇ ਆ ਰਹੀ ਹੈ। ਰਾਮ ਮੰਦਰ ਦੇ ਵਿੱਚ ਜਿਹੜਾ ਚੜਾਵੇ ਦੇ ਦੌਰਾਨ ਜਾਂ ਕਹਿ ਲਓ ਜੋ ਕੁਝ ਵਾਪਰ ਰਿਹਾ, ਕਦੇ ਸੋਨਾ ਜਾਂ ਚਾਂਦੀ ਮਤਲਬ ਕਿ ਨਕਲੀ ਨਿਕਲ ਆਉਂਦਾ। ਤੇ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦੀ ਚੱਲ ਰਹੀ ਜਿਹੜੀ ਹੈ SIT ਜਾਂਚ ਦੇ ਵਿਚਕਾਰ ਰਾਮ ਲੱਲਾ ਨੂੰ ਦਾਨ ਕੀਤੇ ਗਏ ਗਹਿਣਿਆਂ ਦੇ ਗੁੰਮ ਹੋਣ ਦੇ ਨਵੇਂ ਜਿਹੜੇ ਮਾਮਲੇ ਸਾਹਮਣੇ ਆਏ ਨੇ। ਇਸ ਸੰਬੰਧ ਦੇ ਵਿੱਚ ਵਿਸ਼ਵ ਸਿੰਧੀ ਸੇਵਾ ਸੰਗਮ ਜਿਹੜਾ ਤੇ ਅੰਤਰਰਾਸ਼ਟਰੀ ਪ੍ਰਧਾਨ ਰਾਜੂ ਮਨਵਾਨੀ ਹੁਣਾਂ ਨੇ ਹੁਣ ਮੀਡੀਆ ਸਾਹਮਣੇ ਆ ਕੇ 200 ਦਾਨ ਕੀਤੀਆਂ ਜਾਂਦੀਆਂ ਜਿਹੜੀਆਂ ਚਾਂਦੀ ਦੀਆਂ ਜਿਹੜੀਆਂ ਇੱਟਾਂ ਨੇ ਉਹਦੇ ਗਾਇਬ ਹੋਣ ਦਾ ਜਿਹੜਾ ਦੋਸ਼ ਲਾ ਦਿੱਤਾ। ਤੇ ਇੱਕ ਪਾਸੇ ਲੋਕਾਂ ਨੂੰ ਰੋਟੀ ਪਾਣੀ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਸੋਨੇ ਚਾਂਦੀ ਦੀਆਂ ਇੱਟਾਂ ਚੜ੍ਹਦੀਆਂ ਨੇ ਜੀ, ਜਿਨ੍ਹਾਂ ਦੇ ਕਦੇ ਕੰਮ ਹੀ ਨਹੀਂ ਆਉਣੀਆਂ। ਤੇ ਜੌਲ ਭੈਣ ਆਪਣੇ ਮਾਲ ਭੈਣ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬੇਜ਼ੀ ਹੈ, ਇੱਥੇ ਇੰਡੀਆ ਜਿਹੜਾ ਵੇਲ ਹੀ ਵੇਲ ਹੈ ਜੀ ਕਹਿੰਦੇ ਜੀ। ਤੇ ਦੂਸਰੇ ਪਾਸੇ ਸੀ ਪਰ ਭੈਣ ਜੀ ਉਹ ਵੀ ਕਹਿੰਦੇ ਆ ਸਾਡੇ ਕੋਲ ਟਾਈਮ ਨਹੀਂ ਜੀ, ਤਾਂ ਕਰਕੇ ਕਾਲ ਨਹੀਂ ਕੀਤੀ ਜੀ। ਤੇ ਪਾਕਿਸਤਾਨ ਦੇ ਵਿੱਚ ਖੌਫਨਾਕ ਵਾਰਦਾਤ ਹੋਈ ਹੈ, ਪਤਨੀ ਤੇ 5 ਬੱਚਿਆਂ ਨੂੰ 10 ਸਾਲ ਤੱਕ ਕਮਰੇ ਦੇ ਵਿੱਚ ਰੱਖਿਆ ਕੈਦ ਹੈ। ਤੇ ਬੇਟਾ ਭੱਜਿਆ ਜਾਂ ਖੁੱਲਿਆ ਰਾਜ ਹੈ ਫਿਰ ਉਸ ਤੋਂ ਬਾਅਦ, ਤੇ ਪਤੀ ਗ੍ਰਿਫ਼ਤਾਰ ਕੀਤਾ ਗਿਆ। ਕਿੱਥੇ ਤੱਕ ਲੋਕਾਂ ਦੀ ਮਾਨਸਿਕਤਾ ਦੇਖੋ ਜਾਂਦੀ ਹੈ ਜੀ, ਕੀ ਹਾਲ ਨੇ। ਤੇ ਹਾਲਾਤ ਦੇਖ ਲਓ ਆਪ ਦੇ ਕੀ ਨੇ ਇੱਧਰ। ਦੂਸਰੇ ਪਾਸੇ ਪਾਕਿਸਤਾਨ ਦੀ ਗੱਲ ਕਰ ਲਈਏ ਪਹਿਲਾਂ, ਪਾਕਿਸਤਾਨ ਦੇ ਵਿੱਚ ਜੋ ਕੁਝ ਵਾਪਰਿਆ ਮੰਦਭਾਗੀ ਘਟਨਾ ਹੈ। ਪਾਕਿਸਤਾਨ ਦੇ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਤੇ 5 ਬੱਚਿਆਂ ਨੂੰ 10 ਸਾਲ ਤੋਂ ਵੱਧ ਸਮੇਂ ਦੇ ਲਈ ਆਪਣੇ ਘਰ ਦੇ ਵਿੱਚ ਕੈਦ ਰੱਖਣ ਤੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦੇਣ ਦੇ ਜਿਹੜੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹਦੇ ਵਿੱਚ ਜੋ ਸਾਹਮਣੇ ਆਇਆ ਤੇ ਇੱਕ ਮਿੰਟ ਜੀ, ਇੱਕ ਕਾਲ ਆ ਰਹੀ ਹੈ ਹੋਰ ਤੇ ਉਹਨੂੰ ਵੀ ਦੇਖ ਲਈਏ ਨਾਲ ਨਾਲ। ਹਾਂਜੀ ਇਹ ਚ ਵਾਪਰਿਆ ਜੀ ਆਪਣਾ ਪਾਕਿਸਤਾਨ। ਲਓ ਜੀ ਆਪਾਂ ਔਜਲਾ ਸਾਹਿਬ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਬਾਹਰ ਨਾ ਮੀਂਹ ਪੈਂਦਾ
1: ਜੀ,
2: ਜਿਦੇ ਮਾਲ ਭੈਣ ਜੀ ਲੱਗੇ ਹੋਏ ਸੀ, ਮੈਂ ਧਿਆਨ ਨਾਲ ਸੁਣ ਰਿਹਾ ਸੀ ਉਹਨਾਂ ਦੀਆਂ ਗੱਲਾਂ ਪਿਆਰੀਆਂ
1: ਜੀ,
2: ਕਿਉਂਕਿ ਐਕਸਪੀਰੀਅੰਸ ਤੇ ਜਦੋਂ ਗੱਲ ਹੁੰਦੀ ਹੈ ਬੈਕ ਦੇ ਉੱਪਰ ਨਾ ਵਧੀਆ ਲੱਗਦੀ ਹੈ ਆਪਾਂ
1: ਜੀ,
2: ਕਿਉਂਕਿ ਉਹ ਮਾਹੌਲ ਮਾਣਿਆ ਹੁੰਦਾ
1: ਜੀ।
2: ਕੋਈ ਗਾਹਕ ਨੀ ਆਇਆ ਸੀ ਜਦੋਂ ਤੈਨੂੰ ਕਾਲ ਲਾਈ
1: ਜੀ,
2: ਉਹ ਆ ਗਏ ਤੀਜੇ ਨੇ ਕਾਰ ਲਾਈ, ਉਹ ਵਿੱਚ ਬੈਠਾ ਨਾ, ਜਦੋਂ ਦੋ ਵਾਰ ਗਏ ਤੀਜੇ ਨੇ ਉਦੋਂ ਗੇਟ ਖੋਲਿਆ, ਉਹਨਾਂ ਚ ਰੋਬ ਨੀ ਆਇਆ।
1: ਛੋਟਾ
2: ਜਾ ਪਿੰਡ ਆ, ਸਾਰੇ ਬਾਈ ਨੇਮ ਜਾਣਦੇ ਆ
1: ਜੀ,
2: ਐਮ ਨੀ ਇਗਨੋਰ ਕਰ ਸਕਦੇ, ਗਾਹਕ ਤਾਂ ਚਲੋ ਰੱਬ ਦਾ ਰੂਪ ਹੁੰਦਾ,
1: ਬਿਲਕੁਲ ਕਹਿ
2: ਦਿੰਦੇ ਨੇ।
1: ਉਹ ਨਾਲੇ ਕਹਿੰਦੇ ਆ ਕਿ ਕਹਿੰਦੇ ਆ ਨਾ ਕਿ ਗਾਹਕ ਤੇ ਮੌਤ ਦਾ ਪਤਾ ਨਹੀਂ ਕਿਦੋਂ ਆ ਜਾਂਦੀ
2: ਹੈ। ਇੱਕ ਤਾਂ ਹੁੰਦਾ ਹਾਈਵੇ ਦਾ ਕਸਟਮਰ, ਉਹ ਤੁਹਾਨੂੰ ਗਾਹਕ, ਉਹ ਇਹ ਤਾਂ ਹੁਣ ਕਈ ਵਾਰੀ ਇਹਨਾਂ ਨੇ ਗੱਲਾਂ ਵੀ ਕਰਨੀਆਂ ਹੁੰਦੀਆਂ ਕਿ ਆਪਦੇ ਬੱਚੇ ਦੀ ਕਰ ਲਈ ਜਾਂ
1: ਹਾਂਜੀ ਹਾਂਜੀ
2: ਫੋਨ ਚ ਕੋਈ ਗੱਲ ਹੋਵੇ ਦੱਸਦੇ
1: ਨੇ, ਬਿਲਕੁਲ
2: ਆਪ ਵੀ ਦੇਣਾ ਬਣਦਾ
1: ਕੀ ਵਾਪਰਿਆ,
2: ਕਿਉਂਕਿ ਮੈਂ ਤਾਂ ਹੀ ਕਹਿਣਾ ਕਿ ਮੇਰਾ ਸਟੋਰ ਸਾਡਾ ਇਸ ਟਾਊਨ ਚ ਸਾਰੇ ਟਾਊਨ ਨੂੰ ਵੱਧ ਚੱਲਦਾ, ਉਹ ਕਾਰਨ ਇਹੀ ਹੈ
1: ਜੀ,
2: ਨਹੀਂ ਹੈਗਾ
1: ਨਾ, ਬਿਲਕੁਲ
2: ਬਣੇ ਹੋਏ ਵਧੀਆ ਤਰੀਕੇ ਨਾਲ
1: ਜੀ।
2: ਮੈਂ ਕਿਹਾ ਵੀ ਸਾਡੇ ਹਾਲਾਤ ਕੀ ਹੋਏ, ਮੈਂ ਭੈਣ ਜੀ ਦੀ ਗੱਲ ਸੁਣਦਾ ਸੀਗਾ
1: ਜੀ,
2: ਸਾਡੇ ਨਾ 20 ਵਿਸਾਖ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਸੀ
1: ਹਾਂਜੀ,
2: ਉਹ ਇਸ ਲੈਵਲ ਤੇ ਮਨਾਉਂਦੇ ਮਨਾਉਂਦੇ ਹੁਣ ਇਸ ਲੈਵਲ ਤੇ ਮਨਾਉਣ ਲੱਗ ਗਏ ਵੀ 40-50 ਲੱਖ ਰੁਪਇਆ ਲਾ ਦੇ
1: ਜੀ,
2: ਮਤਲਬ
1: ਗੁਰੂ ਘਰ ਦਾ
2: ਪ੍ਰੋਗਰਾਮ,
1: ਕਿਆ ਬਾਤ ਹੈ ਜੀ।
2: ਹਾਂਜੀ ਬਸ ਤੁਹਾਨੂੰ ਪਤਾ ਹੀ ਆ ਲੰਗਰੇ ਚੱਲਦਾ ਹੋਰ ਉੱਥੇ
1: ਜੀ,
2: ਜਾਂ ਬਾਹਰੋਂ ਆਹ ਸੱਦ ਲੈਂਦੇ ਨੇ, ਢੱਡੇ ਵਾਲਾ ਵੀ ਆਇਆ ਸੀ ਇੱਕ ਵਾਰੀ ਖਾਣ
1: ਜੀ,
2: ਉਹਨਾਂ ਮਤਲਬ ਮੈਂ ਇੱਕ ਵਾਰੀ ਕੁਦਰਤੀ ਉਦੋਂ ਮਾਰਚ ਦਾ ਸੀ, ਉਦੋਂ ਇਕੱਠੇ ਕਰਦੇ ਪਏ, ਮੈਂ ਵੈਸੇ ਕਹਿਤਾ, ਮੈਂ ਕਿਹਾ ਯਾਰ ਵੀ ਤੁਸੀਂ ਇਹਦੇ ਨਾਲੋਂ ਵਧੀਆ ਨੀ ਵੀ ਮਤਲਬ ਸਕੂਲ ਦੇ ਵਿੱਚ ਤੁਸੀਂ ਆਪਦੇ ਲੈਵਲ ਦੇ ਉੱਪਰ 5-4 ਵਧੀਆ ਟੀਚਰ ਜਿਹੜੇ ਪ੍ਰਾਈਵੇਟ ਸਕੂਲਾਂ ਚ 30,000 ਤੇ ਪੜ੍ਹਾਉਂਦੇ ਨੇ
1: ਜੀ,
2: ਤੁਸੀਂ ਉਹ ਸਕੂਲ ਚ ਰੱਖ ਲਓ,
1: ਬਿਲਕੁਲ
2: ਤੁਸੀਂ ਇੱਕ ਇੱਕ ਬੱਚੇ ਦੀ ਕਿੰਨੀ ਫੀਸ ਆ। ਆਮ ਸਕੂਲ ਸਾਡੇ ਸਕੂਲ ਹੈ ਪਹਿਲਾਂ ਬਹੁਤ ਮਸ਼ਹੂਰ ਹੁੰਦਾ ਸੀ, ਸਕੂਲ ਦੇ ਜਵਾਕ ਸਾਰੇ ਸਾਡੇ ਮੇਨ ਜਿਹੜੇ ਇਲਾਕੇ ਦੇ ਸੀ ਉੱਥੇ ਪੜ੍ਹਦੇ ਸੀਗੇ
1: ਜੀ,
2: ਤੇ ਗ੍ਰੀਨ ਗਰੋਵਰ ਸਕੂਲ ਦਾ ਨਾਂ ਸੀ, ਮੈਂ ਕਿਹਾ ਉੱਥੇ ਕਿੰਨੀ ਕੁ ਫੀਸ ਆ ਅੱਜ ਕੱਲ੍ਹ, ਕਹਿੰਦੇ ਵੀ 15,000-20,000 ਇੱਕ ਬੱਚੇ ਦੀ
1: ਜੀ,
2: ਮੈਂ ਕਿਹਾ ਜਿਹਦਾ ਇੱਕ ਬੱਚਾ ਵੀ ਪੜ੍ਹਦਾ ਉਹ ਜੇ ਚਲੋ ਜੇ 20 ਲੱਗਦਾ 15 ਦੇਣ ਲੱਗ ਜਾਵੇ ਸਕੂਲ ਨੂੰ, 30,000 ਤੇ ਤਾਂ ਟੀਚਰ ਮਿਲ ਜਾਂਦੇ ਨੇ
1: ਜੀ,
2: ਤਾਂ ਕਹਿੰਦੇ ਤੁਸੀਂ ਟੀਚਰ ਇੱਥੇ ਭਰਤੀ ਕਰੋ ਸਕੂਲ, ਜੇ ਗੌਰਮੈਂਟ ਨਹੀਂ ਕਰਦੀ ਕੋਈ ਗੱਲ ਨੀ ਤੁਸੀਂ ਰੱਖ ਲਓ,
1: ਬਿਲਕੁਲ
2: ਜਿਹੜੇ ਉੱਥੇ ਪੈਸੇ ਦਿੰਦੇ ਹੋ ਇੱਥੇ ਦਓ, ਇੱਕ ਕਮੇਟੀ ਬਣਾ ਲਓ ਟੀਚਰਾਂ ਦਾ ਧਿਆਨ ਰੱਖਣ, ਉਹਨੂੰ ਪੁੱਛਣ ਅਬਲਾ ਤਾਂ ਸਰਪੰਚ ਦੇ ਅੰਡਰ ਆਉਂਦਾ ਸਕੂਲ
1: ਜੀ,
2: ਸਰਪੰਚ ਹੋ ਸਕਦਾ ਹੁੰਦਾ ਹਨਾ, ਜਾਂ ਮੈਂ ਕਿਹਾ ਕੋਈ ਲਾਇਬ੍ਰੇਰੀ ਖੋਲ ਲਓ, ਅਸੀਂ ਮਤਲਬ ਆ ਦੇਖੋ ਭੈਣ ਜੀ ਉਹ ਜਿਹੜੇ ਇਹ ਬੱਚੇ ਨੇ ਇਹ ਪੜ੍ਹ ਕੇ ਉੱਥੋਂ ਇੰਨਾ ਕੁਝ ਸਿੱਖ ਰਹੇ ਨੇ, ਸਾਡੇ ਵਾਲੇ ਪੰਜਾਬੀ ਨੂੰ ਛੱਡ ਕੇ
1: ਬਿਲਕੁਲ ਹੋ ਰਿਹਾ ਜੀ,
2: ਕਹਿੰਦੇ ਰਿਸ਼ਤੇ ਨੀ ਸਾਰਾ ਕੁਝ ਖਤਮ ਹੋ ਰਿਹਾ
1: ਜੀ,
2: ਮਤਲਬ ਤੇ ਮੈਂ ਫਿਰ ਮੁੜ ਕੇ ਇੱਥੇ ਆਏ ਨੇ ਪੁੱਛਿਆ, ਮੈਂ ਕਿਹਾ ਵੀ ਮੇਰੀ ਸਲਾਹ ਦੀ ਕੀ ਰਹੀ, ਕਹਿੰਦੇ ਵੀ ਮਤਲਬ ਪੁੱਛਣਾ ਤੈਨੂੰ ਇੰਨਾ ਪਿਆਰ ਕਰਿਆ ਪਿੰਡ ਵਾਲੇ ਨੇ, ਮੈਂ ਕਰਨਾ ਹੀ ਹੈ ਧਰਮ ਅੜਾਈ, ਚਲੋ 50 ਲੱਖ
1: ਬਿਲਕੁਲ ਜੀ,
2: ਮੈਂ ਹੁਣ ਮੈਨੂੰ ਤਾਂ ਇਹ ਕਹਿਣਗੇ ਵੀ ਇਹਨਾਂ ਕੋਲ 4 ਪੈਸੇ ਆ ਗਏ ਹੁਣ ਧਰਮ ਕੀ ਸਮਝਦੇ ਨੇ, ਮੈਂ ਕਿਹਾ ਧਰਮ ਦਾ ਮੈਂ ਤੁਹਾਡੇ ਨੂੰ ਸ਼ਾਇਦ ਵੱਧ ਮੰਨਦਾ ਹੋਵਾਂ
1: ਜੀ,
2: ਵੀ ਕੋਈ ਲਾਇਬ੍ਰੇਰੀ ਖੋਲ ਲਓ ਜਾਂ ਕੋਈ ਇੱਕ ਮੈਡੀਸਨ ਦੀ ਦੁਕਾਨ ਹੈ ਗੁਰਦੁਆਰੇ ਚ ਖੋਲ ਲਓ, ਜਿੱਥੋਂ ਤੁਸੀਂ ਆਮ ਦਵਾਈ ਲੈ ਲਓ, ਜਿੱਥੋਂ ਬਾਹਰੋਂ ਧੱਕੇ ਖਾਂਦੇ
1: ਨਹੀਂ। ਦੇਖੋ ਬਹੁਤ ਘੱਟ ਹੋਣਗੇ ਪੰਜਾਬ ਦੇ ਵਿੱਚ, ਜਿੱਦਾਂ ਹੁਣ ਦੇਖੋ ਔਜਲਾ ਸਾਹਿਬ ਜਿਹੜੇ ਆਪਣੇ ਗੁਰੂ ਘਰ ਬਣੇ ਸੀ ਨਾ, ਉਹ ਤਾਂ ਸਿੱਖਿਆ ਦਾ ਇੱਕ ਕੇਂਦਰ ਸੀਗਾ ਨਾ ਪਹਿਲਾਂ,
2: ਅੱਗੇ ਉੱਥੇ ਪੜ੍ਹਾਈਆਂ ਹੁੰਦੀਆਂ।
1: ਹੁਣ ਦੇਖੋ ਚਰਚ ਦੇ ਵਿੱਚ ਅੱਜ ਵੀ ਸਿਸਟਮ ਚੱਲਦਾ, ਇੱਕ ਪਾਸੇ ਚਰਚ ਹੈ ਤੇ ਦੂਸਰੇ ਪਾਸੇ ਨਾਲ ਸਕੂਲ ਬਣਿਆ ਹੋਇਆ। ਇੱਦਾਂ ਹੀ ਦੇਖ ਲਓ ਆਪਣੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿੱਚ, ਉਹਨੂੰ ਮਨਚੇਤਾ ਭੁੱਲ ਗਿਆ ਕੀ ਕਹਿੰਦੇ ਆ, ਤੇ ਉਹ ਵੀ ਜਿਹੜਾ ਇੱਦਾਂ ਹੀ ਚੱਲਦੇ ਰਹੇ ਨੇ, ਤੇ ਮਸਜਿਦ ਦੇ ਵਿੱਚ ਹਾਂਜੀ ਸਾਰਾ ਕੁਝ,
2: ਤੇ
1: ਹਾਂਜੀ ਤੇ ਕੀ ਪੰਜਾਬ ਦੇ ਵਿੱਚ ਕਿੰਨੇ ਕੁ ਗੁਰੂ ਘਰਾਂ ਦੇ ਵਿੱਚ ਹੋਣਗੇ ਜਿਹੜੇ ਆਪਣੇ ਸਕੂਲ ਕਦੇ ਆਪਾਂ ਸੋਚਿਆ।
2: ਮੈਂ ਜਿਹੜੀ ਨਿੱਕੀ ਜੀ ਗੱਲ ਕਰਦਾ, ਚਲੋ ਜੀ ਦੋ ਤਾਂ ਜਵਾਕ ਹੋਣਗੇ ਵੱਧ ਤੋਂ ਵੱਧ, ਦੋ ਅੱਜ ਕੱਲ੍ਹ ਇੱਕ ਤਾਂ ਹੈਗਾ ਹੀ ਹੈ ਨਾ,
1: ਬਿਲਕੁਲ ਹੈ,
2: ਤੁਸੀਂ 20,000 ਰੁਪਇਆ ਫੀਸ ਭਰਦੇ ਹੋ ਕਿ ਨਹੀਂ ਭਰਦੇ
1: ਜੀ, ਬਿਲਕੁਲ ਹੈ,
2: ਇੱਕ ਪਿੰਡ ਚੋਂ ਲਾ ਲਓ ਜੇ 50 ਬੱਚੇ ਵੀ ਬਾਹਰ ਪੜ੍ਹਨ ਜਾਂਦੇ ਨੇ
1: ਜੀ,
2: 5 ਲੱਖ ਰੁਪਇਆ ਹੋ ਗਿਆ,
1: ਬਿਲਕੁਲ ਹੋ ਗਿਆ ਜੀ,
2: ਤੁਸੀਂ 5-7 ਟੀਚਰ ਰੱਖ ਲੋ 2 ਲੱਖ ਰੁਪਏ ਤੇ
1: ਜੀ,
2: ਟੀਚਰ ਦੇ ਜਾਂ ਬੱਚੇ ਉੱਥੇ ਨਾਲ ਪੜ੍ਹਨਗੇ ਉਹ ਵੀ ਘੱਟ ਫੀਸ ਲੈ ਲੂਗੀ, ਭਾਈ ਚੱਲ ਮੇਰੇ ਬੱਚੇ ਵੀ ਪੜ੍ਹਦੇ ਆ,
1: ਬਿਲਕੁਲ ਆ ਜੀ, ਨਾਲੇ ਰੋਜ਼ਗਾਰ ਪੈਦਾ ਹੋ,
2: ਸਾਨੂੰ ਕੁਛ ਤਾਂ ਕਰਨਾ ਪੈਣਾ ਨਾ,
1: ਪੈਣਾ ਜੀ,
2: ਉਹ ਅਸੀਂ ਕਰਦੇ ਨੀ, ਅਸੀਂ ਤਾਂ 300, ਮੈਂ ਅੱਜ ਸਵੇਰੇ ਨਾ ਸੋਚ ਰਿਹਾ ਸੀ ਮੈਂ ਕਿਹਾ ਅਸੀਂ 300 ਰੁਪਏ ਬਿਜਲੀ ਤੇ ਕਿੰਨਾ ਕੁਛ ਆ ਵੀ 300 ਯੂਨਿਟ ਫ੍ਰੀ ਉਹ 3 ਲੱਖ ਯੂਨਿਟਾਂ ਖਾਈ ਜਾਂਦੇ ਨੇ ਤੁਹਾਡੀਆਂ, ਤੁਹਾਨੂੰ 300 ਦੇ ਕੇ
1: ਦਿੰਦੇ ਕੀ ਆ ਜੀ? ਆ ਸੈਣੀ ਸਾਹਿਬ ਵੀ ਗੱਲ ਕਰਦੇ ਸੀ ਅੱਜ, ਚਲੋ ਉਹਨਾਂ ਦੀ ਦੁਪਹਿਰ ਦੀ ਬੱਤੀ ਜਿਹੜੀ ਗੁੱਲ ਹੋਈ ਆ ਜੀ ਅਜੇ ਤਾਂ ਨੀ ਆਈ ਤੇ ਰਾਤ ਨੂੰ ਵੀ ਕਹਿੰਦੇ ਬੰਦ ਰਹਿਣੀ ਆ ਉਹਦੇ ਨਾਲ, ਤਾਂ ਮੈਂ ਕਿਹਾ ਜੀ ਭਾਈ ਪੈਸੇ ਲੈ ਲਓ ਮੁੱਲ ਦੇ ਦਿਓ ਸਾਨੂੰ।
2: 300 ਯੂਨਿਟ ਫ੍ਰੀ ਦੇ ਕੇ 3 ਲੱਖ ਖਾਈ ਜਾਂਦੇ, ਤੁਹਾਨੂੰ ਮੁੱਠੀ ਚੌਲ ਆਟਾ ਦੇ ਕੇ ਉਹ ਟਰੱਕਾਂ ਦੇ ਟਰੱਕ ਖਾਈ ਜਾਂਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੁਸੀਂ ਮੁੱਠੀ ਤੇ ਖੁਸ਼ ਹੋ
1: ਜੀ।
2: ਸਿਸਟਮ ਦਾ ਜੇ ਆਪਾਂ ਸਾਰਾ ਕਿਸੇ ਨੂੰ ਕਹੀਏ ਜਾਂ ਬਿਊਰੋਕਰੇਸੀ ਨੂੰ ਕਹੀਏ ਜਾਂ ਸਿਆਸੀ ਲੋਕਾਂ ਨੂੰ ਕਹੀਏ, ਉਹਦੇ ਉਸੇ ਸਿਸਟਮ ਚ ਅਸੀਂ ਵੀ
1: ਅਸੀਂ ਉੱਥੇ ਜੰਮੇ ਪਲੇ ਆ ਨਾਲ ਦੇ ਆ। ਬਿਲਕੁਲ
2: ਸਾਡਾ ਵੀ ਦੋਸ਼ ਹੈਗਾ ਜੇ ਉਹਨਾਂ ਦਾ 80 ਆ, ਸਾਡਾ ਵੀ ਬਣਦਾ ਕਿ
1: ਨਹੀਂ ਬਣਦਾ ਜੀ? ਬਿਲਕੁਲ ਹੈ ਜੀ।
2: ਟੀਚਰ ਅੱਗੇ ਭੈਣ ਜੀ ਹੁਣੀ ਪੜ੍ਹਾਉਂਦੇ ਸੀ, ਆ ਸੁਣਦੇ ਹੋਣੇ ਕਿੰਨੇ ਸਮਰਪਿਤ ਹੁੰਦੇ ਟੀਚਰ।
1: ਬਿਲਕੁਲ ਹੈ ਜੀ,
2: ਕਿੰਨੇ ਡੈਡੀਕੇਟ ਹੁੰਦੇ ਜੀ ਬੱਚਿਆਂ ਪ੍ਰਤੀ, ਕੋਈ ਡਰ ਹੀ ਨਹੀਂ ਸੀ ਹੁੰਦਾ ਮਾਂ ਪਿਓ ਨੂੰ ਵੀ ਸਾਡਾ ਸਾਡੀ ਲੜਕੀ ਹੈ ਜਾਂ ਲੜਕਾ ਸਕੂਲ ਗਿਆ ਹੋਇਆ, ਕਿਸੇ ਨੂੰ ਡਰ ਹੁੰਦਾ ਸੀ ਅੱਗੇ?
1: ਨਹੀਂ ਜੀ,
2: ਸਾਡੇ ਸੁਰੱਖਿਅਤ ਮਹਿਸੂਸ ਕਰਦੇ ਹੁੰਦੇ ਜੀ ਭਾਈ ਬੱਚਾ ਸਕੂਲ ਹੈ
1: ਜੀ।
2: ਫਿਰ ਜੇ ਹੁਣ ਤੁਸੀਂ ਟੀਚਰ ਰੱਖ ਕੇ ਆਪ ਉਹਨੂੰ ਇੱਕ ਜ਼ਿੰਮੇਵਾਰੀ ਵਾਂਗ ਉਹਨਾਂ ਤੇ ਨਿਗਾਹ ਰੱਖੇਂਗੇ, ਉਹ ਵੀ ਪੜ੍ਹਾਉਣਗੇ, ਚਾਹੇ ਟੀਚਰਾਂ ਦੇ ਖੁਦ ਬੱਚੇ ਉੱਥੇ ਪੜ੍ਹਦੇ ਹੋਣਗੇ, ਕੁਛ ਨਾ ਕੁਛ ਤਾਂ ਬਿਲਡ ਕਰਨਾ ਪਊਗਾ ਨਾ।
1: ਪੈਣਾ ਹੈ ਜੀ, ਬਿਲਕੁਲ ਹੈ ਜੀ।
2: ਉੱਥੇ ਬਾਹਰ 20,000 ਪੜ੍ਹਾ ਕੇ ਛੱਡ ਕੇ ਮੁੜੇ ਹੋਣੇ ਤੁਸੀਂ, ਕਿੱਥੇ ਪਿੰਡ ਚ ਤੁਹਾਡੇ ਨਿਗਰਾਨੀ ਹੇਠ ਬੱਚਾ ਰਹਿਣਾ
1: ਜੀ? ਬਿਲਕੁਲ ਹੈ ਜੀ।
2: ਜਦ ਇੱਕ ਸਕੂਲ ਚ ਬੱਚੇ ਪੜ੍ਹਨਗੇ ਰਿਸ਼ਤੇ ਕਾਇਮ ਹੋਣਗੇ।
1: ਅੱਗੇ ਦੇਖ ਲੋ 5ਵੀਂ ਤੱਕ ਜਾਂ ਹੁੰਦਾ ਸੀ ਪ੍ਰਾਇਮਰੀ ਸਕੂਲ ਤੇ ਮੰਗ ਕੇ ਲੈਂਦੇ ਹੁੰਦੇ ਜੀ, ਸਾਡਾ ਨਾ ਸਾਡੇ ਸਕੂਲ ਨੂੰ ਗ੍ਰਾਂਟ ਦੇ ਕੇ ਜੀ ਇਹਨੂੰ ਮਤਲਬ ਕਿ ਅਪਡੇਟ ਕਰ ਦੋ, ਇਹਨੂੰ 10ਵੀਂ ਤੱਕ ਕਰ ਦੋ ਜਾਂ 8ਵੀਂ ਤੱਕ ਕਰ ਦੋ, ਇਹ ਅੱਗੇ ਮੰਗਾਂ ਹੁੰਦੀਆਂ ਸੀ। ਤੇ ਹੁਣ ਹੈਗਾ ਕਿ ਬੱਚੇ ਬਾਹਰ ਮਤਲਬ ਕਿ ਸ਼ਹਿਰ ਪੜ੍ਹਾਉਣੇ ਆ ਜਾਂ ਉਸ ਸਕੂਲ ਚ ਪੜ੍ਹਾਉਣੇ ਆ ਨਾ, ਵੱਡੇ ਸਕੂਲ ਚ ਪੜ੍ਹਾਉਣੇ ਆ।
2: ਮੈਂ ਕਹਿੰਦਾ ਸਾਡੇ ਪਿੰਡ 2 ਸਕੂਲ ਨੇ, ਬਾਹਰਲੇ ਪਿੰਡਾਂ ਦੇ ਸਾਡੇ ਬਣੇ ਗਏ ਜੀ ਸਕੂਲ ਚ ਪੜ੍ਹਨ ਵਾਲੇ, ਸਾਡੇ ਪਿੰਡ ਵਾਲੇ ਹੋਰ ਪਿੰਡਾਂ ਨੂੰ ਤੁਰੇ ਹੋਏ।
1: ਬਿਲਕੁਲ ਹੈ ਜੀ, ਬਿਲਕੁਲ,
2: ਇਹੀ ਨੀ ਮੈਨੂੰ ਅੱਜ ਤੱਕ
1: ਸਮਝ ਆਈ ਜੀ।
2: ਰਾਜੇ ਵਾਲੇ ਪਿੰਡ ਭਗਤਪੂਰ ਸਿੰਘ ਦੇ ਨਾਂ ਦੇ ਸਕੂਲ ਬਣਾਇਆ, ਇੰਗਲਿਸ਼ ਕਿਸੇ ਨੇ ਬਣਾਇਆ ਹੋਇਆ, ਵਧੀਆ ਸਕੂਲ ਆ। ਕੋਈ ਉਧਰ ਨੂੰ ਤੁਰੇ ਚੱਲਿਆ, ਇੱਕ ਕਲਵੱਡੀ ਪਿੰਡ ਹੈ ਉੱਥੇ ਰਾਧਾ ਪਾਠਕਾ ਉਹ ਮਸ਼ਹੂਰ ਆ, ਕੋਈ ਉਧਰ ਨੂੰ ਪੜ੍ਹਨ ਨੂੰ ਤੁਰਿਆ ਹੋਇਆ, ਕੋਈ ਜਰਗ ਰਾੜੇ ਵਾਲੇ ਦੇ ਨਾਂ ਤੇ ਬਣਿਆ, ਕੋਈ ਜਰਗ ਨੂੰ ਤੁਰਿਆ ਹੋਇਆ, ਜਰਗ ਵਾਲੇ ਈਸ਼ਵਰ ਨੂੰ ਤੁਰੇ ਹੋਏ ਨੇ, ਮਤਲਬ ਬੱਚੇ ਹੀ ਅਜਾਏ ਪਏ ਨੇ,
1: ਅਜਾਏ ਪਏ ਨੇ ਜੀ।
2: ਸਾਡੇ ਪਿੰਡ ਮੈਨੂੰ ਲੱਗਦੀ ਆ 1960 ਦਾ ਸਕੂਲ ਬਣਿਆ, ਬਹੁਤ ਪੁਰਾਣਾ ਸਕੂਲ ਹੈ।
1: ਹਾਂਜੀ,
2: ਮਤਲਬ 12 ਪਹਿਲਾਂ ਤਾਂ 10-12 ਪਿੰਡਾਂ ਦੇ ਜਵਾਕ ਪੜ੍ਹਨ ਆਉਂਦੇ ਹੁੰਦੇ ਸੀ
1: ਜੀ,
2: ਫਿਰ 8ਵੀਂ ਤੋਂ ਕਿਤੇ, ਮਤਲਬ ਤੁਸੀਂ ਕਿਉਂ ਨੀ ਉਹ ਇੰਨਾ ਕਿ ਤੁਸੀਂ ਕਿੰਨਾ, ਮੈਂ ਕਿਹਾ ਵੀ ਤੁਸੀਂ ਸ਼ੁਰੂ ਤਾਂ ਕਰੋ, ਇੰਨਾ ਹੀ ਵੀ ਪੈਸੇ ਦੇਣ ਲੱਗ ਜਾਣਗੇ
1: ਜੀ।
2: ਹਾਂਜੀ,
1: ਤੁਸੀਂ ਦੇਖੋ ਜਿਹੜਾ ਔਜਲਾ ਸਾਹਿਬ, ਜਿਹੜਾ 2000 ਤੋਂ ਪਹਿਲਾਂ ਜਿਹੜੇ ਵੀ ਬਾਹਰ ਨੂੰ ਲੋਕ ਆਏ ਨੇ, ਬਹੁਤ ਘੱਟ ਲੋਕ ਹੋਣਗੇ, ਜਿਹੜੇ ਜ਼ਿਆਦਾਤਰ ਤਾਂ ਸਰਕਾਰੀ ਸਕੂਲਾਂ, ਸਰਕਾਰੀ ਕਾਲਜਾਂ, ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਹੀ, ਆਈ ਟੀ ਦੇ ਵਿੱਚ ਹੀ ਸਾਰੇ ਪੜ੍ਹੇ ਨੇ, ਲਿਖੇ ਨੇ ਜੀ, ਅੱਜ ਜੋਬਾਂ ਦੇ ਉੱਤੇ ਬੈਠੇ ਇੱਥੇ ਵਧੀਆ।
2: ਭਾਰਜਵੀਰ ਬਹੁਤ ਵੱਡਾ ਗਰੁੱਪ ਸੀ ਸਾਡਾ,
1: ਬਿਲਕੁਲ
2: ਬਹੁਤ ਵੱਡਾ ਜੀ, ਪੂਰਾ ਵਧੀਆ ਨਾਂ ਸੀ ਸਾਰਾ ਕੁਛ, ਕਦੇ ਯਾਰ ਕਿਸੇ ਨੇ ਬਹਿ ਕੇ ਗੱਲੇ ਨੀ ਸੀ ਕਰੀ ਬਾਹਰ ਨੂੰ ਜਾਣ
1: ਜੀ, ਬਿਲਕੁਲ
2: ਕਦੇ ਵੀ ਕਿਸੇ ਨੇ ਬਹਿ ਕੇ ਗੱਲ ਨੀ ਸੀ ਕਰੀ ਕਦੇ ਵੀ
1: ਜੀ,
2: ਵੀ ਅਸੀਂ ਬਾਹਰ ਜਾਣਾ
1: ਜੀ।
2: ਮਤਲਬ ਇੱਕ ਮੁੰਡੇ ਦਾ ਵਿਆਹ ਬਾਹਰ ਵਿਆਹ ਹੋ ਗਿਆ ਤੇ ਉਹਨੂੰ ਫਿਕਰ ਲੱਗਿਆ ਯਾਰ ਮੈਂ ਇੱਥੇ, ਤੁਸੀਂ ਇੱਥੇ ਰਹਿ ਜਾਣਾ, ਮੈਂ ਉੱਥੇ
1: ਜੀ,
2: ਤਾਂ ਮੈਨੂੰ ਮੇਰੇ ਆਉਣ ਤੋਂ 15 ਦਿਨ ਪਹਿਲਾਂ ਵੀ ਨੀ ਸੀ ਪਤਾ ਵੀ ਜਾਣਾ ਉਹ, ਮਤਲਬ ਚੱਲ ਗਿਆ ਚੱਕਰ ਉਹ
1: ਜੀ,
2: ਤੇ ਮਤਲਬ ਹੁੰਦਾ ਹੀ ਨੀ ਸੀ ਉਦੋਂ, ਲੋਕਾਂ ਨੂੰ ਬਹੁਤ ਰੁਝਾਨ ਘੱਟ ਸੀ ਵੀ ਭਾਈ ਇੱਥੇ ਜੋਬ ਮਿਲ ਜਾਵੇ ਯਾਰ, ਨੌਕਰੀ ਮਿਲ ਜਾਵੇ, ਇੱਥੇ ਕੁਛ ਹੋ ਜਾਵੇ, ਬਸ ਐਂ ਸੀ ਹਨਾ
1: ਜੀ,
2: ਕਿਉਂਕਿ ਯਾਰ ਜ਼ਮੀਨ ਵਾਲੇ ਉਹਨਾਂ ਦੇ ਖੇਤੀ ਕਰ ਲਾਂਗੇ।
1: ਬਿਲਕੁਲ,
2: ਇਹ ਦੇਖੋ ਦੇਖੀ ਚੱਲਿਆ, ਹੋਰ ਕੀ ਚੱਲਿਆ ਹੋਇਆ?
1: ਬਿਲਕੁਲ ਹੈ ਜੀ, ਦੇਖੋ
2: ਮੈਂ ਤਾਂ ਕਿੰਨੀ ਕਹਿਣਾ ਵੀ ਜਿਹੜੀ ਆਈਲੈਂਡਸ ਵੀ ਹੈ ਇਹ ਵੀ ਇੱਕ ਇਲੀਗਲ ਐਂਟਰੀ ਹੈ, ਇਲੀਗਲ ਐਂਟਰੀ ਹੈ ਤੇ ਮੈਕਸੀਕੋ ਰਾਹੀਂ ਇਲੀਗਲ ਐਂਟਰੀ।
1: ਬਿਲਕੁਲ ਹੈ, ਬਿਲਕੁਲ ਬਿਲਕੁਲ, ਉਹ ਲਾਇਸੈਂਸ ਦੇ ਥਰੂ ਹੋ ਜਾਂਦੀ ਹੈ,
2: ਉਹ ਲਾਇਸੈਂਸ ਥਰੂ ਆਉਂਦੇ ਨੇ, ਉਹ 45 ਲੱਖ ਉਧਰ ਦੀ ਲਾ ਕੇ ਆਉਂਦੇ ਨੇ, 45 ਲੱਖ ਇਧਰ ਦੀ ਲਾ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਫਰਕ ਤਾਂ ਕੋਈ ਨੀ, ਉਹ ਵੀ ਆ ਕੇ ਉਹੀ ਜੋਬਾਂ ਕਰਦੇ ਨੇ ਬੇਸਿਕ, ਤੇ ਇਹ ਵੀ ਆ ਕੇ ਜੋਬਾਂ ਕਰਦੇ ਨੇ ਬੇਸਿਕ। ਦੱਸੋ ਕੀ, ਮੈਨੂੰ ਨੀ ਲੱਗਦਾ ਕੋਈ 1000 ਚੋਂ ਪੜ ਕੇ ਬੰਦਾ ਮੁੰਡਾ ਉਹ ਜੋਬ ਕਰਦਾ ਹੋਊਗਾ ਜੀ।
1: ਤੁਸੀਂ ਦੇਖੋ ਜਿੰਨਾ ਮਰਜ਼ੀ ਵੱਡਾ ਸਕੂਲ, ਅਸੀਂ ਤਾਂ ਅੱਖੀ ਦੇਖਿਆ ਕਿ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਸੀ ਉਦੋਂ, ਚਾਹੇ ਇੰਗਲਿਸ਼ ਮੀਡੀਅਮ ਸੀ ਚਾਹੇ ਕਿੱਦਾਂ ਵੀ ਸੀ, ਤਾਂ ਉਹ ਸਾਰੇ ਹੀ ਆ ਕੇ ਸਰਕਾਰੀ ਸਕੂਲ, ਜਿਹੜਾ ਸਾਡਾ ਸੀਨੀਅਰ ਸੈਕੰਡਰੀ ਹਾਈ ਸਕੂਲ ਹੁੰਦਾ ਸੀ ਪਲੱਸ ਟੂ ਤਾਈ, ਉੱਥੇ ਆ ਕੇ ਬੋਰਡ ਦੀਆਂ ਕਲਾਸਾਂ ਦੇ ਪੇਪਰ ਦਿੰਦੇ ਰਹੇ ਨੇ, ਅੱਜ ਵੀ ਤਾਂ ਉਦਾਂ ਹੀ ਹੋਣਾ ਹੈ।
2: ਨਹੀਂ, 10ਵੀਂ ਤੋਂ ਬਾਅਦ ਤਾਂ ਇੰਗਲਿਸ਼ ਸਕੂਲ ਹੁੰਦੇ, 8ਵੀਂ ਜਾਂ 10ਵੀਂ ਤੋਂ ਬਾਅਦ ਇੰਗਲਿਸ਼ ਸਕੂਲ ਹੁੰਦੇ ਹੀ ਨਹੀਂ
1: ਸੀ ਜੀ। ਹਾਂਜੀ,
2: ਮੁੜ ਕੇ ਤਾਂ ਉਹਨਾਂ ਨੂੰ ਉੱਥੇ ਹੀ ਆਉਣਾ ਪੈਂਦਾ ਸੀ,
1: ਆਉਣਾ ਪੈਂਦਾ ਸੀ, ਬਿਲਕੁਲ ਆਉਣਾ ਪੈਂਦਾ, ਅੱਜ ਵੀ ਬੋਰਡ ਦੀਆਂ ਕਲਾਸਾਂ ਦੇ ਉੱਥੇ ਪੇਪਰ ਦਿੰਦੇ ਹੋਣੇ। ਬਿਲਕੁਲ ਹੈ,
2: ਬਿਲਕੁਲ, ਪਤਾ ਨੀ ਹੁਣ ਕੀ ਸਿਸਟਮ ਹੋ ਗਿਆ, ਮੈਂ ਜਾਣੀ ਉਹ ਗੱਲ ਕਰਦਾ ਵੀ ਮੈਂ ਭੈਣ ਜੀ ਦੀ ਗੱਲ ਤੇ ਵੀ ਹੈ ਹੀ ਨੀ, ਅਸੀਂ ਸਾਡਾ ਕੋਈ, ਅਸੀਂ ਆਪਦਾ ਵੀ ਕੋਈ ਫਰਜ਼ ਨਿਭਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ। ਜੇ ਥੋੜਾ ਥੋੜਾ ਤੁਸੀਂ ਚੱਲੇਗੇ ਉਹ ਆ ਜੋ ਹੜ ਹੜ ਕਰਦੇ ਫਿਰਦੇ ਹੋ, ਆਪਦੇ ਘਰ ਦੇ ਆਲਾ ਦੁਆਲੇ ਸਮਾਰ ਲੈਣ, ਜੇ ਤੁਹਾਡੇ ਪਿੰਡ ਕੋਈ MLA ਆਵੇ ਤਾਂ ਤੁਹਾਨੂੰ ਪੁੱਛੇ ਆ ਕੇ ਉਹਦੇ ਹਾਲਾਤ ਇਹੋ ਜਿਹੇ ਬਣਾ ਦੋ ਤੁਸੀਂ। ਅਸੀਂ MLA ਨੇ ਪਰਸੋਂ ਨੂੰ 3 ਦਿਨ ਪਹਿਲਾਂ ਅਸੀਂ ਕੰਮ ਛੱਡ ਦਿੰਦੇ ਹਾਂ।
1: ਬਿਲਕੁਲ ਹੈ ਜੀ,
2: ਇੱਕ ਐਮ ਐਲ ਏ ਆਉਂਦਾ ਕਿਸੇ ਦੇ ਘਰੇ 15-20 ਹਜ਼ਾਰ ਚ ਪੈਂਦਾ ਓਹਨੂੰ
1: ਪੈਂਦਾ
2: ਮੁੱਛ ਮਰਾਉਣ ਦਾ ਮਾੜਾ ਵੀ ਮੇਰੇ ਘਰੇ ਐਮ ਐਲ ਏ ਆਇਆ
1: ਉਹ ਸਟੇਟਸ ਬਣਾ ਲਿਆ ਨਾ ਜੀ ਉਹ ਸਿੰਬਲ ਬਣਾ ਲਿਆ ਜੀ ਓਹੀ ਚੀਜ਼ ਇਹ ਸਕੂਲਾਂ ਚ ਆ ਕੀ ਚਾਹੇ
2: ਆਪ ਵੀ ਸੁਧਾਰਨਾ ਪੈਣਾ ਆਪਣੇ ਆਪ ਨੂੰ ਵੀ ਸਾਨੂੰ ਕੁਛ ਕਰਨਾ ਪੈਣਾ ਤਾਂ ਹੀ ਸੋਚ ਬਦਲੂ ਜੇ ਆਪਦੀ ਸੋਚ ਤਬਦੀਲੀ ਕਰਾਂਗੇ
1: ਬਿਲਕੁਲ ਇੱਕ ਬੱਚਾ ਘੱਟੋ ਘੱਟ ਨਹੀਂ 80 ਹਜ਼ਾਰ ਚ ਪੈਂਦਾ ਜੀ ਬੱਚਾ ਇੱਕ ਨਾਰਮਲ ਬੱਚਾ ਚ
2: ਬਿਲਕੁਲ ਤੁਸੀਂ ਦੇਖੋ ਜੀ ਬਹੁਤ ਮੈਂ ਉਹੀ ਗੱਲ ਕਰਦਾ ਨਾ ਟੀਚਰ ਵੀ ਬੇਚਾਰੇ ਜਦੋਂ ਟੀਚਰ ਰੱਖੇਗੇ ਜੇ ਕੋਈ 30,000 ਤੇ ਲੱਗੇ ਘੱਟ ਵੀ ਲੈ ਲੂ ਬੇਚਾਰੇ
1: ਬਿਲਕੁਲ ਬਿਲਕੁਲ ਬਿਲਕੁਲ
2: ਬੇਚਾਰਾ ਬੇਚਾਰੀ ਹੈ ਨਾਲੇ ਅਗਲੇ ਨੂੰ ਪਿੰਡ ਦਾ ਕੋਈ ਹੋਊ ਉਹਨੂੰ ਉੱਥੇ ਪਿੰਡ ਜੋਬ ਮਿਲੂਗੀ
1: ਜੋਬ ਮਿਲੂਗੀ
2: ਹੈਂ ਇੱਕ ਤੁਸੀਂ ਜੋਬ ਕ੍ਰੀਏਟ ਕਰੇਗਾ ਕਿਸੇ ਲਈ ਉਹ ਕਿਸੇ ਦੇ ਅੰਡਰ ਜਾ ਕੇ ਪ੍ਰਾਈਵੇਟ ਸਕੂਲ ਚ ਜੋਬ ਕਰਦੀ ਹੈ ਕੀ ਹਾਲਾਤਾਂ ਚ ਕਰਦੀ ਹੋਈ ਆਪਾਂ ਨੂੰ ਇਸ ਬਾਰੇ ਕੀ ਪਤਾ ਹਨ
1: ਜੀ
2: ਤੇ ਘਰ ਦਾ ਘਰੇ ਹੁੰਦਾ
1: ਬਿਲਕੁਲ
2: ਅੱਗੇ ਟੀਚਰ ਆਲ ਨਾਲੇ ਪਿੰਡਾਂ ਤੋਂ ਆਉਂਦੇ ਹੁੰਦੇ ਸੀ ਕੋਈ ਦੂਰੋਂ ਤੋਂ ਆਉਂਦਾ ਸੀ 8-10
1: ਕਿਲੋਮੀਟਰ
2: ਹਾਂ ਟੀਚਰ ਨਹੀਂ ਜਾਇਆ ਆਉਂਦਾ ਹੁੰਦਾ ਅੱਗੇ
1: ਜੀ
2: ਇਸ ਕਰਕੇ ਬਹੁਤ ਕੁਛ ਹੈ ਕਰਨ ਵਾਲਾ ਪਰ ਕਿਹਨੂੰ ਜੋ ਕਹਿ ਕੇ ਦੇਖ ਲਓ ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਬੜਾ ਪਿਆਰ ਕਰਿਆ ਕਹਿੰਦਾ ਬਹੁਤ ਪਿਆਰ ਕਰਿਆ ਤੈਨੂੰ
1: ਪਿੰਡ ਉਹ ਕਹਿੰਦੇ ਮੁਰੇ ਕਹਿੰਦੇ ਭਾਈ ਇੱਥੋਂ ਹੀ ਗਏ ਸੀ ਇੱਦਾਂ ਕਹਿ ਕੇ ਟਾਲ ਲੈਂਦੇ
2: ਪੁੱਛਣ ਆਈ ਕਹਿੰਦੇ ਨੇ ਵੀ ਇਹਨਾਂ ਨੂੰ ਅਕਲ ਆ ਗਈ ਹੁਣ
1: ਪੈਸੇ ਆ ਗਏ ਬਿਲਕੁਲ
2: ਆਈ ਕਹਿ ਕੇ ਸਾਰ ਦਿੰਦੇ ਵੀ
1: ਸਾਰ ਦਿੰਦੇ
2: ਵੀ ਬੰਦਾ ਕੋਈ ਸਿੱਖ
1: ਸਾਡੇ ਭਲੇ ਲਈ ਕਹਿੰਦੇ ਆ
2: ਨਹੀਂ ਇਹ ਨੀ ਤਾਂ ਉਹਦੇ ਵੀ ਹੁਣ ਭੈਣ ਜੀ ਨੇ ਪਹਿਲਾਂ ਤਾਂ ਉੱਥੇ ਹੀ ਪੜ੍ਹੇ ਫਿਰ ਪੜ੍ਹਾਇਆ ਫਿਰ ਇੱਥੇ ਆ ਕੇ ਪੜ੍ਹਾਇਆ ਹੁਣ ਇੱਕ ਜੇ ਕੋਈ ਸਲਾਹ ਚੰਗੀ ਉਹ ਦੇਣਗੇ ਉੱਥੇ ਜਾ ਕੇ ਵੀ ਭਾਈ ਮੇਰਾ ਹਾ ਐਕਸਪੀਰੀਅੰਸ ਇੰਨੀ ਜ਼ਿੰਦਗੀ ਦਾ
1: ਬਿਲਕੁਲ
2: ਹੈ ਇੰਨੀ ਉਮਰ ਹੋ ਗਈ ਇਹਨਾਂ ਦੇ ਪੋਤੇ ਵਾਲੇ ਹੋਏ ਨੇ ਦੋਤੇ ਵਾਲੇ ਵੀ ਭਾਈ ਆ ਮੇਰਾ ਹਾ ਦੇਣ ਆ ਵੀ ਇਹਦੇ ਕੋਈ ਕਹਿ ਕਹਿ ਦੇਖ ਲੈਣ ਕਹਿ ਕੇ ਉੱਥੇ ਕਿਸੇ ਨੂੰ
1: ਬਿਲਕੁਲ ਬਿਲਕੁਲ
2: ਚੰਗੀ ਚੀਜ਼ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਨੀ ਕਰਨੀ
1: ਜੀ ਬਿਲਕੁਲ
2: ਦੇਖ ਲੋ ਕਦੇ ਵੀ ਗੱਲ ਕਰਕੇ ਮੈਂ ਬਥੇਰੀ ਵਾਰੀ ਕਰਕੇ ਦੇਖਿਆ ਮੈਂ ਹਟ ਗਿਆ ਹੁਣ ਤਾਂ ਮੈਂ ਹਟੇ ਗਿਆ ਅੱਗੇ ਮੈਂ ਬਹੁਤ ਪਹਿਲਾਂ ਕਹਿੰਦਾ ਹੁੰਦਾ ਜੀ ਐਂ ਕਰ ਲੋ ਐਂ ਕਰ ਲੋ
1: ਜੀ
2: ਫਿਰ ਮੈਂ ਮੇਰੇ ਤਾਏ ਜੀ ਮੈਨੂੰ ਕਹਿੰਦਾ ਤੈਨੂੰ ਇਹ ਗਾਲਾਂ ਕੱਢਦੇ ਹੋਣਗੇ
1: ਸਾਰੇ ਬਿਲਕੁਲ
2: ਬਿਲਕੁਲ ਏਦਾਂ ਹੀ ਹੈ ਜੀ ਤੁਸੀਂ ਦੇਖੋ ਮਤਲਬ 10 teacher 8 ਰੱਖ ਕੇ ਕਿੱਥੇ ਜਾਊਗਾ ਕੰਮ ਹੋਰ ਵੀ ਲੋਕ ਜਦ ਇੱਕ ਸਿਸਟਮ ਸੈਟਅਪ ਹੋਜੂ ਜਿੱਥੇ ਇੱਕ ਟੀਚਰ ਨੇ 5 ਜਵਾਕਾਂ ਨੂੰ ਪੜਾਉਣਾ 15 ਨੂੰ ਵੀ ਪੜਾਊਗੀ ਤੇ ਆਲੇ ਦੁਆਲੇ ਪੜਨਗੇ ਤੇ ਹੋਰ ਪੈਸਾ ਆਊ ਤੇ ਆਪੇ ਐਂ ਸਿਸਟਮ ਬਿਲਡ ਹੋਣਾ
1: ਬਿਲਡ ਹੋ ਜਾਣਾ
2: ਅਸੀਂ ਬਾਹਰ ਵੀ ਤਾਂ ਲਟਾ ਰਹੇ ਆ ਨਾ
1: ਜੀ
2: ਬਾਹਰ ਵੀ ਤਾਂ ਲਟਾਉਣੇ ਆਪਾਂ ਨਹੀਂ ਲਟਾਉਂਦੇ
1: ਬਿਲਕੁਲ
2: ਠੀਕ ਹੈ ਜੀ
1: ਥੈਂਕ ਯੂ ਅਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰਾ
2: ਪਹਿਲਾਂ ਜਿਹੜਾ 50 ਲੱਖ 20 ਵਿਸਾਖ ਤੇ ਲੱਗਦਾ ਦੇਖ ਲਓ ਉਹਦੇ ਨਾਲ ਕਿੰਨਾ ਟਾਈਮ ਲੰਘ ਜੂ
1: ਹਾਂ ਬਿਲਕੁਲ ਲਾ ਦੇਣਾ
2: ਉੱਥੇ ਤਾਂ ਲਾਉਣਾ
1: ਜੀ
2: ਪਰ ਸਿੱਖਿਆ ਤੇ ਨਹੀਂ ਲਾਉਣਾ
1: ਸਿੱਖਿਆ ਤੇ ਨਹੀਂ
2: ਬਿਲਕੁਲ
1: ਬਿਲਕੁਲ ਥੈਂਕ ਯੂ ਜੀ ਥੈਂਕ ਯੂ ਲੋ ਦੋਸਤੋ ਇਸ ਜੀ ਆਪਣੇ ਨਾਲ ਜੁੜਿਆ ਜੀ ਔਜਲਾ ਸਾਹਿਬ ਤੇ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਸਤਿ ਸ੍ਰੀ ਅਕਾਲ ਯਾਦਵਿੰਦਰ ਜੀ ਸਵਾਗਤ ਹੈ ਜੀ
3: ਗਰਮੀਆਂ
1: ਐਲਰਜੀ ਅਲਰਜੀ ਚੱਲਦੀ ਹੈ ਕਿਉਂਕਿ ਪੱਤਿਆਂ ਦੇ ਉੱਤੇ
3: ਮੈਨੂੰ ਲੱਗਦਾ ਵਾ ਮੇਰਾ ਨੱਕ ਜਿਹਾ ਬੰਦ ਹੁੰਦਾ ਰਾਤ ਨੂੰ ਮੇਰਾ ਸਾਜਾ ਨੀ ਹੁੰਦਾ ਨੱਕ ਉੱਪਰੋਂ ਬੰਦ ਹੋ ਜਾਂਦਾ
1: ਜੀ
3: ਰਿਸ਼ਤੇਦਾਰੀਆਂ ਤਾਏ ਚਾਚੇ ਮਾਸੀ ਮਾਸੜ
1: ਜੀ
3: ਇਹ ਜੇ ਨਾਲ ਲੱਗੇ ਰਹਾਂਗੇ ਤੇ ਰਹਿਣਗੇ ਜੇ ਪਛਾਹ ਹੋ ਜਾਵਾਂਗੇ ਤਾਂ ਪਛਾਹ ਹੋ ਜਾਂਦੇ
1: ਬਿਲਕੁਲ ਹੈ ਜੀ ਬਿਲਕੁਲ ਹੈ
3: ਹੁਣ ਮੈਂ ਅੱਗੇ ਚਲੋ ਉਦਾਹਰਨ ਦਿੰਦਾ ਚਲੋ ਮੇਰਾ ਟੱਚ ਵਰਡ ਹਰ ਕੇ ਤੇ ਮੇਰ ਕਰੇ
1: ਜੀ
3: ਸਾਡਾ ਹੁਣ ਤਾਏ ਯੂਪੀ ਰਹਿੰਦੇ ਆ ਸਾਡਾ ਪੂਰਾ ਉਹਨਾਂ ਨਾਲ ਪਿਆਰ ਬੜੀ ਤਾਇਆ ਨਾਲ ਬੜੀ ਭਰਾ ਵਾ ਤੇ ਏਦਾਂ ਮਾਮਿਆਂ ਨਾਲ ਵੀ ਜਦੋਂ ਜਾਈਦਾ ਮਿਲ ਕੇ ਆਈਦਾ ਹੁਣ ਕਈ ਤੇ ਜਾਂਦੇ ਆ ਜਦੋਂ ਇੰਡੀਆ ਜਾ ਕੇ ਜਦੋਂ ਰਿਸ਼ਤੇਦਾਰ ਨੂੰ ਮਿਲਣਾ ਹੀ ਨਹੀਂ ਉਹਨੇ ਰਿਸ਼ਤੇਦਾਰ ਤੁਹਾਨੂੰ ਕਿੱਥੋਂ ਦੱਸ
1: ਬਿਲਕੁਲ ਹੈ ਜੀ
3: ਇਹ ਜਿੰਨਾ ਕੀ ਲੈਂਦੇ ਆ ਰਿਸ਼ਤੇ ਰਿਸ਼ਤੇ ਦਾ ਜਿੰਨਾ ਨਿੱਘ ਵਾ ਨਾ ਜੇ ਨਿੱਘ ਮੰਨਣਾ ਤੁਹਾਨੂੰ ਵੀ ਨਿੱਘ ਉਹਨਾਂ ਹੀ ਦੇਣਾ ਪੈਣਾ
1: ਜੀ
3: ਬਾਕੀ ਦੇ ਭਈਆਂ ਦੀ ਗੱਲ ਉਹ ਤੇ ਭਾਈ ਕੋਈ ਵੀ ਦੁਨੀਆਂ ਦਾ ਕੋਈ ਵੀ ਸੰਵਿਧਾਨ ਨੀ ਜਿਹੜਾ ਉਹਨਾਂ ਨੂੰ ਭਜਾ ਦੇ
1: ਜੀ
3: ਤੇ ਕਿਉਂਕਿ ਉਹ ਆਪਣੀ ਕੰਟਰੀ ਚ ਰਹਿਣ ਡੇ ਆ ਜਿੱਥੇ ਮਰਜ਼ੀ ਜਾ ਕੇ ਰਹਿ ਸਕਦੇ ਜਦੋਂ
1: ਸਾਡੇ
3: ਰਹਿਣ ਡੇ ਆ ਉਹਨਾਂ ਦਾ ਵੀ ਹੱਕ ਵਾ ਬਾਕੀ ਕਸੂਰ ਭਾਈਆਂ ਦਾ ਨੀ ਕਸੂਰ ਉਹਨਾਂ ਗੌਰਮੈਂਟ ਸਰਕਾਰਾਂ ਦਾ ਜਿਨ੍ਹਾਂ ਨੇ ਇਹਨਾਂ ਵੋਟਾਂ ਬਣਾਈਆਂ
1: ਜੀ
3: ਠੀਕ ਆ ਕਿਉਂਕਿ ਅੱਗੇ ਪਹਿਲਾਂ ਭਈ ਆਉਂਦੇ ਹੁੰਦੇ ਸਾਡੇ ਵੀ ਆਉਂਦੇ ਹੁੰਦੇ ਮੋਟਰ ਤੇ ਬਹਿੰਦੇ ਹੁੰਦੇ ਤੇ ਆਪਣਾ ਕੰਮ ਕਰਕੇ ਵਾਪਸ ਚਲ ਜਾਂਦੇ ਹੁੰਦੇ
1: ਜੀ।
3: ਇਹ ਇਹ ਆਪਣੇ ਇਹਨਾਂ ਨੇ ਆਪਣੀਆਂ ਵੋਟਾਂ ਵਧਾਉਣ ਕਰਕੇ ਲੁਧਿਆਣੇ ਵਿੱਚ ਬਿਠਾਏ ਨੇ ਇੱਦਾਂ ਸਾਰੇ ਸਮਝਾਏ, ਕਿਉਂਕਿ ਕੋਈ ਵੀ ਕੋਈ ਵੀ ਜੇ ਦੂਜੀ ਸਟੇਟ ਦੇ ਵਿਚ ਹੁਣ ਵੀ ਜੇ ਹੁਣ ਜੇ ਯੂ ਪੀ ਵੱਲ ਰਹੇ ਆਪਣੇ ਬੰਦੇ ਰਹੇ ਆ ਤੇ ਉੱਥੇ ਜਾ ਕੇ ਜ਼ਮੀਨਾਂ ਉਹਨਾਂ ਨੇ ਮਿੱਟੀ ਨਾਲ ਮਿੱਟੀ ਹੋਏ ਆ ਫਿਰ ਕਿਤੇ ਆ, ਪਰ ਉਹਨਾਂ ਦੀ ਇੱਕ ਦਮ ਤੇ ਵੋਟਾਂ ਬਣ ਗਈਆਂ ਇਹਨਾਂ ਨੇ ਉਹਦੇ ਵੋਟਾਂ ਬਣਾ ਤੀਆਂ। ਤੁਸੀਂ ਪਹਿਲਾਂ ਥੋੜਾ ਟਾਈਮ ਦੋ ਅਗਲੇ ਬੰਦੇ ਨੂੰ ਕਿ ਭਾਈ ਉਹ ਕਿੱਦਾਂ ਦਾ ਰਹਿੰਦਾ ਜਿੱਦਾਂ ਇੱਥੇ ਬਾਹਰ ਹੁੰਦਾ, ਪਹਿਲਾਂ ਟਾਈਮ ਤੇ ਦਓ ਨਾ ਕਿ ਬੰਦੇ ਕਿੱਦਾਂ ਰਹਿਣ ਜੋਗੇ ਹੈਗੇ ਆ ਇੱਥੇ, ਤੁਹਾਡੀ ਧਰਤ ਹੁੰਦੇ ਕਿ ਨਹੀਂ ਹੈਗੇ, ਤੇ ਉਹ ਫਿਰ ਹੁਣ ਹੁਣ ਜੇ ਬਈਏ ਮੈਨੂੰ ਲੱਗਦਾ ਓਨੇ ਕੰਮ ਖਰਾਬ ਨੀ ਕਰਨ ਡੇ ਜਿੰਨੇ ਸਾਡੇ ਬੰਦੇ ਖਰਾਬ ਕਰਨ ਡੇ। ਹੁਣ ਹਰ ਜਗ੍ਹਾ ਤੇ ਉਹਨਾਂ ਦਾ ਨਾਂ ਲਿਆ ਜਾਂਦਾ, ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ, ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ, ਇਹ ਹੁੰਦੀ ਇੱਕ ਫੋਬੀਆ ਹੁੰਦਾ ਜਿੱਦਾਂ ਇੱਥੇ ਇਸਲਾਮ ਇਸਲਾਮਿਕ ਫੋਬੀਆ ਦੀ ਗੱਲ ਚੱਲਣ ਡੇ।
1: ਤੁਹਾਡੇ ਵੀ ਪਿਛਲੇ ਦਿਨਾਂ ਵਿੱਚ ਕਾਫੀ ਸਟਰੋਂਗ ਕੀਤੇ ਆ ਕਾਨੂੰਨ ਕਰ ਦਿੱਤੇ ਬੀਜੇ ਦੇ,
3: ਸਾਡੇ ਰੂਲ ਜੁਲਾਈ ਦੇ ਵਿੱਚ ਲਾਗੂ ਹੋ ਗਏ ਆ ਬਸ, 12-13 ਜੁਲਾਈ ਲਾਗੂ, ਸਾਡੇ ਤੇ ਬਹੁਤ ਜ਼ਿਆਦਾ ਸਖਤ ਕਰਤੇ ਸਾਡੇ ਤੇ
1: ਜੀ,
3: ਜਿਹੜਾ ਜਿੰਨੇ ਪੀ ਆਰ ਵਾਲਾ ਤੇ ਬੰਦਾ ਚੇਤਾ ਭੁੱਲ ਜੇ
1: ਜੀ,
3: ਜਿਹੜਾ ਲਊਗਾ ਜੋ ਕਰਕੇ ਦਿਖਾਊਗਾ ਤੈਨੂੰ ਪੀ ਆਰ ਮਿਲੂਗੀ, ਬਾਕੀ ਰਿਫਿਊਜੀ ਜਿਹੜੇ ਆ ਰਿਫਿਊਜੀ ਇਹਨਾਂ ਦਾ ਬਿਲਕੁਲ ਬੰਦ ਕਰਤਾ ਉਹਨਾਂ ਨੇ,
1: ਬਿਲਕੁਲ
3: ਉਹਨਾਂ ਨੂੰ ਵੀਜੇ ਵਧਾਉਣਗੇ ਜਦੋਂ ਉਹਨਾਂ ਦੀ ਕੰਟਰੀ ਸਹੀ ਹੋਊ ਤਾਂ ਉਦੋਂ ਭੇਜ ਦੇਣਗੇ ਜੇ ਰਿਫਿਊਜੀ ਆਏ
1: ਜੀ।
3: ਤੇ ਨਾਲੇ ਕੋਈ ਵੀ ਚੀਜ਼ ਉਦੋਂ ਕੋਈ ਵੀ ਰੂਲ ਜਿਹੜੇ ਹੋ ਗਏ ਕੋਈ ਵੀ ਚੀਜ਼ ਗੌਰਮੈਂਟਾਂ ਉਦੋਂ ਸਖ਼ਤ ਹੁੰਦੀਆਂ ਜਦੋਂ ਅਸੀਂ ਗੜਬੜਾਂ ਹੁੰਦੀਆਂ
1: ਜੀ,
3: ਤੁਹਾਡੇ ਸਾਹਮਣੇ ਹੀ ਆ ਨਾ ਇੱਥੇ ਸਵੀਡਨ ਚ ਕਿੰਨੀ ਗੜਬੜ ਹੋਈ ਹੈ,
1: ਬਿਲਕੁਲ
3: ਤੇ ਹੁਣ ਇੰਨਾ ਇੰਨਾ ਤੇ ਹੁਣ ਕੋਈ ਇੰਨਾ ਤੇ ਕੋਈ ਹੈ ਨੀ ਨਾ ਕਿ ਮਤਲਬ ਛਿੱਤਰ ਖਾਈ ਜਾਵੇ ਤੇ ਕੋਈ ਕਰੇ ਨਾ
1: ਜੀ,
3: ਇਹ ਕਰਕੇ ਉਹਨਾਂ ਨੇ ਰੂਲ ਕਰਨੇ ਕਰਨੇ। ਹੁਣ ਤੇ ਦੂਸਰੀ ਸਭ ਤੋਂ ਵੱਡੀ ਹੈਰਾਨੀ ਇਹ ਹੋਈ ਕਿ ਜਿਹੜੇ ਕੱਟੜ ਜਿਹੜੇ ਸਵਰੀਆ ਡੈਮੋਕਰੇਟ ਜਿਨ੍ਹਾਂ ਦੀ ਸਰਕਾਰ ਸੀ ਉਹਨਾਂ ਨੇ ਵੋਟਾਂ ਪਾਈਆਂ 300 ਕੁਝ ਦੇ, ਉਹਦੇ ਵਿਚ ਸੋਸ਼ਲ ਡੈਮੋਕਰੇਟ ਨੇ ਪਹਿਲੀ ਵਾਰੀ ਇਮੀਗ੍ਰੇਸ਼ਨ ਦੇ ਹੱਕ ਦੇ ਵਿਚ ਵੋਟ ਪਾਈ
1: ਜੀ,
3: ਜਿਹੜੇ ਪਹਿਲੀ ਇਹਨਾਂ 10 ਸਾਲ ਪਹਿਲਾਂ ਰਾਜ ਕੀਤਾ ਉਹ ਵੀ ਇਹਨਾਂ ਦੇ ਨਾਲ ਰਲ ਗਿਆ ਕਿ ਤੁਸੀਂ ਬਿਲਕੁਲ ਸਹੀ ਗੱਲ ਇਹ ਅਸੀਂ ਤੁਹਾਡੇ ਨਾਲ
1: ਬਿਲਕੁਲ,
3: ਇੱਥੋਂ ਤੱਕ ਸਾਡੀ ਜਿਹੜੀ ਪਹਿਲੀ ਮੈਡਲੀਨਾ ਜਿਹੜੀ ਸਾਡੀ ਮਤਲਬ ਪ੍ਰੈਜੀਡੈਂਟ ਸੀ ਇੱਥੋਂ ਤੱਕ ਉਹਨੇ ਕਹਿ ਤਾ ਕਿ 2015 ਵਾਲੀ ਗਲਤੀ ਨੀ ਹੁਣ ਕਦੀ ਵੀ ਕਰਾਂਗੇ, 2015 ਜਦੋਂ ਸੀਰੀਆ ਆਏ ਤੇ ਉਦੋਂ ਇਹਨਾਂ ਨੇ ਵੈਲਕਮ ਕੀਤਾ
1: ਜੀ।
3: ਤੇ ਇਹ ਕਹਾਣੀ ਆ ਕਿ ਬਾਕੀ ਇਹ ਆ ਕਿ ਰੂਲ ਰੈਗੂਲੇਸ਼ਨ ਸਖ਼ਤ ਹੋਣੇ ਹੀ ਚਾਹੀਦੇ ਆ, ਬਾਕੀ ਕੰਟਰੀਆਂ ਏਦਾਂ ਹੀ ਚੱਲਦੀਆਂ ਜੇ ਬਿਲਕੁਲ ਹੀ ਖੋਲ੍ਹ ਦੇ ਦੋ। ਹੁਣ ਤੁਸੀਂ ਇੰਗਲੈਂਡ ਇੰਗਲੈਂਡ ਵੇਖ ਲਓ ਕਿੰਨੀ ਖੁੱਲ੍ਹ ਦਿੱਤੀ ਤੇ ਅੱਜ ਇੰਗਲੈਂਡ ਦੇ ਹਾਲਾਤ ਕੀ ਆ, ਜੋ ਇੰਗਲੈਂਡ ਵਾਲਿਆਂ ਨੂੰ ਆਪਣਾ ਸਭ ਤੋਂ ਉੱਥੇ ਹੁਣ ਕਿੱਦਾਂ ਇੱਕ ਸਾਲ ਗੋਰੇ ਪੈਣ ਡੇ ਆ ਲੋਕਾਂ ਆਮ ਲੋਕਾਂ ਨੂੰ
1: ਜੀ,
3: ਤੇ ਜੋ ਵੀ ਪਿੱਛੇ ਉੱਥੇ ਘਟਨਾਵਾਂ ਹੋਈਆਂ ਜਿੱਦਾਂ ਮੁੰਡੇ ਨੇ ਕਿਰਪਾਨ ਦਾ ਰੌਲਾ ਮਾਰ ਤੋਂ ਬੱਚੇ ਮਾਰ ਤੋਂ ਭਾਵੇਂ ਕੋਈ ਵੀ ਲੜਾਈ ਹੋ ਗਈ ਝਗੜਾ ਹੈਗਾ ਤੁਹਾਡਾ ਨੱਥੇ ਬੰਦੇ ਨੇ ਕਦੀ ਸਿੱਖਾਂ ਨੇ ਤੇ ਕਦੀ ਵਾਰ ਕੀਤਾ ਨੀ
1: ਜੀ,
3: ਪਹਿਲੀ ਵਾਰੀ ਵੇਖਿਆ ਕਿ ਨੱਥੇ ਬੰਦੇ ਨੇ ਵਾਰ ਕਰ ਦੇਣਾ,
1: ਬਿਲਕੁਲ
3: ਇਹ ਤੇ ਇਹੋ ਇਹਨਾਂ ਚੀਜ਼ਾਂ ਦੇ ਥੋੜਾ ਕੰਟਰੋਲ ਚਾਹੀਦਾ ਵਾ, ਕਿਉਂਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਨਾ ਪਸੰਦ ਕਰਦੇ, ਮੇਰੇ ਬੇਟੀ ਨੂੰ ਉਧਰ ਹੀ ਕਹਿ ਦਿੰਦੀ ਵਾ ਹੁਣ ਇਹ ਕਿਰਪਾਨ ਤੇ ਇਹਨਾਂ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਹਥਿਆਰ
1: ਜੀ, ਬਿਲਕੁਲ
3: ਕਿਉਂ ਇਹ ਖੁੱਲ ਖੁੱਲ ਇੰਨੀ ਖੁੱਲ ਕਿਉਂ ਦਿੰਦੇ,
1: ਬਿਲਕੁਲ
3: ਤੇ ਜਦੋਂ ਖੁੱਲ ਦਿੱਤੀ ਹੈ ਉਹਦਾ ਨਜਾਇਜ਼ ਫਾਇਦਾ ਨਾ ਉਠਾਓ, ਤੁਸੀਂ ਵੇਖੋ ਕਿ ਤੁਹਾਨੂੰ ਇੰਨੀ ਖੁੱਲ ਦਿੱਤੀ ਹੈ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਰੀ ਜੋ ਜਿਉਂ ਕਰਨਾ,
1: ਬਿਲਕੁਲ
3: ਪਰ ਉੱਥੇ ਉੱਥੇ ਖੁੱਲਿਆਂ ਬਦਮਾਸ਼ੀ ਹੁੰਦੀ ਆ, ਵੇਖਿਆ ਹੀ ਹੈ ਜਾ ਕੇ ਤੁਸੀਂ ਵੇਖਿਆ
1: ਜੀ, ਬਿਲਕੁਲ
3: ਉਹ ਤੇ ਹੁਣ ਜੇ ਕੈਨੇਡਾ ਹੀ ਰੂਲ ਸਖ਼ਤ ਹੋਏ ਤੇ ਹੁਣ ਉੱਥੇ ਕਹੀ ਜਾਂਦੇ ਇਹਨਾਂ ਨੇ ਕੈਨੇਡਾ ਨੇ ਇਹਨਾਂ ਰੂਲ ਸਖ਼ਤ ਕਰਤੇ, ਕਰਨੇ ਨੀ ਇਹਨਾਂ ਨੇ, ਉਹਨਾਂ ਦਾ ਹੱਕ ਬਣਦਾ
1: ਜੀ,
3: ਜੇ ਤਾਂ ਤੁਸੀਂ ਗੜਬੜ ਕਰੋਗੇ ਹੁਣ ਤੁਹਾਨੂੰ ਕਿਉਂ ਪੰਜਾਬ ਦੇ ਵਿੱਚ ਤੁਹਾਨੂੰ ਕਿੱਦਾਂ ਰੌਲਾ ਪਾਉਣ ਡੇ ਹੁਣ ਬਈਆਂ ਖਿਲਾਫ਼, ਇੱਥੇ ਬਾਹਰ ਆ ਨਾ,
1: ਬਿਲਕੁਲ
3: ਅਸੀਂ ਇੱਕ ਸਾਡੇ ਪ੍ਰਵਾਸੀ ਆ ਇੱਥੇ ਬਈਏ, ਅਸੀਂ ਅਸੀਂ ਸਭ ਕੁਛ ਛੱਡ ਕੇ ਆਏ ਆ ਉੱਥੇ
1: ਜੀ,
3: ਇਹ ਕਰਕੇ ਹੱਕ ਵਾ ਧਰਤੀ ਤੇ ਹਰ ਕਿਸੇ ਦਾ ਹੱਕ ਹੈਗਾ, ਪਰ ਇਹ ਆ ਕਿ ਜਦੋਂ ਹੱਕ ਦੇ ਤੁਸੀਂ ਵਿਰੋਧ ਦੇ ਹੱਕ ਲੈ ਕੇ ਤੁਸੀਂ ਵਿਰੋਧ ਚ ਜਾਂਦੇ ਜੇ ਫਿਰ ਉਹਨੂੰ ਉਹ ਧਰਤੀ ਨੂੰ ਵੀ ਹੱਕ ਵਾ ਕੇ ਤੁਹਾਨੂੰ ਉੱਥੋਂ ਨਖੇੜੇ
1: ਜੀ,
3: ਤੇ ਇਹ ਇੱਦਾਂ ਹੀ ਹੁੰਦਾ ਆ, ਪੁਰਾਣਾ ਜੋ ਟਾਈਮ ਲਾ ਲਓ ਜਿੰਨੀਆਂ ਸਭਿਅਤਾਵਾਂ ਜਿਹੜੀਆਂ ਖਤਮ ਹੋਈਆਂ ਉਹ ਇੱਦਾਂ ਹੀ ਖਤਮ ਹੋਈਆਂ ਜਦੋਂ ਰਲੇਮਾ ਹੋਏ ਵਿੱਚ, ਜੇ ਉਹਨਾਂ ਨੇ ਕੰਟਰੋਲ ਨਹੀਂ ਕੀਤਾ ਇਹ ਕੰਟਰੋਲ ਜ਼ਰੂਰੀ ਹੈ। ਚਲੋ ਠੀਕ ਆ, ਕਰੋ ਫਿਰ ਗੱਲ,
1: ਸ਼ੁਕਰੀਆ ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸ ਸਾਂਝੀ ਯਾਦਵਿੰਦਰ ਵਿਦੇਸ਼ਾ ਜੀ ਆਖਰੀ ਕਾਲ ਦੇ ਨਾਲ ਸਮਾਪਤੀ ਕਰਦੇ ਹਾਂ ਫਿਰ ਅੱਜ ਦੋਸਤੋ, ਮਾਫੀ ਚਾਹਾਂਗਾ ਤੁਹਾਡੇ ਸੁਨੇਹੇ ਰਹਿ ਗਏ ਵਿੱਚ, ਪਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਸੀ ਤੇ ਕਾਪੀ ਕਰਕੇ ਜ਼ਰੂਰ ਮੈਂ ਪੇਸਟ ਕਰ ਦਾਂਗਾ, ਉਹਦਾ ਨਾਮ ਸਭ ਦਾ ਲੈ ਲੈਣਾ। ਸ਼ੈਲੀ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ, ਸੁਰਿੰਦਰ ਕੌਰ ਮਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਤੇ ਮੁਕੱਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ। ਰਜਿੰਦਰ ਜੀਰਾ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ੍ਰੀ ਅਕਾਲ, ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਕਹਿੰਦੇ ਹੈ, ਤੇ ਆਪਣੇ ਮਨਦੀਪ ਜੱਸੀ ਜੀ ਜੁੜੇ ਹੋਏ ਨੇ, ਭਾਰਤ ਸਾਹਿਬ ਜੀ ਆ ਹਾਂਜੀ, ਉਹ ਬਲਤੇਜ ਪੰਨੂ ਹੋਣਾ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਸੀ, ਕਹਿੰਦੇ ਆਡੀਓ ਬਿਨਾਂ ਵੀ ਸੜ ਸਕਦਾ ਸੀ। ਚਲੋ, ਸਾਰੀਆਂ ਚੀਜ਼ਾਂ ਪੱਖ ਹਰੇ ਪਾਸੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਂਝੀਆਂ ਕੀਤੀਆਂ ਜਾਣ, ਤੇ ਕਿਤੇ ਫਿਰ ਹੋ ਜਾਂਦਾ ਵੀ ਸਾਡੀ ਸਾਂਝੀ ਨਹੀਂ ਕੀਤੀ ਭਾਈ ਦੂਜਿਆਂ ਦੀ ਕਰ ਦਿੱਤੀ ਹੈ, ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ 3 ਕਰੋੜ ਦੇ ਵਿੱਚੋਂ ਮੈਂ ਤਾਂ ਨਾਲ ਨਹੀਂ ਹਾਂ ਕਹਿੰਦੇ, ਇੱਕ ਮਾਈਨਸ ਕਰ ਦਿਓ ਜੀ ਕਹਿੰਦੇ। ਮਲੂਕ ਸਿੰਘ ਜੀ ਬਲਰਾਜ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਇਸੇ ਤਰ੍ਹਾਂ ਹੀ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਕਹਿੰਦੇ ਰਾਜਨ ਜੀ ਦੀ ਲੋਕੇਸ਼ਨ ਬਦਲੋ ਜੀ, ਤੇ ਬਹੁਤ ਕੁਝ ਕਰਕੇ ਦੇਖਿਆ ਪਰ ਗੱਲ ਪਹਿਲਾਂ ਰਾਸ ਨਹੀਂ ਆਈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਇਹਨਾਂ ਨੇ ਤਾਂ ਕਹਿੰਦੇ ਵੋਟ ਵੀ ਪਾਈ ਸੀ ਜੀ ਕਹਿੰਦੇ ਸੀ, ਹੁਣ ਲੱਗਦਾ ਦੁੱਧ ਪੱਤੀ ਪੀਤੀ ਹੈ ਜੀ ਕਹਿੰਦੇ, ਤਾਂ ਕਰਕੇ ਸਾਫ਼ ਹੋਇਆ ਕੰਮ ਹੁਣ। ਤੇ ਮੁਕੱਦਰ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਸਾਹਿਬ ਜੀ ਸਹੀ ਕਿਹਾ ਜਨਾਬ ਜੀ ਉਹ ਤੁਸੀਂ ਜੀ ਕਹਿੰਦੇ। ਤੇ ਭਾਰਤ ਰਾਜਨ ਸਰ ਜੀ ਕਿਆ ਬਾਤਾਂ, ਵਧੀਆ ਵਿਸ਼ਲੇਸ਼ਣ ਜਨਾਬ ਜੀ ਉਹ ਮਨਦੀਪ ਜੀ ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਬਲਰਾਜ ਸਿੰਘ ਸੰਧੂ ਅੰਕਲ ਜੱਸੀ ਸਾਹਿਬ ਧੰਨਵਾਦ ਕਹਿੰਦੇ ਆ। ਤੇ ਔਜਲਾ ਸਾਹਿਬ ਜੀ ਉਸਤਾਦਾਂ ਦੀ ਬੋਧੀ ਗਰੀਬਾਂ ਦੀ ਥਾਂ ਜੀ, ਤੇ ਅਸੀਂ ਤਾਂ ਕਹਿੰਦੇ ਤੁਹਾਡੇ ਆਉਣ ਦੇ ਉੱਤੇ ਹੀ ਕਹਿੰਦੇ ਆਪਦਾ ਵਾਸਤੂ ਸ਼ਾਸਤਰ ਤੈਅ ਕਰਨਾ ਜੀ। ਤੁਚੂ ਪੰਡਿਤਾਂ ਦੇ ਆਖੇ ਨਹੀਂ ਕਰਨਾ ਕਹਿੰਦੇ ਜਨਾਬ ਜੀ, ਟੁੱਚੂ ਪੰਡਿਤਾਂ ਦੇ। ਅੱਛਾ ਜੀ, ਸ਼ੁਕਰੀਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਮੈਂ ਸਮਝਿਆ ਨਹੀਂ ਜੱਸੀ ਵੀਰੇ, ਕਹਿੰਦੇ ਨੇ ਕੀ ਬਣੂ ਦੁਨੀਆਂ ਦਾ, ਆਪਣੇ ਔਲਖ ਸਾਹਿਬ ਲਿਖਦੇ ਨੇ। ਸੈਣੀ ਸਾਹਿਬ ਕਹਿੰਦੇ ਹੁਣ ਤਾਂ ਅੰਕਲ ਆਂਟੀ ਨੇ ਸਾਰੇ ਜੀ, ਆਪਣੇ ਔਜਲਾ ਸਾਹਿਬ ਲਿਖਦੇ ਨੇ ਮਾਲ ਭੈਣ ਜੀ ਜਦੋਂ ਗੱਲ ਕਰਦੇ ਸੀ ਪਿਓ ਤੇ ਮਾਂ ਦੇ ਪਾਸੇ ਵਾਲੇ ਸਾਰੇ ਰਿਸ਼ਤੇ ਕਹਿੰਦੇ ਖਤਮ ਹੋ ਗਏ, ਇਨਸਾਨ ਮਸ਼ੀਨਾਂ ਬਣਾ ਦਿੱਤੇ ਨੇ। ਤੇ ਬਿਲਕੁਲ ਭੈਣ ਜੀ, ਪੇਕਿਆਂ ਦਾ ਤਾਂ ਕਹਿੰਦੇ ਕੁੱਤਾ ਕੱਟਾ ਵੀ ਕਹਿੰਦੇ ਚੰਗਾ ਲੱਗਦਾ ਪਰ ਸਹੁਰਿਆਂ ਵਾਲੇ ਪਾਸੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਆ। ਮਾਲ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬਿਜ਼ੀ ਹੈ, ਇੱਥੇ ਤੇ ਇੰਡੀਆ ਵੇਲ ਹੀ ਵੇਲ ਹੈ ਜੀ। ਤੇ ਅੱਗੇ ਕਹਿੰਦੇ ਨੇ ਔਜਲਾ ਵੀਰ ਜੀ ਮੀਂਹ ਤਾਂ ਕਹਿੰਦੇ ਬਾਹਰ ਪੈਂਦਾ ਹੁੰਦਾ, ਅੰਦਰ ਤਾਂ ਕਹਿੰਦੇ ਛੱਤਾਂ ਚੌਂਦੀਆਂ ਹੁੰਦੀਆਂ। ਉਹ ਨਾਲ ਕਹਿੰਦੇ ਨੇ ਫੇਰ ਮਾਵਾਂ ਆਪ ਤਾਂ ਮਿਹਨਤ ਨਹੀਂ ਕਰਦੀਆਂ, ਘਰ ਆਉਂਦੇ ਬੱਚਿਆਂ ਨੂੰ ਜਲਦੀ ਜਲਦੀ ਕਹਿੰਦੇ ਖਿਲਾ ਕੇ ਟਿਊਸ਼ਨ ਤੇ ਲਿਜਾਣਾ ਹੁੰਦਾ ਹੈ। ਸਾਡੀਆਂ ਅਨਪੜ ਮਾਵਾਂ ਹੀ ਕਹਿੰਦੇ ਸਾਨੂੰ ਪੜ੍ਹਾਈ ਜਾਂਦੀਆਂ ਸਨ। ਤੇ ਸਹਿਮਤ ਆ ਔਜਲਾ ਵੀਰ ਜੀ, ਆਖਰੀ ਸੁਣਿਆ ਆਪਣੇ ਜੋ ਆਪਣੇ ਮਾਲ ਭੈਣ ਜੀ ਦਾ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਣਾ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਬਾਅਦ ਦਿਨ ਹੋਵੇਗੀ ਮੁਲਾਕਾਤ, ਤੇ ਕੱਲ ਨੂੰ ਮਿਲਦੇ ਆ ਜਿੱਦਾਂ ਹੀ ਸਮਾਂ ਮਿਲਦਾ ਹੈ। ਸਾਰਿਆਂ ਨੂੰ ਭੁਪਿੰਦਰ ਭਾਰਾ ਚਲੋ ਪਿਆਰ ਪੈਂਦੀ ਕੀ ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲਓ ਦੋਸਤੋ, ਕੀ ਬਣੂ ਦੁਨੀਆਂ ਦਾ ਤੇ ਗੀਤ ਵੀ ਮੈਂ ਪਹਿਲਾਂ ਸਾਂਝਾ ਕੀਤਾ ਸੀ, ਮੁਕੱਦਰ ਜੀ ਨੇ ਵੀ ਲਿਖਿਆ ਕੀ ਬਣੂ ਦੁਨੀਆਂ ਦਾ। ਤੇ ਲਓ ਫਿਰ ਇਸੇ ਗੀਤ ਨੂੰ ਆਪਾਂ ਅੱਗੇ ਵਧਾਉਂਦੇ ਹਾਂ, ਤੇ ਫਿਰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇਸ ਗੀਤ ਨੂੰ ਸੁਣ ਸਕਦੇ ਹੋ ਕੁਝ ਪਲ ਲਈ। ਤੇ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਰਜਾਮੰਦ ਹੋਣਗੇ। ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ ਤੇ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਅੱਜ ਦੀ ਡਿਸਕਸ਼ਨ ਦੇ ਵਿੱਚ ਗੱਲਬਾਤ ਕਰਨ ਦੇ ਲਈ ਅੱਜ ਦਾ ਵਿਸ਼ਾ ਜਿਹੜਾ ਹੋਵੇਗਾ ਦੋਸਤੋ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ। ਇਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਵਿਚਾਰਨ ਦੀ ਕੋਸ਼ਿਸ਼ ਰਹੇਗੀ। ਸਭ ਤੋਂ ਪਹਿਲਾਂ ਕੁਝ ਦੇਸ਼ ਤੇ ਦੀਆਂ ਖਬਰਾਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਜਦੋਂ ਝਾਤ ਮਾਰਾਂਗੇ ਤੇ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ, ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ CM ਮਾਨ ਸਾਹਿਬ ਜਿਹੜੇ ਘਿਰਦੇ ਨਜ਼ਰ ਆ ਰਹੇ ਨੇ, ਜਿਸ ਦੇ ਵਿੱਚ ਜੋ ਹਰਿਆਣੇ ਦੇ ਵਿੱਚ ਰਿਪੋਰਟ ਜੋ ਬੜੀ ਸਾਰਾ ਕੁਝ ਉਹਦਾ ਸਿਲਸਿਲਾ ਖਿੱਦੋ ਜਿਹੜੀ ਆ ਲੀਰਾਂ ਦੀ ਉਧੜਨ ਲੱਗ ਗਈ ਹੈ ਤੇ ਗਵਾਹ ਬਣ ਚੁੱਕੇ ਨੇ ਜਿਹੜੇ ਆਪਣੇ ਮੁਹਾਰੇ ਆਪਣੇ ਆਪ ਨੂੰ ਆਪਣੀ ਖੱਲ ਬਚਾਉਣ ਦੇ ਲਈ, ਜਿਨ੍ਹਾਂ ਤੋਂ ਵੀਡੀਓ ਦਾ ਸਾਰਾ ਕੰਮਕਾਰ ਕਰਾਇਆ ਗਿਆ ਸੀ ਤੇ ਇਸੇ ਤਰ੍ਹਾਂ ਵਿਵਾਦਾਂ ਦੇ ਵਿੱਚ ਜਿਹੜੇ ਨੇ CM ਮਾਨ ਹੋਰ ਘਿਰਦੇ ਨਜ਼ਰ ਆ ਰਹੇ ਨੇ। ਦੇਖਦੇ ਆ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਖੇ ਜਿਹੜਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਹੜੇ ਨੇ ਉਨ੍ਹਾਂ ਨੂੰ ਵੀ ਬੁਲਾਇਆ ਗਿਆ। ਦੇਖਦੇ ਆ ਕੀ ਉੱਥੇ ਗੱਲਬਾਤ ਹੁੰਦੀ ਆ ਜਾ ਕੇ ਫਿਰ, ਤੇ ਇਹ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਹੈ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹਾਂ। ਦੋਸਤੋ, ਸਭ ਤੋਂ ਪਹਿਲਾਂ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 7:13 ਦਾ ਸਮਾਂ ਤੇ ਭਾਰਤ ਦੇ ਵਿਚ ਰਾਤ ਦੇ 9:43 ਦਾ ਸਮਾਂ ਹੋ ਚੁੱਕਿਆ। ਮਾਫ਼ੀ ਚਾਹੁੰਦੇ ਹਾਂ, 10 ਮਿੰਟ ਅੱਜ ਲੇਟ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰੀਏ ਤੇ ਦੱਸੋ, ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਸੀ ਸਤਿ ਸ੍ਰੀ ਅਕਾਲ ਸੁਰਿੰਦਰ ਕੌਰ ਮਾਲ ਜੀ ਦਾ ਆਇਆ ਤੇ ਨਾਲ ਦੀ ਨਾਲ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਂਝੀ ਕੀਤੀ ਗਈ ਹੈ ਤੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਉਨ੍ਹਾਂ ਦਾ ਤੇ ਉਮੀਦ ਕਰਦੇ ਆ ਸਿਹਤਾਂ ਕਾਇਮ ਹੋਣਗੀਆਂ, ਠੀਕ ਠਾਕ ਹੋਣਗੇ। ਜੀਆਂ ਨੂੰ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਤੇ ਫੁੱਲਾਂ ਦੇ ਗੁਲਾਬ ਦੇ ਫੁੱਲ ਭੇਜੇ ਨੇ। ਅੱਜ ਦੋਸਤੋ 23 ਜੂਨ ਦੀ ਗੱਲ ਕਰਦੇ ਆ। ਸਭ ਤੋਂ ਪਹਿਲਾਂ 23 ਜੂਨ ਜਿਹੜਾ 226 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ। ਭਰੂਣ ਹੱਤਿਆ ਪ੍ਰਤੀ ਚੇਤਨਤਾ ਹੀ ਨਹੀਂ ਸਗੋਂ ਇਸਦੇ ਮੂਲ ਕਾਰਨਾਂ ਪ੍ਰਤੀ ਚੇਤਨਤਾ ਵੀ ਜ਼ਰੂਰਤ ਹੈ। ਅਜੇ ਵੀ ਜੋ ਕੁਝ ਵਾਪਰ ਰਿਹਾ ਉਹ ਸਾਰਾ ਮੁੰਡਾ ਚਾਹੀਦਾ, ਕੁੜੀ ਚਾਹੀਦੀ ਹੈ, ਉਸਦਾ ਸਿਲਸਿਲਾ ਅਜੇ ਵੀ ਜਿਹੜਾ ਕੁਝ ਜਿਹੜਾ ਸੂਬਿਆਂ ਦੇ ਵਿੱਚ ਖਾਸ ਕਰ ਇੰਡੀਆ ਦੀ ਗੱਲ ਕਰੀਏ ਤੇ ਕੁਝ ਪਛੜੇ ਇਲਾਕਿਆਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਇਸ ਨੂੰ ਦਿਹਾੜੇ ਨੂੰ ਮਨਾਉਂਦੇ ਆ। ਅੱਜ 23 ਜਦੋਂ ਤੁਹਾਨੂੰ ਪਿਛੋਕੜ ਚ ਲੈ ਚੱਲਦੇ ਆ 1757 ਛੋਟੇ ਹੁੰਦੇ ਪਲਾਸੀ ਦੀ ਲੜਾਈ ਜਿਹੜੀ ਆ ਪੜ੍ਹਦੇ ਰਹੇ ਆ। 23 ਤਰੀਕ ਜੂਨ ਦਾ ਮਹੀਨਾ ਤੇ 1757 ਨੂੰ ਪਲਾਸੀ ਦੀ ਲੜਾਈ ਦੇ ਵਿੱਚ ਲਾਰਡ ਕਲਾਈਵ ਨੇ ਜਿਹੜਾ ਸੀ ਨਵਾਬ ਸਿਰਾਜੋ ਦੌਲਾ ਉਨ੍ਹਾਂ ਨੂੰ ਹਰਾਇਆ ਸੀ। 1925 ਦੇ ਵਿੱਚ ATMG ਖੋਜ ਕਰਨ ਵਾਲੇ ਵਿਗਿਆਨੀ ਜੌਹਨ ਸ਼ੈਫਰਡ ਬੈਰਲ ਦਾ ਜਨਮ ਹੁੰਦਾ ਹੈ। 1929 ਦੇ ਵਿੱਚ ਅੰਗਰੇਜ਼ ਸਰਕਾਰ ਦੇ ਵੱਲੋਂ ਕੀਰਤੀ ਕਿਸਾਨ ਸਭਾ, ਨੌਜਵਾਨ ਭਾਰਤ ਸਭਾ ਤੇ ਕਾਂਗਰਸ ਕੌਂਸਲ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ। 1980 ਦੇ ਵਿੱਚ ਸੰਜੇ ਗਾਂਧੀ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੁੰਦੀ ਹੈ ਅੱਜ ਦੇ ਦਿਹਾੜੇ ਤੇ। 1985 ਦੇ ਵਿੱਚ ਦਿੱਲੀ ਆ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਦੇ ਵਿੱਚ ਬੰਬ ਧਮਾਕੇ ਦੇ ਨਾਲ 350 ਯਾਤਰੀਆਂ ਦੀ ਮੌਤ ਹੁੰਦੀ ਹੈ, ਜੋ ਅੱਜ ਵੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ, ਕਨਿਸ਼ਕ ਕਾਂਡ ਤੇ ਇਹ ਜਹਾਜ਼ ਅਗਵਾ ਕੀਤਾ ਗਿਆ ਸੀ ਕੈਨੇਡਾ ਦੇ ਵਿੱਚ ਜੋ ਕੁਝ ਵਾਪਰਿਆ। 1995 ਦੇ ਵਿੱਚ ਵਿਗਿਆਨੀ ਡਾਕਟਰ ਜੌਨਸ ਸ਼ਾਲਕ ਦਾ ਦੇਹਾਂਤ ਹੁੰਦਾ ਤੇ ਯੂਨਾਈਟਿਡ ਨੇਸ਼ਨਸ ਜਿਹੜੀ ਗੱਲ ਆਉਂਦੀ ਹੈ ਯੂਨਾਈਟਿਡ ਨੇਸ਼ਨਸ ਡੇ ਫਾਰ ਪਬਲਿਕ ਸਰਵਿਸ 2002 ਤੋਂ ਮਨਾਉਣਾ ਅੱਜ ਦੇ ਦਿਹਾੜੇ ਦੇ ਉੱਤੇ ਸ਼ੁਰੂ ਕੀਤਾ ਗਿਆ ਸੀ। ਤੇ ਲੋ ਦੋਸਤੋ, ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਾਦਾ ਭਰੂਣ ਹੱਤਿਆ ਦੀ। ਸਮਾਜ ਦੇ ਵਿੱਚ ਲੜਕੀ ਨਾਲੋਂ ਲੜਕੇ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ।
ਲੜਕੇ ਦੀ ਪ੍ਰਾਪਤੀ ਦੇ ਲਈ ਪੀਰਾਂ ਫਕੀਰਾਂ ਤੇ ਡੇਰਿਆਂ ਦਾ ਦਰਗਾਹਾਂ ਦਾ ਮਜ਼ਾਰਾਂ ਦਾ ਕਬਰਾਂ ਤੇ ਸੁੱਖਣਾ ਸੁੱਕੀਆਂ ਜਾਂਦੀਆਂ ਨੇ, ਨੱਕ ਰਗੜੇ ਜਾਂਦੇ ਐ, ਮੱਥੇ ਰਗੜਾਏ ਜਾਂਦੇ ਐ। ਅਖੰਡ ਪਾਠ, ਹਵਨ, ਯੱਗ, ਜਗਰਾਤੇ ਕਰਾਏ ਜਾਂਦੇ ਐ। ਲੜਕਾ ਹੋਣ ਦੇ ਉੱਤੇ ਖੁਸਰੇ ਨਚਾਏ ਜਾਂਦੇ ਐ, ਲੋਹੜੀਆਂ ਵੰਡੀਆਂ ਜਾਂਦੀਆਂ ਨੇ, ਦਸਤਾਰਬੰਦੀ ਕੀਤੀ ਜਾਂਦੀ ਐ, ਪਰ ਇਸ ਦੇ ਉਲਟ ਲੜਕੀ ਦੀ ਤੁਲਨਾ ਪੱਥਰ ਦੇ ਨਾਲ ਕੀਤੀ ਜਾਂਦੀ ਐ। ਹਨੇਰੀ ਆਈ ਮੀਂਹ ਵੀ ਆਵੇਗਾ ਕਹਿ ਕੇ ਮਨ ਨੂੰ ਤਸੱਲੀ ਦੇਈ ਲਈ ਜਾਂਦੀ ਐ। ਪਰਾਇਆ ਤਨ ਸਮਝ ਕੇ ਉਸਦੀ ਖੁਰਾਕ, ਪਾਲਣ ਪੋਸ਼ਣ, ਸਿੱਖਿਆ, ਨੌਕਰੀ ਆਦਿ ਵਿਚ ਵਿਤਕਰਾ ਹੁੰਦਾ ਹੈ, ਪਰ ਉਹ ਚੀਜ਼ਾਂ ਅਸੀਂ ਕਹਿੰਦੇ ਨਹੀਂ ਕਿ ਅਸੀਂ ਵਿਤਕਰਾ ਕਰਦੇ ਹਾਂ। ਅਸਲ ਦੇ ਵਿਚ ਲੜਕੀ ਨੂੰ ਆਰਥਿਕ ਤੇ ਸਮਾਜਿਕ ਬੋਝ ਸਮਝਿਆ ਜਾਂਦਾ। ਅਫਸੋਸ, ਵਿਗਿਆਨਕ ਕਾਢਾਂ ਦੀ ਦੁਰਵਰਤੋਂ ਦੇ ਨਾਲ ਗਰਭ ਦੇ ਵਿਚ ਟੈਸਟ ਕਰਾ ਕੇ ਜਨਮ ਤੋਂ ਪਹਿਲਾਂ ਹੀ ਮਾਦਾ ਭਰੂਣ ਨੂੰ ਖਤਮ ਕੀਤਾ ਜਾਂਦਾ। ਲੜਕੀਆਂ ਨੂੰ ਜੰਮਦੇ ਹੀ ਮਾਰਨ ਦਾ ਇਤਿਹਾਸ ਬਹੁਤ ਪੁਰਾਣਾ। ਯੂਨਾਨ ਦੇ ਫਿਲਾਸਫਰ ਹੋਏ ਨੇ ਫੀਲੋ, ਉਨ੍ਹਾਂ ਦੇ ਅਨੁਸਾਰ ਉਸ ਦੇਸ਼ ਦੇ ਵਿਚ 374 ਦੇ ਵਿਚ, ਕੱਲੀ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਨਹੀਂ, ਪੁਰਾਣੀਆਂ ਸਦੀਆਂ ਜਾਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਆਪਣੇ ਯੂਨਾਨ ਦੇ ਵਿਚ ਵੀ ਇਹ ਕਿਤੇ ਨਾ ਕਿਤੇ ਕਾਰਨ ਜਾਂ ਕਾਰਜ ਜਿਹੜੇ ਕੀਤੇ ਗਏ ਨੇ। 374 ਦੇ ਵਿਚ ਲੜਕੀਆਂ ਦੇ ਕਤਲਾਂ ਨੂੰ ਰੋਕਣ ਦੇ ਲਈ ਕਾਨੂੰਨ ਬਣਾਉਣਾ ਪੈ ਗਿਆ ਸੀ। ਉਥੇ ਵੀ ਰੋਮ ਦੇ ਅਜਾਇਬ ਘਰ ਦੇ ਵਿਚ ਸਾਂਭੀ ਈਸਾ ਮਸੀਹ ਤੋਂ ਪਹਿਲਾਂ ਇਕ ਫੌਜੀ ਦੀ ਆਪਣੀ ਪਤਨੀ ਨੂੰ ਲਿਖੀ ਚਿੱਠੀ ਦੇ ਵਿਚ ਜ਼ਿਕਰ ਆਉਂਦਾ ਹੈ ਕਿ ਮੈਂ ਹਾਲੇ ਅਲੈਗਜ਼ਾਂਡਰੀਆ ਵਿਚ ਹਾਂ, ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਰੱਖੀ, ਜੇ ਮੁੰਡਾ ਹੋਇਆ ਤਾਂ ਖੁਸ਼ੀ ਮਨਾਵਾਂਗੇ, ਪਰ ਜੇ ਕੁੜੀ ਹੋਈ ਤਾਂ ਰਫਾ ਦਫਾ ਕਰ ਦੇਈ। ਇਹ ਚਿੱਠੀ ਜਿਹੜੀ ਆ ਉਥੇ ਮਿਲਦੀ ਹੈ। ਰੂਸ ਦੇ ਵਿਚ ਪੁਰਾਣੇ ਸਮਿਆਂ ਦੇ ਵਿਚ ਕੁੱਤਿਆਂ ਤੇ ਸੂਰਾਂ ਅੱਗੇ ਨਵ ਜੰਮੀਆਂ ਬੱਚੀਆਂ ਨੂੰ ਸੁੱਟ ਦਿੱਤਾ ਜਾਂਦਾ ਸੀ। ਲੰਡਨ ਦੇ ਵਿਚ ਗਲ ਕੱਟ ਕੇ ਜਿਹੜਾ ਸੀ ਲਿਫਾਫਿਆਂ ਦੇ ਵਿਚ ਲਪੇਟ ਕੇ ਕੂੜੇਦਾਨਾਂ ਦੇ ਵਿਚ ਸੁੱਟ ਦਿੱਤਾ ਜਾਂਦਾ। ਪੰਜਾਬ ਦੇ ਵਿਚ ਗਲ ਘੁੱਟ ਕੇ ਅਫੀਮ ਦਾ ਜਿਹੜਾ ਡੋਜ਼ ਵਾਧੂ ਜੀਵ ਨੂੰ ਲਾ ਕੇ ਪਾਣੀ ਦੇ ਵਿਚ ਡੋਬ ਕੇ ਜਾਂ ਘੜੇ ਦੇ ਵਿਚ ਰੱਖ ਕੇ ਜਾਣੀ ਉਹਨੂੰ ਬੰਦ ਕਰ ਦਿੱਤਾ ਜਾਂਦਾ ਸੀ ਤੇ ਠੰਡੀ ਜ਼ਮੀਨ ਦੇ ਉੱਤੇ ਲਟਾ ਕੇ ਅੱਕ ਦਾ ਦੁੱਧ ਦੇ ਕੇ ਮਾਰ ਦਿੱਤਾ ਜਾਂਦਾ ਸੀ ਜਾਂ ਘੜੇ ਦੇ ਵਿਚ ਜਿਉਂਦਿਆਂ ਨੂੰ ਹੀ ਜ਼ਮੀਨ ਦੇ ਵਿਚ ਦੱਬ ਦਿੱਤਾ ਜਾਂਦਾ। ਲੰਡਨ ਦੇ ਵਿਚ ਇਨ੍ਹਾਂ ਕਤਲਾਂ ਨੂੰ ਰੋਕਣ ਲਈ 1943 ਦੇ ਵਿਚ ਕਾਨੂੰਨ ਲਾਗੂ ਹੋਇਆ। 1998 ਨੂੰ ਮਿਲਨਰ ਨੇ ਇਕ ਰਿਪੋਰਟ ਦੇ ਵਿਚ ਜ਼ਿਕਰ ਕੀਤਾ ਕਿ ਮੁੰਬਈ ਦੇ ਇਕ ਕਲੀਨਿਕ ਦੇ ਵਿਚ ਇਕ ਸਾਲ ਦੇ ਅੰਦਰ 8,000 ਭਰੂਣ ਖਤਮ ਕੀਤੇ ਗਏ। ਪੰਜਾਬ ਦੇ ਵਿਚ ਕੁੜੀ ਮਾਰਾਂ ਖਿਲਾਫ਼ ਧਾਰਮਿਕ ਤੇ ਸਮਾਜਿਕ ਮੁਹਿੰਮ ਵਿੱਢੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਦੇ ਵਿਚੋਂ ਛੇਕਣ ਤੇ ਰੋਟੀ ਬੇਟੀ ਦੀ ਜਿਹੜੀ ਸਾਂਝ ਨਾ ਰੱਖਣ ਦੇ ਲਈ ਕਿਹਾ ਗਿਆ, ਪਰ ਸਿੱਖ ਕੌਮ ਦੇ ਵਿਚ ਭਰੂਣ ਹੱਤਿਆ ਰੁਕੀ ਨਹੀਂ। ਜੇ ਦੂਜੇ ਦੇਸ਼ਾਂ ਦੇ ਵਿਚ ਸਖ਼ਤ ਸਜ਼ਾਵਾਂ ਵਾਲੇ ਕਾਨੂੰਨ ਲਾਗੂ ਹੋ ਸਕਦੇ ਨੇ ਤਾਂ ਭਾਰਤ ਦੇ ਵਿਚ ਕਿਉਂ ਨਹੀਂ? ਭਾਰਤ ਦੇ ਵਿਚ PNDT ਐਕਟ ਜਿਹੜਾ ਪ੍ਰੀਨੈਟਲ ਡਾਇਗਨੋਸਟਿਕ ਟੈਕਨੀਕ ਜਿਹੜੀ ਐਕਟ ਹੈ 1994 ਤੇ 1996 ਦੇ ਵਿਚ ਲਾਗੂ ਹੁੰਦਾ ਹੈ। ਅਪ੍ਰੈਲ 2001 ਤੋਂ ਸਖ਼ਤੀ ਦੇ ਨਾਲ ਲਾਗੂ ਕਰਕੇ ਸਾਰੇ ਸਕੈਨ ਸੈਂਟਰ ਰਜਿਸਟਰ ਕੀਤੇ ਗਏ। ਫਰਵਰੀ 2003 ਤੋਂ ਇਸ ਐਕਟ ਦੇ ਵਿਚ ਸੋਧ ਕਰਕੇ ਇਸਦਾ ਨਾਂ ਜਿਹੜਾ ਸੀਗਾ ਪ੍ਰੀ ਕਨਸੈਪਸ਼ਨ PNDT ਕੀਤਾ ਗਿਆ, ਜਾਣੀ ਕਿ ਗਰਭ ਧਾਰਨ ਤੋਂ ਪਹਿਲਾਂ ਤੇ ਬਾਅਦ ਦੇ ਵਿਚ ਲਿੰਗ ਟੈਸਟ ਕਰਨ ਦੀ ਤਕਨੀਕ ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ। ਭਰੂਣ ਹੱਤਿਆ ਦੇ ਲਈ ਲੜਕੀ ਦੀ ਅਸੁਰੱਖਿਆ, ਦਹੇਜ ਦੀ ਸਮੱਸਿਆ, ਬੁਢਾਪੇ ਦਾ ਸਹਾਰਾ, ਕੁੱਲ ਦਾ ਨਾਮ ਰੱਖਣ, ਲੜਕੇ ਕਮਾਈ ਦਾ ਸਾਧਨ, ਅਨਪੜਤਾ, ਜਾਇਦਾਦ, ਲੱਚਰ ਗੀਤ ਆਦਿ ਕਾਰਨ ਜ਼ਿੰਮੇਵਾਰ ਨੇ। ਹੁਣ ਸਮਾਂ ਬਦਲ ਗਿਆ, ਬਦਲ ਵੀ ਰਿਹਾ ਤੇ ਲੋਕ ਮੁੰਡੇ ਤੇ ਕੁੜੀ ਵਿਚਕਾਰ ਅੰਤਰ ਕਰਨਾ ਦਿਨ ਬਦਨ ਜਿਹੜਾ ਘੱਟ ਰਹੇ ਨੇ ਤੇ ਉਸਤੇ ਆਈਲੈਟਸ ਬਾਹਰ ਜਾਣ ਵਾਲੇ ਟੈਸਟ ਨੇ ਜਿਹੜਾ ਕੁੜੀਆਂ ਦੀ ਕਦਰ ਵਧਾ ਦਿੱਤੀ ਤੇ ਹੁਣ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ, ਆਸਟ੍ਰੇਲੀਆ ਆਦਿ ਜਾਣ ਦੇ ਲਈ ਆਈਲੈਟਸ ਪਾਸ ਕੁੜੀਆਂ ਦੀ ਬਹੁਤ ਡਿਮਾਂਡ ਰਹੀ। ਹੁਣ ਗਰੀਬ ਪਰਿਵਾਰ ਵੀ ਇਹੋ ਸੋਚਦੇ ਨੇ ਕਿ ਕੋਈ ਗੱਲ ਨਹੀਂ, ਕੁੜੀ ਨੂੰ ਪੜਾਵਾਂਗੇ, ਲਿਖਾਵਾਂਗੇ, ਆਈਲੈਟ ਕਰਾਵਾਂਗੇ ਤੇ ਬਿਨਾਂ ਦਹੇਜ ਵਿਆਹ ਵੀ ਜਿਹੜਾ ਹੋ ਜਾਵੇਗਾ ਤੇ ਕੁੜੀ ਵਿਦੇਸ਼ ਵੀ ਚਲੀ ਜਾਏਗੀ ਤੇ ਬਾਅਦ ਦੇ ਵਿਚ ਅਸੀਂ ਵੀ ਸਾਰਾ ਪਰਿਵਾਰ ਵਿਦੇਸ਼ ਪਹੁੰਚ ਜਾਵਾਂਗੇ। ਸੋ ਆਈਲੈਟਸ ਕੁੜੀਆਂ ਦੇ ਲਈ ਵਰਦਾਨ ਕਹਿੰਦੇ ਬਣ ਗਿਆ, ਪਰ ਸਾਡਾ ਨਿੱਜ ਜਿਹੜਾ ਭਾਰੂ ਕਿਤੇ ਨਾ ਕਿਤੇ ਦੇਖ ਰਿਹਾ।
ਇੱਕ ਗੱਲ ਹੋਰ ਬਾਤ ਪਾ ਕੇ ਫਿਰ ਅੱਗੇ ਵਧਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ATM ਭਾਵ ਆਟੋਮੈਟਿਕ ਟੇਲਰ ਮਸ਼ੀਨ, ਇਸ ਦੀ ਖੋਜ ਕਰਨ ਵਾਲੇ ਜੌਹਨ ਸਕਾਟਲੈਂਡ ਦੇ ਸ਼ੈਫਰਡ ਬੈਰਲ ਦਾ ਜਿਹੜਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 23 ਜੂਨ 1925 ਨੂੰ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਦੇ ਵਿਚ ਹੁੰਦਾ ਹੈ। ਸ਼ੈਫਰਡ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਚਾਕਲੇਟ ਮਸ਼ੀਨ ਦੇ ਵਿਚੋਂ ਨਿਕਲਦੀ ਹੈ ਉਸੇ ਤਰ੍ਹਾਂ ਪੈਸੇ ਕੱਢਣ ਵਾਲੀ ਮਸ਼ੀਨ ਵੀ ਹੋਣੀ ਚਾਹੀਦੀ ਹੈ। ATM 24 ਘੰਟੇ ਪੈਸੇ ਨਿਕਲ ਸਕਣ। ਪਹਿਲੀ ATM ਮਸ਼ੀਨ 27 ਜੂਨ 1967 ਨੂੰ ਲੰਡਨ ਦੇ ਵਿਚ ਬਰਕਲੇਜ ਬੈਂਕ ਨੇ ਜਿਹੜੀ ਸੀ ਲਾਈ ਸੀ। 2 ਸਾਲ ਪਹਿਲਾਂ ਦੁਨੀਆਂ ਦੇ ਵਿਚ 30 ਲੱਖ ਤੇ ਭਾਰਤ ਦੇ ਵਿਚ 2.5 ਲੱਖ ATM ਸਨ। ਭਾਰਤ ਦੇ ਵਿਚ ਹਾਂਗਕਾਂਗ ਐਂਡ ਸ਼ੰਘਾਈ ਬੈਂਕ ਨੇ 1987 ਦੇ ਵਿਚ ਮੁੰਬਈ ਚ ਮਸ਼ੀਨ ਲਾਈ। ਪਹਿਲੀ ਤੈਰਨ ਵਾਲੀ ATM ਕੇਰਲਾ ਦੇ ਕੋਚੀ ਦੇ ਵਿਚ SBI ਨੇ ਜਿਹੜੀ ਲਾਈ ਸੀ ਤੇ ਪਹਿਲੀ ਸੋਨਾ ਕੱਢਣ ਵਾਲੀ ਮਸ਼ੀਨ ਅਮੀਰਾਤ ਦੇ ਵਿਚ ਲੱਗੀ ਜਿੱਥੋਂ 350 ਤਰ੍ਹਾਂ ਦੀਆਂ ਸੋਨੇ ਦੀਆਂ ਜਿਹੜੀਆਂ ਨੇ ਆਈਟਮਾਂ ਨਿਕਲਦੀਆਂ ਨੇ। ਬ੍ਰਾਜ਼ੀਲ ਦੇ ਵਿਚ ਪਾਸਵਰਡ ਦੀ ਥਾਂ ਫਿੰਗਰ ਪ੍ਰਿੰਟ ਦੀ ਵਰਤੋਂ ਹੁੰਦੀ ਹੈ ਕਿਉਂਕਿ ਚੋਰੀ ਚਕਾਰੀ ਜ਼ਿਆਦਾ ਉੱਥੇ। ਸਭ ਤੋਂ ਵੱਧ 1234 ਦਾ ਪਾਸਵਰਡ 11% ਲੋਕ ਵਰਤਦੇ ਨੇ ਤੇ ਸੈਫਰਟ ਨੇ ਪਤਨੀ ਦੇ ਕਹਿਣ ਦੇ ਉੱਤੇ 4 ਅੱਖਰਾਂ ਦਾ ਪਾਸਵਰਡ ਰੱਖਿਆ। ਪਾਸਵਰਡ 1234 ਦਾ ਉਲਟਾ ਨੰਬਰ 4321 ਭਰ ਦਈਏ ਤਾਂ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿਚ ਪਤਾ ਲੱਗ ਜਾਂਦਾ ਹੈ ਕਿ ਇਹ ਝੂਠ ਹੈ। ATM ਦੇ ਵਿਚ GPS ਲੱਗਾ ਹੁੰਦਾ ਹੈ, ਇਸ ਕਰਕੇ ਚੋਰ ਇਸ ਨੂੰ ਪੁੱਟ ਕੇ ਦੂਰ ਨਹੀਂ ਲਿਜਾ ਸਕਦੇ। ਅੱਜ ਕੱਲ੍ਹ ਲੁਟੇਰੇ ਜਿਹੜੇ ਨੇ ATM ਮਸ਼ੀਨਾਂ ਨੂੰ ਪੁੱਟ ਕੇ ਲੈ ਜਾਂਦੇ ਨੇ ਜਾਂ ਗੈਸ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਆ, ਪੈਸੇ ਕੱਢਦੇ ਨੇ। ਸਭ ਤੋਂ ਉੱਚਾ ATM ਫੌਜ ਦੀ ਸਹੂਲਤ ਲਈ ਸਮੁੰਦਰ ਤਲ ਤੋਂ 14,300 ਫੁੱਟ ਉੱਚਾ ਭਾਰਤ ਚੀਨ ਜਿਹੜੀ ਹੈ ਸੀਮਾ ਸਰਹੱਦ ਹੈ ਉਹਦੇ ਉੱਤੇ ਲੱਗਿਆ ਹੋਇਆ ਤੇ ਅੰਟਾਰਕਟਿਕਾ ਦੇ ਵਿਚ ਸਿਰਫ ਇਕ ਹੀ ATM ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਜਿਹੜੀਆਂ ਖਾਸ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿਚੋਂ ਤੇ ਗੱਲਬਾਤ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਫਿਰ ਨਾਲ ਨਾਲ ਆਪਾਂ ਮੁੱਦਿਆਂ ਦੀ ਵੀ ਗੱਲ ਦੇ ਵੱਲ ਨੂੰ ਵੱਧਦੇ ਆ। ਅੱਜ ਜਿਹੜਾ ਮੁੱਦਾ ਰਹੇਗਾ ਉਹਦੇ ਵੱਲ ਵੀ ਗੱਲ ਕਰਦੇ ਆ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ ਤੇ ਉਸ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ। ਕੈਨੇਡਾ, ਅਮਰੀਕਾ, ਯੂਰਪ ਤੇ ਦੁਨੀਆਂ ਭਰ ਦੀਆਂ ਉਹ ਖਬਰਾਂ ਜੋ ਸਿਰਫ ਸੁਰਖੀਆਂ ਹੀ ਨਹੀਂ ਸਗੋਂ ਸਮਾਜ, ਰਾਜਨੀਤੀ ਤੇ ਸਾਡੇ ਭਵਿੱਖ ਦੀ ਤਸਵੀਰ ਪੇਸ਼ ਕਰਦੀਆਂ ਨੇ। ਪਦਮ ਸਨਮਾਨਾਂ ਤੋਂ ਲੈ ਕੇ ਪੰਜਾਬ ਦੀ ਲੈਂਡ ਪੋਲਿੰਗ ਨੀਤੀ, ਅਕਾਲ ਤਖ਼ਤ ਸਾਹਿਬ ਤੇ ਸਿਆਸਤ ਦੇ ਵਿਵਾਦ, ਨੌਜਵਾਨਾਂ ਦੀਆਂ ਵਾਇਰਲ ਮੰਗਾਂ ਤੇ ਸਰਕਾਰੀ ਨੌਕਰੀਆਂ ਦੇ ਦਾਅਵੇ, ਕੈਨੇਡਾ ਦੀ ਗੋਲੀਬਾਰੀ ਤੇ ਈਰਾਨ ਅਮਰੀਕਾ ਸਮਝੌਤੇ ਤੇ ਯੂਰਪ ਦੇ ਵਿਚ ਜਾਨਲੇਵਾ ਹੀਟ ਵੇਵ ਦਾ ਕਹਿਰ ਤੇ ਹਰ ਖ਼ਬਰ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੀ ਸਿਆਸਤ ਅਸਲ ਮੁੱਦਿਆਂ ਤੋਂ ਭਟਕ ਰਹੀ ਹੈ ਕਿ ਨੌਜਵਾਨਾਂ ਦੀਆਂ ਉਮੀਦਾਂ ਤੇ ਸਰਕਾਰਾਂ ਦੇ ਵਾਅਦੇ ਇਕ ਦੂਜੇ ਦੇ ਨਾਲ ਮੇਲ ਖਾ ਰਹੇ ਨੇ ਜਾਂ ਖਾਂਦੇ ਨੇ, ਕਿ ਦੁਨੀਆਂ ਇਕ ਨਵੇਂ ਆਰਥਿਕ ਤੇ ਸੁਰੱਖਿਆ ਯੁੱਗ ਦੇ ਵੱਲ ਵੱਧ ਰਹੀ ਹੈ। ਆਪਣੀ ਰਾਏ ਤੁਸੀਂ ਇਨ੍ਹਾਂ ਵਿਚਾਰਾਂ ਦੇ ਵਿਚ ਜ਼ਰੂਰ ਦਿਓ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਉਸ ਤੋਂ ਪਹਿਲਾਂ ਨਾਲ ਨਾਲ ਇਹ ਵੀ ਵਿਸ਼ਾ ਜਿਹੜਾ ਆਪਣਾ ਅੱਜ ਦਾ ਹੈਗਾ ਉਹ ਵੀ ਖੋਲ ਲਈਏ। ਮੁਫ਼ਤ ਸਹੂਲਤਾਂ ਲੋਕਾਂ ਨੂੰ ਤੁਰੰਤ ਰਾਹਤ ਤਾਂ ਦਿੰਦੀਆਂ ਨੇ ਪਰ ਜੇਕਰ ਸਰਕਾਰਾਂ ਲੰਬੇ ਸਮੇਂ ਦੇ ਲਈ ਸਿਰਫ ਮੁਫ਼ਤ ਚੀਜ਼ਾਂ ਦੇਣ ਤੇ ਹੀ ਜਿਹੜੀਆਂ ਨੇ ਲੱਗੀਆਂ ਰਹਿਣ ਤਾਂ ਇਹ ਆਰਥਿਕਤਾ ਤੇ ਵਿਕਾਸ ਦੇ ਲਈ ਚੁਣੌਤੀ ਬਣ ਸਕਦਾ ਹੈ। ਪੰਜਾਬ ਨੂੰ ਅਜਿਹੀਆਂ ਨੀਤੀਆਂ ਦੀ ਜ਼ਰੂਰਤ ਹੈ ਜੋ ਲੋਕਾਂ ਨੂੰ ਖੁਦ ਮੁਖਤਿਆਰ ਬਣਾਉਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਉਦਯੋਗਾਂ ਨੂੰ ਮਜ਼ਬੂਤ ਕਰਨ। ਦੂਜੇ ਪਾਸੇ ਗਰੀਬ ਤੇ ਲੋੜਵੰਦ ਵਰਗ ਦੇ ਲਈ ਕੁਝ ਜਿਹੜਾ ਮੁਫ਼ਤ ਸਹੂਲਤਾਂ ਸਮਾਜਿਕ ਨਿਆਂ ਦਾ ਹਿੱਸਾ ਵੀ ਨੇ। ਅਸਲ ਸਵਾਲ ਇਹ ਵੀ ਹੈ ਕਿ ਅਸੀਂ ਮੁਫ਼ਤਖੋਰੀ ਨੂੰ ਵਿਕਾਸ ਦਾ ਬਦਲ ਬਣਾ ਰਹੇ ਹਾਂ ਜੋ ਅੱਜ ਵੀ ਪ੍ਰਚਾਰ ਹੋ ਰਹੇ ਨੇ ਜਾਂ ਸਿਰਫ ਇਕ ਸਹਾਇਕ ਸਾਧਨ ਦੇ ਵਜੋਂ ਵਰਤ ਰਹੇ ਹਾਂ। ਤੁਹਾਡੀ ਇਹਦੇ ਵਿਚ ਕੀ ਰਾਏ ਰਹੇਗੀ ਉਹਦੀ ਉਡੀਕ ਰਹੇਗੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ। ਝਾੜੂ ਦਾ ਅਸਲ ਜਿਹੜਾ ਪ੍ਰਯੋਗ ਕੀਤਾ ਹੈ ਇੰਦਰਜੀਤ ਸਿੰਘ ਸਿੱਧੂ ਹੋਣਾ ਨੇ, ਪਦਮ ਸ਼੍ਰੀ ਨਾਲ ਜਿਹੜਾ ਉਹਨਾਂ ਨੂੰ ਸਨਮਾਨ ਮਿਲਿਆ। ਚੰਡੀਗੜ੍ਹ ਦੇ ਕੋਈ ਆਮ ਵਿਅਕਤੀ ਨਹੀਂ ਸਨ, ਚੰਗੇ ਵੱਡੇ ਅਹੁਦੇ ਦੇ ਉੱਤੇ ਲੱਗੇ ਹੋਏ ਸਨ ਤੇ ਜਿਨ੍ਹਾਂ ਨੂੰ ਇਹ ਜਿਹੜਾ ਅੱਜ ਸਨਮਾਨ ਮਿਲਿਆ ਉਹਦਾ ਜ਼ਿਕਰ ਕਰਦਿਆਂ ਸਭ ਤੋਂ ਪਹਿਲਾਂ ਪੋਜ਼ਿਟਿਵ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦਿਸ਼ੋਮ ਗੁਰੂ ਸ਼ਿੰਭੂ ਸੋਰੇਨ ਨੂੰ ਦੇਹਾਂਤ ਉਪਰੰਤ ਪਦਮ ਭੂਸ਼ਣ ਸਨਮਾਨ ਮਿਲਿਆ।
ਤੇ ਵੀਲ ਚੇਅਰ ਦੇ ਉੱਤੇ ਬੈਠੀ ਪਤਨੀ ਰੂਪੀ ਸੋਰੇਨ ਨੇ ਜਿਹੜਾ ਰਾਸ਼ਟਰਪਤੀ ਤੋਂ ਜਿਹੜਾ ਪੁਰਸਕਾਰ ਪ੍ਰਾਪਤ ਕੀਤਾ ਹੈ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਝਾੜੂ ਯੋਧਾ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਪਦਮ ਸ੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 49 ਨਿਵਾਸੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਦੀ ਜਿਹੜੀ ਹੈ ਉਨ੍ਹਾਂ ਦੀ ਵਿਲੱਖਣ ਮੁਹਿੰਮ ਦੇ ਲਈ ਦੇਸ਼ ਦੇ ਸਭ ਤੋਂ ਵਕਾਰੀ ਸਨਮਾਨਾਂ ਦੇ ਵਿੱਚੋਂ ਇੱਕ ਪਦਮ ਸ੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਭਵਨ ਦੇ ਵਿੱਚ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ ਹੋਏ ਇੱਕ ਵਿਸ਼ੇਸ਼ ਜਿਹੜਾ ਸਨਮਾਨ ਸਮਾਰੋਹ ਦੇ ਵਿੱਚ ਉਨ੍ਹਾਂ ਨੂੰ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕੀਤਾ। ਸੇਵਾ ਮੁਕਤ DIG ਅਤੇ ਸਾਬਕਾ IPS ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਹੋਣਾ ਨੂੰ ਚੰਡੀਗੜ੍ਹ ਦੇ ਵਿੱਚ ਝਾੜੂ ਯੋਧਾ ਵਜੋਂ ਜਾਣਿਆ ਜਾਂਦਾ। ਪੁਲਿਸ ਸੇਵਾ ਤੋਂ ਸੇਵਾ ਮੁਕਤ ਤੋਂ ਬਾਅਦ ਉਨ੍ਹਾਂ ਨੇ ਸਫਾਈ ਨੂੰ ਆਪਣਾ ਮਿਸ਼ਨ ਬਣਾ ਲਿਆ ਤੇ ਹੱਥ ਦੇ ਵਿੱਚ ਝਾੜੂ ਲੈ ਕੇ ਉਹ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਮੁਹਿੰਮ ਚਲਾਉਂਦੇ ਰਹੇ। ਪਿਛਲੇ ਸਮੇਂ ਦੇ ਵਿੱਚ ਸੇਵਾ ਮੁਕਤ DIG ਇੰਦਰਜੀਤ ਸਿੱਧੂ ਦੀਆਂ ਸਫਾਈ ਕਰਦੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਨੇ। ਲਓ ਦੋਸਤੋ, ਇਹ ਹੈ ਜੀ ਅਸਲ ਹੱਕਦਾਰ ਝਾੜੂ ਦਾ, ਜਿਹਨੇ ਸਫਾਈ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਤੇ ਆਪਣਾ ਮਾਣ ਵੀ ਖੱਟਿਆ। ਤੇ ਦੂਸਰੇ ਪਾਸੇ ਝਾੜੂ ਜਿਹੜਾ ਤੀਲਾ ਤੀਲਾ ਹੋ ਰਿਹਾ ਉਹਦੀ ਗੱਲ ਵੀ ਕਰ ਲਈਏ। ਪੰਜਾਬ ਲੈਂਡ ਪੋਲਿੰਗ ਪੋਲਸੀ, ਲੈਂਡ ਪੋਲਿੰਗ ਨੀਤੀ ਦੇ ਵਿੱਚ ਫੇਰਬਦਲ ਦੀ ਤਿਆਰੀ ਫਿਰ ਤੋਂ ਹੋ ਗਈ ਹੈ। ਪੰਜਾਬ ਸਰਕਾਰ ਨੇ ਗ੍ਰੇਟਰ ਮੋਹਾਲੀ ਤੇ ਨਿਊ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਉੱਤੇ ਜ਼ਮੀਨ ਅਧ ਗ੍ਰਹਿਣ ਮਸ਼ਕ ਤੋਂ ਜਿਹੜਾ ਪ੍ਰਭਾਵਿਤ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਅਤੇ ਨਵੀਆਂ ਰਿਆਇਤਾਂ ਦੇਣ ਦਾ ਫੈਸਲਾ ਕੀਤਾ। ਇਸ ਫੈਸਲੇ ਦਾ ਮਹੱਤਵ ਮੌਜੂਦਾ ਤੇ ਸੋਧੀ ਹੋਈ ਲੈਂਡ ਪੋਲਿੰਗ ਨੀਤੀ ਬਾਰੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਹੈ। ਇਹ ਫੈਸਲਾ ਹਾਲ ਹੀ ਦੇ ਵਿੱਚ ਉੱਚ ਪੱਧਰੀ ਮੀਟਿੰਗ ਦੇ ਦੌਰਾਨ ਕੀਤਾ ਗਿਆ, ਜਿਹਦੇ ਵਿੱਚ ਐਰੋਟ੍ਰੋਪੋਲਿਸ ਇਨਕੁਆਇਰੀ ਜ਼ੋਨ ਜਿਹੜਾ ਅੰਦਰ ਆਉਣ ਵਾਲੇ ਬਹੁਤੇ ਪਿੰਡਾਂ ਦੇ ਸਰਪੰਚ ਵੀ ਸ਼ਾਮਲ ਸਨ। ਇਸ ਪੂਰੇ ਮਾਮਲੇ ਤੋਂ ਜਾਣੂ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਜਲਦ ਹੀ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿ ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿਕਾਸ ਦੇ ਵਿੱਚ ਕਿਸਾਨਾਂ ਨੂੰ ਬਰਾਬਰ ਦੇ ਭਾਈਵਾਲ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਕਹਿੰਦੇ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਦ੍ਰਿੜ ਹਾਂ ਕਿ ਕੋਈ ਵੀ ਕਿਸਾਨ ਜੋ ਪੰਜਾਬ ਦੇ ਵਿਕਾਸ ਦੇ ਲਈ ਆਪਣੀ ਜ਼ਮੀਨ ਛੱਡਦਾ ਹੈ ਉਹ ਖੁਦ ਨੂੰ ਠੱਗਿਆ ਮਹਿਸੂਸ ਨਾ ਕਰੇ। ਭਾਈ ਚੰਡੀਗੜ੍ਹ ਵੀ ਠੱਗਿਆ ਸੀਗਾ, ਉਹ ਵੀ ਤੁਸੀਂ ਉਹਨਾਂ ਦੇ ਨਾਂ ਕਰਾਤਾ, ਤੁਸੀਂ ਆਪਣਾ ਹੱਕ ਨਹੀਂ ਜਿਤਾ ਰਹੇ। ਇੰਨੇ ਪਿੰਡ ਉਜਾੜ ਕੇ ਤੇ ਚੰਡੀਗੜ੍ਹ ਬਣਿਆ। ਜਿਨ੍ਹਾਂ ਲੋਕਾਂ ਨੇ ਕੱਲ ਦੇ ਪੰਜਾਬ ਦੇ ਨਿਰਮਾਣ ਦੇ ਲਈ ਆਪਣੀ ਜ਼ਮੀਨ ਦਾ ਯੋਗਦਾਨ ਪਾਇਆ ਉਨ੍ਹਾਂ ਨੂੰ ਨਾ ਸਿਰਫ਼ ਨਿਰਪੱਖਤਾ ਦੇ ਨਾਲ ਸਗੋਂ ਖੁੱਲੇ ਦਿਲ ਦੇ ਨਾਲ ਮੁਆਵਜ਼ਾ ਯਕੀਨੀ ਬਣਾਉਣ ਦੇ ਲਈ ਸਾਡੀ ਸਰਕਾਰ ਸਭ ਕੁਝ ਕਹਿੰਦੇ ਕਰੇਗੀ। ਗ੍ਰੇਟਰ ਮੋਹਾਲੀ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਅਸੀਂ ਜੋ ਵਿਕਾਸ ਕਰ ਰਹੇ ਹਾਂ ਉਹ ਉਨ੍ਹਾਂ ਦਾ ਹੀ ਹੈ ਜਿਨ੍ਹਾਂ ਇਹ ਭਵਿੱਖ ਦਾ ਹੈ। ਸੋਧੇ ਹੋਏ ਪੈਕੇਜ ਦੇ ਤਹਿਤ ਜਿਹੜਾ ਪ੍ਰਾਇਮਰੀ ਲੈਂਡ ਪੂਲਿੰਗ ਹੱਕਦਾਰੀ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਕੀਤਾ ਹੈ। ਮਿਸ਼ਰਤ ਵਰਤੋਂ ਜਾਂ ਆਮ ਸ਼੍ਰੇਣੀ ਤਹਿਤ ਯੋਗਦਾਨ ਪਾਉਣ ਦੇ ਲਈ ਹਰ ਏਕੜ ਖੇਤੀਬਾੜੀ ਜ਼ਮੀਨ ਦੇ ਲਈ ਇੱਕ ਵਪਾਰਕ SSO ਪਲਾਟ ਦੀ ਵੰਡ ਜਿਹੜੀ ਹੈ 200 ਵਰਗ ਗਜ਼ ਤੋਂ ਵਧਾ ਕੇ 210 ਵਰਗ ਗਜ਼ ਕਰ ਦਿੱਤੀ ਹੈ, ਪ੍ਰਤੀ ਏਕੜ ਕਰਤੀ, ਹੋਰ ਲਾਲਚ ਦੇ ਦਿੱਤਾ। ਇਹ ਨਿਯਮ ਇੱਕ ਏਕੜ ਜਾਂ ਇਸ ਤੋਂ ਵੱਧ ਦੀ ਜ਼ਮੀਨ ਦੇ ਉੱਤੇ ਲਾਗੂ ਹੁੰਦਾ। ਇਸ ਸ਼੍ਰੇਣੀ ਦੇ ਵਿੱਚ 1000 ਵਰਗ ਗਜ਼ ਪ੍ਰਤੀ ਏਕੜ ਦੇ ਰਿਹਾਇਸ਼ੀ ਹੱਕ ਦੇ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਗਿਆ। ਰਿਹਾਇਸ਼ੀ ਸ਼੍ਰੇਣੀ ਦੇ ਲਈ ਪ੍ਰਤੀ ਏਕੜ ਵੰਡ 1600 ਵਰਗ ਗਜ਼ ਤੋਂ ਜਿਹੜਾ ਵਧਾ ਕੇ 1630 ਵਰਗ ਗਜ਼ ਕਰ ਦਿੱਤੀ ਗਈ, ਜੋ ਇੱਕ ਏਕੜ ਜਾਂ ਇਸ ਤੋਂ ਵੱਧ ਦੀ ਜ਼ਮੀਨ ਦੇ ਉੱਤੇ ਵੀ ਲਾਗੂ ਹੁੰਦੀ ਹੈ। ਸਾਰਿਆਂ ਦੇ ਲਈ ਆਉਸਟੀ ਕੋਟਾ ਦੱਸਿਆ ਆਉਸਟੀ ਜਾਣੀ ਕਿ ਬਾਹਰਲੇ

ਬਦਲਵੀਂ ਜ਼ਮੀਨ ਖਰੀਦਣ ਲਈ ਆਪਣੀ ਮੁਆਵਜ਼ਾ ਰਕਮ ਦੀ ਵਰਤੋਂ ਕਰਨ ਦੇ ਉੱਤੇ ਸਟੈਂਪ ਡਿਊਟੀ ਛੋਟ ਦਾ ਹੱਕਦਾਰ ਬਣਾਉਂਦਾ ਹੈ। ਇਸ ਸਰਟੀਫਿਕੇਟ ਦੀ ਵਾਜਬੀਅਤ ਨੂੰ ਮੌਜੂਦਾ 2 ਸਾਲਾਂ ਤੋਂ ਵਧਾ ਕੇ 4 ਸਾਲ ਕਰਨ ਦੀ ਤਜਵੀਜ਼ ਹੈ। ਇਕ ਹੋਰ ਫੈਸਲੇ ਦੇ ਵਿਚ ਤਰਜੀਹੀ ਟਿਊਬਵੈਲ ਕੁਨੈਕਸ਼ਨ ਜਿਹੜੇ ਨੇ ਪ੍ਰਾਪਤ ਕਰਨ ਦੀ ਮਿਆਦ ਜੋ ਪਹਿਲਾਂ 2 ਸਾਲਾਂ ਦੀ ਸਹੂਲੀਅਤ ਸਰਟੀਫਿਕੇਟ ਵਾਜਬੀਅਤ ਦੇ ਨਾਲ ਜੁੜੀ ਸੀ ਉਹਨੂੰ ਵੀ 4 ਸਾਲ ਤੱਕ ਵਧਾ ਦਿੱਤਾ ਗਿਆ ਤੇ ਇਕ ਹੋਰ ਰਿਆਇਤ ਵਜੋਂ ਅਸਲ ਜ਼ਮੀਨ ਮਾਲਕਾਂ ਦੇ ਲਈ ਕਨਵੈਂਸ ਡਿਡ ਮੁਫ਼ਤ ਦੇ ਵਿਚ ਤਿਆਰ ਕੀਤੀ ਜਾਵੇਗੀ। ਹਾਲਾਂਕਿ ਇਹ ਲਾਭ ਲੈਟਰ ਆਫ ਇੰਟੈਂਟ LOI ਧਾਰਕਾਂ ਤੱਕ ਨਹੀਂ ਵਧੇਗਾ। ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰ ਰਹੇ ਨੇ ਜੀ, ਕਹਿੰਦੇ ਅਕਵਾਇਰ ਦਾ ਗਰ ਨਹੀਂ ਕਰਨੀ ਹੈ, ਕੁਝ ਹੋਰ ਲਾਲਚ ਦੇ ਕੇ ਦੇਖ ਲੈਣੇ ਨਾਲ। ਦੂਸਰੇ ਪਾਸੇ ਭਗਵੰਤ ਮਾਨ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਵਿਵਾਦ, ਭਗਵੰਤ ਮਾਨ ਅਕਾਲ ਤਖ਼ਤ ਦੇ ਸਿਧਾਂਤਾਂ ਦੇ ਉੱਤੇ ਮਾਨ ਮਰਿਆਦਾ ਨੂੰ ਢਾਹ ਲਾ ਰਹੇ ਨੇ। ਅਕਾਲੀ ਦਲ ਨੇ ਅੱਜ ਇਹ ਗੱਲਾਂ ਬੋਲੀਆਂ ਨੇ, ਬਿਆਨ ਆਏ ਨੇ। ਗੁਰਦੁਆਰਾ ਯਾਦਗਾਰ ਸਾਹਿਬ ਜਰਗਰਾੜਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਹੁਣਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਦੇ ਵਿਚ ਆ ਕੇ ਕੀਤੀਆਂ ਗਲਤੀਆਂ ਦੀ ਭੁੱਲਾਂ ਬਖਸ਼ਾਉਣ ਦੀ ਬਜਾਏ ਸਿੱਖਾਂ ਦੀ ਸਰਵਉੱਚ ਅਦਾਲਤ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਮਾਨ ਮਰਿਆਦਾ ਨੂੰ ਢਾਹ ਲਾ ਰਹੇ ਨੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਦਿਆਂ ਨੂੰ ਭੁਲਾ ਕੇ ਸਚਾਈ ਦੇ ਉੱਤੇ ਪਰਦਾ ਪਾਉਣ ਦੇ ਲਈ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਰਾਹੀਂ ਪ੍ਰਚਾਰ ਕਰ ਰਹੇ ਹੈ। ਇਸ ਦੇ ਲਈ ਸਮੂਹ ਧਾਰਮਿਕ ਸੰਸਥਾਵਾਂ ਅੱਗੇ ਆਉਣ ਜੋ ਸਮੇਂ ਦੀ ਮੁੱਖ ਲੋੜ ਨੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸਰਕਾਰ ਜਾਂ ਕਿਸੇ ਵੀ ਸਿਆਸੀ ਅਹੁਦੇ ਦੇ ਅਧੀਨ ਨਹੀਂ ਬਲਕਿ ਸਿੱਖ ਕੌਮ ਦੀ ਪ੍ਰਭੂ ਸੱਤਾ ਤੇ ਅਣਖ ਦਾ ਪ੍ਰਤੀਕ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਗ੍ਰਹਿ ਮੰਤਰੀ ਅਤੇ ਹੋਰ ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀ ਵੀ ਨਿਮਾਣੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਨੇ। ਨਾਲ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਸਿਰ ਝੁਕਾ ਕੇ ਭੁੱਲ ਬਖਸ਼ਾਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਬੇਤੁਕਾ ਹੈ। ਅੰਤ ਦੇ ਵਿਚ ਉਨ੍ਹਾਂ ਸਿੱਖ ਧਰਮ ਨੂੰ ਮੰਨਣ ਵਾਲੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਸਮੁੱਚੇ ਸੰਤ ਸਮਾਜ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਰੋਕਣ ਦੇ ਲਈ ਅੱਗੇ ਆਉਣ। ਅੱਜ ਵੈਸੇ ਕਾਫੀ ਜਿਹੜਾ ਬਵਾਲ ਮੱਚ ਚੁੱਕਿਆ ਹੈ, FIR ਹੋਰ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ ਤੇ ਕਹਿੰਦੇ ਨੇ ਕਿ ਭਾਈ ਆਪਣੇ ਸਾਰਾ ਕੁਝ ਕਰ ਕਰਾ ਕੇ ਖੇ ਜਿਹੜੀ ਹੈ ਸਿਰ ਪਵਾਈ ਹੈ, ਹੋਰ ਕੀ ਹੈ ਇਹੀ ਕਹਿ ਸਕਦੇ ਹਾਂ। ਦੀਨ ਵੀ ਗਵਾਇਆ ਪਰ ਰਾਸ ਨਾ ਆਇਆ, ਜੋ ਕਿ ਅੱਜ ਖ਼ਬਰਾਂ ਦਾ ਚਰਚਾ, ਕੱਲ੍ਹ ਤੱਕ ਨਸ਼ਰ ਹੋ ਜਾਏਗਾ ਸਾਰਾ ਕੁਝ ਹੀ। ਮਾਨ ਸਰਕਾਰ ਨੂੰ ਵੱਡਾ ਝਟਕਾ ਲੱਗਿਆ, ਕਥਿਤ ਵੀਡੀਓ ਦੇ ਮਾਮਲੇ ਚ ਫਰਜ਼ੀ ਰਿਪੋਰਟ ਤਿਆਰ ਕਰਵਾਉਣ ਦੇ ਮਾਮਲੇ ਚ FIR ਦਰਜ ਹੋਈ ਹੈ ਤੇ FIR ਵਿਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਡੀਲ ਦਾ ਵੀ ਜਿਹੜਾ ਜ਼ਿਕਰ ਹੋਇਆ ਤੇ ਮਾਨ ਸਰਕਾਰ ਦੇ ਲਈ ਸਥਿਤੀ ਜਿਹੜੀ ਹੈ ਕਸੂਤੀ ਬਣਦੀ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਜਿਹੜੀਆਂ ਆਪਾਂ ਗੱਲ ਵੀ ਕਰਨੀ ਉਹਦੇ ਉੱਤੇ ਤੇ ਦੂਸਰੇ ਪਾਸੇ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ, ਸਾਨੂੰ ਵੀ ਦਿਓ 500 ਰੁਪਏ ਮਹੀਨਾ, ਐਵੇਂ ਨਾ ਸਾਰੇ ਪੈਸੇ ਬੀਬੀਆਂ ਦੇ ਉੱਤੇ ਉਡਾ ਦਿਓ। ਹੁਣ ਮਾਮਾ ਧੀਆਂ ਤੋਂ ਬਾਅਦ ਪਿਓ ਪੁੱਤਰ ਵੀ ਮੰਗਣ ਲੱਗ ਪਏ ਆ ਮੁੱਖ ਮੰਤਰੀ ਮਾਨ ਤੋਂ ਵਿੱਤੀ ਸਹਾਇਤਾ। ਪੰਜਾਬ ਦੇ ਵਿਚ ਔਰਤਾਂ ਨੂੰ ਮਿਲ ਰਹੀਆਂ ਮੁਫ਼ਤ ਸਹੂਲਤਾਂ ਤੇ ਵਿੱਤੀ ਸਹਾਇਤਾ ਦੀ ਤਰਜ ਦੇ ਉੱਤੇ ਹੁਣ ਸੂਬੇ ਦੇ ਗੱਭਰੂਆਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਅਨੋਖੀ ਮੰਗ ਰੱਖ ਦਿੱਤੀ ਹੈ। ਪੰਜਾਬ ਦੇ ਤਲਵਾੜਾ ਇਲਾਕੇ ਦੇ ਨੌਜਵਾਨਾਂ ਦੇ ਇਕ ਗਰੁੱਪ ਦੇ ਵੱਲੋਂ ਤਿਆਰ ਕੀਤਾ ਗਿਆ ਰੈਪ ਗੀਤ ਹੈ, ਸੋਸ਼ਲ ਮੀਡੀਆ ਦੇ ਉੱਤੇ ਜ਼ਬਰਦਸਤ ਵਾਇਰਲ ਹੋਇਆ, ਜਿਸ ਨੇ ਰਿਲੀਜ਼ ਹੋਣ ਦੇ ਉੱਤੇ ਮੈਚ 11 ਘੰਟਿਆਂ ਦੇ ਅੰਦਰ ਹੀ 30,03,000,000 ਤੋਂ ਵੱਧ ਵਿਊਜ਼ ਜਿਹੜੇ ਨੇ ਹਾਸਲ ਕਰਕੇ ਇੰਟਰਨੈਟ ਦੇ ਉੱਤੇ ਧੂਮ ਮਚਾਤੀ ਹੈ। ਤਲਵਾੜਾ ਦੇ ਨੌਜਵਾਨਾਂ ਨੇ ਬਣਾਇਆ ਗੀਤ ਜਿਹੜਾ ਰੈਪ ਹੈ, ਉਹਦੇ ਵਿਚ ਅੱਜ ਸਵੇਰੇ ਇੰਸਟਾਗ੍ਰਾਮ ਪੇਜ ਤੇ ਰਿਲੀਜ਼ ਕੀਤਾ ਗਿਆ। ਇਸ ਵੀਡੀਓ ਦੇ ਵਿਚ ਨੌਜਵਾਨ ਇਹ ਗਿਲਾ ਕਰਦੇ ਸੁਣਾਈ ਦੇ ਰਹੇ ਨੇ ਕਿ ਪੰਜਾਬ ਸਰਕਾਰ ਦੀਆਂ ਕਈ ਅਹਿਮ ਜਿਹੜੀਆਂ ਯੋਜਨਾਵਾਂ ਜਿਵੇਂ ਕਿ ਮਾਮਾ ਧੀਆਂ ਸਤਿਕਾਰ ਯੋਜਨਾ ਤੇ ਔਰਤਾਂ ਦੇ ਲਈ ਮੁਫ਼ਤ ਬੱਸ ਸਫ਼ਰ ਸਹੂਲਤ ਸਿਰਫ਼ ਮਹਿਲਾਵਾਂ ਦੇ ਲਈ ਰਾਖਵੀਆਂ ਨੇ। ਨੌਜਵਾਨਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਮਰਦਾਂ ਨੂੰ ਵੀ ਕੁਝ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ ਮਿਲਣ ਵਾਲੀ ਰਾਸ਼ੀ ਦੀ ਅੱਧੀ ਰਕਮ ਯਾਨੀ ਘੱਟੋ ਘੱਟ 500 ਰੁਪਏ ਪ੍ਰਤੀ ਮਹੀਨਾ ਮਰਦਾਂ ਦੇ ਖਾਤੇ ਦੇ ਵਿਚ ਵੀ ਪਾਇਆ ਜਾਵੇ। ਵਾਇਰਲ ਹੋ ਰਹੇ ਇਸ ਰੈਪ ਗੀਤ ਦੇ ਬੋਲ ਜਿਹੜੇ ਨੇ ਬੇਹੱਦ ਮਜ਼ੇਦਾਰ ਨੇ, ਜਿਸ ਦੇ ਵਿਚ ਰੈਪਰ ਜਿਹੜਾ ਗਾ ਰਹੇ ਨੇ ਕਿ CM ਮਾਨ ਨੂੰ ਸੁਨੇਹਾ ਮੇਰਾ ਪਹੁੰਚਾ ਦਿਓ, ਬੰਦਿਆਂ ਦੇ ਖਾਤੇ ਜੋਗੇ 500 ਹੀ ਪਾ ਦਿਓ, ਐਵੇਂ ਨਾ ਸਾਰੇ

0: ਪੈਸੇ ਬੀਬੀਆਂ ਦੇ ਉੱਤੇ ਉਡਾ ਦਿਓ। ਅਸੀਂ ਮੰਗਲ ਗ੍ਰਹਿ ਤੋਂ ਨਹੀਂ ਆਏ, ਨੌਜਵਾਨ ਰੈਪਰਾਂ ਨੇ ਹਾਸੋਹੀਣੇ ਪਰ ਤਿੱਖੇ ਅੰਦਾਜ਼ ਦੇ ਵਿੱਚ ਕਿਹਾ ਕਿ ਕੋਈ ਮੰਗਲ ਗ੍ਰਹਿ ਜਿਹੜਾ ਮਾਰਸ ਤੋਂ ਨਹੀਂ ਆਏ ਨੇ, ਇਸ ਦੇ ਲਈ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਚੁਟਕੀ ਲੈਂਦਿਆਂ ਇਹ ਵੀ ਕਿਹਾ ਕਿ ਕਿਉਂਕਿ ਸਰਕਾਰ ਦੇ ਵੱਲੋਂ ਸਾਰੀਆਂ ਸਹੂਲਤਾਂ ਤੇ ਸਾਰੇ ਪੈਸੇ ਸਿਰਫ ਔਰਤਾਂ ਨੂੰ ਹੀ ਦਿੱਤੇ ਜਾ ਰਹੇ ਨੇ, ਇਸ ਕਾਰਨ ਹੁਣ ਉਨ੍ਹਾਂ ਨੂੰ ਘਰਾਂ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦੈ। ਹੋ ਸਕਦੈ ਕਿ ਘਰ ਦੀਆਂ ਜਨਾਨੀਆਂ ਜਿਹੜੀਆਂ ਨੇ ਔਰਤਾਂ ਉਨ੍ਹਾਂ ਨੂੰ ਰੋਟੀ ਪਕਾ ਕੇ ਦੇਣ ਤੋਂ ਵੀ ਮਨਾ ਕਰ ਦੇਣ। ਤਿਆਰ ਹੋ ਜਾਓ ਭਾਈ ਹੱਥੋਂ ਤਲੂਣ ਦੇ ਲਈ। ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਰੈਪ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਨੇ ਤੇ ਇਸ ਦੇ ਉੱਤੇ ਲਗਾਤਾਰ ਮਜ਼ੇਦਾਰ ਕਮੈਂਟਸ ਤੇ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਜੋ ਮਾਮਲਾ ਵਧਿਆ ਹੋਇਆ ਸੀਐਮ ਮਾਨ ਵਿਵਾਦਿਤ ਵੀਡੀਓ ਮਾਮਲਾ, ਸ਼੍ਰੋਮਣੀ ਅਕਾਲੀ ਦਲ ਨੇ ਫੋਰੈਂਸਿਕ ਰਿਪੋਰਟਾਂ ਦੇ ਉੱਤੇ ਸਵਾਲ ਚੁੱਕ ਦਿੱਤੇ ਐ। ਲੱਖਾਂ ਰੁਪਏ ਦੇ ਕੇ ਰਿਪੋਰਟਾਂ ਤਿਆਰ ਕਰਵਾਉਣ ਦੇ ਲਾਏ ਦੋਸ਼ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਵਾਦਿਤ ਵੀਡੀਓ ਦੀਆਂ ਫੋਰੈਂਸਿਕ ਜਾਂਚ ਰਿਪੋਰਟਾਂ ਨੂੰ ਲੈ ਕੇ ਸਵਾਲ ਚੁੱਕੇ ਐ। ਮਜੀਠੀਆ ਨੇ ਅੱਜ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਗੁਰੂਗ੍ਰਾਮ ਦੀ ਜਿਹੜੀ ਐ ਲੈਬਾਰਟਰੀ ਨੂੰ ਕਥਿਤ ਤੌਰ ਦੇ ਉੱਤੇ ਲੱਖਾਂ ਰੁਪਏ ਦੇ ਕੇ ਫੋਰੈਂਸਿਕ ਰਿਪੋਰਟ ਤਿਆਰ ਕਰਵਾਉਂਦੇ ਦੋਸ਼ ਲਾਏ ਐ। ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਫੋਰੈਂਸਿਕ ਲੈਬਾਰਟਰੀ ਦੇ ਅਧਿਕਾਰੀਆਂ ਨਾਲ ਹੋਟਲ ਦੇ ਵਿਚ ਮੀਟਿੰਗ ਕੀਤੀ ਗਈ, ਜੋ ਵੀਡੀਓ ਵੀ ਉਨ੍ਹਾਂ ਨੇ ਆਪਣੇ ਪੇਜ ਦੇ ਉਤੇ ਪਾਈ ਐ, ਜਿਸ ਤੋਂ ਬਾਅਦ ਰੁਪਏ ਦਿੱਤੇ ਗਏ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਨੂੰ ਜਿਹੜਾ ਇਸ ਮਾਮਲੇ ਦੇ ਮੁੱਖ ਗਵਾਹ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਐ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਦੇ ਖਿਲਾਫ਼ ਕੂੜ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਲੋਕ ਕਦੇ ਵੀ ਮਾਫ਼ ਨਹੀਂ ਕਰਨਗੇ। ਦੂਸਰੇ ਪਾਸੇ ਸੀਐਮ ਮਾਨ ਦਾ ਦਾਅਵਾ ਕਿ ਬਿਨਾਂ ਰਿਸ਼ਵਤ ਸਿਫਾਰਿਸ਼ ਮਿਲ ਰਹੀਆਂ ਨੇ ਨੌਕਰੀਆਂ, ਪੰਜਾਬ ਬਣਿਆ ਮੋਹਰੀ ਸੂਬਾ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਕਿਹਾ ਕਿ ਸੂਬੇ ਦੇ ਵਿਚ ਪਾਰਦਰਸ਼ੀ ਤੇ ਯੋਗਤਾ ਆਧਾਰਿਤ ਭਰਤੀ ਜਿਹੜੀ ਆ ਪ੍ਰਣਾਲੀ ਕਾਰਨ ਪੰਜਾਬ ਸਰਕਾਰੀ ਨੌਕਰੀਆਂ ਦੇਣ ਦੇ ਮਾਮਲੇ ਚ ਦੇਸ਼ ਦੇ ਮੋਹਰੀ ਸੂਬਿਆਂ ਦੇ ਵਿਚ ਸ਼ਾਮਲ ਹੋ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਜਿਹੜੀ ਐ ਵਿਚ ਨਵ ਨਿਯੁਕਤ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੇ ਲਈ ਬਠਿੰਡਾ ਵਿਖੇ ਰੱਖੇ ਸਮਾਗਮ ਦੇ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ 4.5 ਸਾਲਾਂ ਦੇ ਦੌਰਾਨ 65,000 ਤੋਂ ਹੁਣ 68,000 ਹੋ ਗਏ ਨੇ, 68,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਿਸ਼ ਜਾਂ ਰਿਸ਼ਵਤ ਦੇ ਸਿਰਫ਼ ਮੈਰਿਟ ਦੇ ਆਧਾਰ ਦੇ ਉਤੇ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤੈ, ਜਿਸ ਦੇ ਕਾਰਨ ਅੱਜ ਤੱਕ ਕਿਸੇ ਵੀ ਭਰਤੀ ਨੂੰ ਜਿਹੜਾ ਅਦਾਲਤ ਦੇ ਵਿਚ ਚੁਣੌਤੀ ਨਹੀਂ ਮਿਲੀ ਐ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਖਾਮੀਆਂ ਦੇ ਕਾਰਨ ਜੋ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਗਏ ਸਨ, ਉਹ ਹੁਣ ਜਿਹੜਾ ਸੂਬੇ ਦੇ ਵਿਚ ਵਾਪਸ ਆ ਕੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਲੈ ਰਹੇ ਨੇ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਰਹਿੰਦੇ ਆਪਣੇ ਦੋਸਤਾਂ ਮਿੱਤਰਾਂ ਨੂੰ ਪੰਜਾਬ ਵਾਪਸ ਆਉਣ ਦੇ ਲਈ ਪ੍ਰੇਰਿਤ ਕਰਨ। ਕਿਆ ਬਾਤ ਹੈ ਜੀ। ਸਿੱਖਿਆ ਖੇਤਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਕਲਾਸ ਰੂਮਾਂ, ਅਧਿਆਪਕਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਸਦਕਾ ਪੰਜਾਬ ਅੱਜ ਪ੍ਰਾਇਮਰੀ ਅਤੇ ਮਿਡਲ ਸਕੂਲ ਸਿੱਖਿਆ ਦੇ ਖੇਤਰ ਦੇ ਵਿਚ ਦੇਸ਼ ਦੇ ਵਿਚ ਪਹਿਲੇ ਸਥਾਨ ਦੇ ਉਤੇ ਪਹੁੰਚ ਗਿਆ। ਤੇ ਭਾਈ ਜਿੱਥੇ ਤੁਸੀਂ ਆਪਣਾ ਦੌਰਾ ਕਰਦੇ ਹੋ ਉਥੇ ਪਹਿਲਾਂ ਚੱਕ ਚੱਕ ਕੇ, ਕੱਲ ਵੀ ਖ਼ਬਰ ਸੀਗੀ ਕਿ ਅੰਦਰ ਡੱਕ ਦਿੰਦੇ ਹੋ ਘਰਾਂ ਦੇ ਵਿਚ ਤੇ ਫਿਰ ਉਨ੍ਹਾਂ ਨੂੰ ਬੋਲਣ ਦਿਓ, ਸਵਾਲ ਲਵੋ ਜੇ ਇੰਨੀ ਤਰੱਕੀ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਲੋਕਾਂ ਦੇ ਟੈਕਸ ਦੇ ਉਤੇ ਪੈਸੇ ਨੂੰ ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਤੇ ਕਿਸਾਨੀ ਵਰਗੇ ਲੋਕ ਜਿਹੜੇ ਨੇ ਭਲਾਈ ਦੇ ਕਾਰਜਾਂ ਦੇ ਲਈ ਵਰਤ ਰਹੀ ਹੈ, ਜੋ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੇ ਵੱਲ ਅਹਿਮ ਕਦਮ ਨੇ। ਅਖੀਰ ਦੇ ਵਿਚ ਉਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਤੇ ਸੇਵਾ ਭਾਵਨਾ ਦੇ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਕਿਆ ਬਾਤ ਹੈ ਜੀ। ਤੇ ਦੋਸਤੋ, ਇੱਕ ਖ਼ਬਰ ਲੈ ਕੇ ਫਿਰ ਆਪਾਂ ਚੱਲਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਕੀਤਾ ਤੇ ਨਵਾਂ ਕਾਨੂੰਨ ਲਿਆਉਣ ਦੀ ਜਿਹੜੀ ਤਿਆਰੀ ਬਿੰਨ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਚ ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕੀਤਾ। ਇਸ ਐਕਟ ਨੂੰ ਰੱਦ ਕਰਨ ਸਬੰਧੀ ਪ੍ਰਸਤਾਵ ਰੈਵਨਿਊ ਮੰਤਰੀ ਚੰਦਰ ਸ਼ੇਖਰ ਬਾਵਨਕੁਲੇਵ ਦੇ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਮੰਤਰੀ ਮੰਡਲ ਨੇ ਆਪਣੀ ਮਨਜੂਰੀ ਜਿਹੜੀ ਦੇ ਦਿੱਤੀ ਹੈ। ਸਰਕਾਰ ਵੱਲੋਂ ਇਸ 70 ਸਾਲ ਪੁਰਾਣੇ ਕਾਨੂੰਨ ਨੂੰ ਜਿਹੜਾ ਪੁਰਾਣਾ ਦੱਸਦਿਆਂ ਰੱਦ ਕੀਤਾ ਹੈ, ਇਸ ਦੀ ਜਗ੍ਹਾ ਹੁਣ ਨਵਾਂ ਕਾਨੂੰਨ ਬਣਾਉਣ ਦੀ ਤਜਵੀਜ਼ ਹੈ। ਗੁਰਦੁਆਰਾ ਸਾਹਿਬ ਬੋਰਡ ਦੇ ਲਈ ਨਵਾਂ ਬਣਾਇਆ ਜਾ ਰਿਹਾ ਕਾਨੂੰਨ ਅਜੋਕੇ ਸਮੇਂ ਦੇ ਹਾਂ ਦਾ ਬਣਾਉਣ ਦੀ ਲਈ ਜਿਹੜਾ ਸਰਕਾਰ ਵੱਲੋਂ ਖਰੜਾ ਡਰਾਫਟ ਹੈ ਤਿਆਰ ਕਰ ਲਿਆ ਗਿਆ ਜਿਸ ਨੂੰ ਜਲਦ ਹੀ ਵਿਧਾਨ ਸਭਾ ਅੱਗੇ ਪ੍ਰਵਾਨਗੀ ਦੇ ਲਈ ਰੱਖਿਆ ਜਾਏਗਾ। ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਸੂਬੇ ਦੇ ਸਿੱਖ ਆਗੂਆਂ ਦੇ ਨਾਲ ਨਵੇਂ ਬਣਨ ਵਾਲੇ ਇਸ ਗੁਰਦੁਆਰਾ ਐਕਟ ਸੰਬੰਧੀ ਵਿਚਾਰ ਚਰਚਾ ਵੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸਾਡੇ ਵਾਲੇ ਜਿਹੜੇ ਨੇ ਆਪ ਮੁਹਰੇ ਸਾਰਾ ਕੁਝ ਕਰ ਦਿੰਦੇ, ਕਹਿੰਦੇ ਲੋੜ ਨੀ ਗੀ ਜੀ। ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਰੋਡਵੇਜ਼ ਦੇ ਉੱਤੇ ਜਿਹੜਾ PRTC ਕਾਮਿਆਂ ਦੀ 3 ਰੋਜ਼ਾ ਹੜਤਾਲ ਮੁਲਤਵੀ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ 24 ਜੂਨ ਤੋਂ ਹੋਣਾ ਸੀ ਇਹ ਚੱਕਾ ਜਾਮ। PRTC ਜਿਹੜੀ ਹੈ ਪੰਜਾਬ ਰੋਡਵੇਜ਼ ਅਤੇ ਪਨ ਬੱਸ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਵੱਡੇ ਤਿੱਖੇ ਸੰਘਰਸ਼ ਦੇ ਤਹਿਤ ਐਲਾਨੀ ਗਈ 3 ਰੋਜ਼ਾ ਸੂਬਾਈ ਹੜਤਾਲ ਫਿਲਹਾਲ ਮੁਲਤਵੀ ਕਰਤੀ ਹੈ ਅਤੇ ਯੂਨੀਅਨ ਨੇ ਪਹਿਲਾਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ 24, 25 ਤੇ 26 ਜੂਨ ਨੂੰ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਅਨ ਦੇ ਵਫਦ ਨੂੰ 24 ਜੂਨ ਨੂੰ ਮੀਟਿੰਗ ਦੇ ਲਈ ਸੱਦਾ ਭੇਜੇ ਜਾਣ ਕਾਰਨ ਹੜਤਾਲ ਨੂੰ ਅੱਗੇ ਪਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਲੋ ਦੋਸਤੋ, ਅੱਗੇ ਚੱਲਦਿਆਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਨਾਲ ਨਾਲ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਅੱਗੇ ਵਧਾਂਗੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਵੀ ਨਾਲ ਆਪਣੇ ਵਿਚਾਰ ਦੇ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ
0: ਸ੍ਰੀ ਅਕਾਲ ਜੀ। ਜੀ ਆਨੂ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਵਧੀਆ ਜੀ।
0: ਜੀ ਕਹਿੰਦੇ ਮੈਂ ਕਹਿੰਦਾ ਸੀ ਪਹਿਲਾਂ ਆਪਾਂ ਜੀ ਤੁਹਾਨੂੰ,
1: ਹਾਂ ਜੀ ਉਹ ਬਹੁਤ ਸਹੂਲਤਾਂ ਵਾਲੀ ਗੱਲ ਆਪਾਂ ਪਹਿਲਾਂ ਕਰ ਲੈਣੇ ਆ ਜੀ।
0: ਜੀ
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਜੀ ਕਿ ਇੱਕ ਚੀਜ਼ ਹੁੰਦੀ ਆ ਸੈਲਫ ਰਿਸਪੈਕਟ
0: ਜੀ।
1: ਜੇ ਕਿਸੇ ਦੀ ਸੈਲਫ ਰਿਸਪੈਕਟ ਖਤਮ ਕਰਨੀ ਹੋਵੇ ਨਾ ਜੀ, ਤੇ ਓਹਨੂੰ ਆਪਣੇ ਅਧੀਨ ਕਰ ਲਿਆ ਜਾਵੇ
0: ਜੀ,
1: ਓਹਨੂੰ ਇਸ ਤਰੀਕੇ ਦਾ ਬਣਾ ਦਿੱਤਾ ਜਾਵੇ। ਉਹ ਕਹਿੰਦੇ ਹੈਗੇ ਨਾ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ
0: ਜੀ,
1: ਹੀ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ
0: ਜੀ।
1: ਕਿਸੇ ਬੰਦੇ ਵਿੱਚ ਲੋੜ ਪੈਦਾ ਕਰ ਦਿਓ
0: ਜੀ,
1: ਉਵੇਂ ਇਹ ਪੋਲੀਟੀਕਲ ਪਾਰਟੀਆਂ ਨੇ ਕੀਤਾ ਜੀ।
0: ਜੀ
1: ਕਿ ਉਹਨਾਂ ਨੇ ਦੇਖੋ, ਇਹ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੋਟਰਾਂ ਦੀ ਬਿਜਲੀ ਜਿਹੜੀ ਆ
0: ਜੀ
1: ਉਹ ਫ੍ਰੀ ਕਰ ਦਿੱਤੀ
0: ਜੀ।
1: ਬਿੱਲ ਕੋਈ ਉਦੋਂ ਜ਼ਿਆਦਾ ਨਹੀਂ ਸੀ ਆਉਂਦਾ, ਬੜਾ ਨੋਮੀਨਲ ਜਿਹਾ ਬਿੱਲ ਆਉਂਦਾ ਸੀ, ਤੇ ਇਹਨਾਂ ਨੇ ਆਪਣੇ ਜਿਹੜਾ ਹੈਗਾ ਆ ਉਹ ਮੈਨੂਫੈਸਟੋ ਦੇ ਵਿੱਚ ਰੱਖ ਦਿੱਤਾ ਜੀ, ਤੇ ਉਹ ਜਿਹੜਾ ਹੈਗਾ ਆ ਉਹਨਾਂ ਦੀ ਸਰਕਾਰ ਬਣ ਗਈ ਤੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਜੀ।
0: ਜੀ
1: ਉਹਨਾਂ ਨੇ ਦੇਖਿਆ ਨਾਲ ਜਿਹੜਾ ਹੈਗਾ ਆ ਵੀ ਇਹ ਲੋਕਾਂ ਨੂੰ ਜਿਹੜਾ ਆ ਵੀ ਸਰਕਾਰੀ ਫੰਡ ਚੋਂ ਦੇਣਾ ਜੋ ਦੇਣਾ ਹੈਗਾ ਜੀ
0: ਜੀ,
1: ਉਹਨਾਂ ਨੇ ਚੱਕ ਕੇ ਜੀ ਆਟਾ ਦਾਲ ਸਕੀਮ ਜਿਹੜੀ ਆ ਉਹ ਚਾਲੂ ਕਰ ਦਿੱਤੀ ਜੀ।
0: ਜੀ
1: ਹੋਇਆ ਕੀ ਕਿ ਜਿਹੜੀ ਲੇਬਰ ਕਲਾਸ ਸੀਗੀ ਜੀ ਉਹਨਾਂ ਦਾ ਵਰਕ ਕਲਚਰ ਜਿਹੜਾ ਹੈਗਾ ਸੀਗਾ ਉਹ ਖਤਮ ਹੋ ਗਿਆ ਜੀ।
0: ਜੀ
1: ਉਹ ਕੰਮ ਨਾ ਕਰਨ ਦੀ ਜਦੋਂ ਇੱਕ ਵਾਰੀ ਆਦਤ ਪੈ ਜਾ ਨਾ ਜੀ, ਫੇਰ ਮੁੜ ਕੇ ਦੁਬਾਰਾ ਬੰਦਾ ਕੰਮ ਨਹੀਂ ਕਰ ਸਕਦਾ।
0: ਬਿਲਕੁਲ ਹੈ ਜੀ।
1: ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਭਾਰਤ ਸਾਹਿਬ ਇੱਥੇ ਜਿਹੜਾ ਆ ਇੱਕ ਪ੍ਰਵਾਸੀ ਵੀ ਜਿਹੜਾ ਆ ਨਾ ਜੀ, ਅੱਗੇ ਉਹਨਾਂ ਦੇ 600-700 ਰੁਪਇਆ ਦਿਹਾੜੀ ਮੰਗਦੇ ਸੀਗੇ, ਤੇ ਹੁਣ ਕਿਉਂਕਿ ਇਹ ਜਿਹੜਾ ਹੈਗਾ ਲੇਬਰ ਦੀ ਸ਼ੋਰਟੇਜ ਹੋਈ ਆ ਤੇ 1000 ਰੁਪਇਆ ਤੱਕ ਜਿਹੜਾ ਹੈਗਾ ਆ ਉਹ ਡਿਮਾਂਡ ਕਰਦੇ ਆ ਜੀ,
0: ਕਿਉਂਕਿ ਸੈਂਟ ਸਾਹਿਬ ਉਹ ਕੰਪੀਟੀਸ਼ਨ ਮੁੱਕ ਗਿਆ ਨਾ ਜੀ। ਅਗਲੇ ਹੁਣ ਫਿਰ ਇੱਕ ਕਮੇਟੀ ਹੋ ਗਈ, ਪਹਿਲਾਂ ਸੀਗਾ ਕਿ ਪੰਜਾਬੀ ਜਿਹੜੇ ਸੀ ਆਮ ਲੋਕ ਸੀ ਉਹਨਾਂ ਨੇ ਪ੍ਰਾਈਸ ਘੱਟੋ ਘੱਟ ਆਪਣਾ ਰੱਖਿਆ ਹੋਇਆ ਸੀ।
1: ਤੁਸੀਂ ਦੇਖੋ ਨਾ ਇਸ ਚੀਜ਼ ਦੇ ਉੱਤੇ ਅਦਾਰਿਆਂ ਦਾ ਜਿਹੜਾ ਹੈਗਾ ਆ ਫਿਰ ਜਿਹੜਾ ਆ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਜੀ ਵੀ ਇਹਨਾਂ ਚੀਜ਼ਾਂ ਨਾਲ ਤੇ ਲੋਕੀ ਜਿਹੜੇ ਹੈਗੇ ਆ ਵੋਟਾਂ ਪਾਉਂਦੇ ਹੈਗੇ ਇਹਨਾਂ ਚੀਜ਼ਾਂ ਵੱਲ ਦੇਖ ਕੇ ਜੀ, ਉਹ ਇੱਕ ਤੋਂ ਇੱਕ ਜਿਹੜਾ ਹੈਗਾ ਆ ਵੱਧ ਤੋਂ ਵੱਧ ਜਿਹੜਾ ਹੈਗਾ ਆ ਦੇਣ ਵਾਸਤੇ ਜਿਹੜਾ ਆ ਥੋੜ ਲੱਗ ਗਈ ਜੀ।
0: ਜੀ
1: ਉਹ ਤੋਂ ਬਾਅਦ ਉਹਨਾਂ ਨੇ ਕੀਤਾ ਜੀ ਵੀ ਤੀਰਥ ਯਾਤਰਾ ਸਕੀਮ ਜੀ, ਉਹ ਰੇਲਵੇ ਦਾ ਫੰਡ ਹੀ ਨੀ ਦਿੱਤਾ ਜੀ, ਰੇਲਵੇ ਦੇ ਗੱਡੀਆਂ ਚਲਾਤੀਆਂ ਜੀ, ਹਜ਼ੂਰ ਸਾਹਿਬ ਨੂੰ ਜਾਇਓ ਜੀ, ਇੱਧਰ ਨੂੰ ਜਾਇਓ ਜੀ, ਉਹਦੇ ਵਿੱਚ ਕੀ ਕਰਦੇ ਸੀ ਆਪਣੇ ਵਰਕਰਸ ਨੂੰ ਮੋਬਲਾਈਜ਼ ਕਰ ਜਾਂਦੇ ਸੀਗੇ ਜੀ ਤੇ ਹੋਰ ਲੋਕਾਂ ਨੂੰ ਮੋਬਲਾਈਜ਼ ਕਰ ਜਾਂਦੇ ਸੀਗੇ ਜੀ, ਉਹਦੇ ਨਾਲ ਲਗਾਤਾਰ ਜਿਹੜਾ ਹੈਗਾ ਆ ਸਟੇਟ ਦਾ ਜਿਹੜਾ ਆ ਉਹ ਕਰਜਾਈ ਹੁੰਦੀ ਗਈ ਜੀ। ਕੈਪਟਨ ਸਾਹਿਬ ਆਏ ਇਹਨਾਂ ਨੇ ਫਿਰ ਤੋਂ ਅੱਗੇ ਚੱਲ ਪਏ ਜੀ ਵੀ ਰੋਡਵੇਜ਼ ਦੇ ਵਿੱਚ ਲੇਡੀਜ਼ ਨੂੰ ਫ੍ਰੀ ਕਰ ਦਿੱਤਾ ਜੀ।
0: ਜੀ
1: ਹੁਣ ਭਾਰਤ ਸਾਹਿਬ ਕਿਸੇ ਜਾਂ ਤਾਂ ਕਿਸੇ ਚੀਜ਼ ਦਾ ਕੋਈ ਰੈਸ਼ਨਲਾਈਜੇਸ਼ਨ ਹੋਵੇ, ਇੱਕ ਲੇਡੀ ਜਿਹੜੀ ਹੈਗੀ ਆ ਉਹ 50 ਕਿਲੋਮੀਟਰ ਤੇ ਜਾਂ 40 ਕਿਲੋਮੀਟਰ ਤੇ ਜਾਂਦੀ ਹੈਗੀ ਆ ਔਰ ਉੱਥੇ ਜਾ ਕੇ ਡਿਊਟੀ ਕਰਦੀ ਹੈਗੀ ਆ ਤੇ ਉਹਦੇ ਏਜ ਦੇ ਵਿੱਚ ਉਹਨੂੰ 1,00,000 ਰੁਪਇਆ ਸੈਲਰੀ ਮਿਲਦੀ ਆ ਜੀ,
0: ਜੀ
1: ਉਹ ਵੀ ਫ੍ਰੀ ਜਾ ਰਹੀ ਹੈਗੀ ਆ ਜੀ। ਤੇ ਜਿਹੜੀ ਔਰਤ ਜਿਹੜੀ ਆ ਕੁਛ ਨਹੀਂ ਕਰਦੀ ਹਾਊਸ ਵਾਈਫ ਹੈਗੀ ਆ ਉਹ ਵੀ ਜੇ ਜਾਂਦੀ ਆ ਉਹ ਵੀ ਫ੍ਰੀ ਜਾਂਦੀ ਆ ਜੀ
0: ਜੀ
1: ਇਸ ਕਰਕੇ ਜਿਹੜਾ ਹੈਗਾ ਕੋਈ ਇਕੁਐਲਿਟੀ ਤਾਂ ਹੈ ਨੀ ਜੀ ਇਸ ਚੀਜ਼ ਦੇ ਉੱਤੇ ਕੋਈ ਰੈਸ਼ਨਲਾਈਜੇਸ਼ਨ ਤਾਂ ਹੈ ਨੀ ਜੀ ਨਾ ਇਹ ਸੋਚ ਕੇ ਕੀਤਾ ਜਾਂਦਾ ਏਦਾਂ ਜੀ
0: ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਜਦੋਂ ਇੱਕ ਵਾਰੀ ਜਿਹੜਾ ਆ ਤੁਸੀਂ ਜਿਹੜੀ ਸਹੂਲਤ ਦੇ ਤੀ ਉਹ ਤੁਸੀਂ ਵਿਦਡਰਾ ਨਹੀਂ ਕਰ ਸਕਦੇ
0: ਬਿਲਕੁਲ ਹੈ ਜੀ
1: ਉਹ ਉਹੀ ਪਾਰਟੀ ਵਿਦਡਰਾ ਕਰ ਸਕਦੀ ਆ ਉਹੀ ਮੁੱਖ ਮੰਤਰੀ ਦਾ ਜਾਂ ਵਿਦਡਰਾ ਕਰ ਸਕਦਾ ਆ ਜਿਹੜਾ ਇਹ ਸੋਚ ਕੇ ਆਵੇ ਕਿ ਮੈਂ 5 ਸਾਲ ਕੰਮ ਕਰਨਾ ਆ ਤੇ 5 ਸਾਲ ਤੋਂ ਬਾਅਦ ਮੈਂ ਇਲੈਕਸ਼ਨ ਨਹੀਂ ਲੜਨਾ
0: ਜੀ
1: ਉਹ ਇਸ ਤਰੀਕੇ ਨਾਲ ਜੇ ਕੋਈ ਆਊਗਾ ਕਿਸੇ ਟਾਈਮ ਤੇ ਇਹਨਾਂ ਚੀਜ਼ਾਂ ਚ ਸੁਧਾਰ ਹੋ ਸਕਦਾ ਹੈਗਾ ਆ ਨਹੀਂ ਤਾਂ ਅਦਰਵਾਈਜ਼ ਜਿਹੜਾ ਸਹੂਲਤਾਂ ਵਿਦਡਰਾ ਕਰਨ ਦੀ ਗੱਲ ਕਰਦੇ ਆ ਉਹਦਾ ਪ੍ਰਾਪੋਗੰਡਾ ਹੀ ਇੰਨਾ ਜ਼ਿਆਦਾ ਜਾਂ ਕੋਈ ਏਦਾਂ ਦੀ ਗੱਲ ਮਾੜੀ ਮੋਟੀ ਵੀ ਅੜਾ ਦਿੰਦੇ ਆ ਨਾ ਜੀ ਇਹ ਸਹੂਲਤਾਂ ਦੀ ਹਾਂ ਜੀ ਇਹ ਵਾਪਸ ਲੈ ਲੈਣੀਆਂ ਚਾਹੀਦੀਆਂ ਆ ਵੀ ਸਟੇਟ ਤੇ ਅਨਸੈਸਰੀ ਬੋਝ ਪੈਂਦਾ ਆ ਤੇ ਇਹਦਾ ਬੈਨੀਫਿਟ ਜਿਹੜਾ ਆ ਘੱਟ ਆ ਤੇ ਨੁਕਸਾਨ ਜ਼ਿਆਦਾ ਆ ਉਹਦੇ ਵਿੱਚ ਹੀ ਜਿਹੜਾ ਆ ਅਗਲਿਆਂ ਨੂੰ ਪੋਲੀਟੀਕਲੀ ਸੈਟਬੈਕ ਲੱਗਦੀ ਹੈ ਜੀ
0: ਇੱਥੇ ਦੇਖੋ ਸੈਣੀ ਸਾਹਿਬ ਇੱਥੇ ਦੀ ਗੱਲ ਕਰਾਂ ਤਾਂ ਇੱਥੇ ਚਲੋ ਇਹ ਚੀਜ਼ਾਂ ਸੀਗੀਆਂ ਪਹਿਲਾਂ ਪਰ ਅੱਜ ਕੱਲ ਦੇਖੋ ਇੱਦਾਂ ਦਾ ਹੋ ਗਿਆ ਪਹਿਲਾਂ ਤਾਂ ਇਹ ਸੀਗਾ ਕਿ ਜਿਹੜਾ ਬੰਦਾ ਕੰਮ ਦੇ ਉੱਤੇ ਜੋਬ ਦੇ ਉੱਤੇ ਨਹੀਂ ਹੈ ਘੱਟੋ ਘੱਟ 3 ਮਹੀਨੇ ਉਹ ਵਿਹਲਾ ਬਹਿ ਸਕਦਾ ਸੀ ਜੇ 3 ਮਹੀਨੇ ਵਿਹਲਾ ਬਹਿ ਕੇ ਉਹਨੂੰ ਕੰਮ ਜੋਬ ਨਹੀਂ ਮਿਲਦੀ ਕਿਤੇ ਤਾਂ ਉਹਨੂੰ ਹੁੰਦਾ ਸੀਗਾ 3 ਮਹੀਨੇ ਬਾਅਦ ਮਤਲਬ ਕਿ ਕੋਈ ਨਾ ਕੋਈ ਡਿਫਰੈਂਟ ਕਾਇੰਡ ਦਾ ਜਿਹੜਾ ਆਪਣਾ ਕੋਰਸ ਜਾਂ ਪੜ੍ਹਨ ਲੱਗਣਾ ਪੈਂਦਾ ਸੀ ਜਾਂ ਕੰਮ ਲੱਭਣਾ ਪੈਂਦਾ ਸੀ ਦੋ ਰਾਹ ਹੁੰਦੇ ਸੀ ਤੇ ਉਹਦੇ ਨਾਲ ਇਹ ਸੀਗਾ ਕਿ ਘੱਟੋ ਘੱਟ ਤੁਹਾਨੂੰ ਜਿਹੜਾ ਹੋਰ ਪ੍ਰੋਫੈਸ਼ਨ ਚੁਣਨ ਦੇ ਵਿੱਚ ਜੇ ਉਸ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਦੂਸਰੇ ਪ੍ਰੋਫੈਸ਼ਨ ਦੇ ਵਿੱਚ ਤੁਹਾਨੂੰ ਜੋਬ ਮਿਲ ਜਾਏਗੀ ਜੇ ਇਹੀ ਚੀਜ਼ਾਂ ਘੱਟੋ ਘੱਟ ਨਹੀਂ ਪੰਜਾਬ ਦੇ ਵਿੱਚ ਚਲੋ ਗੌਰਮੈਂਟ ਜਿਹੜੇ ਕਾਲਜ ਨੇ ਗੌਰਮੈਂਟ ਆਪਣੇ ਹੱਥੀ ਕੰਮ ਕਰਨ ਵਾਲੇ ਹੋਰ ਸਾਰੇ ਜਿਹੜੀਆਂ ਹੈਗੇ ਨੇ ਆਪਣੇ ਵੋਕੇਸ਼ਨਲ ਸਕੂਲ ਨੇ ਜਾਂ ਕਾਲਜ ਨੇ ਉੱਥੇ ਜਾ ਕੇ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਘੱਟੋ ਘੱਟ ਲੋਕਾਂ ਨੂੰ ਜਿਹੜੀ ਐਨਰਜੀ ਆ ਉਹ ਕਿਸੇ ਪਾਸੇ ਤਾਂ ਲਾਓ ਜਾਂ ਜਿਹੜਾ ਨਸ਼ੇ ਦਾ ਪ੍ਰੋਗਰਾਮ ਹੈਗਾ ਸਾਰਾ ਸਿਸਟਮ ਜਾਂ ਗਲਤ ਕੰਮਾਂ ਦੇ ਵੱਲ ਨੂੰ ਧਿਆਨ ਜਾਂਦਾ ਚੋਰੀਆਂ ਚਕਾਰੀਆਂ ਲੁੱਟਾਂ ਖੋਹਾਂ ਮਾਰਾਂ ਜਿਹੜਾ ਉਹ ਇੱਕ ਪਾਸੇ ਨੂੰ ਉਹ ਵਿਅਕਤੀ ਹੋਰ ਪਾਸੇ ਨੂੰ ਸੋਚਣ ਲੱਗੇਗਾ ਐਨਰਜੀ ਉਧਰ ਵੇਸਟ ਕਰੇਗਾ ਤੇ ਉਹ ਫਿਰ ਆਪਣੀ ਜੋਬ ਵੀ ਲੱਭੇਗਾ ਮਤਲਬ ਤਾਂ ਇਹ ਹੈ ਕਹਿਣ ਦਾ ਸਾਰੀ ਗੱਲ ਦਾ ਕਿ ਮੁਫ਼ਤ ਸਹੂਲਤਾਂ ਜਿਹੜੀਆਂ ਨੇ ਗਰੀਬੀ ਘਟਾ ਰਹੀਆਂ ਜਾਂ ਵੋਟਾਂ ਜਿਹੜੀਆਂ ਖਰੀਦਣ ਦਾ ਸਾਧਨ ਨੇ ਜੇ ਤਾਂ ਇਹ ਚੀਜ਼ ਦੇਖਿਆ ਜਾਵੇ ਕਿ ਮਤਲਬ ਕਿ ਪੰਜਾਬ ਦੀ ਤਰੱਕੀ ਦੇ ਉੱਤੇ ਜਾ ਰਹੀਆਂ ਨੇ ਜਾਂ ਲੋਕ ਮਤਲਬ ਕਿ ਪੂਰੇ ਹੋਰ ਅਮੀਰ ਹੋ ਰਹੇ ਨੇ ਗਰੀਬ ਹੋਰ ਗਰੀਬ ਹੋ ਰਿਹਾ ਤੇ ਅਮੀਰ ਅਮੀਰ ਹੋ ਰਿਹਾ ਉਹ ਬੈਲੈਂਸ ਵੀ ਲਿਆਉਣ ਦੀ ਜ਼ਰੂਰਤ ਪੈਣੀ ਹੈ ਇਸੇ ਤਰ੍ਹਾਂ ਸਾਰੇ ਮੁਲਕ ਦਾ ਹਾਲਾਤ ਦੇਖ ਲਓ ਉਹ ਬਣੇ ਹੋਏ ਨੇ ਇਹ ਕਿਵੇਂ ਦੇਖਦੇ ਹੋ ਕਿ ਜੇ ਮੁਫ਼ਤ ਸਹੂਲਤਾਂ ਦਿੰਦੇ ਵੀ ਆ ਕਿ ਉਹਦੇ ਵਿੱਚ ਮਤਲਬ ਕਿ ਸੂਬੇ ਦੀ ਜਾਂ ਮਤਲਬ ਕਿ ਮੁਲਕਾਂ ਦੀ ਤਰੱਕੀ ਹੈ ਜਾਂ ਜੇ ਤਾਂ ਤਰੱਕੀ ਹੈ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਪਰ ਜੇ ਉਹ ਲੋਕਾਂ ਨੂੰ ਨਿਕੰਮੇ ਬਣਾਉਣਾ ਹੈ ਤਾਂ ਫਿਰ ਵੱਖਰੀ ਗੱਲ ਹੈ ਫਿਰ ਉਹ ਹੈਂਡ ਟੂ ਮਾਊਥ ਵਾਲਾ ਕੰਮ ਤਾਂ ਹੈਗਾ ਹੀ ਹੈਗਾ ਜਿਹੜਾ ਅਗਲੇ ਕਮਾਉਂਦੇ ਆ ਉਸ ਤੋਂ ਵੀ ਜਾਂਦੇ ਰਹਿਣਗੇ
1: ਭਾਰਤ ਸਾਹਿਬ 150 ਕਰੋੜ ਜਿਹੜੀ ਹੈਗੀ ਆ ਦੀ ਆਬਾਦੀ ਆ ਜੇ ਵਰਕ ਕਲਚਰ ਜਿਹੜਾ ਹੈਗਾ ਆ ਸਾਡੇ ਵਿੱਚ ਆ ਜਾਵੇ ਤੇ ਅਸੀਂ ਕੋਈ ਵੀ ਸੰਭਵ ਕੰਮ ਜਿਹੜਾ ਹੈਗਾ ਆ ਉਹਨੂੰ ਸੰਭਵ ਕਰ ਸਕਦੇ ਹਾਂ
0: ਬਿਲਕੁਲ ਹੈ ਜੀ
1: ਪਰ ਸਵਾਲ ਇਹ ਹੈਗਾ ਆ ਕਿ ਕੱਲਾ ਸਾਡੀ ਸਟੇਟ ਦੇ ਵਿੱਚ ਨੀ ਸਾਰੀਆਂ ਸਟੇਟਾਂ ਦੇ ਵਿੱਚ ਹੀ ਏਦਾਂ ਕਰਦੀਆਂ ਪੋਲੀਟੀਕਲ ਪਾਰਟੀਆਂ ਜੀ
0: ਜੀ
1: ਇਹਨਾਂ ਨੇ ਦੇਸ਼ ਨੂੰ ਖੋਖਲਾ ਬਣਾਤਾ ਜੀ
0: ਜੀ
1: ਬਿਜਲੀ ਜਦੋਂ ਤੁਸੀਂ ਕੋਈ ਸਰਵਿਸ ਇੰਜੋਏ ਕਰਦੇ ਹੈਗੇ ਯੂ ਹੈਵ ਟੂ ਪੇ
0: ਜੀ
1: ਜੇ ਤੁਹਾਨੂੰ ਪਤਾ ਹੈਗਾ ਆ ਤੇ ਮੈਨੂੰ ਇੱਥੇ ਕੁਛ ਵੀ ਮੁਫ਼ਤ ਨਹੀਂ ਹੈ
0: ਜੀ
1: ਤੇ ਫਿਰ ਤੁਸੀਂ ਜਿਹੜਾ ਹੈਗਾ ਕੰਮ ਕਰੋਗੇ ਜੀ ਸਰ ਮੈਂ ਮਤਲਬ ਜਿਹੜਾ ਆ ਔਜਲਾ ਸਾਹਿਬ ਨੂੰ ਉਹਨਾਂ ਦੇ ਸਟੋਰ ਤੇ ਕੰਮ ਕਰਦੇ ਦੇਖਦਾ ਆ ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਵੀਰ ਜੀ ਜਿੰਨਾ ਕੰਮ ਤੁਸੀਂ ਕਰਦੇ ਆ ਤੁਸੀਂ 5 ਬੰਦੇ ਹਾਇਰ ਕਰ ਲਓ ਤਾਂ ਵੀ ਤੁਸੀਂ ਇੰਨਾ ਕੰਮ ਨਹੀਂ ਹੋ ਸਕਦਾ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਹਾਂਜੀ ਉਹ ਵਰਕ ਕਲਚਰ ਆ
0: ਜੀ
1: ਆਪਣੇ ਜਗਦੇਵ ਸੰਧੂ ਵੀਰ ਜੀ ਮੈਂ ਇੱਕ ਵਾਰੀ ਫੋਨ ਕੀਤਾ ਉਹ 8 ਵਜੇ ਆਪਣੇ ਆਫਿਸ ਦੇ ਵਿੱਚ ਬੈਠੇ ਕੰਮ ਕਰਦੇ ਪਏ ਮੈਂ ਕਿਹਾ ਵੀਰ ਜੀ 8 ਵਜੇ ਤੁਸੀਂ ਏਦਾਂ ਕਰਕੇ ਉਹ ਕਹਿੰਦੇ ਭਾਈ ਸਾਨੂੰ ਇੱਥੇ ਕੰਮ ਕਰਨਾ ਪੈਂਦਾ ਇੰਨੇ ਇੰਨਾ
0: ਉਹ ਜੇ ਇੱਥੇ ਹੋਵੇ ਦਾ ਕਹਿਣਾ ਚਲੋ ਇੱਥੇ ਵੀ ਜਿਹੜੇ ਇੰਡੀਆ ਚ ਜਾਂ ਪੰਜਾਬ ਚ ਵੀ ਜਿਹੜੇ ਕਾਰੋਬਾਰੀ ਹੈਗੇ ਆ ਜਾਂ ਛੋਟੇ ਕਾਰਖਾਨੇਦਾਰ ਜਾਂ ਦੁਕਾਨਦਾਰ ਆ ਉਹ ਤਾਂ ਆਪਣੇ ਟਾਈਮ ਸਿਰ ਪਹੁੰਚਦੇ ਹੀ ਪਹੁੰਚਦੇ ਆ ਜੀ ਕੰਮ ਦੇ ਉੱਤੇ ਜੋਬ ਦੇ ਉੱਤੇ ਪਹਿਰਾ ਦੇਣਾ ਹੀ
1: ਪੈਣਾ ਇਸ ਕਰਕੇ ਜਿਹੜਾ ਤੁਸੀਂ ਦੇਖੋ ਨਾ ਬਿਜਲੀ ਤੁਸੀਂ ਜਿਹੜਾ ਹੈਗਾ ਆ ਭਾਈ ਫ੍ਰੀ ਕਰ ਦਿੱਤੀ ਹੁਣ ਜੇ ਕਮ ਸੇ ਕਮ ਜਿਹੜਾ ਹੈਗਾ ਮੋਰ ਦੈਨ 50% ਲੋਕ ਤਾਂ ਜਿਹੜੇ ਹੈਗਾ ਜੀ ਉਹਦੇ ਵਿੱਚੋਂ ਵੀ ਲੋਕਾਂ ਨੇ ਜਿਹੜਾ ਹੈਗਾ ਆ ਵੇ ਆਊਟ ਕੱਢ ਲਿਆ ਜੀ 2-2 ਮੀਟਰ ਲਵਾ ਲਿਆ ਜੀ ਤੇ ਜੇ 300 ਯੂਨਿਟ 1 ਮੀਟਰ ਦੇ ਉੱਤੇ ਤੇ 300 ਦੂਜੇ ਤੇ 600 ਯੂਨਿਟ ਦੇ ਵਿੱਚ ਜਿਹੜਾ ਹੈਗਾ ਸਾਡਾ ਬਿਜਲੀ ਦਾ ਬਿੱਲ ਨਾ ਆਵੇ
0: ਜੀ
1: ਜਦੋਂ ਤੁਸੀਂ ਸਹੂਲਤ ਇੰਜੋਏ ਕਰਦੇ ਹੈਗੇ ਔਰ ਤੁਹਾਨੂੰ ਉਹਦੇ ਵਿੱਚ ਕੁਛ ਨਹੀਂ ਦੇਣਾ ਪੈਂਦਾ, ਉਹ ਅਲਟੀਮੇਟਲੀ ਤਾਂ ਕਿਸੇ ਨੂੰ ਤਾਂ ਦੇਣਾ ਪੈਂਦਾ ਨਾ ਜੀ।
0: ਬਿਲਕੁਲ ਹੈ ਜੀ,
1: ਉਹ ਟੈਕਸ ਪੇਅਰ ਦੇ ਉੱਤੇ ਹੋਰ ਬੋਝ ਪੈਂਦਾ, ਜਿਹੜੇ ਦਿੰਦੇ ਹੈਗੇ ਉਹਨਾਂ ਵਾਸਤੇ ਚੀਜ਼ ਕੋਸਟਲੀ ਹੋ ਜਾਂਦੀ ਹੈ ਜੀ।
0: ਜੀ ਜਾਂ ਤਾਂ ਸੈਣੀ ਸਾਹਿਬ ਇਹ ਹੋਵੇ ਨਾ ਕਿ ਜਾਂ ਤਾਂ ਸਾਡੇ ਹਨਾ ਮਤਲਬ ਕਿ ਨੈਚੁਰਲ ਕੋਈ ਸੋਰਸ ਹੋਵੇ, ਜਿੱਦਾਂ ਕਿ ਇਰਾਕ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ, ਮੈਂ ਪੜਿਆ ਵੀ ਸੀਗਾ ਤੇ ਮੇਰੇ ਨਾਲ ਇੱਕ ਸੱਜਣ ਕੰਮ ਕਰਦਾ ਸੀ, ਉਹ ਕਿਉਂਕਿ ਉਹਨਾਂ ਮੁਲਕਾਂ ਚ ਤੇਲ ਬਹੁਤ ਨਿਕਲਦਾ ਹੈ, ਗੈਸ ਬਹੁਤ ਨਿਕਲ ਰਹੀ ਹੈ, ਤਾਂ ਉਹਨਾਂ ਨੂੰ ਮਤਲਬ ਕਿ ਕੋਈ ਕੋਸਟ ਨਹੀਂ ਹੁੰਦੀ ਸੀ, ਜਿੱਦਾਂ ਨਲਕੇ ਤੋਂ ਪਾਣੀ ਭਰ ਲੋਕ ਮੁੰਡਾ ਕਹਿੰਦਾ ਕਿ ਇੱਦਾਂ ਸੀਗਾ ਸਾਰਾ ਕੁਝ ਜਦੋਂ ਉੱਥੇ ਆਪਣਾ ਜਿਹੜਾ ਇਹਨਾਂ ਨੇ ਉਹ ਮਾਰਿਆ ਸੀਗਾ ਇਹਨਾਂ ਦਾ ਇਰਾਕ ਦਾ ਜਿਹੜਾ ਸੀਗਾ ਮੈਨੂੰ ਚੇਤਾ ਭੁੱਲ ਗਿਆ ਨਾਮ ਉਹਦਾ ਖਰੀਦਣਾ ਪਿਆ ਜਦੋਂ ਪਤਾ ਉਦੋਂ ਲੱਗਿਆ। ਤੇ ਹੁਣ ਜਾਂ ਤਾਂ ਪੰਜਾਬ ਦੇ ਵਿਚ ਕੋਈ ਐਸਾ ਸੋਰਸ ਹੋਵੇ ਭੀ ਮੁਫ਼ਤ ਖੋਰੀ ਦੇਈ ਜਾਈਏ। ਹੁਣ ਬਹੁਤ ਸਾਰੇ ਦੇਸ਼ ਨੇ ਸੈਣੀ ਸਾਹਿਬ ਸਾਡੇ ਮੁਲਕ ਵੀ ਆ ਗਏ ਨੇ, ਇਹ ਪਹਿਲਾਂ ਸੀਗਾ ਹੁਣ ਪਰ ਸੋਚ ਵਿਚਾਰ ਰਹੇ ਨੇ ਪਿਛਲੇ 10 ਸਾਲਾਂ ਤੋਂ, ਜਿੰਨੀਆਂ ਵੀ ਸਬਸਿਡੀਆਂ ਨੇ ਲੈਣ ਲਾਲ ਲਕੀਰ ਮਾਰ ਰਹੇ ਨੇ ਹਰ ਚੀਜ਼ ਦੇ ਉੱਤੇ, ਚਾਹੇ ਕਿਸਾਨੀ ਸਬਸਿਡੀਆਂ ਨੇ, ਚਾਹੇ ਘਰੇਲੂ ਸਬਸਿਡੀਆਂ ਨੇ, ਚਾਹੇ ਜਿੱਦਾਂ ਮਰਜ਼ੀ ਲੈ ਲਓ। ਤੇ ਇੱਕ ਪਾਸੇ ਤਾਂ ਮੁਫ਼ਤਖੋਰੀ ਜੇ ਤਾਂ ਸਹੀ ਹੈ ਤਾਂ ਦੁਨੀਆਂ ਦੇ ਵਿਕਸਿਤ ਜਿਹੜੇ ਮੁਲਕ ਨੇ ਫਿਰ ਇਹਨੂੰ ਘਟਾ ਕਿਉਂ ਰਹੇ ਨੇ ਜੀ, ਤੇ ਸਾਡੇ ਵਾਲੇ ਇਸ ਚੀਜ਼ ਨੂੰ ਵਧਾ ਰਹੇ ਨੇ ਜੀ।
1: ਪਰ ਸਾਹਿਬ ਮੇਰੀ ਤਾਂ ਬੇਨਤੀ ਇਹ ਹੈਗੀ ਆ ਕਿ ਇਹਨਾਂ ਦਾ ਕੋਈ ਰੈਸ਼ਨਲਾਈਜੇਸ਼ਨ ਤਾਂ ਹੋਵੇ
0: ਜੀ,
1: ਜਿਹੜਾ ਹੱਕਦਾਰ ਆ ਉਹਨੂੰ ਦਿਓ ਜੀ ਤੁਸੀਂ, ਜਿਹੜਾ ਹੱਕਦਾਰ ਨੇ ਉਹਨੂੰ ਜਨਰਲਾਈਜ਼ ਕਿਉਂ ਕੀਤਾ ਹੈਗਾ ਆ ਤੁਸੀਂ ਜੀ,
0: ਮਹਿਕਮਿਆਂ
1: ਦਾ ਤੁਸੀਂ ਵਿਹੜਾ ਬਿਠਾ ਤਾ ਜੀ, ਤੁਸੀਂ ਜਿਹੜਾ ਹੈਗਾ ਆ ਤਨਖਾਹਾਂ ਤੁਹਾਡੇ ਕੋਲ ਦੇਣ ਨੂੰ ਟਾਈਮ ਸਿਰ ਪੈਸੇ ਹੈ ਨੀ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਉਹ ਦੇਖੋ ਰੋਡਵੇਜ਼ ਦੀ ਜਿਹੜੀ ਹੈਗੀ ਆ, ਅਸੀਂ ਜਿਹੜੇ ਆ ਮੈਂ ਜਲੰਧਰ ਤੋਂ ਸਫ਼ਰ ਕੀਤਾ ਜੀ ਪਾਣੀਪਤ ਤੱਕ, ਅਸੀਂ ਆਪਣੇ ਵੱਲੋਂ ਤਾਂ ਲਗਜ਼ਰੀ ਬੱਸ ਲਈ ਜੀ, ਡਬਲ ਉਹਦਾ ਕਿਰਾਇਆ ਦਿੱਤਾ ਜੀ, ਤੇ ਉਹ ਬੱਸ ਜਿਹੜੀ ਹੈਗੀ ਆ ਸਪੀਡ ਹੀ ਨੀ ਫੜਦੀ ਪਈ ਸੀ ਜੀ। ਅਲਟੀਮੇਟਲੀ ਜਦੋਂ ਮੈਂ ਵਾਪਸੀ ਕੀਤੀ ਤੇ ਮੈਂ ਸਧਾਰਨ ਬੱਸ ਦੇ ਵਿੱਚ ਆਇਆ ਜੀ, ਸਧਾਰਨ ਬੱਸ ਅਜੇ ਫਿਰ ਵਧੀਆ ਸੀ ਜੀ, ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕੱਲ ਮੈਂ ਤੁਹਾਡੀ ਜਿਹੜੀ ਹੈਗੀ ਆ ਦੂਜੀ ਬੱਸ ਦੇ ਵਿੱਚ ਆ ਗਿਆ ਸੀ ਏਸੀ ਚ, ਤੇ ਉਹ ਮੈਂ ਕਿਹਾ ਤੁਹਾਡੀ ਵੋਲਵੋ ਬੱਸ ਮੈਂ ਕਿਹਾ ਹੈਗੀ ਸੀ, ਤੇ ਉਹ ਤਾਂ ਮੈਂ ਕਿਹਾ ਉਹਦੇ ਵਿੱਚ ਜਿਹੜੇ ਸੀਟ ਏਦਾਂ ਸੀ ਜਿੱਦਾਂ ਮੈਂ ਲੱਕੜ ਤੇ ਬੈਠਾ ਹੁੰਦਾ ਜਾਂ ਏਦਾਂ ਕਰਕੇ, ਉਹ ਕਹਿੰਦਾ ਜੀ ਜਦੋਂ ਦੀ ਆਈ ਹੈਗੀ ਆ ਉਦੋਂ ਦੀ ਚੱਲੀ ਜਾ ਰਹੀ ਆ, ਅੱਜ ਤੱਕ ਉਹਦਾ ਕੰਮ ਤਾਂ ਕਰਾਇਆ ਨੀ ਜੀ, ਉਹ ਆਪਣਾ ਜਿਹੜਾ ਆ ਓਵਰ ਚੱਲ ਰਹੀ ਆ
0: ਜੀ,
1: ਮੁੜ ਕੇ ਜਿਹੜਾ ਹੈਗਾ ਕਿਸੇ ਨੇ ਉਹਨਾਂ ਵੱਲ ਦੇਖਿਆ ਤੱਕ ਨੀ, ਕਿਉਂਕਿ ਪੈਸਾ ਹੀ ਹੈ ਨੀ ਸਾਡੇ ਕੋਲ, ਤਾਂ ਟਾਇਰ ਪਵਾਉਣ ਨੂੰ ਪੈਸਾ ਹੈ ਨੀ
0: ਜੀ,
1: ਤੇ ਟਾਇਰ ਜਿਹੜੇ ਹੈਗੇ ਆ ਉਹ ਕਈ ਬੱਸਾਂ ਦਾ ਟਾਇਰਾਂ ਕਰਕੇ ਜਿਹੜੀਆਂ ਖੜੀਆਂ ਹੈਗੀਆਂ ਜੀ
0: ਜੀ,
1: ਸੋ ਇਸ ਕਰਕੇ ਜਿਹੜਾ ਆ ਇਹ ਮਹਿਕਮਿਆਂ ਦਾ ਪੱਠਾ ਬੈਠ ਗਿਆ ਜੀ, ਇਹ ਫ੍ਰੀ ਜਿਹੜੇ ਬੀਜ ਜਿਹੜੀਆਂ ਹੈਗੀਆਂ ਇਹ ਬੰਦ ਹੋਣੀਆਂ ਚਾਹੀਦੀਆਂ, ਇਹਦੇ ਨਾਲ ਜਿਹੜਾ ਹੈਗਾ ਆ ਨੁਕਸਾਨ ਹੁੰਦਾ ਆ ਜੀ ਅਲਟੀਮੇਟਲੀ।
0: ਬਿਲਕੁਲ ਹੈ ਜੀ,
1: ਲੋਕਾਂ ਨੂੰ ਸਰ ਜਿਹੜਾ ਹੈਗਾ ਆ ਆਦਤ ਨਹੀਂ ਰਹਿੰਦੀ ਕੰਮ ਦੀ, ਜਦੋਂ ਮੁੜ ਕੇ ਇੱਕ ਵਾਰੀ ਕੰਮ ਛੱਡ ਦਿੰਦਾ ਬੰਦਾ ਤੇ ਮੁੜ ਕੇ ਕੰਮ ਕਰਦਾ ਹੀ ਨਹੀਂ, ਜੋ ਮਰਜ਼ੀ ਕਰ ਲਓ।
0: ਬਿਲਕੁਲ ਹੈ ਜੀ,
1: ਔਰ ਸਰਕਾਰਾਂ ਆਪਣੇ ਪੋਲੀਟੀਕਲ ਮੋਟਿਵ, ਅੱਛਾ ਜਿੱਥੇ ਤੱਕ ਸਾਡੇ ਰਾਜਨੇਤਾ ਹੈਗੇ ਆ ਉਹਨਾਂ ਦਾ ਇੱਕ ਵਾਰੀ ਜਿਹੜਾ ਆ ਕੁਰਸੀ ਨੂੰ ਹੱਥ ਪੈ ਜਾਂਦਾ ਆ ਜੀ, ਉਹਨਾਂ ਨੂੰ ਕਿਹੜਾ ਮਲਟੀਪਲਾਇਰ ਲੱਗ ਜਾਂਦਾ ਆ ਜੀ,
0: ਜੀ
1: ਕਿ ਉਹਨਾਂ ਦੀ ਇਨਕਮ ਜਿਹੜੀ ਹੈਗੀ ਆ 10-10 ਗੁਣਾ ਹੋ ਜਾਂਦੀ ਹੈਗੀ ਆ ਜੀ, ਉਹਨਾਂ ਦੀ ਜਿਹੜੀ ਹੈਗੀ ਆ ਉਹ ਮਿੱਟੀ ਸੋਨਾ ਬਣ ਜਾਂਦੀ ਆ ਜੀ,
0: ਜੀ
1: ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ, ਕਿਉਂਕਿ ਲੁੱਟ ਮਾਰ ਦਾ ਇਹ ਬੜਾ ਵਧੀਆ ਤਰੀਕਾ ਹੈਗਾ ਆ ਜੀ, ਤੇ ਸਿਆਸਤ ਦੇ ਵਿੱਚ ਚੱਲ ਜਾਓ ਉੱਥੇ ਜਾ ਕੇ ਤੇ ਕੋਈ ਨਾ ਕੋਈ ਅਹੁਦਾ ਮਤਲਬ ਤੁਸੀਂ ਲੈ ਲਓ
0: ਜੀ,
1: ਉਹਦੇ ਨਾਲ ਤੁਹਾਡਾ ਬਿਜ਼ਨਸ ਫਲੋਰਿਸ਼ ਹੋਜੂਗਾ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਸਾਡੇ ਇਹ ਸਿਸਟਮ ਦੇ ਵਿੱਚ ਮੁਫ਼ਤਖੋਰੀ ਨੇ ਲੋਕਾਂ ਨੂੰ ਨਿਕੰਮੇ ਕਰ ਦਿੱਤਾ, ਲੋਕਾਂ ਨੂੰ ਜਿਹੜਾ ਹੈਗਾ ਆ ਮਿਹਨਤ ਜਿਹੜੀ ਆ ਉਹ ਕਰਨ ਦੇ ਆਦੀ ਨੀ ਰਹਿਣ ਦਿੱਤਾ ਜੀ, ਤੇ ਇਹ ਸਹੂਲਤਾਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਡਿਪਾਰਟਮੈਂਟਸ ਜਿਹੜੇ ਹੈਗੇ ਸੀਗੇ ਉਹ ਕਰਜਾਈ ਹੋ ਗਏ ਜੀ, ਅਲਟੀਮੇਟਲੀ ਜਿਹੜੇ ਉੱਥੇ ਵਰਕਰ ਕੰਮ ਕਰਦੇ ਹੈਗੇ ਆ ਉਹ ਸਫ਼ਰ ਕਰਦੇ ਹੈਗੇ ਜੀ। ਇਹ ਤਾਂ ਇਹ ਸੀਗਾ ਜੀ ਕਿ ਲੋਕਾਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਕੰਮ ਦਿਓ, ਇਨਫਰਾਸਟ੍ਰਕਚਰ ਦੇ ਉੱਤੇ ਡਿਵੈਲਪਮੈਂਟ ਦੇ ਉੱਤੇ ਖਰਚ ਕਰੋ, ਚੀਜ਼ ਨੂੰ ਸਸਤਾ ਕਰੋ, ਉਸ ਸਹੂਲਤ ਨੂੰ ਸਸਤਾ ਕਰੋ ਤਾਂ ਕਿ ਉਹ ਸਾਰਿਆਂ ਦੀ ਪਹੁੰਚ ਵਿੱਚ ਹੋਵੇ
0: ਜੀ।
1: ਸਬਸਿਡੀ ਜਿਹੜੀ ਦੇਣੀ ਹੈਗੀ ਆ ਸਰ, ਉਹ ਸਬਸਿਡੀ ਹੁਣ ਇੱਕ ਮੋਟਰ ਜੇ ਉਹਦੀ ਹੈਗੀ ਆ ਜੀ, ਉਹ ਬਟ ਨੈਚੁਰਲ ਆ, 5-7 ਕਿੱਲੇ ਦਾ ਮਾਲਕ ਹੋਊਗਾ, 5-6 ਕਿੱਲੇ ਦਾ
0: ਜੇ
1: ਉਹਦੀ ਇੱਕ ਮੋਟਰ ਆ, ਤੇ ਇੱਥੇ 22-22 ਮੋਟਰਾਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਸਰ, ਜਿਹੜੀਆਂ ਇਸੇ ਸਹੂਲਤ ਦਾ ਆਨੰਦ ਲੈ ਰਹੀਆਂ ਹੈਗੀਆਂ, ਉਹ ਜ਼ਿਮੀਦਾਰ ਜਿਹੜੇ ਹੈਗੇ ਜ਼ਿਮੀਦਾਰ ਵੀ ਕਰਦੇ, ਆੜਤ ਵੀ ਕਰਦੇ ਹੈਗੇ ਆ, 1-2 ਧੰਦੇ ਨਾਲ ਹੋਰ ਵੀ ਉਹਨਾਂ ਦੇ ਹੈਗੇ ਆ
0: ਜੀ,
1: ਉਹ ਵੀ ਉਹ ਸਹੂਲਤ ਇੰਜੋਏ ਕਰੀ ਜਾਂਦੇ ਆ।
0: ਪਰ ਸਾਈਂ ਸਾਹਿਬ ਇੱਕ ਚੀਜ਼ ਦਿਮਾਗ ਚੋਂ ਸਵਾਲ ਉੱਠਦਾ, ਚਲੋ ਇਹਨਾਂ ਮੁਲਕਾਂ ਚ ਅਸੀਂ ਰਹਿੰਦੇ ਹਾਂ, ਇੱਥੇ ਸੋਸ਼ਲ ਬੈਨੀਫਿਟ ਦਾ ਜਿਹੜਾ ਸਾਰਾ ਸਿਸਟਮ ਦੇਖਦੇ ਹਾਂ ਕਿ ਇੱਕ ਬਕਾਇਦਾ ਮਹਿਕਮਾ ਬਣਿਆ ਹੋਇਆ, ਬਕਾਇਦਾ ਗੌਰਮੈਂਟ ਜਿਹੜੀ ਹੈ ਕੇਂਦਰ ਜਿਹੜੀ ਮੇਨ ਜਿਹੜੀ ਇੱਥੇ ਦੀਆਂ ਸਰਕਾਰਾਂ ਨੇ ਉਹ ਮਤਲਬ ਕਿ ਬਜਟ ਵੀ ਉਹ ਪੇਸ਼ ਕਰਦੀਆਂ ਨੇ ਇਸ ਚੀਜ਼ ਦੇ ਵਿੱਚ ਕਿ ਇੰਨਾ ਸੋਸ਼ਲ ਬੈਨੀਫਿਟ ਦਾ ਜਾਂ ਇੰਨਾ ਜੋਬਲੈਸ ਮਤਲਬ ਕਿ ਲੋਕ ਨੇ ਉਹਨਾਂ ਨੂੰ ਕਿੰਨਾ ਪੇ ਸਾਰਾ ਜਾਂ ਯੂਨੀਅਨ ਹੈਗੀਆਂ ਨੇ ਤਿੰਨ ਚਾਰ ਤਰ੍ਹਾਂ ਦੇ ਡਿਫਰੈਂਟ ਮਤਲਬ ਕਿ ਹੈਗਾ ਪਰ ਉਹ ਡਿਪਾਰਟਮੈਂਟ ਜਿਹੜਾ ਸੋਸ਼ਲ ਬੈਨੀਫਿਟ ਆ ਉੱਥੇ ਹੀ ਹੈ ਜਾ ਕੇ ਤੁਹਾਨੂੰ ਮਿਲਣਾ ਜਿਹੜੇ ਤਾਂ ਮਤਲਬ ਕਿ ਆਪਣੇ ਜੁੜੇ ਹੋਏ ਨੇ ਸੰਸਥਾਵਾਂ ਦੇ ਨਾਲ ਜਿਹੜੇ ਕਾਮੇ ਨੇ ਉਹ ਉਹਨਾਂ ਦੇ ਥਰੂ ਅਪਲਾਈ ਕਰਦੇ ਆ ਤਾਂ ਉਹਨਾਂ ਨੂੰ ਮਤਲਬ ਕਿ ਉਹ ਜੋਬਲੈਸ ਜਿਹੜੀ ਆ ਮਨੀ ਫਿਰ ਉਥੋਂ ਉਹਨਾਂ ਨੂੰ ਪੇ ਹੁੰਦੀ ਆ ਮੰਥਲੀ ਤੇ ਦੂਸਰੇ ਜਿਹੜੇ ਨੇ ਮਤਲਬ ਕਿ ਕਿਸੇ ਨੇ ਕੋਈ ਜੂਨੀਅਰ ਨਹੀਂ ਅਪਲਾਈ ਕੀਤੀ ਹੋਈ ਹੈ ਤਾਂ ਉਹ ਫਿਰ ਗੌਰਮੈਂਟ ਦਾ ਥਰੂ ਇੱਥੇ ਇੱਕ ਡਿਪਾਰਟਮੈਂਟ ਹੈਗਾ ਉਹਦੇ ਥਰੂ ਅਪਲਾਈ ਕਰਦੇ ਆ ਜਾਂ ਫਿਰ ਇੱਕ ਜੋਬਲੈਸ ਜਿਹੜਾ ਆਫਿਸ ਹੈਗਾ ਉਥੇ ਅਪਲਾਈ ਕਰਨਾ ਪੈਂਦਾ ਤੇ ਫਿਰ ਉਹ ਗੌਰਮੈਂਟ ਦੇ ਥਰੂ ਪੈਸੇ ਆਉਂਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਕਿ ਕੋਈ ਜਿਹੜਾ ਸੋਸ਼ਲ ਬੈਨੀਫਿਟ ਜਿਹੜੇ ਦੇ ਰਹੇ ਨੇ ਜਾਂ ਕਰ ਰਹੇ ਨੇ ਜਾਂ ਕਿੰਨਾ ਆਪਣਾ ਨੌਜਵਾਨ ਜਾਂ ਜਿੰਨੇ ਵੀ ਲੋਕ ਨੇ ਨੌਜਵਾਨਾਂ ਨੂੰ ਵੀ ਛੱਡੀਏ ਮਤਲਬ ਕਿ ਜੋਬਲੈਸ ਜਿਹੜੇ ਨੇ ਨੌਜਵਾਨ ਕਹਿ ਲਓ ਜਾਂ ਅਡਲਟ ਕਹਿ ਲਓ ਜਾਂ ਜਿੱਦਾਂ ਮਰਜ਼ੀ ਜੇ ਕਿਸੇ ਵੀ ਏਜ ਦੇ ਵਿੱਚ ਉਹ ਕਿੰਨੀ ਪਰਸੈਂਟ ਜਿਹੜੀ ਹੈ ਪੰਜਾਬ ਦੀ ਜਿਹੜੀ ਹੈ ਰੋਜ਼ਗਾਰ ਤੋਂ ਬਗੈਰ ਬੈਠੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਰੋਜ਼ ਹਾਜ਼ਰੀ ਲੱਗਣੀ ਚਾਹੀਦੀ ਹੈ ਉਹਨਾਂ ਨੂੰ ਮੰਥਲੀ ਮਤਲਬ ਕਿ ਜੇ ਮਤਲਬ ਕਿ ਸੋਸ਼ਲ ਬੈਨੀਫਿਟ ਦੇਣਾ ਤਾਂ ਬਕਾਇਦਾ ਉਹਨਾਂ ਨੂੰ ਸਾਰਾ ਉਹਦਾ ਇਨਪੁੱਟ ਆਊਟਪੁੱਟ ਦੇਣੀ ਪੈਣੀ ਹੈ ਕਿ ਭਾਈ ਤੁਸੀਂ ਕਮਾਈ ਕਿਤੇ ਹੋਰ ਤਾਂ ਨਹੀਂ ਕਰ ਰਹੇ ਹੋ ਜਾਂ ਉਹ ਸਾਰੀਆਂ ਚੀਜ਼ਾਂ ਨੇ ਚਲੋ ਇਹ ਸਿਸਟਮ ਬਹੁਤ ਕਹਿ ਲਓ ਕਿ ਗੁੰਝਲਦਾਰ ਆ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਕਿ ਇਸ ਤਰ੍ਹਾਂ ਦਾ ਕੋਈ ਮਹਿਕਮੇ ਪੰਜਾਬ ਦੇ ਵਿੱਚ ਪਹਿਲਾਂ ਉਲੀਕੇ ਗਏ ਨੇ ਕਿ ਸਿੱਧਾ ਹੀ ਮਤਲਬ ਕਿ ਜਿਹਦੇ ਮਨ ਦੇ ਵਿੱਚ ਆਇਆ ਜਿਹਨੂੰ ਆਇਆ ਉਹਨੂੰ ਦੇ ਦਿਓ ਜੀ
1: ਭਾਈ ਸਾਹਿਬ ਗੱਲ ਸੁਣ ਇਸ ਤਰੀਕੇ ਦੇ ਵਿੱਚ ਆ ਸਰ ਇਹਦੇ ਵਿੱਚ ਕ੍ਰਾਈਟੇਰੀਆ ਤਾਂ ਚਲੋ ਰੱਖਦੇ ਹੋਣਗੇ ਜਿੱਦਾਂ ਮਰਜ਼ੀ ਆ ਬਾਕੀ ਤਾਂ ਸਹੂਲਤਾਂ ਜਨਰਲਾਈਜ਼ ਕੀਤੀਆਂ ਹੋਈਆਂ ਨਾ ਜੀ
0: ਜੀ
1: ਤੇ ਉਹਦੇ ਵਿੱਚ ਜਿਹੜਾ ਹੈਗਾ ਸਰ ਇਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਕੋਈ ਵੀ ਬੰਦਾ ਆ ਉਹਨੂੰ ਤੁਸੀਂ ਹੈਂਡੀਕੈਪ ਕਿਉਂ ਰਹਿਣ ਦਿੰਦੇ ਹੈਗੇ ਆ ਉਹਨੂੰ ਜਿਹੜਾ ਆ ਤੁਸੀਂ ਕੋਈ ਨਾ ਕੋਈ ਧੰਦਾ ਜਿਹੜਾ ਆ ਉਹ ਦਿਓ ਉਹਨੂੰ ਕੰਮ ਦਿਓ ਜੀ ਕੋਈ ਇਸ ਤਰੀਕੇ ਦਾ ਡਿਪਾਰਟਮੈਂਟ ਹੋਵੇ ਜਿਹੜਾ ਬੰਦਾ ਉੱਥੇ ਜਾ ਕੇ ਜੇ ਸਰਕਾਰ ਕੋਲੋਂ ਬੈਨੀਫਿਟ ਲੈਣਾ ਚਾਹੁੰਦਾ ਹੋਵੇ ਫਿਰ ਮੈਂ ਜਿਹੜਾ ਆ ਜੀ ਇਸ ਵੇਲੇ ਵੇਕੈਂਟ ਹੈਗਾ ਆ ਤੇ ਲੈਟ ਤੂੰ ਕੀ ਜਾਣਦਾ ਬਈ ਕੰਮ ਕਿਹੜਾ ਜਾਣਦਾ ਹੈਗਾ ਜੇ ਤੂੰ ਨਹੀਂ ਜਾਣਦਾ ਤੇ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਆਹ ਲੈ ਫੜਾ ਵੋਕੇਸ਼ਨਲ ਕੋਰਸ ਦੇ ਵਿੱਚ ਚੂਜ਼ ਕਰ ਇਹਦੇ ਵਿੱਚ ਜਿਹੜਾ ਹੈਗਾ ਆ 3 ਮਹੀਨੇ 6 ਮਹੀਨੇ ਲਾ ਕੇ ਆ ਹਾਂਜੀ ਉਹਦੇ ਤੇ ਤੈਨੂੰ ਜਿਹੜੀ ਹੈਗੀ ਆ ਉਹਦੀ ਤੇਰੀ ਫੀਸ ਵੀ ਫ੍ਰੀ ਹੋਊਗੀ ਤੇ ਉਹਦੇ ਤੇ ਤੈਨੂੰ ਜਿਹੜਾ ਆ ਉਹ ਇਨਸੈਂਟਿਵ ਵੀ ਦਿੱਤਾ ਜਾਊਗਾ ਉਹ ਤੋਂ ਬਾਅਦ ਤੂੰ ਫਲਾਣੀ ਜਗ੍ਹਾ ਤੇ ਕੰਮ ਤੇ ਚਲ ਜਾਣਾ ਹੈ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਿਸਟੇਮੈਟਿਕਲੀ ਕੀਤਾ ਜਾ ਸਕਦਾ ਸਰ ਉਹਦੇ ਵਾਸਤੇ ਜਿਹੜਾ ਆ ਸਿਰ ਜੋੜ ਕੇ ਮਿਹਨਤ ਕਰਨੀ ਪੈਂਦੀ ਬਿਊਰੋਕਰੇਸੀ ਨੂੰ
0: ਬਿਲਕੁਲ ਹੈ
1: ਬਿਊਰੋਕਰੇਸੀ ਹੋਈ ਆ ਹੱਡ ਹਰਾਮੀ ਬੜਾ ਵਧੀਆ ਹੈਗਾ ਆ ਜੀ ਇੱਕ ਪਾਲਿਸੀ ਬਣਾ ਦਿਓ ਜੀ ਏਦਾਂ ਕਰਕੇ ਆ ਫ੍ਰੀ ਇਹਨਾਂ ਨੂੰ ਦੇ ਦਿਓ ਫ੍ਰੀ ਇਹਨਾਂ ਨੂੰ ਦੇ ਦਿਓ ਜੀ ਮੁੜ ਕੇ ਕਹਿ ਦੇਣਾ ਹੈਗਾ ਜੀ ਫਿਰ ਟੈਕਸ ਪੇਅਰ ਦੇ ਟੈਕਸ ਪੇਅਰ ਦਾ ਦੇਖਣਾ ਹੈਗਾ ਆ ਜੀ ਵੀ ਟੈਕਸ ਕਿੱਥੋਂ ਹੈਗਾ ਜੀ ਉਧਰੋਂ ਮਾਈਨਿੰਗ ਵਾਲਾ ਹੈਗਾ ਆ ਜੀ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਪੈਸਾ ਹੈ ਨੀ ਪੈਸਾ ਹੈਗਾ ਜੀ ਪਰ ਸਵਾਲ ਇਹ ਹੈਗਾ ਕਿ ਉਹ ਪੈਸਾ ਜਿਹੜਾ ਆ ਲੋਕਾਂ ਦੀ ਭਲਾਈ ਲਈ ਨਹੀਂ ਖਰਚਿਆ ਜਾਂਦਾ ਹੈਗਾ ਉਹ ਲੀਡਰਾਂ ਦੀ ਲੁੱਟ ਤੇ ਆਉਂਦਾ ਆ
0: ਜੀ
1: ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਇਹ ਟਿਪਸ ਆਫ ਆਈਸਬਰਗ ਹੈਗਾ ਜੀ ਊਂਠ ਦੇ ਮੂੰਹ ਚ ਜਿੱਦਾਂ ਜੀਂਦਾ ਬਾਕੀ ਤਾਂ ਜਿਹੜਾ ਹੈਗਾ ਬਾਕੀ ਤਾਂ ਲੀਡਰ ਹੀ ਲੁੱਟ ਲ ਜਾਂਦੇ ਨੇ ਜੀ
0: ਡਲੇ ਤਾਂ ਪਿੱਛੇ ਜਿਹੜਾ ਹੈਗਾ ਮਾੜਾ ਮੋਟਾ ਬਿਲਕੁਲ
1: 2,70,000 ਤੋਂ ਜਿਹੜਾ ਹੈਗਾ ਆ 5 ਲੱਖ ਕਰੋੜ ਤੇ ਪਹੁੰਚ ਜਾਣਾ ਕਰਜ਼ਾ ਉਹ ਕਿੱਥੇ ਗਿਆ ਪੈਸਾ ਜੀ ਟੈਕਸ ਪੇਅਰ ਤੋਂ ਤਾਂ ਤੁਸੀਂ ਟੈਕਸ ਲੈਂਦੇ ਹੈਗੇ ਆ ਜੀ ਸਾਰਾ ਟੈਕਸ ਦਿੰਦੇ ਹੈਗੇ ਆ ਜੀ ਸਭ ਤੋਂ ਜ਼ਿਆਦਾ ਟੈਕਸ ਅਸੀਂ ਪੇ ਕਰਦੇ ਹੈਗੇ ਆ ਜੀ ਜੋ ਲੂਣ ਤੋਂ ਚੱਲ ਪੈਂਦਾ ਹੈਗਾ ਜੀ ਡਾਇਰੈਕਟ ਟੈਕਸ ਜਿਹੜੇ ਹੈਗੇ ਆ ਉਹ ਤਾਂ ਕਿਹੜੇ ਦਿੰਦੇ ਹੀ ਦਿੰਦੇ ਲੋਕ ਇਨਡਾਇਰੈਕਟ ਟੈਕਸ ਜਿਹੜਾ ਆ ਉਹ ਤਾਂ ਸਾਰੇ ਹੀ ਦਿੰਦੇ ਹੈਗੇ ਜੀ
0: ਜੀ ਬਿਲਕੁਲ ਹੈ ਜੀ
1: ਔਰ ਸਹੂਲਤ ਦੇ ਨਾਂ ਤੇ ਕੀ ਦਿੰਦੇ ਹੈਗੇ ਜੀ 2 ਕਿਲੋ ਦਾਲ 100 ਗ੍ਰਾਮ ਪੱਤੀ ਤੇ 2 ਕਿਲੋ ਖੰਡ ਜਿਹੜੀ ਐਸੀ ਕਿੱਟ ਦੇ ਵਿੱਚ ਮਾਨ ਸਾਹਿਬ ਵੰਡ ਗਏ ਆ ਜੀ ਮੈਂ ਬੰਦੇ ਨੂੰ ਪੁੱਛਿਆ ਯਾਰ ਮੈਂ ਕਿਹਾ ਨਮਕ ਜਿਹੜਾ ਆ ਕਿਸੇ ਸਟੈਂਡਰਡ ਕੰਪਨੀ ਦਾ ਆ ਕਹਿੰਦਾ ਇਹ ਤਾਂ ਨੀ ਪਤਾ ਮਾਨ ਸਾਹਿਬ ਦੀ ਫੋਟੋ ਲੱਗੀ ਆ ਲੂਣ ਦੇ ਪੈਕਟ ਤੇ
0: ਹਾਂਜੀ
1: ਮਾਨ ਸਾਹਿਬ ਲੂਣ ਖਵਾ ਕੇ ਵੋਟਾਂ ਲੈਣੀਆਂ ਚਾਹੁੰਦੇ ਹੈਗੇ ਜੀ
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਦੇ ਵਿੱਚ ਦੇਖੋ ਜਿਹੜੇ ਜਿਹੜੇ ਬੰਦਿਆਂ ਨੂੰ ਜ਼ਰੂਰਤ ਨਹੀਂ ਨਾ 1,000-1,500 ਚਲੋ ਉਹਨਾਂ ਲਈ ਨਹੀਂ ਆ ਮਤਲਬ ਕਿ ਉਹਨਾਂ ਦੇ ਆਪਣੇ ਕੰਮ ਕਾਜ ਨੇ ਕਾਰੋਬਾਰ ਨੇ ਤੇ ਉਹ ਜਿਹੜੇ ਚਲੋ ਸ਼ਹਿਰਾਂ ਦੇ ਜਿਹੜੇ MC ਨੇ ਜਾਂ ਪਿੰਡਾਂ ਦੇ ਸਰਪੰਚ ਨੇ ਜਿਹੜੇ ਉਹਨਾਂ ਦੇ ਵਾਕਫ ਲੋਕ ਨੇ ਜਾਂ ਉਹਨਾਂ ਨੂੰ ਮਤਲਬ ਕਿ ਵੋਟਾਂ ਲੈਣ ਦੇ ਲਈ ਉਹਨਾਂ ਦਾ ਨਾਮ ਦਰਜ ਕਰਵਾ ਦਿੱਤਾ ਰਜਿਸਟ੍ਰੇਸ਼ਨ ਕਰਵਾ ਦਿੱਤੀ ਉਹ ਕਰੀ ਜਾਂਦੇ ਆ ਚਲੋ ਇਹ ਚੀਜ਼ਾਂ ਲੁਕੀਆਂ ਤਾਂ ਨਹੀਂ ਰਹਿੰਦੀਆਂ ਪਰ ਹੈਗੀਆਂ ਤਾਂ ਹੈਗੀਆਂ ਨੇ ਸੱਚੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਮਿਡਲ ਕਲਾਸ ਆ ਜਾਂ ਜਿੱਦਾਂ ਕਹਿ ਲਓ ਕਿ ਜਿਹੜੀ ਬਾਦਲ ਸਾਹਿਬ ਦੇ ਸਮੇਂ ਦੇ ਵਿਚ ਵੀ ਮੋਟਰਾਂ ਦੀ ਗੱਲ ਆਈ ਸੀ, ਪਾਣੀ ਫ੍ਰੀ ਦੀ ਜਾਂ ਕਿੱਦਾਂ ਆ, ਤੇ ਬਿਜਲੀ ਫ੍ਰੀ ਦੀ ਗੱਲ ਕੀਤੀ ਸੀ ਉਦੋਂ, ਤੇ ਉਹ ਜਿਹੜਾ ਵੱਡੇ ਜਿਹੜੇ ਕਹਿ ਲੋ ਕਿ ਲੈਂਡਲੋਰਡ ਸਨ ਜਿਨ੍ਹਾਂ ਦੇ ਖੇਤੀਬਾੜੀ ਵੱਡੇ ਮਤਲਬ ਕਿ 100-100 ਕਿੱਲੇ ਜਾਂ 500-500 ਕਿੱਲੇ ਦੇ ਵਿਚ ਕਰਦੇ ਆ, ਉਹਨਾਂ ਨੂੰ ਤਾਂ ਬੈਨੀਫਿਟ ਹੋ ਸਕਦਾ। ਇਸੇ ਤਰ੍ਹਾਂ ਇਸ ਸਕੀਮ ਦਾ ਵੀ ਬੈਨੀਫਿਟ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੇ ਮਿਡਲ ਕਲਾਸ ਜਾਂ ਹੋਰ ਲੋਕਾਂ ਨੇ ਲੈ ਜਾਣਾ, ਜਿਹੜੇ ਥੱਲੜੇ ਪੱਧਰ ਦੇ ਉੱਤੇ ਲੋਕ ਨੇ, ਗਰੀਬ ਤਬਕਾ ਆ, ਜਿਹੜੇ ਜ਼ਰੂਰਤਮੰਦ ਨੇ, ਉਨ੍ਹਾਂ ਲਈ 1,000 ਰੁਪਈਆ ਜਾਂ 1,500 ਬਹੁਤ ਵੱਡੀ ਚੀਜ਼ ਵੀ ਹੋ ਸਕਦੀ ਹੈ ਜੇ ਦੂਸਰਾ ਪੱਖ ਦੇਖੀਏ। ਪਰ ਜਿਹੜੇ ਮਤਲਬ ਕਿ 200 ਜਾਂ 300 ਜਾਂ ਵੱਧ ਤੋਂ ਵੱਧ ਦਿਹਾੜੀ ਦੇ ਉੱਤੇ ਕੰਮ ਕਰ ਰਹੇ ਨੇ, ਸ਼ਾਮ ਨੂੰ ਜਾ ਕੇ ਚੁੱਲ੍ਹਾ ਬਾਲਣਾ, ਉਨ੍ਹਾਂ ਲਈ ਕਿਤੇ ਨਾ ਕਿਤੇ ਬੈਨੀਫਿਟ ਹੋ ਸਕਦਾ ਇਹ ਚੀਜ਼ ਦੀ, ਪਰ ਉਨ੍ਹਾਂ ਤੱਕ ਪਹੁੰਚੇਗਾ ਸਵਾਲ ਤਾਂ ਇਹ ਵੀ ਖੜਾ ਹੁੰਦਾ।
1: ਭਾਰਤ ਸਾਹਿਬ ਇਹ ਕਹਿਣ ਦੀ ਗੱਲ ਹੈਗੀ ਆ ਜੀ, ਕਿਸੇ ਦੇ ਦਿੱਤਿਆਂ ਜਿਹੜਾ ਹੈਗਾ ਜਾਂ ਗਰੀਬੀ ਨਹੀਂ ਟੁੱਟਦੀ
0: ਜੀ,
1: ਅਲਟੀਮੇਟਲੀ ਤੁਹਾਡੀਆਂ ਬਾਹਾਂ ਚ ਬਲ ਚਾਹੀਦਾ ਹੈਗਾ, ਤੁਹਾਨੂੰ ਮਿਹਨਤ ਕਰਨੀ ਚਾਹੀਦੀ। ਸਵਾਲ ਤਾਂ ਇਹ ਹੈਗਾ ਆ ਜੀ ਕਿ ਜੇ ਮੇਰੇ ਵਰਗਾ ਜਿਹੜਾ ਹੈਗਾ ਆ ਇਸ ਚੀਜ਼ ਨੂੰ ਜਿਹੜਾ ਆ ਮੇਰੇ ਤੋਂ ਕੋਈ ਬੈਟਰ ਪੋਜੀਸ਼ਨ ਚ ਬੈਠਾ ਆ ਹੈਗਾ ਆ, ਜੇ ਕੋਈ ਸਹੂਲਤ ਇੰਜੋਏ ਕਰਦਾ ਆ, ਤੇ ਮੇਰੇ ਵਰਗਾ ਜੇ ਡਿਨਾਈ ਕਰਦਾ ਹੈ ਨਾ, ਨਹੀਂ ਬਈ ਇਸ ਚੀਜ਼ ਦੇ ਉੱਤੇ ਨਹੀਂ ਹੋਣਾ ਚਾਹੀਦਾ ਡਿਪੈਂਡ, ਤੇ ਅਸੀਂ ਮੂਰਖ ਕਹਾਈਦਾ ਜੀ ਸੋਸਾਇਟੀ ਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਅਗਲੇ ਕਹਿੰਦੇ ਇਹ ਤਾਂ ਮੂਰਖ ਹੈਗਾ ਆ ਜੀ, ਜਾਂ ਸਰਕਾਰ ਦਿੰਦੀ ਹੈਗੀ ਤੇ ਕਿਉਂ ਨੀ ਲੈਣਾ ਚਾਹੀਦਾ ਜੀ।
0: ਜੀ,
1: ਇਸ ਕਰਕੇ ਜਿਹੜਾ ਆ ਇਹ ਜਿਹੜਾ ਸਾਡੇ ਨਾ ਮਤਲਬ ਹੁਣ ਇੰਨਾ ਕਿ ਇਹਨਾਂ ਨੇ ਡਿਪੈਂਡੈਂਸੀ ਕਰ ਦਿੱਤੀ ਹੈਗੀ, ਲੋਕਾਂ ਨੂੰ ਇੰਨਾ ਕਰ ਦਿੱਤਾ ਹੈਗਾ ਆ ਜੀ, ਇਹ ਕਹਿਣ ਦੀਆਂ ਗੱਲਾਂ ਜੋ ਮੈਂ ਤੁਹਾਨੂੰ ਕਹਿੰਦਾ ਹੈਗਾ ਇਹ ਵੀ ਕਿਤਾਬੀ ਗੱਲਾਂ ਹੈਗੀਆਂ ਜੀ। ਅਸਲ ਕਹਾਣੀ ਇਹ ਹੈਗੀ ਆ ਜੀ ਵੀ ਲੋਕੀ ਜਿਹੜੇ ਬੜੇ ਖੁਸ਼ ਹੁੰਦੇ ਇਹਨਾਂ ਚੀਜ਼ਾਂ ਦੇ, ਮੌਸਮ ਮਿਲਦਾ ਆ ਲੈ ਲਓ ਜੀ, ਮੌਸਮ ਮਿਲਦਾ ਲੈ ਲਓ, ਚਾਹੇ ਵੈਦਰ ਆਈ ਐਮ ਇੰਟਾਈਟਲ ਔਰ ਨੋਟ, ਹੈ ਜੀ, ਜੇ ਮੈਨੂੰ ਕੋਈ ਇੰਟਾਈਟਲ ਬਣਾ ਦੇਗਾ ਤੇ ਆਈ ਸ਼ੈਲ ਬੀ ਥੈਂਕਫੁਲ ਟੂ ਹਿਮ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ। ਅਲਟੀਮੇਟਲੀ ਜਿਹੜਾ ਹੈਗਾ ਕਮ ਸੇ ਕਮ ਮੈਂ ਤਾਂ ਇਹ ਸੋਚ ਰਿਹਾ ਕਿ ਸਾਡਾ ਅਗਲਾ ਯੂਥ ਹੀ ਜਿਹੜਾ ਹੈਗਾ ਆ ਉਹੀ ਇਸ ਚੀਜ਼ ਨੂੰ ਆ ਕੇ ਸੋਚੇ ਵੀ ਸੈਲਫ ਰਿਸਪੈਕਟ ਨਾਂ ਦੀ ਕੋਈ ਚੀਜ਼ ਹੁੰਦੀ ਹੈਗੀ ਆ, ਉਸ ਸਕੂਨ ਬਹੁਤ ਆਉਂਦਾ, ਜਿਹੜੀ ਮਿਹਨਤ ਨਾਲ ਰੋਟੀ ਕਮਾ ਕੇ ਖਾਧੀ ਹੋਵੇ ਉਹਦਾ ਸਕੂਨ ਬੜਾ ਆਉਂਦਾ ਆ। ਜੇ ਫੈਸਿਲਿਟੀ ਇੰਜੋਏ ਕਰਨੀ ਹੈਗੀ ਆ ਤੇ ਵੀ ਹੈਵ ਟੂ ਪੇ, ਕੋਈ ਵੀ ਸਰਵਿਸ ਇੰਜੋਏ ਕਰਨੀ ਆ ਤੇ ਅਸੀਂ ਪੇ ਕਰਨਾ ਚਾਹੀਦਾ।
0: ਇਹ ਚੀਜ਼ਾਂ ਦੀਆਂ ਜਿਹੜੀਆਂ ਲੋਕ ਇੱਥੇ ਵੀ ਸਹੂਲਤਾਂ ਲੈਂਦੇ ਨੇ, ਆਖਰ ਕਾਰਨ ਆ ਉਹ ਬੱਜੇ ਪਏ ਨੇ ਜੀ। ਇੱਥੇ ਦਾ ਸਿਸਟਮ ਹੀ ਇੰਨਾ ਸਟਰੋਂਗ ਹੈਗਾ ਕਿ ਜੇ ਤੁਸੀਂ ਬੈਨੀਫਿਟ ਦੇ ਉੱਤੇ ਬੈਠੇ ਹੋ, ਬਾਹਰੋਂ ਤੁਸੀਂ ਕੁਝ ਵੀ ਚੀਜ਼ ਵੇਚ ਕੇ ਜਾਂ ਕਰਕੇ, ਕਿਉਂਕਿ ਅਕਾਊਂਟ ਸਾਰਾ ਕੁਝ ਅਟੈਚਡ ਹੈਗਾ ਜੀ, ਨਾ ਤੁਸੀਂ ਕਿਤੇ ਬਾਹਰ ਟਰੈਵਲਿੰਗ ਕਰ ਸਕਦੇ ਹੋ, ਕਿ ਭਾਈ ਤੁਹਾਡੇ ਤੋਂ ਤਾਂ ਰੋਜ਼ਗਾਰ ਹੀ ਹੈ ਨਹੀਂ, ਤੁਸੀਂ ਕਿੱਥੇ ਸੈਰਾਂ ਕਰਦੇ ਫਿਰਦੇ ਹੋ, ਉਹ ਸਾਰਾ ਕੁਝ ਹੀ ਕੰਟਰੋਲ ਰੱਖਿਆ ਹੋਇਆ ਜੀ। ਤੇ ਉਹ ਲੋਕ ਤਾਂ ਇਸ ਚੀਜ਼ ਤੋਂ ਭੱਜਦੇ ਆ ਕਿ ਭਾਈ ਸਾਨੂੰ ਬੈਨੀਫਿਟ ਨਹੀਂ ਚਾਹੀਦਾ, ਸਾਨੂੰ ਜੋਬ ਚਾਹੀਦੀ ਆ, ਅਸੀਂ ਜੋਬ ਦੇ ਉੱਤੇ ਜਾ ਕੇ ਜੋ ਮਰਜ਼ੀ ਆਪਣੀਆਂ ਮਰਜ਼ੀਆਂ ਪਗਾਵਾਂਗੇ, ਮਨ ਦੀ ਪਗਾਵਾਂਗੇ, ਜਿੱਥੇ ਮਰਜ਼ੀ ਜਾਈਏ ਜਿੱਥੇ ਮਰਜ਼ੀ ਆਈਏ ਕੋਈ ਸਾਨੂੰ ਪੁੱਛਣ ਵਾਲਾ ਨਹੀਂ ਹੋਣਾ ਚਾਹੀਦਾ। ਤੇ ਉਹ ਇਹ ਚੀਜ਼ ਨੂੰ ਪਹਿਲੀਅਤ ਦਿੰਦੇ ਆ ਕਿ ਅਸੀਂ ਜੋਬ ਦੇ ਉੱਤੇ ਜਾਵਾਂਗੇ ਤੇ ਆਪਣੀਆਂ ਮਨ ਮਰਜ਼ੀਆਂ ਕਰਾਂਗੇ, ਪਰ ਸਾਡੇ ਉਲਟਾ ਕੰਮ ਆ, ਕਿਉਂਕਿ ਇੱਥੇ ਬਹੁਤ ਸਾਰੇ ਲੋਕ, ਚਲੋ ਆਲਾ ਦੁਆਲਾ ਵੀ ਜਿਹੜਾ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਨਿਰਭਰ ਕਰਦਾ ਸਾਡੇ ਸਿਹਤ ਦੇ ਉੱਤੇ ਵੀ, ਕਿਉਂਕਿ ਅੰਦਰ ਰਹਿ ਰਹਿ ਕੇ ਜਾਂ ਇੱਕੋ ਹੀ ਰੁਟੀਨ ਦੇ ਵਿੱਚ ਬੰਦਾ ਡਿਪਰੈਸ਼ਨ ਦੇ ਵਿੱਚ ਜਾਂਦਾ, ਪਰ ਉਹਨਾਂ ਚੀਜ਼ਾਂ ਵੱਲ ਤਾਂ ਸਾਡਾ ਧਿਆਨ ਨਹੀਂ ਜਾ ਰਿਹਾ।
1: ਭਾਰੇ ਸਾਹਿਬ ਹੋਣਾ ਤਾਂ ਇਹ ਚਾਹੀਦਾ ਆ ਕਿ ਇੱਕ ਜਿਹੜਾ ਬੋਰਡ ਲਾਇਆ ਜਾਵੇ, ਨਥਿੰਗ ਇਜ਼ ਫ੍ਰੀ
0: ਜੀ,
1: ਜਿਹੜੇ ਨੈਚੁਰਲ ਸੋਰਸਿਸ ਹੈਗੇ ਆ ਉਹ ਵੀ ਫ੍ਰੀ ਨਹੀਂ ਆ ਜੀ।
0: ਬਿਲਕੁਲ,
1: ਹਵਾ ਆ, ਅਸੀਂ ਰੋਜ਼ ਅਰਦਾਸ ਕਰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਧਰਤੀ ਵੀ ਜਿਹੜੀ ਹੈਗੀ ਆ ਜ਼ਹਿਰੀਲੀ ਕਰ ਲਈ ਹੈਗੀ ਅਸੀਂ ਖਾਦਾਂ ਪਾ ਪਾ ਕੇ, ਹਵਾ ਜਿਹੜੀ ਅਸੀਂ ਦੂਸ਼ਿਤ ਕਰ ਲਈ, ਰੋਜ਼ ਅਸੀਂ ਜਿਹੜਾ ਹੈਗਾ ਆ ਕਦੀ ਪਰਾਲੀ ਨੂੰ ਅੱਗ ਲਾ ਲਾ, ਕਦੀ ਉਧਰ ਨੂੰ ਲਾ ਲਾ ਜੀ, ਇਹਨਾਂ ਚੀਜ਼ਾਂ ਨੂੰ ਜਿਹੜਾ ਆ, ਤੇ ਪਾਣੀ ਅਸੀਂ ਤਾਂ ਜਿਹੜਾ ਹੈਗਾ ਆ, ਤੁਸੀਂ ਕੱਲ ਜਿਹੜਾ ਮੁੱਦਾ ਚੱਕਿਆ ਸੀਗਾ ਜੀ ਵੀ ਸੋਲਰ ਮੋਟਰਾਂ ਜਿਹੜੀਆਂ ਹੈਗੀਆਂ ਉਹ ਪਾਣੀ ਕੱਢ ਕੱਢ ਸਿੱਟੀ ਜਾਂਦੀਆਂ ਹੈਗੀਆਂ, ਉਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਜੀ।
0: ਹਾਂਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਕੁਛ ਵੀ ਫ੍ਰੀ ਨਹੀਂ ਹੋਣਾ ਚਾਹੀਦਾ, ਨੈਚੁਰਲ ਸੋਰਸਿਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਹੋਣਾ ਚਾਹੀਦਾ ਹੈਗਾ ਆ ਜੀ, ਤੇ ਜਿਹੜੀ ਵੀ ਸਹੂਲਤ ਜਿਹੜੀ ਹੈਗੀ ਆ ਸਿਰਫ ਇੱਕ ਸੈਲਫ ਰਿਸਪੈਕਟ ਨਾਂ ਦੀ ਜਿਹੜੀ ਆ ਚੀਜ਼ ਆ ਲੋਕਾਂ ਦੇ ਵਿੱਚ ਫੀਡ ਕਰਨੀ ਚਾਹੀਦੀ ਆ ਜੀ, ਉਹਦੇ ਨਾਲ ਹੀ ਥੋੜਾ ਬਹੁਤਾ ਸੁਧਾਰ ਹੋ ਸਕਦਾ ਹੈਗਾ, ਇਹ ਉਹੋ ਹੀ ਕਰ ਸਕੂਗਾ ਕੰਮ ਵੀ ਜਿਹੜਾ ਕੋਈ ਪੰਜਾਬ ਦਾ ਪੁੱਤ ਜਿਹੜਾ ਆ ਪੰਜਾਬ ਦਾ ਦਰਦੀ ਇਹ ਸੋਚ ਕੇ ਆਵੇ ਸਿਆਸਤ ਵਿੱਚ ਕਿ ਹਾਂ ਜੀ ਵੀ ਮੈਂ ਇੱਕ ਮੌਕਾ ਜੇ ਮੈਨੂੰ ਮਿਲਿਆ ਤੇ ਮੈਂ ਉਹ ਹੀ ਮੌਕਾ ਲੈਣਾ ਆ ਤੇ ਅਗਲੀ ਵਾਰ ਆਵਾਂ ਚਾਹੇ ਨਾ ਆਵਾਂ ਪਰ ਇੱਕ ਵਾਰੀ ਸੁਧਾਰ ਕਰ ਜਾਊਂਗਾ, ਉਹੋ ਜਿਹੀ ਸਰਕਾਰ ਕੋਈ ਆਊਗੀ ਤੇ ਹੋ ਸਕਦਾ ਆ, ਅਦਰਵਾਈਜ਼ ਸਰਕਾਰਾਂ ਨੂੰ ਤਾਂ ਆਉਣ ਵਾਸਤੇ ਵੀ ਇਹ ਹੱਥਕੰਡੇ ਅਪਣਾਉਣੇ ਪੈਂਦੇ ਆ ਜੀ।
0: ਬਿਲਕੁਲ,
1: ਹੁਣ ਅਕਾਲੀ ਦਲ ਨੂੰ ਅਸੀਂ ਕਿਹਾ ਵੀ ਭਾਈ ਤੁਸੀਂ ਵੀ ਸੇਮ ਪਿੱਚ ਤੇ ਖੇਡ ਰਹੇ, ਜਿਹੜੀ ਕਿਤੇ ਉਹ ਖੇਡ ਰਹੇ ਆ, ਕੋਈ 1,000 ਦਿੰਦਾ ਆ ਤੇ ਤੁਸੀਂ 2,000 ਦਾ ਅਨਾਊਂਸ ਕਰ ਦਿੰਦੇ ਹੈਗੇ, ਕਰੋਗੇ ਕਿੱਥੋਂ ਬਈ, ਪੈਦਾ ਕਿੱਥੋਂ ਕਰੋਗੇ।
0: ਬਿਲਕੁਲ।
1: ਅਗਲੇ ਕਹਿੰਦੇ ਜੀ ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ ਨਾ ਜੀ, ਤੁਹਾਡੇ ਵਰਗੇ ਬਹੁਤ ਬੰਦੇ ਘੱਟ ਸੋਚਦੇ ਹੈਗੇ ਆ, ਜਿਹੜੇ ਬੰਦਿਆਂ ਨੇ ਵੋਟਾਂ ਪਾਉਣੀਆਂ ਹੈਗੀਆਂ ਉਹ ਇਸੇ ਐਂਗਲ ਦੇ ਨਾਲ ਹੀ ਵੋਟਾਂ ਪਾਉਂਦੇ ਹੈਗੇ ਜੀ, ਉਹਨਾਂ ਨੂੰ ਨੀ ਮਤਲਬ ਸੂਬਾ ਕਰਜਾਈ ਹੋ ਗਿਆ ਜੀ ਜਾਂ ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਜਿਹੜੇ ਆ ਅਬੋਲਿਸ਼ ਕਰਨ ਦੇ ਉੱਤੇ ਆ ਗਿਆ ਆ ਕੰਮ। ਸੋ ਇਸ ਕਰਕੇ ਜਿਹੜਾ ਆ
0: ਪੰਜਾਬ ਦੇ ਵਿਚ ਰੋਜ਼ਗਾਰ ਦੀ ਥਾਂ ਦੇ ਉੱਤੇ ਰਾਹਤ ਦੀ ਰਾਜਨੀਤੀ ਹੋ ਰਹੀ ਹੈ ਜੀ।
1: ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈਗੀ ਆ, ਪਰ ਇਹਦੇ ਵਿਚ ਜਿਹੜਾ ਹੈਗਾ ਆ ਇੱਕ ਲੋਕ ਰਾਏ ਜਦੋਂ ਬਣੇਗੀ ਨਾ ਭਰਾ
0: ਸਾਹਿਬ,
1: ਲੋਕ ਰਾਏ ਬਣੇਗੀ ਇਹਨਾਂ ਚੀਜ਼ਾਂ ਦੇ ਅਗੇਂਸਟ, ਤਾਂ ਹੀ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੰਦ ਹੋਣਗੀਆਂ। ਉਲਟਾ ਸਰਕਾਰਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈਗਾ ਜੇ ਕੋਈ ਇਹੋ ਜਿਹੀ ਚੀਜ਼ ਦਿੰਦਾ ਹੈਗਾ ਕਿ ਅਸੀਂ ਲੋਕਾਂ ਨੂੰ ਭਾਈ ਤੁਸੀਂ ਸਾਡੇ ਆਤਮ ਸਨਮਾਨ ਨਾਲ ਖੇਡਵੇ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ। ਸਰਕਾਰਾਂ ਨੇ ਇਸ ਚੀਜ਼ਾਂ ਫ੍ਰੀ ਵੀਜ਼ੇ ਦੇ ਨਾਲ ਜਿਹੜਾ ਆ ਬੇੜਾ ਗਰਕ ਕਰ ਦਿੱਤਾ ਜੀ ਦੇਸ਼ ਦਾ।
0: ਬਿਲਕੁਲ
1: ਜੀ ਭਾਰਤ ਸਾਹਿਬ
0: ਜੀ, ਸੈਣ ਸਾਹਿਬ ਤੇ ਸੈਣ ਸਾਹਿਬ ਕਿਆ ਬਾਤ ਹੈ ਜੀ। ਵੈਸੇ ਬਹੁਤ ਵਧੀਆ ਗੱਲਬਾਤ ਹੋਈ ਹੈ ਮੁਫ਼ਤਖੋਰੀ ਦੇ ਉੱਤੇ, ਜ਼ਰੂਰ ਦੋਸਤ ਸੁਣ ਸਕਣਗੇ ਬਾਅਦ ਦੇ ਵਿੱਚ, ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਆਪਾਂ ਜ਼ਰੂਰ ਪਾਈਏ। ਤੇ ਦੂਸਰੇ ਪਾਸੇ ਸੈਣੀ ਸਾਹਿਬ ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਥੋੜੀ ਜਿਹੀ ਝਾਤ ਮਾਰ ਕੇ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੇ ਭੇਦ ਖੁੱਲ ਗਏ ਨੇ ਜੀ ਬਹੁਤ ਵੱਡੇ ਵੱਡੇ, ਅਸਲ ਝਾੜੂ ਨੇ ਤਾਂ ਕਮਾਲ ਕਰ ਦਿੱਤੀ ਆ। ਸਿੱਧੂ ਸਾਹਿਬ ਦੀ ਮੈਂ ਚੰਡੀਗੜ੍ਹ ਚ ਗੱਲ ਕੀਤੀ ਹੈ ਤੇ ਉਹਨਾਂ ਨੇ ਤਾਂ ਪੁਰਸਕਾਰ ਹਾਸਲ ਕਰ ਲਿਆ, ਪਰ ਜਿਹੜੀ ਹੈ ਝਾੜੂ ਲੈ ਕੇ ਸਫਾਈ ਕਰਨਾ ਚਾਹੁੰਦੇ ਸਨ ਕਿ ਉਹ ਉਹਨਾਂ ਦੀ ਸਫਾਈ ਹੁਣ ਹੋ ਰਹੀ ਹੈ ਜੀ, ਕੌਣ ਕਰ ਰਿਹਾ ਜੀ?
1: ਭਾਰੇ ਸਾਹਿਬ ਸਿੱਧੂ ਸਾਹਿਬ ਦਾ ਤਾਂ ਜਿਹੜਾ ਹੈਗਾ ਆ, ਦੇਖੋ ਮੈਂ ਉਹਨਾਂ ਦੀ ਵੀਡੀਓ ਦੇਖੀ ਜੀ, ਜੋ ਪਤਾ ਲੱਗਾ ਕਿ ਹੀ ਇਜ਼ ਰਿਟਾਇਰਡ ਆਈਪੀਐਸ, ਤੇ ਮੈਂ ਮਤਲਬ ਬਹੁਤ ਇੰਪ੍ਰੈਸ ਹੋਇਆ। ਉਹਨਾਂ ਨੂੰ ਤਾਂ ਨਮਨ ਆ ਜੀ, ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ ਉਹ ਰੱਬੀ ਰੂਹਾ ਇਹਨਾਂ ਨੂੰ ਕਹਿੰਦੇ ਆ ਜੀ।
0: ਜੀ ਬਿਲਕੁਲ ਹੈ ਜੀ,
1: ਬਿਨਾਂ ਕਿਸੇ ਸਵਾਰਥ ਤੋਂ ਆਪਣਾ ਇੱਕ ਮਿਸ਼ਨ ਰੱਖ ਲਿਆ ਤੇ ਉਹਦੇ ਨਾਲ ਜਿਹੜਾ ਆ ਇਹ ਇਹਨਾਂ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਸਾਨੂੰ।
0: ਬਿਲਕੁਲ
1: ਹਾਂਜੀ, ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਦੁਬਾਰਾ ਉਹਨਾਂ ਨੂੰ ਨਮਨ ਕਰਦਾ ਆ ਜੀ।
0: ਜੀ
1: ਬਾਕੀ ਆ ਜੀ ਦੂਜੇ ਝਾੜੂ ਤੇ ਜੀ, ਦੂਜੇ ਝਾੜੂ ਤੇ ਭਾਰੇ ਸਾਹਿਬ ਹੁਣੇ ਹੁਣੇ ਉਸ ਬੰਦੇ ਦੀ ਵੀਡੀਓ ਵੀ ਆ ਗਈ ਆ ਜੀ, ਜਸਪ੍ਰੀਤ ਸਿੰਘ ਦੀ, ਜਿਹਨੂੰ ਕੰਟੈਕਟ ਕਰਕੇ ਪੰਜਾਬ ਪੁਲਿਸ ਨੇ, ਤੇ ਇਹ ਉਹ ਕਹਿੰਦਾ ਮੈਂ ਫੋਰੈਂਸਿਕ ਸਾਇੰਸ ਦਾ ਜਿਹੜਾ ਹੈਗਾ ਆ
0: ਜੀ
1: ਤੇ ਜਾਣਕਾਰ ਆ ਜੀ, ਤੇ ਮੈਂ ਕਹਿੰਦਾ ਪਰ ਮੈਂ ਵੀਡੀਓ ਦੀ ਜਿਹੜੀ ਹੈਗੀ ਆ ਬਾਰੇ ਕੋਈ ਨੀ ਜਾਣਦਾ ਜੀ, ਤੇ ਮੇਰੇ ਨਾਲ ਸੰਪਰਕ ਕੀਤਾ ਸੀ, ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤਾਂ ਨੀ ਜਾਣਦਾ। ਉਹ ਕਹਿੰਦੇ ਨਹੀਂ ਵੈਸੇ ਇੱਕ ਰਿਪੋਰਟ ਜੀ ਬਣਾਉਣੀ ਹੈਗੀ ਆ, ਸਾਨੂੰ ਚਾਹੀਦੀ ਆ ਮਾੜੀ ਜੀ।
0: ਜੀ
1: ਉਹ ਕਹਿੰਦਾ ਮੈਂ ਲੈਬ ਦੇ ਮਾਲਕਾਂ ਨਾਲ ਤੁਹਾਨੂੰ ਮਿਲਾ ਦੇਣਾ ਹੈਗਾ ਆ। ਕਹਿੰਦਾ ਜੀ ਉਹਨਾਂ ਨੇ ਮਾਲਕਾਂ ਨਾਲ ਮਿਲਾਇਆ, ਉਹਨਾਂ ਨੂੰ ਕਿਹਾ ਭਾਈ ਏਦਾਂ ਏਦਾਂ ਦੀ ਰਿਪੋਰਟ ਦੇ ਦਿਓ ਹੈ ਜੀ, ਤੇ ਗੁੜਗਾਵਾਂ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਫਿਰ ਹੋਟਲ ਦਾ ਵੀ ਨਾਂ ਦੱਸਿਆ ਵੀ ਜਿਸ ਹੋਟਲ ਦੇ ਵਿੱਚ ਕਮਰਾ ਨੰਬਰ 3000 ਜਿਹੜਾ ਹੈਗਾ ਉਹਦੇ ਵਿੱਚ, ਕਹਿੰਦਾ 3004 ਦੇ ਵਿੱਚ ਜਿਹੜਾ ਹੈਗਾ ਆ, ਕਹਿੰਦੇ ਵੱਡੇ ਸਾਹਿਬ ਵੀ ਇੱਥੇ ਆ। ਕਹਿੰਦਾ ਮੈਂ ਕਿਹਾ ਜੀ ਇਹ ਐਸ ਪੀ ਹੈਗੇ ਆ ਤੇ ਜਸ਼ਨਪ੍ਰੀਤ ਹੁਣੀ, ਤੇ ਇਹਨਾਂ ਤੋਂ ਵਟਾਇਆ ਜਿਹੜਾ ਅਫਸਰ ਆਇਆ ਆ, ਤੇ ਕਹਿੰਦੇ ਸੀ ਪੀ ਸੀਗੇ ਸਵਪਨ ਸ਼ਰਮਾ, ਉਹ 1004 ਨੰਬਰ ਕਮਰਾ ਦੇ ਵਿੱਚ ਠਹਿਰੇ ਸੀਗੇ ਪਹਿਲਾਂ ਹੀ, ਤੇ ਉਹਨਾਂ ਨੇ ਕਿਹਾ ਜੀ ਮੁੜ ਕੇ ਜਿਹੜਾ ਹੈਗਾ ਆ ਰਿਪੋਰਟ ਬਣਾ ਕੇ ਦਿੱਤੀ, ਤੇ ਉਹਨਾਂ ਨੇ ਕਿਹਾ ਨਹੀਂ ਏਦਾਂ ਨੀ ਲਸ਼ੀ ਏਦਾਂ ਏਦਾਂ ਦੀਆਂ ਲਾਈਨਾਂ ਵਿੱਚ ਲਿਖਿਓ। ਉਹ ਲਿਖਾ ਕੇ ਤੇ ਕਹਿੰਦੇ ਅਸੀਂ ਕਿਹਾ ਵੀ ਇਹ ਰਿਪੋਰਟ ਤਾਂ ਖਿਲਾਫ ਆ ਵੀ ਏਦਾਂ ਕਰਕੇ ਤੁਸੀਂ ਕਿਤੇ ਯੂਜ਼ ਨਹੀਂ ਕਰ ਸਕਦੇ। ਕਹਿੰਦੇ ਨਹੀਂ ਨਹੀਂ ਅਸੀਂ ਏਦਾਂ ਦੀ ਕੋਈ ਨਹੀਂ ਹੈਗੀ, ਇਹ ਅਸੀਂ ਜਿਹੜਾ ਹੈਗਾ ਇੱਕ ਅਕਾਊਂਟ ਨਹੀਂ ਕਰਨੀ ਹੈਗੀ, ਮਾੜੀ ਜੀ ਸਾਨੂੰ ਏਦਾਂ ਦੀ ਰਿਪੋਰਟ ਚਾਹੀਦੀ ਹੈ ਜੀ। ਕਹਿੰਦੇ ਉਹ ਕਹਿੰਦੇ ਵੀ ਉਹਨਾਂ ਨੇ 10 ਲੱਖ ਰੁਪਇਆ ਸਾਨੂੰ ਦਿੱਤਾ ਇਸ ਚੀਜ਼ ਦਾ ਹੈਂਜੀ, ਤੇ ਉਹ ਹੁਣ ਬੰਦਾ ਜਿਹੜਾ ਹੈਗਾ ਆ ਉਹ ਕਹਿੰਦਾ ਵੀ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹਨਾਂ ਨੇ ਤਾਂ ਸਾਡੀ ਰਿਪੋਰਟ ਪਬਲਿਕ ਕਰਕੇ ਤੇ ਇੱਕ ਰਿਪੋਰਟ ਦੇ ਨਾਲ ਕੰਪੈਰੀਜ਼ਨ ਕਰਨ ਲੱਗੇ ਹੈਗੇ ਆ ਜੀ, ਤੇ ਇਸ ਕਰਕੇ ਮੈਨੂੰ ਡਰ ਆ ਵੀ ਪੰਜਾਬ ਪੁਲਿਸ ਮੇਰਾ ਜਿਹੜਾ ਹੈਗਾ ਆ ਕੁਛ ਵਿਗਾੜ ਨਾ ਦੇਵੇ ਮੇਰੇ ਪਰਿਵਾਰ ਨੂੰ ਤੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਜੀ।
0: ਜੀ
1: ਹੁਣ ਸਵਾਲ ਇਹ ਆ ਕਿ ਉਧਰੋਂ ਹਰਿਆਣਾ ਪੁਲਿਸ ਨੇ ਜਿਹੜਾ ਹੈਗਾ ਆ ਐਸ ਪੀ ਕਰਾਈਮ ਦੀ ਕੰਪਲੇਂਟ ਦੇ ਉੱਤੇ ਗੜਗਾਵਾਂ ਦੇ ਤੇ ਉਹ ਪਰਚਾ ਲੈਬ ਦੇ ਖਿਲਾਫ਼ ਵੀ ਤੇ ਪੁਲਿਸ ਆਫਿਸਰ ਦੇ ਖਿਲਾਫ਼ ਵੀ ਦਰਜ ਕਰ ਲਿਆ ਜੀ।
0: ਕਰ ਲਿਆ ਸੀ ਬਿਲਕੁਲ
1: ਤੇ ਹਾਂ ਉਹ ਸੋ ਇਸ ਕਰਕੇ ਸਾਡੇ ਨਾ ਪੁਰਾਣੀ ਆਈ ਪੀ ਸੀ ਦੇ ਵਿੱਚ ਹੁੰਦਾ ਸੀਗਾ ਜੀ ਇਹ ਜਿਹੜੀਆਂ ਧਾਰਾ ਉਹਨਾਂ ਨੇ ਲਾਈਆਂ ਹੈਗੀਆਂ ਜੀ, ਤੇ ਫੈਬਰੀਕੇਸ਼ਨ ਆਫ ਡਾਕੂਮੈਂਟ ਦੀਆਂ ਧਾਰਾ ਆ ਜੀ ਜਿਹੜੀਆਂ ਹੁਣ
0: ਬਿਲਕੁਲ ਕਾਫੀ ਹੈ, ਇੱਕ ਦੋ ਧਾਰਾਵਾਂ ਨਹੀਂ ਕਾਫੀ ਲੱਗੀਆਂ ਨੇ।
1: ਹਾਂਜੀ ਹਾਂਜੀ ਹਾਂਜੀ ਉਹ ਫੇ ਉਹ ਹੈਗਾ ਆ ਜੀ ਵੀ ਫੈਬਰੀਕੇਸ਼ਨ ਆਫ ਡਾਕੂਮੈਂਟ ਫੇ ਉਹ ਆ ਜਾਂਦੇ ਜੀ ਅੱਗੇ ਅੱਗੇ ਆ ਜਾਂਦਾ ਵੀ ਡਾਕੂਮੈਂਟ ਤੇ ਯੂਜ਼ ਕੀਤਾ ਗਿਆ ਜੀ ਤੇ ਉਹਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜੀ ਤੇ ਯੂਜ਼ਿੰਗ ਇਹ ਫਾਲਸ ਡਾਕੂਮੈਂਟ ਹੈ ਜੈਨੂਅਨ ਉਹ ਧਾਰਾ ਲੱਗੀ ਹੈਗੀ ਜੀ। ਸੋ ਇਸ ਕਰਕੇ ਇਹਦੇ ਵਿੱਚ ਸਜ਼ਾ ਜਿਹੜੀ ਹੈਗੀ 10 ਸਾਲ ਤੱਕ ਹੈਗੀ ਜੀ ਇਹਨਾਂ ਧਾਰਾ ਦੇ ਵਿੱਚ ਜਿਹੜੀ ਹੈ। ਸੋ ਇਸ ਕਰਕੇ ਸਵਾਲ ਇਹ ਹੈਗਾ ਭਾਰੀ ਸਾਹਿਬ
0: ਜੀ,
1: ਜਦੋਂ ਨਾ ਬੰਦਾ ਹੁਣ ਜੇ ਸਾਡੀ ਏਜ ਦੇ ਵਿੱਚ ਆ ਜਾਂਦਾ ਹੈਗਾ, ਚਲੋ ਬਲਰਾਜ ਸਿੰਘ ਸੰਧੂ ਅੰਕਲ ਵੀ ਸੁਣ ਰਹੇ ਹੈਗੇ ਆ, ਉਹ ਇਸ ਚੀਜ਼ ਦੀ ਸ਼ਾਦੀ ਭਰਨਗੇ
0: ਜੀ,
1: ਕਿ ਜਦੋਂ ਅਸੀਂ ਨਾ ਮਤਲਬ 50 ਸਾਲ ਤੋਂ 55 ਸਾਲ ਤੋਂ ਉੱਪਰ ਹੋ ਜਾਂਦੇ ਹਾਂ ਤਾਂ ਅਸੀਂ ਜਿਹੜਾ ਹੈਗਾ ਤਰਕ ਨੂੰ ਛੱਡ ਦਿੰਦੇ ਹਾਂ
0: ਜੀ,
1: ਅਸੀਂ ਤਰਕ ਨਹੀਂ ਛੱਡਦੇ, ਅਸੀਂ ਕੁਦਰਤ ਦਾ ਜਿਹੜਾ ਹੈਗਾ ਹੀ ਆ ਨਾ ਮਤਲਬ ਵਿਧੀ ਵਿਧਾਨ ਉਹਨੂੰ ਪਹਿਚਾਨਣ ਲੱਗ ਪੈਂਦੇ ਹਾਂ
0: ਜੀ।
1: ਪਰ ਇਹ ਸਭ ਤੁਸੀਂ ਯਾਦ ਕਰੋ, ਜਦੋਂ ਤਾਲਿਬਾਨ ਤੇ ਅਮੈਰੀਕਾ ਨੇ ਅਟੈਕ ਕੀਤਾ ਉਹ ਤੋਂ ਪਹਿਲਾਂ ਇੱਕ ਇੰਸੀਡੈਂਟ ਹੋਇਆ ਸੀ, ਮੈਂ ਟੀਵੀ ਤੇ ਦੇਖਿਆ ਸੀ ਕਿ ਤਾਲਿਬਾਨ ਨੇ ਮਹਾਤਮਾ ਬੁੱਧ ਦੀ ਮੂਰਤੀ ਜਿਹੜੀ ਹੈਗੀ ਆ ਉਹ ਤੋੜ ਕੇ ਤੇ ਸਿੱਟੀ ਸੀ, ਵੱਡੀ ਵੱਡੀ ਮੂਰਤੀ ਲੱਗੀ।
0: ਹਾਂਜੀ,
1: ਉਹ ਤੋਂ ਬਾਅਦ ਹੀ ਉਹਨਾਂ ਨੇ ਜਿਹੜਾ ਹੈਗਾ ਆ ਅਮੈਰੀਕਾ ਤੇ ਅਟੈਕ ਕੀਤਾ ਸੀ, ਉਹ ਜਿਹੜਾ ਹੋਇਆ ਸੀ। ਹਾਂਜੀ, ਉਹ ਤੋਂ ਬਾਅਦ ਇਹਨਾਂ ਦਾ ਤਾਲਿਬਾਨ ਦਾ ਸਫਾਇਆ ਹੋਇਆ, ਲਦੀਨ ਉੱਥੋਂ ਜਿਹੜਾ ਹੈਗਾ ਭੱਜਿਆ
0: ਜੀ।
1: ਮਤਲਬ ਇਹ ਹੈਗਾ ਆ ਕਿ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਜਿੱਦਣ ਮਾਨ ਸਾਹਿਬ ਨੇ ਹਰਕਤ ਕੀਤੀ ਹੈਗੀ ਆ ਉਦਣ ਉਹ ਪਾਪ ਦਾ ਘੜਾ ਭਰ ਜਾਂਦਾ ਜੀ। ਮਤਲਬ ਪਾਪ ਜਿਹੜਾ ਹੈਗਾ ਆ ਉਹ ਆਪਣਾ ਪਾਪ ਹੋਵੇ ਪੁੰਨ ਹੋਵੇ ਆਪਣਾ ਰਿਵਾਰਡ ਦਿੰਦਾ ਹੀ ਦਿੰਦਾ, ਮੇਰੀ ਇਹ ਸੋਚ ਆ।
0: ਬਿਲਕੁਲ ਹੈ ਜੀ,
1: ਕੋਈ ਵੀ ਕਰਮ ਕੀਤਾ ਆ ਉਹ ਫਲ ਤੋਂ ਬਿਨਾਂ ਨਹੀਂ ਜਾਊਗਾ ਜੀ।
0: ਜੀ,
1: ਹੁਣ ਮਾਨ ਸਾਹਿਬ ਕਹਿੰਦੇ ਹੈਗੇ ਵੀ ਕਿਸੇ ਐਕਟਰ ਤੋਂ ਕਰਾ ਲਿਆ ਜਾਂ ਇੱਦਾਂ ਕਰਕੇ ਹੈਗਾ, ਪਰ ਜਿੰਨੀ ਵੱਡੀ ਪ੍ਰੋਬਲਮ ਦੇ ਵਿੱਚ ਇਹ ਪਏ ਆ ਨਾ, ਜਿੱਦਾਂ ਅੱਜ ਉਹ ਚੀਜ਼ ਬੰਦਾ ਡਿਸਕਲੋਜ਼ ਕਰਕੇ ਗਿਆ ਜਾਂ ਇੱਦਾਂ ਕਰਕੇ ਇਹਨਾਂ ਨੇ ਕਾਹਲੀ ਦੇ ਵਿੱਚ ਆਹ ਰਿਪੋਰਟ ਕਰਾ ਕੇ ਲਿਆਂਦੀ ਕਿ ਮੈਂ ਨਹੀਂ ਸੀ ਜੀ, ਉਹ ਸ਼ੱਕ ਪੱਕਾ ਕਰ ਗਿਆ ਜੀ,
0: ਕਰ ਗਿਆ ਜੀ। ਬਿਲਕੁਲ,
1: ਹੁਣ ਸਵਾਲ ਇਹ ਹੈਗਾ ਆ ਜੀ ਕਿ ਤੁਸੀਂ ਇਹਦਾ ਮਤਲਬ ਜਿਹੜੀ ਗਲਤੀ ਉਦੋਂ ਕੀਤੀ ਸੀਗੀ ਉਹਨੂੰ ਤੁਸੀਂ ਕਵਰ ਕਰਦਿਆਂ ਕਰਦਿਆਂ ਹੋਰ ਗਲਤੀਆਂ ਕਰ ਗਏ, ਤੁਸੀਂ ਜਿਹੜਾ ਹੈਗਾ ਆ ਫਿਰ ਤੁਸੀਂ ਜਿਹੜਾ ਇਹ ਕੰਡੈਮ ਸੀ ਅਕਾਲ ਤਖ਼ਤ ਦੇ ਉੱਤੇ ਜਿਹੜਾ ਹੈਗਾ ਆ, ਹੁਣ ਤੁਸੀਂ ਕਹਿੰਦੇ ਮੈਂ ਅਕਾਲ ਤਖ਼ਤ ਦਾ ਤਾਂ ਸਤਿਕਾਰ ਕਰਦਾ, ਜਥੇਦਾਰ ਦਾ ਸਤਿਕਾਰ ਨਹੀਂ ਕਰਦਾ ਜੀ।
0: ਜੀ
1: ਹਾਂਜੀ, ਤੇ ਜਥੇਦਾਰ ਤਾਂ ਬਾਦਲਾਂ ਨੇ ਲਾਇਆ ਆ
0: ਜੀ।
1: ਹੁਣ ਲੋਕੀ ਵੀ ਕਹਿੰਦੇ ਹੈਗੇ ਆ ਭਾਈ ਅਸੀਂ ਮੁੱਖ ਮੰਤਰੀ ਦਾ ਤਾਂ ਸਨਮਾਨ ਕਰਦੇ ਹੈਗੇ ਆ, ਪਰ ਕਿਸੇ ਸ਼ਰਾਬੀ ਦਾ ਬੈਠਾ ਹੋਵੇ ਉੱਥੇ ਅਸੀਂ ਉਹਦਾ ਸਨਮਾਨ ਨਹੀਂ ਕਰਦੇ।
0: ਹਾਂਜੀ,
1: ਸਵਾਲ ਤਾਂ ਹੈਗਾ ਆ ਵਨ ਹੂ ਪ੍ਰਜ਼ਾਈਡ ਦੀ ਸੀਟ, ਹੁਕਮ ਉਹਦਾ ਚੱਲਣਾ। ਮੁੱਖ ਮੰਤਰੀ ਦੇ ਤੌਰ ਤੇ ਇਸ ਵੇਲੇ ਮਾਨ ਸਾਹਿਬ ਦਾ ਹੁਕਮ ਚੱਲਦਾ, ਇਸੇ ਤਰੀਕੇ ਨਾਲ ਮਾਨ ਸਾਹਿਬ ਚੰਗੇ ਆ ਮਾੜੇ ਆ ਉਹ ਜਾਣਦੇ ਹੈਗੇ ਆ ਜਾਂ ਲੋਕ ਜਾਣਦੇ
0: ਜੀ।
1: ਇਸੇ ਤਰੀਕੇ ਨਾਲ ਜਥੇਦਾਰ ਸਾਹਿਬ ਜਿਹੜੇ ਹੈਗੇ ਆ ਉਹ ਚੰਗੇ ਆ, ਕਿਸੇ ਨੇ ਲਾਏ ਆ ਜੀ, ਹੁਣ ਤੁਹਾਨੂੰ ਵੀ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਨੇ ਲਾਇਆ ਆ ਜੀ।
0: ਬਿਲਕੁਲ
1: ਜੀ, ਉਹਨਾਂ ਨੂੰ
0: ਇਹਨਾਂ ਦੇ ਵੀ ਜਿਹੜੇ ਸੁਪਰੀਮੋ ਨੇ ਉਹ ਵੀ ਤਾਂ ਜੇਲ ਜਾ ਕੇ ਆਏ ਨੇ, ਜਾਂ ਇਹਨਾਂ ਦੇ ਮਨੀਸ਼ ਸਿਸੋਦੀਆ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਲਜ਼ਾਮਬਾਜ਼ੀਆਂ ਤੇ ਉਹਨਾਂ ਦੇ ਉੱਤੇ ਵੀ ਬਹੁਤ ਨੇ।
1: ਸਵਾਲ ਇਹ ਹੈਗਾ ਕਿ ਅੱਜ ਜਿਹੜੇ ਤੁਸੀਂ ਕੰਮ ਕਰਦੇ ਹੈਗੇ ਤੁਸੀਂ ਜਾਣ ਬੁੱਝ ਕੇ ਪਬਲਿਕ ਮੀਟਿੰਗਾਂ ਰੱਖਦੇ ਹੋ, ਉੱਥੇ ਸਰਦਾਰ ਬੰਦਿਆਂ ਨੂੰ ਅੱਗੇ ਬਿਠਾਲਦੇ ਹੈਗੇ ਇਹ ਦੱਸਣ ਵਾਸਤੇ ਵੀ ਹਾਂ ਜੀ ਇੰਡੀਅਨ ਸਿੱਖ, ਉਹ ਤਾਂ ਮਜਬੂਰ ਆ ਜੀ, ਉਹਨਾਂ ਨੂੰ ਤਾਂ ਹੈਗਾ ਵੀ ਸਾਨੂੰ ਨਿਯੁਕਤੀ ਪੱਤਰ ਮਿਲਣਾ ਆ ਜੀ। ਹਾਂਜੀ, ਅਦਰਵਾਈਜ਼ ਜਿਹੜਾ ਹੈਗਾ ਆ ਅਸਲੀ ਪਰਖ ਤਾਂ ਉਦਣ ਹੋਣੀ ਆ ਜਿਹੜੀ ਜਿਹੜਾ ਤੁਸੀਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਆ ਤੁਸੀਂ ਟਿੱਚ ਜਾਣਦੇ ਆ, ਅਸਲੀ ਪਰਖ ਉਦਣ ਹੋਣੀ ਆ ਜਿੱਦਣ ਤੁਸੀਂ ਕੁਰਸੀ ਤੇ ਨਾ ਰਹੇ, ਫਿਰ ਪਤਾ ਲੱਗੂਗਾ ਵੀ ਹਾਂ ਜੀ ਵੀ ਕਿੰਨੇ ਕੁ ਬੰਦੇ ਜਿਹੜੇ ਹੈਗੇ ਆ ਉਹ ਤੁਹਾਡਾ ਸਨਮਾਨ ਕਰਦੇ ਆ ਤੇ ਕਿੰਨੇ ਕੁ ਸਿੱਖ ਜਿਹੜੇ ਹੈਗੇ ਆ ਤੁਹਾਡੇ ਅੱਗੇ ਆਉਂਦੇ ਆ।
0: ਤੁਹਾਨੂੰ ਯਾਦ ਹੋਣਾ ਜਦੋਂ ਬੇਅਦਬੀ ਦੇ ਮੁੱਦੇ ਚੱਲੇ ਸੀ ਨਾ, ਉਸ ਤੋਂ ਬਾਅਦ ਆਪਣੇ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਨੇ ਸ਼ਾਇਦ ਮੇਰੇ ਖਿਆਲ ਨਾਲ ਅਰਦਾਸ ਕੀਤੀ ਸੀ ਵੀ ਜਿਹਨਾਂ ਨੇ ਕੀਤੀਆਂ ਨੇ ਉਹ ਉਹਨਾਂ ਦਾ ਕੱਖ ਨਾ ਰਵੇ, ਉਸ ਚੀਜ਼ ਨੂੰ ਕਿੰਨਾ ਇਹਨਾਂ ਨੇ ਦੇਖੋ ਓਪੋਜੀਸ਼ਨ ਦੇ ਵਿਚ ਸੀਗੇ ਜਾਂ ਜਿੱਦਾਂ ਵੀ ਸੀ ਹਕੂਮਤ ਦੇ ਵਿਚ ਸੀ ਆ ਗਏ ਬਾਅਦ ਦੇ ਵਿਚ, ਤਾਂ ਕਿੰਨਾ ਇਸ ਚੀਜ਼ ਨੂੰ ਪ੍ਰਮੋਟ ਕੀਤਾ ਕਿ ਭਾਈ ਇਹਨਾਂ ਦਾ ਕੱਖ ਨੀ ਰਿਹਾ, ਦੇਖ ਲੋ ਇਹਨਾਂ ਨੇ ਮੂੰਹ ਮੰਗਿਆ ਸੀ। ਤਾਂ ਹੁਣ ਜੇ ਉਹ ਚੀਜ਼ ਦੇ ਵਿਚ ਵਿਸ਼ਵਾਸ ਰੱਖਦੇ ਨੇ, ਇਹ ਆਪ ਵੀ ਰੱਖਦੇ ਨੇ ਵਿਸ਼ਵਾਸ ਜਾਂ ਕੋਈ ਵੀ ਰੱਖਦਾ ਹੈ ਉਹ ਚਲੋ ਧਾਰਮਿਕ ਭਾਵਨਾਵਾਂ ਨੇ, ਤਾਂ ਫਿਰ ਕੱਖ ਤਾਂ ਇਹਨਾਂ ਦਾ ਬਣਿਆ ਰਹੂਗਾ ਫਿਰ ਉਸ ਹਿਸਾਬ ਦੇ ਨਾਲ ਤਾਂ ਜੋ ਇਹਨਾਂ ਨੇ ਹਰਕਤਾਂ ਕਰ ਰਹੇ ਨੇ।
1: ਗੱਲ ਇਸ ਤਰ੍ਹਾਂ ਨਾ ਭਰਾਈ ਸਾਹਿਬ, ਜਿੱਥੇ ਸੈਂਟੀਮੈਂਟ ਜੁੜੇ ਹੋਣ, ਰਿਲੀਜੀਅਸ ਸੈਂਟੀਮੈਂਟ ਜੁੜੇ ਹੋਣ, ਉੱਥੇ ਜਿਹੜਾ ਆ ਇਦਾਂ ਦੇ ਤਕਰਾਰ ਨਹੀਂ ਕਰਨੇ ਚਾਹੀਦੇ
0: ਜੀ।
1: ਗਲਤੀ ਕੀਤੀ ਆ ਨਹੀਂ ਕੀਤੀ ਹੈਗੀ ਉਹਨੂੰ ਛੇਤੀ ਤੋਂ ਛੇਤੀ ਵਾਇੰਡ ਅਪ ਕਰਨਾ ਚਾਹੀਦਾ ਸੀ ਇਹਨਾਂ
0: ਜੀ,
1: ਇਹਨਾਂ ਨੂੰ ਖੁਦ ਨਹੀਂ ਸੀ ਲਟਕਾਉਣਾ ਚਾਹੀਦਾ। ਇਹਨਾਂ ਨੇ ਕਿਉਂ 5 ਮਹੀਨੇ ਦਿੱਤੇ ਜੀ ਦਸਦਾਰ ਸਾਹਿਬ ਨੂੰ ਵੀ ਵੇਟ ਕਰਦੇ ਰਹਿਣ ਜੀ? ਇਹ ਉਸੇ ਵੇਲੇ ਜਿਹੜਾ ਹੈਗਾ ਆ ਜੇ ਵਾਕਈ ਸਹੀ ਸੀਗੇ ਤੇ ਇਸੇ ਵੇਲੇ ਵੀ ਭਾਈ ਇਹਦੇ ਵਿੱਚ ਜਥੇਦਾਰ ਸਾਹਿਬ ਮੈਂ ਹੈ ਨੀਗਾ ਸਰ, ਜੇ ਇਹ ਜੇ ਕਿਸੇ ਐਕਟਰ ਤੋਂ ਐਕਟਿੰਗ ਕਰਵਾਈ ਹੁੰਦੀ ਨਾ ਜੀ ਤੇ ਹੁਣ ਭਾਵਾਂ ਪਤਾਲ ਚੋਂ ਕੱਢ ਕੇ ਲੈ ਆਉਂਦੇ ਇਹਨਾਂ ਨੂੰ, ਐਕਟਰ ਪਤਾਲ ਚੋਂ ਬੰਦਾ ਚੱਕ ਲਿਆਉਣਾ ਕਿ ਹਾਂ ਜੀ ਮੇਰੀ ਨਕਲ ਕਿਹਨੇ ਕੀਤੀ
0: ਜੀ?
1: ਸਵਾਲ ਤਾਂ ਇਹ ਹੈ ਨਾ ਜੀ। ਸੋ ਇਸ ਕਰਕੇ ਇਹ ਜੋ ਕੰਸੀਕੁਐਂਸ ਉਸ ਵੇਲੇ ਬੰਦਾ ਮਤਲਬ ਸ਼ਰਾਰਤ ਮਨ ਦੇ ਵਿੱਚ ਹੁੰਦੀ ਹੈਗੀ ਆ, ਨਹੀਂ ਬੰਦਾ ਸੋਚਦਾ ਹੈਗਾ ਜੀ, ਪਰ ਇਹ ਚੀਜ਼ਾਂ ਜਿਹੜੀਆਂ ਨਾ ਜੇ ਬੰਦੇ ਕੋਲ ਜਦੋਂ ਅੱਖ ਹੁੰਦੀ ਆ ਨਾ ਦੇਖਣ ਵਾਲੀ ਤੇ ਜੇ ਕੋਈ ਚੀਜ਼ ਘੱਟ ਰਹੀ ਹੈਗੀ ਆ ਤੇ ਇਹਦੇ ਪਿੱਛੇ ਕਾਰਨ ਕੀ ਆ, ਬਿਨਾਂ ਕਾਰਨ ਤੋਂ ਕੋਈ ਚੀਜ਼ ਨਹੀਂ ਘਟਣਾ ਹੁੰਦੀ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਕੰਸੀਕੁਐਂਸਿਸ ਜਿਹੜੇ ਉਸ ਵੇਲੇ ਨਹੀਂ ਪਤਾ ਲੱਗਦਾ ਜੀ ਬੰਦੇ ਨੂੰ ਕਿ ਹਾਂ ਜੀ ਉਹ ਆਈ ਗਈ ਗੱਲ ਹੋ ਜਾਂਦੀ ਹੈਗਾ, ਪਰ ਹਰ ਇੱਕ ਪਾਪ ਆਪਣੇ ਸਮੇਂ ਦੇ ਅਨੁਸਾਰ ਫਲ ਕੇ ਤੇ ਫਲ ਦਿੰਦਾ ਹੀ ਦਿੰਦਾ ਹੈ, ਮੇਰਾ ਇਹ ਮੰਨਣਾ ਹੈ ਜੀ।
0: ਬਿਲਕੁਲ।
1: ਸੋ ਇਸ ਕਰਕੇ ਇਹ ਚੀਜ਼ ਤਾਂ ਹੋਣੀ ਸੀ ਜੀ, ਉਹ ਬੰਦਾ ਜਿਹੜਾ ਆ ਹੁਣ ਜਦੋਂ ਆ ਕੇ ਉਹ ਕਨਫੈਸ਼ਨ ਹੀ ਕਰ ਗਿਆ ਜੀ,
0: ਜੀ
1: ਨੋ ਡਾਊਟ ਕਿ ਇਸ ਚੀਜ਼ ਦੇ ਨਾਲ ਲੈਬ ਵਾਲਿਆਂ ਦਾ ਵੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਉਹ ਵਧੀਆਂ ਆ ਜੀ, ਉਹਨਾਂ ਦੇ ਕਨਫੈਸ਼ਨ ਕਰਨ ਦੇ ਨਾਲ ਜਿਹੜਾ ਆ ਕਿਉਂਕਿ ਉਹ ਵੀ ਗਿਲਟੀ ਮੰਨੇ ਗਏ ਜੀ।
0: ਜੀ ਬਿਲਕੁਲ।
1: ਹੁਣ ਕੁਛ ਹੁਣ ਮੰਨ ਲਓ ਵੀ ਮੈਂ ਇਹਨਾਂ ਦੀ ਜਗ੍ਹਾ ਤੇ ਹੋਵਾਂ ਮੈਂ ਕੀ ਕਰਾਂ ਜੀ, ਇਹਨਾਂ ਨੇ ਹੁਣ ਮੈਨੂੰ ਜਿੱਥੇ ਤੱਕ ਲੱਗਦਾ ਇਹ ਆਪਣੇ ਵੀ ਲੀਗਲ ਐਡਵਾਈਜ਼ਰ ਕੋਲੋਂ ਐਡਵਾਈਸ ਲੈ ਕੇ ਹੋ ਸਕਦਾ ਇਹ ਵੀ ਕ੍ਰੋਸ ਪਰਚਾ ਦਰਜ ਕਰ ਲੈਣ ਜੀ। ਅਸੀਂ ਤਾਂ ਗਏ ਸੀ ਜੀ, ਹਾਂ ਜੀ ਪੰਜਾਬ ਸਰਕਾਰ ਜੀ, ਤੇ ਅਸੀਂ ਤਾਂ ਗਏ ਸੀ ਜੀ ਵੀਡੀਓ ਟੈਸਟ ਕਰਾਉਣ ਵਾਸਤੇ, ਅਸੀਂ ਤਾਂ ਉਹਨਾਂ ਕੋਲੋਂ ਜੈਨੂਅਨ ਰਿਪੋਰਟ ਮੰਗੀ ਸੀ ਹਾਂਜੀ, ਤੇ ਉਹਨਾਂ ਨੇ ਜੈਨੂਅਨ ਰਿਪੋਰਟ ਦੀ ਜਗ੍ਹਾ ਸਾਨੂੰ ਇੱਕ ਫੈਬਰੀਕੇਟਡ ਰਿਪੋਰਟ ਦੇਤੀ ਜਿਹਦੇ ਬਾਰੇ ਬਾਅਦ ਦੇ ਵਿੱਚ ਆਹ ਕਨਫੈਸ਼ਨ ਕਰਦੇ ਪਏ ਹੈਗੇ
0: ਸਾਡੇ ਕੋਲ ਪੈਸੇ ਵੀ ਪੇਮੈਂਟ ਹੋਈ ਆ ਜਾਂ ਕੁਝ ਵੀ ਹੋਇਆ ਉਹ ਅਕਾਊਂਟ ਤਾਂ ਬੋਲਣਗੇ ਬੋਲਣਗੇ
1: ਇਹ ਭਾਰਤ ਸਾਹਿਬ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਅਕਾਊਂਟ ਤੋਂ ਪੇਮੈਂਟ ਕੀਤੀਆਂ ਜਾਂਦੀਆਂ ਤੁਹਾਡਾ ਹੀ ਖਿਆਲ ਆ
0: ਜੀ।
1: ਸਰ ਇੱਕ ਇੱਕ ਐਸ ਐਸ ਪੀ ਲੱਗਣ ਵਾਸਤੇ ਇੱਥੇ ਕਰੋੜਾਂ ਜਾਂਦੇ ਆ ਜੀ।
0: ਹਾਂ ਬਿਲਕੁਲ ਉਹ ਤਾਂ ਹੈਗੀ ਆ ਜੀ।
1: ਇਹ ਤਾਂ ਇਹੋ ਜਿਹੇ ਕੰਮ ਜਿਹੜੇ ਹੈਗੇ ਆ ਇਹ ਓਬਲੀਗੇਸ਼ਨ ਦੇ ਵਿੱਚ ਹੀ ਕਰ ਦਿੰਦੇ ਆਫੀਸਰ।
0: ਹਾਂਜੀ
1: ਸੀ ਐਮ ਸਾਹਿਬ ਦਾ ਜਿਹੜਾ ਹੈਗਾ ਆ ਸੀ ਐਮ ਸਾਹਿਬ ਵਾਸਤੇ ਕਰੋੜ ਖਰਚਣਾ ਹੋ ਗਿਆ ਉਹ ਕਿਹੜਾ ਔਖਾ ਹੈਗਾ ਜੀ। ਉਹ ਦਸ ਲੱਖ
0: ਇਹ ਗੱਲ ਕਹੀ ਵੀ ਹੈ ਕਿ ਭਾਈ ਇਹ ਚੈੱਕ ਕਰੋ ਕਿਹੜੇ ਖਾਤਿਆਂ ਚੋਂ ਗਏ ਨੇ, ਮਤਲਬ ਕਿ ਆਪਣੇ ਚ ਤਾਂ ਨਹੀਂ ਗਏ ਡਿਪਾਰਟਮੈਂਟ ਚੋਂ ਗਏ ਨੇ ਉਹ ਵੀ ਦੇਖੋ
1: ਹੋ ਸਕਦਾ ਹੈਗਾ ਜੀ ਉਹਨਾਂ ਕੋਲ ਕਿਹੜੀ ਗੱਲ ਹੈਗੀ ਆ
0: ਜੀ।
1: ਆਪਦਾ ਵੀ ਅਫਸਰ ਵਾਲਾ ਕੰਮ ਹੀ ਆ ਜੀ ਤੁਹਾਡਾ ਜਿਹੜਾ ਹੈਗਾ ਆ ਪਿਛਲਾ ਜਿਹੜਾ ਜਦੋਂ ਹੜ੍ਹ ਆਏ ਸੀਗੇ ਮੋਦੀ ਸਾਹਿਬ ਕਹਿੰਦੇ ਸੀ ਇਹਨਾਂ ਨੂੰ ਪੈਸੇ ਦਿੱਤੇ ਹੈਗੇ ਆ, ਇਹ ਕਹਿੰਦੇ ਸਾਡੇ ਕੋਲ ਲੱਭਦੇ ਨੀ ਪਏ ਪੈਸੇ, ਉਹ ਪੈਸੇ ਪਏ ਹੀ ਆ 12,000 ਕਰੋੜ ਰੁਪਇਆ ਉਹ ਕਿੱਥੇ ਹੈਗਾ ਜੀ ਇਹਨਾਂ ਕੰਮਾਂ ਲਈ ਕੰਮ ਆਉਂਦਾ
0: ਜੀ।
1: ਸੋ ਇਸ ਕਰਕੇ ਉਹਦੇ ਅਕਾਊਂਟ ਤਾਂ ਅੱਜ ਤੱਕ ਦਿੱਤੇ ਨੇ ਜੀ ਵੀ ਹਾਂ ਜੀ ਕਿੱਥੇ ਪੈਸਾ ਉਹ ਗਿਆ ਜੀ।
0: ਬਿਲਕੁਲ ਜੀ। ਤੇ ਦੂਸਰੇ ਪਾਸੇ ਸੈਣੀ ਸਾਹਿਬ ਜਦੋਂ ਇਹ ਤਾਂ ਵੀਡੀਓ ਦਾ ਮੁੱਦਾ ਦੇਖਦੇ ਆ 29 ਤਰੀਕ ਨੂੰ ਫਿਰ ਆਪਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਸਾਰਿਆਂ ਨੂੰ ਸੱਦਿਆ ਹੋਇਆ ਦੇਖਦੇ ਆ ਕੌਣ ਕੌਣ ਪਹੁੰਚਦਾ ਹੈ ਤੇ ਉੱਥੋਂ ਫਿਰ ਕੀ ਕੁਝ ਜਿਹੜਾ ਸਿੱਟਾ ਸਾਹਮਣੇ ਆਉਂਦਾ ਹੈ, ਮੈਨੂੰ ਲੱਗਦਾ ਕਿ ਜ਼ਿਆਦਾ ਘਿਰ ਗਏ ਨੇ ਜੀ।
1: ਪਰ ਅਸਲ ਗੱਲ ਇਹ ਨਾ ਆਮ ਆਦਮੀ ਪਾਰਟੀ ਦਾ ਸੰਕਟ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੇ ਬੰਦੇ ਆ ਇਹ ਪਾਰਟੀ ਵੀ ਜਿਹੜੀ ਹੈਗੀ ਨਾ ਵੀ ਆਪਣੇ ਬੰਦਿਆਂ ਨਾਲ ਮੀਟਿੰਗ ਨਹੀਂ ਕਰਦੀ ਹੈਗੀ ਵੀ ਤੁਸੀਂ ਆਪਣੇ ਬੰਦਿਆਂ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਦੱਸੋ ਸਹੀ
0: ਜੀ।
1: ਹੁਣ ਇੱਕ ਪਾਸੇ ਤਾਂ ਤੁਸੀਂ ਨੈਰੇਟਿਵ ਚਲਾ ਰਹੇ ਹੈਗੇ ਆ ਵੀ ਜਥੇਦਾਰ ਦੇ ਉੱਤੇ ਜਾਂ ਸੁਖਬੀਰ ਬਾਦਲ ਹਾਏ ਹਾਏ ਕਰਾਉਣ ਰਹੇ ਲੋਕਾਂ ਨੂੰ ਕਹਿ ਕੇ ਅੱਗੇ ਅੱਗੇ ਕਰਕੇ
0: ਜੀ
1: ਹਾਂਜੀ। ਦੂਜੇ ਪਾਸੇ ਜਿਹੜਾ ਹੈਗਾ ਪਹਿਲਾਂ ਤੁਸੀਂ ਆਪ ਹੀ ਉਸੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ ਜਾ ਕੇ ਪੇਸ਼ ਹੋ ਕੇ ਆਏ ਹੈਗੇ ਆ
0: ਜੀ।
1: ਅੱਜ ਜਥੇਦਾਰ ਸਾਹਿਬ ਨੇ ਤੁਹਾਡੇ ਅਗੇਂਸਟ ਜਿਹੜਾ ਹੈਗਾ ਵਰਡ ਕੀ ਦੇਤਾ ਤੇ ਤੁਸੀਂ ਉਹਨਾਂ ਜਥੇਦਾਰ ਸਾਹਿਬ ਨੂੰ ਕਿੰਤੂ ਕਰਦੇ ਪਏ ਆ।
0: ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਸੈਣੀ ਸਾਹਿਬ ਸੋਚ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਪਹਿਲਾਂ 40 ਰੈਲੀਆਂ ਜਿਹੜੀਆਂ ਸੀ ਅਕਾਲੀ ਦਲ ਨੇ ਕੀਤੀਆਂ ਸੁਖਬੀਰ ਸਿੰਘ ਬਾਦਲ ਜਗ੍ਹਾ ਮਤਲਬ ਕਿ ਸ਼ਹਿਰ ਸ਼ਹਿਰ ਹੋ ਕੇ ਗਏ ਨੇ ਪਿੰਡ ਪਿੰਡ ਹੋ ਕੇ ਗਏ ਨੇ ਉਸੇ ਤਰਜ਼ ਦੇ ਉੱਤੇ ਕੀ ਪਤਾ ਸੀਗਾ ਮਾਨ ਸਾਹਿਬ ਨੂੰ ਕਿ ਅਸੀਂ ਲੋਕਾਂ ਦੇ ਨਾਲ ਉਹ ਟੁੱਟ ਜਾਣਾ ਜੇ ਅਸੀਂ ਘਰ ਬਹਿ ਗਏ ਅੰਦਰ ਬਹਿ ਗਏ ਮੁੜ ਕੇ ਜੇ ਮੁੱਦਾ ਜ਼ਿਆਦਾ ਮਤਲਬ ਕਿ ਹਵਾ ਫੜ ਗਿਆ ਜਾਂ ਹੁਣ ਵੀ ਜਿੱਦਾਂ ਘਿਰ ਰਹੇ ਨੇ ਤੇ ਉਹ ਖੁੱਲ੍ਹ ਕੇ ਵਿਚਰਨ ਦਾ ਕਿਤੇ ਨਾ ਕਿਤੇ ਇਹ ਵੀ ਨੀਤੀ ਰਣਨੀਤੀ ਕਹਿ ਸਕਦੇ ਹਾਂ ਜਾਂ ਰਾਜਨੀਤੀ ਕਹਿ ਸਕਦੇ ਹਾਂ ਕਿ ਚੋਣਾਂ ਲੱਗ ਗਏ ਨੇ ਜੇ ਹੁਣ ਬਾਹਰ ਨਾ ਨਿਕਲੇ ਤਾਂ ਫਿਰ ਜਿਵੇਂ ਕਿ ਕੁਝ ਸਮੇਂ ਦੇ ਲਈ ਅਕਾਲੀ ਦਲ ਜਿਹੜਾ ਅੰਦਰ ਡੱਕਿਆ ਗਿਆ ਸੀ ਪਿੰਡਾਂ ਤੱਕ ਵੀ ਪਹੁੰਚ ਜਿਹੜੀ ਸੀ ਨਹੀਂ ਕੀਤੀ ਜਾਂ ਵਿਰੋਧ ਵੱਡੇ ਪੱਧਰ ਦੇ ਉੱਤੇ ਹੋਣ ਲੱਗ ਗਿਆ ਸੀ ਕਿਤੇ ਉਹ ਕਾਰਨ ਦੇਖਦੇ ਹੋ ਕਿ ਖੁੱਲ੍ਹ ਕੇ ਵਿਚਰੋ ਭਾਈ ਡਰੋ ਨਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਐਕਚੁਲੀ ਇੱਕ ਪੋਲਿਸੀ ਆ ਭਈ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ਼ ਜਿਹੜਾ ਹੈਗਾ ਆ ਭਈ ਹੁਕਮਨਾਮਾ ਤਾਂ ਇਹ ਆ ਕਿ ਮੁੱਖ ਮੰਤਰੀ ਨੂੰ ਕੋਈ ਮੂੰਹ ਨਾ ਲਾਵੇ
0: ਜੀ।
1: ਹੁਣ ਜਿਹਨੂੰ ਜਿਸ ਬੰਦੇ ਨੂੰ ਵੀ ਭਗਵੰਤ ਸਿੰਘ ਨੂੰ ਕੋਈ ਮੂੰਹ ਨਾ ਲਾਵੇ ਇਹ ਆ ਜੀ ਦਾ
0: ਜੀ।
1: ਹੁਣ ਭਗਵੰਤ ਸਿੰਘ ਹੈਗਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਕਿਸੇ ਨੂੰ ਬੁਲਾਵੇ ਡਿਪਾਰਟਮੈਂਟ ਵਾਲੇ ਨੂੰ ਉਹ ਨਾ ਜਾਵੇ ਇਹ ਵੀ ਨਹੀਂ ਹੋ ਸਕਦਾ। ਉਹਨਾਂ ਨੇ ਜਾਣ ਕੇ ਸਿੱਖਾਂ ਨੂੰ ਸਿੱਖਾਂ ਦੇ ਸਾਹਮਣੇ ਲਿਆ ਕੇ ਖੜੇ ਕਰ ਦਿੱਤਾ ਵੀ ਹਾਂਜੀ ਵੀ ਤੁਹਾਡੇ ਹੁਕਮਨਾਮੇ ਵੀ ਇੰਨੀ ਕੁ ਵੈਲਯੂ ਆ ਵੀ ਸਿੱਖ ਜਿਹੜੇ ਉਹ ਦੇਖ ਲਓ ਮੇਰੇ ਅੱਗੇ ਬੈਠੇ ਆ।
0: ਬਿਲਕੁਲ ਹੈ ਜੀ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਪੰਥ ਕੋਈ ਇਹ ਰਾਜਨੀਤੀ ਬਹੁਤੀ ਸਹੀ ਨਹੀਂ ਆ ਸਰ।
0: ਬਿਲਕੁਲ
1: ਇਹ ਬਹੁਤੀ ਸਹੀ ਨਹੀਂ।
0: ਬਿਲਕੁਲ
1: ਹੁਣ ਜਿਹੜੇ ਹੈਗੇ ਮੈਂ ਆ ਰਿਹਾ ਸੀਗਾ ਜੀ ਵੀ ਜਿਹੜੇ ਅੰਮ੍ਰਿਤਧਾਰੀ ਬੰਦੇ ਹੈਗੇ ਆ ਜਾਂ ਸਿੱਖ ਬੰਦੇ ਹੈਗੇ ਆ
0: ਹਾਂਜੀ
1: ਸਰਕਾਰ ਦੇ ਵਿੱਚ ਉਹਨਾਂ ਵਾਸਤੇ ਧਰਮ ਸੰਕਟ ਇਹ ਹੈਗਾ ਆ ਕਿ ਜੇ ਜਾਂਦੇ ਆ ਜੀ ਉੱਥੇ
0: ਜੀ
1: ਤੇ ਇਹ ਜਿਹੜੀ ਸਰਕਾਰ ਨੈਰੇਟਿਵ ਘੜਦੀ ਪਈ ਹੈਗੀ ਆ ਜੀ ਉਹਨੂੰ ਠੇਸ ਲੱਗਦੀ ਆ ਜੀ
0: ਜੀ।
1: ਜੇ ਨਹੀਂ ਜਾਂਦੇ ਹੈਗੇ ਜੀ ਤੇ ਉਹ ਅਗਲੇ ਵੀ ਇਹ ਸੋਚਦੇ ਹੈਗੇ ਆ ਯਾਰ ਵੀ ਇਹ ਮੰਤਰੀ ਸ਼ਿਪ ਤਾਂ ਜਿਹੜੀ ਹੈਗੀ ਆ ਹੋਰ 2 ਮਹੀਨੇ ਜਾਂ 4 ਮਹੀਨੇ ਹੈਗੀ ਆ ਜਾਂ MLA ਸ਼ਿਪ
0: ਜੀ
1: ਤੇ ਪੰਥ ਦੇ ਵਿੱਚ ਤਾਂ ਸਦਾ ਰਹਿਣਾ ਨਾ ਜੀ
0: ਜੀ
1: ਸੋ ਇਸ ਕਰਕੇ ਇੱਦਾਂ ਦਾ ਕੋਈ ਉੱਥੋਂ ਜਿਹੜਾ ਵਰਲਡ ਐਕਟ ਪਾਸ ਹੋ ਜਾਏ ਜਿਹੜਾ ਤੇ ਉਹਦੇ ਨਾਲ ਮੁੜ ਕੇ ਤਨਖਾਹੀਏ ਕਰਾਰ ਦਿੱਤੇ ਜਾਈਏ ਉਹ ਇਸ ਕਰਕੇ ਉਹ ਆਪ ਡਬਲ ਮਾਈਂਡਡ ਹੋਏ ਪਏ ਆ ਵੀ ਕੀ ਕਰੀਏ ਤੇ ਕੀ ਨਾ ਕਰੀਏ ਜੀ ਤੇ ਪਾਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਦੱਸਦੇ ਨੀ ਵੀ ਜਾਂ ਭਾਈ ਤੁਸੀਂ ਏਦਾਂ ਕਰੋ ਵੀ ਬਤੌਰ ਸਿੱਖ ਜਿਹੜਾ ਆ ਤੁਸੀਂ ਉੱਥੇ ਜ਼ਰੂਰ ਪੇਸ਼ ਹੋ ਜਾਓ ਕੋਈ ਗੱਲ ਨੀ ਬਾਕੀ ਜਿਹੜਾ ਹੈਗਾ ਆ ਉਹ ਕੁਛ ਨਾ ਕੁਛ ਤਾਂ ਪਾਰਟੀ ਨੂੰ ਸੇਧ ਦੇਣੀ ਚਾਹੀਦੀ ਆ ਨਾ ਜੀ
0: ਪਰ ਸੰਧਵਾ ਸਾਹਿਬ ਨੇ ਤਾਂ ਪਿਛਲੇ ਦਿਨਾਂ ਚ ਕਿਹਾ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਮੈਂ ਤਾਂ ਜਾਵਾਂਗਾ ਜਾਂ ਹਾਜ਼ਰ ਹੋਵਾਂਗਾ
1: ਹਾਂਜੀ ਸੰਧਵਾ ਸਾਹਿਬ ਦਾ ਤਾਂ ਇੱਥੇ
0: ਹਾਂਜੀ
1: ਸੰਧਵਾ ਸਾਹਿਬ ਪਹਿਲਾਂ ਆਏ ਸੀਗੇ ਜੀ ਜਦੋਂ ਉਦੋਂ ਦੀ ਗੱਲ ਹੈਗੀ ਆ ਉਦੋਂ ਮੁੜ ਕੇ ਜਾ ਕੇ ਉਹ ਕਹਿੰਦੇ ਸੀ ਕਿ ਮੈਂ ਤੁਹਾਡਾ ਸੁਨੇਹਾ ਜਿਹੜਾ ਆ ਉਦੋਂ ਸਰ ਗੱਲ ਏਦਾਂ ਹੈਗੀ ਆ ਜਿਸ ਮੁੱਦੇ ਤੋਂ ਟਕਰਾਅ ਸ਼ੁਰੂ ਹੋਇਆ ਸੀ ਵੀ ਭਾਈ ਤੁਸੀਂ ਜਿਹੜਾ ਆ ਜਿਹੜਾ ਕਾਨੂੰਨ ਪਾਸ ਕੀਤਾ ਆ ਉਹਦੇ ਵਿੱਚ ਜਿਹੜਾ ਆ ਪੰਜਾਬ ਅਮੈਂਡਮੈਂਟ ਦੀ ਲੋੜ ਹਾਂਜੀ ਉਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੈਗੀ ਆ ਉੱਥੋਂ ਤਕਰਾਰ ਤਾਂ ਸ਼ੁਰੂ ਹੋਇਆ ਆ ਜੀ ਵੀਡੀਓ ਵਾਲਾ ਕੰਮ ਪਹਿਲਾਂ ਦਾ ਆਇਆ ਸੀਗਾ ਜੀ ਉਹਦੇ ਤੇ ਵੀ ਇਹਨਾਂ ਨੇ ਲਾਈਟ ਨਹੀਂ ਦਿਆ ਇਹਨਾਂ ਨੇ ਕਿਹਾ ਕੋਈ ਗੱਲ ਨੀ
0: ਫਿਰ
1: ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਦੇਖੋ ਅੱਗੇ ਬਾਕੀ ਤਾਂ ਸਮੇਂ ਦੀ ਗਰਭ ਦੇ ਵਿੱਚ ਹੈਗਾ ਆ ਪਰ ਇਸ ਵੇਲੇ ਮਾਨ ਸਾਹਿਬ ਤੇ ਸਰਕਾਰ ਘਿਰੀ ਘਿਰੀ ਨਜ਼ਰ ਆ ਰਹੀ ਹੈ
0: ਬਿਲਕੁਲ ਹੈ ਜੀ ਤੇ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਜਿਹੜਾ ਮਾਮਲਾ ਠੱਪ ਹੋ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਪਰ ਕਿਤੇ ਨਾ ਕਿਤੇ ਲਾਲਚ ਦੇਣ ਦੀ ਜਿਹੜੀ ਆ ਹੁਣ ਚਾਹਤ ਫਿਰ ਉਛਲੀ ਹੈ ਲੈਂਡ ਪੂਲਿੰਗ ਨੀਤੀ ਜਿਹੜੀ ਆ ਉਹਦੇ ਵਿੱਚ ਫੇਰ ਬਦਲ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਨੇ ਜਿਹੜਾ ਕਿ ਪਹਿਲਾਂ ਆਪਣਾ ਕਹਿ ਲਓ ਕਿ 200 ਵਰਗ ਗਜ਼ ਤੋਂ ਵਧਾ ਕੇ ਜਿਹੜਾ ਆਪਣਾ ਪਲਾਟ ਜਿਹੜਾ ਸੀ SSCO ਵਪਾਰਕ ਪਲਾਟ ਸੀਗਾ ਉਹ 200 ਵਰਗ ਦੀ ਗੱਲ ਕੀਤੀ ਜਾ ਰਹੀ ਸੀ ਤੇ ਉਹਨੂੰ ਹੁਣ ਵਧਾ ਕੇ 210 ਵਰਗ ਗਜ਼ ਪ੍ਰਤੀ ਏਕੜ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਜਿਹੜਾ ਸੀਗਾ ਆਪਣਾ 1600 ਵਰਗ ਗਜ਼ ਆਪਣਾ ਰਿਹਾਇਸ਼ੀ ਸ਼੍ਰੇਣੀ ਦੇ ਲਈ ਸੀਗਾ ਪ੍ਰਤੀ ਏਕੜ ਵੰਡ ਉਹਨੂੰ ਹੁਣ 1630 ਦੇ ਉੱਤੇ ਵਰਗ ਗਜ਼ ਦੇ ਉੱਤੇ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਲੋਕ ਲਾਲਚ ਦੇ ਵਿੱਚ ਆਉਣਗੇ ਜਾਂ ਪਿਛਲੇ ਸਮਿਆਂ ਦੇ ਵਿੱਚ ਚੰਡੀਗੜ੍ਹ ਬਣਿਆ ਸੀ ਰਾਜਧਾਨੀ ਦੇ ਨਾਂ ਦੇ ਉੱਤੇ ਤਾਂ ਹਰਿਆਣਾ ਤੇ ਚੰਡੀ ਆਪਣਾ ਪੰਜਾਬ ਦੇ ਵਿੱਚ ਰੇੜਕਾ ਅਜੇ ਤੱਕ ਵੀ ਉਹ ਜਿਹੜਾ ਚੱਲ ਰਿਹਾ ਤੇ ਕਿੰਨੇ ਪੰਜਾਬ ਦੇ ਪਿੰਡ ਜਿਹੜੇ ਸੀ ਉਹ ਚੰਡੀਗੜ੍ਹ ਦੇ ਵਿੱਚ ਲੈ ਗਏ ਸੀ ਤੇ ਮਾਨ ਸਾਹਿਬ ਵੀ ਉਸੇ ਤਰਜ਼ ਦੇ ਉੱਤੇ ਕਹਿ ਰਹੇ ਨੇ ਭਾਈ ਪਿੱਛੇ ਨਾ ਹਟੋ ਤੇ ਤੁਹਾਨੂੰ ਚੇਤੇ ਰੱਖਿਆ ਜਾਵੇਗਾ ਜੀ
1: ਪਰ ਇਹ ਸਭ ਮੈਨੂੰ ਲੱਗਦਾ ਆ ਵੀ ਇਹ ਖਬਰ ਜਾਣ ਬੁੱਝ ਕੇ ਅੱਜ ਲੀਕ ਕੀਤੀ ਗਈ ਹੈ
0: ਜੀ
1: ਨੋ ਡਾਊਟ ਇਹਨਾਂ ਦਾ ਇਰਾਦਾ ਤਾਂ ਹੈ ਇਹਨਾਂ ਦਾ ਕਿਉਂਕਿ ਜਾਂ ਤਾਂ ਇਹਨਾਂ ਨੇ ਜਿਹੜਾ ਹੈਗਾ ਆ ਉਹਨਾਂ ਕੰਪਨੀਆਂ ਤੋਂ ਪੈਸੇ ਫੜੇ ਆ ਪਹਿਲਾਂ ਹੀ
0: ਜੀ
1: ਜਿਸ ਚੀਜ਼ ਦੇ ਨਾਲ ਪਹਿਲਾਂ ਇੰਨੀ ਹੂ ਹੋ ਹੋਈ ਹੋਵੇ ਉਹ ਚੀਜ਼ ਮੁੜ ਕੇ ਲਿਆਉਣੀ ਜਿਹੜੀ ਆ ਮੈਂ ਤਾਂ ਮਤਲਬ ਇਸ ਚੀਜ਼ ਨੂੰ ਰਾਜਨੀਤੀ ਸਮਝਦਾ ਨੀ ਹੈਗਾ
0: ਜੀ
1: ਕਾਰਨ ਇਹ ਹੈਗਾ ਆ ਕਿ ਤਾਂ ਕਰਕੇ ਕਿ ਇੱਕ ਮੁੱਦਾ ਜੇ ਬਹੁਤਾ ਕੋਈ ਵੱਡਾ ਬਣਿਆ ਹੋਵੇ ਤਾਂ ਉਹ ਤੋਂ ਵੱਡਾ ਮੁੱਦਾ ਲਿਆ ਕੇ ਅੱਗੇ ਖੜਾ ਕਰ ਦੇਈਦਾ ਵੀ ਹੋ ਸਾਡੀ ਇੱਧਰ ਨਾ ਕਰੋ ਸਾਡੀ ਇੱਧਰ ਹੋ
0: ਜਾਵੇ
1: ਵੱਡੀ ਲੈ ਵੱਡੀ ਲੈਣ ਜਿਹੜੀ ਹਾਏ ਹਾਏ ਜਿਹੜੀ ਹੁੰਦੀ ਨਾ ਉਹ ਪਹਿਲਾਂ ਹੋ ਹੁੰਦੀ ਸੀ ਹੁਣ ਹਾਏ ਹਾਏ ਹੋ ਜੂਗੀ ਜੀ ਤਾਂ ਕਰਕੇ ਵੀ ਉਹ ਤਾਂ ਕਰਕੇ ਇਹ ਖਬਰ ਲੀਕ ਕੀਤੀ ਗਈ ਆ 10 ਗਜ਼ ਸਰ ਵਧਾਤਾ ਆ
0: ਜੀ
1: 10 ਗਜ਼ ਵਾਸਤੇ ਜਿਹੜਾ ਹੈਗਾ ਆ ਲੋਕਾਂ ਦਾ ਐਗਰੀਕਲਚਰ ਲੈਂਡ ਹੈ ਕਿ ਨਹੀਂ ਕਿਹਾ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਮੈਨੂੰ ਲੱਗਦਾ ਆ ਵੀ ਵਿਰੋਧ ਤਾਂ ਹੋਊਗਾ ਸਰ
0: ਜੀ
1: ਪਰ ਇਹ ਸਰਕਾਰ ਬੈਂਟ ਪਾਉਣ ਹੈਗੀ ਆ ਜੀ ਕਿ ਮੈਂ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈਗਾ ਜੀ
0: ਤੇ
1: ਹੁਣ ਦੇਖਦੇ ਹੈਗੇ ਉਹਦੇ ਜਥੇਬੰਦੀਆਂ ਕਿਉਂਕਿ ਹਰ ਵਾਰੀ ਜਿਹੜਾ ਹੈਗਾ ਆ ਵੀ ਉਹਨਾਂ ਵਿਰੋਧ ਹੋ ਸਕਦਾ ਸਰਕਾਰ ਨੇ ਐਨਾਲਿਸਿਸ ਕੀਤਾ ਹੋਵੇ ਕਿ ਹੁਣ ਤਾਂ ਅਸੀਂ ਕਿਸਾਨ ਪੁੱਟ ਲਏ ਆ ਹੈਂਜੀ ਤੇ ਹੁਣ ਹੋ ਸਕਦਾ ਸਾਡਾ ਏਡਾ ਵਿਰੋਧ ਨਾ ਕਰ ਸਕਣ ਇਲੈਕਸ਼ਨਾਂ ਦੇ ਨੇੜੇ ਆ ਕੇ ਮੁੜ ਕੇ ਫਿਰ ਉਹ ਸੇਮ ਗੇਮ ਟਵਾਈਸ ਖੇਡਣੀ ਜਿਹੜੀ ਕਹਿੰਦੇ ਹੁੰਦੇ ਆ ਜੀ ਕਿਉਂਕਿ ਜੂਏ ਦਾ ਵੀ ਇੱਕ ਅਸੂਲ ਹੈਗਾ ਆ ਜੀ ਕਿ ਨੈਵਰ ਪਲੇ ਦਾ ਸੇਮ ਗੇਮ ਟਵਾਈਸ ਹੈਂਜੀ ਇੱਕ ਵਾਰੀ ਤੁਸੀਂ ਮੈਨੂੰ ਲੱਗਦਾ ਵੀ ਜੋ ਮੇਰੀ ਸੋਚੀ ਕਹਿੰਦੀ ਹੈਗੀ ਆ ਵੀ ਜਾਣ ਬੁੱਝ ਕੇ ਖਬਰ ਨਹੀਂ ਕੀਤੀ ਗਈ ਹੈਗੀ ਕਿ ਲੋਕਾਂ ਦਾ ਧਿਆਨ ਡਾਈਵਰਟ ਹੋਵੇ ਤੇ ਉਸਲੇ ਪਾਸੇ ਨੂੰ ਹਾਏ ਹਾਏ ਹੋਣੀ ਸ਼ੁਰੂ ਹੋ ਜਾਂਦਾ
0: ਬਿਲਕੁਲ ਪਰ ਦੂਸਰੇ ਪਾਸੇ ਸੈਣੀ ਸਾਹਿਬ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਕੇ ਕਿ ਔਰਤਾਂ ਨੂੰ ਜਿਹੜਾ 1500 ਰੁਪਇਆ ਦਿੱਤਾ ਜਾ ਰਿਹਾ ਕੱਲ ਦੀ ਵੀਡੀਓ ਵਾਇਰਲ ਹੋਈ ਆ ਮਾਲ ਭੈਣ ਜੀ ਨੇ ਕੱਲ ਮੈਨੂੰ ਭੇਜੀ ਸੀ ਸ਼ਾਮੀ ਜਦੋਂ ਗੱਲਬਾਤ ਆਪਾਂ ਕਰਕੇ ਹਟੇ ਆ ਤਾਂ ਉਹ ਹੀ ਵੀਡੀਓ ਜਿਹੜੇ ਨੇ ਤਲਵਾੜੇ ਤੋਂ ਬਿਲੋਂਗ ਨੇ ਨੌਜਵਾਨ ਮੁੰਡੇ ਨੇ ਉਹ ਕਹਿੰਦੇ ਔਰਤਾਂ ਨੂੰ ਨਾ ਸਾਰਾ ਕੁਝ ਹੁਣ ਮਾਵਾਂ ਧੀਆਂ ਤੋਂ ਬਾਅਦ ਪਿਓ ਪੁੱਤਰ ਵੀ ਮੰਗਣ ਲੱਗ ਪਏ ਆ ਕਹਿੰਦੇ ਸਾਡੀ ਵੀ ਵਿੱਤੀ ਸਹਾਇਤਾ ਕੀਤੀ ਜਾਵੇ ਤੇ ਬੀਬੀਆਂ ਦੇ ਉੱਤੇ ਨਾ ਉਡਾ ਦਿਓ ਸਾਰਾ ਕੁਝ।
1: ਚਲੋ ਤਾਨਾ ਮਿਣਾ ਹੈਗਾ ਆ ਜੀ, ਓਦਾਂ ਅਦਰਵਾਈਜ਼ ਜਿਹੜਾ ਹੈ ਨਹੀਂ ਆ, ਪਰ ਇਹ ਸਭ 500 ਰੁਪਇਆ, ਵਾਟ ਇਜ਼ 500 ਰੁਪਇਆ ਜੀ, ਅੱਧੀ ਦਿਹਾੜੀ ਦੇ ਵਿੱਚ ਇੱਕ ਮਜ਼ਦੂਰ ਕਮਾ ਲੈਂਦਾ ਜੀ।
0: ਜੀ
1: ਤੁਸੀਂ ਜਿਹੜਾ ਹੈਗਾ ਆ ਇਸ ਚੀਜ਼ ਦਾ ਸਗੋਂ ਸੁਨੇਹਾ ਇਹਨਾਂ ਨੂੰ ਤਾਂ ਇਹ ਲੱਗਣਾ ਚਾਹੀਦਾ ਕਿ ਬੱਚਿਓ ਵੀ ਤੁਸੀਂ ਜਿਹੜਾ ਆ ਜਿਹੜਾ ਆ ਇਹ ਕੰਮ ਤਾਂ ਇਹਨਾਂ ਨੇ ਕਰਨ ਲੱਗੇ ਆ, ਵੈਸੇ ਹੀ ਗਲਤ ਕਰਨ ਲੱਗੇ ਹੈਗੇ, ਤੁਸੀਂ ਜਿਹੜਾ ਆ ਇਹ ਕੀ ਕਿਉਂ ਸੋਚਦੇ ਆ?
0: ਜਿਹਨੂੰ
1: ਜੋ ਦੇ ਦਿਓ ਅਗਲਾ ਚੁੱਪ ਕਰਕੇ ਅੱਗੇ ਦੱਸ ਕੀ ਕਹਿੰਦਾ ਹੈਗਾ ਜੀ। ਪਰ ਸਵਾਲ ਇਹ ਹੈਗੀ ਆ ਕਿ ਸਾਡੀ ਮੈਂਟੈਲਿਟੀ ਏਦਾਂ ਦੀ ਬਣ ਚੁੱਕੀ ਹੈਗੀ ਆ। ਨੋ ਡਾਊਟ ਗਾਣਾ ਵਧੀਆ ਲੱਗਦਾ ਰੈਪਰ ਦੇ ਤੌਰ ਤੇ, ਮੈਂ ਵੀ ਸੁਣਿਆ ਦੋ ਤਿੰਨ ਵਾਰੀ ਤੇ ਵਧੀਆ ਲੱਗਦਾ ਹੈਗਾ, ਪਰ ਉਹ ਤਾਨਾ ਮੀਣਾ ਜਿਹੜਾ ਹੈਗਾ ਆ, ਚਲੋ ਇੱਕ ਤਾਨਾ ਵੀ ਹੋ ਸਕਦਾ ਹੈਗਾ ਆ ਭਾਈ, ਸਾਰਾ ਕੁਛ ਜਿਹੜਾ ਹੈਗਾ ਆ ਜਨਾਨੀਆਂ ਤਾਂ ਤੁਸੀਂ ਸਰਕਾਰ ਉਹਨਾਂ ਨੇ ਲੈਣੀਆਂ ਵੋਟਾਂ ਬੰਦਿਆਂ ਦਾ ਕੀ ਪਤਾ ਹੈ ਜੀ, ਬੰਦਿਆਂ ਨੇ ਤਾਂ ਜਿਹੜਾ ਹੈਗਾ ਉਹ 500 ਦਾ ਵੀ ਸ਼ਾਮ ਨੂੰ ਜਿਹੜਾ ਆ ਵੀ ਦਾਰੂ ਪੀ ਲੈਣੀ ਹੈਗੀ ਆ ਤੇ ਮੁੜ ਕੇ ਫੇਕ ਹੈ ਦੇਣਾ ਹੈਗਾ, ਤੇ ਅਸੀਂ ਤੇ ਚੱਲੇ ਆ ਅਕਾਲੀ ਦਲ ਦੀ ਰੈਲੀ ਤੇ ਜਾਂ ਕਾਂਗਰਸ ਦੀ ਰੈਲੀ ਤੇ ਹੈ ਜੀ
0: ਬਿਲਕੁਲ।
1: ਤੇ ਔਰਤ ਜਿਹੜੀ ਹੈਗੀ ਆ ਉਹ ਕਿਤੋਂ ਮਿਲਿਆ ਆ ਹੋਵੇ ਭੁੱਲਦੀ ਨੀ ਛੇਤੀ ਕਿਤੇ, ਹਾਂ ਜੀ ਉਹਨੇ ਦਿੱਤੇ ਸੀਗੇ ਜੀ, ਇਸ ਕਰਕੇ ਆ
0: ਜੀ ਬਿਲਕੁਲ ਹੈ ਜੀ,
1: ਔਰਤ ਨੂੰ ਸਹੂਲਤਾਂ ਮਿਲਦੀ ਹੈ ਜੀ,
0: ਮਿਲਦੀ ਜੀ ਸਰ ਜੀ ਸੈਣੀ ਸਾਹਿਬ ਤੇ ਖਬਰਾਂ ਤਾਂ।
1: ਥੈਂਕ ਯੂ ਜੀ।
0: ਹਾਂਜੀ ਇੱਕ ਮਿੰਟ ਰੁਕਿਓ ਜੀ, ਆਪਣੇ ਨਾਲ ਮੁਕੱਦਰ ਜੀ ਜੁੜੇ ਨੇ, ਸ਼ਾਇਦ ਗੱਲਬਾਤ ਕੋਈ ਕਰਨੀ ਚਾਹੁੰਦਾ, ਫਿਰ ਤੁਹਾਡੇ ਤੋਂ ਆਗਿਆ ਲੈਣਾ।
1: ਮੈਰੀ ਵੋਟ ਪਾਉਣੀ?
0: ਨਹੀਂ ਵੋਟ ਵੋਟਾਂ ਦਾ 6 ਮਹੀਨੇ ਪਏ ਜੀ। ਹਾਂਜੀ ਮੈਂ
1: ਠੀਕ ਹੈ ਜੀ, ਉਹਨਾਂ ਨੂੰ ਦੱਸ ਦਿਓ ਨਾ ਪਹਿਲਾਂ ਹੀ ਦੱਸ ਦਿਓ ਤੁਸੀਂ, ਬਾਕੀ ਇਸ ਤੋਂ ਪਹਿਲਾਂ ਆਪਣਾ ਉਹ ਟੌਪਿਕ ਬਦਲ ਲੈਣਗੇ
0: ਆਪਾਂ। ਨਹੀਂ ਉਹਨਾਂ ਨੇ ਸੁਣ ਲਿਆ ਨਾਲ ਹੀ ਸੁਣ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ।
2: ਤੁਹਾਡੀ ਖੁਸ਼ੀ ਹੈ, ਹੁਣ ਤੁਸੀਂ ਕਿਹੜਾ ਦੱਸ ਕੇ ਪਾਣੀ ਹੈ, ਤੁਸੀਂ ਮੁੜ ਕੇ ਕਹਿ ਦੇਣਾ ਮੈਂ ਇਹਨੂੰ ਪਾਈ ਸੀ ਜਾਂ ਉਹਨੂੰ ਪਾਈ ਸੀ ਜਾਂ ਨਹੀਂ ਸੀ ਪਾਈ, ਉਹ ਜਾਂ ਤਾਂ ਹੁਣ ਅੰਦਰੋਂ ਵੀਡੀਓ ਬਣ ਕੇ ਆਵੇ ਜਿੱਥੇ ਤੁਸੀਂ ਪਾਣੀ ਹੈ ਕਿ ਨਹੀਂ ਪਾਣੀ, ਫਿਰ ਤਾਂ ਪਤਾ ਲੱਗ ਜੂ
0: ਜੀ,
2: ਉਂਝ ਲੱਗਣਾ ਨੀ। ਚਲੋ ਕੋਈ ਗੱਲ ਨੀ, ਵੋਟ ਵਾਲਾ ਮਸਲਾ ਤਾਂ ਵੱਖਰਾ ਹੈ, ਪਰ ਮੈਂ ਹੁਣ ਅੱਜ ਵੋਟ ਵਾਲੇ ਮਸਲੇ ਤੇ ਨੀ, ਮੈਂ ਅੱਜ ਪੰਥ ਵਾਲੇ ਮਸਲੇ ਤੇ ਆਉਣਾ ਥੋੜਾ ਜਿਹਾ।
0: ਆ ਜਾਓ ਜੀ।
2: ਆਵਾਜ਼ ਮੇਰੀ ਸਹੀ ਆਉਂਦੀ ਹੈ ਜੀ?
0: ਵਿੱਚ ਥੋੜੀ ਜਿਹੀ ਵਿੱਚ ਕੱਟ ਹੋ ਰਹੀ ਆ, ਬਾਕੀ ਸਾਰਾ ਕੁਝ ਠੀਕ ਆ ਜੀ। ਥੋੜਾ ਜਿਹਾ ਜਿੱਦਾਂ ਵਿੱਚ ਥੋੜਾ ਜਿਹਾ ਪੋਜੀਸ਼ਨ ਬਦਲ ਲਓ ਜਾਂ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਜੀ ਆਪਣੇ ਮੁਕੱਦਰ ਜੀ ਸਵਾਗਤ ਹੈ ਜੀ।
2: ਹਾਂਜੀ ਹਾਂਜੀ ਪਾਰਜ ਬਾਈ ਜੀ, ਮੈਂ ਤਾਂ ਚਲੋ ਸੈਣੀ ਬਾਈ ਜੀ ਨਾਲ ਕੋਈ ਨੀ, ਮੈਂ ਤਾਂ ਵੈਸੇ ਹੀ ਇੱਕ ਸਵਾਲ ਸੀ ਮੇਰਾ।
0: ਹਾਂਜੀ
2: ਵੀ ਉਹ ਸੈਣੀ ਬਾਈ ਜੀ ਨੇ ਕਿਹਾ ਸੀ ਵੈਸੇ ਪੰਥ, ਹੁਣ ਪੰਥ ਡਿਸਾਈਡ ਕੌਣ ਕਰੂ ਵੀ ਪੰਥ ਹੈ ਕੌਣ ਹੈ? ਉਸੇ ਜਥੇਦਾਰ ਦੇ ਸਾਹਮਣੇ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੇ ਸਾਹਮਣੇ ਬਾਦਲ ਸਾਹਿਬ ਖੜੇ ਸੀ ਪਿਛਲੇ ਮੰਨ ਲਓ 5-7 ਮਹੀਨੇ ਪਹਿਲਾਂ
0: ਜੀ,
2: ਤੇ ਉੱਥੇ ਚਲੋ ਸਾਰਾ ਕੁਛ ਉਹਨਾਂ ਨੇ ਲਾਈਵ ਮੰਨ ਲਿਆ ਵੀ ਅਸੀਂ ਐ ਹੋਇਆ, ਜੋ ਵੀ ਹੋਇਆ ਜੋ ਵੀ ਕੁਛ ਉਹਨਾਂ ਨੇ ਕਹਿਤਾ
0: ਜੀ।
2: ਉਹੀ ਆ ਥੋੜੇ ਜਿਹੇ ਦਿਨਾਂ ਬਾਅਦ ਮੁਕਤਸਰ ਗਏ ਤੇ ਉੱਥੇ ਜਾ ਕੇ ਮੁਕਰ ਗਏ, ਕਹਿੰਦੇ ਵੀ ਮੈਂ ਤਾਂ ਉਂਝ ਹੀ ਗਿਆ ਸੀ, ਕਹਿੰਦੇ ਵੀ ਉਹ ਤਾਂ ਵੀ ਵੈਸੇ ਮੈਂ ਕਹਿਤਾ ਉਹ ਕੋਈ ਦਾ ਮਤਲਬ ਥੋੜੀ ਸੀ ਕਹਿੰਦੇ ਕੋਈ
0: ਜੀ।
2: ਉਸੇ ਅਕਾਲ ਤਖ਼ਤ ਉਹ ਫਿਰ ਵੇਖੋ ਜਿਹੜੇ ਜਥੇਦਾਰ ਉਹ ਜਿਵੇਂ ਮਰਜ਼ੀ ਸੀ ਮੰਨ ਲਓ ਹੈ ਤਾਂ ਉਸ ਟਾਈਮ ਤੇ ਉਸ ਗੱਦੀ ਤੇ ਬੈਠੇ ਸੀ ਨਾ
0: ਜੀ,
2: ਭਾਵੇਂ ਚਲੋ ਆਪਾਂ ਨੂੰ ਬੀਜੇਪੀ ਵਾਲੇ ਕਹਿ ਦਈਏ ਭਾਵੇਂ ਕਿਸੇ ਵਾਲੇ ਕਹਿ ਦਈਏ
0: ਜੀ,
2: ਹੈ ਤਾਂ ਉਸ ਅਹੁਦੇ ਤੇ ਵਿਰਾਜਮਾਨ ਸੀ ਉਸ ਟਾਈਮ ਤੇ ਉਹ
0: ਜੀ,
2: ਉਹ ਸਾਰੇ ਚੱਕ ਕੇ ਲਾ ਤੇ
0: ਜੀ,
2: ਸਭ ਫਰਕ ਕਰਤੇ ਜਥੇਦਾਰ ਜਿੰਨੇ ਹੈਗੇ ਸੀ
0: ਜੀ।
2: ਹੁਣ ਭਗਵੰਤ ਮਾਨ ਸਾਹਿਬ ਬੈਠੇ ਉਹਨਾਂ ਜਥੇਦਾਰ ਦੇ ਸਾਹਮਣੇ
0: ਜੀ,
2: ਉਹਨਾਂ ਦੇ ਸਾਹਮਣੇ ਬੈਠੇ ਸੀ ਜਦੋਂ ਉੱਥੇ ਆ ਜਿਹੜੀ ਗੱਲ ਮੰਨਦੇ ਪਏ ਆ ਵੀਡੀਓ ਫਲਾਣੀ ਆ ਜਾਂ ਕਹਾਣੀ ਆ ਜੋ ਵੀ ਚੱਲ ਰਿਹਾ
0: ਵਿੱਚ, ਦੋ ਕੇਸ ਵੱਖਰੇ ਵੱਖਰੇ ਨੇ ਨਾ, ਉਹਨਾਂ ਨੂੰ ਆਪਾਂ ਸਮਝਣ ਦੀ ਵੀ ਕੋਸ਼ਿਸ਼ ਕਰੀਏ। ਚਲੋ ਜੋ ਅਕਾਲੀ ਦਲ ਨੇ ਜੋ ਕੀਤਾ ਸੀ ਉਹਨਾਂ ਨੇ ਭੁਗਤ ਲਿਆ, ਠੀਕ ਹੈ ਜੀ, ਪਰ ਜੋ ਹੁਣ ਜਿਹੜੀ ਇਹਦੇ ਵਿੱਚ ਸਿਆਸਤ ਨੂੰ ਆਪਾਂ ਥੋੜਾ ਜਿਹਾ ਪਿੱਛੇ ਛੱਡ ਕੇ ਜੇ ਦੇਖੀਏ, ਜੋ ਸਾਡਾ ਸਿੱਖ ਪਰੰਪਰਾਵਾਂ ਨੇ ਜਾਂ ਅਕਾਲ ਤਖ਼ਤ ਸਾਹਿਬ ਦੀ ਇੱਕ ਜੋ ਵੀ ਸ਼ਾਨ ਹੈ, ਘੱਟੋ ਘੱਟ ਜਾਂ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਜਿਹੜਾ ਲੜਾਇਆ ਜਾ ਰਿਹਾ ਉਹਨੂੰ ਆਪਾਂ ਇਗਨੋਰ ਨਹੀਂ ਨਾ ਕਰ ਸਕਦੇ, ਜਿਹੜੀ ਉਹਨੂੰ ਢਾਲ ਲੱਗ ਰਹੀ ਹੈ।
2: ਨਹੀਂ ਭਾਰਜ ਬਾਈ ਜੀ, ਜਿਹੜੀ ਅਕਾਲ ਤਖ਼ਤ ਦੀ ਸ਼ਾਨ ਸੀ ਨਾ ਜੀ, ਉਹਨਾਂ ਨੂੰ ਅਸੀਂ ਮਿੱਟੀ ਚ ਮਿਲਾਉਣਾ ਅਸੀਂ ਖੁਦ ਸ਼ੁਰੂ ਕੀਤਾ, ਜਿਹੜੇ ਅਸੀਂ ਕਸਟੋਡੀਅਨ ਸੀ ਉਹਦੇ, ਅਸੀਂ ਦੂਜਿਆਂ ਤੇ ਫੇਰ ਇਲਜ਼ਾਮ ਲਾਵਾਂਗੇ ਜੀ ਇਹਨਾਂ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ, ਦੂਜੇ ਤੀਜੇ ਨੇ ਜਿਨ੍ਹਾਂ ਤੇ ਆਪਾਂ ਲਾਉਂਦੇ ਹਾਂ
0: ਜੀ,
2: ਅਸੀਂ ਖੁਦ ਸ਼ੁਰੂ ਕੀਤਾ ਜੀ ਉਹਨਾਂ ਨੂੰ ਮਿੱਟੀ ਚ ਮਿਲਾਉਣਾ
0: ਜੀ।
2: ਇਹ ਜੇ ਜੇ ਜਿਹਨੂੰ ਮਰਜ਼ੀ ਤੁਸੀਂ ਆਪ ਆਵੇ ਔਜਲਾ ਬਾਈ ਜੀ ਨੂੰ ਪੁੱਛ ਲਿਆ, ਜੇ ਹੋਰ ਆ ਸੰਧੂ ਸਾਹਿਬ ਜਿਨ੍ਹਾਂ ਨੂੰ ਮਰਜ਼ੀ, ਜਿਹੜੇ ਕੋਈ ਸੰਜੀਦਾ ਬੰਦੇ ਨੇ ਜਿਹੜੇ
0: ਸਹਿਮਤ ਆ ਉਸ ਚੀਜ਼ ਦੇ ਨਾਲ, ਪਰ ਮੈਂ ਇੱਕ ਚੀਜ਼ ਇਹਦੇ ਵਿੱਚ ਆਪਣੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਨਾ, ਮੈਂ ਥੋੜਾ ਜਿਹਾ ਉਹਨੂੰ ਡਿਫਰੈਂਟ

0: ਚਾਹੇ ਨਹੀਂ ਹੋਇਆ, ਉਹ ਸੀਗੇ ਚਾਹੇ ਨਹੀਂ ਸੀਗੇ, ਪਰ ਜੋ ਰਿਪੋਰਟਾਂ ਬਣਾਈਆਂ ਗਈਆਂ ਜਾਂ ਸਾਰਾ ਕਿਤੇ ਉਦੋਂ ਤੋਂ ਉਥੋਂ ਥੋੜੀ ਨਾ ਭੱਜ ਸਕਦੇ ਨੇ ਹੁਣ।
1: ਭਾਰਤ ਬਾਈ ਜੀ, ਮੈਂ ਨਾ ਉਹੀ ਗੱਲ ਕਹਿਣੀ ਚਾਹੁੰਦਾ ਵਾ ਵੀ ਮੈਂ ਤਾਂ ਇਹਨਾਂ ਤੋਂ ਵੇਖੋ ਕਿਸੇ ਨੂੰ ਘੱਟ ਨੀ ਮੰਨਦਾ ਹੈਗਾ, ਭਾਵੇਂ ਇਹ ਹੋਣ ਵਾਲੇ ਨੇ, ਭਾਵੇਂ ਉਹ ਪਿਛਲੇ ਨੇ, ਭਾਵੇਂ ਆ ਦੂਜੇ ਤੀਜੇ ਜਿੰਨੇ ਵੀ ਹੈਗੇ ਨੇ, ਇਹ ਮੈਂ ਤਾਂ ਇਹਨਾਂ ਨੂੰ ਸਭ ਨੂੰ ਇੱਕੋ ਜਿਹਾ ਹੀ ਮੰਨਦਾ ਹੈਗਾ। ਇਹਨਾਂ ਚੋਂ ਇਹਨਾਂ ਨੂੰ ਆਪਣੀ ਜਿੱਥੇ ਕੁਰਸੀ ਦਾ ਐ ਮਿਲਦਾ ਵੀ ਫਾਇਦਾ ਵੀ ਸਾਨੂੰ ਕੁਰਸੀ ਤੇ ਬਹਿਣ ਦਾ ਮੌਕਾ ਹੈ, ਉੱਥੇ ਇਹ ਹੋਰ ਹਿਸਾਬ ਨਾਲ ਚੱਲਦੇ ਨੇ। ਗੱਲ ਕੁਰਸੀ ਦੀ ਹੈ, ਇਹਨਾਂ ਨੂੰ ਲੋਕਾਂ ਨਾਲ, ਅਕਾਲ ਤਖ਼ਤ ਨਾਲ ਜਾਂ ਕਿਸੇ ਨਾਲ ਕੋਈ ਮਤਲਬ ਨਹੀਂ।
0: ਕਿਉਂਕਿ ਮੈਂ ਇੱਕ ਚੀਜ਼ ਇਹਦੇ ਵਿੱਚ ਐਡ ਤੁਹਾਡੇ ਹੋਰ ਕਰਦਾ, ਕਿਉਂਕਿ ਮੈਂ ਹਨਾ ਚਲੋ ਇਹਨਾਂ ਮੁਲਕਾਂ ਦੀ ਪੋਲੀਟਿਕਸ ਨੂੰ ਦੇਖੀਦਾ ਹੈ ਜਾਂ ਸੁਣੀਦਾ ਹੈ ਜਾਂ ਉਹਦੇ ਵਿੱਚ ਵਿਚਰੀਦਾ ਵੀ ਹੈ, ਤਾਂ ਉਹ ਸਾਡੇ ਹਨਾ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੀ ਕਹਿ ਲਓ, ਟਰੰਪ ਦੀ ਵੀ ਗੱਲ ਕਰ ਲਓ, ਕਦੇ ਆਪਾਂ ਉਹਨਾਂ ਦੇ ਮੀਡੀਆ ਦੇ ਵਿੱਚ ਕਦੇ ਇਹ ਚੀਜ਼ ਸੁਣੀਆਂ ਕਿ ਜੇ ਕਿਸੇ ਨੇ ਕੋਈ ਗਲਤੀ ਕੀਤੀ। ਹੁਣ ਦੇਖੋ ਕੱਲ ਬ੍ਰਿਟੇਨ ਦੇ ਵਿੱਚ ਉਹਨਾਂ ਦੀ ਪਾਰਟੀ ਨੇ ਕਿਹਾ ਵੀ ਅਸਤੀਫਾ ਦੇ ਦਿਓ ਜੀ ਪੀਐਮ ਸਾਹਿਬ, ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ, ਗੱਲ ਨਹੀਂ ਬਣੀ, ਠੀਕ ਹੈ ਜੀ,
1: ਬਿਲਕੁਲ।
0: ਤੇ ਉਹ ਚੀਜ਼ ਆ ਨਾ, ਤਾਂ ਅਸੀਂ ਉਸ ਚੀਜ਼ ਨੂੰ ਜਿਹੜਾ ਸਾਡਾ ਮਤਲਬ ਕਿ ਨਿਊਜ਼ ਹੈਗੀ ਆ ਜਾਂ ਜਿਹੜੀ ਸਾਡਾ ਮੁੱਦਾ ਹੈਗਾ ਉਹਨੂੰ ਫੋਕਸ ਕਰਨ ਦੀ ਬਜਾਏ ਅਸੀਂ ਹਨਾ ਪੁਰਾਣਾ 47 ਤੋਂ ਇਤਿਹਾਸ ਸ਼ੁਰੂ ਕਰ ਲੈਂਦੇ ਹਾਂ, ਫਿਰ 84 ਦੇ ਉੱਤੇ ਆਉਂਦੇ ਹਾਂ, ਫਿਰ ਅਸੀਂ ਸਾਰੇ ਉਹ ਕਾਂਡ ਗਣਾਉਂਦੇ ਹਾਂ, ਤੇ ਖਬਰ ਜਿਹੜੀ ਹੁੰਦੀ ਹੈ ਜਿਹੜੇ ਉਹ ਮੁੱਦੇ ਦੇ ਉੱਤੇ ਜਾਂ ਤਾਂ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਉਲਝਾਉਣਾ ਚਾਹੁੰਦੇ ਹਾਂ ਤੇ ਜਾਂ ਫਿਰ ਲੋਕਾਂ ਦੇ ਵਿੱਚ ਉਹ ਸਪਸ਼ਟ ਨਹੀਂ ਕਰਨਾ ਚਾਹੁੰਦੇ।
1: ਨਹੀਂ ਨਹੀਂ ਨਹੀਂ ਨਹੀਂ ਭਾਰਜ ਬਾਈ ਜੀ, ਵੇਖੋ ਆਪਾਂ ਨਾ ਸਿਰਫ ਅੱਜ ਵਾਲੇ ਸਮੇਂ ਨੂੰ ਲੈ ਕੇ ਗੱਲ ਨਹੀਂ ਕਰ ਸਕਦੇ, ਜਿਹੜਾ ਅੱਜ ਵਾਲਾ ਸਮਾਂ ਹੈ ਨਾ ਜੀ, ਇਹਨੂੰ ਤੈ ਜਿਹੜਾ ਆਪਣਾ ਪਾਸਟ ਹੈ ਨਾ, ਜਿਵੇਂ
0: ਅੱਜ ਵਾਲਾ ਸਮੇਂ ਦੀ ਨਹੀਂ ਬਾਈ ਜੀ ਗੱਲ ਕਰਦਾ, ਮਤਲਬ ਕਿ ਘੱਟੋ ਘੱਟੋ ਵਿਅਕਤੀਗਤ ਜਿਹਨੇ ਗਲਤੀ, ਚਾਹੇ ਮੈਂ ਹੀ ਹਾਂ, ਜੇ ਮੈਂ ਗਲਤੀ ਕੀਤੀ ਹੈ ਤਾਂ ਫੋਕਸ ਸਾਰੀ ਚੀਜ਼ ਦਾ ਤੁਹਾਡਾ ਵੀ ਜਾਂ ਮੀਡੀਆ ਦਾ ਵੀ ਜਾਂ ਉਹ ਸੰਸਥਾ ਦਾ ਵੀ ਜਾਂ ਚੌਥਾ ਬੰਦਾ ਮੈਂ ਆ ਜਿਹੜੇ ਗਲਤੀ ਕੀਤੀ ਹੈ, ਉਹ ਚਾਹੇ ਉਹ ਓਪੋਜੀਸ਼ਨ ਦਾ ਵਕੀਲ ਹੈ ਤੇ ਚਾਹੇ ਉਹ ਸਾਡਾ ਆਪਣਾ ਚਾਹੇ ਉਸ ਵਿਅਕਤੀ ਦਾ ਵਕੀਲ ਹੈ ਜਿਹਨੇ ਗਲਤੀ ਕੀਤੀ ਹੈ, ਫੋਕਸ ਤਾਂ ਉਹ ਵਿਅਕਤੀ ਦੇ ਉੱਤੇ ਹੋਣਾ ਚਾਹੀਦਾ ਨਾ, ਉਹ ਗਲਤੀ ਦੇ ਉੱਤੇ ਹੋਣਾ ਚਾਹੀਦਾ ਜੋ ਉਹਨੇ ਕੀਤੀ ਹੈ।
1: ਨਹੀਂ ਨਹੀਂ ਉਹ ਤਾਂ ਹੈਗੀ ਹੋਈ ਹੈ ਜੀ, ਮੈਂ ਤਾਂ ਫਿਰ ਗੱਲ ਇਹ ਹੈ ਨਾ ਜੀ, ਹੁਣ ਜੇ ਆਪਾਂ ਮੈਂ ਤੁਹਾਡੇ ਕੋਲ ਕੱਲੀ ਭਗਵੰਤ ਮਾਨ ਦੀ ਗੱਲ ਕਰ ਦੇਣਾ ਵਾ
0: ਜੀ,
1: ਵੀ ਉਹਨੇ ਉੱਥੇ ਜਾ ਕੇ ਗੱਲ ਮੰਨੀ, ਠੀਕ ਹੈ ਜੀ, ਅੱਜ ਜੋ ਵੀ ਚਲੋ ਸਾਹਮਣੇ ਆਉਣ ਦਿਆ ਉਹਦੇ ਚ ਭਗਵੰਤ ਮਾਨ ਦੀ ਗਲਤੀ ਹੈ ਜੀ, ਠੀਕ ਹੈ ਜੀ
0: ਜੀ,
1: ਮੈਂ ਤਾਂ ਆਪਾਂ ਤਾਂ ਕਦੇ ਇਹਨਾਂ ਨੂੰ ਜਸਟੀਫਾਈ ਕੀਤਾ ਹੀ ਨਹੀਂ,
0: ਬਿਲਕੁਲ ਬਿਲਕੁਲ,
1: ਪਰ ਗੱਲ ਇਹ ਹੈ ਨਾ ਭਾਰਜ ਬਾਈ ਜੀ ਵੀ ਆਹ ਜਿਹੜੇ ਹਾਲਾਤ ਬਣੇ ਉਹ ਬਣੇ ਕਿਉਂ, ਉਹ ਵੀ ਤਾਂ ਆਪਾਂ ਨੂੰ ਵੇਖਣਾ ਪਊਗਾ ਨਾ ਜੀ, ਆਪਾਂ ਇਹਨਾਂ ਨੂੰ ਅੱਜ ਮੰਨ ਲਓ ਅੱਜ ਤੁਸੀਂ ਭਗਵੰਤ ਮਾਨ ਤੇ ਫੋਕਸ ਕਰੀ ਚਲੋ, ਅਸਤਾਈ ਤੱਕ ਤੁਸੀਂ
0: ਉਹ ਚੀਜ਼ ਨੂੰ ਹਾਲਾਤਾਂ ਨੂੰ ਆਪਾਂ ਜੇ ਸੁਧਾਰਨਾ ਚਾਹੁੰਦੇ ਹਾਂ ਤਾਂ ਹਾਲਾਤ ਫਿਰ ਅੱਗੇ ਅੱਗੇ ਏਦਾਂ ਹੀ ਸੁਧਰਨਗੇ, ਜੇ ਮਤਲਬ ਕਿ ਅੱਜ ਜੇ ਉਹ ਸੁਖਬੀਰ ਬਾਦਲ ਦੇ ਉੱਤੇ ਫੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਸ ਸਮੇਂ ਦੇ ਸੀਗੇ ਉਹਨਾਂ ਨੇ ਸੁਣਾਇਆ, ਉਦੋਂ ਉਸ ਤੋਂ ਬਾਅਦ ਨਵਾਂ ਜਥੇਦਾਰ ਲੱਗ ਗਏ ਨੇ ਤੇ ਉਹ ਫੈਸਲਾ ਇਸ ਚੀਜ਼ ਦੇ ਵਿੱਚ ਸੁਣਾਉਂਦੇ ਤੇ ਛਵੀ ਫਿਰ ਹੌਲੀ ਹੌਲੀ ਉਹਦੇ ਵਿੱਚ ਸੁਧਰੇਗੀ ਵੀ, ਤਾਂ ਆਪਾਂ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਵੀ ਜਾ ਕੇ ਜੇ ਦੇਖੀਏ।
1: ਨਹੀਂ ਨਹੀਂ ਤੁਸੀਂ ਮੈਨੂੰ ਲੱਗਦਾ ਤੁਸੀਂ ਆਪਣੇ ਹਿਸਾਬ ਨਾਲ,
0: ਨਹੀਂ ਮਤਲਬ ਕਿ ਮੇਰਾ ਸਵਾਲ ਇਹ ਹੈ ਕਿ ਆਪਾਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਛਵੀ ਜੋ ਵਿਗੜੀ ਆਪਾਂ ਗੱਲ ਕਰਦੇ ਆ ਉਹਨੂੰ ਆਪਾਂ ਸੁਧਾਰਨ ਦੇ ਲਈ ਕੀ ਕਰ ਰਹੇ ਆ, ਮਤਲਬ ਕੀ ਕਰੀਏ ਜਿਹੜਾ ਸੁਧਰੇ।
1: ਨਹੀਂ ਉਹ ਤਾਂ ਸਭ ਤੋਂ ਪਹਿਲਾਂ ਤਾਂ ਭਾਰਜ ਬਾਈ ਜੀ ਜਿਹੜੇ ਇਸ ਟਾਈਮ ਮੰਨ ਲਓ ਅਕਾਲ ਤਖ਼ਤ ਦੀ ਮੰਨ ਲਓ ਅਥਾਰਟੀ ਦੇ ਕਾਇਮ ਹੈਗੇ ਨੇ, ਸੁਧਾਰਨੀ ਤਾਂ ਉਹਨਾਂ ਨੇ ਭਾਰਜ ਬਾਈ ਜੀ, ਆਪਾਂ ਕਿਵੇਂ ਸੁਧਾਰ ਸਕਦੇ ਹਾਂ ਆਪਾਂ ਤਾਂ ਮੰਨ ਲਓ ਆਪਾਂ ਨਹੀਂ ਨਹੀਂ ਆਪਾਂ ਤਾਂ ਭਾਰਜ ਬਾਈ ਜੀ ਸੋਚ ਸਕਦੇ ਹਾਂ ਵੀ ਅਕਾਲ ਤਖ਼ਤ ਸਾਹਿਬ ਨੇ ਆਹ ਫੈਸਲਾ ਲਿਆ ਜਥੇਦਾਰ ਨੇ
0: ਜੀ,
1: ਉਹ ਸਹੀ ਹੈ ਜਾਂ ਗਲਤ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੈ ਜਾਂ ਉਹ ਕਿਵੇਂ ਹੈ
0: ਜੀ,
1: ਆਪਾਂ ਤਾਂ ਉਹਦੇ ਚੋਂ ਫੈਸਲਾ ਕਰ ਸਕਦੇ, ਆਪਾਂ ਹੁਣ ਸਿੱਧਾ ਐਵੇਂ ਕਿਵੇਂ ਕਹਿ ਸਕਦੇ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ, ਹੁਣ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੇ ਜਥੇਦਾਰ ਨੇ ਸਰਸੇ ਵਾਲੇ ਨੂੰ ਕਿਹੜੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਵੀ ਉਹ ਉੱਠ ਕੇ ਸਿੱਧਾ ਸਰਸੇ ਵਾਲੇ ਨੂੰ ਮਾਫ਼ੀ ਦੇ ਦੂਗਾ ਜੀ
0: ਜੀ,
1: ਮੈਂ ਹੁਣ ਇਹ ਤਾਂ ਚਲੋ ਬਾਹਲੀ ਪਾਸਟ ਦੀ ਗੱਲ ਵੀ ਨੀ ਹੈਗੀ, ਆਹ ਤਾਂ ਜਿਹੜਾ ਹੁਣ ਸੁਖਬੀਰ ਬਾਦਲ ਸਾਹਿਬ ਵਾਲਾ ਜਿਹੜਾ ਹੋਇਆ ਫੈਸਲਾ ਇਹ ਤਾਂ ਸਾਰੀ 6 ਮਹੀਨੇ 7 ਮਹੀਨਾ ਪਹਿਲਾਂ ਦੀ ਗੱਲ ਹੈ ਨਾ ਜੀ, ਉਸੇ ਜਥੇਦਾਰ ਕੋਲ ਜਾ ਕੇ ਮੰਨ ਕੇ ਤੇ ਦੁਬਾਰਾ ਜਾ ਕੇ ਉਹੀ ਗੱਲ ਬਾਹਰ ਜਦੋਂ ਜਾ ਕੇ, ਮੈਂ ਉਹੀ ਕਹਿੰਦਾ ਬਾਈ ਜੀ ਜਿਹੜੀ ਗੱਲ ਮੈਂ ਨਾ ਟਵਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਇਹ ਸਿਆਸਤ ਜਿਹੜੀ ਹੈ ਨਾ ਅੱਜ, ਪਹਿਲਾਂ ਹੁੰਦਾ ਸੀ ਵੀ ਸਿਆਸਤ ਤੇ ਧਰਮ ਦਾ ਕੁੰਡਾ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਸੀ, ਇਹ ਹੁਣ ਇਸ ਟਾਈਮ ਸਿਆਸਤ ਧਰਮ ਨੂੰ ਵਰਤ ਰਹੀ ਹੈ। ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਜਿਹੜੀ ਜਦੋਂ ਇਹ ਸੀ ਇਹ ਮੰਨ ਲਓ ਜਿਹੜਾ ਮੰਨ ਲਓ ਧਰਮ ਵਾਲਾ ਸ਼ੇਰ ਹੈ ਨਾ, ਜਦੋਂ ਇਹ ਉੱਤੇ ਬੈਠਾ ਬੰਦਾ, ਮੈਂ ਉਹ ਦੁਬਾਰਾ ਰੈਪੀਟੇਸ਼ਨ ਹੋ ਜਾਂਦੀ ਹੈ,
0: ਨਹੀਂ ਨਹੀਂ ਵਧੀਆ ਸੀ ਉਦਣ ਗੱਲ ਤੁਸੀਂ ਕੀਤੀ,
1: ਉਹ ਇਹਨਾਂ ਨੂੰ ਹੁਣ ਉਹ ਵਰਤਦੇ ਰਹੇ ਬਾਈ ਜੀ। ਮੈਂ ਤਾਂ ਉਹੀ ਗੱਲ ਕਹਿਣਾ ਵੀ ਹੁਣ ਭਗਵੰਤ ਮਾਨ ਗਲਤ ਹੈ, ਤੁਸੀਂ ਜਦੋਂ ਤੁਹਾਡੇ ਮੰਨ ਲਓ ਉਸੇ ਅਥਾਰਟੀ ਉਸੇ ਅਕਾਲ ਤਖ਼ਤ ਦੀ ਪਦਵੀ ਤੇ ਕਾਇਮ ਜਥੇਦਾਰ ਸੀ ਨਾ ਜਿਨ੍ਹਾਂ ਨੇ ਫੈਸਲਾ ਦਿੱਤਾ
0: ਜੀ,
1: ਤੁਸੀਂ ਆਪ ਲਾਏ ਸੀ
0: ਜੀ,
1: ਜਦੋਂ ਉਹਨਾਂ ਨੇ ਫੈਸਲਾ ਦਿੱਤਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਤਾ
0: ਜੀ,
1: ਉਹ ਸਾਰੇ ਕੋਈ ਕੋਈ ਕਿਸੇ ਦਾ ਕਰਿੰਦਾ ਹੋ ਗਿਆ, ਕੋਈ ਕਿਸੇ ਦਾ ਕਰਿੰਦਾ ਹੋ ਗਿਆ, ਕੋਈ ਕਿਸੇ ਦਾ ਕਰਿੰਦਾ ਹੋ ਗਿਆ,

0: ਕਿਉਂਕਿ ਉਹ ਤੁਹਾਡੇ ਨਾਲ ਸਹਿਮਤ ਨਹੀਂ
1: ਜੀ।
0: ਹੁਣ ਵਾਲੇ ਗੜਗਾਜ ਸਾਹਿਬ, ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਇਹਨਾਂ ਜਿਹੜੇ ਅੱਜ ਉਸੇ ਅਥਾਰਟੀ ਦੇ ਕਾਇਮ ਨੇ, ਇਹਨਾਂ ਦੀਆਂ ਵੀਡੀਓ ਆ ਸਣੇ ਸਰਨਾ ਸਾਹਿਬ ਦੀਆਂ ਕੱਢ ਕੇ ਵੇਖ ਲਓ, ਇਹ ਬਾਦਲਾਂ ਬਾਰੇ ਕੀ ਕੁਛ ਬੋਲਦੇ ਰਹੇ
1: ਜੀ।
0: ਅੱਜ ਇਹ ਸਾਡੇ ਜਥੇਦਾਰ ਨੇ ਜੀ, ਕਿਉਂਕਿ ਬਾਈ ਜੀ ਇਹ ਚੁਣਕੀ ਉਹਨਾਂ ਬੰਦਿਆਂ ਨੂੰ ਲਿਆਉਂਦੇ ਨੇ ਜਿਹੜੇ ਆ ਦੂਜਾ ਸੀ ਉਹ ਕੀ ਨਾਂ ਉਹਨਾਂ ਦਾ ਆਪਣਾ, ਜਿਹੜੇ ਦਮਦਮਾ ਸਾਹਿਬ ਦੇ ਲਾਏ ਹੋਏ ਜਥੇਦਾਰ ਨੇ, ਉਹ ਤਾਂ ਕਈ ਵਾਰੀ ਚੈਲੰਜ ਕੀਤਾ ਉਹਨਾਂ ਨੂੰ ਲੋਕਾਂ ਨੇ ਵੀ ਤੁਸੀਂ ਪਾਠ ਕਰਕੇ ਵਿਖਾ ਦੋ
1: ਜੀ।
0: ਗੱਲ ਤਾਂ ਤੁਸੀਂ ਦੇਖੋ ਨਾ ਵੀ ਇਹ ਲੈ, ਅਸਲ ਚ ਸਾਰਾ ਜਿਹੜਾ ਸਿਸਟਮ ਹੈ ਨਾ ਇਹ, ਭਾਵੇਂ ਭਗਵੰਤ ਮਾਨ ਸਾਹਿਬ ਨੇ, ਭਾਵੇਂ ਇਹ ਬਾਦਲ ਕੇ ਨੇ, ਭਾਵੇਂ ਦੂਜੀਆਂ ਤੀਜੀਆਂ ਜਿੰਨੀਆਂ ਵੀ ਨੇ, ਇਹ ਵਰਤ ਰਹੀਆਂ ਨੇ ਬਾਈ ਜੀ। ਅਸੀਂ ਆਪਾਂ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਇੱਕ ਇਹ ਵੀ ਸਾਖ ਬਹਾਲ ਕਿਵੇਂ ਹੋਊਗੀ
1: ਜੀ,
0: ਮੈਂ ਕਹਿੰਦਾ ਵੀ ਇਹ ਸਾਖ ਬਹਾਲ ਨੀ, ਇਹ ਡਿੱਗਦੀ ਪਈ ਆ ਦਿਨੋਂ ਦਿਨ
1: ਜੀ,
0: ਹੋਰ ਡਿੱਗਦੀ ਪਈ ਹੈ
1: ਜੀ।
0: ਕੋਈ ਵੀ ਇਹਨੂੰ ਕਾਇਮ ਕਰਨ ਵਾਲੇ ਪਾਸੇ ਆਉਂਦਾ ਹੀ ਨਹੀਂ ਪਿਆ ਬਾਈ ਜੀ, ਸਾਰੇ ਇਹਨੂੰ ਸਿਆਸੀ ਤੌਰ ਤੇ ਵਰਤਦੇ ਪਏ ਨੇ
1: ਜੀ।
0: ਜਦੋਂ ਮੰਨ ਲਓ ਹੁਣ ਮੰਨ ਲਓ ਬਾਦਲ ਸਾਹਿਬ ਦੇ ਖਿਲਾਫ਼ ਫੈਸਲਾ ਆ ਗਿਆ, ਤੁਸੀਂ ਉਹਨਾਂ ਨੂੰ ਲਾ ਦੋਗੇ, ਤੇ ਫਿਰ ਜਦੋਂ ਹੁਣ ਮੰਨ ਲਓ ਦੂਜੀ ਧਿਰ ਦੇ ਖਿਲਾਫ਼ ਆਊਗਾ, ਤੇ ਫਿਰ ਜਿਹੜੇ ਦੂਜੀ ਧਿਰ ਵਾਲੇ ਜੁੜੇ ਨੇ, ਅੱਜ ਜਥੇਦਾਰ ਸਾਹਿਬ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹਨੂੰ ਢਹਿ ਢੇਰੀ ਹੋਈ ਹੈ ਜਦੋਂ ਜਥੇਦਾਰ ਸਾਹਿਬ ਨੇ, ਮੈਂ ਕਹਿੰਦਾ ਇਹ ਸਭ ਤੋਂ ਵੱਡੀ ਗਲਤੀ ਸੀ ਇਹਨਾਂ ਦੀ, ਜਦੋਂ ਇੱਕ ਬੰਦਾ ਮੁੱਖ ਮੰਤਰੀ ਦੀ ਪੋਜੀਸ਼ਨ ਤੇ ਬੈਠਾ ਹੈ, ਉਹਨੇ ਲੋਕਾਂ ਨੂੰ ਕੰਮ ਦੇਣੇ ਨੇ ਲੈਣੇ ਨੇ, ਜਥੇਦਾਰ ਸਾਹਿਬ ਨੇ ਉੱਥੋਂ ਫੈਸਲਾ ਦੇ ਤਾ ਵੀ ਤੁਸੀਂ ਉਹਨਾਂ ਨੂੰ ਮਿਲਣਾ ਵਰਤਣਾ ਨਹੀਂ ਜੀ, ਤੁਸੀਂ ਮੂੰਹ ਨਹੀਂ ਲਾਣਾ
1: ਜੀ,
0: ਤੇ ਅੱਜ ਉਹਨਾਂ ਦੇ ਪਿੱਛੇ ਤਾਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਪਈਆਂ ਨੇ
1: ਜੀ।
0: ਫਿਰ ਤੁਸੀਂ ਮੈਨੂੰ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹ ਡਿੱਗੀ ਹੈ?
1: ਉਹੀ ਚੀਜ਼ ਸੈਣੀ ਸਾਹਿਬ ਕਹਿ ਕੇ ਗਏ ਨਾ, ਉਹ ਚੀਜ਼ ਅਗੇਂਸਟ ਭੁਗਤ ਰਹੀ ਹੈ ਉਹ ਚੀਜ਼ ਬਿਲਕੁਲ ਹੈ ਜੀ।
0: ਮੈਂ ਉਹੀ ਤਾਂ ਭਾਰਜ ਬਾਈ ਜੀ ਕਹਿਣ ਦਾ, ਮੇਰਾ ਨਾ ਤੁਸੀਂ ਯਕੀਨ ਜਾਣੇ ਹੋ ਜਲਾ ਬਾਈ ਜੀ, ਆਪਣਾ ਭਾਰਜ ਬਾਈ ਜੀ, ਮੈਨੂੰ 1% ਵੀ ਇਹਨਾਂ ਤੋਂ ਕਿਸੇ ਦੀ ਸਰਕਾਰ ਬਣ ਜੇ ਭਾਵੇਂ
1: ਜੀ,
0: ਆਪਾਂ ਨੂੰ 1% ਵੀ ਇਹਨਾਂ ਤੋਂ ਕੁਛ ਨੀ ਲੈਣਾ। ਮੈਂ ਕਹਿੰਦਾ ਸਗੋਂ ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਤੋਂ ਪਰਮਾਤਮਾ ਸਾਨੂੰ ਵੀ ਇਹਨਾਂ ਦੇ ਕੋਲ ਲਿਜਾਵੇ ਹੀ ਨਾ, ਭਾਵੇਂ ਕਿਸੇ ਵੀ ਲੀਡਰ ਕੋਲ, ਅਸੀਂ ਰੋਟੀ ਜਿੰਨੀ ਕੁ ਕਮਾਉਂਦੇ ਆ ਖਾਂਦੇ ਆ ਉਨੀ ਕੁ ਚੱਲੀ ਜਾਵੇ
1: ਜੀ,
0: ਸਾਨੂੰ ਨੀ ਲੋੜ ਹੈਗੀ ਵੀ ਅਸੀਂ ਇਹਨਾਂ ਨੂੰ ਵੀ ਸਾਨੂੰ ਇਹੋ ਜਿਹਾ ਕਿਤੇ ਹੋਵੇ ਵੀ ਅਸੀਂ ਇਹਨਾਂ ਕੋਲ ਜਾ ਕੇ ਕਹੀਏ, ਪਰ ਘੱਟੋ ਘੱਟ ਆਪਣੇ ਸੂਬੇ ਵਾਸਤੇ ਤਾਂ ਇਹ ਚੱਲ ਪੈਣ। ਇਹ ਤਾਂ ਸਾਰੇ ਵਰਤਣ ਤੇ ਲੱਗੇ ਹੋਏ ਨੇ ਭਾਰਜ ਬਾਈ ਜੀ,
1: ਤੁਸੀਂ
0: ਸੋਚ ਕੇ ਤਾਂ ਦੇਖੋ ਵੀ ਇਹ ਲੈ ਕੇ ਕਿੱਧਰ ਨੂੰ ਤੁਰੇ ਜਾਂਦੇ ਨੇ, ਭਾਵੇਂ ਉਹ ਸਾਡੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਉਹਨਾਂ ਦਾ ਤੁਸੀਂ ਦੇਖ ਲਓ ਵੀ ਅੱਜ ਕੀ ਹਾਲਾਤ ਨੇ, ਭਾਵੇਂ ਜਿਹੜੀਆਂ ਸਾਡੀਆਂ ਰਿਲੀਜੀਅਸ ਸੰਸਥਾਵਾਂ ਸੀ, ਤੁਸੀਂ ਦੇਖ ਲਓ ਵੀ ਅਕਾਲ ਤਖ਼ਤ ਦਾ ਕੀ ਹਾਲ ਹੈ, ਜਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ, ਜਾਂ ਦੂਜਿਆਂ ਦਾ ਵੀ ਹਾਲਾਤ ਕੀ ਬਣਾਏ। ਉਹ ਹਾਲਾਤ ਤਾਂ ਨੇ ਕਿਉਂਕਿ ਇਹਨਾਂ ਨੇ ਸਿਆਸੀ ਤੌਰ ਤੇ ਵਰਤਦੇ ਪਏ ਨੇ ਬਾਈ ਜੀ ਉਹਨਾਂ ਨੂੰ
1: ਜੀ, ਬਿਲਕੁਲ ਜੀ।
0: ਆਪਾਂ ਤਾਂ ਆਪਾਂ ਅੱਜ ਮੈਂ ਕੱਲੀ ਭਗਵੰਤ ਮਾਨ ਦੇ ਗੱਲ ਖਿਲਾਫ਼ ਕਰੀ ਜਾਂਦਾ, ਮੈਂ ਰੋਜ਼ ਕਰੀ ਜਾਵਾਂਗਾ ਕੋਈ ਗੱਲ, ਪਰ ਜਿਹੜੇ ਉਹ ਹੁਣ ਦੁਬਾਰਾ ਆ ਕੇ ਮੰਨ ਲਓ ਇਹਦੀ ਇਹਨਾਂ ਦੀ ਥਾਂ ਤੇ ਬਹਿਣਾ, ਉਹ ਕੱਲ ਨੂੰ ਉਹ ਉਹ ਹਿਸਾਬ ਨਾਲ ਉਹ ਲੱਗ ਜਾਣਗੇ ਵਰਤਣ, ਵਰਤਦੇ ਹੀ ਪਏ ਨੇ ਹੁਣ, ਆਪਾਂ ਸਮਝ ਹੀ ਸਕਦੇ ਹਾਂ ਭਾਰਜ ਬਾਈ
1: ਜੀ।
0: ਮੈਂ ਕੋਈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਭਾਰਜ ਬਾਈ ਜੀ, ਕੋਈ ਇਹ ਨੀ ਹੈਗਾ ਵੀ ਮੇਰਾ ਕੋਈ ਨਿੱਜੀ ਕਿਸੇ ਨਾਲ ਵੀ ਕੋਈ ਉਹ ਹੈਗਾ ਨਾ ਵੀ ਮੈਂ ਕਿਸੇ ਪਾਰਟੀ ਦਾ ਵਰਕਰ,
1: ਨਹੀਂ ਆਪਾਂ ਤਾਂ ਵਿਚਾਰ ਕਰ ਰਹੇ ਉਹਦੇ ਵਿੱਚ, ਇਹ ਗੱਲ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਾਂ ਸਹਿਮਤ ਆ, ਜਾਂ ਉਹਦੇ ਵਿੱਚ ਨਹੀਂ, ਕੁਝ ਨਾ ਕੁਝ ਨਿਕਲ ਕੇ ਹੁੰਦਾ ਨਾ, ਵਿਚਾਰ ਕਰਾਂਗੇ ਵੱਖਰੇ ਵੱਖਰੇ।
0: ਬਿਲਕੁਲ ਵਿਚਾਰ ਹੋਣਾ ਚਾਹੀਦਾ, ਉਹ ਤਾਂ ਆਪਾਂ ਸਾਡੇ ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਹੀਏ, ਉਹ ਤਾਂ ਸਿਧਾਂਤ ਆਪਾਂ ਉਹਦੇ ਤੇ ਗੱਲ ਕਰਦੇ
1: ਜੀ।
0: ਆਪਣੇ ਗੱਲ ਇਹ ਹੈ ਵੀ
1: ਔਜਲਾ ਸਾਹਿਬ ਜੁੜੇ ਨੇ, ਉਹਨਾਂ ਨੂੰ ਨਾਲ ਜੋੜ ਲਈਏ, ਸ਼ਾਇਦ ਕੁਝ ਕਹਿਣਾ ਚਾਹੁੰਗੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਵਾਲ ਸਰੋਤੇ ਨੂੰ,
1: ਸਤਿ ਸ੍ਰੀ ਅਕਾਲ ਜੀ ਜੀ। ਸਤਿ
0: ਸ੍ਰੀ ਅਕਾਲ ਔਜਲਾ ਬਾਈ, ਸਤਿ ਸ੍ਰੀ ਅਕਾਲ।
2: ਵੇਖੋ ਜੋ ਆਪਣੇ ਮੁਕੱਦਰ ਵੀਰ ਗੱਲ ਕਰਦੇ ਨੇ, ਗੱਲ ਤਾਂ ਸਹੀ ਹੈ
1: ਜੀ,
2: ਪਰ ਗੱਲ ਹੈਗੀ ਹੈ ਵੀ ਜੇ ਇਹ ਜਿਹੜਾ ਜਥੇਦਾਰ ਸਾਹਿਬ ਵਾਲੇ ਫੈਸਲੇ ਨੇ ਨਾ, ਉਹ ਇਸ ਤਰ੍ਹਾਂ ਜਾਂਦੇ ਨੇ ਕਿ ਜਿਹੜੇ ਜਿਨ੍ਹਾਂ ਦੇ ਉਹਨਾਂ ਦੇ ਭਗਵੰਤ ਮਾਨ ਨੂੰ ਵੀ ਖਿੱਚ ਸਕਦੇ ਨੇ, ਕੋਈ ਗੱਲ ਨੀ, ਖਿੱਚਣ ਮਾੜਾ ਕੀਤਾ ਹੈ ਜੇ ਨੇ, ਪਰ ਜੋ ਬਾਦਲਾਂ ਨੇ ਕਰਕੇ ਕਰਿਆ ਜੇ ਉਹਨਾਂ ਨੂੰ ਵੀ ਖਿੱਚਿਆ ਜਾਂਦਾ ਤਾਂ ਇੱਕ ਸੰਦੇਸ਼ ਜਾਣਾ ਚਾਹੀਦਾ ਵੀ ਹਾਂਜੀ ਇਹ ਜਥੇਦਾਰ ਉਸ ਪਦਵੀ ਤੇ ਬਹਿ ਕੇ ਇਨਸਾਫ਼ ਕਰ ਰਹੇ।
1: ਬਿਲਕੁਲ
0: ਬਿਲਕੁਲ,
2: ਇਹ ਵੀ ਇੱਕ ਦੁਵਿਧਾ ਚ ਪਾਇਆ ਜਾ ਰਿਹਾ ਨਾ, ਗੱਲ ਤਾਂ ਜੋ ਕਹਿਣਾ ਚਾਹੁੰਦਾ ਇਹ ਵੀ ਕੌਮ ਨੂੰ ਤਾਂ ਦੁਵਿਧਾ ਚ ਪਾਇਆ ਜਾ ਰਿਹਾ ਨਾ।
1: ਬਿਲਕੁਲ,
2: ਤੇ ਇੱਕ ਬੰਦਾ ਤੁਹਾਡੇ ਸਾਹਮਣੇ ਝੋਲੀ ਅੱਟ ਕੇ ਖੜਾ ਪਾਈ ਪਾਈ ਮੰਨਦਾ, ਤੇ ਜਾ ਕੇ ਹਫ਼ਤੇ ਬਾਅਦ ਉਹ ਕਹਿ ਰਿਹਾ ਕਿ ਮੈਨੂੰ ਉੱਥੇ ਮੰਨਣਾ ਪੈਣਾ ਸੀ, ਤੇ ਨਾ ਹੀ ਮੰਨਦਾ
1: ਜੀ,
2: ਲੋੜ ਹੀ ਨੀ ਸੀ ਮੰਨਣ ਦੀ, ਫਿਰ ਕਹਿੰਦਾ ਜੀ ਮੈਂ ਨੀ ਕੀਤਾ ਜਥੇਦਾਰ ਸਾਹਿਬ, ਮੈਂ ਨਹੀਂ ਕੀਤਾ ਜੀ
1: ਜੀ,
2: ਉੱਥੇ ਮੰਨਣ ਦੀ ਲੋੜ ਨੀ ਸੀ
1: ਜੀ।
2: ਸੋ ਜੇ ਉਹ ਮੁਕਰੇ ਨੇ, ਫਿਰ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਭਾਈ ਚੋਣ ਨੀ ਲੜਨੀ ਤੁਸੀਂ
1: ਜੀ,
2: ਤੇ ਪ੍ਰਧਾਨ ਨੀ ਬਣਨਾ।
1: ਬਿਲਕੁਲ,
2: ਤੇ ਜੇ ਜਦ ਉਹਨਾਂ ਨੇ ਜੋ ਫੈਸਲੇ ਤੇ ਨਹੀਂ ਉਤਰੇ, ਉਹਨਾਂ ਤੇ ਵੀ ਐਕਸ਼ਨ ਹੋਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ?
1: ਬਿਲਕੁਲ ਜੀ,
2: ਜੇ ਉਹ ਲਿਆ ਹੁੰਦਾ ਤਾਂ ਅੱਜ ਆਹ ਕੰਮ ਨਹੀਂ ਹੋਣਾ ਸੀ,
1: ਨਹੀਂ ਹੋਣਾ ਸੀ।
2: ਤੁਸੀਂ ਰਾਹ ਪੱਧਰਾ ਕਰ ਰਹੇ ਹੋ, ਇੱਕ ਲਈ ਇੱਕ ਲਈ ਤੁਸੀਂ ਰਾਹ ਬਦਲਾ ਕਰ ਰਹੇ ਹੋ ਤੇ ਦੂਜੇ ਨੂੰ ਕਹਿੰਦੇ ਹੋ ਇਹ ਰਾਹ ਚ ਰੋੜਾ ਇਹਨੂੰ ਚੱਕ ਕੇ ਪਰੇ ਮਾਰੋ
1: ਪਰੇ ਮਾਰ ਬਿਲਕੁਲ
2: ਗੱਲ ਤਾਂ ਉਹ ਹੋ ਰਹੀ ਹੈ ਨਾ
1: ਜੀ।
2: ਦੇਖੋ ਅੱਗੇ ਗੱਲਾਂ ਹੋਰ ਸੀਗੀਆਂ ਅੱਗੇ ਕੱਪੜੇ ਵਾਲੇ ਕਿਹਾ ਬੇਚਾਰਾ ਅਖਬਾਰ ਪੜ੍ਹ ਕੇ ਸੁਣਾ ਦਿੰਦਾ ਹੁੰਦਾ ਮੈਂ ਤਾਂ ਕਿੰਨੀ ਗੇਰੀ ਕਹਿਣਾ ਸਾਡੇ ਬਜ਼ੁਰਗ ਕਹਿੰਦੇ ਚਲੋ ਠੀਕ ਆ ਬਾਦਲ ਹੁਣੀ ਕਰੀ ਗਏ ਕੰਮ ਚਲਾਈ ਗਏ ਚੱਕਰ ਹੁਣ ਤਾਂ ਹਰ ਦੇ ਹੱਥ ਚ ਆ ਚਾਹੇ 10 ਸਾਲ ਪਿਛਲੇ ਵਾਲੇ ਬਿਆਨ ਕੱਢ ਲੋ
1: ਬਿਲਕੁਲ
2: ਲਿਆ ਕੇ ਅਗਲਾ ਮੂਹਰੇ ਛੱਡ ਦਿੰਦਾ ਤੁਹਾਡੇ
1: ਜੀ
2: ਪੰਗੇ ਤਾਂ ਉਹ ਪਏ ਹੋਏ ਨੇ ਨਾ
1: ਬਿਲਕੁਲ
2: ਇਹ ਠੀਕ ਆ ਵੀ ਅੱਜ ਚਾਹੇ ਮਾਨ ਸਾਹਿਬ ਸੱਚੇ ਨੇ ਚਾਹੇ ਝੂਠੇ ਨੇ ਅੱਜ ਉਹਨਾਂ ਕੋਲ ਪਾਵਰ ਹੈ
1: ਜੀ
2: ਜਿੱਦਣ ਇਹ ਵੀ ਇਸੇ ਪਦਵੀ ਤੋਂ ਉਤਰੇ ਨਾ ਪਤਾ ਉਦਣ ਲੱਗਣਾ
1: ਉਦਣ ਲੱਗਣਾ ਜੀ ਜੀ
2: ਅੱਜ ਤਾਂ ਕੋਈ ਨਾ ਕੋਈ ਕਿਸੇ ਨਾਲ ਲੋੜ ਨਾ ਕਿਸੇ ਗੱਲ ਕਰਕੇ ਇਹਨਾਂ ਦੇ ਮੂਹਰੇ ਬੈਠਾ ਹੈ
1: ਜੀ
2: ਜਿਹਨੂੰ ਮਰਜ਼ੀ ਸੱਦ ਲੈਣ
1: ਬਿਲਕੁਲ
2: ਤੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਅੰਦਰ ਤਾੜਦੇ ਨੇ ਇਹ
1: ਜੀ
2: ਅੱਜ ਇਹਨਾਂ ਕੋਲ ਪਾਵਰ ਹੈ ਨਾ ਤਾੜ ਰਹੇ ਨੇ
1: ਤਾੜ ਰਹੇ ਨੇ ਜੀ
2: ਫਿਰ ਕਿੱਥੇ ਤਾੜਨਗੇ ਉਹੀ ਉਹੀ ਟੀਚਰ ਨੇ ਜੀ ਉਹੀ ਟੀਚਰ 2015 ਚੜੇ ਹੋਏ ਸੀ
1: ਜੀ
2: ਤੇ ਕੈਪਟਨ ਸਾਹਿਬ ਗਏ ਉਹਨਾਂ ਕੋਲ ਮੋਹਾਲੀ ਉਹ ਕਹਿੰਦੇ ਤੁਸੀਂ ਇੱਥੇ ਹੋ ਕੋਈ ਗੱਲ ਨੀ ਆ ਲੈਣ ਦੋ ਜੀ
1: ਜੀ ਦਾਅਵੇ ਤਾਂ ਅੱਜ ਕਰੀ ਜਾਂਦੇ ਨੇ 65,000 ਤੋਂ 68,000 ਨੌਕਰੀਆਂ ਦੇ ਦਿੱਤੀਆਂ
2: ਉੱਥੇ ਆ ਭਗਵਾਨ ਮਾਨ ਨਹੀਂ ਬੈਠੇ ਜੀ ਉਹਨਾਂ ਦੇ ਧਰਨੇ ਦੇ ਵਿੱਚ ਸਾਨੂੰ ਆਉਣ ਦੋ ਜੀ ਉੱਥੇ ਵੀ ਉਹੀ ਬਾਦਲ ਬੈਠੇ ਸਾਨੂੰ ਆਉਣ ਦੋ ਜੀ ਆ ਗਏ ਉਹੀ ਟੀਚਰ ਨੇ ਉਹੀ ਟੈਂਕੀਆਂ ਨੇ
1: ਬਿਲਕੁਲ ਉਹੀ ਚੌਂਕ
2: ਉਹੀ ਚੌਂਕ ਨੇ ਸਾਰਾ ਕੁਝ ਤੋ ਪਤਾ ਤਾਂ ਉਦੋਂ ਲੱਗਦਾ ਜਦੋਂ ਉਤਰਨਗੇ ਜੀ ਇਹ
1: ਜੀ ਬਿਲਕੁਲ
2: ਤੇ ਧਰਮ ਵਾਲੇ ਵੀ ਕੰਮ ਸਹੀ ਨੀ ਕਰ ਰਹੇ ਸਾਰਿਆਂ ਨਾਲੋਂ ਵੱਡੀ ਗੱਲ ਮੈਂ ਭਾਰਤ ਸਾਹਿਬ ਟਵਾਣਾ ਰੇਡੀਓ ਦੇ ਵੀ ਕਹੀ ਸੀ ਇੱਥੇ ਵੀ ਕਹਿ ਰਹੇ ਹਾਂ ਫੇਰ ਕਹਿ ਰਹੇ ਹਾਂ ਇਹਨਾਂ ਦਾ ਕਿਸੇ ਦਾ ਕੁਛ ਨੀ ਜਾਣਾ ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ
1: ਬਿਲਕੁਲ
2: ਚਾਹੇ ਉਹ ਅਕਾਲ ਤਖ਼ਤ ਦੀ ਕੁਰਸੀ ਤੇ ਬੈਠਾ
1: ਜੀ
2: ਇਹ ਠੇਸ ਮਰਿਆਦਾ ਅਕਾਲ ਤਖ਼ਤ ਦੀ ਨੂੰ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ
1: ਲੱਗ ਰਹੀ ਹੈ ਜੀ ਬਿਲਕੁਲ
2: ਸੋ ਗੱਲ ਇਹ ਹੈ
1: ਜੀ ਉੱਪਰ ਬੈਠੇ ਉਹ ਤਾੜੀਆਂ ਵਜਾਉਂਦੇ ਆ ਜੀ ਲੜ ਰਹੇ ਨੇ
2: ਬਿਲਕੁਲ ਜੀ ਬਿਲਕੁਲ
1: ਜੀ
2: ਅਕਸਰ ਨੂੰ ਮੁੱਖ ਮੰਤਰੀ ਕੁਰਸੀ ਦੀ ਵੀ ਮਰਿਆਦਾ ਨਾ ਇੱਕ ਉਹਨੂੰ ਵੀ ਢਾਹ ਲੱਗ ਰਹੀ ਹੈ ਜਿਸ ਤਰ੍ਹਾਂ ਮਾਨ ਸਾਹਿਬ ਉੱਥੇ ਬਹਿ ਕੇ ਗੱਲਾਂ ਕਰਦੇ ਨੇ ਚਾਹੀਏ ਉਹ ਟੀਚਰਾਂ ਕਰਦੇ ਉਹਨੂੰ ਟੀਚਰਾਂ ਕੋਈ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੋਲਦਾ ਸੀ
1: ਜੀ ਦੂਸਰੇ ਪਾਸੇ ਦੇਖੋ ਸ਼ਾਇਦ ਕੇਰਲ ਦਾ ਜਿਹੜਾ ਉਹ ਨੌਜਵਾਨ ਹੀ ਮੁੰਡਾ ਹੈ ਜਿਹੜਾ ਐਕਟਰ ਬਣਿਆ ਉਹ ਦੇਖ ਲੋ ਕਿੰਨੇ ਵਧੀਆ ਫੈਸਲੇ ਕਰ ਰਿਹਾ ਜੀ ਉਹੀ ਮੁੱਖ ਮੰਤਰੀ ਦੀ ਕੁਰਸੀ ਤੇ ਹੈ
2: ਬਿਲਕੁਲ ਬਿਲਕੁਲ ਹਾਂਜੀ ਮੁਕੱਦਰ ਵੀ ਹੁਣ ਦੱਸੋ ਜੀ
1: ਜੀ ਮੁਕੱਦਰ
0: ਨਹੀਂ ਉਹ ਆਪਣਾ ਉਦਲਾ ਬਾਈ ਮੇਰਾ ਵੀ ਇਹੀ ਕੰਮ ਸੀ ਵੀ
1: ਆਵਾਜ਼ ਕੱਟਣ ਲੱਗ ਗਈ ਮੁਕੱਦਰ ਜੀ
0: ਹਾਂਜੀ ਮੈਂ ਹੁਣ ਠੀਕ ਹੈ ਜੀ
1: ਹਾਂਜੀ ਠੀਕ ਹੈ ਜੀ
0: ਮੇਰਾ ਇਹੀ ਕੰਸਰਨ ਹੈ ਵੀ ਘੱਟੋ ਘੱਟ ਆਪਾਂ ਜਿਹੜੇ ਪਿਛਲੇ ਵਾਲਿਆਂ ਨੂੰ ਨਾ ਜਿਹੜੇ ਉਹ ਵੀ ਸਾਡੇ ਸਾਹਮਣੇ ਹੀ ਮੁੱਕਰਦੇ ਪਏ ਨੇ ਹਰ ਇੱਕ ਗੱਲ ਤੋਂ
1: ਜੀ
0: ਉਹ ਤਾਂ ਮੈਂ ਤਾਂ ਅੱਗੇ ਸੈਣੀ ਬਾਈ ਜੀ ਨੂੰ ਕਈ ਵਾਰੀ ਮੈਂ ਹੱਸਦੇ ਹੋਏ ਕਹਿੰਦਾ ਵੀ ਚਲੋ ਆਪਾਂ ਵੋਟਾਂ ਪਾਈਆਂ ਮੈਂ ਪਾਈਆਂ ਹੋਰਾਂ ਨੇ ਪਾਈਆਂ
1: ਬਿਲਕੁਲ
0: ਉਹ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਚੁਣਦੇ ਤੁਸੀਂ ਜ਼ਿੰਮੇਵਾਰ ਹੋ ਸਾਡੀ ਤਾਂ ਕੋਈ ਗਲਤੀ ਹੋਈ ਨੀ ਹੈਗੀ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਸਾਰਾ ਕੁਛ ਕਰਨਾ ਸੀ ਵੀ ਤੁਹਾਡੇ ਤੋਂ ਜੇ ਲੋਕ ਸੈਟਿਸਫਾਈਡ ਨਹੀਂ ਸੀ ਹੈਗੇ ਤਾਂ ਹੀ ਤਾਂ ਉਹਨਾਂ ਨੇ ਲੋਕਾਂ ਨੇ ਚੁਣਿਆ
1: ਬਿਲਕੁਲ
0: ਤੁਸੀਂ ਉਲਟਾ ਕਹਿੰਦੇ ਵੀ ਇਹ ਤਾਂ ਲੋਕ ਜ਼ਿੰਮੇਵਾਰ
1: ਜੀ ਬਿਲਕੁਲ
0: ਇਸ ਕਰਕੇ ਬਾਈ ਜੀ ਇਹ ਸਾਰਾ ਮੈਂ ਤਾਂ ਉਹੀ ਗੱਲ ਇਸੇ ਗੱਲ ਕਰਕੇ ਵਾਰ ਵਾਰ ਕਹਿਣਾ ਚਲੋ ਮੇਰੀ ਗੱਲ ਦਾ ਕਈ ਵਾਰੀ ਚਲੋ ਹਾਸਾ ਮਜ਼ਾਕ ਵੀ ਚਲੋ ਤੂੰ ਵੀ ਤੁਸੀਂ ਲੈ ਲੈਂਦੇ ਹੋ ਵੀ ਉਹ ਵੋਟਾਂ ਵਾਲਾ ਬਾਈ ਜੀ ਗੱਲ ਇਹ ਹੈ ਵੀ ਕਿਹਨੂੰ ਕਿਹੜੇ ਪਾਸੇ ਜਾਈਏ ਬਾਈ
1: ਜੀ
0: ਮੈਂ ਮੈਨੂੰ ਇਹ ਨੀ ਮੈਨੂੰ ਸਭ ਪਤਾ ਹੈ ਵੀ ਇਹ ਵੋਟ ਸਭ ਤੋਂ ਵੱਡਾ ਅਧਿਕਾਰ ਸਾਡੇ ਕੋਲ ਆਮ ਬੰਦੇ ਕੋਲ ਵੋਟ ਦਾ ਭਾਵੇਂ ਉਹ ਅੰਬਾਨੀ ਕੋਲ ਹੈ ਤੇ ਭਾਵੇਂ ਸਾਡੇ ਕੋਲ
1: ਜੀ ਬਿਲਕੁਲ
0: ਅਸੀਂ ਉਹ ਅਧਿਕਾਰ ਦੇ ਬਰਾਬਰ ਹਾਂ
1: ਬਿਲਕੁਲ
0: ਪਰ ਇਹਨੂੰ ਪਾਈਏ ਕਿਹਨੂੰ ਚੁਣੀਏ ਜੀ
1: ਜੀ
0: ਇਹੀ 6 ਮਹੀਨਿਆਂ ਪਿੱਛੋਂ ਆ ਕੇ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਉਹ ਕਦੇ ਲੋਕਾਂ ਨੂੰ ਡਾਂਗਾ ਖਾਣ ਉਹ ਤੁਸੀਂ ਪਟਿਆਲੇ ਜਾਣਾ ਪੈਂਦਾ ਕਦੇ ਲੰਬੀ ਜਾਣਾ ਪੈਂਦਾ ਹੁਣ ਸੰਗਰੂਰ ਖਾਂਦੇ ਨੇ ਪਰ ਫਰਕ ਕੀ ਹੈ ਇੱਕ ਕੁੜੀ ਜਿਹੜੀ ਇਹਨਾਂ ਨੇ ਲਾਈ ਸੀ ਉਹ ਭੈਣ ਬਣਾ ਕੇ ਸਾਰੇ ਲੋਕਾਂ ਦੇ ਸਾਹਮਣੇ ਉਹ ਵੀਡੀਓ ਪਈਆਂ ਨੇ ਜਿਹਨੂੰ ਕਹਿੰਦੇ ਵੀ ਸਾਡੀ ਸਰਕਾਰ ਆ ਲੈਂਦੇ ਤੈਨੂੰ ਨੌਕਰੀ ਦੇਵਾਂਗੇ ਉਹਨੂੰ ਜਿੱਦਣ ਕੇਜਰੀਵਾਲ ਨੇ ਪੰਜਾਬ ਆਉਣਾ ਸਭ ਤੋਂ ਪਹਿਲਾਂ ਉਹਨੂੰ ਘਰ ਤਾੜਦੇ ਨੇ ਵੀ ਤੂੰ ਨਾ ਬਾਹਰ ਨਿਕਲ ਜੀ ਉਹੀ ਗੱਲ
1: ਜੀ
0: ਤੇ ਫਿਰ ਤੁਸੀਂ ਦੇਖੋ ਨਾ ਵੀ ਸਾਡੇ ਇੱਥੇ ਹਾਲਾਤ ਕੀ ਨੇ ਇਹਨਾਂ ਲੋਕਾਂ ਦੇ
1: ਬਿਲਕੁਲ
0: ਜਿਹੜੇ ਸਿਆਸੀ ਲੋਕ
1: ਬਿਲਕੁਲ
0: ਇਸੇ ਕਰਕੇ ਭਾਰਤ ਬਾਈ ਜੀ ਗੱਲ ਇਹ ਵੋਟਾਂ ਦਾ 5 ਸਾਲਾਂ ਬਾਅਦ ਆ ਜਾਂਦੀਆਂ ਨੇ ਵੀ ਕਦੇ ਇਹਨੂੰ ਪਾਲੋ ਕਦੇ ਉਹਨੂੰ ਪਾਲੋ ਪਰ ਹੁਣ ਵੀ ਇਹੀ ਹੁੰਦਾ ਵੀ ਪਾਣੀ ਕਿੰਨੂ ਹੈ ਮੇਰਾ ਤਾਂ ਉਹੀ ਇੱਕੋ ਹੀ ਕੰਸਰਨ ਹੈਗਾ ਵੀ ਉਹੀ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨਾਲ ਹੋਣ ਦਿਆ ਜੀ
1: ਬਿਲਕੁਲ
0: ਜਿਹਨਾਂ ਨੇ ਉਹਨਾਂ ਦਾ ਵਕਾਰ ਜਿਹਨਾਂ ਤੇ ਜ਼ਿੰਮੇਵਾਰੀ ਸੀ ਉਹਨਾਂ ਦਾ ਵਕਾਰ ਬਹਾਲ ਰੱਖਣ ਦੀ ਉਹੀ ਢਹਿ ਢੇਰੀ ਕਰਦੇ ਪਏ ਨੇ ਉਹਨਾਂ ਨੂੰ
1: ਬਿਲਕੁਲ
2: ਤਾਮਿਲਨਾਡੂ ਵਾਲੇ ਤੁਸੀਂ ਗੱਲ ਕਰਦੇ ਹੋ ਉਹ ਦੇਖੋ ਜੀ ਉਹ ਇੰਨਾ ਕੁ ਆਇਆ ਸੀ ਕੋਈ ਦਾਗ ਨੀ ਸੀ ਉਹਦੇ ਉੱਤੇ ਕੁਛ ਨੀ ਉਹ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਜੀ
1: ਹੈ
2: ਜੀ ਘਰੋਂ ਚਾਹੇ ਰੱਜਿਆ ਚਾਹੇ ਭੁੱਖਾ ਉਹ ਗੱਲ ਉਹ ਨੀ ਆਪਾਂ ਕਰਦੇ, ਪਰ ਉਹ ਅੱਜ ਬੇਦਾਗ ਹੋ ਕੇ ਉਹ ਜਿਹੜਾ ਫੈਸਲੇ ਲੈ ਰਿਹਾ ਨਿਰਪੱਖ ਲੈ ਰਿਹਾ ਜੀ ਉਹ
1: ਜੀ ਬਿਲਕੁਲ,
2: ਕਿਉਂਕਿ ਉਹਦੇ ਕਹਿੰਦੀ ਅਜੇ ਉਂਗਲ ਉੱਠਣੀ ਨਾ ਉੱਠਣੀ ਉਹਦੇ ਕਹਿੰਦੀ ਉਹ ਸਹੀ ਕਰ ਰਿਹਾ ਹੁਣ ਦੇਖੋ ਰਿਸ਼ਵਤ ਖੋਰ ਵਾਲੇ ਦੇ ਉੱਪਰ ਵੀ ਠੋਕਦੇ ਵੀ ਮੈਂ 12 ਸਾਲ ਲਈ ਅੰਦਰ ਜਾਏਗਾ ਜੇ
1: ਬਿਲਕੁਲ ਪ੍ਰਾਈਜ਼ ਰੱਖ
2: ਹੋਣਾ ਚਾਹੀਦਾ ਜੀ
1: ਜੀ
2: ਹਾਂ ਹੋਣਾ ਚਾਹੀਦਾ
1: ਜੀ
2: ਹਰ ਗੱਲ ਹੋਣੀ ਚਾਹੀਦੀ ਹੈ ਰਿਸ਼ਵਤ ਰੁਕੂਗੀ ਆਪੇ ਲੋਕ ਖੁਸ਼ ਲੋਕ ਆਪੇ ਖੁਸ਼ਹਾਲ ਹੋਣਗੇ ਜੀ
1: ਹੋਣਗੇ ਜੀ ਬਿਲਕੁਲ ਹੈ ਜੀ
2: ਹਨਾ ਉਹ ਫਿਰ ਇਹ ਕੰਮ ਇਹ ਵੀ ਕਰ ਸਕਦੇ ਇਹ ਵੀ ਤਾਂ ਬੇਦਾਗ ਆਏ ਸੀ
1: ਜੀ ਜਦ ਉਹ ਸੂਬੇ ਦਾ ਉਸ ਸੂਬੇ ਦਾ ਮੁੱਖ ਮੰਤਰੀ 7 ਗੱਡੀਆਂ ਲੈ ਕੇ ਤੁਰ ਜਾ ਸਕਦਾ ਕਿਤੇ ਵੀ ਚਲਿਆ ਜਾਂਦਾ ਤੇ ਇਹਨਾਂ ਨੂੰ ਕੀ ਆ ਮਤਲਬ ਕਿ 500-500 ਗੱਡੀਆਂ
2: ਉਹ ਕਹਿੰਦਾ ਵੀ ਇਹ ਇੱਕੇ ਲੈਨ ਬੰਦ ਹੋਣੀ ਚਾਹੀਦੀ ਹੈ
1: ਜੀ ਬਿਲਕੁਲ ਹੈ ਜੀ
2: ਵੀ ਸਾਰਾ ਰਾਹ ਨੀ ਬੰਦ ਹੋਣਾ ਚਾਹੀਦਾ
1: ਜੀ
2: ਉਹ ਜੋ ਕਹਿ ਕੇ ਆਇਆ ਇਹਦਾ ਕਰ ਰਿਹਾ ਕੱਲ ਦਾ ਨੀ ਪਤਾ ਪਰ ਇਹਦਾ ਇਹਦਾ ਕਹਿੰਦੇ ਕੀ ਸੀ ਤੇ ਕਰਦੇ ਕੀ ਨੇ
1: ਜੀ ਬਿਲਕੁਲ
2: ਇੱਥੇ ਅੱਜ ਤੱਕ ਮਾਨ ਸਾਹਿਬ 4 ਸਾਲ ਦੇ ਗਾਲਾ ਉਹਨਾਂ ਨੂੰ ਕੱਢੀ ਜਾਂਦੇ ਉਹਨਾਂ ਨੂੰ ਦੋਸ਼ ਲਾਈ ਜਾਂਦੇ ਭਾਈ ਜੇ ਉਹ ਇੰਨੇ ਮਾੜੇ ਤਾਂ ਤੁਹਾਨੂੰ ਲੈ ਕੇ ਆਏ ਤੁਸੀਂ ਤਾਂ ਕੋਈ ਆਪਦੀ ਛਾਪ ਛੱਡ ਕੇ ਜਾਓ
1: ਜੀ
2: ਇਹ ਕਹਿੰਦੇ ਨੀ ਪੱਥਰ ਰੱਖਦੇ ਜੀ ਪਾਣੀ ਡੁੱਬੇ ਨਾ ਤੇਰਾ 4 ਸਾਲ ਦਾ ਡੁੱਬਿਆ ਬਾਦਲ ਸਾਹਿਬ ਦਾ ਚੱਲ ਕਿਤੇ ਪੁਰਾਣਾ ਡੁੱਬਿਆ ਹੋਊਗਾ ਉਹੀ ਗੱਲ ਹੈ ਨਾ ਵੀ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਕੱਟ ਕੇ ਨਾ
1: ਬਿਲਕੁਲ
2: ਇਸ ਕਰਕੇ ਤਾਂ ਗੁੱਸਾ ਤਾਂ ਇਹਨਾਂ ਦੇ ਜਾਂ ਜ਼ਿਆਦਾ ਆਇਆ ਭਾਈ ਤੁਹਾਨੂੰ ਤਾਂ ਹੀ ਤਾਂ ਲੈ ਕੇ ਆਏ ਸੀ ਨਾ
1: ਬਿਲਕੁਲ ਹੈ ਜੀ
2: ਜੈ ਜੈ ਜੀ ਪਰ
3: ਮਾਨ ਸਾਹਿਬ ਦੇਖੋ ਮਾਨ ਸਾਹਿਬ ਨੇ ਤਾਂ ਔਜਲਾ ਬਾਈ ਜੀ ਉਹੀ ਮੋਦੀ ਵਾਲਾ ਪੈਟਰਨ ਚੱਕਿਆ ਹੋਇਆ ਉਹ ਨਹਿਰੂ ਨੂੰ ਕੱਢੀ ਆਉਂਦੇ ਨੇ ਗਾਲਾਂ ਇਹ ਪਿਛਲਿਆਂ ਨੂੰ ਕੱਢੀ ਆਉਂਦੇ ਨੇ ਆਪਣਾ ਵਿੰਦੇ ਨੀ ਉਹੀ ਗੱਲ ਵੀ ਕਰਦੇ ਪਏ
2: ਜਿੱਥੇ ਵੀ ਜਾਂਦੇ ਨੇ ਲੋਕ ਮਿਲਣੀ ਹੈ ਕਾਹਦੀ ਲੋਕ ਮਿਲਣੀ ਹੈ ਜਹਾਜ਼ ਚ ਤੂੰ ਆਉਣਾ ਬਹਿਣਾ ਮੰਜੇ ਤੇ ਇਹ ਕੀ ਦਿਖਾਵਾ ਫਿਰ ਉੱਥੇ ਖੜ ਕੇ ਕੀ ਗੱਲਾਂ ਕਰਨੀਆਂ ਠੀਕ ਆ ਤੂੰ ਪਿੰਡਾਂ ਦੇ ਵਿੱਚ ਰਿਹਾ ਜਿੱਥੇ ਦੀ ਤੂੰ ਲੰਘਦਾ ਸੀ ਸ਼ੋਅ ਕਰਨ ਜਾਂਦਾ ਸੀ ਪਿੰਡਾਂ ਦੇ ਨੂੰ ਆਵੇ ਉਹੀ ਇੱਥੋਂ ਦੀ ਮੈਂ ਲੰਘਦਾ ਰਿਹਾ ਰਹੇ ਆਊਗਾ ਭਾਈ ਪੰਜਾਬ ਆ ਇਹ ਕੋਈ ਮਤਲਬ ਉਹ ਤਾਂ ਹੈ ਨੀ ਬਹੁਤ ਵੱਡੀ ਸਟੇਟ
1: ਉੱਤਰ ਪ੍ਰਦੇਸ਼ ਵੀ ਕਦੇ ਗਏ ਨੀ ਉਹੀ ਗਲੀਆਂ ਨਾਲੀਆਂ ਨੇ ਜਿਹੜੀਆਂ ਕਹਿੰਦੇ ਪੱਕੀਆਂ
2: ਕਰੋ ਲੱਗਦੇ ਰਹੇ ਆ
1: ਜੀ
2: ਆ ਤੂੰ ਇੱਕ ਤੂੰ ਸਟੇਜ ਕਲਾ ਕਲਾਕਾਰ ਸੀ ਪਿੰਡਾਂ ਵਾਲਾ ਕਲਾਕਾਰ ਸੀ ਪਿੰਡਾਂ 'ਚ ਜਾਂਦਾ ਸੀ ਲੰਘਦਾ ਸੀ ਇਲਾਕੇ 'ਚ ਮੈਂ ਇੱਧਰ ਤੁਰਮਰੀ ਜੀ ਇੱਧਰ ਪੰਜਰੁੱਖਾ ਹੁੰਦਾ ਸੀ ਇੱਧਰ ਦਿੱਤੂਪੁਰ ਸੀਗਾ ਜੀ ਐਂ ਜਾ ਕੇ ਮੈਂ ਨਾਭੇ ਪਹੁੰਚ ਜਾਂਦੇ ਲੋ ਜੀ
1: ਪੂਰੇ ਬੈਠੇ ਔਜਲਾ ਸਾਹਿਬ ਹੁਣ ਤੁਹਾਨੂੰ ਕਿੰਨਾ ਚਿਰ ਇੱਥੇ ਹੋ ਗਿਆ ਅਮਰੀਕਾ ਨੂੰ ਮੈਨੂੰ ਕਿੰਨਾ ਚਿਰ ਹੋ ਗਿਆ ਕਿ ਆਪਾਂ ਨੂੰ ਪਿੰਡ ਦੀਆਂ ਗਲੀਆਂ ਭੁੱਲ ਗਈਆਂ ਨੇ ਜਾਂ ਜਿਹੜੇ ਪਿੰਡ ਖੇਡਣ ਜਾਂਦੇ ਸੀ ਜਾਂ ਕਿਤੇ ਜਾਂਦੇ ਸੀ ਉਹ ਗਰਾਊਂਡਾਂ ਭੁੱਲ ਗਈਆਂ ਨੇ ਹੈ
2: ਸਰਹੰਦ ਤੋਂ ਨਾਭੇ ਹੀ ਜਾਣਾ
1: ਜੀ
2: ਸਰਹੰਦ ਤੋਂ ਨਾਭੇ ਹੀ ਜਾਣਾ ਤੂੰ ਹੋਰ ਕਿੱਥੇ ਜਾਣਾ ਇੱਧਰ ਦੀ ਜਾਏਗਾ ਹੋਰ ਕਿੱਥੇ ਦੀ ਜਾਏਗਾ
1: ਬਿਲਕੁਲ
2: ਪੰਜਾਬ ਦੇ ਵਿਕਾਸ ਦੀਆਂ ਗੱਲਾਂ ਨੇ ਮੇਰਾ ਦੋਸਤ ਹੈ ਇੱਕ ਉਹਦਾ ਟਵਾਣਾ ਗੋਤ ਸੀ ਜੀ ਉਹ ਇੱਥੇ ਰਹਿੰਦਾ ਹਡਾੜੀ ਆ ਮੁੰਡਾ ਉਤਰਨਾ ਇਹ ਮੈਂ ਸੁਣ ਕੇ ਹੈਰਾਨ ਵੀ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ
1: ਉਹ ਪੁੱਛਾਂ ਦੇਣ ਵਾਲਾ ਕੰਮ ਕਰਦੇ ਆ ਬਾਬਿਆਂ
3: ਕੱਲ ਪਰਸੋਂ ਇੱਕ ਰੀਲ ਭੇਜੀ ਸੀ ਜਿਹ ਚ ਭਗਵੰਤ ਮਾਨ ਉੱਥੇ ਸਟੇਜ ਤੇ ਖੜਾ ਹੈ ਇੱਕ ਲੇਡੀਜ਼ ਦੇ ਸਾਹਮਣੇ ਖੜੀ ਹੈ ਉਹਨੂੰ ਕਹੀ ਜਾਂਦਾ ਵੀ 1000 ਰੁਪਇਆ ਆਉਣਾ ਤੁਹਾਡੇ ਮਹੀਨੇ ਇਸ ਵਾਰੀ ਤੇ ਕੀ ਦਊਂਗੇ ਤੇ ਕੀ ਲਾਉਂਗੇ ਕਹਿੰਦਾ ਸੂਟ ਲਵਾਂਗੇ ਜੀ ਵੀ 1000 ਰੁਪਇਆ ਕਹਿੰਦਾ ਹੋਰ ਪਾ ਦਈਏ ਉਹਦਾ ਕੀ ਲਾਉਂਗੇ ਉਹ ਅੱਗੇ ਖੜੀ ਆ ਉਹੀ ਗੱਲ ਉਹ ਅਸੀਂ ਮੇਕਅਪ ਦਾ ਸਮਾਨ ਲਵਾਂਗੇ ਜੀ
1: ਜੀ
3: ਫਿਰ ਤੁਹਾਨੂੰ ਕਹਿੰਦਾ 3 ਮਹੀਨੇ ਦਾ ਇਕੱਠਾ ਪਾ ਦਈਏ ਹੈ ਆਹ ਲੋ ਕਹਿੰਦਾ ਫਿਰ ਮੇਰਾ ਐਲਾਨ ਹੋ ਗਿਆ ਕਹਿੰਦਾ ਇੱਥੋਂ 3 ਮਹੀਨੇ ਦਾ ਕਹਿੰਦਾ ਮੈਂ ਇਕੱਠਾ ਪਾਉਣਾ ਵਾ ਇੱਕ ਪਾਸੇ ਆ ਪਿਛਲੇ ਦਿਨੀ ਰਿਪੋਰਟ ਛਾਇਆ ਹੋਈ ਹੈ ਵੀ ਪੰਜਾਬ ਦੀ ਆਮਦਨ ਨਾਲੋਂ ਜਿਹੜਾ ਖਰਚਾ ਹੈ ਉਹ 2-3-2-3.5% ਵਧਿਆ ਹੋਇਆ ਹੈ ਆਮਦਨ ਘੱਟ ਹੈ ਖਰਚਾ ਵਧਿਆ ਹੋਇਆ
1: ਉਹ ਨਾਲੇ ਬਾਈ ਜੀ ਇਹ ਵੀ ਸਾਰਾ
2: ਕੁਝ ਸੈਂਟਰ ਤੋਂ ਆ ਜਿਹੜੇ ਪੈਸੇ ਦੇਣੇ ਆ ਜਿਹੜਾ ਚਾਹੇ 1 ਪਾ ਦੇਣ ਚਾਹੇ 3 ਪਾ ਦੇਣ ਉਹ ਕਰਜ਼ਾ ਲੈ ਕੇ ਦੇਣਾ ਤੁਹਾਡੇ ਕੋਲ ਕਿਹੜਾ ਜਮਾ ਪੈਣਾ ਦਿਖਾ ਦੋ ਵੀ ਆ ਜਮਾ ਪੈਣੇ ਸਾਡੇ ਕੋਲ ਵਾਧੂ ਆਮਦਨ ਆ ਗਈ ਇਸ ਪਾਸੋਂ ਅਸੀਂ ਸਰੋਤਾਂ ਤੋਂ ਇਕੱਠੇ ਕਰ ਲਈ
1: ਨਾਲੇ ਆਪਣੇ ਔਜਲਾ ਸਾਹਿਬ ਤੇ ਮੁਕੱਦਰ ਜੀ ਇੱਥੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਤੇ ਜੇ ਜਿਹੜਾ ਬੰਦਾ ਭੁੱਖਾ ਜਿਹੜਾ ਜ਼ਰੂਰਤਮੰਦ ਆ ਨਾ ਉਹ ਤਾਂ ਕਹੂਗਾ ਕਿ ਮੈਂ ਘਰ ਦੇ ਵਿੱਚ ਦਾਲਾਂ ਪਾਉਂਗਾ ਜਾਂ ਕੋਠਾ ਪਾਉਂਗਾ ਜਾਂ ਬਾਲੇ ਪਾਉਣ ਵਾਲੇ ਪਏ ਨੇ ਉਹ ਪਾਉਂਗਾ
3: ਲੋੜ ਮੁਤਾਬਕ ਬਿਲਕੁਲ
2: ਮੇਕਅਪ ਲਊ
1: ਮੇਕਅਪ ਪੈਂਦੀ ਆ ਮੋਰੇ ਲਊਂਗੀ
2: ਨਹੀਂ ਫਿਰ ਠੀਕ ਹੈ ਫਿਰ ਜੇ ਬੰਦੇ ਪੈਸੇ ਲੈ ਕੇ ਬੋਤਲ ਲੈ ਲੈਣਗੇ ਕੋਈ ਗੱਲ ਨੀ ਫਿਰ ਮੇਕਅਪ ਨੇ ਵੀ ਲੈਣਾ ਦੂਜੇ ਉਤਰ ਜਾਂਦੀ ਹੈ ਕੋਈ ਗੱਲ ਨੀ ਫਿਰ ਇੱਕੋ ਹੀ ਚੀਜ਼ ਹੈ ਫਿਰ
1: ਜੀ
2: ਦੱਸੋ ਮੇਕਅਪ ਲਊਗੀ 1000 ਰੁਪਇਆ ਲੈ ਕੇ
3: ਤੁਸੀਂ ਸਵੇਰੇ ਵੀ ਲਿਖਣ ਦੇ ਟਵਾਣਾ ਸਾਹਿਬ ਦੇ ਉਹਦੇ ਚ ਵੀ ਤੁਹਾਡੇ ਘਰ ਵਾਲੇ ਨਕੰਮੇ ਨੇ ਫਿਰ ਜਿਹਦੇ ਨਾਲ ਤੁਸੀਂ ਵਿਆਹੀਆਂ ਆਈ ਹੋ ਤੇ ਤੁਹਾਨੂੰ ਮੇਕਅਪ ਨੂੰ ਦਵਾ ਸਕਦੇ ਤੇ ਫਿਰ ਦੁਰਫਿੱਟੇ ਨੂੰ ਤੁਹਾਡੇ ਮੁੱਖ ਮੰਤਰੀ ਨੂੰ ਦਵਾਣਾ
2: ਨਹੀਂ ਮੈਂ ਤਾਂ ਕਿਹਾ ਗੱਲ ਆਈ ਸੀ ਵੀ ਭਾਈ ਜੇ ਤੁਹਾਡੇ ਕੁੜੀਆਂ ਨੇ ਕਰਜ਼ਾ ਲਿਆ ਘਰ ਵਾਲੇ ਨਿਕੰਮੇ ਹੀ ਨੇ ਆ ਤਾਂ ਹੱਥ ਮਾਰੇ ਥੱਪੜ ਦੋ ਤੂੰ ਇਹਦੇ ਮੂਹਰੇ 3000 ਰੁਪਏ ਹੱਥ ਜੋੜੀ ਖੜੀ ਹੈ ਇਹਦੇ ਮੂਹਰੇ ਤੂੰ 3000 ਰੁਪਏ 3000 ਦਾ ਕੀ ਆਉਂਦਾ ਪਰ ਮਕੰਦਰ ਵੀ ਦੱਸ ਮੈਨੂੰ ਦੇਸੀ ਘਿਓ ਨੀ ਆਉਂਦਾ ਹੋਣਾ 2 ਕਿਲੋ ਹੈ ਕੀ ਕਿੱਥੇ ਲਿਆ ਕੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਕੰਮ ਨਾ ਕਰਿਓ ਮੇਕਅਪ ਦਾ ਸਮਾਨ ਮੁੱਖ ਮੰਤਰੀ ਤੋਂ ਲਿਓ
1: ਜੀ
2: ਤੁਹਾਨੂੰ ਸਾਰਾ ਲਵੇੜੂ ਦੇਖਦੇ ਆ, ਇੱਕ ਵਾਰੀ ਹੋਰ ਬਣਾ ਦੋ, ਕੱਲਾ ਮੂੰਹ ਲਿਬੜੂ ਫਿਰ ਸਾਰਾ ਹੀ ਲਵੇੜੂ ਤੁਹਾਨੂੰ ਇੱਕ ਵਾਰੀ ਹੋ ਲਿਆ। ਧੰਨਵਾਦ ਜੀ,
1: ਬਿਲਕੁਲ ਥੈਂਕ ਯੂ ਜੀ ਔਜਲਾ ਸਾਹਿਬ, ਸ਼ੁਕਰੀਆ ਵਿਚਾਰਾਂ ਲਈ ਜੀ। ਮੁਕੱਦਰ ਜੀ ਕੁਝ ਕਹਿਣਾ ਚਾਹੋਗੇ ਹੋਰ?
3: ਠੀਕ ਆ ਭਾਰਜੀ ਭਾਈ, ਮੈਂ ਤਾਂ ਇਹੀ ਗੱਲ ਕਹਿਣਾ, ਭਾਵੇਂ ਵੇਖੋ ਵਿਰੋਧੀ ਧਿਰਾਂ ਨੇ ਭਾਵੇਂ ਮੰਨ ਲਓ ਰਾਜ ਕਰਦੀ ਧਿਰ ਹੈ
1: ਜੀ,
3: ਵੀ ਅਸੀਂ ਘੱਟੋ ਘੱਟ, ਮੈਂ ਸਗੋਂ ਨਾ ਮੇਰੀ ਹਰ ਵਾਰੀ ਇਹ ਗੱਲ ਹੁੰਦੀ ਆ ਵੀ ਜਿਹੜਾ ਇਹ ਦਾਅਵਾ ਕਰਦੇ ਨੇ ਨਾ ਜਿੰਨੀਆਂ ਵੀ ਪਾਰਟੀਆਂ ਨੇ, ਵੀ ਇਹ ਸਾਡਾ ਪੱਕਾ ਕੈਡਰ ਹੈ
1: ਜੀ,
3: ਜੇ ਕਿਤੇ ਉਹ ਇਹਨਾਂ ਨੂੰ ਜ਼ਿੰਮੇਵਾਰ ਮੰਨ ਲਓ ਕਰਨਾ ਸ਼ੁਰੂ ਕਰਦੇ ਨਾ, ਉਹ ਇਹਨਾਂ ਤੇ ਸਵਾਲ ਭਾਵੇਂ ਜਦੋਂ ਇਹ ਸੱਤਾ ਚ ਹੁੰਦੇ ਨੇ ਭਾਵੇਂ ਵਿਰੋਧੀ ਧਿਰ ਤੇ ਹੁੰਦੇ ਨੇ
1: ਜੀ,
3: ਜਦੋਂ ਇਹ ਗਲਤ ਹੈ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਣਾ ਤੇ ਉਹ ਸੁਧਾਰ ਤਾਂ ਹੀ ਹੁੰਦਾ ਜਦੋਂ ਮੰਨ ਲਓ ਆਪਣੇ ਬੰਦੇ ਜਿਹੜੇ ਹੁਣ ਮੈਨੂੰ ਮੇਰੇ ਨਾਲ ਮੈਂ ਗਲਤ ਆ, ਮੇਰੇ ਨਾਲ ਪੰਜ ਚਾਰ ਜੁੜੇ ਮੈਨੂੰ ਕਹਿਣ ਲੱਗ ਜਾਣ ਵੀ ਤੂੰ ਆਹ ਗਲਤ ਹੈ
1: ਜੀ,
3: ਫਿਰ ਮੈਨੂੰ ਸੋਚਣਾ ਪਊਗਾ। ਜੇ ਮੇਰੇ ਨਾਲ ਜੁੜੇ ਉਹੀ ਗੱਲ ਉਹ ਮੇਰੀ ਤਰੀਫਾਂ ਦੀ ਪੁਲ ਬੰਨੀ ਜਾਣਗੇ ਵੀ ਵਾਹ ਵੀ ਵਾਹ ਤੇਰਾ ਤਾਂ ਕੋਈ ਉਹੀ ਗੱਲ ਹੈ ਹੀ ਨੀ,
1: ਬਿਲਕੁਲ
3: ਫਿਰ ਉਹਨੂੰ ਕੀ ਲੋੜ ਹੈ ਸੁਧਾਰ,
1: ਕੋਈ ਲੋੜ ਨਹੀਂ ਜੀ, ਬਿਲਕੁਲ।
3: ਇਸੇ ਕਰਕੇ ਜਿੰਨੇ ਜੁੜੇ ਹੋਏ ਭਗਤ ਨੇ ਇਹ ਤਾਂ ਉਹੀ ਗੱਲ ਹੈ ਵੀ ਉਹ ਦੂਜਿਆਂ ਨਾਲ ਲੜਨ ਲੱਗ ਜਾਂਦੇ ਨੇ ਵੀ ਤੁਸੀਂ ਸਾਡੇ, ਹੁਣ ਗੱਲ ਤਾਂ ਮੈਂ ਉਹ ਤਾਂ ਹੀ ਤੁਹਾਨੂੰ ਕਹੀ ਸੀ ਵੀ ਜਥੇਦਾਰ ਵਾਲੀ ਗੱਲ ਤੇ ਦੋਵੇਂ ਤਰ੍ਹਾਂ ਬਰਾਬਰ ਨੇ, ਉਹ ਵੀ ਓਨਾ ਹੀ ਕਸੂਰਵਾਰ ਨੇ, ਇਹ ਵੀ ਓਨਾ ਹੀ ਕਸੂਰਵਾਰ ਨੇ ਜਿਹੜੇ ਅੱਜ ਦਾਅਵਾ ਕਰਦੇ ਨੇ ਵੀ ਇਹ ਪੰਥ ਦੋਖੀ ਨੇ। ਗੱਲ ਤਾਂ ਉਹੀ ਹੈ ਭਗਵੰਤ ਮਾਨ ਤਾਂ ਮੰਨ ਲਓ ਓਨੇ ਉਹਦੀ ਵੀਡੀਓ ਉਹ ਤਾਂ ਹੋ ਗਿਆ ਪੰਥ ਦੋਖੀ
1: ਜੀ,
3: ਤੇ ਤੁਸੀਂ ਉਹੀ ਗੱਲ ਚਾਰ ਕੁ ਦਿਨਾਂ ਪਿੱਛੋਂ ਜਾ ਕੇ ਮੁੱਕਰ ਗਏ, ਤੁਸੀਂ ਹੋ ਗਏ ਪੰਥਕ
1: ਜੀ।
3: ਜਿਹੜਾ ਕੋਈ ਅਕਾਲੀ ਦਲ ਨੂੰ, ਮੈਂ ਭਾਰਜੀ ਬਾਈ ਜੀ ਯਕੀਨ ਜਾਣਿਓ ਮੈਂ 12 ਤੱਕ ਵੋਟ ਪਾਈ ਹੈ ਅਕਾਲੀ ਦਲ ਨੂੰ ਪਾਈ ਹੈ
1: ਜੀ, ਬਿਲਕੁਲ
3: ਇਹ ਯਕੀਨ ਜਾਣਿਓ, ਪਰ ਹੁਣ ਇਹ ਥੋੜੀ ਹੈ ਵੀ ਜੇ ਹੁਣ ਪਾਈ ਹੈ ਤਾਂ ਉਹੀ ਗੱਲ ਹੈ ਵੀ ਹੁਣ
1: ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਵੀ ਆ ਰਹੇ ਨੇ ਜੀ, ਬਾਘਾ ਪੁਰਾਣਾ ਤੋਂ ਮੇਰੇ ਖਿਆਲ ਨਾਲ ਆ ਰਹੇ ਨੇ, ਉਹ ਕਹਿੰਦੇ ਸੀਗੇ ਸ਼ਾਇਦ,
3: ਬਿਲਕੁਲ ਨਹੀਂ ਨਹੀਂ ਆਉਣ ਚੰਗੇ ਬੰਦੇ ਆਉਣ, ਆਪਾਂ ਤੇ ਆਸ ਕਰਦੇ ਆ ਆਪਣੀ ਕਿਸੇ ਨਾਲ ਜੁੜੇ ਵੀ ਹੈਗੇ ਨੇ ਉਹ ਗਲਤ ਨੂੰ ਗਲਤ ਕਹਿਣ, ਰੱਬ ਬਣਾ ਲਈ ਫਿਰ ਰੱਬ ਨੂੰ, ਰੱਬ ਨੇ ਤਾਂ ਰੱਬ ਵਾਂਗੂ ਬਿਹੇਵ ਕਰਨਾ ਜੀ,
1: ਬਿਲਕੁਲ
3: ਇਹਨਾਂ ਨੂੰ ਆਪਣੇ ਲੀਡਰਾਂ ਦੇ ਤੌਰ ਵੀ ਇੱਕ ਮੰਨ ਲਓ ਵੀ ਅਸੀਂ ਆਪਣੀ ਸਾਡੇ ਟੈਕਸ ਦੀ ਕਮਾਈ ਤੇ ਸਾਰਾ ਦਿਨ ਗੱਡੀਆਂ ਤੇਲ ਜਹਾਜ਼ਾਂ ਤੇ ਫਿਰਦੇ ਨੇ, ਅਸੀਂ ਇਹਨਾਂ ਨੂੰ ਜ਼ਿੰਮੇਵਾਰ ਬਣਾਈਏ ਤੇ ਅਸੀਂ ਤੁਹਾਨੂੰ ਚੁਣਿਆ, ਤੁਸੀਂ ਵੀ ਸਾਡੇ ਰੋਜ਼ ਦੀ ਖੂਨ ਪਸੀਨੇ ਦੀ ਕਮਾਈ ਤੇ ਤੁਸੀਂ ਚੱਲਦੇ ਹੋ
1: ਜੀ, ਬਿਲਕੁਲ ਹੈ ਜੀ,
3: ਤੇ ਅਸੀਂ ਤਾਂ ਉਹੀ ਗੱਲ ਹੈ ਵੀ ਉਹ ਆਏ ਆਏ ਪਹਿਲਾਂ ਉਹ ਬਾਅਦ ਚੋਂ ਹੁੰਦੇ ਨੇ ਫੋਟੋਆਂ ਖਿਚਾਉਣਾ ਤਾਂ ਲਾਲਾ ਲਾਲਾ ਤੇ ਬੀਜੇ ਦੀ ਜਿਹੜੇ ਪਾਲ ਕੋਈ ਪੁੱਛਣਾ ਨੀ ਇਹਨਾਂ ਨੂੰ,
1: ਬਿਲਕੁਲ
3: ਤੇ ਫਿਰ ਭਾਵੇਂ ਜਿਹਨੂੰ ਮਰਜ਼ੀ ਚੁਣ ਕੇ ਲੈ ਉਹ ਅਗਲਾ ਕੋਈ ਵੀ ਹੈ ਫਿਰ ਉਹ ਰੱਬ ਨੂੰ ਵੀ ਬਿਹੇਵ ਕਰੂਗਾ ਨਾ,
1: ਬਿਲਕੁਲ ਹੈ ਜੀ,
3: ਠੀਕ ਹੈ ਭਾਜੀ,
1: ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ ਜੀ ਦੋਸਤੋ। ਲੋ ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ। ਆਪਣੇ ਅਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਜੀ ਕਿ ਸ਼ਗਨ ਸਕੀਮ ਬੀਬੀਆਂ ਲਈ, ਬੱਸ ਸਫ਼ਰ ਫ੍ਰੀ ਬੀਬੀਆਂ ਲਈ, 1,000-1,500 ਰੁਪਇਆ ਬੀਬੀਆਂ ਲਈ, ਯਾਰ ਸਰਕਾਰਾਂ ਨੂੰ ਦੱਸੋ ਵੋਟ ਸਾਡੀ ਬੰਦਿਆਂ ਦੀ ਵੀ ਹੈਗੀ ਹੈ ਕਹਿੰਦੇ ਸੀ ਜੀ, ਤੇ ਇਹ ਤਾਂ ਤੁਸੀਂ ਦੱਸਣਾ ਜੀ ਭਾਈ, ਹੁਣ ਦੱਸਿਓ ਭਾਈ ਹਾਂ ਸਾਡੀ ਵੀ ਵੋਟ ਹੈਗੀ ਆ ਭਾਈ। ਵੈਸੇ ਦੇਖੋ ਜੀ ਜੋ ਮਰਜ਼ੀ ਹੈ, ਚਾਹੇ ਬੀਬੀਆਂ ਨੂੰ ਦੇ ਲਓ ਚਾਹੇ ਬੰਦਿਆਂ ਨੂੰ ਦੇ ਲਿਓ, ਪਰ ਕਰਜ਼ਾਈ ਜਿਹੜਾ ਤੁਸੀਂ ਆਪ ਹੀ ਹੋਣਾ ਹੈ, ਮੁਲਕ ਸੂਬਾ ਕਰਜ਼ਾਈ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਹੋਵਾਂਗੇ, ਉਹਦੇ ਤੋਂ ਚੰਗਾ ਭਾਈ ਇਹਨਾਂ ਚੀਜ਼ਾਂ ਤੋਂ ਆਪਾਂ ਥੋੜਾ ਜਿਹਾ ਪਰਹੇਜ਼ ਹੀ ਕਰੀਏ, ਜੇ ਫ੍ਰੀ ਦੀਆਂ ਚੀਜ਼ਾਂ ਦੇ ਰਹੇ ਨੇ ਤੇ ਉਹਨਾਂ ਨੂੰ ਕਹੋ ਭਾਈ ਆਹ ਚੁੱਕੋ ਆਪਣੀਆਂ ਚੀਜ਼ਾਂ, ਅਸੀਂ ਨਹੀਂ ਲੈਣੀਆਂ, ਅਸੀਂ ਮਿਹਨਤ ਮੁਸ਼ਕਤ ਕਰਨ ਵਾਲੇ ਲੋਕ ਆ, ਕਿਰਤ ਦੇ ਵਿੱਚ ਵਿਸ਼ਵਾਸ ਰੱਖਦੇ ਆ, ਤੇ ਸਾਨੂੰ ਰੋਜ਼ਗਾਰ ਦਵੋ ਤੇ ਅਸੀਂ ਆਪੇ ਕਿਰਤ ਕਰ ਲਾਂਗੇ, ਆਪਣੇ ਜੋਗਾ ਆਪ ਕਮਾ ਲਾਂਗੇ, ਤੇ ਉਹ ਗੱਲਾਂ ਬਾਤਾਂ ਮਾਨ ਸਾਹਿਬ ਕਹਿੰਦੇ ਵੀ ਆਏ ਨੇ ਪਹਿਲਾਂ, ਪਰ ਉਹ ਹੁਣ ਜਿਹੜੀਆਂ ਹੋਰ ਪਾਸੇ ਨੂੰ ਤੁਰ ਪਈਆਂ। ਗੁਰੀ ਮਾਨ ਜੀ ਜੁੜੇ ਹੋਏ ਨੇ, ਮੁਕੱਦਰ ਔਲਖ ਸਾਹਿਬ ਗ੍ਰੇਟ ਕਹਿੰਦੇ ਜੀ, ਪਸੰਦ ਕਰਦੇ ਨੇ ਗੱਲਬਾਤ, ਜਗਤਾਰ ਭਾਰਤ ਜੀ, ਸ਼ੈਲੀ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ, ਨਾਲ ਨਾਲ ਆ ਰਹੇ ਨੇ। ਇਸੇ ਕਰਕੇ ਕਹਿੰਦੇ ਪੱਕਾ ਜਥੇਦਾਰ ਨਹੀਂ ਲਾਉਂਦੇ, ਸ਼ੈਲੀ ਜੀ ਲਿਖਦੇ ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਕਹਿੰਦੇ ਲਾਉਂਦੇ। ਤੇ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਦੇ ਸੁਨੇਹੇ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਆਸ਼ੀਰਵਾਦ ਦੇ ਰਹੇ ਨੇ। ਨਾਲੇ ਕਹਿੰਦੇ ਬਿਲਕੁਲ ਸਹੀ ਸੈਣੀ ਸਾਹਿਬ, ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ, ਤੇ ਭਾਈ ਉਥੋਂ ਫਿਰ ਤੁਹਾਨੂੰ ਪਤਾ ਹੈ ਤੁੱਕੇ ਹੀ ਮਿਲਣੇ ਆ, ਜੋ ਬੀਜੋਗੇ ਉਹੀ ਵੱਢੋਗੇ, ਕੰਡੇ ਵੀ ਨਾਲ ਮਿਲਣੇ ਆ। ਤੇ ਇਸੇ ਤਰ੍ਹਾਂ ਬਹੁਤ ਵਧੀਆ ਗੱਲਬਾਤ ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ, ਸ਼ੁਕਰੀਆ ਜੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਜੋ ਹੋਈ ਹੈ। ਤੇ ਨਾਲ ਦੀ ਨਾਲ ਆਪਣੇ ਮੁਕੱਦਰ ਜੀ ਦਾ ਸੁਨੇਹਾ ਸੀਗਾ, ਕਹਿੰਦੇ ਕੋਈ ਸ਼ੱਕ ਨਹੀਂ ਮੈਨੂੰ ਕਿਸੇ ਪਿਆਰੇ ਸੱਜਣ ਨੇ ਇਸੇ ਮਸਲੇ ਦੇ ਉੱਤੇ ਕੋਈ ਗੱਲ ਬਾਤ ਭੇਜੀ ਹੈ, ਜੇ ਸ਼ੰਮੀ ਬਾਈ ਜੁੜੇ ਐਤਵਾਰ ਨੂੰ ਤਾਂ ਜ਼ਰੂਰ ਸੁਣਾਵਾਂਗਾ। ਉਹ ਗੱਲ ਠੀਕ ਹੈ, ਪਰ ਜਿੱਥੇ ਚੋਪੜੀਆਂ ਮਿਲਦੀਆਂ ਉੱਥੇ ਵੀ ਲੋਕ ਰੋਂਦੇ ਵੇਖੇ ਨੇ। ਤੇ ਅੱਛਾ ਜੀ, ਗੀਤਾਂ ਦੀ ਗੱਲ ਹੋ ਰਹੀ ਹੈ। ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ, ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਤੋਂ ਜੀ। ਤੇ ਹਰਜਿੰਦਰ ਜੀਰਾ ਜੀ ਕਹਿੰਦੇ ਨੇ ਮੁਕੱਦਰ ਜੀ ਦੇ ਸੁਨੇਹੇ ਨੇ, ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ, ਏਡਾ ਮਸਲਾ ਨਹੀਂ ਸੀ ਰੋਟੀ ਦਾ। ਤੇ ਹੁਣ ਠੰਡ ਹੋ ਗਈ ਹੈ, ਰਾਤ ਹੈਗੀ ਆ ਭਾਈ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ। ਤੇ ਲੋ ਦੋਸਤੋ, ਸੁਨੇਹੇ ਤੁਹਾਡੇ ਅੱਗੇ ਜਾ ਕੇ ਮੈਂ ਜ਼ਰੂਰ ਲਵਾਂਗਾ। ਦਵਿੰਦਰ ਭਾਰਤ ਜੀ ਜੁੜੇ ਹੋਏ ਨੇ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਦੁਆਬਾ ਰੇਡੀਓ ਦੀ ਟੀਮ, ਤੇ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰੇ ਭੇਜ ਰਹੇ ਨੇ ਜੀ। ਤੇ ਲੋ ਗੱਲਬਾਤ ਕਰਦੇ ਆ ਦੋਸਤੋ, ਕੋਕਰੋਚ ਪਾਰਟੀ ਦੀ ਥੋੜੀ ਜਿਹੀ ਕਰ ਲਈਏ, ਕਿ ਉਹ ਕੀ ਕਰ ਰਹੇ ਨੇ ਕਾਰ ਕਮਾਲਾਂ। ਤੇ ਜਿਹੜੇ ਨੇ ਆਪਣੇ ਜਿਹਦਾ ਅਸਤੀਫਾ ਮੰਗ ਰਹੇ ਨੇ, ਉਹ ਕਹਿੰਦਾ ਕਿ ਇਹ ਬੀ ਟੀਮ ਹੈ ਭਾਈ। ਗੁਰੀ ਮਾਨ ਜੀ ਕਹਿੰਦੇ ਬਾਈ ਜੀ, ਬਾਈ ਫਰੀ ਫਰੀ ਕਰਦਿਆਂ ਨੇ ਸਾਰਾ ਸੂਬਾ ਕਰਜਾਈ ਕੀਤਾ ਹੈ। ਬਿਲਕੁਲ ਹੈ ਜੀ, ਕੋਕਰੇ ਜਨਤਾ ਪਾਰਟੀ ਵੱਲੋਂ ਅਨੋਖਾ ਪ੍ਰਦਰਸ਼ਨ ਹੋਇਆ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਖਿਲਾਫ ਜਿਹੜਾ ਵਿੱਢੀ ਡਾਈਪਰ ਦਾਨ ਮੁਹਿੰਮ ਵਿੜ ਦਿੱਤੀ ਹੈ। ਤੇ ਧਰਮਿੰਦਰ ਪ੍ਰਧਾਨ ਕਹਿੰਦੇ ਨੇ ਬੀ ਟੀਮ ਹੈ ਜੀ, ਯਾਨੀ ਕਿ ਉਹ ਆਪ ਵਾਲਿਆਂ ਦੀ ਬੀ ਟੀਮ ਕਹਿੰਦੇ ਨੇ ਜਾਂ ਬੀਜੇਪੀ ਦੀ ਬੀ ਟੀਮ ਕਹਿੰਦੇ ਨੇ, ਇਸ ਤਰ੍ਹਾਂ ਦਾ ਮੁੱਦਾ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ। ਨੀਟ ਜਿਹੜਾ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਅਤੇ ਹੋਰ ਗੜਬੜੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦੇ ਉੱਤੇ ਅੜੀ ਕਾਂਗਰਸ ਜਨਤਾ ਪਾਰਟੀ ਨੇ ਮੰਗਲਵਾਰ ਅੱਜ ਜਿਹੜਾ ਇੱਕ ਬੇਹੱਦ ਅਨੋਖੀ ਮੁਹਿੰਮ ਦਾ ਐਲਾਨ ਕਰ ਦਿੱਤਾ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਬੀਤੇ ਸ਼ਨੀਵਾਰ ਤੋਂ ਲਗਾਤਾਰ ਧਰਨੇ ਦੇ ਉੱਤੇ ਬੈਠੀ ਇਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਪਾ ਕੇ ਜਿਹੜਾ ਡਾਈਪਰ ਦਾਨ ਮੁਹਿੰਮ ਜਿਹੜੀ ਹੈ ਸ਼ੁਰੂ ਕਰਨ ਦੀ ਜਿਹੜੀ ਗੱਲ ਕਹੀ ਹੈ। ਪਾਰਟੀ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ ਸ਼ਾਮ ਨੂੰ ਹੋਣ ਵਾਲੀ ਇਸ ਡਾਈਪਰ ਏਡੇ ਜਿਹੜੀ ਨੇ ਡਾਈਪਰ ਏ ਡੇ ਕੀਪਸ ਲੀਕਸ ਅਵੇ ਜਿਹੜਾ ਕੀਪਸ ਲੀਕ ਲੀਕਸ ਅਵੇ ਵੈਸੇ ਇੱਦਾਂ ਦੀ ਗੱਲਬਾਤ ਦੇਖ ਲਓ ਕਿੱਦਾਂ ਦਾ ਕਿੱਧਰ ਨੂੰ ਗੱਲਬਾਤ ਲੈ ਕੇ ਜਾ ਰਹੇ ਨੇ। ਮੁਹਿੰਮ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ, ਉਨਾਂ ਕਿਹਾ ਕਿ ਸਮਰਥਕ ਪ੍ਰਦਰਸ਼ਨ ਵਾਲੀ ਥਾਂ ਦੇ ਉਤੇ ਆਪਣੇ ਨਾਲ ਡਾਈਪਰ ਲੈ ਕੇ ਆਉਣ ਤੇ ਉਸਦੇ ਉਪਰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਲਿਖਣ ਅਤੇ ਉਹ ਯਕੀਨੀ ਬਣਾਉਣਗੇ ਕਿ ਇਹ ਜਿਹੜਾ ਡਾਈਪਰ ਸਿੱਖਿਆ ਮੰਤਰੀ ਤੱਕ ਪਹੁੰਚਦੇ ਕੀਤੇ ਜਾਣ। ਤੇ ਇਸ ਜਿਹੜਾ ਦੌਰਾਨ ਜੰਤਰ ਮੰਤਰ ਦੇ ਉਤੇ ਚੱਲ ਰਿਹਾ ਇਹ ਪ੍ਰਦਰਸ਼ਨ ਅੱਜ ਚੌਥੇ ਦਿਨ ਦੇ ਵਿਚ ਪ੍ਰਵੇਸ਼ ਕਰ ਗਿਆ ਤੇ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਦਿੱਲੀ ਪੁਲਿਸ ਦੇ ਉਤੇ ਇਕ ਗੰਭੀਰ ਇਲਜ਼ਾਮ ਵੀ ਲਗਾਇਆ। ਉਨਾਂ ਦਾਅਵਾ ਕੀਤਾ ਕਿ ਸੋਮਵਾਰ ਦੇਰ ਰਾਤ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਨੂੰ ਘਟਾਉਣ ਛੋਟਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ, ਕਿਤੇ ਨਾ ਕਿਤੇ ਸੁੱਖ ਦਾ ਸਾਹ ਵੀ ਆਉਣ ਲੱਗਿਆ। ਤੇ ਜਿਹੜਾ ਆਪਣਾ ਤੇਲ ਦੀਆਂ ਕੀਮਤਾਂ ਜਾਂ ਬੈਰਲ ਕੱਚਾ ਤੇਲ ਜਿਹੜਾ ਉਹ 78 ਬੈਰਲ ਪ੍ਰਤੀ ਡਾਲਰ ਜਿਹੜਾ ਹੋਇਆ। ਟਰੰਪ ਨੇ ਇਰਾਨ ਨਾਲ ਸ਼ਾਂਤੀ ਵਾਰਤਾ ਨੂੰ ਜਿਹੜਾ ਇਰਾਨੀ ਜਿਹੜੇ ਨੇ US ਇਰਾਨ ਅਮਰੀਕਾ ਤੋਂ ਜਿਹੜਾ ਮੱਕੀ ਸੋਇਆਬੀਨ ਤੇ ਕਣਕ ਖਰੀਦੇਗਾ, ਟਰੰਪ ਨੇ ਇਹ ਗੱਲਬਾਤ ਕਹੀ ਹੈ। ਟਰੰਪ ਨੇ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਨੂੰ ਅਮਰੀਕੀ ਕਿਸਾਨਾਂ ਲਈ ਇੱਕ ਜਿੱਤ ਦੱਸਿਆ ਤੇ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਪੈਸਿਆਂ ਨੂੰ ਖੋਲਣ ਦਾ ਸੰਬੰਧ ਉਸ ਦੇਸ਼ ਦੇ ਦੁਆਰਾ ਅਮਰੀਕਾ ਦੇ ਵਿਚ ਉਗਾਈ ਜਾਣ ਵਾਲੀ ਮੱਕੀ ਸੋਇਆਬੀਨ ਅਤੇ ਕਣਕ ਦੀ ਖਰੀਦ ਦੇ ਨਾਲ ਜੋੜਿਆ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਹੈ, ਉਹਨੇ ਕਿਹਾ ਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਇਰਾਨ ਨੂੰ ਬੇਹੱਦ ਜ਼ਰੂਰਤ ਹੈ, ਇਹ ਇੱਕ ਮਾਨਵੀ ਸੰਕਟ ਹੈ ਤੇ ਮੈਨੂੰ ਲੱਗਦਾ ਕਿ ਮਦਦ ਕਰਨਾ ਜ਼ਰੂਰੀ ਹੈ। ਪਹਿਲਾਂ ਉਜਾੜੋ ਤੇ ਫਿਰ ਮਦਦ ਦੇ ਨਾਂ ਦੇ ਉੱਤੇ ਫੰਡਿੰਗ ਕਰੋ। ਪਰ ਇਰਾਨ ਵੱਡੀ ਮਾਤਰਾ ਦੇ ਵਿਚ ਕਹਿੰਦੇ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਸ਼ੁਰੂ ਕਰੇ ਤੇ ਇਸ ਦੀ ਸੰਭਾਵਨਾ ਘੱਟ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਜਿਹੜੇ ਰਿਸਰਚਰ ਨੇ ਫੈਲੋ ਐਮੇਰਿਟਸ ਜੋਸੈਫ ਕਲਾਬਰ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਹੈ ਕਿ ਥੋੜੇ ਸਮੇਂ ਦੇ ਵਿਚ ਵਪਾਰ ਬਹੁਤ ਵੱਡਾ ਹੋਵੇਗਾ। ਗਲਾਬਰ ਨੇ ਨੋਟ ਕੀਤਾ ਕਿ ਇਰਾਨ ਦੇ ਲਈ ਅਮਰੀਕਾ ਖਾਤਰ ਭੋਜਨ ਦੇ ਆਪਣੇ ਹੋਰ ਵਪਾਰਕ ਭਾਈਵਾਲਾਂ ਨੂੰ ਛੱਡਣਾ ਅਸੰਭਵ ਹੈ ਤੇ ਉਨ੍ਹਾਂ ਕਿਹਾ ਕਿ ਇਰਾਨ ਦੇ ਪ੍ਰਮੁੱਖ ਸਪਲਾਇਰਾਂ ਦੇ ਵਿਚ ਬ੍ਰਾਜ਼ਿਲ, ਭਾਰਤ, ਤੁਰਕੀ, ਯੂਰਪ ਸੰਘ ਤੇ ਕੈਨੇਡਾ, ਆਸਟ੍ਰੇਲੀਆ ਅਤੇ ਅਰਜਨਟਾਈਨਾ ਸ਼ਾਮਲ ਨੇ। ਟਰੰਪ ਦੀ ਅਮਰੀਕਾ ਤੋਂ ਖਰੀਦਦਾਰੀ ਕਰਨ ਦੀ ਮੰਗ ਸਾਡੇ ਕੁਝ ਮੁਕਾਬਲੇਬਾਜ਼ਾਂ ਦੇ ਨਾਲ ਕਹਿੰਦੇ ਨੇ ਕੁਝ ਕੁੜੱਤਾਂ ਦੇ ਉੱਤੇ ਪੈਦਾ ਕਰੇਗੀ। ਇਸੇ ਤਰ੍ਹਾਂ ਯੂਰਪੀਅਨ ਜਿਹੜਾ ਇਲਾਕਿਆਂ ਦੇ ਵਿਚ ਯੂਰਪ ਹੀਟ ਵੇਵ ਦਾ ਜਿਹੜਾ ਮਾਹੌਲ ਬਣਿਆ 2026 ਦੇ ਵਿਚ, ਯੂਰਪ ਦੇ ਵਿਚ ਗਰਮੀ ਦਾ ਕਹਿਰ ਜਿਹੜਾ ਮਗ ਰਿਹਾ ਤੇ ਫਰਾਂਸ ਦੇ ਵਿਚ ਦੋ ਬੱਚਿਆਂ ਸਣੇ 18 ਮੌਤਾਂ ਦਰਜ ਕੀਤੀਆਂ ਨੇ। ਯੂਰਪ ਦੇ ਜਿਹੜੇ ਨੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਦੇ ਵਿਚ ਨੇ। ਫਰਾਂਸ ਦੇ ਵਿਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਈ ਸ਼ਹਿਰਾਂ ਦੇ ਵਿਚ ਤਾਪਮਾਨ ਦੇ ਜਿਹੜੇ ਪੁਰਾਣੇ ਰਿਕਾਰਡ ਟੁੱਟੇ ਨੇ। ਫਰਾਂਸ ਦੇ ਦੱਖਣ ਪੂਰਬੀ ਸ਼ਹਿਰ ਜਿਹੜਾ ਹੈ ਕਾਰ ਪੈਂਟਰਾਸ ਦੇ ਵਿਚ 2 ਅਤੇ 4 ਸਾਲ ਦੇ ਦੋ ਬੱਚੇ ਕਾਰ ਦੇ ਵਿਚ ਬੇਹੋਸ਼ ਮਿਲੇ ਹੈ। ਇਸ ਤੋਂ ਇਲਾਵਾ ਜਿਹੜਾ ਹੈ ਬੋਰਡ ਆਊਕਸ ਖੇਤਰ ਦੇ ਵਿਚ 80 ਤੋਂ 95 ਸਾਲ ਉਮਰ ਦੇ 3 ਬਜ਼ੁਰਗਾਂ ਦੀ ਗਰਮੀ ਦੇ ਕਾਰਨ ਸਿਹਤ ਵਿਗੜਨ ਦੇ ਨਾਲ ਮੌਤ ਹੋਈ ਹੈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੇ ਦੌਰਾਨ ਡੁੱਬਣ ਦੇ ਨਾਲ ਕਾਰਨ ਜਿਹੜਾ 13 ਹੋਰ ਲੋਕਾਂ ਦੀ ਜਾਨ ਜਿਹੜੀ ਚਲੀ ਗਈ। ਫਰਾਂਸ ਦੇ ਜਿਹੜਾ ਇਲਾਕੇ ਦੇ ਵਿਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਨਵਾਂ ਰਿਕਾਰਡ ਹੈ ਤੇ ਪੋਇਟੀ ਏਅਰ ਦੇ ਵਿਚ ਜਿਹੜਾ ਇਲਾਕੇ ਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜਿਆ। ਸਪੇਨ ਦੇ ਸਾਨ ਸੇਬਾਸਤੀਅਨ ਸ਼ਹਿਰ ਦੇ ਵਿਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਵਿਚ 4 ਦਿਨਾਂ ਦੀ ਗਰਮੀ ਦੀ ਲਹਿਰ ਦੇ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉਪਰ ਜਾ ਸਕਦੈ, ਜਿਸ ਦੇ ਨਾਲ 1957-1976 ਦੇ ਵਿਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦੈ। ਇਟਲੀ ਨੇ 12 ਸ਼ਹਿਰਾਂ ਦੇ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ। ਟਿਊਰਿਨ ਦੇ ਵਿਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਨੇ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ। ਬੈਲਜੀਅਮ ਦੇ ਵਿਚ ਵੀ ਗਰਮੀ ਦਾ ਅਸਰ ਜੰਗਲੀ ਜੀਵਾਂ ਦੇ ਉਤੇ ਪਿਆ ਤੇ ਟੈਪਲੂਕਸ ਸਥਿਤ ਜਿਹੜਾ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਦੇ ਵਿਚ ਪਿਛਲੇ 3 ਦਿਨਾਂ ਦੇ ਦੌਰਾਨ 150 ਤੋਂ ਵੱਧ ਪੰਛੀਆਂ ਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਤੇ ਮਾਹਰਾਂ ਦਾ ਕਹਿਣਾ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ, ਜਿਸ ਦੇ ਕਾਰਨ ਜਿਹੜਾ ਪੰਛੀ ਆਪਣੇ ਆਲਿਆਂ ਤੋਂ ਛਾਲਾਂ ਮਾਰ ਰਹੇ ਨੇ। ਮਾਹਰਾਂ ਦਾ ਮੰਨਣਾ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਹੀਟ ਵੇਵ ਅਤੇ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ, ਜਿਸ ਦੇ ਕਾਰਨ ਤਾਪਮਾਨ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਤੇ ਮੌਸਮੀ ਹਾਲਾਤ ਹੋਰ ਵੀ ਗੰਭੀਰ ਬਣ ਰਹੇ ਨੇ। ਦੋ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਕੈਨੇਡਾ ਆਸਟ੍ਰੇਲੀਆ ਰਡਾਰ ਡੀਲ ਹੋਈ ਹੈ। ਕੈਨੇਡਾ ਆਸਟ੍ਰੇਲੀਆ ਰਡਾਰ ਸੌਦਾ ਅੰਤਮ ਰੂਪ ਲੈ ਗਿਆ ਤੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਨਿਗਰਾਨੀ ਹੋਵੇਗੀ ਹੋਰ ਮਜ਼ਬੂਤ। ਕੈਨੇਡਾ ਨੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਹਵਾਈ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਦਿਆਂ ਆਸਟ੍ਰੇਲੀਆ ਦੇ ਨਾਲ ਓਵਰ ਦਾ ਹੋਰਾਈਜ਼ਨ ਰਡਾਰ ਜਿਹੜਾ ਹੈ ਤੇ ਸਿਸਟਮ ਦੀ ਜਿਹੜੀ ਹੈ ਖਰੀਦ ਸੰਬੰਧੀ ਸਮਝੌਤਾ ਅੰਤਮ ਕਰ ਦਿੱਤਾ ਹੈ ਤੇ ਕਰੀਬ 2.5 ਅਰਬ ਡਾਲਰ ਦੇ ਇਸ ਰੱਖਿਆ ਸੌਦੇ ਦੇ ਉਤੇ ਐਤਵਾਰ ਦੇਰ ਰਾਤ ਦਸਤਖਤ ਕੀਤੇ ਗਏ ਨੇ। ਸਰਕਾਰੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨ ਦੀ ਅਗਵਾਈ ਦੇ ਹੇਠ ਕੈਨੇਡਾ ਨੇ ਆਸਟ੍ਰੇਲੀਆ ਸਰਕਾਰ ਅਤੇ BAE ਸਿਸਟਮਸ ਆਸਟ੍ਰੇਲੀਆ ਦੇ ਨਾਲ ਇਹ ਸਮਝੌਤਾ ਸਾਈਨ ਕੀਤਾ ਹੈ। ਇਹ ਰਡਾਰ ਜਿਹੜਾ ਸਿਸਟਮ ਉੱਤਰੀ ਹਵਾਈ ਖੇਤਰ ਦੇ ਵਿਚ ਕਿਸੇ ਵੀ ਹਲਚਲ ਦੀ ਜਿਹੜੀ ਪਹਿਲਾਂ ਤੋਂ ਪਛਾਣ ਕਰਨ ਦੀ ਸਮਰੱਥਾ ਦੇ ਵਿਚ ਵੱਡਾ ਜਿਹੜਾ ਵਾਧਾ ਕਰੇਗਾ। ਸਰਕਾਰੀ ਸੂਤਰਾਂ ਅਨੁਸਾਰ ਇਹ ਪ੍ਰੋਜੈਕਟ ਜਿਹੜਾ ਨਾਟੋ ਅਤੇ ਨੋਰਡ ਯਾਨੀ ਕਿ ਨੋਰਡ ਜਿਹੜੀਆਂ ਨੇ ਕੰਟਰੀਆਂ ਨੇ ਨੌਰਥ ਅਮੈਰੀਕਨ ਤੇ ਇੱਥੇ ਆਪਣੇ ਫਿਨਲੈਂਡ, ਡੈਨਮਾਰਕ, ਸਵੀਡਨ, ਨਾਰਵੇ ਇਹ ਜਿਹੜੀਆਂ ਕੰਟਰੀਆਂ ਨੌਰਡਿਕ ਮੁਲਕ ਨੇ। ਆਧੁਨਿਕੀਕਰਨ ਯੋਜਨਾ ਦਾ ਇਕ ਬੇਹੱਦ ਮਹੱਤਵਪੂਰਨ ਹਿੱਸਾ ਤੇ ਇਸਦਾ ਮੁੱਖ ਮਕਸਦ ਕੈਨੇਡਾ ਦੀ ਹਵਾਈ ਅਤੇ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਖਾਸ ਕਰਕੇ ਆਰਕਟਿਕ ਖੇਤਰ ਦੇ ਵਿਚ ਜਿੱਥੇ ਹਾਲੀਆ ਸਾਲਾਂ ਦੇ ਦੌਰਾਨ ਰਣਨੀਤਿਕ ਸਰਗਰਮੀਆਂ ਕਾਫ਼ੀ ਵਧੀਆਂ ਨੇ। ਕੈਨਬਰਾ ਦੇ ਵਿਚ ਲੱਗੀ ਸਮਝੌਤੇ ਦੇ ਉਤੇ ਮੋਹਰੇ ਰੱਖਿਆ ਮੰਤਰੀ ਜਿਹੜੇ ਨੇ ਰੱਖਿਆ ਖਰੀਦ ਸਕੱਤਰ ਸਟੀਫਨ ਫਰ ਨੇ ਜਿਹੜਾ ਕੈਨਬਰਾ ਦੇ ਵਿਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਦੇ ਨਾਲ ਮੁਲਾਕਾਤ ਕਰਕੇ ਇਸ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਹੈ। ਇਸ ਦੇ ਨਾਲ ਇਕ ਉਦਯੋਗਿਕ ਲਾਭ ਸਮਝੌਤਾ ਵੀ ਸਾਈਨ ਕੀਤਾ ਗਿਆ, ਜਿਸ ਦੇ ਉਤੇ ਤਹਿਤ ਕੈਨੇਡਾ ਦੇ ਸਥਾਨਕ ਰੱਖਿਆ ਉਦਯੋਗ ਵਿਚ ਵੱਡਾ ਨਿਵੇਸ਼ ਕੀਤਾ ਜਾਵੇਗਾ ਤੇ ਇਹ ਜਿਹੜਾ ਰਡਾਰ ਹੈ ਤਕਰੀਬਨ 3,000 ਕਿਲੋਮੀਟਰ ਤੱਕ ਰਹੇਗੀ ਨਜ਼ਰ ਇਹਦੀ। 2029 ਤੱਕ ਹੋਵੇਗਾ ਇਹ ਸ਼ੁਰੂ। ਇਸ ਨਵੇਂ ਸਿਸਟਮ ਦੇ ਟਰਾਂਸਮੀਟਰ ਅਤੇ ਰਿਸੀਵਿੰਗ ਸਟੇਸ਼ਨ ਦੱਖਣੀ ਓਨਟਾਰੀਓ ਦੇ ਕਵਾਰਥਾ ਲੇਕਸ ਖੇਤਰ ਦੇ ਵਿਚ ਸਥਾਪਿਤ ਕੀਤੇ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2029 ਤੱਕ ਇਹ ਰਡਾਰ ਸਿਸਟਮ ਪੂਰੀ ਤਰ੍ਹਾਂ ਕਾਰਗਰ ਆਪਰੇਸ਼ਨਲ ਜਿਹੜਾ ਹੋ ਜਾਵੇਗਾ। ਇਹ ਰਡਾਰ ਲਗਭਗ 3000 ਕਿਲੋਮੀਟਰ ਦੀ ਦੂਰੀ ਤੱਕ ਬਾਰੀਕੀ ਦੇ ਨਾਲ ਨਿਗਰਾਨੀ ਰੱਖਣ ਦੀ ਜਿਹੜੀ ਸਮਰੱਥਾ ਰੱਖਦਾ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਦੇਸ਼ ਦੀਆਂ ਉੱਤਰੀ ਸਰਹੱਦਾਂ ਤੇ ਆਰਕਟਿਕ ਜਿਹੜਾ ਖੇਤਰ ਹੈ ਉਹਦੀ ਪ੍ਰਭੂ ਸੱਤਾ ਦੇ ਉੱਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਏਗੀ, ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਆਪਣੇ ਰੂਸ ਨੇ ਇਸ ਤਰ੍ਹਾਂ ਦੀ ਮਿਜ਼ਾਈਲ ਬਣਾ ਲਈ ਹੈ ਕਿ ਉਹ ਇੱਥੇ ਬੈਠਾ ਬੈਠਾ ਹੀ ਉੱਥੇ ਅਮਰੀਕਾ ਤੱਕ ਜਾਂ ਕੈਨੇਡਾ ਤੱਕ ਮਾਰ ਕਰ ਸਕਦਾ। 35,000 ਕਿਲੋਮੀਟਰ ਤੱਕ ਦੀ ਮਾਰ ਕਰਦੀ ਹੈ ਮਿਜ਼ਾਈਲ, ਤੇ ਉਹਨੂੰ ਕਿਤੇ ਨਾ ਕਿਤੇ, ਕਿਉਂਕਿ ਇਹ ਸਾਰਾ ਨੌਰਥ ਪੋਲ ਜਿਹੜਾ ਉਹਦੇ ਏਰੀਏ ਦੇ ਵਿੱਚ ਆ ਜਾਂਦਾ ਹੈ ਸਾਡੇ, ਤੇ ਅਲਾਸਕਾ ਉਪਰਲੇ ਪਾਸੇ ਜਿਹੜਾ ਸਵੀਡਨ, ਨਾਰਵੇ, ਫਿਨਲੈਂਡ ਹੋ ਗਿਆ, ਤੇ ਇਸੇ ਤਰ੍ਹਾਂ ਹੀ ਰਸ਼ੀਆ ਹੋ ਗਿਆ ਹਿੱਸਾ, ਤੇ ਨਾਲ ਇਹ ਸਾਰਾ ਸਿੱਧਾ ਮਾਰਕ ਕਰਦਾ ਜੀ ਆਪਣਾ ਆਪਣਾ ਕੈਨੇਡਾ ਤੇ ਅਮਰੀਕਾ ਤੱਕ, ਅਲਾਸਕਾ ਤੱਕ ਜਿਹੜਾ ਏਰੀਆ। ਦੂਸਰੇ ਪਾਸੇ ਕੈਨੇਡਾ ਸ਼ੂਟਿੰਗ ਹੋਈ ਹੈ। ਕੈਨੇਡਾ ਦੇ ਮੋਂਟਰੀਅਲ ਕਾਲ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਹੋਈ ਹੈ, ਪੁਲਿਸ ਅਫਸਰ ਸਮੇਤ 3 ਮੌਤਾਂ ਹੋਈਆਂ ਨੇ। ਆਖਰੀ ਖਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ। ਕੈਨੇਡਾ ਦੇ ਸ਼ਹਿਰ ਮੋਂਟਰੀਅਲ ਦੇ ਨੇੜਲੇ ਇੱਕ ਕਸਬੇ ਦੇ ਵਿਚ ਤੇ ਦੁਪਹਿਰ ਉਸ ਵੇਲੇ ਦਹਿਸ਼ਤ ਫੈਲੀ ਹੈ ਜਦੋਂ ਫੌਜੀ ਵਰਦੀ ਦੇ ਵਿਚ ਪਹੁੰਚੇ ਇਕ ਸਿਰਫਿਰੇ ਬੰਦੂਕਧਾਰੀ ਨੇ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਇਸ ਖੂਨੀ ਮਾਮਲੇ ਦੇ ਵਿਚ ਇਕ ਪੁਲਿਸ ਅਫਸਰ ਸਮੇਤ 2 ਲੋਕਾਂ ਦੀ ਜਾਨ ਗਈ ਹੈ, ਜਦਕਿ ਇਕ ਮਹਿਲਾ ਪੁਲਿਸ ਅਫਸਰ ਸਹਿਤ ਕੋਈ ਹੋਰ ਵੀ ਜਿਹੜੇ ਨੇ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਅਖੀਰ ਪੁਲਿਸ ਦੇ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿਚ ਬੰਦੂਕਧਾਰੀ ਮਾਰਿਆ ਗਿਆ ਤੇ ਹਾਲਾਂਕਿ ਅਜੇ ਤੱਕ ਹਮਲਾਵਰ ਦੀ ਅਧਿਕਾਰਤ ਪਛਾਣ ਜਿਹੜੀ ਹੈ ਸਪਸ਼ਟ ਜਾਂ ਨਸ਼ਰ ਨਹੀਂ ਕੀਤੀ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਵਿਚ ਕਿਸੇ ਦੂਸਰੇ ਬੰਦੂਕਧਾਰੀ ਦੇ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਪੂਰੇ ਕਸਬੇ ਨੂੰ ਕਈ ਘੰਟਿਆਂ ਲਈ ਪੂਰੀ ਤਰ੍ਹਾਂ ਸੀਲ ਜਿਹੜਾ ਲਾਕਡਾਊਨ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿਚ ਜਾਂਚ ਦੌਰਾਨ ਜਿਹੜਾ ਇਹ ਪਤਾ ਪੁਖਤਾ ਹੋ ਗਿਆ ਕਿ ਬੰਦੂਕਧਾਰੀ ਇਕੱਲਾ ਹੀ ਸੀ, ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਜੇ ਗੱਲਬਾਤ ਦੇ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1976 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਤੇ ਗੱਲ ਕਰਦਿਆਂ ਤੁਹਾਡੇ ਸੁਨੇਹਾ ਦੀ, ਸਭ ਤੋਂ ਪਹਿਲਾਂ ਸੁਨੇਹਾ ਸ਼ੁਰੂ ਕਰਦੇ ਹਾਂ। ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, US ਤੋਂ ਸਤਿ ਸ੍ਰੀ ਅਕਾਲ, ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਆਈ ਹੈ ਜੀ ਆਪਣੀ ਕਸ਼ਮੀਰ ਤੋਂ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਜੀ ਜੀਆ ਨੂੰ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਸੁਣ ਰਹੇ ਆ ਪ੍ਰੋਗਰਾਮ ਫੁਲਾ ਗੁਲਾਬ ਭੇਜੇ ਨੇ ਜੀ ਨਾਲ। ਤੇ ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਵਾਹ, ਅੱਜ ਸੰਗਤ ਸ੍ਰੀ ਨਗਰ ਤੋਂ ਵੀ ਕਹਿੰਦੇ ਜੁੜ ਰਹੀ ਹੈ ਜੀ, ਵੈਲਕਮ ਹੈ ਜੀ, ਸੈਣੀ ਸਾਹਿਬ ਵੈਲਕਮ ਕਰਦੇ ਨੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। US ਤੋਂ ਜੀਆ ਨੂੰ ਜੀ ਅੰਕਲ ਜੀ ਸਵਾਗਤ ਹੈ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਸ਼ੈਲੀ ਬਾਈ ਜੀ ਕਹਿੰਦੇ ਕੇਂਦਰ ਪੇ ਕਮਿਸ਼ਨ ਪੜ੍ਹ ਕੇ ਦੇਖੋ। ਤੇ ਔਜਲਾ ਸਾਹਿਬ ਕਹਿੰਦੇ ਨੇ ਦੇਖੋ ਦੇਸ਼ ਮੇਰੇ ਦੇ ਲੋਕ ਸਹੂਲਤਾਂ ਲੈ ਕੇ ਧੰਨਵਾਦ ਵੀ ਨਹੀਂ ਕਰਦੇ, ਕਹਿੰਦੇ ਜੀ ਤਵਾ ਲਾਉਂਦੇ ਨੇ ਜੀ। ਔਜਲਾ ਸਾਹਿਬ ਕਹਿੰਦੇ ਬਿਊਰੋਕਰੇਸੀ ਸਭ ਤੋਂ ਵੱਧ ਨਜ਼ਾਰੇ ਲੈਂਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਔਜਲਾ ਸਾਹਿਬ ਕਹਿੰਦੇ ਨੇ ਗਰੀਬ ਰੋਟੀ ਕਿੱਥੋਂ ਖਾਵੇਗਾ ਜੇ ਸਰਕਾਰਾਂ ਨੇ ਹੱਥ ਚੱਕ ਲਿਆ। ਤੇ ਛੈਲੀ ਜੀ ਕਹਿੰਦੇ ਆ ਫ੍ਰੀ ਬੀਜ ਦੀਆਂ ਸਾਰੀਆਂ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਸ਼ਰਤ ਇਹ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਸਿਰਫ ਤੇ ਸਿਰਫ ਉਹਨਾਂ ਨੂੰ ਮਿਲੇ, ਸਰਕਾਰ ਦਾ ਵਧੇਰੇ ਚੈੱਕ ਚਾਹੀਦਾ ਹੈ। ਬਿਲਕੁਲ ਦਰੁਸਤ ਜੀ ਗੱਲਬਾਤ ਹੋਈ ਹੈ, ਉਹਦੇ ਵਿਚ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਹਮਦਰਦੀ ਤਾਂ ਸਾਰਿਆਂ ਦੇ ਗੱਲਾਂ ਦੇ ਵਿਚ ਨੇ, ਫਿਕਰ ਵੀ ਸਰਕਾਰ ਚੋਂ ਬਾਹਰ ਰਹਿੰਦਿਆਂ ਹੁੰਦਾ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਗਰਮੀ ਬਹੁਤ ਲੱਗਦੀ ਹੈ ਪੰਜਾਬ ਦੇ ਵਿਚ, ਰਾਜਨ ਜੀ ਨੇ ਕੋਟ ਲਾ ਦਿੱਤਾ ਹੈ। ਛੈਲੀ ਜੀ ਕਹਿੰਦੇ ਆ ਜਿੰਨਾ ਸਮਾਂ ਸਰਕਾਰਾਂ ਘਰ ਘਰ ਲਘੂ ਉਦਯੋਗ ਨਹੀਂ ਦਿੰਦੀਆਂ ਤਾਂ ਉਹਨਾਂ ਸਮਾਂ ਜਿਹੜਾ ਕੁਝ ਨਹੀਂ ਬਦਲਣਾ, ਲੱਖ ਕਹੀ ਜਾਵੋ ਜੋ ਮਰਜ਼ੀ ਕਰ ਲਵੋ। ਦਰੁਸਤ ਹੈ ਜੀ ਇਹ ਵੀ ਗੱਲਬਾਤ ਤੁਹਾਡੀ। ਮੁਕੱਦਰ ਜੀ ਕਹਿੰਦੇ ਆ ਕੋਈ ਖੋਟ ਨਾਲ ਕੋਈ ਮਿਹਨਤ ਦੇ ਨਾਲ ਕਮਾਈ ਰੋਟੀ, ਕਿਸੇ ਨੂੰ ਚੈਨ ਦੀ ਨੀਂਦ ਸਤਾਵੇ ਰੋਟੀ ਸਵਾਏ ਤੇ ਕਿਸੇ ਨੂੰ ਰਾਤਾਂ ਨੂੰ ਜਗਾਏ ਰੋਟੀ, ਪੁੱਤਾਂ ਨੂੰ ਮਾਵਾਂ ਤੋਂ ਦੂਰ ਲੈ ਕੇ ਜਾਏ ਰੋਟੀ, ਮੁਲਕਾਂ ਦੇ ਨਾਲ ਮੁਲਕਾਂ ਨੂੰ ਲੜਾਏ ਰੋਟੀ, ਮਸਲਿਆਂ ਚੋਂ ਮਸਲਾ ਏ ਰੋਟੀ। ਕਿਆ ਬਾਤ ਹੈ ਜੀ, ਮਾਨ ਸਾਹਿਬ ਦੀਆਂ ਲਾਈਨਾਂ ਨੇ ਗੁਰਦਾਸ ਮਾਨ ਸਾਹਿਬ ਦੀਆਂ ਮੇਰੇ ਖਿਆਲ ਨਾਲ। ਤੇ ਰੋਟੀ ਹੱਕ ਦੀ ਖਾਈਏ ਜੀ, ਚਾਹੇ ਬੂਟ ਪਾਲਿਸ਼ਾਂ ਕਰੀਏ। ਔਜਲਾ ਸਾਹਿਬ ਕਹਿੰਦੇ ਹੁਣ ਠੰਡ ਹੋ ਗਈ ਹੈ, ਰਾਤ ਆ ਭਾਈ। ਤੇ ਮੁਕੱਦਰ ਜੀ ਕਹਿੰਦੇ ਆ ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ, ਇੱਡਾ ਮਸਲਾ ਨਹੀਂ ਸੀ ਰੋਟੀ ਦਾ। ਔਜਲਾ ਸਾਹਿਬ ਕਹਿੰਦੇ ਗੀਤਾਂ ਦੇ ਵਿੱਚ ਰੁੱਖੀ ਮਿੱਸੀ ਚੰਗੀ ਲੱਗਦੀ ਹੈ, ਪਰ ਜਦੋਂ ਅਸਲ ਦੇ ਵਿੱਚ ਖਾਣੀ ਪੈਂਦੀ ਹੈ ਨਾ ਸਰ ਜ਼ਿੰਦਗੀ ਦੇ ਵਿੱਚ, ਫਿਰ ਗੀਤ ਵੀ ਮਤਲਬ ਕਿ ਕਰੜਾ ਕਰੜਾ ਹੀ ਲੱਗਦਾ ਹੈ। ਮੁਕੱਦਰ ਜੀ ਕਹਿੰਦੇ ਇਸ ਦਾ ਮਤਲਬ ਹੈ ਸਭ ਇੱਕੋ ਗੱਲ ਬਾਤ ਨੇ, ਲੋਕਾਂ ਨੇ ਠੱਗੇ ਜਾਣਾ ਫਿਰ ਸਤਾਈ ਦੇ ਵਿੱਚ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਨੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਰਾ ਜੀ, ਸਵਾਗਤ ਹੈ, ਬੜੇ ਦਿਨ ਹੋ ਗਏ ਆਵਾਜ਼ ਨਹੀਂ ਸੁਣੀ ਤੁਹਾਡੀ। ਮੁਕੱਦਰ ਜੀ ਕਹਿੰਦੇ ਕੋਈ ਸ਼ੱਕ ਨਹੀਂ ਮੈਨੂੰ ਕਿਸੇ ਪਿਆਰੇ ਸੱਜਣ ਨੂੰ ਸੱਜਣ ਨੇ ਇਸੇ ਮਸਲੇ ਦੇ ਉੱਤੇ ਕੋਈ ਗੱਲਬਾਤ ਭੇਜੀ ਹੈ, ਜੇ ਸ਼ਮੀ ਬਾਈ ਜੁੜੇ ਐਤਵਾਰ ਨੂੰ ਤਾਂ ਜ਼ਰੂਰ ਸੁਣਾਵਾਂਗੇ, ਉਹ ਗੱਲ ਠੀਕ ਹੈ ਪਰ ਜਿੱਥੇ ਚੋਪੜੀਆਂ ਮਿਲਦੀਆਂ ਉੱਥੇ ਵੀ ਲੋਕ ਰੋਂਦੇ ਵੇਖੇ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਕਰੋੜਾਂ ਤਾਂ ਘਰਾਂ ਦੇ ਖੂੰਜਿਆਂ ਦੇ ਵਿੱਚੋਂ ਲੱਭਦੇ ਨੇ, 10 ਲੱਖ ਕੀ ਹੈ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ। ਮੁਕੱਦਰ ਜੀ ਲਿਖਦੇ ਮੇਰਾ ਤਾਂ ਮੰਨਣਾ ਇਹੀ ਹੈ ਭਾਵੇਂ ਰੁੱਖੀ ਹੋਵੇ ਭਾਵੇਂ ਚੋਪੜੀ ਹੋਵੇ ਪਰ ਉਹ ਰੋਟੀ ਮਿਹਨਤ ਦੀ ਜ਼ਰੂਰ ਹੋਵੇ, ਉਹੀ ਖਾ ਕੇ ਸਕੂਨ ਦੀ ਨੀਂਦ ਆਉਂਦੀ ਹੈ ਰਾਤ ਨੂੰ ਬਾਬੇ। ਉਹ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਨੇ ਕਿ ਬਿਲਕੁਲ ਸਹੀ ਸੈਣੀ ਸਾਹਿਬ, ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ, ਜੋ ਬੀਜੋਗੇ ਉਹੋ ਹੀ ਵੱਢੋਗੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਗੱਲਬਾਤ, ਸ਼ੁਕਰੀਆ, ਧੰਨਵਾਦ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ, ਸ਼ੁਕਰੀਆ ਵੀਰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ। ਚੈਲੀ ਜੀ ਕਹਿੰਦੇ ਜੇਕਰ ਇਹ ਦੇਖੀਏ ਸਾਡੇ ਧਰਮ ਦੇ ਵਿੱਚੋਂ ਤਾਂ ਫੋਟੋਆਂ ਨੂੰ ਵੀ ਮਾਨਤਾ ਹੀ ਨਹੀਂ ਹੈ। ਸ਼ੈਲੀ ਜੀ ਕਹਿੰਦੇ ਆ ਇਸੇ ਕਰਕੇ ਪੱਕਾ ਜਥੇਦਾਰ ਨਹੀਂ ਲਾਉਂਦੇ, ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਲਾਉਂਦੇ। ਜਿਹੜੇ ਆਪਣੇ ਬਾਈ ਜੀ ਅਰਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਅਗਲਾ ਸੁਨੇਹਾ ਉਹਨਾਂ ਦਾ ਹੈਗਾ, ਕਹਿੰਦੇ ਨੇ ਕਿ ਸ਼ਗਨ ਸਕੀਮ ਬੀਬੀਆਂ ਲਈ, ਬੱਸ ਸਫ਼ਰ ਫ੍ਰੀ ਬੀਬੀਆਂ ਲਈ, 1,000-1,500 ਰੁਪਏ ਬੀਬੀਆਂ ਲਈ, ਯਾਰ ਸਰਕਾਰਾਂ ਨੂੰ ਦੱਸੋ, ਵੋਟ ਸਾਡੀ ਬੰਦਿਆਂ ਦੀ ਵੀ ਤਾਂ ਹੈਗੀ ਹੈ, ਨਾਲ ਹੱਸ ਰਹੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਨੂੰ। ਤੇ ਸ਼ੈਲੀ ਜੀ ਕਹਿੰਦੇ ਆ ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਆ ਰਹੇ ਨੇ ਚੋਣਾਂ ਚੋਂ, ਫਿਕਰ ਨਾ ਕਰੋ ਕਹਿੰਦੇ ਜੀ। ਗੁਰੀਮਾਨ ਜੀ ਲਿਖਦੇ ਨੇ ਮੁਕੱਦਰ ਔਲਖ ਸਾਹਿਬ ਗ੍ਰੇਟ। ਤੇ ਜੀ ਸ਼ੈਲੀ ਵੀਰੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਜੀ ਸ਼ੁਕਰੀਆ ਜੀ ਕਹਿੰਦੇ। ਤੇ ਗੁਰੀਮਾਨ ਜੀ ਲਿਖਦੇ ਸ਼ੈਲੀ ਜੀ ਸਤਿ ਸ੍ਰੀ ਅਕਾਲ। ਤੇ ਅਗਲੇ ਸੁਨੇਹੇ ਉਹਨਾਂ ਦੇ ਕਾਫੀ ਨੇ, ਉਹਨਾਂ ਦੀ ਸਾਂਝ ਪਾ ਲਈਏ। ਬਾਈ ਫ੍ਰੀ ਫ੍ਰੀ ਕਰਦਿਆਂ ਨੇ ਸਾਰਾ ਸੂਬਾ ਕਰਜਾਈ ਕੀਤਾ ਹੈ, ਮੈਂ ਵੀ ਨਵਾਂ ਸ਼ਹਿਰ ਹੀ ਹਾਂ, ਕਿਸੇ ਦਿਨ ਆਵਾਂਗਾ ਜੀ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਪੱਪੜ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲਿਖਣਾ ਹੀ ਸ਼ਾਇਦ, ਪੇਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲੀਕ ਹੁੰਦਾ ਹੈ, ਅੰਦਰ ਦੇ ਬੰਦੇ ਹੀ ਕਰਦੇ ਨੇ। ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੇ ਕਹਿੰਦੇ ਬੜੇ ਜਾਣੇ ਫੜੇ ਸੀ, ਤੇ ਆਪਣੀ ਡਿਊਟੀ ਟਾਈਮ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਹੈ। ਅੱਗੇ ਲਿਖਦੇ ਨੇ ਕਿ ਬਾਈ ਪਰ ਛੇਤੀ ਤੇਲ ਦੇ ਰੇਟ ਇਨ੍ਹਾਂ ਨੇ ਘੱਟ ਨਹੀਂ ਕਰਨੇ, ਬਿਲਕੁਲ ਉਹ ਤਾਂ ਹੈ ਹੀ ਹੈ ਜੀ, ਕਮਾਈ ਖੁੱਲੀ ਕਰਨ ਦੇ ਉੱਤੇ ਲੱਗੇ ਹੋਏ ਨੇ, ਉਹ ਤਾਂ ਕਰਨੀ ਹੈ ਬਿਲਕੁਲ ਹੈ ਜੀ। ਕਿੱਥੇ ਪਹਿਲਾਂ 150 ਤਾਈਂ ਪਹੁੰਚ ਗਿਆ ਜਾਂ 108-110 ਤੱਕ ਵੀ ਪਹੁੰਚ ਗਿਆ, ਤੇ ਹੁਣ ਤਾਂ 78 ਦੇ ਉੱਤੇ ਹੋ ਗਿਆ, ਪਰ ਫਿਰ ਵੀ ਇਹਨਾਂ ਨੇ ਰੇਟ ਅਜੇ ਥੱਲੇ ਨਹੀਂ ਸਿੱਟੇ। ਕੁਝ ਸੈਂਟ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਡਾਊਨ ਕੀਤੇ ਆ, ਜਿੱਦਾਂ ਕਿ ਪਹਿਲਾਂ 2 ਯੂਰੋ ਤੇ ਆਪਣਾ 16-17 ਸੈਂਟ ਸੀ, ਤੇ ਹੁਣ 2 ਯੂਰੋ ਤੇ ਤਕਰੀਬਨ 7-8 ਸੈਂਟ ਕਰ ਦਿੱਤਾ ਹੈ। ਬਿਲਕੁਲ ਹੈ ਜੀ, ਕਹਿੰਦੇ ਆ ਕੰਨ ਹੀ ਫੜਨਾ ਇੱਧਰ ਦੀ ਫੜ ਲਓ, ਪਰ ਹੈਗਾ ਉੱਥੇ ਦਾ ਉੱਥੇ ਹੀ ਹੈ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਮੈਂ ਆਪ ਕਿਸੇ ਦਿਨ ਗੱਲ ਕਰਾਂਗਾ ਇਹਨਾਂ ਅਖੋਤੀ ਇਨਕਲਾਬੀਆਂ ਦੇ ਉੱਤੇ। ਜ਼ਰੂਰ ਬਾਈ ਜੀ, ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿੰਦੀਆਂ ਨੇ। +358-44-1976-19 ਸਟੂਡੀਓ ਦਾ ਨੰਬਰ ਹੈ, ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵੀ ਜੁੜ ਸਕਦੇ ਹੋ, ਚੰਦ ਦੇ ਉੱਤੇ ਬੈਠੇ ਸੁਣਦੇ ਉੱਥੋਂ ਵੀ ਸੁਣ ਸਕਦੇ ਹੋ। ਤੇ ਲਓ ਦੋਸਤੋ, ਇਸ ਦੇ ਨਾਲ ਫਿਰ ਆਪਾਂ ਸਮਾਪਤੀ ਕਰੀਏ, ਤੇ ਆਗਿਆ ਲੈਂਦੇ ਹਾਂ 2 ਘੰਟੇ ਤੇ 7 ਮਿੰਟ ਦਾ ਪ੍ਰੋਗਰਾਮ ਆਪਣਾ ਤਕਰੀਬਨ ਸਮਾਪਤ ਹੋ ਚੁੱਕਿਆ। ਵੈਸੇ ਮਨ ਦੇ ਵਿੱਚ ਸੀਗਾ 1-2 ਗੱਲਾਂ ਬਾਤਾਂ ਸਾਂਝੀਆਂ ਕਰਨ ਨੂੰ, ਪਰ ਚਲੋ ਕੱਲ੍ਹ ਲਈ ਰੱਖਾਂਗੇ, ਕੱਲ੍ਹ ਨੂੰ ਤੁਹਾਨੂੰ ਸਾਂਝ ਪਾਵਾਂਗੇ ਕੁਝ ਨਾ ਕੁਝ ਨਵੀਆਂ ਗੱਲਾਂ ਦੀ। ਤੇ ਲਓ ਫਿਰ ਮੈਨੂੰ ਦਿਓ ਆਗਿਆ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਫੇਰ ਮਾਫ਼ੀ ਚਾਹਵਾਂਗਾ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਮਾਈਕ ਸਹਾਇਤਾ ਕਰਦੇ ਨੇ ਉਹਨਾਂ ਸ਼ੁਕਰੀਆ ਧੰਨਵਾਦ ਕਰਦੇ ਹਾਂ ਜਗਦੇਵ ਸੰਧੂ ਬਾਈ ਜੀ ਹਰਵਿੰਦਰ ਚੌਲ ਭੈਣ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਮਹੇਸ਼ ਜੀ ਭਾਂ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਵੀਰ ਸਿੰਘ ਸੈਣੀ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਤੁਸੀਂ ਵੀ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ ਕੋਈ ਪੈਸਾ ਧੇਲਾ ਨਹੀਂ ਲੱਗਦਾ ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਜਾਂ ਮੈਂਬਰਸ਼ਿਪ ਲੈਣਾ ਚਾਹੁੰਦੇ ਹੋ ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਚੈਨਲ ਹੈ ਓਫੀਸ਼ੀਅਲ ਉਹਦੇ ਉੱਤੇ ਡਾਇਮੰਡ ਸਿਲਵਰ ਤੇ ਗੋਲਡ ਦੇ ਵਿੱਚ ਆਪਸ਼ਨਾਂ ਆਉਂਦੀਆਂ ਤੇ ਮੈਂਬਰਸ਼ਿਪ ਤੁਸੀਂ ਲੈ ਸਕਦੇ ਹੋ ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਆਪਣੇ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਪੇਪਾਲ ਦੇ ਜ਼ਰੀਏ ਤੁਸੀਂ ਸਬਸਕ੍ਰਿਪਸ਼ਨ ਲੈ ਸਕਦੇ ਹੋ ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਓਫੀਸ਼ੀਅਲ ਪੇਜ ਹੈ ਜੀ ਤੇ ਉਹਨੂੰ ਜਾ ਕੇ ਫੋਲੋ ਕਰੋ ਇੱਕੋ ਵਾਰੀ ਕਰਨਾ ਦੋ ਵਾਰੀ ਨਹੀਂ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਲਿੰਕ ਤੁਹਾਡੇ ਤੱਕ ਪਾ ਦਿੱਤਾ ਜਾਂਦਾ ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਇਸ ਤਰ੍ਹਾਂ ਦਾ ਕੋਈ ਤਿਉਹਾਰ ਦੇ ਉੱਤੇ ਕੋਈ ਸੁਨੇਹਾ ਨਹੀਂ ਸਿਰਫ ਤੇ ਸਿਰਫ ਪ੍ਰੋਗਰਾਮਾਂ ਦਾ ਲਿੰਕ ਹੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ ਜੇਕਰ ਉਸ ਵਟਸਐਪ ਗਰੁੱਪ ਦੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਜਿਹੜਾ +358 44 976 1962 ਦੇ ਉੱਤੇ ਇੱਕ ਪਿਆਰਾ ਜਿਹਾ ਸੁਨੇਹਾ ਭੇਜ ਦਿਓ ਕਿ ਗਰੁੱਪ ਦੇ ਵਿੱਚ ਐਡ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਐਡ ਕਰ ਲਿੱਤਾ ਜਾਵੇਗਾ ਜੀ ਤੇ ਪਿਆਰਾ ਜਿਹਾ ਨਾਂ ਜ਼ਰੂਰ ਆਪਣਾ ਲਿਖ ਦੇਣਾ ਤੇ ਉਹਦੇ ਵਿੱਚ ਕੋਈ ਵਾਧੂ ਸੁਨੇਹਾ ਨਹੀਂ ਸਿਰਫ ਪ੍ਰੋਗਰਾਮਾਂ ਦੇ ਬਾਬਤ ਜਿਹੜੇ ਲਿੰਕ ਹੋਣਗੇ ਤੇ ਅਪਡੇਟ ਹੋਵੇਗੀ ਹੋਰ ਕੁਝ ਨਹੀਂ ਇੱਕ ਦੋ ਹੀ ਮੈਸੇਜ ਦਿਹਾੜੀ ਦੇ ਵਿੱਚ ਆਉਂਦੇ ਆ ਵਾਧੂ ਨੇ ਜੀ ਤੇ ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਉੱਥੋਂ ਵੀ ਸਾਨੂੰ ਲੱਭ ਸਕਦੇ ਹੋ ਦੁਆਬਾ ਰੇਡੀਓ ਨੂੰ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਰੂਪਾਂ ਦੇ ਵਿੱਚ ਉੱਥੋਂ ਸੁਣ ਸਕਦੇ ਹੋ ਤੇ ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਬਹੁਤ ਬਹੁਤ ਸ਼ੁਕਰੀਆ ਐਪ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ ਵੈਬਸਾਈਟ ਫੇਸਬੁੱਕ ਯੂਟਿਊਬ ਜਾਂ ਥਰਡ ਪਾਰਟੀ ਐਪ ਦੇ ਉੱਤੇ ਵੀ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆਂ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਝੁਕ ਝੁਕ ਆਖੂਗਾ, ਜੱਗ ਝੁਕ ਝੁਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ

0: ਕੇ ਬਣਾਏ ਨੇ। ਗੁੰਡੇ ਦੇ ਨਿਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ। ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਉਹ ਗੁਰਮੋਹਣ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਣ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਰਵਿੰਦਰ ਸ੍ਰੀ ਹੋਂ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ, ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ, ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ। ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ। ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ। ਸੌ ਲਈ ਹੈ ਖਾ, ਸੌ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ। ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ। ਹੱਕ ਜੇ ਸਾਡੇ ਨਹੀਂ ਖੋਣ ਦੇਣੇ, ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ। ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਸੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ। ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ। ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
3: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬਣ

0: ਦਾ ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਪਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਪਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਤੇ ਹਦੀਬਾਂ ਦਾ। ਮਿਉਤਬੰਦੀ ਕਰਕੇ ਰੰਭਦੇ ਹੁਣ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਮਿਉਤਬੰਦੀ ਕਰਕੇ ਹੁਣ ਰੰਭਦੇ ਤੂੰ ਸੰਗਰਾਮਾਂ ਨੂੰ, ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ। ਰਿਹਾ ਸਮਾਨਾ ਹੁਣ, ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ। ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ, ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ। ਚੱਕ ਲੈ ਡੰਡਾ ਪਾਲਾ ਝੰਡਾ, ਚੱਕ ਲੈ ਡੰਡਾ ਪਾਲਾ ਝੰਡਾ, ਛੱਡ ਦੇ ਨੁਕਸਾ ਤਬੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ। ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ, ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ। ਕੀ ਕਰਨਾ ਉਹ ਲੀਡਰ, ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰਕੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ। ਟੋਨੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ, ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ। ਦੁਸਾਂਝ ਖਾਤਰ ਲੋਕਾਂ ਦੀ, ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ। ਸਾਥੀ ਹੱਥ ਬੰਡਾਲਾ ਮਜ਼ਦੂਰਾਂ ਕਿਸਾਨਾਂ ਅਤੇ ਹਦੀਬਾਂ ਦਾ। ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਧੰਨਵਾਦ ਜੀ।
1: ਸਰੋਤਿਓ, ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ। ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ। ਕਮਲਾ ਸ਼ਰਮਾ ਜੀ, ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ, ਜਿਸ ਵਿਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ, ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਵੰਡ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਾਕਟ ਬੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। इस जज्बे नूं बरकरार रखण लई अपने मना नूं बदलन दी कोशिश जरूर करोगे। इस जज्बे नूं बरकरार रखण दे लई अपने मना नूं बदलन दी कोशिश जरूर करोगे। कहन नूं दीवार दीवार हुंदी ए, पर दीवार दीवार विच वी अंतर हुंदा ए। वाहिगुरु जी का खालसा, वाहिगुरु जी की फतेह।
1: डॉक्टर इंद्रपाल कौर जी तों बाद हुण मैं सदा देण जा रहा मोगा जिले दे शायर हरप्रीत पतो जी नूं। हरप्रीत पतो जी अपनी इस वार कविता जिहड़ी लै के आ रहे ने, उसका अनुमान है गोविंद दे लाल, यानी कि साडे 10वें पातशाह श्री गुरु गोविंद सिंह जी दे लाला बारे कविता है उन्हां दी। हरप्रीत पतो जी, तुहाडा निघा स्वागत है।
0: हांजी, मैं हाजिर हां जी। हरप्रीत पतो मेरे बहुत ही सत्कारयोग हरबंस सीओ जी ते दुआबा रेडियो कवि दरबार दे साहितकार वीर ते श्रोते वीरां नूं मेरी प्यार भरी सत श्री अकाल। मैं एक कविता लैके हाजिर हां जी, गोविंद दे लाल। तैनू आया ना ख्याल खड़े नीहां विच लाल, तैनू आया ना ख्याल खड़े नीहां विच लाल, ओने छड़ दे जकारे सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। चाहे उम्र सी छोटी उन्हां बाबे अखवाया, जेड़ा सोचिया नहीं सी ओह करके विखाया, माता गुजरी दे पोते गोबिंद दे दलारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लग दे प्यारे। भुल बैठी नी तू नीहे उत्ते उसरी भी कंधे, सारे मिस्त्री ते कामे जिन्ने लगे होर बंदे, सारे तक के हैरान नाले कर दे इशारे, सिर केस कियां सजाइयां बड़े लग दे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। काजी फतवा सुना के सी जलादा नू बुलाया, दित्ते लाल च बथेरे जुत्ती नाल ठकराया, लाल चढ़दी कला च दुखी होए दुखियारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लगदे प्यारे। रोया अंबर सी अज पौंदी धरती सी बैण, डिगे अरशां चो पंछी भीजे कूंजां दे सी नैण, हर प्रीत पत्तो वेखिया सी साका हर कोई भुबा मारे, सिर केस कियां सजाइयां बड़े लगदे प्यारे, खड़े नीहां विच लाल ओने छड़ दे जकारे, सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। धन्नवाद जी, मैं हरप्रीत पत्तो।
1: हरप्रीत पत्तो जी तो बाद हुण मैं सदा देण जा रहा हरदीप कौर जसवाल जी नूं। हरदीप कौर जसवाल जी जिहड़ी रचना लैके हाजिर हो रहे ने, ओह सरहंद दे शहीदां नूं समर्पित है, शहीदी दिहाड़े दे उत्ते। हरदीप कौर जसवाल जी, तुहाडा निघा स्वागत है।
4: प्यार भरे सारे श्रोतियां नूं सति श्री अकाल। मैं एक कविता बोल रही हूं शहीदी दिहाड़े ते। जे चले ओ सरहंद नू मेरे प्यारे ओ, जे चले ओ सरहंद नू मेरे

ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਸਾਧਕ ਜਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਆ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ, ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ, ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ, ਬੈਠ ਜਾਵਾਂਗਾ ਕਬਰਾਂ ਵੱਲੇ। ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਘਰ ਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, दिल्ली बैठा हाकम सानू, दिल्ली बैठा हाकम सानू, रिया बाबा ललकार असी किरती बाबा साड़ी वैरी बनी सरकार, असी किरती गुरु नानक। नाम जपो किरत करो तुसा सखाई, नाम जपो किरत करो तुसा सखाई, हथो जांदी दीदी सानू साड़ी कमाई। असी शांत मई हां, असी शांत मई हां, मल्लो मल्ली करदा है तकरार, असी किरती बाबा साड़ी बैरी बनी सरकार, असी किरती बाबा साड़ी बैरी बनी सरकार। मावां साड़ियां तुरपियां, मावां साड़ियां तुरपियां, चक के झंडे सिदक उना दे नू एक अल्लड़ पंडे। कईयां रंबे दातियां दी, कईयां रंबे दातियां दी, घटन लगी चमकार, असी किरती बाबा साड़ी बैरी बनी सरकार, असी किरती गुरु नानक। समत बख्श दे हुक्मरान नू, समत बख्श दे हुक्मरान नू, किरणजीत ना वंगारे साड़े सन्मान नू, किरणजीत ना वंगारे साड़े सन्मान नू। असी मुड़िए घरां नू, असी मुड़िए घरां नू, रहे सलामत दिल्ली दा दरबार, असी किरती बाबा साड़ी बैरी बनी सरकार, असी किरती बाबा साड़ी बैरी बनी सरकार, असी किरती धन गुरु नानक।
1: जीत कौर तो बाद हुण मैं सदा देण जा रहा जिना शहीद भगत सिंह नगर दे शायर जगदीप हीर जी नू। जगदीप हीर जी अपनी जड़ी रचना लेके हाजिर हो रहे ने, ओ उना दी एक गजल है। जगदीप हीर जी साड़ी कामे फल दे विच पहला भी आउंदे रहे ने, इस बार फिर असी उना नू सदा दिता ते उना ने सदा कबूल करके अपनी रचना लेके हाजिर हो रहे ने। जगदीप हीर जी थोड़ा निघा स्वागत है।
5: दुआबा रेडियो ते पेशकार हरवंशियो साहब जी दा, मैं तह दिलो धन्नवादी हां जिन्हां ने हफ्तावारी का महफिल च मैनूं बुला के मैनूं बोलण दा मौका दिता। मैं जगदीप सिंह हीर पिंड मजारा नौवाद तों जिला शहीद भगत सिंह नगर दे आप जी दे सन्मुख पंजवीं बार इस प्रोग्राम च होया हां जी। मैं एक रचना लिखी सी जो आप जी दे सन्मुख है। अर्ज है कि जमीरों बिकया इंसान तेरे शहर दा, जमीरों बिकया इंसान तेरे शहर दा, हर एक बंदा बेईमान तेरे शहर दा, जमीरों बिकया इंसान तेरे शहर दा, हर एक बंदा बेईमान तेरे शहर दा, बेईमानी रब खवाउंदी चार चफेरे, बेईमानी रब खवाउंदी चार चफेरे, विसारिया लोकां कुरान तेरे शहर दा। जिथे मुठ्ठी भर खुशियां माणियां सी कदे, जिथे मुठ्ठी भर खुशियां माणियां सी कदे, किवें भुल्ला ओ एहसान तेरे शहर दा। मजहबी दंगिया बर्बाद कीते रहण बसेरे, मजहबी दंगिया बर्बाद कीते रहण बसेरे, हर गली मुहल्ला वीरान तेरे शहर दा। हाहाकार चीख पुकार दा शोर है सब पासे, हाहाकार चीख पुकार दा छोर है सब पासे, मैथों होवे ना हाल बयान तेरे शहर दा। साक गवाए गवाया सिरनामा अपना, साक गवाए गवाया सिरनामा अपना, हां मुसाफिर मैं परेशान तेरे शहर दा। हीर भटक रहा है अज ओ दर बदर, हीर भटक रहा है अज ओ दर बदर, जो रहा सी कदे सुल्तान तेरे शहर दा, जो रहा सी कदे सुल्तान तेरे शहर दा। धन्नवाद पेशकार हरवंश सिंह साहब जी दा ते दुआबा रेडियो दे सारे सत्कारयोग स्रोतियां दा जी, बहुत बहुत धन्नवाद जी।
1: हीर जी तों बाद हुण मैं सदा देण जा रहा लुधियाणा दी शायरा नवगीत कौर जी नूं। नवगीत कौर जी इस वार साडी कामे फल दे विच जिहड़ी रचना लैके हाजिर हो रहे ने, ओह साडे इस वेले चल रहे किसानी संघर्ष नूं समर्पित है। नवगीत कौर जी थोड़ा दुआबा रेडियो दी हफ्तावारी कामे फल कवि दरबार दे विच निघा स्वागत है जी। आया नूं
6: सत श्री अकाल दोस्तो, पेश ने कुछ सत्रां ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿੱਚ ਆਖਰ ਦੇ ਵਿੱਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ੇਸ਼ਕੀ ਜਿਨ੍ਹਾਂ ਦਾ ਸਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
8: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ

ਪੈਰ ਨੂੰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ ਏਰੀ

चोले नूं दाग न लग जावे, चोले नूं दाग न लग जावे, किते लग

0: ਤੂੰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ
1: ਮੰਮੀ ਵਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਆਮੀਨ ਪਿਆਰੇ ਦੋਸਤੋ।

0: ద్వాప రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ। ਹਾਲ ਹੈ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਨੂੰ ਵੀ ਅੱਜ ਵਧਾਉਣ ਦੀ ਅੱਗੇ ਕੋਸ਼ਿਸ਼ ਕਰਾਂਗੇ। ਕੁਝ ਨਾ ਕੁਝ ਜ਼ਿੰਦਗੀ ਦੇ ਫਲਸਫਿਆਂ ਦੇ ਵਿੱਚੋਂ ਜਿਹੜਾ ਸਿੱਖਣ ਦੀ ਕੋਸ਼ਿਸ਼ ਵੀ ਨਾਲ ਨਾਲ ਰਹੇਗੀ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਗੱਲ ਤੁਹਾਨੂੰ ਕੋਈ ਨਾ ਕੋਈ ਨਵੀਂ ਵੀ ਸੁਣਾਵਾਂਗੇ ਦੋਸਤੋ। ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਨਾਲ ਤੇ ਸਟੂਡੀਓ ਦੇ ਵਿਚ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਫਿਨਲੈਂਡ ਦੇ ਮੁਤਾਬਕ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਦੇ ਵਿਚ ਤੇ ਉਸ ਤੋਂ ਬਾਅਦ ਯੂਕੇ ਦੇ ਵਿਚ ਸ਼ਾਮ ਦੇ 5:00 ਤੇ ਘੜੀਆਂ ਦੇ ਉੱਤੇ 7 ਨੇ। ਇਸੇ ਤਰ੍ਹਾਂ ਭਾਰਤ ਦੇ ਵਿਚ ਜਿਹੜਾ ਸ਼ਾਮ ਦਾ ਸਮਾਂ ਹੈ ਆਪਣਾ 9:37 ਘੜੀਆਂ ਦੇ ਉੱਤੇ ਹੋ ਗਿਆ ਹੈ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਸਥਿਤੀ ਜਿਹੜੀ ਹੈ ਸ਼ਾਮ ਦੇ 6:00 ਘੜੀਆਂ ਦੇ ਉੱਤੇ 8 ਦਾ ਸਮਾਂ ਹੋ ਚੁੱਕਿਆ ਹੈ। ਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਨਾਲ ਜੋੜੋ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ ਫਿਰ ਤੇ ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ, ਕਈ ਵਾਰੀ ਲਿਖਣ ਪੜ੍ਹਨ ਦੇ ਵਿਚ ਕੁਝ ਗਲਤੀਆਂ ਹੋ ਜਾਂਦੀਆਂ ਨੇ, ਉਹਦੇ ਲਈ ਮਾਫ਼ੀ ਚਾਹਵਾਂਗੇ। ਤੇ ਅੱਜ 22 ਜੂਨ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਗਿਆਨਤਾ ਦੀ ਗੱਲ ਜਦੋਂ ਕਰਦੇ ਹਾਂ, ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ, ਜਾਣੀ ਕਿ ਵਿਸ਼ਵਾਸ ਦੇ ਵਿਚ ਬੱਝ ਜਾਂਦੀ ਹੈ। ਕਹਿੰਦੇ ਨੇ ਨਾ, ਇੱਕ ਕਈ ਵਾਰੀ ਬੋਲਿਆ ਝੂਠ ਉਹ ਸੱਚ ਲੱਗਣ ਲੱਗ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ। ਜਿਨ੍ਹਾਂ ਨੂੰ ਘੱਟ ਗਿਆਨ ਹੁੰਦਾ ਉਹ ਇਸ ਗੱਲ ਦਾ ਹੱਠ ਕਰਦੇ ਨੇ, ਜਾਣੀ ਕਿ ਯਦ ਕਰਦੇ ਨੇ ਕਿ ਜੋ ਉਹ ਕਹਿ ਰਹੇ ਨੇ ਉਹੋ ਹੀ ਠੀਕ ਹੈ, ਜਦੋਂ ਕਿ ਗਿਆਨਵਾਨ ਜਿਹੜੇ ਨੇ ਇਸ ਤੋਂ ਉਲਟ ਸੋਚਦੇ ਹੈ। ਅੱਜ ਦੇ ਵਿਚਾਰ ਦੇ ਵਿਚ ਝਾਤ ਮਾਰੀਏ ਤੇ 22 ਜੂਨ 1772 ਦੇ ਵਿਚ ਤੁਹਾਨੂੰ ਲੈ ਚੱਲਦੇ ਆ। ਅਮਰੀਕਾ ਨੇ ਦੇਸ਼ ਦੇ ਵਿਚ ਜਿਹੜਾ ਸੀ ਗੁਲਾਮੀ ਦੀ ਪ੍ਰਥਾ ਨੂੰ ਰੋਕਣ ਦੇ ਲਈ ਕਾਨੂੰਨੀ ਰੋਕ ਲਾਈ ਸੀ, ਪਰ ਇਹ ਜਿਹੜੇ ਮੁੱਦੇ ਨੇ ਆਉਣ ਵਾਲੇ ਦਿਨਾਂ ਦੇ ਵਿਚ ਕੰਟਰੋਵਰਸੀ ਵੀ ਬਣ ਰਹੀ ਹੈ, ਕਿਉਂਕਿ ਟਰੰਪ ਸਾਹਿਬ ਦੇ ਜਿਹੜੇ ਹਮਾਇਤੀ ਨੇ ਉਹ ਵੱਖਰੇ ਦਿਨ ਦੇ ਉੱਤੇ ਜਿਹੜਾ ਆਜ਼ਾਦੀ ਦਿਹਾੜਾ ਮਨਾਉਣਗੇ ਤੇ 4 ਜੁਲਾਈ ਨੂੰ ਤਾਂ ਮਨਾਇਆ ਜਾਂਦਾ ਹੈ। ਤੇ ਇਹ ਵੀ ਜਿਹੜਾ ਅਮਰੀਕਾ ਵੀ ਦੋ ਧੜਿਆਂ ਦੇ ਵਿਚ ਵੰਡਿਆ ਗਿਆ। ਇਸੇ ਤਰ੍ਹਾਂ 1897 ਦੇ ਵਿਚ ਦਮੋਦਰ ਤੇ ਵਾਸੂਦੇਵ ਚਾਪਕਰ ਭਰਾਵਾਂ ਨੇ ਅੰਗਰੇਜ਼ ਕਮਿਸ਼ਨਰ ਰੈੱਡ ਨੂੰ ਜਿਹੜਾ ਸੀ ਮਾਰ ਕੇ ਨਵਾਂ ਕ੍ਰਾਂਤੀਕਾਰੀ ਇਤਿਹਾਸ ਜਿਹੜਾ ਰਚ ਦਿੱਤਾ ਸੀ। 1941 ਦੇ ਵਿਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵਰਲਡ ਵਾਰ 2 ਜਰਮਨੀ ਨੇ ਰੂਸ ਤੇ ਹਮਲਾ ਕੀਤਾ ਸੀ ਤੇ 2009 ਦੇ ਵਿਚ 21ਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਭਾਰਤ ਦੇ ਵਿਚ ਜਿਹੜਾ ਦੇਖਿਆ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਲਾਈਨ ਦੇ ਵਿਚ ਖਲੋਣ ਜਾਂ ਤੁਰਨ ਦਾ ਰਿਵਾਜ਼, ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ ਉਹਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ, ਉਹ ਸਾਡੇ ਵਿਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ। ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ, ਲਾਈਨ ਦੇ ਵਿਚ ਖਲੋਣਾ ਜਾਂ ਤੁਰਨ ਦਾ ਰਿਵਾਜ਼ ਸਾਡੇ ਵਿਚ ਨਜ਼ਰ ਨਹੀਂ ਆਉਂਦਾ ਤੇ ਲਾਈਨ ਦੇ ਵਿਚ ਖਲੋ ਕੇ ਸਮਾਨ ਦਾ ਪੇ ਕਰਨਾ ਜਾਂ ਤੁਰਨਾ, ਇਹ ਰਿਵਾਜ਼ ਦੀ ਜਿਹੜੀ ਹੈ ਸਾਡੇ ਵਿਚ ਕਿਹੋ ਜਿਹਾ ਰੀਤੀ ਰਿਵਾਜ਼ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਉਦਯੋਗਿਕ ਕ੍ਰਾਂਤੀ ਦੇ ਦੌਰਾਨ ਜਦੋਂ ਕਾਮੇ ਫੈਕਟਰੀ ਦੇ ਵਿਚ ਉਹ ਵਾਪਸ ਬਾਹਰ ਨਿਕਲਦੇ ਤਾਂ ਉਹਨਾਂ ਨੂੰ ਤਲਾਸ਼ੀ ਦੇਣ ਦੇ ਲਈ ਲਾਈਨ ਦੇ ਵਿਚ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਜਿੱਥੋਂ ਇਸ ਦੀ ਸ਼ੁਰੂਆਤ ਹੋਈ। ਪੈਸੇ ਲੈਣ ਵਾਸਤੇ ਵੀ ਲਾਈਨ ਦੇ ਵਿਚ ਲੱਗਣਾ ਪੈਂਦਾ ਤੇ ਪਹਿਲਾਂ ਹਰ ਰੋਜ਼ ਪੈਸੇ ਦਿੱਤੇ ਜਾਂਦੇ ਸੀ ਤਾਂ ਫਿਰ ਹਰ ਸ਼ੁੱਕਰਵਾਰ ਪੈਸੇ ਦੇਣ ਦਾ ਰਿਵਾਜ਼ ਜਿਹੜਾ ਸ਼ੁਰੂ ਹੋ ਗਿਆ, ਜਾਣੀ ਕਿ ਵੀਕਲੀ ਪੇ ਜਿੱਦਾਂ ਕਿ ਅਮਰੀਕਾ ਜਾਂ ਇੰਗਲੈਂਡ ਦੇ ਵਿਚ ਕੀਤੀ ਜਾਂਦੀ ਹੈ, ਵੀਕਲੀ ਪੇ ਕਰਦੇ ਆ ਉਹਨਾਂ ਮੁਲਕਾਂ ਦੇ ਵਿਚ, ਤੇ ਜਿੱਦਾਂ ਮੰਥਲੀ ਪੇ ਹੈ ਜਾਂ ਫਿਰ 2 ਹਫ਼ਤਿਆਂ ਦੀ ਪੇ ਇਕੱਠੀ ਕੀਤੀ ਜਾਂਦੀ ਹੈ 2 ਵੀਕਾਂ ਦੀ, ਤੇ ਰੀਤੀ ਰਿਵਾਜ ਤੋਂ ਇਹ ਸ਼ੁਰੂ ਹੋਇਆ ਸੀ। ਪੈਸੇ ਲੈਣ ਵਾਸਤੇ ਲਾਈਨ ਦੇ ਵਿੱਚ ਲੱਗਣਾ ਪੈਂਦਾ ਸੀ ਜਾਂ ਫੈਕਟਰੀ ਤੋਂ ਬਾਹਰ ਆਉਂਦੇ ਸਮੇਂ ਲਾਈਨ ਦੇ ਵਿੱਚ ਜਿਹੜਾ ਚੈਕਿੰਗ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਜਾਂਦਾ ਸੀ। ਤੇ ਖਰੀਦੋ ਫਰੋਖਤ ਦੇ ਵਿੱਚ ਵੀ ਇਹ ਚੀਜ਼ਾਂ ਫਿਰ ਹੌਲੀ ਹੌਲੀ ਆਉਣ ਲੱਗ ਗਈਆਂ ਜਾਂ ਡਿਸਿਪਲਿਨ ਦਾ ਇੱਕ ਹਿੱਸਾ ਬਣ ਗਈਆਂ। ਗਰੀਬ ਮਜ਼ਦੂਰ ਤਨਖਾਹ ਲੈ ਕੇ ਮਨੋਰੰਜਨ ਦੇ ਲਈ ਸਿਨੇਮਾ ਜਾਂ ਠੇਕੇ ਚਲੇ ਜਾਂਦੇ। ਮਜ਼ਦੂਰਾਂ ਨੂੰ ਸਿਨੇਮਾ ਵੇਖਣ ਦੀ ਆਦਤ ਪਾਉਣ ਦੇ ਲਈ ਹਰ ਸ਼ੁੱਕਰਵਾਰ ਫਿਲਮ ਬਦਲ ਦਿੱਤੀ ਜਾਂਦੀ ਸੀ, ਕਿਉਂਕਿ ਬਾਲੀਵੁੱਡ ਦੇ ਵਿੱਚ ਵੀ ਦੇਖਦੇ ਹਾਂ ਫਰਾਈਡੇ ਵਾਲੇ ਦਿਨ ਨੂੰ ਸੁਪਰ ਡੁਪਰ ਫਿਲਮਾਂ ਜਿਹੜੀਆਂ ਹਿੱਟ ਹੁੰਦੀਆਂ ਨੇ ਤੇ ਥੱਕੇ ਹਾਰੇ 5 ਦਿਨਾਂ ਦੇ ਲੋਕ ਫਿਰ ਫਿਲਮਾਂ ਦਾ ਜਿਹੜਾ ਨਜ਼ਾਰਾ ਲੈਣ ਦੇ ਲਈ ਸਿਨੇਮੇ ਘਰਾਂ ਨੂੰ ਰੁੱਖ ਕਰਦੇ ਸੀ। ਉਸ ਸਮੇਂ ਤੋਂ ਹੀ ਸਿਨੇਮਿਆਂ ਦੇ ਵਿੱਚ ਸ਼ੁੱਕਰਵਾਰ ਫਿਲਮ ਬਦਲਣ ਦੀ ਵੀ ਸ਼ੁਰੂਆਤ ਜਿਹੜੀ ਹੋਈ ਸੀ। ਸਿਨੇਮੇ ਅੱਗੇ ਫੈਕਟਰੀਆਂ ਦੇ ਨਾਲੋਂ ਲਾਈਨਾਂ ਲੰਮੀਆਂ ਹੁੰਦੀਆਂ। ਲਾਈਨ ਦਾ ਜਿਹੜਾ ਅਰਥ ਹੈ ਅਨੁਸ਼ਾਸਨ। ਲਾਈਨ ਤੋੜਨ ਵਾਲੇ ਨੂੰ ਗੁੱਸੇ ਦੇ ਨਾਲ ਵੇਖਿਆ ਜਾਂਦਾ। ਜਦੋਂ ਸੜਕਾਂ ਦੇ ਉੱਤੇ ਜਾਮ ਲੱਗਦੇ ਨੇ ਤਾਂ ਉਸ ਵਕਤ ਹਰ ਕੋਈ ਲਾਈਨ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ। ਬਸ ਹਵਾਈ ਬੱਸਾਂ ਦੇ ਅੱਡੇ ਦੇ ਉੱਤੇ ਜਾਂ ਹਵਾਈ ਅੱਡਿਆਂ ਦੇ ਉੱਤੇ, ਸਟੇਸ਼ਨਾਂ ਦੇ ਉੱਤੇ, ਬੈਂਕਾਂ, ਕੋਰਟਾਂ, ਦਫ਼ਤਰਾਂ ਦੇ ਵਿੱਚ ਲੰਮੀਆਂ ਲਾਈਨਾਂ ਹੀ ਲੱਗਦੀਆਂ ਨੇ। ਲੰਮੀਆਂ ਤੇ ਭੀੜ ਭੜੱਕੇ ਵਾਲੀਆਂ ਲਾਈਨਾਂ ਵਿੱਚ ਜੇਬ ਕਤਰਿਆਂ ਦਾ ਵੀ ਦਾਅ ਜਿਹੜਾ ਲੱਗ ਜਾਂਦਾ। ਨੋਟਬੰਦੀ ਵੇਲੇ ਵੀ ਤਾਂ ਲੋਕ ਬੈਂਕਾਂ ਦੇ ਅੱਗੇ ਜਿਹੜਾ ਸਵੇਰੇ ਸਵੇਰੇ 4-5 ਵਜੇ ਆ ਕੇ ਲਾਈਨਾਂ ਦੇ ਵਿੱਚ ਖਲੋ ਜਾਂਦੇ ਸਨ ਤੇ ਰੈਲੀਆਂ ਜਾਂ ਜਲੂਸ ਦੋ ਦੀ ਜਿਹੜੀ ਲਾਈਨ ਦੇ ਵਿੱਚ ਹੀ ਚੰਗੇ ਤੇ ਲੰਬੇ ਜਿਹੜਾ ਲੱਗੇ ਹੁੰਦੇ ਸੀ ਤੇ ਜ਼ਿਆਦਾਤਰ ਕੀੜੀਆਂ ਲਾਈਨਾਂ ਦੇ ਵਿੱਚ ਤੁਰਦੀਆਂ ਹਨ ਵੈਸੇ ਤਾਂ, ਪਰ ਭੇਡਾਂ ਜਾਂ ਡੰਗਰ ਵੀ ਇਹਦੇ ਵਿੱਚ ਸ਼ਾਮਲ ਨਹੀਂ ਵੀ ਹੈ ਤੇ ਹੈਗੇ ਵੀ ਹੈ। ਬਾਕੀ ਛੋਟੇ ਹੁੰਦੇ ਸੀ ਦੇਖਦੇ ਹੀ ਜਦੋਂ ਆਪਣੇ ਯੂਪੀ ਬਿਹਾਰ ਤੋਂ ਕਾਮੇ ਆਉਂਦੇ ਸੀਗੇ, ਉਹ ਖਾਸ ਕਰ ਜਿਹੜਾ ਮੋਹਰੇ ਹੁੰਦਾ ਸੀ ਉਹਨੇ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਇੱਕ ਪਾਸੇ ਪਰਨਾ ਜਾਂ ਗਲ ਚ ਪਰਨਾ ਪਾਇਆ ਹੁੰਦਾ ਸੀ ਤੇ ਬਾਕੀ ਸਾਰੇ ਪਿੱਛੇ ਪਿੱਛੇ ਤੁਰੇ ਹੁੰਦੇ ਸੀ। ਉਹ ਵੀ ਲਾਈਨ ਬਣਾ ਕੇ ਤੁਰਦੇ ਆ, ਉਹਨੂੰ ਡਿਸਿਪਲਿਨ ਕਹਿ ਸਕਦੇ ਆ। ਤੇ ਇਸ ਤਰ੍ਹਾਂ ਫੌਜੀ ਜਵਾਨ ਜਾਂ ਸਕੂਲਾਂ ਦੇ ਵਿੱਚ ਜਦੋਂ ਕਹਿ ਸਕਦੇ ਆ ਕਿ ਸਵੇਰ ਨੂੰ ਜਦੋਂ ਪਰੇਡ ਹੁੰਦੀ ਸੀ, ਪਰੇਡ ਪਹਿਲੀ ਪ੍ਰਾਰਥਨਾ ਤੋਂ ਬਾਅਦ ਪਰੇਡ ਤੋਂ ਬਾਅਦ ਗਿਣਤੀਆਂ ਮਿੰਤੀਆਂ ਕਰਕੇ ਤੇ ਕਲਾਸਰੂਮ ਦੇ ਵਿੱਚ ਜਦੋਂ ਜਾਂਦੇ ਸੀ, ਉਹ ਹਰ ਇੱਕ ਲਾਈਨ ਜਿਹੜੀ ਸੀ ਸਾਈਡ ਤੋਂ ਸ਼ੁਰੂ ਹੁੰਦੀ ਸੀ ਤੇ ਵਿਚਕਾਰਲੀ ਲਾਈਨ ਜਿਹੜੀ ਸੀ ਆਖਰ ਦੇ ਵਿੱਚ ਜਿਹੜੀ ਜਾਂਦੀ ਸੀ ਤੇ ਉਹ ਵੀ ਇਦਾਂ ਹੀ ਕਲਾਸਰੂਮਾਂ ਦੇ ਵਿੱਚ ਜਿਹੜਾ ਐਂਟਰ ਕਰਦੇ ਸੀ। ਦੂਸਰੀ ਗੱਲ ਕਰਦੇ ਆ, ਸਿੱਖਣਾ ਹੀ ਇੱਕ ਜੀਵਨ ਹੈ। ਕਿ ਤੁਸੀਂ ਵੀ ਆਪਣੇ ਬੱਚਿਆਂ ਜਾਂ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਮਨੋਵਿਗਿਆਨਕ ਕਹਿੰਦੇ ਨੇ, ਸਾਈਕੋਲੋਜਿਸਟ ਕਹਿੰਦੇ ਆ ਕਿ ਅਸੀਂ ਬਹੁਤ ਸਾਰੇ ਬੱਚਿਆਂ ਦੀ ਬੁੱਧੀ ਦਾ ਵਿਕਾਸ ਰੋਕ ਦਿੰਦੇ ਹਾਂ, ਕਿਉਂਕਿ ਬਚਪਨ ਤੋਂ ਹੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਕਿ ਉਹ ਮੂਰਖ ਹੋਣ, ਉਹਨਾਂ ਨੂੰ ਕੁਝ ਪਤਾ ਹੀ ਨਹੀਂ। ਜੇਕਰ ਤੁਸੀਂ ਇੱਕ ਬੱਚੇ ਨੂੰ ਲਗਾਤਾਰ ਕਹੀ ਜਾਵੋ ਤੂੰ ਮੂਰਖ ਹਾਂ, ਤੇਰੇ ਵਿੱਚ ਬੁੱਧੀ ਨਹੀਂ, ਤੈਨੂੰ ਕਦ ਅਕਲ ਆਵੇਗੀ, ਕੁਝ ਅੱਜ ਦਾ ਕੰਮ ਕਰ ਲੈ, ਕਦੇ ਤੂੰ ਠੀਕ ਵੀ ਕੁਝ ਕੀਤਾ ਹੈ। ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਕਮੈਂਟ ਨੇ ਉਹਨਾਂ ਨੂੰ ਦਿੰਦੇ ਹਾਂ ਤਾਂ ਉਸ ਦੇ ਵਿੱਚ ਕਦੇ ਬੁੱਧੀ ਨਹੀਂ ਆ ਪਾਵੇਗੀ। ਧਿਆਨ ਇਹ ਰੱਖਣ ਦੀ ਜ਼ਰੂਰਤ ਹੈ ਕਿ ਗਲਤ ਕੰਮ ਤੁਸੀਂ ਕਰ ਰਹੇ ਹੋ ਉਸ ਦੇ ਵਿੱਚ ਬੁੱਧੀ ਨਾ ਆਉਂਦਾ। ਜਦ ਤੁਸੀਂ ਵਾਰ ਵਾਰ ਕਹਿੰਦੇ ਹੋ ਤਾਂ ਉਸ ਦੀ ਵੀ ਜਿਹੜੀ ਹੈ ਧਾਰਨਾ ਪੱਕੀ ਹੋਣ ਲੱਗ ਜਾਂਦੀ ਹੈ। ਜਦ ਪਿਤਾ ਕਹਿੰਦੇ ਹਨ ਕਿ ਠੀਕ ਹੀ ਕਹਿੰਦੇ ਹੋਣਗੇ, ਮਤਲਬ

ਸਾਈਕੋਲੋਜਿਸਟ ਜਿਹੜੇ ਆ ਮਨੋਵਿਗਿਆਨਕ ਕਹਿੰਦੇ ਆ ਕਿ ਕੋਈ ਵੀ ਧਾਰਨਾ ਵਾਰ ਵਾਰ ਦੁਹਰਾਈ ਜਾਵੇ ਤਾਂ ਚਿੱਤ ਦੇ ਵਿੱਚ ਬੈਠ ਜਾਂਦੀ ਹੈ ਤੇ ਅਸਰਦਾਰ ਹੋਣ ਲੱਗ ਜਾਂਦੀ ਹੈ। ਜੇਕਰ ਦੂਸਰੀ ਕਹਿੰਦੇ ਨੇ ਜਿਵੇਂ ਕਿ ਆਪਾਂ ਕਹਿੰਦੇ ਵੀ ਮੈਂ ਮਤਲਬ ਕਿ ਇਸ ਉਮਰ ਤੱਕ ਜਾਂ ਪੜ੍ਹ ਲਿਖ ਕੇ ਮੈਂ ਆਹ ਅਚੀਵਮੈਂਟ ਕਰਨੀ ਹੈ, ਆਹ ਮੇਰਾ ਟਾਰਗੇਟ ਹੈ ਜ਼ਿੰਦਗੀ ਦਾ, ਅਤੇ ਉਸ ਨੂੰ ਆਪਾਂ ਮਤਲਬ ਕਿ ਮੰਜ਼ਿਲ ਨੂੰ ਪਾ ਵੀ ਲੈਂਦੇ ਹਾਂ, ਪਰ ਉਹੀ ਚੀਜ਼ ਜੇ ਗਲਤ ਪਾਸੇ ਨੂੰ ਚਲੇ ਜਾਵੇ ਤਾਂ ਫਿਰ ਉਹ ਬੱਚੇ ਦਾ ਜਿਹੜਾ ਮਾਇੰਡ ਹੈ ਉਹ ਦੂਸਰੇ ਪਾਸੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਤੂੰ ਮੂਰਖ ਹੈ, ਉਹ ਫਿਰ ਉਧਰ ਨੂੰ ਵੀ ਚਲਿਆ ਜਾਂਦਾ। ਜੇਕਰ ਦੂਸਰੇ ਕਹਿੰਦੇ ਨੇ ਕਿ ਤੁਸੀਂ ਬੜੇ ਸੁੰਦਰ ਹੋ ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਸੁੰਦਰ ਹੋ, ਅਤੇ ਦੂਸਰੇ ਕਹਿੰਦੇ ਨੇ ਕਿ ਤੁਸੀਂ ਬਹੁਤ ਭਲੇ ਹੋ, ਸੱਜਣ ਭਲੇ ਸੱਜਣ ਹੋ, ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਭਲੇ ਅਤੇ ਸੱਜਣ ਹੋ, ਮਤਲਬ ਕਿ ਦੋਸਤ ਵੀ ਹੋ, ਮਿੱਤਰ ਤੇ ਬਹੁਤ ਪਿਆਰੇ ਹੋ, ਤੇ ਤੁਹਾਡਾ ਸੁਭਾਅ ਵੀ ਜਿਹੜਾ ਬਹੁਤ ਨਰਮ ਸੁਭਾਅ ਹੈ, ਤੇ ਦੂਸਰੇ ਜੇਕਰ ਸਮਝਣ ਲੱਗ ਜਾਣ ਕਿ ਤੁਸੀਂ ਪਾਗਲ ਹੋ, ਤਾਂ ਜਿਹਦਾ ਜ਼ਿਆਦਾ ਦਿਨ ਨਹੀਂ ਲੱਗਣਗੇ ਉਹਦੇ ਵਿੱਚ ਕਿ ਤੁਸੀਂ ਵੀ ਸ਼ੱਕ ਕਰਨਾ ਸ਼ੁਰੂ ਕਰ ਦਿਓਗੇ ਕਿ ਮੈਂ ਪਾਗਲ ਹਾਂ, ਬਹੁਤ ਜ਼ਿਆਦਾ ਦੇਰ ਨਾ ਲੱਗੀ ਕਿ ਤੁਸੀਂ ਵੀ ਮੰਨਣ ਲੱਗੋਗੇ ਕਿ ਤੁਸੀਂ ਪਾਗਲ ਹੋ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ, ਆਪਣੇ ਸਟੂਡੈਂਟਸ ਜਾਂ ਆਂਢੀ ਗੁਆਂਢੀ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਾਂ ਵਰਤਾਰਾ ਕਰਦੇ ਹੋ ਤਾਂ ਆਪਣੀ ਸੋਚ ਨੂੰ ਬਦਲ ਲਵੋ ਤੇ ਆਪਣੇ ਤੇ ਦੂਜਿਆਂ ਦੇ ਵਿੱਚ ਪੋਜ਼ਿਟਿਵ ਵਿਚਾਰ ਲਿਆਉਣ ਦੀ ਕੋਸ਼ਿਸ਼ ਕਰੋ, ਨਾ ਕਿ ਨੈਗੇਟਿਵ ਹੀ ਹਰ ਪਾਸੇ ਨੂੰ ਤੁਰੇ ਰਹੋ। ਅੱਜ ਕੱਲ੍ਹ ਸਰਕਾਰਾਂ ਇਸ਼ਤਿਹਾਰਬਾਜ਼ੀ ਰਾਹੀਂ ਤੇ ਟੀਵੀ ਚੈਨਲਾਂ ਦੇ ਰਾਹੀਂ ਇਹੀ ਸਿੱਧ ਕਰਨ ਲੱਗੀਆਂ ਹੋਈਆਂ ਨੇ ਕਿ ਵਿਕਾਸ ਹੋ ਗਿਆ, ਕਰ ਦਿੱਤਾ, ਤੇ ਲੋਕ ਮੰਨ ਵੀ ਰਹੇ ਨੇ ਕਿ ਹੋ ਗਿਆ ਵਿਕਾਸ, ਪਰ ਗਰਾਊਂਡ ਸਥਿਤੀ ਜਿਹੜੀ ਆ ਉਹ ਕੀ ਕਹਿੰਦੀ ਹੈ, ਉਹ ਜ਼ੀਰੋ ਹੈ। ਜਿਹੜਾ ਟੀਵੀ ਚੈਨਲਾਂ ਦੇ ਉੱਤੇ ਕਬਜ਼ਾ ਕਰਕੇ ਵੀ ਜਨਤਾ ਦੇ ਦਿਮਾਗਾਂ ਦੇ ਨਾਲ ਖੇਡ ਰਹੇ ਨੇ, ਟੀਵੀ ਚੈਨਲਾਂ ਦੇ ਉੱਪਰ ਉਹੀ ਵਿਖਾਇਆ ਜਾਂਦਾ ਜੋ ਉਹ ਚਾਹੁੰਦੇ ਨੇ। ਜਦੋਂ ਝੂਠੀ ਗੱਲ ਨੂੰ ਬਾਰ ਬਾਰ ਵਿਖਾਇਆ ਜਾਂਦਾ ਹੈ ਤਾਂ ਉਹ ਮਨੁੱਖ ਨੂੰ ਹੌਲੀ ਹੌਲੀ ਸੱਚੀ ਲੱਗਣ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਸਰਕਾਰਾਂ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਸੋ ਸੱਚ ਤੇ ਝੂਠ ਦੇ ਵਿੱਚ ਅੰਤਰ ਕਰਨ ਦੇ ਲਈ ਸਾਨੂੰ ਤਰਕਵਾਦੀ ਸੋਚ ਅਪਣਾਉਣੀ ਚਾਹੀਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ 22 ਜੂਨ 2026 ਦਾ ਦਿਹਾੜਾ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਅੱਜ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ, ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਅੱਜ ਦੀਆਂ ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ ਆਪਣੇ, ਭਾਨ ਸਿੰਘ ਗਰੇਵਾਲ ਜੀ ਤੇ ਆਪਣੇ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਦੇਸ਼ ਦੇ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਇੱਕ ਕਾਲ ਵੀ ਆ ਰਹੀ ਹੈ ਸ਼ਾਇਦ, ਮੈਨੂੰ ਲੱਗਦਾ ਹੈ ਕਿ ਥੋੜਾ ਚਿਰ ਠਹਿਰ ਕੇ ਜ਼ਰੂਰ ਕਾਲ ਕਰ ਲਿਓ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇੱਕ ਮਿੰਟ ਰੁਕਣਾ ਜੀ, ਮੈਂ ਥੋੜਾ ਜਿਹਾ, ਇੱਕ ਸੱਜਣ ਕਾਲ ਕਰ ਰਹੇ ਨੇ, ਉਹਨਾਂ ਨੂੰ ਮੈਸੇਜ ਲਾ ਦੇਵਾਂ ਜੀ। ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਲੋ ਦੋਸਤੋ, ਗੱਲਬਾਤ ਦੀ ਅੱਗੇ ਸਾਂਝ ਪਾਉਂਦੇ ਹਾਂ ਤੇ ਬਹੁਤ ਸਾਰੀਆਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਕਰਾਂਗੇ। ਭਰੋਸੇ ਦੇ ਨਾਲ ਭਰੇ ਸ਼ਬਦ ਤੂੰ ਕਰ ਸਕਦਾ ਹੈ, ਜਿਵੇਂ ਕਿ ਆਪਾਂ ਅੱਜ ਦੇ ਵਿਚਾਰ ਚ ਗੱਲ ਕਰਕੇ ਹਟੇ ਹਾਂ। ਇਹ ਸਾਡਾ ਕੌਨਫੀਡੈਂਸ ਵਧਾਉਂਦੀ ਗੱਲਬਾਤ ਰਹੇਗੀ, ਜ਼ਿੰਦਗੀ ਦੇ ਫਲਸਫੇ ਦੀ ਗੱਲਬਾਤ ਹੈ। ਤੇ ਇਸੇ ਤਰ੍ਹਾਂ ਜੀਵਨ ਗੱਲ ਕਰਾਂਗੇ ਸਾਦਗੀ ਦੀ। ਸਾਦਗੀ ਜੀਵਨ ਦਾ ਅਨਮੋਲ ਗਹਿਣਾ ਕੀ ਹੈ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਗੱਡੀਆਂ ਦੇ ਉੱਤੇ ਨੰਬਰ ਪਲੇਟ ਲਗਾਉਣ ਦੀ ਰਵਾਇਤ ਕਦੋਂ ਸ਼ੁਰੂ ਹੋਈ, ਕਿੱਥੋਂ ਹੋਈ, ਕਿੱਥੇ ਤੇ ਕਿਉਂ ਸ਼ੁਰੂ ਹੋਈ, ਇਹਦਾ ਜ਼ਿਕਰ ਕਰਨ ਦੀ ਵੀ ਕੋਸ਼ਿਸ਼ ਨਾਲ ਨਾਲ ਰਹੇਗੀ। ਚਲੋ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ, ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਔਰਤਾਂ ਹੋਈਆਂ ਨੇ ਕਰਜ਼ਾਈ ਕਾਹਦੇ ਲਈ, ਉਹਦੀ ਗੱਲਬਾਤ ਕਰਾਂਗੇ। ਤੇ UK ਦੇ PM ਨੇ ਅਸਤੀਫ਼ਾ ਦੇ ਦਿੱਤਾ ਹੈ ਜੀ। ਤੇ ਅਮਰੀਕਾ ਇਰਾਨ ਟਾਲਕ ਗੱਲਬਾਤ ਚੱਲ ਰਹੀ ਹੈ, ਪਰ ਉਹਦੇ ਵਿੱਚ ਆਪਣਾ ਨੇਤਨਯਾਹੂ ਜਿਹੜਾ ਹੈ ਉਹ ਕਿਤੇ ਨਾ ਕਿਤੇ ਟੰਗ ਫਸਾਈ ਜਾ ਰਿਹਾ। ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਬੀਤਦਾ ਨਿਭਦਾ ਹੈ। ਇਸੇ ਤਰ੍ਹਾਂ ਅਮਰੀਕਾ ਵੀ ਵੰਡਿਆ ਗਿਆ, ਆਜ਼ਾਦੀ ਦਿਹਾੜਾ ਜਿਹੜਾ 2 ਦਿਨਾਂ ਦੇ ਵਿੱਚ ਮਨਾਇਆ ਜਾਵੇਗਾ, ਜਾਂ 2 ਵੱਖਰੇ ਗਰੁੱਪ ਬਣ ਗਏ ਨੇ, ਜਿਹੜੇ ਟਰੰਪ ਨੂੰ ਪਸੰਦ ਕਰਦੇ ਨੇ ਉਹ ਵੱਖਰੇ ਨੇ, ਤੇ ਜਿਹੜੇ ਦੂਸਰੇ ਨੇ ਉਹਦੇ ਓਪੋਜਿਟ ਉਹ ਜਿਹੜੇ ਆਪਣੇ ਤੌਰ ਦੇ ਉੱਤੇ ਵੱਖਰੇ ਦੇ

0: ਨੂੰ ਮਨਾਉਣਗੇ। ਅਮਰੀਕਾ ਦੇ ਹਾਲਾਤ ਵੀ ਕਿਤੇ ਨਾ ਕਿਤੇ ਰਾਜ ਪਾੜੋ ਤੇ ਰਾਜ ਕਰਨ ਵਾਲਾ ਸਿਲਸਿਲਾ ਉਥੇ ਵੀ ਚੱਲ ਰਿਹਾ। ਦੂਸਰੀ ਅੱਜ ਦੀਆਂ ਵਿਸਥਾਰ ਦੇ ਵਿੱਚ ਖਬਰਾਂ ਵੱਲ ਨੂੰ ਚੱਲਣ ਤੋਂ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ। ਅੱਜ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਦੌਰਾਨ ਸਿਰਫ ਖਬਰਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਪਿੱਛੇ ਲੁਕੇ ਸਵਾਲਾਂ ਤੇ ਸਮਾਜਿਕ ਪ੍ਰਭਾਵਾਂ ਦੀ ਵੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ। 5% ਤੋਂ ਉੱਤੇ ਜਿਹੜੀਆਂ ਨੇ ਫੀਸਾਂ ਨਹੀਂ ਵਧਾਈਆਂ ਜਾ ਸਕਦੀਆਂ। ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਜਿਹੜੇ ਚੱਲ ਰਹੇ ਨੇ, ਮਾਨ ਸਾਹਿਬ ਕਿਤੇ ਨਾ ਕਿਤੇ ਜਾਂਦੇ ਨੇ ਤਾਂ ਅਧਿਆਪਕਾਂ ਨੂੰ ਪਹਿਲਾਂ ਹੀ ਅੰਦਰ ਡੱਕ ਦਿੱਤਾ ਜਾਂਦਾ ਹੈ ਘਰਾਂ ਦੇ ਵਿੱਚ। ਮਾਲਵਾ ਨਹਿਰ ਦੇ ਉੱਤੇ ਵਿਵਾਦ ਚੱਲ ਰਿਹਾ, ਉਹਦੇ ਨਹਿਰ ਦੇ ਉੱਤੇ ਚੱਲ ਰਹੀ ਬਹਿਸ ਅਤੇ ਸਿਆਸੀ ਹਲਚਲ ਜਿਹੜੀ ਹੋ ਰਹੀ ਹੈ ਉਹਦੇ ਵੱਲ ਪਾਣੀਆਂ ਦੀ ਵੰਡ ਦੀ ਗੱਲ ਕਰਾਂਗੇ। ਇਹ ਸਭ ਸਾਨੂੰ ਸੋਚਣ ਦੇ ਲਈ ਮਜਬੂਰ ਕਰੇਗਾ ਕਿ ਵਿਕਾਸ ਤੇ ਜਨ ਹਿੱਤ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ। ਦੂਜੇ ਪਾਸੇ ਦੁਨੀਆਂ ਭਰ ਤੋਂ ਆ ਰਹੀਆਂ ਖਬਰਾਂ ਜਿਹੜੀਆਂ ਨੇ, ਅਮਰੀਕਾ ਇਰਾਨ ਵਾਰਤਾ, ਬ੍ਰਿਟੇਨ ਦੀ ਸਿਆਸਤ ਦੇ ਵਿੱਚ ਵੱਡਾ ਬਦਲਾਅ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਨਸ਼ਾ ਤਸਕਰੀ ਦਾ ਪਰਦਾ ਫਾਸ਼ ਹੋਇਆ, ਕਰੋੜਾਂ ਦੀ ਜਿਹੜੀ ਹੈ ਨਸ਼ਾ ਆਪਣੀ ਡਰੱਗ ਫੜੀ ਗਈ ਹੈ, ਕੈਨੇਡਾ ਦੇ ਵਿੱਚ ਸੱਭਿਆਚਾਰ ਤੇ ਵਾਤਾਵਰਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਇਹ ਅੱਜ ਦਾ ਜਿਹੜਾ ਸੰਸਾਰ ਕਿੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਉਹਦੇ ਬਾਰੇ ਇੱਕ ਝਾਤ ਮਾਰਾਂਗੇ। ਫੀਫਾ ਵਰਲਡ ਕੱਪ ਦੇ ਵਿੱਚ ਜਿਹੜੇ ਨੇ ਰੋਮਾਂਚ ਭਰੇ ਜਿਹੜੇ ਨੇ ਮੈਚ ਹੋ ਰਹੇ ਨੇ ਤੇ ਅੱਜ ਵੀ ਕੁਝ ਮੈਚ ਨੇ ਉਨ੍ਹਾਂ ਦਾ ਜ਼ਿਕਰ ਕਰਦੇ ਅੱਗੇ ਜਾ ਕੇ। ਜੀਵਨ ਨੂੰ ਦਿਸ਼ਾ ਦੇਣ ਵਾਲੇ ਫਲਸਫਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਰਹੇਗੀ ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਹੋਰ ਤੁਸੀਂ ਵੀ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ +358 44976 1962 ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀ ਸਭ ਤੋਂ ਪਹਿਲਾਂ ਖਬਰ ਲੈਣ ਤੋਂ ਪਹਿਲਾਂ ਤੇ ਫੀਫਾ ਵਰਲਡ ਕੱਪ ਦੇ ਉੱਤੇ ਚੱਲਦੇ ਆ। ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦੇ ਮੁਕਾਬਲਿਆਂ ਚ 22 ਜੂਨ ਨੂੰ ਅੱਜ ਬਹੁਤ ਹੀ ਰੋਮਾਂਚਕ ਖੇਡ ਦੇਖਣ ਨੂੰ ਮਿਲੇਗਾ। ਗਰੁੱਪ ਐਚ ਦੇ ਇਕ ਬੇਹੱਦ ਸਖ਼ਤ ਮੁਕਾਬਲੇ ਦੇ ਵਿਚ ਉਰਗਵੇ ਅਤੇ ਕੇਪ ਵਰਡੇ ਦੀਆਂ ਟੀਮਾਂ ਆਹਮੋ ਸਾਹਮਣੇ ਹੋ ਚੁੱਕੀਆਂ ਨੇ, ਜਿੱਥੇ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ ਹੈ ਤੇ ਮੈਚ 2-2 ਦੀ ਜਿਹੜੀ ਬਰਾਬਰੀ ਦੇ ਉੱਤੇ ਖਤਮ ਹੋਇਆ। ਦੂਜੇ ਪਾਸੇ ਗਰੁੱਪ ਜੀ ਦੇ ਵਿਚ ਮਿਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 3-1 ਦੇ ਨਾਲ ਮਾਤ ਦਿੱਤੀ ਹੈ ਤੇ ਟੂਰਨਾਮੈਂਟ ਦੇ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਅੱਜ ਜਿਹੜਾ ਇੰਟਰਸਟਿੰਗ ਮੈਚ 7 ਵਜੇ ਸ਼ੁਰੂ ਹੋ ਚੁੱਕਿਆ, ਸਾਡੇ ਫਿਨਲੈਂਡ ਦੇ ਮੁਤਾਬਕ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਧਰ ਇੰਟਰਸਟਿੰਗ ਮੈਚ ਜਿਹੜਾ ਅਰਜਨਟਾਈਨਾ ਬਨਾਮ ਆਸਟਰੀਆ, ਆਪਣੀ ਯੂਰਪ ਦੀ ਟੀਮ ਹੈ ਆਸਟਰੀਆ ਦੀ। 12ਵੇਂ ਦਿਨ ਅੱਜ ਫੁੱਟਬਾਲ ਜਗਤ ਦੀਆਂ ਦੋ ਸਭ ਤੋਂ ਵੱਡੀਆਂ ਟੀਮਾਂ ਅਰਜਨਟਾਈਨਾ ਤੇ ਫਰਾਂਸ ਆਪਣੇ ਦੂਜੇ ਮੁਕਾਬਲੇ ਖੇਡਣ ਦੇ ਲਈ ਮੈਦਾਨ ਦੇ ਵਿਚ ਜਿਹੜੀਆਂ ਨੇ ਆਪਣੇ ਆਪ ਨੂੰ ਸ਼ਮੂਲੀਅਤ ਕਰਨ ਦੇ ਲਈ ਪੂਰਾ ਜ਼ੋਰ ਲਾਉਣਗੀਆਂ। ਆਪਣੇ ਪਹਿਲੇ ਮੈਚ ਦੇ ਵਿਚ ਅਲਜੀਰੀਆ ਖਿਲਾਫ਼ ਸ਼ਾਨਦਾਰ ਹੈਟ੍ਰਿਕ ਲਗਾਉਣ ਵਾਲੇ ਲਿਓਨਲ ਮੈਸੀ ਦੀ ਅਗਵਾਈ ਦੇ ਵਿਚ ਅਰਜਨਟਾਈਨਾ ਦੀ ਟੀਮ ਅੱਜ ਆਸਟਰੀਆ ਦਾ ਜਿਹੜਾ ਸਾਹਮਣਾ ਕਰੇਗੀ। ਦੂਜੇ ਪਾਸੇ ਸਟਾਰ ਸਟਰਾਈਕਰ ਕਿਲਿਆਨ ਅੰਬਾਪੇ ਜਿਹੜੇ ਫਰਾਂਸ ਦੇ ਨੇ, ਉਹਦੀ ਫਰਾਂਸ ਦੀ ਟੀਮ ਦੇ ਇਰਾਕ ਦੇ ਖਿਲਾਫ਼ ਆਪਣੀ ਜਿੱਤ ਦੀ ਲੈ ਨੂੰ ਜਿਹੜਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਹ ਦੋਵੇਂ ਮੁਕਾਬਲੇ ਗਰੁੱਪ ਦੇ ਵਿਚ ਚੋਟੀ ਦੇ ਸਥਾਨ ਤੇ ਅਗਲੇ ਰਾਊਂਡ ਜਿਹੜਾ ਰਾਊਂਡ ਆਫ 32 ਹੈ ਉਹਦੇ ਲਈ ਕੁਆਲੀਫਾਈ ਕਰਨ ਦੇ ਲਿਹਾਜ਼ ਦੇ ਨਾਲ ਬੇਹੱਦ ਅਹਿਮ ਮੰਨੇ ਜਾ ਰਹੇ ਨੇ। ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਆਪ ਦੇ ਨਾਲੋਂ ਤੋੜ ਵਿਛੋੜੇ ਮਗਰੋਂ ਰਾਘਵ ਚੱਡਾ ਪਹਿਲੀ ਵਾਰ ਪੰਜਾਬ ਪੁੱਜੇ ਹੈ ਤੇ ਸਿਆਸੀ ਹਲਕਿਆਂ ਦੇ ਵਿਚ ਹਲਚਲ ਜਿਹੜੀ ਮਚੀ ਹੈ। ਦੂਸਰੇ ਪਾਸੇ ਹੁਣ ਸਾਲਾਨਾ 5% ਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ। ਪੰਜਾਬ ਕੈਬਨਿਟ ਦੇ ਵੱਲੋਂ ਇਤਿਹਾਸਕ ਆਰਡੀਨੈਂਸ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਲੱਖਾਂ ਮਾਪਿਆਂ ਨੂੰ ਨਿੱਜੀ ਸਕੂਲਾਂ ਦੀ ਅੰਧਾਧੁੰਦ ਲੁੱਟ ਤੋਂ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈ ਉਹਦੇ ਵਿਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਟ ਐਕਟ ਦੇ ਵਿਚ ਸੋਧ ਕਰਨ ਦੇ ਲਈ ਤਿਆਰ ਕੀਤੇ ਗਏ ਇਤਿਹਾਸਕ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਨਵੇਂ ਕਾਨੂੰਨੀ ਫੈਸਲੇ ਦੇ ਤਹਿਤ ਹੁਣ ਸੂਬੇ ਦਾ ਕੋਈ ਵੀ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਅਤੇ ਫੰਡਾਂ ਦੇ ਵਿਚ 5% ਤੋਂ ਵੱਧ ਦਾ ਜਿਹੜਾ ਵਾਧਾ ਨਹੀਂ ਕਰ ਸਕੇਗਾ। 3 ਸਾਲਾਂ ਦੀ ਵਾਧੂ ਫੀਸ ਵਸੂਲੀ ਫੀਸ ਮਾਪਿਆਂ ਨੂੰ ਮਿਲੇਗੀ ਵਾਪਸ, ਹਰਪਾਲ ਚੀਮਾ ਨੇ ਬਿਆਨ ਦਿੱਤਾ। ਵੈਸੇ ਤਾਂ ਚਾਹੀਦਾ ਭਾਈ ਪ੍ਰਾਈਵੇਟ ਸਕੂਲਾਂ ਦੇ ਵਿਚ ਕੁਝ ਨਾ ਕੁਝ ਕੋਟਾ ਜਿਹੜਾ ਹੋਣਾ ਚਾਹੀਦਾ ਕਿ ਉਨੇ ਕੋਟੇ ਦੇ ਲੋਕ ਰੱਖਣੇ ਚਾਹੀਦੇ ਆ। ਜ਼ਿਆਦਾਤਰ ਤਾਂ ਪ੍ਰਾਈਵੇਟ ਸਕੂਲਾਂ ਨੂੰ ਮੇਰੇ ਖਿਆਲ ਨਾਲ ਤਾਂ ਬੰਦ ਕਰਨਾ ਚਾਹੀਦਾ, ਪ੍ਰਾਈਵੇਟ ਸੈਕਟਰ ਨੂੰ ਤੇ ਸਰਕਾਰੀ ਸੈਕਟਰ ਜਿਹੜਾ ਉਹ ਫਿਰ ਤਾਂ ਹੀ ਜਿਹੜਾ ਉਪਲਬਧੀਆਂ ਨੂੰ ਹਾਸਲ ਕਰੇਗਾ, ਸਰਕਾਰੀ ਸਕੂਲਾਂ ਦੇ ਵਿੱਚ ਤਾਂ ਹੀ ਬੱਚਿਆਂ ਦੀ ਜਿਹੜੀ ਹੈ ਆਮਦ ਜਿਹੜੀ ਵਧੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਲਸੋਨਾ ਨੇ ਦਸਿਆ ਕਿ ਇਸ ਆਰਡੀਨੈਂਸ ਨੂੰ ਹੁਣ ਅੰਤਮ ਪ੍ਰਵਾਨਗੀ ਦੇ ਲਈ ਤੁਰੰਤ ਰਾਜਪਾਲ ਦੇ ਕੋਲ ਭੇਜਿਆ ਜਾ ਰਿਹਾ ਹੈ। ਵਿੱਤ ਮੰਤਰੀ ਚੀਮਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਜੇਕਰ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਸਖ਼ਤ ਕਾਰਵਾਈ ਹੋਏਗੀ। ਪਰ ਮਨ ਚ ਗੱਲਬਾਤ ਕਰਦੇ ਕਰਦੇ ਇਹ ਵੀ ਵਿਚਾਰ ਆਉਂਦਾ ਹੈ ਕਿ ਭਾਈ ਜੇ ਪ੍ਰਾਈਵੇਟ ਸਕੂਲ ਨੇ ਚਾਹੇ ਹੁਣ ਦੇਖੋ ਕਿੰਨੇ ਬੱਚੇ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਨੇ, ਜੋ ਸਕੂਲਾਂ ਚਾਹੇ ਟੀਚਰ ਸਾਹਿਬਾਨ ਨੇ ਸੜਕਾਂ ਦੇ ਉੱਤੇ ਧਰਨੇ ਲਾਉਣ ਦੇ ਉੱਤੇ ਮਜਬੂਰ ਨੇ। ਸਰਕਾਰ ਨੂੰ ਘੱਟੋ ਘੱਟ ਇਹ ਚਾਹੀਦਾ ਕਿ 12ਵੀਂ ਪਾਸ ਨਹੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਘੱਟੋ ਘੱਟ ਨਹੀਂ ਐਮ ਏ ਜਾਂ ਬੀ ਏ ਸਪੈਸ਼ਲ ਜਿਹੜਾ ਕੋਰਸ ਕਰਕੇ ਹੀ ਉਹ ਟੀਚਰਾਂ ਦੀ ਜਿਹੜਾ ਨਿਰਧਾਰਿਤ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਪ੍ਰਾਈਵੇਟ ਸਕੂਲ ਫੀਸਾਂ ਤਾਂ ਬਹੁਤ ਤਕੜੀਆਂ ਲੈਂਦੇ ਆ ਪਰ ਪਲੱਸ ਟੂ ਬੀ ਏ ਵਾਲੇ ਰੱਖ ਕੇ ਜਿਹੜੇ ਨੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਜਾਂਦੇ ਆ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਰੋਜ਼ਗਾਰ ਵਧੇਗਾ, ਇੱਕ ਕੰਪੀਟੀਸ਼ਨ ਪਵੇਗਾ ਤੇ ਉਹ ਜਿਹੜੇ ਬੇਰੋਜ਼ਗਾਰ ਆ ਉਹ ਵੀ ਆਪਣੀ ਨੌਕਰੀ ਚਾਹੇ ਉਹ ਸਰਕਾਰੀ ਆ ਚਾਹੇ ਪ੍ਰਾਈਵੇਟ ਹੈ ਉਹ ਬਰਾਬਰ ਦਾ ਉਹਦੇ ਉੱਤੇ ਤਾਂ ਕਦੇ ਕਿਤੇ ਨਾ ਕਿਤੇ ਆ ਜਾਏਗੀ ਨਾ। ਜਿਹੜੀ ਹੁਣ ਹਰ ਕੋਈ ਸਰਕਾਰੀ ਨੌਕਰੀ ਚਾਹੁੰਦਾ ਹੈ ਤਾਂ ਉਹ ਚਾਹੇ ਪ੍ਰਾਈਵੇਟ ਕਰੇ ਤੇ ਚਾਹੇ ਸਰਕਾਰੀ ਕਰੇ ਪਰ ਉਹ ਇੱਕ ਬਰਾਬਰਤਾ ਇੱਕ ਮਾਪਦੰਡ ਜਿਹੜਾ ਜ਼ਰੂਰ ਰੱਖ ਦੇਣਾ ਚਾਹੀਦਾ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਦੌਰਾਨ ਫੀਸਾਂ ਦੇ ਵਿੱਚ ਬੇਲੋੜੇ ਅਤੇ ਨਜਾਇਜ਼ ਵਾਧੇ ਕੀਤੇ ਨੇ ਉਨ੍ਹਾਂ ਦੇ ਵੱਲੋਂ ਇਨ੍ਹਾਂ 3 ਵਰ੍ਹਿਆਂ ਦੇ ਵਿੱਚ ਵਸੂਲ ਕੀਤਾ ਗਿਆ ਵਾਧੂ ਪੈਸਾ ਹਰ ਹਾਲ ਦੇ ਵਿੱਚ ਮਾਪਿਆਂ ਨੂੰ ਰਿਫੰਡ ਜਿਹੜਾ ਵਾਪਸ ਕਰਵਾਇਆ ਜਾਵੇਗਾ। ਵਿਸ਼ੇਸ਼ ਹਾਲਾਤਾਂ ਦੇ ਵਿੱਚ ਵਾਧੇ ਦੇ ਲਈ ਕਰਵਾਉਣਾ ਪਵੇਗਾ ਵਿੱਤੀ ਆਡਿਟ, ਜਿਹੜਾ ਦੱਸਿਆ ਹਰਜੋਤ ਬੈਂਸ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਸਕੂਲ ਨੂੰ ਜਾਇਜ਼ ਕਾਰਨਾਂ ਦੇ ਕਰਕੇ 5% ਤੋਂ ਵੱਧ ਫੀਸ ਵਧਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਿੱਧਾ ਫੈਸਲਾ ਨਹੀਂ ਲੈ ਸਕਣਗੇ। ਸੰਬੰਧਿਤ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੀ ਉੱਚ ਪੱਧਰੀ ਕਮੇਟੀ ਅੱਗੇ ਆਪਣਾ ਪੱਖ ਰੱਖਣਾ ਪਏਗਾ ਤੇ ਵਾਧੇ ਦੀ ਪੁਖਤਾ ਤੱਥ ਦੇ ਦਸਤਾਵੇਜ਼ਾਂ ਪੇਸ਼ ਜਿਹੜੇ ਕਰਨੇ ਪੈਣਗੇ। ਇਹ ਕਮੇਟੀ ਫੈਸਲਾ ਲੈਣ ਤੋਂ ਪਹਿਲਾਂ ਉਕਤ ਸਕੂਲਾਂ ਦਾ ਮੁਕੰਮਲ ਵਿੱਤੀ ਆਡਿਟ ਵੀ ਕਰਵਾਏਗੀ। ਬੈਂਸ ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮਨਮਾਨੀ ਲੁੱਟ ਕਰਨ ਵਾਲੇ ਅਜਿਹੇ ਸ਼ੱਕੀ ਜਿਹੜਾ ਸਕੂਲਾਂ ਦਾ ਰਿਕਾਰਡ ਅੱਜ ਤੋਂ ਹੀ ਸੀਜ਼ ਜਿਹੜਾ ਜ਼ਬਤ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਮਾਪਿਆਂ ਦਾ ਸ਼ੋਸ਼ਣ ਤੁਰੰਤ ਜਿਹੜਾ ਬੰਦ ਹੋ ਸਕੇ। ਦੂਸਰੇ ਪਾਸੇ ਡਾਕਟਰ ਜੌਲ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਈਆਂ। ਮੁਫ਼ਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਕਰੇਗੀ ਭਾਜਪਾ, ਜੌਲ ਉਨ੍ਹਾਂ ਨੇ ਇਹ ਪੁੱਛਿਆ। ਉੱਗੇ ਖੇਤੀਬਾੜੀ ਅਰਥ ਸ਼ਾਸਤਰੀ ਡਾਕਟਰ ਸਰਦਾਰਾ ਸਿੰਘ ਜੌਲ ਉਨ੍ਹਾਂ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਅੱਜ ਪਾਰਟੀ ਦੀ ਸੰਪਰਕ ਮੁਹਿੰਮ ਦੇ ਤਹਿਤ ਡਾਕਟਰ ਜੌਲ ਉਨ੍ਹਾਂ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮਿਲਣ ਦੇ ਲਈ ਪੁੱਜੇ। ਸੰਖੇਪ ਮਿਲਣੀ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੇ ਪੰਜਾਬ ਦੀ ਦਿਸ਼ਾ ਦੇ ਉੱਤੇ ਦਸ਼ਾ ਸੁਧਾਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਮਸ਼ਵਰੇ ਦਿੱਤੇ ਹੈ। ਇਸ ਤੋਂ ਇਲਾਵਾ ਮੁਫ਼ਤਖੋਰੀ ਨੂੰ ਬੰਦ ਕਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਚੁਣੌਤੀ ਵੀ ਦਿੱਤੀ ਗਈ। ਮਿਲਣੀ ਮਗਰੋਂ ਡਾਕਟਰ ਜੌਲ ਉਨ੍ਹਾਂ ਕਿਹਾ ਕਿ ਮੁਫ਼ਤਖੋਰੀ ਦੇ ਕਲਚਰ ਨੇ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਤੇ ਲੋਕਾਂ ਦੇ ਟੈਕਸ ਦਾ ਪੈਸਾ ਮੁਫ਼ਤਖੋਰੀ ਦੇ ਰਾਹ ਦੇ ਉੱਤੇ ਪੈ ਗਿਆ ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ ਤੇ ਜੌਲ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਸਾਫ਼ ਕਿਹਾ ਕਿ ਜੇ ਉਨ੍ਹਾਂ ਭਾਜਪਾ ਦੇ ਵਿਚ ਹਿੰਮਤ ਹੈ ਤਾਂ ਮੁਫ਼ਤਖੋਰੀ ਨੂੰ ਜਿਹੜਾ ਪੰਜਾਬ ਦੇ ਵਿਚੋਂ ਬੰਦ ਕਰਨ ਤੇ ਉਹ ਕਿੱਦਾਂ ਕਰ ਸਕਦੇ ਜੀ। ਉੱਥੇ ਤਾਂ ਮੋਦੀ ਸਾਹਿਬ ਤਾਂ ਬਾਹਰਲੇ ਮੁਲਕਾਂ ਚ ਆ ਕੇ ਕਹਿੰਦੇ ਆ ਭਈ ਉਨੇ ਤੁਹਾਡੇ ਭਾਈ ਫਰਾਂਸ ਦੇ ਵਿਚ ਘਰ ਨਹੀਂ ਹੈ ਤੇ ਜਿੰਨੇ ਅਸੀਂ ਉੱਥੇ ਬਣਾ ਦਿੱਤੇ ਆ ਲੋਕਾਂ ਨੂੰ ਤੇ ਹਰ ਨੂੰ ਇੱਕ ਰੋਟੀ ਪਾਣੀ ਦਾ ਜੁਗਾੜ ਕਰ ਦਿੱਤਾ, ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ। ਜੋਲ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵੀ ਮੁਫ਼ਤਖੋਰੀ ਦੇ ਏਜੰਡੇ ਦੇ ਉੱਤੇ ਚੱਲੇਗੀ ਤਾਂ ਫਿਰ ਸਿਆਸੀ ਹਮਾਮ ਦੇ ਵਿਚ ਸਭ ਇਕੋ ਹੀ ਜਿਹੇ ਨੇ। ਜੋਲ ਉਨ੍ਹਾਂ ਨੇ ਮਸ਼ਵਰਾ ਦਿੱਤਾ ਕਿ ਮੁਫ਼ਤਖੋਰੀ ਨੂੰ ਰੋਕੇ ਬਿਨਾਂ ਹੀ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸਵੈ ਮਾਨ ਨੂੰ ਰੋਲਿਆ ਜਾ ਰਿਹਾ। ਦੂਸਰੇ ਪਾਸੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਡਾਕਟਰ ਜੌਲ ਉਨ੍ਹਾਂ ਨੇ ਦੇਸ਼ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿਚ ਸੁਝਾਅ ਦਿੱਤੇ ਨੇ ਜਿਨ੍ਹਾਂ ਤੇ ਗੌਰ ਕੀਤਾ ਜਾਏਗਾ। ਇਸ ਮੀਟਿੰਗ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੇ ਝੋਨੇ ਹੇਠੋਂ ਰਕਬਾ ਘਟਾਏ ਜਾਣ ਦਾ ਵੀ ਮਸ਼ਵਰਾ ਦਿੱਤਾ ਤੇ ਬਦਲਵੀਆਂ ਫਸਲਾਂ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਵੀ ਕਿਹਾ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਉਨ੍ਹਾਂ ਨੇ ਇਸ ਮੁਲਾਕਾਤ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੂੰ ਮੋਦੀ ਸਰਕਾਰ ਦੀਆਂ 12 ਸਾਲ ਦੀਆਂ ਪ੍ਰਾਪਤੀਆਂ ਵਾਲਾ ਜਿਹੜਾ ਕਿਤਾਬਚਾ ਵੀ ਜਿਹੜਾ ਭੇਂਟ ਕਰ ਦਿੱਤਾ ਕਿ ਆਹ ਬਾਤ ਹੈ ਜੀ ਇਦਾਂ ਹੁੰਦੀ ਹੈ ਪਬਲਿਸਿਟੀ। ਦੂਸਰੇ ਪਾਸੇ ਮਾਲਵਾ ਨਹਿਰ ਦਾ ਰੋਲਾ ਰੱਪਾ ਪੈ ਰਿਹਾ। ਮਾਲਵਾ ਨਹਿਰ ਨੂੰ ਲੈ ਕੇ ਹੋਈ ਜਨਤਕ ਸੁਣਵਾਈ ਹੈ ਤੇ ਉਹਦੇ ਵਿਚ ਜਿਹੜਾ ਵੀਡੀਓ ਵੀ ਵਾਇਰਲ ਹੋਈਆਂ ਨੇ ਹੋਰ ਸਾਰਾ ਕੁਝ ਹੈ। ਕਿਸਾਨਾਂ ਵੱਲੋਂ ਨਹਿਰ ਦੀ ਬਜਾਏ ਅਬੋਹਰ ਬ੍ਰਾਂਚ ਦੇ ਵਿਚ ਪਾਣੀ ਵਧਾਉਣ ਦੇ ਲਈ ਪੈਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਵੀਂ ਉਸਾਰੀ ਜਾ ਰਹੀ ਜਿਹੜੀ ਮਾਲਵਾ ਨਹਿਰ ਸੰਬੰਧੀ ਨਹਿਰੀ ਕਲੋਨੀ ਵਿਖੇ ਹੋਏ ਜਨਤਕ ਸੁਣਵਾਈ ਦੇ ਦੌਰਾਨ ਕਿਸਾਨਾਂ ਨੇ ਆਪਣੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਹਿਰ ਪਾਣੀ ਦੀ ਕੁਦਰਤੀ ਢਾਲ ਦੇ ਉਲਟ ਹੋਣ ਕਰਕੇ ਫਾਇਦੇਮੰਦ ਸਾਬਤ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਦੇ ਉੱਤੇ ਜੇਕਰ ਅਬੋਹਰ ਬ੍ਰਾਂਚ ਦੇ ਵਿਚ ਪਾਣੀ ਵਧਾ ਕੇ ਨਵੇਂ ਮੋਗੇ ਦਿੱਤੇ ਜਾਣ ਤਾਂ ਉਹ ਜ਼ਿਆਦਾ ਦਰੁਸਤ ਰਹੇਗਾ। ਪਾਣੀਆਂ ਦੀ ਸੰਭਾਲ ਜਿਹੜੀ ਹੈ ਉਹਦੇ ਲਈ ਯਤਨਸ਼ੀਲ ਸੰਸਥਾ ਦੇ ਬੁਲਾਰੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਜਿਹੜਾ ਮਾਲਵਾ ਨਹਿਰ ਦੀ ਉਸਾਰੀ ਨਾਲ ਜ਼ਮੀਨ ਤੇ ਦਰਖਤਾਂ ਦੀ ਬਰਬਾਦੀ ਅਤੇ ਪੈਸੇ ਦੇ ਹੋਣ ਵਾਲੇ ਵੱਡੇ ਨੁਕਸਾਨ ਦੇ ਨਾਲ ਨਾਲ ਇਸ ਨਹਿਰ ਦੇ ਸਿੰਚਾਈ ਦੇ ਲਈ ਢੁਕਵਾਂ ਨਾ ਹੋਣ ਦਾ ਜਿਹੜਾ ਮੁੱਦਾ ਵੀ ਉਭਾਰਿਆ। ਇਸ ਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਹੋਣਾ ਨੇ ਦਸਿਆ ਕਿ ਨਹਿਰ ਦੇ ਮੌਜੂਦਾ ਪ੍ਰੋਜੈਕਟ ਦੇ ਅਨੁਸਾਰ ਮਾਲਵਾ ਨਹਿਰ ਦੇ ਵਿਚੋਂ ਮੋਗੇ ਨਹੀਂ ਦਿੱਤੇ ਜਾਣੇ ਬਲਕਿ ਲਿਫਟ ਪੰਪਾਂ ਦੇ ਨਾਲ ਸਿੰਚਾਈ ਹੋਣੀ ਹੈ। ਇਸ ਦੇ ਨਾਲ ਬਿਜਲੀ ਅਤੇ ਡੀਜ਼ਲ ਦਾ ਖਰਚਾ ਵੀ ਵਧੇਗਾ। ਨਹਿਰ ਦੀ ਦਿਸ਼ਾ ਜਿਹੜੀ ਹੈ ਢਾਲ ਉਲਟ ਹੈ, ਇਸ ਕਰਕੇ ਪਾਣੀ ਦੀ ਪੂਰੀ ਜਿਹੜੀ ਹੈ ਪਹੁੰਚ ਸੰਭਵ ਨਹੀਂ। ਉਨ੍ਹਾਂ ਇਸ ਨਹਿਰ ਦੇ ਵਿਚ ਗੰਦੇ ਨਾਲੇ ਦਾ ਦੂਸ਼ਿਤ ਪਾਣੀ ਪੈਣ ਦੀ ਵੀ ਸ਼ੰਕਾ ਜ਼ਾਹਰ ਕੀਤੀ ਹੈ। ਕਿਸਾਨ ਚਾਹੁੰਦੇ ਨੇ ਕਿ ਹਰੀਕੇ ਪੱਤਣ ਤੋਂ ਨਹਿਰ ਕੱਢਣ ਦੀ ਬਜਾਏ ਅਬੋਹਰ ਬ੍ਰਾਂਚ ਦੇ ਵਿਚ ਪਾਣੀ ਪਾਇਆ ਜਾਵੇ, ਜਦੋਂ ਕਿ ਹੁਣ ਅਬੋਹਰ ਬ੍ਰਾਂਚ ਨੂੰ ਡਰੇਨ ਬਣਾਉਣ ਦੀ ਜਿਹੜੀ ਯੋਜਨਾ ਹੈ। ਦੂਸਰੇ ਪਾਸੇ ਟੀਚਰ ਪ੍ਰੋਟੈਸਟ, ਗੈਰ ਵਿਦਿਅਕ ਕੰਮਾਂ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਸਰਕਾਰ ਖਿਲਾਫ਼ ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿੱਤਾ। ਡੈਮੋਕਰੇਟਿਕ ਟੀਚਰ ਫਰੰਟ DTF ਨੇ ਪੰਜਾਬ ਸਰਕਾਰ ਦੇ ਉੱਤੇ ਦੋਸ਼ ਲਾਇਆ ਫਿਰ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਵਾਅਦਾ ਹਕੀਕਤ ਦੇ ਵਿਚ ਪੂਰਾ ਨਹੀਂ ਹੋਇਆ ਜਿਸ ਦੇ ਵਿਚ ਉਨ੍ਹਾਂ ਨੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲੈਣ ਤੇ ਉਨ੍ਹਾਂ ਨੂੰ ਗੈਰ ਵਿਦਿਅਕ ਡਿਊਟੀਆਂ ਤੋਂ ਮੁਕਤ ਰੱਖਣ ਦੀ ਗੱਲ ਕਹੀ ਸੀ। ਜਥੇਬੰਦੀ ਦਾ ਕਹਿਣਾ ਹੈ ਕਿ ਅੱਜ ਵੀ ਅਧਿਆਪਕਾਂ ਨੂੰ ਜ਼ਬਰਦਸਤੀ ਵੱਖ ਵੱਖ ਸਰਕਾਰੀ ਸਰਵੇਖਣਾਂ ਤੇ ਇਸੇ ਸਬੰਧ ਦੇ ਵਿਚ DTF ਦੀ ਬਠਿੰਡਾ ਇਕਾਈ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਇਕ ਅਧਿਆਪਕ ਇਕੱਤਰਤਾ ਕੀਤੀ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਦੇ SDM ਅਮਨਦੀਪ ਸਿੰਘ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ। ਜਥੇਬੰਦੀ ਦੇ ਆਗੂਆਂ ਕੁਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਮਾਈਸਰ ਖਾਨਾ, ਭੋਲਾ ਰਾਮ ਤੇ ਬਲਕਰਨ ਸਿੰਘ ਕੋਟ ਸ਼ਮੀਰਾ ਨੇ ਕਿਹਾ ਕਿ ਨਸ਼ਿਆਂ ਸਬੰਧੀ ਕੀਤੇ ਜਾ ਰਹੇ ਸੋਸ਼ਲ ਐਂਡ ਇਕਨੋਮਿਕ ਡਰੱਗ ਸਰਵੇ ਦੇ ਲਈ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਾਉਣੀਆਂ ਬਿਲਕੁਲ ਗਲਤ ਨੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ। ਬਦਲੀਆਂ ਦਾ ਅਧਿਕਾਰ ਜਿਹੜਾ ਦਸਿਆ BLO ਅਤੇ ਜਨਗਣਨਾ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਵਿਚ ਲੱਗੇ ਅਧਿਆਪਕਾਂ ਦੀਆਂ ਬਦਲੀਆਂ ਦੇ ਉਤੇ ਲੱਗੀ ਰੋਕ ਹਟਾਈ ਜਾਵੇ ਤਾਂ ਜੋ ਉਹ ਵੀ ਆਪਣਾ ਜਿਹੜਾ ਆਮ ਅਧਿਆਪਕਾਂ ਵਾਂਗ ਆਪਣੀ ਬਦਲੀ ਕਰਵਾ ਸਕਣ। ਦੂਸਰਾ ਉਨ੍ਹਾਂ ਮੁੱਦਾ ਰੱਖਿਆ ਕਿ ਡਬਲ ਡਿਊਟੀ ਰੱਦ ਹੋਣ, ਜਨਗਣਨਾ ਸਮੇਂ ਹੋਰ ਕੰਮਾਂ ਦੇ ਵਿਚ ਲਾਈਆਂ ਗਈਆਂ ਦੋਹਰੀਆਂ ਡਬਲ ਡਿਊਟੀਆਂ ਦਾ ਫੈਸਲਾ ਰੱਦ ਕੀਤਾ ਜਾਵੇ। ਤੀਸਰਾ ਮੁੱਦਾ ਰੱਖਿਆ ਕਿ ਛੁੱਟੀਆਂ ਦੀ ਬਹਾਲੀ, ਜ਼ਿਲ੍ਹਾ ਕਮੇਟੀ ਮੈਂਬਰ ਰਣਦੀਪ ਕੌਰ ਖਾਲਸਾ, ਜਗਦੀਪ ਸਿੰਘ ਮਾਨ ਅਤੇ ਰਾਮ ਸਿੰਘ ਬਰਾੜ ਹੁਣਾਂ ਨੇ ਕਿਹਾ ਕਿ ਗੈਰ ਵਿਦਿਅਕ ਕੰਮਾਂ ਦੇ ਬਹਾਨੇ ਅਧਿਆਪਕਾਂ ਦੀਆਂ ਛੁੱਟੀਆਂ ਕੱਟਣ ਦਾ ਸਿਲਸਿਲਾ ਬੰਦ ਕਰਕੇ ਉਨ੍ਹਾਂ ਦੀਆਂ ਬਣਦੀਆਂ ਛੁੱਟੀਆਂ ਬਹਾਲ ਕੀਤੀਆਂ ਜਾਣ। ਚੌਥਾ ਮੁੱਦਾ ਰੱਖਿਆ ਮੋਬਾਈਲ ਭੱਤਾ, ਜਨਗਣਨਾ ਅਤੇ ਹੋਰ ਸਰਵੇਖਣਾ ਪ੍ਰੀ SIR ਤੇ SIR ਦੇ ਕੰਮ ਦੇ ਲਈ ਆਪਣੇ ਨਿੱਜੀ ਮੋਬਾਈਲ ਅਤੇ ਇੰਟਰਨੈਟ ਡਾਟਾ ਦੀ ਵਰਤੋਂ ਕਰਨ ਵਾਲੇ ਅਧਿਆਪਕਾਂ ਦਾ ਮੋਬਾਈਲ ਭੱਤਾ ਨਾ ਕੱਟਿਆ ਜਾਵੇ। ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਲਗਾਤਾਰ ਦੂਜੇ ਸਰਕਾਰੀ ਕੰਮਾਂ ਦੇ ਵਿਚ ਉਲਝਾਇਆ ਗਿਆ ਤਾਂ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਚ ਸਿੱਖਿਆ ਦੇ ਪੱਧਰ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਉਤੇ ਬਹੁਤ ਮਾੜਾ ਅਸਰ ਪਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੀ ਹੋਏਗੀ। ਇੱਕ ਮੰਦਭਾਗਾ ਘਟਨਾ ਵਾਪਰੀ ਹੈ, ਉਹਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਲਖਨਊ ਦੇ ਵਿਚ ਇਹ ਘਟਨਾ ਵਾਪਰੀ, ਅੱਜ ਸ਼ਾਮ ਕੋਚਿੰਗ ਸੈਂਟਰ ਦੇ ਵਿਚ ਅੱਗ ਲੱਗੀ ਹੈ ਤੇ ਜਾਨ ਬਚਾਉਣ ਦੇ ਲਈ ਬੱਚਿਆਂ ਨੇ ਉਪਰੋਂ ਛਾਲਾਂ ਮਾਰ ਦਿੱਤੀਆਂ ਪਰ ਫਿਰ ਵੀ 15 ਮੌਤਾਂ ਹੋ ਗਈਆਂ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿਚ ਸੋਮਵਾਰ ਦੁਪਹਿਰ ਨੂੰ ਇਕ 3 ਮੰਜ਼ਿਲਾ ਵਪਾਰਕ ਕਮਰਸ਼ੀਅਲ ਇਮਾਰਤ ਦੇ ਵਿਚ ਭਿਆਨਕ ਅੱਗ ਲੱਗੀ। ਚਸ਼ਮਦੀਦਾਂ ਦੇ ਅਨੁਸਾਰ ਇਸ ਹਾਦਸੇ ਦੇ ਵਿਚ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਤੇ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਕੁਝ ਲੋਕਾਂ ਦੀ ਮੌਤ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ। ਘਟਨਾ ਦੀਆਂ ਸਾਹਮਣੇ ਆਈਆਂ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਜਦੋਂ ਅੱਗ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਤਾਂ ਇੱਕ ਨੌਜਵਾਨ ਨੇ ਖੁਦ ਨੂੰ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਦੇ ਵਿੱਚ ਜਿਸ ਨੂੰ ਬਾਹਰ ਖੜੇ ਲੋਕਾਂ ਨੇ ਜਿਹੜਾ ਤੁਰੰਤ ਉਥੋਂ ਦੂਰ ਹਟਾਇਆ। ਫਾਇਰ ਵਿਭਾਗ ਨੂੰ ਅਲੀਗੰਜ ਥਾਣਾ ਖੇਤਰ ਦੇ ਜਿਹੜਾ ਅਧੀਨ ਪੈਂਦੀ ਊਸ਼ਾ ਮਹਿਤਾ ਮਾਰਗ ਸਥਿਤ ਇਸ ਇਮਾਰਤ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਲਗਭਗ 3 ਵਜੇ ਮਿਲੀ। ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਹਾਈਡ੍ਰੋਲਿਕ ਪਲੇਟਫਾਰਮ ਜਿਹੜਾ ਗੱਡੀ ਸਮੇਤ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਨੇੜਲੇ ਫਾਇਰ ਸਟੇਸ਼ਨਾਂ ਦੀਆਂ ਟੀਮਾਂ ਦੀ ਵੀ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਤੇ ਅੱਗ ਬੁਝਾਉਣ ਵਾਲੇ ਉਪਕਰਨਾਂ ਦੇ ਨਾਲ ਮੌਕੇ ਤੇ ਪਹੁੰਚੀਆਂ ਤੇ ਉਪ ਮੁੱਖ ਮੰਤਰੀ ਜਿਹੜੇ ਨੇ ਬ੍ਰਿਜੇਸ਼ ਪਾਠਕ ਵੀ ਜਿਹੜਾ ਤੁਰੰਤ ਉਥੇ ਹਾਦਸੇ ਦੇ ਉੱਤੇ ਪਹੁੰਚੇ ਨੇ ਤੇ ਮੋਦੀ ਸਾਹਿਬ ਨੇ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਤੇ ਸਾਰਾ ਸਿਆਸੀ ਮਾਹੌਲ ਜਿਹੜਾ ਦੁੱਖ ਪ੍ਰਗਟਾ ਰਿਹਾ ਇਹ ਜਿਹੜੀ ਘਟਨਾ ਵਾਪਰੀ ਹੈ। ਤੇ ਲੋ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਪਲ ਗੱਲਾਂ ਬਾਤਾਂ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਬਾਤਾਂ ਤੇ ਨਾਲ ਜ਼ਿੰਦਗੀ ਦੇ ਫਲਸਫੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਵੱਖਰੇ ਵੱਖਰੇ ਐਂਕਲ ਤੋਂ ਕੋਸ਼ਿਸ਼ ਜਿਹੜੀ ਨਾਲ ਜਾਰੀ ਰਹੇਗੀ। +358 4976 1919 ਬਾਰ ਸਟੂਡੀਓ ਦਾ ਨੰਬਰ ਹੈ ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ ਕੀ ਹਾਲ ਚਾਲ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੀ ਸਾਹਿਬ, ਖਬਰਾਂ ਕਰਨ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਸਾਂਝੀ ਕਰਨੀ ਚਾਹਾਂਗਾ ਜੀ।
0: ਜਰੂਰ ਜੀ, ਜਰੂਰ ਜੀ।
1: ਔਰਤਾਂ ਕਰਜਾਈ ਕਿਉਂ?
0: ਬਿਲਕੁਲ ਜੀ
1: ਭਾਰੀ ਸਾਹਿਬ, ਪਿਛਲੇ ਦਿਨੀ ਇੱਕ ਖਬਰ ਆਈ ਕਿ ਪੰਜਾਬ ਦੀਆਂ 10 ਲੱਖ ਔਰਤਾਂ ਜਿਹੜੀਆਂ ਉਹ ਕਰਜਾਈ ਆ।
0: ਕਿਆ ਬਾਤ ਹੈ ਜੀ।
1: ਮੈਂ ਇਸ ਖਬਰ ਦਾ ਫਿਰ ਪਿੱਛਾ ਕੀਤਾ ਤੇ ਇਹਦੇ ਤੇ ਵੀ ਰਿਸਰਚ ਕੀਤੀ। ਇਹਦੇ ਤੇ ਜਿਹੜਾ ਹੈਗਾ ਆ ਨਤੀਜੇ ਤੇ ਮੈਂ ਇਸ ਤੇ ਪਹੁੰਚਿਆ ਜੀ ਕਿ 70% ਔਰਤਾਂ ਤਾਂ ਜਿਹੜੀਆਂ ਸੈਲਰੀਡ ਕਲਾਸ ਆ ਨਾ ਜੀ,
0: ਜੀ
1: ਉਹ ਔਰਤਾਂ ਨੇ
0: ਜੀ।
1: ਹੁੰਦਾ ਕੀ ਆ ਕਿ ਜਦੋਂ ਕੋਈ ਜਿਹੜੀ ਔਰਤ ਹੈਗੀ ਆ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਿਸ ਟਾਈਮ ਦੇ ਉੱਤੇ ਜਿਹੜਾ ਹੈਗਾ ਆ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸਾਡਾ ਕ੍ਰੈਡਿਟ ਕਾਰਡ ਬਣਾ ਗਈਆਂ।
0: ਇਹ ਸੈਣੀ ਸਾਹਿਬ ਉਹ ਕੈਟਾਗਰੀ ਆ ਜਾਂਦੀ, ਮੈਨੂੰ ਲੱਗਦਾ ਕਿ ਹਾਈ ਫਾਈ ਜਿਹੜੇ ਨੇ ਥੋੜੇ ਜਾਂ ਕਹਿ ਲੋ ਕਿ ਆਪਣੇ ਥੋੜਾ ਮਿਡਲ ਕਲਾਸ ਤੋਂ ਉੱਪਰ
1: ਉਹ ਵੀ ਹੈ ਜੀ,
0: ਜਾਂ ਕਹਿ ਲੋ ਕਿੱਟੀ ਪਾਰਟੀਆਂ ਵਾਲੀਆਂ ਨੇ ਜੀ
1: ਉਹ ਵੀ ਹੈਗੀਆਂ ਜੀ। ਤੇ ਇਹ ਜਿਹੜੇ ਇਹ ਇੱਥੇ ਜਿਹੜੇ ਹੈਗੇ ਨਾ ਵੱਡੇ ਵੱਡੇ ਬਿਊਟੀ ਪਾਰਲਰ ਦੇ ਵਿੱਚ ਜਾਣ ਵਾਲੀਆਂ ਹਾਂਜੀ, ਉੱਥੇ ਫੇਰ ਕੋਸਟਲੀ ਪ੍ਰੋਡਕਟ ਹੁੰਦੇ ਆ ਜੀ,
0: ਜੀ
1: ਉਹਨਾਂ ਦੇ ਬਿਊਟੀ ਪ੍ਰੋਡਕਟ ਜੇ ਵੋ
0: ਜੀ,
1: ਉਹ ਕੀ ਕਰਦੀਆਂ ਹੈਗੀਆਂ ਜੀ ਉੱਥੇ ਹੀ ਉਹਨਾਂ ਦੀ ਜਿਹੜੇ ਹੈਗੇ ਕੰਪਨੀਜ਼ ਦੀਆਂ ਜਿਹੜੀਆਂ ਉੱਥੇ ਜਿਹੜੀਆਂ ਉਹ ਔਰਤਾਂ ਬੈਠੀਆਂ ਨਾ ਜੀ ਉਹ ਮਲਟੀਪਲ ਟਾਸਕ ਕਰਦੀਆਂ ਜੀ
0: ਜੀ
1: ਉਹ ਨਾਲੇ ਤਾਂ ਕਲਾਇੰਟ ਨੂੰ ਕਨਵਿੰਸ ਕਰਦੀਆਂ ਹੈਗੀਆਂ ਆ ਕਿ ਇਹ ਪ੍ਰੋਡਕਟ ਜਿਹੜਾ ਹੈਗਾ ਆ ਬਿਊਟੀ ਪ੍ਰੋਡਕਟ ਬਹੁਤ ਵਧੀਆ ਹੈਗਾ ਆ, ਇਹ ਮਤਲਬ ਹੈਲਥ ਵਾਸਤੇ ਵੀ ਅੱਛਾ ਆ ਜੀ, ਹੈਂਜੀ ਇਹਦੇ ਵਿੱਚ ਫਲਾਨਾ ਵਿਟਾਮਿਨ ਤੇ ਫਲਾਨਾ ਵਿਟਾਮਿਨ ਉਹ ਇਸ ਕਰ ਤਰੀਕੇ ਦੇ ਨਾਲ ਨਾ ਉਹਨੂੰ ਇਮਪ੍ਰੈਸ ਕਰ ਲੈਂਦੀਆਂ ਜੀ।
0: ਬਿਲਕੁਲ ਹੈ ਜੀ,
1: ਉਹ ਅਲਟੀਮੇਟਲੀ ਜਿਹੜਾ ਹੈਗਾ ਆ ਉਹ ਕਹਿੰਦੇ ਉਹ ਬਈ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨੀ, ਉਹ 8-8, 10-10 ਹਜ਼ਾਰ ਦਾ ਪ੍ਰੋਡਕਟ ਹੁੰਦਾ, ਉਹ ਕਹਿੰਦੇ ਉਹ ਕੋਈ ਨੀ ਤੂੰ ਚਿੰਤਾ ਨਾ ਕਰ, ਉਹ ਕੋਈ ਨੀ ਹੈਗਾ ਤੁਸੀਂ ਕਿਸ਼ਤਾਂ ਵਿੱਚ ਦੇ ਦੇ ਪੈਸੇ ਤਾਂ ਕਿਹੜੀ ਗੱਲ ਆ
0: ਜੀ।
1: ਉਹ ਕਹਿੰਦੀ ਆ ਠੀਕ ਆ ਮੈਂ ਕੰਪਨੀ ਦੇ ਵਿੱਚ ਰਜਿਸਟਰ ਕਰ ਦਿੰਦੀ ਆ, ਉਧਰੋਂ ਉਹਦਾ ਜਿਹੜਾ ਹੈਗਾ ਆ ਫੈਸ਼ੀਅਲ ਸ਼ੁਰੂ ਕਰ ਦੇਣੀ ਜੀ, ਉਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਸਮਾਨ ਲਾ ਦੇਣਾ ਜੀ, ਤੇ ਉਧਰੋਂ ਉਹ ਚੱਲੀ ਜਾਣਾ ਨਾਲ ਹੀ ਉਹਦਾ ਮੋਬਾਈਲ ਉਹਦੇ ਕੋਲੋਂ ਉਹ ਆ ਗਿਆ ਜੀ ਤੇ ਰਜਿਸਟ੍ਰੇਸ਼ਨ ਆ ਮੋਬਾਈਲ ਫੜਾਇਓ ਆ ਖੋਲਿਓ ਲੋਕ ਜਰਾ ਆਰਡਰ ਕਰ ਹੀ ਦਿਆਂ ਹੈਂਜੀ। ਉਹਨੂੰ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ ਜਿਹੜਾ ਹੈਗਾ ਆ ਉਹਦੇ ਮੋਬਾਈਲ ਦੇ ਉੱਤੋਂ ਅਪਲਾਈ ਕਰਕੇ ਲੋਨ ਤੇ ਚੁੱਪ ਕਰਕੇ ਉਹਦੇ ਖਾਤੇ ਦੇ ਵਿੱਚ ਪਾ ਦੇਣਾ ਜੀ
0: ਜੀ
1: ਤੇ ਉਹਨੂੰ ਜਿਹੜਾ ਹੈਗਾ ਆ ਪ੍ਰੋਡਕਟ ਨਾ ਆਪੇ ਅਗਲੇ ਮਹੀਨੇ ਉਹਨੇ ਕਹਿਣਾ ਇਸ ਮਹੀਨੇ ਤਾਂ ਨੀ ਅਗਲੇ ਮਹੀਨੇ ਲਓ ਆਪਾਂ ਕਿਸ਼ਤੀ ਅਗਲੇ ਮਹੀਨੇ ਤੋਂ ਕਟਾਣੀ ਹੈਗੀ ਆ ਜੀ
0: ਜੀ ਜਦੋਂ ਸਮਾਨ ਆ ਜਾਏਗਾ
1: ਤੇ ਬਿਲਕੁਲ ਬਿਲਕੁਲ ਬਿਲਕੁਲ ਕਿੱਥੇ ਕੰਮ ਕਰਦੇ ਤੁਸੀਂ ਸਾਰਾ ਕੁਛ ਪੁੱਛ ਕੇ ਜੀ ਉਹ ਸਾਰਾ ਜਿਹੜਾ ਹੈਗਾ ਆ ਪਹਿਲਾਂ ਹੀ ਭਰਿਆ ਹੁੰਦਾ ਆਰਾਮ ਨਾਲ ਚੁੱਪ ਕਰਕੇ ਉਹਦੇ ਓਹਦੇ ਵਿਚ ਜਿਹੜੇ ਹੈਗੇ ਆ ਕਈਆਂ ਦੇ ਬਜਾਜ ਦੇ ਕਾਰਡ ਬਣਾ ਦਿੰਦੇ ਹੈਗੇ ਆ ਕਿਸੇ ਹੋਰ ਪ੍ਰਾਈਵੇਟ ਕੰਪਨੀ ਦੇ, ਉਹ ਵਿਚ ਜਿਹੜਾ ਹੈਗਾ ਆ ਉਹ ਦੇ ਵਰਕ ਐਸ ਕਮਿਸ਼ਨ ਏਜੰਟ, ਤੇ ਉਹ ਪਤਾ ਹੀ ਨੀ ਲੱਗਦਾ ਔਰਤਾਂ ਨੂੰ ਕਿਹੜੇ ਵੇਲੇ ਉਹ ਵਿਚਾਰੀਆਂ ਕਰਜਾਈ ਹੋ ਗਈਆਂ
0: ਜੀ।
1: ਹੁਣ ਇੱਕ ਪ੍ਰੋਡਕਟ ਜਿਹੜਾ ਹੈਗਾ ਆ ਜਦੋਂ ਉਹ ਆ ਗਿਆ ਜੀ, ਕਿਸ਼ਤਾਂ ਜਿਹੜੀਆਂ ਕੱਟ ਹੋਣ ਲੱਗ ਪਈਆਂ, ਅਮਾਉਂਟ ਤਾਂ ਉਹਦੇ ਖਾਤੇ ਦੇ ਵਿਚ ਖੜਾ ਆ ਜੀ ਕਾਫੀ
0: ਜੀ,
1: ਉਹ ਉਸ ਅਮਾਉਂਟ ਨੂੰ ਵੀ ਜਿਹੜਾ ਹੈਗਾ ਆ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਆ ਉਹਨੂੰ ਯੂਜ ਕਰਕੇ, ਤੇ ਬਾਅਦ ਦੇ ਵਿਚ ਉਹ ਜਦੋਂ ਵਾਂਸ ਲੋਨ ਤੇ ਆਲਵੇਜ ਲੋਨ ਕੇ ਉਹ ਜਿਹੜਾ ਆ ਉਹ ਚੱਲਦਾ ਹੀ ਰਹਿੰਦਾ ਜੀ, ਕਰਜ਼ਾ ਚੱਲਦਾ ਹੀ ਰਹਿੰਦਾ,
0: ਕ੍ਰੈਡਿਟ ਵਾਲਾ ਸਿਸਟਮ ਹੋ ਗਿਆ ਜੀ।
1: ਹਾਂਜੀ, ਉਹ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਜਿਹੜਾ ਆ ਇਹ ਔਰਤਾਂ ਨੂੰ ਇਮਪ੍ਰੈਸ ਕਰਕੇ ਤੇ ਉਹਨਾਂ ਕੋਲੋਂ ਇਸ ਤਰੀਕੇ ਨਾਲ ਜਿਹੜਾ ਆ ਉਹ OTP ਲੈ ਕੇ ਤੇ ਉਹਨਾਂ ਦੇ ਕਾਰਡ ਬਣ ਜਾਂਦੇ, ਪਤਾ ਹੀ ਨੀ ਲੱਗਦਾ ਜੀ।
0: ਕਿਆ ਬਾਤ ਹੈ ਜੀ।
1: ਇਹਦੇ ਵਿਚ ਉਹ ਔਰਤਾਂ ਵੀ ਸ਼ਾਮਿਲ ਆ ਜਿਹੜੀਆਂ ਸਰਕਾਰੀ ਜੋਬ ਕਰਦੀਆਂ ਹੈਗੀਆਂ, ਉਹ ਵੀ ਔਰਤਾਂ ਸ਼ਾਮਿਲ ਹੈਗੀਆਂ ਜਿਹੜੀਆਂ ਪ੍ਰਾਈਵੇਟ ਜੋਬ ਕਰਦੀਆਂ ਤੇ ਉਹਨਾਂ ਨੂੰ ਮੰਥਲੀ ਸੈਲਰੀ ਮਿਲਦੀ ਹੈਗੀ ਜੀ।
0: ਜੀ,
1: ਇਸੇ ਤਰੀਕੇ ਦੇ ਨਾਲ ਜਿਹੜਾ ਸਰ ਜਿਹੜਾ ਹੈਗਾ ਇਹ ਤਾਂ ਅਰਬਨ ਕਲਾਸ ਦੀ ਹੈਗੀ ਜੀ ਗੱਲ।
0: ਹਾਂਜੀ,
1: ਹੁਣ ਰੂਰਲ ਕਲਾਸ ਦੇ ਵਿਚ ਵੀ 30% ਦੇ ਵਿਚ ਆ ਜਾਓ ਜੀ ਤੁਸੀਂ। ਕੁਛ ਇੱਕ ਏਦਾਂ ਦੇ ਹੈਗੇ ਜੀ ਉਹ ਨਾ ਬੈਂਕਾਂ ਦੇ ਵਿਚ ਜਾਂਦੇ ਹੈਗੇ ਕੋਈ ਛੋਟਾ ਮੋਟਾ ਲੋਨ ਵਾਸਤੇ,
0: ਜਿੰਨੇ ਮੈਂਬਰ ਬਣਾਈ ਜਾਂਦੇ ਸੀ ਜਿਹੜਾ ਉਹ ਟੋਪ ਵਾਲਾ ਸੀ ਉਹਨੂੰ ਤਾਂ ਕੁਛ ਨਾ ਕੁਛ ਆਉਂਦਾ ਹੋਏਗਾ, 4 ਪੈਸੇ ਕਮਿਸ਼ਨ ਦੇ, ਪਰ ਜਿਹੜਾ ਨਵਾਂ ਬਣਦਾ ਸੀ ਉਹਨੂੰ ਤਾਂ ਬੇਚਾਰੇ ਨੂੰ ਕਿੱਥੋਂ ਆਉਣਾ। ਫਿਰ ਉਹ ਐਡਵਰਟਾਈਜ਼ਮੈਂਟ ਦੇ ਉਹ ਅੱਗੇ ਮੈਂਬਰ 5 ਬਣਾਉਂਦੇ ਸੀ ਜਾਂ 10 ਬਣਾਉਂਦੇ ਸੀ, ਅੱਗੇ ਤੋਂ ਅੱਗੇ ਫਿਰ ਉਹ ਪਬਲਿਸਿਟੀ ਕਰੀ ਜਾਂਦੇ ਆ ਜੀ।
1: ਨਹੀਂ ਹੁਣ ਇਸ ਤਰੀਕੇ ਦੇ ਨਾਲ ਨੀ ਕਰਦੇ, ਉਹਨਾਂ ਨੂੰ ਪਤਾ ਹੈਗਾ ਇਹਨਾਂ ਨੂੰ ਕੰਮ ਤੇ ਨਹੀਂ ਲਾਉਣਾ, ਇਹਨਾਂ ਨੂੰ ਸਿਰਫ ਜਿਹੜਾ ਆ ਟ੍ਰੈਪ ਹੀ ਕਰਨਾ ਆ।
0: ਬਿਲਕੁਲ,
1: ਉਹ ਉਹਨਾਂ ਨੂੰ ਚੁੱਪ ਕਰਕੇ ਉਹਨਾਂ ਦੇ, ਕਿਉਂਕਿ ਸੈਲਰੀ ਉਹਨਾਂ ਨੂੰ ਮਿਲਦੀ ਹੈਗੀ ਆ ਉਹਦੇ ਵਿੱਚੋਂ ਕਿਸ਼ਤ ਕੱਟ ਹੋਈ ਜਾਣੀ ਹੈਗੀ ਆ ਜੀ, ਤੇ ਉਹ ਉਹਨਾਂ ਦੀ ਜਿਹੜੀ ਹੈਗੀ ਸੈਲਰੀ ਦੇ ਵਿੱਚੋਂ ਕੱਟ ਕੇ ਮਿਲਣੀ ਸ਼ੁਰੂ ਹੋ ਜਾਂਦੀ ਹੈਗੀ ਆ ਜੀ। ਉਹਨਾਂ ਨੂੰ ਵੀ ਬਾਅਦ ਚ ਸਮਝ ਆਉਂਦੀ ਹੈਗੀ ਕਿ ਮੈਂ ਇੰਨਾ ਲੋਨ ਕਿੱਥੇ ਲੈ ਲਿਆ ਜੀ। ਹਾਂਜੀ, ਉਹ ਫਿਰ ਮੁੜ ਕੇ ਇਸੇ ਤਰ੍ਹਾਂ ਜਿਹੜਾ ਰੂਰਲ ਕਲਾਸ ਦੇ ਵਿੱਚ ਹੈਗਾ ਆ ਤੇ ਉਹ ਬੈਂਕ ਵਾਲੇ ਜਦੋਂ ਖਾਤਾ ਖੁਲਾਉਂਦੇ ਹੈਗੇ ਆ ਨਾ ਜੀ, ਉਹ ਤੇ ਉਹ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਦਿੱਤਾ ਜਾਂਦਾ, ਇਹ ਕਹਿ ਕੇ ਤੁਸੀਂ 40 ਦਿਨ ਜਿਹੜਾ ਹੈਗਾ ਆ ਪੈਸੇ ਆ 50,000 ਰੁਪਇਆ ਜਿੱਦਾਂ ਮਰਜ਼ੀ ਵਰਤ ਲਓ
0: ਜੀ,
1: ਤੇ 40 ਦਿਨ ਤੋਂ ਪਹਿਲਾਂ ਤੁਸੀਂ ਜਮਾ ਕਰਾ ਦਿੰਦੇ ਹੈਗੇ ਆ ਤੇ ਕੋਈ ਇੰਟਰਸਟ ਨੀ, ਤੁਸੀਂ ਆਪਣੀ ਲੋੜ ਪੂਰੀ ਕਰੋ, 40 ਦਿਨਾਂ ਚ ਪੈਸੇ ਜਮਾ ਕਰਾ ਦਿਓ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੇ ਨਹੀਂ ਹੋਊਗਾ ਤੇ ਫਿਰ ਤੁਹਾਡੇ ਕੋਲ ਥੋੜੀ ਥੋੜੀ ਕਰਕੇ ਕਰਾ ਦਿਓ ਜਿੱਦਾਂ ਮਰਜ਼ੀ
0: ਜੀ।
1: ਜਦ ਕਿ ਉੱਥੇ ਦੱਸਿਆ ਹੀ ਨੀ ਜਾਂਦਾ ਕਿ ਉਹ 40 ਦਿਨ ਤੋਂ ਪਹਿਲਾਂ ਜਿਹੜਾ ਜਿਹਦੀ ਅੱਜ ਜਿਹਦੇ ਕੋਲ ਪੈਸੇ ਹੈ ਨੀ 50,000 ਰੁਪਇਆ ਉਹਦੇ ਕੋਲ 40 ਦਿਨਾਂ ਬਾਅਦ ਮੀਂਹ ਜਿਹੜਾ ਪੈ ਜਾਣਾ ਜੀ
0: ਜੀ,
1: ਨਾ ਉਹ ਇਕੱਠੇ ਪੈਸੇ ਦੇ ਹੁੰਦੇ ਹੈਗੇ ਆ ਜੀ, ਤੇ ਉਹਨਾਂ ਦੇ ਜਿਹੜਾ ਆ ਉਹ ਅਲਟੀਮੇਟਲੀ ਉਸ ਟ੍ਰੈਪ ਦੇ ਵਿੱਚ ਆ ਜਾਂਦੇ ਆ, ਤੇ ਉਹ ਕ੍ਰੈਡਿਟ ਕਾਰਡ ਵਾਲਿਆਂ ਦਾ ਜਿਹੜਾ ਆ ਇੰਟਰਸਟ ਜਿਹੜਾ ਆ 16% ਤੋਂ ਲੈ ਕੇ 25% ਤੱਕ ਇੰਟਰਸਟ ਆ ਜੀ
0: ਜੀ,
1: ਔਰ ਫਿਰ ਇਹਦੀ ਵਸੂਲੀ ਵਾਸਤੇ ਦੇ ਯੂਜ਼ ਮਸਲ ਪਾਵਰ ਆਲਸੋ, ਉਹਨਾਂ ਨੇ ਰੱਖੇ ਹੈਗੇ ਜੀ ਰਿਕਵਰੀ ਏਜੰਟ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਕਿ ਬੜੀ ਫਿਰ ਫੀਲ ਹੁੰਦਾ ਬੰਦੇ ਨੂੰ
0: ਜੀ। ਫੌਜਲਾ ਸਾਹਿਬ ਕਹਿੰਦੇ ਨੇ ਔਰਤਾਂ ਕਰਜ਼ਾਈ ਤਾਂ ਕਰਕੇ ਨੇ ਘਰ ਵਾਲੇ ਨਿਕੰਮੇ ਆ, ਫਿਰ ਘਰ ਵਾਲੇ ਬਾਅਦ ਚ ਜਦੋਂ ਫਿਰ ਉਹ ਕਿਸ਼ਤਾਂ ਲੈਣ ਆਉਂਦੇ ਫਿਰ ਅਗਲੇ ਡਾਂਗ ਕੱਢਦੇ ਮੋਹਰੇ ਆਉਣਾ ਜੀ।
1: ਹਾਂਜੀ ਹਾਂਜੀ ਹਾਂਜੀ, ਬਿਲਕੁਲ ਠੀਕ ਕਹਿੰਦੇ ਹੈਗੇ ਆ, ਇਹਨਾਂ ਦਾ ਆਪਣਾ ਤਜਰਬਾ ਆ, ਇਹਨਾਂ ਦਾ ਤਜਰਬਾ ਵੀ ਜਿਹੜਾ ਹੈਗਾ ਮੈਂ ਜਿੱਦਾਂ ਮਾਰਕੀਟ ਚੋਂ ਤਜਰਬਾ ਲੈ ਕੇ ਆਇਆ ਹੈਗਾ, ਇਹ ਵੀ ਮਾਰਕੀਟ ਚ ਹੀ ਰਹਿੰਦੇ ਆ, ਇਹਨਾਂ ਨੂੰ ਪਤਾ ਆ ਨਿਕੰਮਿਆਂ ਦਾ। ਹਾਂਜੀ
0: ਜੀ,
1: ਨਾਲੇ ਪਤਾ ਕੀ ਆ ਜੇ NRI ਭਰਾ ਨਾ ਮਦਦ ਕਰਨ ਤੇ ਫਿਰ ਬੰਦਾ ਕਰਜ਼ਾਈ ਹੋ ਹੀ ਜਾਂਦੇ ਹੈਗਾ ਘਰੋਂ। ਹਾਂਜੀ
0: ਜੀ, ਵੈਸੇ ਸੈਣੀ ਸਾਹਿਬ ਉਹ ਕ੍ਰੈਡਿਟ ਕਾਰਡ ਦੀ ਹੈ ਨਾ 15 ਦਿਨ ਦੀ ਕਿ 30 ਦਿਨ ਦੀ ਹੁੰਦੀ ਹੈ, ਜਦੋਂ ਤੁਸੀਂ ਕ੍ਰੈਡਿਟ ਤੋਂ ਚੱਕ ਲੈਂਦੇ ਇੱਕ ਡੈਬਿਟ ਹੋ ਗਿਆ ਇੱਕ ਕ੍ਰੈਡਿਟ ਹੋ ਗਿਆ, ਤਾਂ ਉਹ ਜਦੋਂ ਕ੍ਰੈਡਿਟ ਤੋਂ ਚੱਕ ਲੈਂਦੇ ਉਹਨਾਂ ਦਾ 15 ਦਿਨ ਜਾਂ 20 ਦਿਨ ਹੁੰਦੇ ਆ ਜੀ ਪੇ ਕਰਨੇ, ਜੇ ਉਹਦੇ ਵਿੱਚ ਵਿੱਚ ਕਰ ਦਿੱਤੇ ਤੁਹਾਨੂੰ ਕੋਈ ਉਹਦੇ ਉੱਤੇ ਆਪਣਾ ਪਰਸੈਂਟੇਜ ਦਾ ਜਿਹੜਾ ਵਿਆਜ ਵਗੈਰਾ ਨਹੀਂ ਲੱਗਦਾ, ਤਾਂ ਜੇ ਉਹ ਟੱਪ ਗਏ ਤਾਂ ਫਿਰ ਉਹ ਧੁੱਕੀ ਕੱਢ ਦਿੰਦੇ ਜੀ, ਉਹਦਾ ਫਿਰ ਪੂਰੇ ਵੀ ਨਹੀਂ ਹੁੰਦੇ, ਕਦੇ ਲਾਉਂਦਾ ਹੀ ਬੰਦਾ ਮਰ ਜਾਂਦਾ।
1: ਇੱਥੇ ਵਿਦਿਨ 30 ਡੇਜ਼ ਜਾਂ 40 ਡੇਜ਼ ਦਾ ਕਹਿੰਦੇ ਹੈਗੇ ਆ ਜੀ,
0: 30 ਦਿਨ ਦਾ ਤੁਸੀਂ ਕਰਾ ਦਿਓ ਤਾਂ ਕੋਈ ਨਹੀਂ, 30 ਦਿਨ ਦਾ ਹੋਵੇ ਸਾਡੇ ਤੇ 15
1: ਜੀ
0: 15 ਜਾਂ 30
1: ਕੰਪਨੀ ਬੈਂਕ ਤੋਂ ਵੇਰੀ ਕਰਦਾ।
0: ਬਿਲਕੁਲ ਹੈ ਜੀ, ਹਾਂਜੀ
1: ਹਾਂਜੀ, ਡੈਬਿਟ ਕਾਰਡ ਤਾਂ ਇਹ ਹੈ ਨਾ ਕਿ ਯੂਅਰ ਅਮਾਉਂਟ ਇਜ਼ ਲਾਈਂਗ ਇਨ ਦਾ ਬੈਂਕ ਐਂਡ ਦੇ ਗੇਵ, ਹਾਂਜੀ ਉਹ ਤੁਹਾਡਾ ਅਮਾਉਂਟ ਤੁਹਾਡਾ ਪਿਆ ਹੈਗਾ ਆ ਤੇ ਤੁਸੀਂ ਉਹਦੇ ਅਗੇਂਸਟ ਤੁਹਾਨੂੰ ਡੈਬਿਟ ਕਾਰਡ ਇਸ਼ੂ ਕੀਤਾ ਜਾਂਦਾ ਜੀ।
0: ਬਿਲਕੁਲ ਹੈ ਜੀ,
1: ਤੇ ਕ੍ਰੈਡਿਟ ਕਾਰਡ ਤਾਂ ਇਸੇ ਤਰੀਕੇ ਨਾਲ ਉਹ ਮੈਨੂੰ ਤਾਂ ਮਤਲਬ ਜਿਹੜਾ ਹੈਗਾ ਆ ਸਰ ਇਹਦੇ ਵਿੱਚ ਮੈਂ ਮਤਲਬ ਕਿੱਥੋਂ ਕਿੱਥੋਂ ਮਤਲਬ ਜਿਹੜਾ ਫੈਕਸ ਇਕੱਠੇ ਕੀਤੇ ਉਹ ਇੱਥੇ ਜਿਹੜਾ ਹੈਗਾ ਜੀ ਕੋਈ ਔਰਤ ਕਿਸੇ ਦੇ ਘਰ ਕੰਮ ਕਰਦੀ ਸੀ ਤੇ ਉਹ ਮੈਂ ਕਿਹਾ ਵੀ ਇਹ ਤਾਂ ਕੰਮ ਤੇ ਆਉਂਦੀ ਨੀ ਹੁੰਦੀ ਕਿਸੇ ਛੇਤੀ ਕਿਤੇ ਅਗਲੇ ਬੰਦੇ ਦੇ ਕਹਿੰਦੇ ਜੀ ਇਹਨਾਂ ਦਾ ਕਰਜ਼ਾ ਆ ਗਿਆ ਸੀਗਾ ਤੇ ਫੇਰ ਇਹ ਕਰਜ਼ਾ ਅਸੀਂ ਦਿੱਤਾ ਤੇ ਤਾਂ ਜਿਹੜਾ ਹੈਗਾ ਆ ਮੈਂ ਕਿਹਾ ਉਹ ਕਿੱਦਾਂ ਆਖੇ ਬੈਂਕ ਵਾਲਿਆਂ ਨੇ ਦੱਸਿਆ ਨੀ ਸੀਗਾ ਉਹਨਾਂ ਨੇ ਪਤਾ ਨੀ ਕੋਈ ਟੀਵੀ ਲੈ ਲਿਆ ਫਰਿੱਜ ਲੈ ਲਿਆ ਉਥੋਂ ਲੈ ਕੇ ਕ੍ਰੈਡਿਟ ਕਾਰਡ ਹਾਂਜੀ ਉਹ ਮੁੜ ਕੇ ਫੇਰ ਬੈਂਕ ਵਾਲੇ ਰਿਕਵਰੀ ਤੇ ਆ ਗਏ ਤੇ ਫੇਰ ਜਿਹੜਾ ਹੈਗਾ ਆ ਵੀ ਖੜੇ ਪੈਰ ਇਹਨਾਂ ਨੂੰ ਪੈਸੇ ਹੈਨੀ ਸੀ ਤੇ ਅਸੀਂ ਫਿਰ ਪੈਸੇ ਦਿੱਤੇ ਤੇ ਹੁਣ ਅਸੀਂ ਸਾਡੇ ਕੋਲ ਕਿਸ਼ਤਾਂ ਚ ਕਟਾਉਂਦੀ ਹੈਗੀ ਆ ਤਾਂ ਸਾਡੇ ਕੰਮ ਕਰ ਰਹੀ ਆ
0: ਬਿਲਕੁਲ
1: ਮਤਲਬ ਇਹ ਕਿ ਸੈਲਰੀਡ ਕਲਾਸ ਨਹੀਂ ਕਿ ਜਿਹੜੀਆਂ ਓਦਾਂ ਵੀ ਪੇਂਡੂ ਔਰਤਾਂ ਹੈਗੀਆਂ ਆ ਉਹ ਵੀ ਜਿਹੜੀਆਂ ਇਸ ਟ੍ਰੈਪ ਦੇ ਵਿਚ ਆਈਆਂ ਹੋਈਆਂ ਜੀ
0: ਬਿਲਕੁਲ
1: ਹੁਣ ਕਹਿੰਦੇ ਮਾਨ ਸਾਹਿਬ ਹਜ਼ਾਰ ਹਜ਼ਾਰ ਰੁਪਇਆ ਦੇਣਗੇ ਹਜ਼ਾਰ ਹਜ਼ਾਰ ਰੁਪਇਆ ਉੱਥੇ ਕੀ ਖਾਣ ਖਾਊਗਾ ਜਿੱਥੇ ਅਗਲੀਆਂ ਨੇ ਕਰਜ਼ੇ ਚੱਕੇ ਆ ਪਹਿਲਾਂ ਹੀ ਤਾਂ ਦੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਦੂਜੀ ਗੱਲ ਇਹ ਹੈਗੀ ਆ ਭਾਰਤ ਸਾਹਿਬ
0: ਹਾਂਜੀ
1: ਕ੍ਰੈਡਿਟ ਕਾਰਡ ਵੇਚਣ ਵਾਲੀ ਦੇਖੋ ਇੱਥੇ ਤੱਕ ਕਿ ਹਾਈ ਕੋਰਟ ਤੱਕ ਜਿਹੜੇ ਹੈਗੇ ਆ ਇਹਨਾਂ ਦੇ ਮੁਕੱਦਮੇ ਗਏ ਵੀ ਸਰ 16% ਇੰਟਰਸਟ 25% ਇੰਟਰਸਟ ਇਟ ਇਜ਼ ਐਕਸਪਲੋਇਟੇਸ਼ਨ
0: ਜੀ
1: ਹਾਈ ਕੋਰਟ ਕਹਿੰਦੀ ਹੈਗੀ ਆ ਹਾਉ ਵੀ ਕੈਨ ਡਿਕਰੀਜ਼ ਦੀ ਕੰਟਰੈਕਚੁਅਲ ਰੇਟ ਆਫ ਇੰਟਰਸਟ ਕਿ ਜਿਹੜਾ ਤੁਸੀਂ ਕੰਟਰੈਕਟ ਹੀ ਕਰਕੇ ਆਏ ਹੈਗੇ ਆ ਉਹ ਕੰਟਰੈਕਟ ਕੀ ਹੁੰਦਾ ਕਿਸੇ ਨੇ ਪੜਿਆ ਨੀ ਕਦੀ ਨਾ ਵਾਸਤਾ ਤੇ ਉਹ ਏਦਾਂ ਦੀਆਂ ਲਾਈਨਾਂ ਉੱਥੇ ਲਿਖੀਆਂ ਸਬਜੈਕਟ 2 ਈਅਰ ਹੈਗਾ ਆ ਹਾਂਜੀ ਉਹ ਸਾਰਾ RBI ਗਾਈਡਲਾਈਨ ਉਹ ਸਾਰਾ ਕੁਛ ਕਿੱਥੇ ਆਮ ਇਨਸਾਨ ਨੂੰ ਕਿੱਥੇ ਪਤਾ ਜੀ ਇਹਨਾਂ ਗੱਲਾਂ ਦਾ
0: ਜੀ ਬਿਲਕੁਲ
1: ਉਹ ਤਾਂ ਲਿਖੀਆਂ ਏਦਾਂ ਦੀਆਂ ਹੁੰਦੀਆਂ ਹੈਗੀਆਂ ਤੇ ਪੜਿਆ ਲਿਖਿਆ ਵੀ ਨੀ ਪੜ੍ਹਦਾ ਜੀ ਲੋੜ ਵੇਲੇ
0: ਜੀ
1: ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀ ਇਸ ਚੀਜ਼ ਤੇ ਵੀ 10 ਲੱਖ ਔਰਤਾਂ ਕਰਜ਼ਾਈ ਹੋਈਆਂ ਹੈਗੀਆਂ ਤੇ ਉਹਨਾਂ ਦੇ ਕਰਜ਼ੇ ਦੀ ਵਜ੍ਹਾ ਜਿਹੜੀ ਹੈਗੀ ਆ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਆ ਏਦਾਂ ਦੇ ਕਮਿਸ਼ਨਡ ਏਜੰਟ ਬਿਠਾਏ ਹੈਗੇ ਕੰਪਨੀਆਂ ਨੇ ਜਿਹੜੇ ਕਿ ਉਹਨਾਂ ਨੂੰ ਏਦਾਂ ਦੇ ਟ੍ਰੈਪ ਦੇ ਵਿੱਚ ਲੈਂਦੇ ਆ ਜੀ
0: ਲੈਂਦੇ ਆ ਜੀ ਬਿਲਕੁਲ ਹੈ ਜੀ ਕਿਉਂਕਿ ਫੋਨ ਵਾਲਾ ਕੰਮ ਵੀ ਚੱਲ ਹਟਿਆ ਜਾਂ ਧਮਕੀਆਂ ਵਾਲਾ ਵੀ ਚੱਲ ਹਟਿਆ ਜਾਂ ਕਹਿ ਲੋ ਕਿ ਚੁੱਪ ਚਪੀਤੇ ਗੱਲਾਂ ਬਾਤਾਂ ਕਰਕੇ ਚਲੋ ਵੱਖਰੇ ਵੱਖਰੇ ਮੁਲਕਾਂ ਤੋਂ ਲੁੱਟ ਵੀ ਹੁੰਦੀ ਰਹੀ ਸਾਰਾ ਕੁਝ ਹੁੰਦਾ ਰਿਹਾ ਹੁਣ ਇਹ ਨਵਾਂ ਕੁਝ ਨਾ ਕੁਝ ਤਾਂ ਨਵਾਂ ਕੱਢਣਗੇ ਬਿਲਕੁਲ
1: ਇਹ ਨਵਾਂ ਨਹੀਂ ਹੈ ਸਰ ਪੁਰਾਣਾ ਚੱਲ ਰਿਹਾ ਹੈਗਾ ਆ ਇਹ ਤਾਂ ਰਿਪੋਰਟ ਆਈ ਆ ਤੇ ਉਹਦੇ ਤੇ ਮੈਂ ਮਤਲਬ ਰਿਸਰਚ ਕੀਤੀ ਵੀ ਇਹ ਕਾਰਨ ਕੀ ਹੈਗਾ ਵੀ 10 ਲੱਖ ਔਰਤਾਂ ਕਿੱਦਾਂ ਕਰਜ਼ਾਈ ਹੋ ਗਈਆਂ ਵੀ
0: ਬਿਲਕੁਲ
1: ਉਹਦੇ ਤੇ ਮੈਂ ਜਦੋਂ ਰਿਸਰਚ ਕੀਤੀ ਤੇ ਫੇਰ ਮੈਂ ਮੁੜ ਕੇ ਜਿਹੜਾ ਹੈਗਾ ਆ ਵੱਡੇ ਵੱਡੇ ਬਿਊਟੀ ਪਾਰਲਰ ਜਿਹੜੇ ਹੈਗੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਤੇ ਦੇਖਿਆ ਵੀ ਹਾਂ ਜੀ ਉੱਥੇ ਕੀ ਹੈਗਾ ਉਹ ਕੀ ਹੁੰਦਾ ਕੋਈ ਸਲਿਮ ਸੈਂਟਰ ਹੈਗੇ ਬਣੇ ਆ ਜੀ ਜਿੱਥੇ ਵੱਡਿਆਂ ਨੂੰ ਫਸਾਇਆ ਜਾਂਦਾ ਜੀ
0: ਡਾਈਟ ਕਰਾ ਕਰਾ ਕੇ ਜੀ
1: ਹਾਂ ਬਿਲਕੁਲ ਜੀ ਉਹ ਵੱਖਰੇ ਵੱਖਰੇ ਜਿਹੜੇ ਇਹ ਜਿਹੜੇ ਜਿੰਨੇ ਵੀ ਇਹ ਸਾਰੇ ਖੁੱਲੇ ਹੈਗੇ ਆ ਦੇ ਡੋਂਟ ਡਿਪੈਂਡ ਅਪੋਨ ਦੇਅਰ ਓਨ ਟਾਸਕ ਉਹਨਾਂ ਨੇ ਇਦਾਂ ਦੇ ਅਡੀਸ਼ਨਲ ਜਿਹੜੀਆਂ ਠੱਗੀਆਂ ਵਾਲਾ ਕੰਮ ਜਿਹੜਾ ਇਹ ਨਾਲ ਰੱਖਿਆ ਆ ਜਿੱਥੇ ਕਿ ਬੰਦੇ ਨੂੰ ਪਤਾ ਹੀ ਨੀ ਲੱਗਦਾ ਜੀ
0: ਬਿਲਕੁਲ ਹੈ ਜੀ
1: ਤੋ ਮੇਰਾ ਇੱਕ ਸੱਜਣ ਸਲਿਮ ਸੈਂਟਰ ਦੇ ਵਿੱਚ ਗਿਆ ਆ ਸੀ ਤੇ ਮੈਂ ਉਹਦੇ ਨਾਲ ਜਾਂਦਾ ਰਿਹਾ ਮੈਂ ਉੱਥੇ ਜਾ ਕੇ ਦੇਖਿਆ ਕਿ ਇੱਥੇ ਕੀ ਹੋ ਰਿਹਾ ਹੈ
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਔਰ ਫਿਰ ਉਹ ਜਦੋਂ ਇੱਕ ਬੰਦਾ ਟ੍ਰੈਪ ਦੇ ਵਿੱਚ ਫਸ ਜਾਂਦਾ ਹੈਗਾ ਆ ਉਹ ਫਿਰ ਦੂਜੇ ਨੂੰ ਲਿਆਉਂਦਾ ਨਾਲ ਫਿਰ ਭਾਈ ਇਸ ਤਰੀਕੇ ਨਾਲ ਕੰਪਨੀ ਮੈਨੂੰ ਥੋੜਾ ਬਹੁਤਾ ਇਹ ਜਿਹੜਾ ਹੈਗਾ ਆ ਕੰਸੈਸ਼ਨ ਦੇਣਗੇ ਜੀ ਇਸ ਤਰੀਕੇ ਦੇ ਲਾਲਚ ਦਿੱਤੇ ਜਾਂਦੇ ਡਿਸਕਾਊਂਟ ਦਿੱਤਾ ਜਾਊਗਾ ਜੀ
0: ਜੀ ਬਿਲਕੁਲ ਜੀ
1: ਸੋ ਇਸ ਕਰਕੇ ਵਿਜੀਲੈਂਟ ਰਹਿਣ ਦੀ ਲੋੜ ਹੈਗੀ ਆ ਸਵਾਲ ਇਹ ਆ ਮਿਡਲ ਕਲਾਸ ਦੀਆਂ ਔਰਤਾਂ ਜਿਹੜੀਆਂ ਉਹ ਉਦੋਂ ਫਸਦੀਆਂ ਹੈਗੀਆਂ ਆ ਕਿ ਉਹਨਾਂ ਨੂੰ ਘਰ ਦੀਆਂ ਲੋੜਾਂ ਵਾਸਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਜੀ ਉਹ ਕਈ ਵਾਰੀ ਏਦਾਂ ਹੁੰਦਾ ਵੀ ਇਕੱਠੇ ਪੈਸੇ ਨਹੀਂ ਦੇ ਸਕਦੇ ਹੁੰਦੇ
0: ਜੀ
1: ਉਹ ਫਿਰ ਇਹਨਾਂ ਕੰਪਨੀਆਂ ਦੇ ਥਰੂ ਜਿਹੜਾ ਆ ਚੀਜ਼ ਪਰਚੇਜ਼ ਕਰ ਲੈਂਦੇ ਹੈਗੇ ਆ ਬਟ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਤੁਹਾਨੂੰ ਕਹਿਣ ਨੂੰ ਕਿਸ਼ਤਾਂ ਆ ਕਿ ਤੁਹਾਨੂੰ ਰੇਟ ਆਫ ਇੰਟਰਸਟ ਕੀ ਲੱਗਦਾ ਆ ਜੀ
0: ਜੀ ਬਿਲਕੁਲ ਹੈ ਜੀ
1: ਸੋ ਉਹ ਚੀਜ਼ ਦੀ ਕੀਮਤ ਨਾਲੋਂ ਦੁੱਗਣਾ ਦੇ ਕੇ ਜਿਹੜਾ ਹੈਗਾ ਆ ਵੀ ਉਹਨਾਂ ਦੀ ਖਲਾਸੀ ਹੁੰਦੀ ਹੈਗੀ ਆ ਉਹ ਵੀ ਉਹਦੇ ਵਿੱਚ ਜਿਹੜਾ ਆ ਵੀ ਏਦਾਂ ਦਾ ਕੋਈ ਹੈ ਨੀ ਗਾ ਮਤਲਬ ਕੇਸ ਜਿਹਦੇ ਵਿੱਚ ਇਹ ਦੇਖਿਆ ਗਿਆ ਹੋਵੇ ਕਿ ਪੀਸਫੁਲੀ ਐਂਡ ਹੋ ਗਿਆ ਜੀ ਵੀ ਹਾਂ ਜੀ ਕਿਸ਼ਤਾਂ ਦੇ ਦਿੱਤੀਆਂ ਤੇ ਉਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਰਾਈਟ ਆਫ ਕਰ ਦਿੱਤਾ ਜੀ ਵੀ ਹਾਂ ਠੀਕ ਹੈ ਜੀ ਤੁਹਾਡੀਆਂ ਆ ਗਈਆਂ ਤੁਹਾਡਾ ਕੰਮ ਕੇਸ ਖਤਮ ਹੋ ਗਿਆ ਜੀ
0: ਬਿਲਕੁਲ
1: ਉੱਥੇ ਫਿਰ ਜਿਹੜਾ ਤਕਰਾਰ ਹੁੰਦਾ ਹੀ ਹੁੰਦਾ ਜੀ ਵੀ ਮੈਂ ਤਾਂ 30,000 ਰੁਪਏ ਦੀ ਚੀਜ਼ ਲਈ ਸੀ ਤੇ ਮੈਂ ਤੁਹਾਨੂੰ 55,000 ਦੇ ਚੁੱਕੀ
0: ਹਾਂਜੀ
1: ਉੱਥੇ ਜਾ ਕੇ ਫਿਰ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਹੌਟ ਐਂਡ ਐਕਸਚੇਂਜ ਹੁੰਦੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਆ ਇਸ ਚੀਜ਼ ਦਾ ਐਂਡ ਹੁੰਦਾ ਜੀ
0: ਬਿਲਕੁਲ ਜੀ ਸੈਣੀ ਸਾਹਿਬ
1: ਮੁੜ ਕੇ ਇਹ ਆ ਸਰ ਇਹਦੇ ਉੱਤੇ ਕਾਨੂੰਨ ਦੀ ਪ੍ਰੋਟੈਕਸ਼ਨ ਕੋਈ ਨੀ ਹੈਗੀ ਤੇ ਇਹਦੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ ਇਸੇ ਕਰਕੇ ਮੈਂ ਕਹਿੰਦਾ ਸੀ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ
0: ਚਾਹੀਦਾ ਜੀ ਜਿਹੜੀ ਚੀਜ਼ ਦਾ ਚਲੋ ਦੂਸਰਿਆਂ ਨੂੰ ਬਚਾ ਸਕਦੀ ਆ ਜ਼ਰੂਰ ਜ਼ਿਕਰ ਕਰਨਾ ਚਾਹੀਦਾ
1: ਜੇ ਕਲਾਸੀਫਿਕੇਸ਼ਨ ਕਰੀਏ ਤੇ ਇਹਦੇ ਵਿਚ ਜਿਹੜਾ ਹੈਗਾ ਆ ਕਿ ਜੇ ਆਪਾਂ ਇਹ ਨੀ ਕਹਿ ਸਕਦੇ ਵੀ ਮਿਡਲ ਕਲਾਸ ਆ ਜਾਂ ਅਪਰ ਕਲਾਸ ਆ ਜੀ, ਇਹਦੇ ਵਿਚ ਸਾਰੇ ਇਸ ਟ੍ਰੈਪ ਦੇ ਵਿਚ ਇਸ ਹਮਾਮ ਮੈਂ ਸਾਰੇ ਹੀ ਨੰਗੇ ਆ ਜੀ। ਗਰੀਬ ਜਿਹੜਾ ਹੈਗਾ ਆ ਉਹ ਆਪਣੀ ਲਿਮੀਟੇਸ਼ਨ ਮੁਤਾਬਕ ਉੱਥੇ ਫਸ ਜਾਂਦਾ ਹੈਗਾ ਆ ਜੀ, ਬੈਂਕਾਂ ਬੁੰਕਾਂ ਦੇ ਵਿਚ ਜਿਹੜਾ ਆ ਜੀ, ਤੇ ਜਿਹੜੇ ਅਮੀਰ ਹੈਗੇ ਆ ਜੀ ਉਹ ਇਸ ਤਰੀਕੇ ਨਾਲ ਫਸ ਜਾਂਦੇ ਹੈਗੇ ਆ ਜੀ। ਜੇ ਆ ਜਿਹੜੇ ਆ ਬਿਊਟੀ ਪ੍ਰੋਡਕਟ ਲੈ ਲੈ ਜਾਂ ਕੋਈ ਹੋਰ ਚੀਜ਼ ਏਦਾਂ ਦੀ ਲੈ ਲਈ ਜਿਹਨੂੰ ਲਗਜ਼ਰੀ ਦੇ ਵਿਚ ਆਪਾਂ ਲੈ ਸਕਦੇ ਆ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
1: ਕਿਉਂਕਿ ਕਿਸੇ ਸਟੇਜ ਤੇ ਜਿਹੜਾ ਹੈਗਾ ਆ ਮਿਡਲ ਕਲਾਸ ਜਿਹੜਾ ਆ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਿਹੜਾ ਆ ਅਪਰ ਕਲਾਸ ਦੀ ਰੀਸ ਕਰਕੇ ਲਗਜ਼ਰੀ ਜਿਹੜੀ ਹੈਗੀ ਉਹਨੂੰ ਇੰਜੋਏ ਕਰਾਂ। ਉਹ ਲਗਜ਼ਰੀ ਇੰਜੋਏ ਕਰਦੇ ਕਰਦੇ ਜਿਹੜਾ ਹੈਗਾ ਆ ਇਸ ਟ੍ਰੈਪ ਦੇ ਵਿਚ ਫਸ ਜਾਂਦੇ ਹੈਗੇ ਆ, ਤੇ ਇਹ ਕਰਜ਼ ਜਾਲ ਏਦਾਂ ਦਾ ਹੈਗਾ ਆ ਜੀ, ਇਹਦੇ ਵਿਚੋਂ ਨਿਕਲਣਾ ਬਹੁਤ ਔਖਾ ਆ।
0: ਬਹੁਤ ਔਖਾ, ਬਿਲਕੁਲ ਬਿਲਕੁਲ ਦਰੁਸਤ
1: ਜੀ ਸਰ
0: ਜੀ। ਸੈਣੀ ਸਾਹਿਬ ਪੰਜਾਬ
1: ਆ ਜੀ,
0: ਹਾਂਜੀ ਪੰਜਾਬ ਦੀ ਗੱਲ ਥੋੜੀ ਜਿਹੀ ਕਰਨੀ ਚਾਹਾਂਗਾ। ਡਾਕਟਰ ਜੋਲ ਹੁਣੀ ਪਿਛਲੇ ਦਿਨਾਂ ਦੇ ਵਿਚ ਕਾਫੀ ਚਰਚਾ ਦੇ ਵਿਚ ਹੈ, ਪਰ ਭਾਜਪਾ ਦੇ ਜਿਹੜੇ ਨੇ ਆਪਣੇ ਪ੍ਰਧਾਨ ਨੇ ਉਹਨਾਂ ਨਾਲ ਮੁਲਾਕਾਤ ਹੋਈ ਹੈ ਢਿੱਲੋਂ ਸਾਹਿਬ ਦੇ ਨਾਲ, ਤੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਖਰੀਆਂ ਸਖਰੀਆਂ ਜਾਂ ਪੰਜਾਬ ਦੀਆਂ ਜੋ ਵੈਸੇ ਉਹ ਅਰਥ ਸ਼ਾਸਤਰੀ ਆਪ ਵੀ ਨੇ ਸਾਰਾ ਕੁਝ, ਚਲੋ ਆਰਟੀਕਲ ਜਾਂ ਹੋਰ ਸਾਰੀਆਂ ਗੱਲਾਂ ਵੀ ਲਿਖਦੇ ਆ, ਨੋਟ ਵੀ ਕਰਦੇ ਆ, ਸਲਾਹਕਾਰ ਵੀ ਨੇ ਸਰਕਾਰਾਂ ਦੇ, ਤਾਂ ਮੁਫ਼ਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਦੀ ਗੱਲ ਕੀਤੀ ਆ ਉਹਨਾਂ ਨੇ ਕਿ ਜੇ ਭਾਜਪਾ ਆਉਣਾ ਚਾਹੁੰਦੀ ਹੈ ਪੰਜਾਬ ਦੇ ਵਿਚ ਜਾਂ ਆਉਂਦੀ ਹੈ ਕਿ ਉਹ ਮੁਫ਼ਤਖੋਰੀ ਜਿਹੜੀ ਹੈ ਪੰਜਾਬ ਦੇ ਵਿਚ ਬੰਦ ਕਰੇਗੀ, ਜੇ ਨਹੀਂ ਕਰੇਗੀ ਤਾਂ ਬਹੁਤ ਵੱਡੇ ਸਵਾਲ ਜਿਹੜੇ ਇਹਦੇ ਵਿਚ ਅੱਗੇ ਉਹਨਾਂ ਨੇ ਖੜੇ ਵੀ ਕੀਤੇ ਆ। ਪਰ ਜਿੱਥੇ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਵਿਚ ਇਹ ਚੀਜ਼ ਦਾ ਫਰਾਂਸ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਕਹਿ ਕੇ ਗਏ ਨੇ ਕਿ ਭਾਈ ਅਸੀਂ ਤਾਂ ਤੁਹਾਡੇ ਓਨੇ ਇੱਥੇ ਘਰ ਨਹੀਂ ਗਏ ਜਿੰਨੇ ਅਸੀਂ ਮਤਲਬ ਕਿ ਮੁਫ਼ਤ ਦੇ ਵਿਚ ਜਿਹੜਾ ਲੋਕਾਂ ਨੂੰ ਬਣਾ ਕੇ ਦੇ ਦਿੱਤੇ ਆ ਇੰਡੀਆ ਦੇ ਵਿਚ, ਬਾਕੀ ਅਨਾਜ ਦੀ ਪੂਰੀ ਪਬਲਿਸਿਟੀ ਹੁੰਦੀ ਹੈ, ਇੰਨਾ ਅਨਾਜ ਦਿੱਤਾ ਜਾ ਰਿਹਾ ਉਹ ਸਾਰਾ ਚੀਜ਼ਾਂ ਨੇ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਇਹ ਜੋ ਡੀਂਗਾ ਮਾਰਦੇ ਆ ਉਹਦੇ ਨਾਲ ਦੇਸ਼ ਦੀ ਕੋਈ ਵਧੀਆ ਇਮੇਜ ਨਹੀਂ ਜਾਂਦੀ
0: ਜੀ।
1: ਦੂਜਾ ਇਹ ਹੈਗਾ ਆ ਕਿ ਲੋਕਾਂ ਨੂੰ ਤੁਸੀਂ ਜਿਹੜਾ ਆ ਹੱਡ ਹਰਾਮੀ ਬਣਾ ਰਹੇ ਹੋ
0: ਜੀ।
1: ਤੇ ਡਾਕਟਰ ਜੋਲ ਹੁਣਾਂ ਨੇ ਤਾਂ ਪਹਿਲਾਂ ਮਾਨ ਸਾਹਿਬ ਨੂੰ ਵੀ ਲਿਖਿਆ ਸੀਗਾ ਕਿ ਆਟਾ ਦਾਲ ਸਾਰਾ ਕੁਛ ਤਾਂ ਦੇਈ ਜਾਂਦੇ ਹੈਗੇ ਆ, ਤੇਲ ਤੇ ਦਾਲਾਂ ਵੀ ਦਿੱਤੀਆਂ ਤੁਸੀਂ
0: ਜੀ,
1: ਤੇ ਹੁਣ ਇੱਕ ਸ਼ਰਾਬ ਰਹਿੰਦੀ ਆ ਉਹ ਵੀ ਦੇ ਦਿਓ ਤਾਂ ਕਿ ਲੋਕੀ ਜਿਹੜੇ ਹੈਗਾ ਜੇ ਤੁਹਾਨੂੰ ਵੋਟਾਂ ਪਾਉਂਦੇ ਰਹੇ।
0: ਬਿਲਕੁਲ ਹੈ ਜੀ,
1: ਤੇ ਤੁਸੀਂ ਪੱਕੇ ਇਲਾਜ ਕਰ ਸਕੋ। ਉਹਨਾਂ ਨੇ ਬਹੁਤ ਬੜਾ ਕਟਾਕਸ਼ ਕੀਤਾ ਸੀ ਇਸ ਕਰਕੇ ਕੀਤਾ ਸੀ ਕਿ ਭਾਈ ਇੱਥੇ ਦੇ ਲੋਕਾਂ ਨੂੰ ਤੁਸੀਂ ਹੱਡ ਹਰਾਮੀ ਬਣਾ ਲਿਆ ਆ, ਤੇ ਇਸੇ ਚੀਜ਼ਾਂ ਫ੍ਰੀ ਵੀਜ ਦੇ ਉੱਤੇ ਜਿਹੜੀਆਂ ਤੁਹਾਡੀਆਂ ਸਰਕਾਰਾਂ ਟਿੱਕੀਆਂ ਆਈਆਂ, ਬਾਕੀ ਹੋਰ ਜਿਹੜਾ ਆ ਤੁਹਾਡਾ ਡਿਵੈਲਪਿੰਗ ਏਜੰਡਾ ਕੋਈ ਨਹੀਂ ਆ
0: ਜੀ।
1: ਦੇਖੋ ਸਟੇਟ ਵੀ ਜਿਹੜੀ ਆ 5 ਲੱਖ ਕਰੋੜ ਦੀ ਕਰਜਾਈ ਆ
0: ਜੀ,
1: ਤੇ ਬਿਨਾਂ ਮੁੱਦਿਆਂ ਤੋਂ ਇੱਥੇ ਰਾਜਨੀਤੀ ਹੋ ਰਹੀ ਆ ਜੀ।
0: ਜੀ ਬਿਲਕੁਲ ਹੈ ਜੀ,
1: ਪੰਜਾਬ ਦੇ ਵਿਚ ਰਾਜਨੀਤੀ ਤਾਂ ਇਹ ਖੇਡੀ ਜਾ ਰਹੀ ਹੈਗੀ ਵੀਡੀਓ ਅਸਲੀ ਕੇ ਵੀਡੀਓ ਨਕਲੀ
0: ਹਾਂਜੀ,
1: ਉਹ ਹੁਣ ਉਹ ਵੀਡੀਓ ਵਾਲੀ ਜਿਹੜੀ ਗੱਲ ਆ ਉਹ ਮੈਂ ਬਾਅਦ ਦੇ ਵਿਚ ਛੇੜਦਾ ਆ ਜੀ। ਪਹਿਲਾਂ ਸਰਦਾਰਾ ਸਿੰਘ ਜੋਲ ਹੁਣਾਂ ਦੀ ਗੱਲ ਕਰ ਲਾਂ ਕਿ ਉਹ ਜੋ ਸੋਚਦੇ ਆ ਉਹਨਾਂ ਨੇ ਭਾਜਪਾ ਨੂੰ ਜਿਹੜਾ ਆ ਜੋ ਲਿਖ ਕੇ ਦਿੱਤਾ ਆ ਉਹ ਪਤਾ ਨੀ ਕੀ ਸੋਚਦੇ ਹੈਗੇ ਆ ਕਿ ਇਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ ਹੈਗਾ ਕਿ ਆਈਡੀਅਲ ਡੈਮੋਕਰੇਸੀ ਲੈ ਕੇ ਆ ਜਾਣਗੇ, ਜੋ ਇਹ ਦੇਸ਼ ਚ ਕਰਦੇ ਆ ਉਹੀ ਇਹਨਾਂ ਨੇ ਪੰਜਾਬ ਚ ਕਰਨਾ ਜੀ।
0: ਬਿਲਕੁਲ ਹੈ ਜੀ,
1: ਸੋ ਦੂਜਾ ਵੋਟਾਂ ਪੈਂਦੀਆਂ ਸਰ ਜਿਹੜੀ ਹੈਗੀਆਂ ਆ, ਅਸੀਂ ਵੀ ਇਸ ਚੀਜ਼ ਨੂੰ ਜਿਹੜਾ ਆ ਨਹੀਂ ਪਸੰਦ ਕਰਦੇ ਕਿ ਫ੍ਰੀ ਵੀਜ਼ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ, ਇੱਥੇ ਇਕੁਐਲਿਟੀ ਹੋਣੀ ਚਾਹੀਦੀ ਆ, ਨੋ ਰਿਜ਼ਰਵੇਸ਼ਨ ਔਨ ਦੀ ਗਰਾਊਂਡ ਆਫ ਜਿਹੜਾ ਹੈਗਾ ਆ ਕਾਸਟਿਜ਼ਮ, ਇਹ ਕਾਸਟਿਜ਼ਮ ਤੇ ਫ੍ਰੀ ਵੀਜ਼ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੇਸ਼ ਵਾਸਤੇ ਇਸ ਵੇਲੇ ਬਹੁਤ ਖਤਰਨਾਕ ਆ ਜੀ।
0: ਜੀ ਪਰ ਸੈਣੀ ਸਾਹਿਬ ਜੋ ਚਲੋ ਕਈ ਵਾਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਤਾਂ ਜਦੋਂ ਵੀ ਕੋਈ ਗੱਲ ਆਉਂਦੀ ਹੈ ਤਾਂ ਇਹੀ ਮੂੰਹ ਤੇ ਹੁੰਦਾ, ਚਲੋ ਛੋਟੇ ਹੁੰਦੇ ਅਸੀਂ ਵੀ ਸੀਗੇ ਉਹ ਚਲ ਗਈ ਹੋਏ ਬੱਤੀ, ਚਲ ਗਈ ਹੋਏ ਬੱਤੀ, ਆ ਗਈ ਹੋਏ ਬੱਤੀ, ਚਲ ਗਈ ਹੋਏ ਬੱਤੀ, ਆ ਗਈ ਹੋਏ, ਏਦਾਂ ਹੀ ਕਰਦੇ ਹੁੰਦੇ ਸੀ ਅਸੀਂ ਵੀ। ਤਾਂ ਚਲੋ ਮੈਂ ਕਿਸੇ ਨੂੰ ਮਤਲਬ ਕਿ ਕਲੇਨ ਝਿੱਟ ਨਹੀਂ ਦਿੰਦਾ, ਪਰ ਤੁਸੀਂ ਚਲੋ ਲੰਮਾ ਸਮਾਂ ਪੰਜਾਬ ਦੇ ਵਿਚ ਰਹਿ ਰਹੇ ਹੋ, ਸਭ ਤੋਂ ਬੈਸਟ ਬਿਜਲੀ ਦੀ ਆਪਸ਼ਨ ਜਿਹੜੀ ਸੀ ਕਿਸ ਸਰਕਾਰ ਨੇ ਦਿੱਤੀ ਹੈ ਕਿ ਮਤਲਬ ਕਿ ਇੰਨੇ ਅੱਜ ਕੱਲ ਦੇਖੋ ਵੈਸੇ ਤਾਂ ਇਹ ਤਾਂ ਦਾਅਵੇ ਕਰਦੇ ਨੇ ਕਿ ਕੋਲੇ ਦੀ ਖਾਣ ਵੀ ਅਸੀਂ ਖੁਲਾ ਲਈ ਜੀ, ਸਾਰਾ ਕੁਝ ਕਰ ਲਿਆ, ਅੱਜ ਥਰਮਲ ਪਲਾਂਟ ਵੀ ਜਿਹੜੇ ਨੇ ਉਹ ਮਤਲਬ ਕਿ ਠੱਪ ਪਏ ਨੇ, ਜਾਂ ਜਿੰਨੀ ਪਾਵਰ ਬਣਨੀ ਚਾਹੀਦੀ ਉਹ ਨਹੀਂ ਬਣਦੀ, ਪਾਵਰ ਕੌਮ ਜਿਹੜਾ ਕਰਜ਼ਾਈ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ। ਕਿਵੇਂ ਦੇਖਦੇ ਹੋ ਕਿ ਅਸਲ ਦੇ ਵਿਚ ਕਿਸ ਸਰਕਾਰ ਦੀ, ਚਲੋ ਮੈਂ ਕਿਸੇ ਸਰਕਾਰ ਨੂੰ ਆਪਾਂ ਕ੍ਰੈਡਿਟ ਵੀ ਨਾ ਦਈਏ, ਪਰ ਰਾਜ ਦੇ ਵਿਚ ਜਾਂ ਕਿਸ ਦੇ ਕਿੱਦਾਂ ਦੇਖਦੇ ਉਹਦੇ ਵਿਚ?
1: ਦੇਖੋ ਭਾਰੀ ਸਾਹਿਬ ਇਹਨਾਂ ਦੇ ਮਤਲਬ ਨਾ ਟਾਰਗੇਟ ਤੇ ਹੁੰਦਾ ਹੈ ਇਹਨਾਂ ਦਾ ਵੀ ਸਾਡਾ ਵੋਟਰ ਕਿਹੜਾ ਆ ਜੀ।
0: ਜੀ
1: ਅਕਾਲੀ ਸਰਕਾਰ ਜਿਹੜੀ ਹੈਗੀ ਆ ਉਹਦੇ ਸਮੇਂ ਦੇ ਦੌਰਾਨ ਪਿੰਡਾਂ ਦੇ ਵਿੱਚ ਲਾਈਟ ਦੀ ਵਿਵਸਥਾ ਵਧੀਆ ਰਹੀ ਸੀ
0: ਜੀ।
1: ਉਹਨਾਂ ਨੇ ਸੈਕੰਡ ਟਰਮ ਦੇ ਵਿੱਚ ਜਿਹੜਾ ਹੈਗਾ ਜਨਰੇਸ਼ਨ ਦੇ ਉੱਤੇ ਕੰਮ ਕਰ ਲਿਆ ਸੀ, ਪ੍ਰਾਈਵੇਟ ਪਾਰਟਨਰਸ਼ਿਪ ਕਰਵਾ ਲਈਆਂ ਸੀ, ਬਟ ਦੈਟ ਵਾਜ ਟੂ ਕੋਸਟਲੀ। ਉਹਦੇ ਤੇ ਰਾਜਨੀਤੀ ਕਰਕੇ ਇਹ ਅਗਲੀਆਂ ਸਰਕਾਰਾਂ ਆ ਗਈਆਂ, ਕਾਂਗਰਸ ਦੀ ਸਰਕਾਰ ਆ ਗਈ। ਕਾਂਗਰਸ ਦੀ ਸਰਕਾਰ ਨੇ ਕੀਤਾ ਕੱਖ ਨੀ ਜੀ, ਪਰ ਲੰਬੇ ਲੰਬੇ ਬਿਜਲੀ ਦੇ ਕੱਟ ਦਿੱਤੇ ਹੈਂਜੀ। ਸੋ ਇਸ ਕਰਕੇ ਉਹਨਾਂ ਦਾ ਤਾਂ ਜਿਹੜਾ ਹੈਗਾ ਪੰਜ ਸਾਲ ਕੈਪਟਨ ਨੇ ਤਾਂ ਕੀਤਾ ਹੀ ਕੁਛ ਨੀ ਜੀ।
0: ਮੁੜ
1: ਕੇ ਜਿਹੜਾ ਹੈਗਾ ਆ ਜਦੋਂ ਉਹਨਾਂ ਨੇ ਲਾਇਆ ਕੈਪਟਨ ਉਦੋਂ ਬਹੁਤ ਦੇਰ ਹੋ ਚੁੱਕੀ ਸੀ
0: ਜੀ।
1: ਮੁੱਖ ਮੰਤਰੀ ਚੰਨੀ ਨੇ ਇੱਕ ਕੰਮ ਵਧੀਆ ਕੀਤਾ ਸੀ, ਉਹਨੇ ਆ ਕੇ ਜਿਹੜਾ ਹੈਗਾ ਆ ਉਸ ਟਾਈਮ ਤੇ ਉਹਨੂੰ ਮਿਲੇ ਤਾਂ ਚਾਰ ਮਹੀਨੇ ਟੈਸਟ ਤਾਂ ਹੁੰਦਾ ਸਰ ਗਰਮੀਆਂ ਦੇ ਵਿੱਚ ਹੀ, ਲਾਈਟ ਆਉਂਦੀ ਜਾਂ ਨਹੀਂ ਆਉਂਦੀ ਜੀ। ਚੰਨੀ ਦੇ ਟਾਈਮ ਤੇ ਉਹਨੇ ਲਾਈਟ ਦੇ ਜਿਹੜੇ ਬਿਜਲੀ ਦੇ ਰੇਟ ਜਿਹੜੇ ਹੈਗੇ ਆ ਘਟਾ ਤੇ ਸੀਗੇ ਜੀ।
0: ਜੀ
1: ਏਦਾਂ ਦੀਆਂ ਫ੍ਰੀ ਬੀਜ ਨਾਲੋਂ ਜਿਹੜੀ ਹੈਗੀ ਚੀਜ਼ ਸਸਤੀ ਦਿਓ
0: ਪਰ ਫ੍ਰੀ ਕਿਸੇ ਨੂੰ ਨਾ ਦਿਓ।
1: ਇਸ ਤਰੀਕੇ ਨਾਲ ਹੀ ਨਾ ਜੀ ਬਾਦਲ ਸਰਕਾਰ ਨੇ ਇੱਕ ਵਾਰੀ ਜਿਹੜਾ ਹੈਗਾ ਆ ਨਹਿਰੀ ਪਾਣੀ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਫ੍ਰੀ ਕੀ ਕਰਨ ਲੱਗੇ ਜੀ, ਫ੍ਰੀ ਕਰਨ ਲੱਗੇ। ਤੇ ਇੱਕ ਨਹਿਰੀ ਪਟਵਾਰੀ ਮੇਰਾ ਸੱਜਣ ਸੀ, ਉਹਨੇ ਲਿਖ ਕੇ ਭੇਜਿਆ
0: ਜੀ
1: ਭਾਈ ਫ੍ਰੀ ਨਾ ਕਰੋ ਤੁਸੀਂ, ਭਾਵਾਂ 50 ਪੈਸੇ ਲੈ ਲਓ
0: ਜੀ। ਬਿਲਕੁਲ
1: ਹਾਂਜੀ। ਉਹ ਮੁੜ ਕੇ ਮੀਟਿੰਗ ਦੇ ਵਿੱਚ ਏਦਾਂ ਕਰਕੇ ਜਦੋਂ ਸਰਕਾਰ ਦਾ ਡਿਸੀਜਨ ਹੋਇਆ ਸੀ ਤਾਂ ਕਰਕੇ ਉਹ ਇੱਕ ਮੀਟਿੰਗ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਆ ਡੀਸੀ ਦੇ ਕੋਲ ਬੈਠੇ ਤੇ ਏਦਾਂ ਕਰਕੇ ਖਾਲਾਂ ਰਿਪੇਅਰ ਨੀ ਹੁੰਦੀਆਂ ਜਾਂ ਏਦਾਂ ਕਰਕੇ ਉਹ ਕਹਿੰਦਾ ਜੀ ਤੁਸੀਂ ਦੇਖੋ ਤਾਂ, ਕਹਿੰਦਾ ਮੈਂ ਲਿਖ ਕੇ ਦਿੱਤਾ ਸੀ ਇੱਥੇ, ਹੋਰ ਕਿਸੇ ਨੇ ਨੀ ਕਹਿੰਦਾ ਲਿਖਿਆ, ਮੈਂ ਲਿਖ ਕੇ ਦਿੱਤਾ ਸੀਗਾ ਭਾਈ ਤੁਸੀਂ ਭਾਵਾਂ 50 ਪੈਸੇ ਲੈ ਲਓ ਪਰ ਲੈ ਲਓ ਪੈਸੇ। ਉਹ ਇਸ ਕਰਕੇ ਆ 50 ਪੈਸੇ ਤੋਂ 2 ਰੁਪਈਏ ਤੁਸੀਂ ਕਰ ਦਿਓਗੇ ਤੇ ਹੋ ਸਕਦੇ ਹੈਗੇ ਆ, ਜੀਰੋ ਤੋਂ ਤੁਸੀਂ 1.5 ਰੁਪਈਆ ਜਾਂ ਰੁਪਈਆ ਨੀ ਕਰ ਸਕਦੇ।
0: ਬਿਲਕੁਲ ਹੈ ਜੀ। ਨਾਲੇ ਦੇਖੋ ਸੈਣੀ ਸਰ, ਚਾਹੇ ਇਹ ਦਾਵਾ ਵੀ ਕਰਦੇ ਆ ਕਿ ਨਹਿਰੀ ਪਾਣੀ ਦੀ ਅਸੀਂ ਮਤਲਬ ਕਿ ਵੱਧ ਤੋਂ ਵੱਧ ਕਰ ਲਿਆ, ਪਰ ਕਿਸੇ ਦੇ ਧਿਆਨ ਦੇ ਵਿੱਚ ਹੈ ਜਾਂ ਮਹਿਕਮਾ ਜਾਂ ਕਿਸੇ ਦੇ ਵੀ ਅਧਿਕਾਰ ਦੇ ਅੰਦਰ ਆਉਂਦਾ? ਮੈਂ ਪਿਛਲੇ 3-4 ਸਾਲਾਂ ਤੋਂ ਜਾਂ 5 ਸਾਲਾਂ ਤੋਂ ਇਹ ਚੀਜ਼ ਨੋਟ ਕਰ ਰਿਹਾ, ਪਰ ਨਾ ਤਾਂ ਉਹ ਅਜੇ ਤੱਕ ਉਹ ਖਬਰ ਦੀ ਸੁਰਖੀ ਬਣੀ ਹੈ, ਨਾ ਹੀ ਉਹਦੇ ਉੱਤੇ ਕਦੇ ਅੱਜ ਤੱਕ ਡਿਸਕਸ਼ਨ ਮੈਂ ਕਿਤੇ ਉਹ ਸੁਣੀ ਹੈ ਜਾਂ ਨਾ ਹੀ ਹੋ ਰਹੀ ਹੈ। ਇੱਕ ਪਾਸੇ ਦੇਖੋ ਕਿ ਪਾਣੀ ਦੀ ਬਚਤ ਦੀ ਗੱਲ ਕਰ ਰਹੇ ਹਾਂ ਜ਼ਮੀਨਾਂ ਦੀ, ਦੂਸਰੇ ਪਾਸੇ ਮੋਟਰਾਂ ਨੂੰ ਬਿਜਲੀਆਂ ਜਿਹੜੀ ਬਿਜਲੀ ਫ੍ਰੀ ਕਰ ਦਿੱਤੀ ਸੀ ਚਲੋ ਉਸ ਸਮੇਂ ਦੇ ਵਿੱਚ, ਤੇ ਇਹ ਸਰਕਾਰ ਜਿਹੜੀ ਹੈ ਦਾਅਵਾ ਕਰਦੀ ਹੈ ਕਿ ਨਹਿਰੀ ਪਾਣੀ ਦੇ ਨਾਲ ਸਿੰਚਾਈ ਜਾਂ ਖੇਤੀ ਹੋ ਰਹੀ ਹੈ, ਪਰ ਜੋ ਸੋਲਰ ਪੈਨਲ ਲਗਾ ਕੇ ਜਿਹੜਾ ਘੱਟੋ ਘੱਟ ਉਹ ਕਹਿੰਦੇ ਅਸੀਂ ਭਾਈ ਮਤਲਬ ਕਿ ਫ੍ਰੀ ਕਰ ਲਿਆ ਸਾਰਾ ਕੁਝ, ਮਤਲਬ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਪਾਣੀ ਦੀ ਮਤਲਬ ਕਿ ਪੂਰੀ ਧੁੱਕੀ ਕੱਢੀ ਜਾਂਦੇ ਆ ਜ਼ਮੀਨ ਦੇ ਵਿੱਚੋਂ, ਕੋਈ ਉਹ ਪੜ੍ਹਤ ਲਿਖਤ ਦੇ ਵਿੱਚ ਹੈ ਕਿ ਕਿੰਨਾ ਪਾਣੀ ਉਹ ਕੱਢ ਰਹੇ ਨੇ ਜੀ ਫ੍ਰੀ ਦੇ ਵਿੱਚ, ਕੋਈ ਲੈਣ ਦੇਣ ਹੀ ਨਹੀਂ ਜਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਇੱਥੇ ਚਲੋ ਮੀਟਰ ਹੁੰਦਾ ਸੀ ਤਾਂ ਪਤਾ ਹੁੰਦਾ ਸੀ ਇੰਨਾ ਕੁ ਮੀਟਰ ਚੱਲਦਾ ਜਾਂ ਇੰਨੀ ਕੁ ਮੋਟਰ ਚੱਲੀ ਹੈ, ਪਰ ਹੁਣ ਜਿਹੜਾ ਸੂਰਜ ਪੈਨਲ ਦੇ ਉੱਤੇ ਆਪ ਮੁਹਾਰੇ ਹੀ ਇੰਡੀਪੈਂਡੈਂਟ ਕਹਿ ਲਓ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ, ਜਾਂ ਉਹ ਸਬਸਿਡੀ ਵੀ ਦਿੰਦੀ ਹੋਏਗੀ ਕੁਛ ਦਿੰਦੀ, ਪਰ ਉਹ ਕਿਤੇ ਰਿਕਾਰਡ ਦੇ ਵਿੱਚ ਹੈ ਵੀ ਉਹ ਮੋਟਰਾਂ ਪਾਣੀ ਕਿੰਨਾ ਕੱਢ ਰਹੀਆਂ ਨੇ ਜ਼ਮੀਨ ਵਾਲਾ?
1: ਨਹੀਂ ਭਾਰਤ ਸਾਹਿਬ ਇੱਦਾਂ ਦਾ ਕੋਈ ਹੈ ਨੀ ਗਾ ਰਿਕਾਰਡ, ਉੱਥੇ ਤਾਂ ਜਿਹੜਾ ਹੈਗਾ ਤੁਸੀਂ ਜੋ ਅੰਡਰਲਾਈਨ ਕਰਦੇ ਹੈਗੇ ਆ ਨਾ ਜੀ, ਗੱਲ ਤਾਂ ਇਹ ਹੈਗੀ ਆ ਕਿ ਇੱਕ ਸੁਪਨਾ ਜ਼ਰੂਰ ਹੈਗਾ ਆ ਕਿ ਇੱਥੇ ਕੰਮ ਦੇ ਹਿਸਾਬ ਦੇ ਨਾਲ ਬੰਦੇ ਦੀ ਪੇਮੈਂਟ ਹੋਣੀ ਚਾਹੀਦੀ ਹੈਗੀ ਆ ਤੇ ਕੰਜ਼ਮਪਸ਼ਨ ਦੇ ਹਿਸਾਬ ਨਾਲ ਉਹਨੂੰ ਪੇ ਕਰਨਾ ਚਾਹੀਦਾ।
0: ਬਿਲਕੁਲ ਹੈ ਜੀ,
1: ਕੋਈ ਚੀਜ਼ ਫ੍ਰੀ ਨਹੀਂ ਹੋਣੀ ਚਾਹੀਦੀ, ਕੰਜ਼ਮਪਸ਼ਨ ਦੇ ਹਿਸਾਬ ਦੇ ਨਾਲ ਪੇਮੈਂਟ ਹੋਵੇ
0: ਜੀ,
1: ਤੇ ਨਾਲ ਜਿਹੜਾ ਹੈਗਾ ਆ ਉਹਨੂੰ ਕੰਮ ਦੇ ਹਿਸਾਬ ਦੇ ਨਾਲ ਉਹਦੇ ਜਿਹੜਾ ਹੈਗਾ ਆ ਉਹਨੂੰ ਉਹਦੀ ਪੇਮੈਂਟ ਹੋਵੇ, ਉਹਦੀ ਸੈਲਰੀ ਹੋਵੇ ਜੀ।
0: ਜੀ ਬਿਲਕੁਲ।
1: ਹੁਣ ਸਰ ਹੁਣ ਤੁਸੀਂ ਜਿਹੜਾ ਹੈਗਾ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਸਰਕਾਰੀ ਸਕੂਲਾਂ ਦਾ ਕੰਪੈਰੀਜ਼ਨ ਕਰਦੇ ਸੀ ਜੀ, ਸਰਕਾਰੀ ਸਕੂਲਾਂ ਦੇ ਵਿੱਚ ਸਰ 1.5-1.5 ਲੱਖ ₹1.25-1.25 ਲੱਖ ਰੁਪਈਆ ਸੈਲਰੀ ਹੈ ਜੀ ਟੀਚਰ।
0: ਬਿਲਕੁਲ ਹੈ ਜੀ ਬਿਲਕੁਲ।
1: ਹਾਂਜੀ
0: ਪਲੱਸ ਟੂ ਵਾਲੇ ਰੱਖ ਕੇ ਪੜ੍ਹਾਈ ਜਾਂਦੇ ਆ ਜੀ ਅਗਲੇ।
1: ਬਿਲਕੁਲ ਜੀ ਪੜ੍ਹਾਈ ਜਾਂਦੇ ਆ, ਔਰ ਉਹਨਾਂ ਉਹ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹੈਗੇ ਆ ਜੀ, ਕੋਈ ਕੁਆਲਿਟੀ ਤਾਂ ਹੋਵੇ ਨਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜੇ ਪ੍ਰਾਈਵੇਟ ਸਕੂਲ ਵੀ ਹੈਗੇ ਆ ਤੇ ਉਹਨਾਂ ਦੀਆਂ ਸੈਲਰੀ ਜਿਹੜੀਆਂ ਹੈਗੀਆਂ ਉਹ ਇਕੁਅਲੈਂਟ ਟੂ ਜਿਹੜੀ ਹੈਗੀ ਆ ਗੌਰਮੈਂਟ ਟੀਚਰ ਦੇ ਬਰਾਬਰ ਹੋਣੀਆਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ।
1: ਬਾਕੀ ਜਿਹੜਾ ਹੈਗਾ ਆ ਕਿ ਕੰਪੀਟੀਸ਼ਨ ਜਿਹੜਾ ਹੋਵੇ ਤੇ ਉਹ ਪਲੇਇੰਗ ਲੈਵਲ ਤਾਂ ਬਰਾਬਰ ਦਾ ਹੋਵੇ ਨਾ ਜੀ।
0: ਜੀ
1: ਪਲੇਇੰਗ ਲੈਵਲ ਫੀਲਡ ਜਿਹੜਾ ਆ ਉਹ ਬਰਾਬਰ ਦਾ ਹੋਵੇ ਤਾਂ ਕੰਪੀਟੀਸ਼ਨ ਦੇ ਵਿੱਚ ਜਾ ਸਕਦੇ ਆ ਜੀ।
0: ਬਿਲਕੁਲ।
1: ਹੁਣ ਦੇਖੋ ਗੱਲ ਏਦਾਂ ਹੈਗੀ ਆ ਮਿਨੀਮਮ ਸਰ ਜਿਹੜਾ ਹੈਗਾ ਆ ਕਿ ਜੇ ਕੋਈ ਟੀਚਰ ਜਿਹੜਾ ਹੈਗਾ ਆ ਵੀ ਪ੍ਰਾਇਮਰੀ ਟੀਚਰ ਵੀ ਆ ਉਹ 80,000-90,000 ਦੇ ਨੇੜੇ ਤੇੜੇ ਤਨਖਾਹ ਆ ਜੀ।
0: ਜੀ
1: ਸਕੂਲਾਂ ਦੇ ਵਿਚ ਤਾਂ ਜਿਹੜਾ ਆ ਕਿ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹੈਗੀਆਂ ਜੀ, ਓਹਦੇ ਵਿਚ ਟੀਚਰ ਛੁੱਟੀ 6 ਘੰਟੇ ਦੀ ਜੋਬ ਹੁੰਦੀ ਹੈ ਜੀ, ਉਹ ਤੋਂ ਬਾਅਦ ਇਹਨਾਂ ਦੀ ਹੈ ਨੇ ਜੀ। ਐਗਜ਼ੈਕਟਿਵ ਕਲਾਸ ਕੀ ਫੀਲ ਕਰਦੀ ਹੈਗੀ ਆ ਕਿ ਟੀਚਰ ਤਾਂ ਵਿਹਲੀਆਂ ਤਨਖਾਹਾਂ ਲੈਂਦੇ ਜੀ,
0: ਪਰ ਉਹਨਾਂ ਤੋਂ ਸੈਣੀ ਸਾਹਿਬ ਇਹਨਾਂ ਤੋਂ ਕੰਮ ਬਹੁਤ ਕਰਾਇਆ ਜਾ ਰਿਹਾ ਨਾ। ਚਲੋ ਸਕੂਲਾਂ ਦਾ ਤਾਂ ਹੈਗਾ ਹੀ ਹੈਗਾ, ਪਰ
1: ਇਸੇ ਕਰਕੇ ਕਰਾਉਂਦੇ ਹੈਗੇ ਜੀ। ਉਹਨਾਂ ਨੂੰ ਹੁੰਦਾ ਮੁਫ਼ਤ ਦਾ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਇੰਨੀਆਂ ਇੰਨੀਆਂ ਤਨਖਾਹਾਂ ਦਿੰਦੇ ਹੈਗੇ ਆ, ਤੇ ਇਹ ਤਾਂ ਕਰਦੇ ਹੀ ਕੁਛ ਨੀ ਹੈਗੇ ਜੀ। ਟੀਚਰ ਜਿਹੜੇ ਹੈਗੇ ਸਰਕਾਰੀ ਸਕੂਲਾਂ ਚ ਅੱਗੇ ਗਿਣਤੀ ਘੱਟਦੀ ਨਿਆਣਿਆਂ ਦੀ
0: ਜੀ, ਹਾਂਜੀ, ਪਰ ਉਹ ਗਿਣਤੀ ਨੂੰ ਬਰਕਰਾਰ ਰੱਖਣ ਦੇ ਲਈ ਸੈਣੀ ਸਾਹਿਬ ਮੈਂ ਤਾਂ ਹੀ ਉਹਦੇ ਵਿਚ ਗੱਲ ਕੀਤੀ ਸੀ ਕਿ ਕਿਉਂ ਨਾ ਜਿਹੜਾ ਪ੍ਰਾਈਵੇਟ ਸੈਕਟਰ ਦੀ ਇਹ ਗੱਲ ਕਰਦੇ ਨੇ, ਮਤਲਬ ਕਿ ਕਹਿੰਦੇ ਨੇ ਕਿ 5% ਤੋਂ ਉਪਰ ਜਿਹੜੀਆਂ ਫੀਸਾਂ ਨੀ ਵਧਾ ਸਕਦੇ, ਪਰ ਕੀ ਆਉਣ ਵਾਲੇ ਸਮੇਂ ਦੇ ਵਿਚ ਮੈਂ ਤਾਂ ਇਹ ਵੀ ਚਾਹੁੰਦਾ ਹਾਂ ਕਿ ਭਾਈ ਜਿਹੜੇ ਉਥੇ ਟੀਚਰ ਰੱਖਣੇ ਨੇ ਉਹ ਜਿਹੜਾ ਕ੍ਰਾਈਟੀਰੀਆ ਜਿਹੜਾ ਆਪਣਾ ਹੈਗਾ ਸਰਕਾਰੀ ਗੌਰਮੈਂਟ ਸਕੂਲਾਂ ਦਾ ਹੈ ਉਸੇ ਦੇ ਵਿਚ ਉਹਦੇ ਵਿਚ ਵੀ ਸਾਰੇ ਟੈਟ ਪਾਸ ਜਾਂ ਸਾਰੇ ਇੱਦਾਂ ਦੀਆਂ ਚੀਜ਼ਾਂ ਬਕਾਇਦਾ ਡਾਕੂਮੈਂਟ ਦੇ ਵਿਚ ਹੋਣੇ ਚਾਹੀਦੇ ਆ। ਉਹਦੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਆਪਣਾ ਟੀਚਰ ਬੇਰੋਜ਼ਗਾਰੀ ਹੈ ਉਹ ਕਿਤੇ ਨਾ ਕਿਤੇ ਤਾਂ ਐਡਜਸਟ ਹੋ ਸਕਣਗੇ, ਉਹ ਚਾਹੇ ਪ੍ਰਾਈਵੇਟ ਜੋਬ ਕਰਨ ਤੇ ਚਾਹੇ ਸਰਕਾਰੀ ਕਰਨ, ਜੇ ਉਹਨਾਂ ਨੂੰ ਇਕ ਮਿਨੀਮਮ ਮੈਕਸੀਮਮ ਜਿਹੜੀ ਹੈ ਸਰਕਾਰੀ ਜਿਹੜਾ ਕਹਿ ਲੋ ਕਿ ਮਾਪਦੰਡ ਦੇ ਉੱਤੇ ਸੈਲਰੀ ਬਰਾਬਰਤਾ ਕਰ ਦਿੱਤੀ ਜਾਵੇ ਜੀ, ਇਹ ਰੋਲਾ ਨੀ ਮੁੱਕ ਸਕਦਾ ਮੁਲਕ ਦੇ ਵਿਚ ਕਿ ਹਾਂ ਚਾਹੇ ਪ੍ਰਾਈਵੇਟ ਸੈਕਟਰ ਚ ਕਰੇ ਤੇ ਚਾਹੇ ਸਰਕਾਰੀ ਚ ਕਰੇ ਜੇ ਸੈਲਰੀ ਉਹਦੀ ਬਰਕਰਾਰ ਹੈ।
1: ਪਰ ਸਾਹਿਬ ਗੱਲ ਤਾਂ ਇਹ ਹੈਗੀ ਆ ਕਿ ਗੌਰਮੈਂਟ ਹੈਜ਼ ਨੋ ਬਿਜ਼ਨਸ ਇਨ ਦਾ ਪ੍ਰਾਈਵੇਟ ਸਕੂਲਸ, ਗੌਰਮੈਂਟ ਦਾ ਕੀ ਬਿਜ਼ਨਸ ਹੈ, ਕਿਉਂ ਤੁਸੀਂ ਮਤਲਬ ਜਿਹੜਾ ਤੁਸੀਂ ਜਦ ਉਹਨਾਂ ਨੂੰ ਦੇਣਾ ਕੁਛ ਨੀ ਤੇ ਤੁਹਾਡਾ ਜਿਹੜਾ ਹੈਗਾ ਇਹ ਮਤਲਬ ਹੀ ਨੀ ਬਣਦਾ ਉਹਨਾਂ ਦੇ ਵਿਚ ਇੰਟਰਫੇਅਰ ਕਰਨ ਦਾ।
0: ਪ੍ਰਾਈਵੇਟ ਸਕੂਲ ਦੇ ਵਿਚ ਘੱਟੋ ਘੱਟ ਲਾਇਸੈਂਸ ਤਾਂ ਸਰਕਾਰ ਨੇ ਹੀ ਦੇਣੇ ਨਾ, ਉਹ ਜਿਹੜਾ ਉਸ ਨੂੰ ਸੁਵਿਧਾਵਾਂ ਜਿਹੜੀਆਂ ਨੇ ਬੱਚਿਆਂ ਦੇ ਲਈ ਜਾਂ ਜੋ ਐਜੂਕੇਸ਼ਨ ਦਾ ਲੈਵਲ ਹੋਣਾ ਚਾਹੀਦਾ, ਚਾਹੇ ਉਹ ਟੀਚਰਾਂ ਨੇ ਪੜਾਉਣਾ ਤੇ ਚਾਹੇ ਬੱਚੇ ਪੜਨ ਵਾਲੇ ਨੇ, ਘੱਟੋ ਘੱਟ ਉਹ ਤਾਂ ਬਰਾਬਰ ਦੇ ਉੱਤੇ ਹੋਣਾ ਚਾਹੀਦਾ ਨਾ ਜੀ।
1: ਪਰ ਉਹਨਾਂ ਦਾ ਤਾਂ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿਚ ਤਾਂ ਏਸੀ ਲੱਗੇ ਹੈਗੇ ਆ, ਸਰਕਾਰੀ ਸਕੂਲ ਚ ਪੱਖਾ ਹੈ ਨੀ ਗਾ, ਉਹ ਵੀ ਕੋਈ NRI ਆਊਗਾ ਦਾਨ ਕਰੂਗਾ ਜਿਹਦੇ ਪਰਾਂ ਦੇ ਉੱਤੇ ਨਾਲ ਖਾ ਕੇ, ਹਾਂਜੀ, ਤੇ ਫੇਰ ਜਿਹੜਾ ਹੈਗਾ ਯਾਰ ਤਾਂ ਉੱਥੇ ਜਾ। ਮੈਂ ਤਾਂ ਇਹੀ ਕਹਿ ਰਿਹਾ ਨਾ ਜੀ ਕਿ ਜੇ ਤੁਸੀਂ ਮਤਲਬ ਜਿਹੜਾ ਹੈਗਾ ਕਿਉਂ ਇੰਟਰਫੇਅਰ ਕਰਦੇ ਹੈਗੇ ਜੇ ਪ੍ਰਾਈਵੇਟ ਸਕੂਲਾਂ ਦੇ ਵਿਚ ਫੀਸ ਹਾਈਕ ਹੋਊਗੀ ਤੇ ਜਿਹੜਾ ਬੰਦਾ ਨਹੀਂ ਪੇ ਕਰ ਸਕਦਾ ਹੈਗਾ ਯਾ ਤੇ ਸਰਕਾਰੀ ਸਕੂਲ ਹੈਗਾ ਯਾ ਅਵੇਲੇਬਲ
0: ਸਰਕਾਰੀ ਸਕੂਲ ਆਊਗਾ ਜੀ, ਬਿਲਕੁਲ ਉਹ ਵੀ
1: ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾ ਲਵੇ। ਤੁਹਾਡਾ ਤਾਂ ਫਰਜ਼ ਇਹ ਆ ਕਿ ਸਰਕਾਰੀ ਸਕੂਲ ਦੀ ਪੜ੍ਹਾਈ ਨੂੰ ਐਡੀ ਕੁ ਸਟੈਂਡਰਡ ਬਣਾ ਦਿਓ ਕਿ ਪ੍ਰਾਈਵੇਟ ਨਾਲੋਂ ਕਿਸੇ ਪਾਸੇ ਵੀ ਮਾੜੀ ਮੋਟੀ ਵੀ ਊਨਤਾ ਨਾ ਹੋਵੇ, ਊਨਤਾ ਨਾ ਹੋਵੇ। ਜੇ ਤੁਸੀਂ ਟੀਚਰਾਂ ਨੂੰ ਇੰਨੇ ਇੰਨੇ ਪੈਸੇ ਦਿੰਨੇ ਆ ਤੇ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਪੈਸੇ ਲਾਓ
0: ਜੀ। ਹੁਣ ਇੱਥੇ ਤਾਂ ਉਹ ਤੁਹਾਡਾ ਪੁਆਇੰਟ ਬਹੁਤ ਵਾਜਬ ਹੈ ਕਿਉਂਕਿ ਇੱਥੇ ਸਾਡੇ ਹੁਣ ਦੇਖੋ ਜੇ ਪ੍ਰਾਈਵੇਟ ਵਿੱਚ ਪੜਾਉਣੇ ਨੇ ਨਾ ਬੱਚੇ, ਤੁਸੀਂ ਇੱਥੇ ਵੀ ਹੈਗੇ ਮਤਲਬ ਕਿ ਜ਼ਿਆਦਾ ਨਹੀਂ ਇੱਕ ਦੋ ਹੀ ਹੋਣਗੇ ਮੇਨ ਤੇ ਉਹਦੇ ਵਿੱਚ ਜੇ ਪੜਾਉਣਾ ਤਾਂ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਜੀ, ਕਹਿੰਦਾ ਕਹਾਉਂਦਾ ਨਹੀਂ ਬੰਦਾ ਅਫੋਰਡ ਕਰ ਸਕਦਾ ਜੀ, ਤੇ ਉਸੇ ਕਰਕੇ ਫਿਰ ਗੌਰਮੈਂਟ ਦੇ ਸਕੂਲਾਂ ਚ ਇਸ
1: ਤਰ੍ਹਾਂ ਇਸ ਤਰੀਕੇ ਦੇ ਨਾਲ ਹੈਗੀ। ਤੁਹਾਡਾ ਸਰਕਾਰ ਦਾ ਕੋਈ ਬਿਜ਼ਨਸ ਨਹੀਂ ਹੋਣਾ ਚਾਹੀਦਾ ਵੀ ਹਾਂ ਜੀ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਉੱਤੇ ਜਿਹੜਾ ਇੰਟਰਫੇਅਰ ਕਰ
0: ਜੀ,
1: ਇਹਦਾ ਤਾਂ ਬਿਜ਼ਨਸ ਇਹ ਹੋਣਾ ਚਾਹੀਦਾ ਆ ਕਿ ਆਪਣੇ ਸਰਕਾਰੀ ਸਕੂਲਾਂ ਦਾ ਇਨਫਰਾਸਟ੍ਰਕਚਰ ਏਡਾ ਵਧੀਆ ਬਣਾ ਦਿਓ, ਉੱਥੇ ਕੁਆਲਿਟੀ ਆਫ ਐਜੂਕੇਸ਼ਨ ਇੰਨੀ ਵਧੀਆ ਬਣਾ ਦਿਓ ਤਾਂ ਕਿ ਪ੍ਰਾਈਵੇਟ ਚ ਜਾਣ ਦੀ ਲੋੜ ਹੀ ਨਾ ਪਵੇ। ਫਿਰ ਵੀ ਜਿਹੜਾ ਕੋਈ ਬੰਦਾ ਆਪਣੇ ਆਪਣੇ ਰੈਪੂਟੇਸ਼ਨ ਦੀ ਖਾਤਰ ਜਾਂ ਆਪਣਾ ਜਿਹੜਾ ਹੈਗਾ ਸਟੇਟਸ ਦੀ ਖਾਤਰ ਕੋਈ ਜਾਂਦਾ ਹੈਗਾ ਆ ਤੇ ਲੈਟ ਹਿਮ ਪੇ
0: ਜਾਵੇ,
1: ਉਹ ਆਪਾਂ ਹੀ ਉਹਦੀ ਪੇ ਕਰੇ
0: ਜੀ,
1: ਤੁਸੀਂ ਕਿਉਂ ਇੰਟਰਫੇਅਰ ਕਰਦੇ ਹੈਗੇ ਆ ਜੀ। ਇਹ ਗਲਤ ਗੱਲ ਹੈਗੀ ਆ ਜੀ, ਇੱਕ ਪ੍ਰਾਈਵੇਟ ਸਕੂਲ ਜਿਹੜਾ ਹੈਗਾ ਜੀ ਫੈਸਿਲਿਟੀਆਂ ਵੀ ਇਹ ਦੇਵੇ ਕਿ ਹਾਂ ਜੀ ਬੱਚਿਆਂ ਨੂੰ AC ਚਾਹੀਦਾ ਆ ਜੀ, ਬੱਚੇ ਜਿਹੜੇ ਹੈਗੇ ਆ ਕਲਾਸਰੂਮ ਚ ਇਸ ਤਰੀਕੇ ਨਾਲ ਗਰਾਊਂਡ ਹੋਣੀ ਚਾਹੀਦੀ ਆ, ਉਹ ਤੁਹਾਡੇ ਮਾਪਦੰਡ ਵੀ ਪੂਰੇ ਕਰੇ ਤੇ ਮੁੜ ਕੇ ਜਿਹੜਾ ਹੈਗਾ ਜੀ ਤੁਸੀਂ ਫੀਸ ਦੇ ਉੱਤੇ ਵੀ ਚੈੱਕ ਰੱਖੋ ਜੀ ਵੀ ਹਾਂ ਜੀ 5% ਨੀ ਇਨਕਰੀਜ ਕਰ ਸਕਦੇ, ਫਿਰ ਤੁਸੀਂ ਉਮੀਦ ਕਰਦੇ ਹੈਗੇ ਕਿ ਉਹ ਸੈਲਰੀ ਵੀ ਦੇਵੇ। ਫਿਰ ਇੱਥੇ ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਪ੍ਰਾਈਵੇਟ ਸਕੂਲ ਦੇ ਵਿੱਚ ਵੀ ਜਿਹੜਾ ਆ ਉਤੇ ਵੀ ਡਿਪੈਂਡ ਕਰਦਾ ਆ ਕਿ ਉਹਦਾ ਕੋਲ ਬੱਚੇ ਸਟਰੈਂਥ ਕਿੰਨੀ ਹੈਗੀ ਆ, ਤੇ ਸਟਰੈਂਥ ਥੋੜੀ ਹੋਵੇ ਟੀਚਰਾਂ ਨੂੰ ਤਨਖਾਹਾਂ ਵੀ ਉਹ ਦੇਣਗੇ ਤੇ ਮੁੜ ਕੇ ਜਿਹੜਾ ਹੈਗਾ ਆ ਵੀ ਉਹ ਪੱਲਿਓਂ ਪਾ ਕੇ ਥੋੜਾ ਕਰਨਗੇ ਜੀ।
0: ਹਾਂ ਬਿਲਕੁਲ ਹੈ ਜੀ, ਉਹ ਤਾਂ ਹੈ ਜੀ।
1: ਤੋ ਇਸ ਕਰਕੇ ਕੁਆਲਿਟੀ ਆਫ ਐਜੂਕੇਸ਼ਨ ਸਰਕਾਰੀ ਸਕੂਲਾਂ ਦੇ ਵਿਚ ਵਧਾਓ, ਇਨਫਰਾਸਟ੍ਰਕਚਰ ਤੇ ਕੰਮ ਕਰੋ, ਸਰਕਾਰੀ ਸਕੂਲਾਂ ਦੇ ਵਿਚ ਵੀ ਤੁਸੀਂ ਜਿਹੜੀ ਹੈਗੀ ਆ ਵੀ ਜਿਹੜੇ ਬੱਸਾਂ ਦੇ ਕਰ ਸਕਦੇ ਪ੍ਰਾਈਵੇਟਾਂ ਚ ਉਹਨਾਂ ਨਾਲ ਥੋੜੀ ਬਹੁਤੀ ਪੇਮੈਂਟ ਉਹਨਾਂ ਤੋਂ ਵੀ ਲਓ,
0: ਬਿਲਕੁਲ ਲੈਣਾ ਬਿਲਕੁਲ ਜੀ, ਪ੍ਰਾਈਵੇਟ ਸੈਕਟਰ ਵੀ ਤਾਂ ਕਰ ਹੀ
1: ਰਿਹਾ ਹੈ, ਨਾਮਿਨਲ ਫੀਸ ਜਿਹੜੀ ਆ ਉਹਨਾਂ ਕੋਲੋਂ ਲਓ ਤੁਸੀਂ। ਉਹ ਜਿਹੜਾ ਹੈਗਾ ਸਰ ਇੱਕ ਇਨਫੈਕਟ ਬਜਟ ਜਿਹੜਾ ਆਉਂਦਾ ਹੈਗਾ ਨਾ ਜੀ, ਉਹ ਬਜਟ ਦਾ ਖਰਚ ਸਹੀ ਤਰੀਕੇ ਨਾਲ ਹੁੰਦਾ ਹੀ ਨਹੀਂ ਜੀ।
0: ਸੈਣੀ ਸਾਹਿਬ ਸਾਡੇ ਇੱਥੇ ਨਾ ਜੇ 6 ਕਿਲੋਮੀਟਰ ਤੋਂ ਬਾਹਰਲੇ ਪਾਸੇ ਆ ਤੁਹਾਡਾ ਘਰ, 6 ਕਿਲੋਮੀਟਰ ਦੇ ਅੰਡਰ ਅੰਡਰ ਹੈ ਤਾਂ ਉੱਥੇ ਜੇ ਬੱਸ ਨਹੀਂ ਜਾਂਦੀ ਤਾਂ ਟੈਕਸੀ ਬਕਾਇਦਾ ਜਿਹੜੀ ਹੈ ਸਿਟੀ ਦੀ ਉਹ ਲੈ ਕੇ ਆਉਂਦੀ ਹੈ, ਬੱਚਾ ਡਰੌਪ ਕਰਦੀ ਹੈ, ਛੱਡਣ ਜਾਂਦੀ ਹੈ। ਉਹ ਸਾਰਾ ਪੇ ਜਿਹੜਾ ਸਕੂਲਿੰਗ ਦੇ ਥਰੂ ਜਾਂ ਗੌਰਮੈਂਟ ਦੇ ਥਰੂ ਹੁੰਦਾ, ਜਿਹੜਾ ਬੈਨੀਫਿਟ ਹੈਗੇ ਨੇ, ਤਾਂ ਉਹ ਚੀਜ਼ ਕਿਉਂ ਨਹੀਂ, ਮਤਲਬ ਕਿ ਪੰਜਾਬ ਦੇ ਵਿੱਚ ਵੀ ਜੇ ਫਿਨਲੈਂਡ ਦੀ ਗੱਲ ਕਰਦੇ ਨੇ ਐਜੂਕੇਸ਼ਨ ਦੀ, ਤੇ ਇਹ ਚੀਜ਼ਾਂ ਵੀ ਤਾਂ ਇਹਨਾਂ ਨੂੰ ਉੱਥੇ ਲਾਗੂ ਕਰਨੀਆਂ ਪੈਣਗੀਆਂ। ਨਾਲ ਜੇ 6 ਕਿਲੋਮੀਟਰ ਦੇ ਅੰਡਰ ਦੇ ਵਿੱਚ ਦੇਖ ਲਓ 3-4 ਸਕੂਲ ਹੋਣਗੇ ਸ਼ਹਿਰ ਦੇ ਵਿੱਚ, ਤੇ ਉਹ ਤਾਂ ਮਤਲਬ ਕਿ ਇੱਕ ਲਾਲਚ ਹੀ ਦੇਣਾ ਲੋਕਾਂ ਨੂੰ ਵੀ ਸਕੂਲ ਦੇ ਵਿੱਚ ਸਰਕਾਰੀ ਸਕੂਲ ਵੱਲ ਨੂੰ ਮੂਵ ਕਰਨ।
1: ਸਾਰੇ ਤਾਂ ਹੈ ਨਾ ਜੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਬਣੀ ਮੇਰੀ ਦੋਸਤ ਦੀ ਵਾਈਫ
0: ਜੀ,
1: ਉਹਨੂੰ ਜਿਹੜਾ ਹੈਗਾ ਆ ਉਹ ਫੰਡ ਆਇਆ ਕੋਈ, ਉਹਨੇ ਐਲੋਕੇਟ ਕਰ ਦਿੱਤਾ ਲੈਬੋਰਟਰੀ ਵਾਸਤੇ ਆਇਆ ਸੀ ਸਾਇੰਸ, ਉਹਨੇ ਸਾਇੰਸ ਟੀਚਰ ਜਿਹੜਾ ਹੈਡ ਸਾਇੰਸ ਟੀਚਰ ਸੀ ਉਹਨੂੰ ਕਰ ਦਿੱਤਾ ਐਲੋਕੇਟ ਕਰਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਜੋ ਤੁਹਾਡੀ ਰਿਕੁਆਇਰਮੈਂਟ ਆ ਮੰਗਾ ਲਓ।
0: ਹਾਂਜੀ,
1: ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ 15,000 ਰੁਪਇਆ ਵਾਪਸ ਲੈ ਕੇ ਆ ਗਿਆ 1.5 ਲੱਖ ਚੋਂ। ਤਾਂ ਪ੍ਰਿੰਸੀਪਲ ਸਾਹਿਬ ਇਹ ਤੁਹਾਡਾ, ਉਹ ਕਹਿੰਦੀ ਇਹ ਕਾਹਦੇ, ਕਹਿੰਦਾ ਉਹ ਸਮਾਨ ਦੇ ਵਿੱਚੋਂ ਜਿਹੜਾ ਪੈਸੇ ਆਏ ਸੀ ਉਹਦੇ ਵਿੱਚੋਂ ਤੁਹਾਡਾ ਹਿੱਸਾ। ਕਹਿੰਦੀ ਮੈਂ ਪੈਸਾ ਕੋਈ ਨੀ ਲੈਣਾ, ਉਹ ਪੈਸੇ ਕਿੱਥੇ ਗਏ ਹੈਗੇ ਏਦਾਂ ਕਰਕੇ। ਉਹ ਦੇਖਿਆ ਤੇ 15-20 ਹਜ਼ਾਰ ਦਾ ਸਮਾਨ ਲਿਆਂਦਾ, ਬਾਕੀ ਪੈਸੇ ਵੰਡ ਲਏ ਜੀ ਆਰਾਮ ਨਾਲ ਚੁੱਪ ਕਰਕੇ ਜੀ। ਕਰਪਸ਼ਨ ਕਿੱਥੇ ਹੈ ਨੀ ਜੀ, ਖੇਡਾਂ ਦਾ ਸਮਾਨ ਵਾਸਤੇ ਪੈਸੇ ਆਉਂਦੇ ਹੈਗੇ ਆ, ਤੇ ਪੀਟੀ ਮਾਸਟਰ ਜਿਹੜੇ ਹੈਗੇ ਉਹ ਵੰਡ ਲੈਂਦੇ ਆ ਪੈਸੇ ਜੀ, ਉਹਨਾਂ ਕਾ ਜਾਂਦਾ, ਕੌਣ ਚੈੱਕ ਕਰਦਾ ਹੈਗਾ ਜੀ। ਉੱਪਰ ਤੱਕ ਸਾਰੀ ਰਿਸ਼ਵਤ ਚੱਲਦੀ ਹੈਗੀ ਜੀ ਇੱਥੇ,
0: ਬਿਲਕੁਲ
1: ਸਾਰੇ ਇੱਥੇ ਬਹੁਤ ਲੂਪ ਹੋਲ ਹੈਗੇ ਆ। ਇੱਥੇ ਜਿਹੜਾ ਹੈਗਾ ਆ ਦੇਖਣ ਵਾਲੀ ਗੱਲ ਆ ਕਿ ਤੁਹਾਡਾ ਕੋਲ ਜਿਹੜਾ ਬਜਟ ਐਲੋਕੇਸ਼ਨ ਹੁੰਦੀ ਹੈਗੀ ਆ ਉਹ ਬਜਟ ਸਹੀ ਤਰੀਕੇ ਨਾਲ ਲੱਗਦਾ ਹੀ ਨੀਗਾ ਜੀ।
0: ਜੀ ਬਿਲਕੁਲ ਹੈ ਜੀ, ਜੀ
1: ਬੱਚਿਆਂ ਨੂੰ ਤੁਸੀਂ ਫ੍ਰੀ ਜਿਹੜਾ ਹੈਗਾ ਆ ਖਾਣਾ ਦਿੰਨੇ ਆ ਜੀ, ਉਹ ਮਿਡ ਡੇ ਮੀਲ ਸਕੀਮ ਆ ਜੀ, ਜੇ ਉਹ ਪ੍ਰਾਈਵੇਟ ਸਕੂਲਾਂ ਚ ਕਿਤੇ ਚੱਲਦਾ ਹੈਗਾ ਜੀ
0: ਨਹੀਂ।
1: ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਅਨਨੈਸੈਸਰੀ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਤਰਜੀਹ ਦਿੰਨੇ ਹੈਗੇ ਆ ਜੀ।
0: ਜੀ
1: ਜੇ ਤੁਹਾਡਾ ਮਕਸਦ ਹੀ ਉਹਨਾਂ ਬੰਦਿਆਂ ਨੂੰ ਪੜ੍ਹਾਉਣਾ ਹੈਗਾ ਆ, ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਘਰ ਦੇ ਵਿੱਚ ਹੀ ਜਿਹੜਾ ਕੋਈ ਫੈਸਿਲਿਟੀ ਏਦਾਂ ਦੀ ਦੇ ਦਿਓ, ਘਰ ਦੇ ਮਾਂ ਬਾਪ ਆਪੇ ਹੀ ਰੋਟੀ ਬਣਾ ਕੇ ਦੇ ਦੇਣਗੇ ਬੱਚੇ ਨੂੰ ਜੀ ਦੁਪਹਿਰ ਵਾਸਤੇ ਲੰਚ।
0: ਬਿਲਕੁਲ ਹੈ ਜੀ,
1: ਉਹਨਾਂ ਨੂੰ ਤੁਸੀਂ ਮੋਨੀਟਰੀ ਹੈਲਪ ਕਰ ਦਿਓ। ਪਰ ਆਹ ਜਿਹੜਾ ਕੰਮ ਹੈਗਾ ਆ ਵੀ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਆ ਲੋਹ ਬਾਲ ਕੇ ਤੇ ਚੀਜ਼ ਚੁੱਪ ਕਰਕੇ ਉੱਥੇ ਲੰਗਰ ਚੱਲਣਾ ਆ ਜੀ, ਤੇ ਉੱਥੇ ਹੋਰ ਕਿਹੜਾ ਹੈਗਾ ਆ, ਟੀਚਰ ਜਿਹੜੇ ਆ ਸਬਜ਼ੀ ਲੈਣ ਗਏ ਆ ਜੀ, ਉਹਨਾਂ ਨੂੰ ਉਸੇ ਆਰੇ ਲਾਇਆ ਆ, ਉਹਨਾਂ ਕੋਲੋਂ ਐਜੂਕੇਸ਼ਨ ਦਾ ਕੰਮ ਲਓ, ਉਹਦੇ ਨਾਲ ਐਜੂਕੇਸ਼ਨ ਨਾਲ ਰਿਲੇਟਡ ਹੀ ਕੰਮ ਉਹਨਾਂ ਨੂੰ ਦਿਓ, ਬਕਾਇਦਾ ਤੌਰ ਤੇ ਸੈਮੀਨਾਰ ਲੱਗਣ,
0: ਡਿਪਾਰਟਮੈਂਟ ਸੈਣੀ ਸਾਹਿਬ ਵੱਖਰਾ ਹੋਣਾ ਚਾਹੀਦਾ। ਕਿੰਨੇ ਬੇਰੋਜ਼ਗਾਰ ਬਾਬਰ ਜੀ ਜਾਂ ਸਾਰੇ ਤੁਰੇ ਫਿਰਦੇ ਆ, ਉਹਨਾਂ ਨੂੰ ਜੋਬ ਦਿੱਤੀ ਜਾ, ਉਹਨਾਂ ਦਾ ਡਿਪਾਰਟਮੈਂਟ ਹੀ ਵੱਖਰਾ ਬਣਾ ਦਿਓ ਭਾਈ।
1: ਭਾਰਤ ਸਾਹਿਬ ਤੁਸੀਂ ਤਾਂ ਇਹ ਵੀ ਸੁਝਾਅ ਦਿੱਤਾ ਸੀ ਹਰ ਸਕੂਲ ਦੇ ਵਿੱਚ ਜਿਹੜਾ ਹੈਗਾ ਇਹ ਇੱਕ ਡਾਕਟਰ ਜਾਂ ਇੱਕ ਨਰਸ ਅਪੁਆਇੰਟ ਹੋਣੀ ਚਾਹੀਦੀ ਹੈਗੀ ਹੈ, ਜਿਹੜੇ ਕੋਲ ਬੱਚਿਆਂ ਨੂੰ ਹਾਂਜੀ ਵੀ ਸਵੇਰੇ ਆ ਕੇ ਬੱਚਿਆਂ ਦਾ ਜਿਹੜੀ ਹੈਗੀ ਆ ਉਹਦੀ ਹੈਲਥ ਚੈੱਕ ਕੀਤੀ ਜਾਵੇ, ਬਕਾਇਦਾ ਤੌਰ ਤੇ ਉਹਦਾ ਮੇਜਰ ਕੀਤਾ ਜਾਏ ਸਾਰਾ ਕੁਛ।
0: ਹਾਂਜੀ
1: ਉਹ ਸਾਰਾ ਹੋ ਸਕਦਾ ਹੈਗਾ ਆ, ਪਰ ਤਾਣਾ ਬਾਣਾ ਉਲਝਾਇਆ ਜੀ ਇਸ ਤਰੀਕੇ ਦੇ ਨਾਲ ਹੈਗਾ ਆ ਜੀ। ਪੜ੍ਹਾਈ ਵਾਸਤੇ ਉੱਥੇ ਕਿਹੜੇ ਵੇਲੇ ਵਕਤ ਹੈਗਾ ਆ ਜੀ, ਜਿੱਥੇ ਜਿਹੜਾ ਹੈਗਾ ਆ ਪਤਾ ਦੇਖਣਾ ਆ, ਉਧਰੋਂ ਟੀਚਰ ਦਾ ਧਿਆਨ ਤਾਂ ਉਧਰ ਆ ਵੀ ਗਾਜਰਾਂ ਕੱਟ ਹੋ ਗਈਆਂ ਕਿ ਨਹੀਂ ਕੱਟ ਹੋ ਗਈਆਂ, ਨਿਆਣਿਆਂ ਨੇ ਅੱਜ ਸਬਜ਼ੀ ਕਿਹੜੀ ਦੇਣੀ ਆ ਤੇ ਅੱਜ ਕਿਹੜੀ ਖਿਚੜੀ ਬਣਾਉਣੀ ਆ ਤੇ ਕੀ ਬਣਾਉਣਾ ਆ ਜੀ।
0: ਜੀ ਬਿਲਕੁਲ,
1: ਜਿੱਥੇ ਵਧੀਆ ਬਣਦਾ ਠੀਕ ਹੈਗੀ ਆ, ਜਿੱਥੇ ਜਿਹੜਾ ਮਤਲਬ ਜਿੱਥੇ ਰਲਦਾ ਮਿਲਦਾ ਬਣਦਾ ਆ ਉੱਥੇ ਤਾਂ ਉੱਥੇ ਹੋ ਜਾਂਦਾ, ਨਹੀਂ ਤਾਂ ਜੇ ਵਧੀਆ ਬਣਦਾ ਹੈਗਾ ਆ ਜੀ ਤੇ ਦਲੀਏ ਦੇ ਵਿੱਚ ਜੇ ਕਿਤੇ ਥੋੜੇ ਬਹੁਤੇ ਪਾ ਦਿੰਦੇ ਆ ਮਾੜੇ ਮੋਟੇ ਜਿਹੜਾ ਸਮਾਨ ਜੀ, ਤੇ ਉਹਨੇ ਦੇ ਵਿੱਚ ਫਿਰ ਟੀਚਰ ਵੀ ਡੱਬੇ ਭਰਾ ਕੇ ਲੈ ਜਾਂਦੀਆਂ ਘਰ ਨੂੰ, ਫਿਰ ਰਾਤ ਨੂੰ ਵੀ ਦਲੀਆ ਖਾਵਾਂਗੇ। ਹੋਇਆ ਕੀ ਹੈਗਾ ਚੰਗੀ ਤਰ੍ਹਾਂ ਇਹਨੂੰ ਗੌਰ ਨਾਲ ਦੇਖੋ ਤਾਂ ਸਹੀ, ਤੁਸੀਂ ਸਿਸਟਮ ਦਾ ਬਣਾ ਕੇ ਛੱਡਿਆ ਹੈ ਜੀ।
0: ਜੀ
1: ਠੀਕ ਹੈ ਨਾ ਜੀ, ਇਹ ਪ੍ਰਾਈਵੇਟ ਸਕੂਲਾਂ ਵਾਲਾ ਕਨਸੈਪਟ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੈਗਾ। ਲਾਇਸੈਂਸ ਤੁਸੀਂ ਦਿੱਤਾ ਹੈ, ਯੂ ਹੈਵ ਚਾਰਜ ਦੀ ਲਾਇਸੈਂਸ ਫੀਸ ਦੈਟ,
0: ਬਿਲਕੁਲ
1: ਜਦੋਂ ਤੁਸੀਂ ਲਾਇਸੈਂਸ ਫੀਸ ਲੈ ਲਈ ਹੈ ਤੁਹਾਡਾ ਕੋਈ ਮਤਲਬ ਨਹੀਂ ਹੈਗਾ, ਬੱਚੇ ਲੋਕੀ ਪੜ੍ਹਾਉਂਦੇ ਹੈਗੇ ਆ ਤੇ ਆਪਣੀ ਵਿਲਿੰਗਨੈਸ ਨਾਲ ਪੜ੍ਹਾਉਂਦੇ, ਕੋਈ ਮਜਬੂਰੀ ਨਹੀਂ ਹੈ
0: ਜੀ। ਬਿਲਕੁਲ,
1: ਜੇ ਕੋਈ ਨਹੀਂ ਪੜ੍ਹਾ ਸਕਦਾ ਹੈਗਾ ਤੇ ਸਰਕਾਰੀ ਸਕੂਲ ਨੂੰ ਏਦਾਂ ਦਾ ਸਟੈਂਡਰਡ ਦਾ ਬਣਾਓ ਕਿ ਉਹਨੂੰ ਕੋਈ ਹਿੱਚ ਨਾ ਹੋਵੇ ਸਰਕਾਰੀ ਸਕੂਲ ਲੈ ਕੇ ਆਉਂਦੇ ਨੂੰ ਬੱਚੇ ਨੂੰ।
0: ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ,
1: ਤੇ ਸਰਕਾਰਾਂ ਤਾਂ ਦਾਵਾ ਵੀ ਕਰਦੀਆਂ ਹੈਗੀਆਂ ਕਿ ਅਸੀਂ ਸਰਕਾਰੀ ਸਕੂਲ ਬਹੁਤ ਵਧੀਆ ਬਣਾਤੇ ਹੈਗੇ ਆ, ਤੇ ਫਿਰ ਜਿਹੜਾ ਹੈਗਾ ਬੱਚਿਆਂ ਨੂੰ ਪ੍ਰਾਈਵੇਟ ਜਾਣ ਦੀ ਕੀ ਲੋੜ ਪੈਂਦੀ ਹੈਗੀ ਜਿਹੜੇ ਅਫੋਰਡ ਨਹੀਂ ਕਰ ਸਕਦੇ।
0: ਬਿਲਕੁਲ,
1: ਜਿਹੜੇ ਸਪੈਸੀਫਿਕਲੀ ਜਿਹੜੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਉਹ ਕਿਉਂ ਜਾ ਰਹੇ ਆ ਜੀ।
0: ਜੀ
1: ਟੀਚਰਾਂ ਦੇ ਆਪਣੇ ਬੱਚੇ ਕਿੱਥੇ ਪੜ੍ਹਦੇ ਹੈਗੇ ਜੀ,
0: ਜੀ
1: ਉਹ ਆਪਣੇ ਵੀ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ
0: ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਕੰਮ ਕਰਨਾ ਚਾਹੀਦਾ ਆ, ਇਹਨੂੰ ਕੋਈ ਤਰੀਕੇ ਦੇ ਨਾਲ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਇਹ ਸਿਸਟਮ ਜਿਹੜਾ ਹੈਗਾ ਆ ਇਹ ਫੇਲ ਹੋ ਚੁੱਕਾ ਸਿਸਟਮ ਆ, ਇਹਨੂੰ ਥੋੜਾ ਜਿਹਾ ਹੁਣ ਦੇਖੋ ਟੀਚਰ ਜਿਹੜੇ ਉਹ ਸਟ੍ਰਾਈਕ ਤੇ ਬੈਠੇ ਆ।
0: ਬਿਲਕੁਲ ਹੈ ਜੀ,
1: ਅਗਲੇ ਕਹਿੰਦੇ ਹੈਗੇ ਜੀ ਸਾਡੇ ਕੋਲ ਜਿਹੜਾ ਕੰਮ ਲੈਨੇ ਹੈਗੇ ਆ ਤੁਸੀਂ ਉਹ ਇੰਨਾ ਇੰਨਾ ਕੰਮ ਲੈਨੇ ਆ ਤੇ ਉਹਦੇ ਵਾਸਤੇ ਸਾਨੂੰ ਪੇ ਵੀ ਨੀ ਕਰਦੇ ਤੁਸੀਂ
0: ਜੀ,
1: ਸੋ ਇਸ ਕਰਕੇ ਐਗਜੈਕਟਿਵ ਕਲਾਸ ਕੀ ਆ, ਐਗਜੈਕਟਿਵ ਕਲਾਸ ਜਦੋਂ ਦੇਖਦੀ ਆ IAS ਲੋਬੀ ਵਗੈਰਾ ਇੱਦਾਂ ਕਰਕੇ ਵੀ ਯਾਰ ਟੀਚਰ ਦੀ ਨੌਕਰੀ ਸਾਰਿਆਂ ਨਾਲੋਂ ਵਧੀਆ ਆ, ਸਰਕਾਰੀ ਟੀਚਰ ਜਿਹੜਾ ਆ ਚੁੱਪ ਕਰਕੇ ਜਿਹੜਾ ਆ 4 ਘੰਟੇ 5 ਘੰਟੇ ਆਉਣਾ ਹੈਗਾ ਆ ਮੁੜ ਕੇ ਚੱਲ ਜਾਣਾ, ਹਾਂਜੀ ਨਾਲ ਸਾਈਡ ਬਿਜ਼ਨਸ ਰੱਖੇ ਆ, ਨਾਲ ਖੇਤੀ ਕਰਦੇ ਹੈਗੇ ਆ ਜੀ ਕੋਈ
0: ਜੀ,
1: ਤੇ ਉਹ ਇਸ ਕਰਕੇ ਜਿਹੜੇ ਆ ਉਹ ਫੇਸ ਚੀਜ਼ ਤੋਂ ਰੰਜਿਸ਼ ਕਰਦੇ, ਕਦੀ ਇਹਨਾਂ ਨੂੰ ਕਹਿ ਦਿੰਦੇ ਹੈਗੇ ਆ ਵੀ ਭਾਈ ਛੁੱਟੀਆਂ ਦੇ ਵਿੱਚ ਹੋਰ ਨੇ ਕੋਈ ਠੇਕੇ ਤੇ ਜਾਇਆ ਕਰੋ ਜੀ, ਠੇਕਿਆਂ ਦੇ ਉੱਤੇ ਜਦੋਂ ਕਰੋਨਾ ਦੇ ਵਿੱਚ ਕਹਿ ਤਾ ਸੀ ਵੀ ਠੇਕਿਆਂ ਦੇ ਉੱਤੇ ਜਿਹੜਾ ਸਰਕਾਰੀ ਟੀਚਰ ਗੇੜਾ ਮਾਰਿਆ ਕਰਨਗੇ, ਹੁਣ ਕਦੀ ਕਹਿ ਦਿੰਦੇ ਹੈਗੇ ਆ ਹਾਂ ਜੀ ਪਿੰਡਾਂ ਦੇ ਵਿੱਚ ਪਤਾ ਕਰੋ ਨਸ਼ਾ ਕਿਹੜਾ ਕਰਦਾ ਜੀ
0: ਜੀ ਬਿਲਕੁਲ,
1: ਮੈਂ ਕਿਹਾ ਟੀਚਰ ਦਾ ਪਤਾ ਕਰਨਗੇ ਵੀ ਨਸ਼ਾ ਕਿਹੜਾ ਕਰਦਾ ਹੈਗਾ ਜਾਂ ਜਿਹੜੇ ਟੀਚਰ ਨਸ਼ਾ ਕਰਦੇ ਉਹਨਾਂ ਦਾ ਗੌਡ ਦੱਸੋ,
0: ਪੰਚ ਸਰਪੰਚ ਕੀ ਕਰਨ ਨੂੰ ਰੱਖੇ ਹੋਇਆ ਜੀ,
1: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਤੁਸੀਂ ਜਿਹੜੀ ਉਸ ਉੱਥੇ ਤੱਕ ਤਾਂ ਜਾਣਾ ਹੀ ਨੀ ਜੀ, ਡੈਮੋਕਰੇਸੀ ਦੀ ਜਿਹੜੀ ਹੈਗੀ ਆ ਉੱਥੇ ਪਾਵਰ ਡੈਲੀਗੇਟ ਕਰਕੇ ਤੁਸੀਂ ਜਿਹੜਾ ਆ ਸੈਟਅਪ ਉਸ ਤਰੀਕੇ ਨਾਲ ਚਲਾਓ ਜੀ,
0: ਰਿਪੋਰਟ ਆਈ ਸੀ 10 ਤੋਂ 15 ਕਰੋੜ ਜਿਹੜੇ ਲੋਕ ਨੇ ਨਾ, 20 ਕਰੋੜ ਲੋਕ ਜਿਹੜੇ ਨੇ ਭਾਰਤ ਦੇ, ਉਹ ਮਤਲਬ ਕਿ ਦਿਮਾਗੀ ਹਾਲਤ ਉਹਨਾਂ ਦੀ ਠੀਕ ਰਹੇਗੀ ਤੇ ਉਹ ਡਿਪਰੈਸ਼ਨ ਦੇ ਵਿੱਚ ਨੇ ਜਾਂ ਇਦਾਂ ਦੀਆਂ ਚੀਜ਼ਾਂ ਨੇ ਨਸ਼ੇ ਦੇ ਕਾਰਨ ਜਾਂ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਤੇ ਉਹ ਜਿਹੜਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ ਨਸਲਾਂ ਨੇ, ਜੇ ਸਕੂਲਿੰਗ ਜਿਹੜੀ ਹੈ ਉਹਦੇ ਵਿੱਚ ਇੱਕ ਨਰਸ ਹੋਏਗੀ ਆਪਣੀ ਮਨੋਵਿਗਿਆਨਕ ਜਾਂ ਉੱਥੇ ਕਿਤੇ ਕੋਈ ਫਾਈਟ ਕਰਦਾ ਕਿਸੇ ਦੇ ਨਾਲ ਜਾਂ ਬਹੁਤ ਸਾਰੇ ਰੇਪ ਦੇ ਕੇਸ ਨੇ ਜਾਂ ਬਹੁਤ ਸਾਰੇ ਚੋਰੀ ਚਕਾਰੀਆਂ ਦੇ ਕੇਸ ਨੇ ਜਾਂ ਨਸ਼ੇ ਦੀ ਲੱਤ ਜਿਹੜੀ ਹੈ ਉਹ ਬੱਚੇ ਜਿਹੜੇ ਨੇ ਟੀਨੇਜ਼ਰ ਜਿਹੜੇ ਇੱਧਰ ਨੂੰ ਖਿੱਚੇ ਜਾਂਦੇ ਆ, ਉਹਨਾਂ ਦੀ ਕੌਂਸਲਿੰਗ ਜਿਹੜੀ ਹੈ ਸਕੂਲਾਂ ਦੇ ਵਿੱਚ ਹੀ ਹੋ ਸਕਦੀ ਹੈ। ਇਹ ਨਸ਼ਾ ਛਡਾਊ ਬੜਾ ਕੇਂਦਰ ਬਾਅਦ ਚੋਂ ਖੋਲਣ ਦੀ ਕੀ ਜ਼ਰੂਰਤ ਹੈ ਜਦ ਪਹਿਲਾਂ ਹੀ ਸਾਡੀ ਜੜ੍ਹ ਮਜ਼ਬੂਤ ਹੋਵੇਗੀ।
1: ਉਹ ਵੀ ਇੱਕ ਬਿਜ਼ਨਸ ਆ, ਉਹਦੇ ਵਿੱਚ ਜਿਹੜਾ ਹੈਗਾ ਕਿੰਨੇ ਕੁ ਬੰਦਿਆਂ ਦਾ ਉਹਨਾਂ ਦਾ ਵੀ ਤਾਂ ਜਿਹੜਾ ਆ ਦੇਖਣਾ ਚਾਹੀਦਾ ਆ ਕਿ ਭਾਈ ਤੁਹਾਡਾ ਡਾਟਾ ਦੱਸੋ ਤੁਸੀਂ ਕਿੰਨੇ ਬੰਦਿਆਂ ਨੂੰ ਜਿਹੜਾ ਆ ਤੁਹਾਡੇ ਕੋਲ ਆਏ ਸੀ ਤੇ ਕੀ ਤੁਹਾਡਾ ਰਿਜ਼ਲਟ, ਕੀ ਆਊਟਪੁੱਟ, ਕਿੰਨੇ ਬੰਦੇ ਛੱਡ ਕੇ ਗਏ ਆ, ਔਰ ਉਹਨਾਂ ਬੰਦਿਆਂ ਤੱਕ ਪਹੁੰਚ ਕਰਨੀ ਚਾਹੀਦੀ ਕਿ ਵਾਕਈ ਯੂ ਆਰ ਗੁੱਡ ਨੋ,
0: ਹੈਗੀ
1: ਵੀ ਤੁਹਾਨੂੰ ਏਦਾਂ ਦੀ ਕੋਈ ਚੀਜ਼ ਤਾਂ ਨੀ
0: ਜੀ।
1: ਇਹ ਸਰ ਸਾਰੀ ਇਸ ਚੀਜ਼ ਦੇ ਉੱਤੇ ਵੀ ਜਿਹੜਾ ਹੈਗਾ ਆ ਇਹ ਡਰਾਮੇਬਾਜ਼ੀ ਜ਼ਿਆਦਾ ਆ ਜੀ, ਉਹ ਵੀ ਦੁਕਾਨਦਾਰੀਆਂ ਹੈਗੀਆਂ, ਪੈਸੇ ਕਮਾਉਣ ਤੋਂ ਇਲਾਵਾ ਹੋਰ ਕੋਈ ਚੱਕਰ ਹੈ ਨੀ ਗਾ ਜੀ ਉੱਥੇ
0: ਜੀ। ਬਿਲਕੁਲ, ਹੁਣ ਇੱਥੇ ਸੈਣੀ ਸਾਹਿਬ ਕਈ ਵਾਰੀ ਦੇਖਦੇ ਆ ਜਿੱਦਾਂ ਚਾਹੇ ਚਲੋ ਅਮਰੀਕਾ ਜਾਂ ਕੈਨੇਡਾ ਜਾਂ ਯੂਰੋਪੀਅਨ ਕੰਟਰੀਆਂ ਜਾਂ ਸਾਡੇ ਵੀ ਇੱਥੇ ਇਦਾਂ ਦਾ ਹੈਗਾ, ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਗਲਤਾਨ ਹੋਏ ਨੇ ਚਾਹੇ ਉਹ ਚੋਰੀ ਚਕਾਰੀਆਂ ਕਰਦੇ ਨੇ ਜਾਂ ਕ੍ਰਿਮੀਨਲ ਨੇ ਨਾ, ਤਾਂ ਉਹ ਜਿਹੜੇ ਨੋਰਮਲ ਘਰ ਵੀ ਹੈਗੇ ਨਾ ਜੀ, ਉਹ ਚਾਹੇ ਆਪਣੇ ਸੋਸ਼ਲ ਵੱਲੋਂ ਦਿੱਤੇ ਗਏ ਉਹਨਾਂ ਨੂੰ ਹਾਊਸ ਨੇ ਜਾਂ ਜਿੱਥੇ ਰਹਿੰਦੇ ਆ, ਤਾਂ ਉਹਨਾਂ ਦਾ ਇੱਕ ਏਰੀਆ ਵੱਖਰਾ ਰੱਖਿਆ ਹੋਇਆ ਜੀ, ਮਤਲਬ ਕਿ ਉਹ ਰਹਿੰਦੇ ਹੀ ਉਸ ਏਰੀਏ ਦੇ ਵਿੱਚ ਆ, ਉਹਨਾਂ ਦਾ ਆਮ ਲੋਕਾਂ ਦੇ ਨਾਲ ਵਾਹ ਵਾਸਤਾ ਜਾਂ ਉਹ ਬਹੁਤ ਘੱਟ ਰੱਖਿਆ ਹੋਇਆ ਜੀ, ਤੇ ਉਹ ਆਪੇ ਪਛਾਣ ਹੋ ਜਾਂਦੇ। ਜਦ ਕ੍ਰਿਮੀਨਲ ਹੋ ਗਿਆ ਤੁਹਾਡੇ ਉੱਤੇ ਕੇਸ, ਉਹ ਆਪਾਂ ਛੋਟੇ ਹੁੰਦੇ ਤੁਹਾਨੂੰ ਤਾਂ ਜ਼ਿਆਦਾ ਪਤਾ ਸੀ, ਛੋਟੇ ਹੁੰਦੇ ਸੁਣਦੇ ਸੀ 10 ਨੰਬਰੀਆਂ ਤੱਕ ਹੁੰਦੇ ਸੀ ਹਨਾ ਜੀ, 10 ਨੰਬਰੀ ਕਹਿੰਦੇ ਹੁੰਦੇ ਸੀ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਵਾਰਦਾਤ ਹੋਣੀ ਤਾਂ ਪਹਿਲਾਂ 10 ਨੰਬਰੀ ਚੱਕਦੇ ਹੁੰਦੇ ਸੀ ਸਾਰੇ ਜੀ।
1: ਭਾਰਤ ਸਾਹਿਬ ਇਹ ਨਾ ਇੱਕ ਥਾਣੇ ਦੇ ਵਿੱਚ ਰਜਿਸਟਰ ਰੱਖਿਆ ਆ ਹੁੰਦਾ ਆ ਜੀ, ਉਹਦਾ 10 ਨੰਬਰ ਰਜਿਸਟਰ ਉਹਨੂੰ ਕਹਿੰਦੇ ਹੈਗੇ ਆ ਜੀ, ਉਹਦੇ ਵਿੱਚ ਉਹਦਾ ਨਾਂ ਲਿਖਿਆ ਆ ਹੁੰਦਾ ਸੀ ਬੰਦੇ ਦਾ, ਤੇ ਉਹਨੇ ਉੱਥੇ ਹਾਜ਼ਰੀ ਦੇਣੀ ਹੁੰਦੀ ਸੀ ਥਾਣੇ ਦੀ।
0: ਬਿਲਕੁਲ ਹੈ ਜੀ,
1: ਉਹ ਜਦੋਂ ਕਿਸੇ ਬੰਦੇ ਦਾ ਨਾਂ ਉਸ ਰਜਿਸਟਰ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤਾਂ ਉਹਨੂੰ 10 ਨੰਬਰੀਆ ਕਿਹਾ ਜਾਂਦਾ ਸੀਗਾ ਜੀ, ਹੋਰ ਕਾਨੂੰਨ ਦੀ ਕੋਈ ਧਾਰਾ ਨਹੀਂ ਹੈ, ਉਹ ਸਿਰਫ ਥਾਣੇ ਦੇ ਵਿੱਚ ਜਿਹੜਾ ਰੱਖਿਆ ਰਜਿਸਟਰ ਆ ਉਹਨੂੰ 10 ਨੰਬਰ ਰਜਿਸਟਰ ਕਹਿੰਦੇ ਹੈਗੇ ਆ, ਤੇ ਉਹ 10 ਨੰਬਰੀਆ ਤਾਂ ਉਹਨੂੰ ਕਹਿੰਦਾ ਸੀ ਜਿਹਦਾ ਉਹਦਾ ਨਾਂ ਲਿਖਿਆ ਜਾਂਦਾ ਸੀ, ਉਹ ਫੋਟੋ ਲੱਗ ਜਾਂਦੀ ਸੀ ਜੀ, ਫਿਰ ਉਹ ਕਿਸੇ ਪੀਰੀਅਡ ਤੱਕ ਹੁੰਦਾ ਸੀਗਾ ਜੀ, ਫਿਰ ਜਿਹੜਾ ਆ ਉਹ ਫਿਰ ਡਿਲੀਟ ਕਰਾਉਣਾ ਪੈਂਦਾ ਹੁੰਦਾ ਸੀ ਜੀ, ਉਹਨਾਂ ਚ ਟਾਈਮ ਪਾਰਟੀਕੁਲਰ ਟਾਈਮ ਵਾਸਤੇ ਕਰ ਦਿੰਦੇ ਸੀ ਵੀ 2 ਸਾਲ ਤੱਕ ਜਿਹੜਾ ਹੈਗਾ ਆ 10 ਨੰਬਰੀਆ ਜੀ,
0: ਤੇ
1: ਉਹਦਾ ਲਿਮਿਟੇਸ਼ਨ ਹੁੰਦੀ ਸੀ ਵੀ ਤੂੰ ਇੰਨੇ ਏਰੀਏ ਤੋਂ ਬਾਹਰ ਨੀ ਜਾ ਸਕਦਾ ਜਾਂ ਇਸ ਤਰੀਕੇ ਨਾਲ, ਉਹ ਤੇ ਜਿਹੜੀਆਂ ਕੰਡੀਸ਼ਨਲ ਆਰਡਰ ਹੁੰਦੇ ਸੀ ਉਹ ਜੇ ਕੋਈ ਤੇ ਜਾਣਾ ਹੋਵੇ ਉਹਨੇ ਫਿਰ ਜਿਹੜਾ ਪੁਲਿਸ ਸਟੇਸ਼ਨ ਇਨਫੋਰਮ ਕਰਨਾ ਪੈਂਦਾ ਸੀ ਉਹਨੂੰ ਸਾਰਾ, ਸੋ ਇਸ ਕਰਕੇ ਹੁਣ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਜਿਹੜੀ ਆ ਕੋਈ ਵੈਲਿਊ ਨਹੀਂ ਰਹੀ ਹੈਗੀ, ਅੱਜ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ, ਫੋਨ ਤੁਹਾਡੇ ਹੱਥ ਵਿੱਚ ਹੈਗਾ ਆ, ਜਿਹੜੇ ਕ੍ਰਿਮੀਨਲ ਹੈਗੇ ਆ ਨਾ ਜੀ ਉਹ ਤਾਂ ਫੋਨ ਤੇ ਉੱਤੇ ਕੰਮ ਕਰੀ ਜਾਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਿੱਥੇ ਮਰਜ਼ੀ ਬੈਠੇ ਹੋਣ ਜੀ, ਹੁਣ ਅਗਲੇ ਕਹਿੰਦੇ ਹੈਗੇ ਆ ਜਿਹੜਾ ਆਉਂਦਾ ਸੀ ਮਿੱਤਰਾਂ ਦਾ ਨਾਂ ਚੱਲਦਾ, ਹਾਂਜੀ ਜਿੱਥੋਂ ਮਰਜ਼ੀ ਸੂਟ ਪੜਵਾ ਲਈ,
0: ਹਾਂਜੀ
1: ਉਹ ਬਸ ਉਹਨਾਂ ਦਾ ਤਾਂ ਇਹੀ ਹਿਸਾਬ ਆ ਜੀ।
0: ਬਿਲਕੁਲ ਜੀ,
1: ਇਹ ਕਹੇ ਵੀ ਸ਼ਰੀਫ ਬੰਦੇ ਵਾਸਤੇ ਜ਼ਿੰਦਗੀ ਔਖੀ ਆ ਜੀ, ਥੋੜਾ ਜਿਹਾ ਕੰਨਿੰਗ ਬੰਦਾ ਹੋਵੇ, ਥੋੜਾ ਜਿਹਾ ਜਿਹੜਾ ਕ੍ਰਿਮੀਨਲ ਮਾਈਂਡਡ ਹੋਵੇ ਤੇ ਉਹ ਜ਼ਿੰਦਗੀ ਵਧੀਆ ਇਸ ਸਿਸਟਮ ਚ ਕੱਟਦਾ ਆ, ਪਰ ਇਹ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਹੁਣ ਪਰ ਇਹ ਤਾਂ ਛੋਟੀ ਜਿਹੀ ਗੱਲ ਆ, 4 ਮਹੀਨੇ ਹੋ ਗਏ ਇੱਥੇ ਬਿਜਲੀ ਦਾ ਬਿੱਲ ਨਹੀਂ ਆਇਆ ਜਿਹਨਾਂ ਦੇ ਆਉਂਦੇ ਵੀ ਸੀਗੇ
0: ਜੀ ਬਿਲਕੁਲ।
1: ਹੁਣ ਮੀਟਰ ਰੀਡਰ ਜਿਹੜੇ ਮੀਟਰ ਰੀਡਰ ਸਟ੍ਰਾਈਕ ਤੇ ਹੈਗੇ ਆ ਜੀ,
0: ਜੀ
1: ਲੋਕੀ ਪੁੱਛਣ ਲਿਆਂਦੇ ਪਏ ਤਾਂ ਬਿਜਲੀ ਦਫ਼ਤਰ ਵੀ ਸਾਡਾ ਬਿੱਲ ਨਹੀਂ ਆਇਆ।

0: ਮਹੀਨੇ ਦੇ ਇਕੱਠੇ ਤਪਾਓ ਹੈਜੀ ਮਾਂ ਸਾਹਿਬ ਦੇਖਦੇ ਪਏ ਹੈਗੇ ਆ ਵੀ ਹੈ ਮੈਂ ਤਾਂ ਇਸ ਚੀਜ਼ ਦੀ ਡੀਂਗ ਮਾਰਨ ਲਗਾਈ ਕਹਿੰਦੇ ਨਾ ਤਿੰਨ ਮਹੀਨੇ ਦੇ ਆਉਣਗੇ ਤਿੰਨ ਹਾਂਜੀ 3000 ਤੇ 4500 ਦੀ ਕਿਸ਼ਤ ਆਊਗੀ
1: ਬਿਲਕੁਲ
0: ਹਾਂਜੀ ਉਹ ਪਤਾ ਨੀ ਕਿਹੜਾ ਨੂੰ ਵਿਚਾਰੀਆਂ ਨੂੰ ਆਉਣੇ ਹੈਗੇ ਆ ਤੇ ਉਹਨਾਂ ਨੇ ਖਰੇ ਕਿੰਨੀਆਂ ਆਸਾਂ ਲਾਈਆਂ ਹੈਗੀਆਂ ਜੀ
1: ਜੀ
0: ਹਾਂਜੀ ਸਰ
1: ਬਿਲਕੁਲ
0: ਬਾਕੀ ਜਿਦਾਂ ਔਜਲਾ ਸਾਹਿਬ ਸੋਚਦੇ ਹੈਗੇ ਓਦਾਂ ਹੀ ਮਾਨ ਸਾਹਿਬ ਵੀ ਸੋਚਦੇ ਹੈਗੇ ਆ ਵੀ ਨਿਕੰਮੇ ਬੰਦਿਆਂ ਦੇ ਲੜ ਲੱਗ ਗਈ ਇਹਨਾਂ ਨੂੰ ਪੈਸੇ ਤਾਂ ਦੇਣੇ ਹੀ ਪੈਣੇ ਆ
1: ਬਿਲਕੁਲ ਬਿਲਕੁਲ ਉਹ ਦੇਖੋ ਕਹਿੰਦੇ ਨਾ ਵੀ ਉਹ ਕਹਿੰਦਾ ਕਿ ਕੁੱਛੜ ਭਾਈ ਤੂੰ ਮਤਲਬ ਕਿ ਕੁੱਤਾ ਚੱਕਿਆ ਹੁੰਦਾ ਕੱਟਾ ਚੱਕਿਆ ਉਹ ਕਹਿੰਦਾ ਕੁੱਛੜ ਕੁੱਤਾ ਚੱਕਿਆ ਕੁੱਤਾ ਲਈ ਉਹਨਾਂ ਹਨਾ ਉਹ ਕਹਿੰਦੇ ਕਹਿੰਦੇ ਜਿੱਦਾਂ ਅੱਜ ਕੱਲ ਐਡਵਰਟਾਈਜ਼ਮੈਂਟ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਉਹ ਮਤਲਬ ਕਿ ਕੁੱਤੇ ਦਾ ਹੀ ਕੱਟਾ ਬਣਾ ਲੈਣਾ ਇਹਨਾਂ ਨੇ ਸੀ
0: ਬਿਲਕੁਲ ਜੀ ਬਿਲਕੁਲ ਬਿਲਕੁਲ ਪੰਜਾਬ ਦੇ ਵਿਚ ਤਾਂ ਸਰ ਜਿਹੜੀ ਹੈਗੀ ਆ ਸਭ ਤੋਂ ਵੱਡੀ ਖਬਰ ਇਹ ਹੀ ਆ ਜੀ ਸਾਰੀ ਮੀਡੀਆ ਦੀ ਇਹ ਜੀ ਵੀਡੀਓ ਅਸਲੀ ਆ ਕਿ ਵੀਡੀਓ ਨਕਲੀ ਆ ਹਾਂਜੀ ਹੁਣ ਕਹਿੰਦੇ ਵੀ ਉਹ ਜਿਹੜੀ ਖਹਿਰਾ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਵੀ ਉੱਥੇ ਗੁੜਗਾਵਾਂ ਦੀ ਜਿਹੜੀ ਆ ਲੈਬ ਆ ਉੱਥੇ ਪੁੱਛ ਗਿੱਛ ਕੀਤੀ ਆ ਜੀ ਉਹ ਟ੍ਰਿਬਿਊਨ ਦੇ ਵਿਚ ਉਹਨਾਂ ਨੇ ਖਬਰ ਲੱਗੀ ਆ ਜੀ ਵੀ ਕਹਿੰਦੇ ਨਹੀਂ ਉੱਥੇ ਡਿਨਾਈ ਕਰ ਦਿੱਤਾ ਜੀ ਪੁਲਿਸ ਅਧਿਕਾਰੀਆਂ ਨੇ ਵੀ ਅਸੀਂ ਕੋਈ ਪੁੱਛ ਗਿੱਛ ਨੀ ਕੀਤੀ ਅੱਗੇ ਦੀ ਖਬਰ ਇਹ ਹੈਗੀ ਆ ਜੀ ਬਈ ਅਮਿਤ ਸ਼ਾਹ ਹੋਣਾ ਨੇ ਕਹਿੰਦੇ ਮੰਗਵਾ ਲਿਆ ਸਾਰਾ ਰਿਕਾਰਡ ਇਹ
1: ਹੈ
0: ਜੀ ਇਹਨੂੰ ਮੈਂ ਦੇਖਦਾ ਹੈਗਾ ਆ ਵੀ ਕੀ ਚੱਕਰ ਆ ਜੀ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੰਗਾ ਲਈਆਂ
1: ਸੈਣੀ ਸਾਹਿਬ ਵੈਸੇ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਨੂੰ ਤਾਂ ਓਦਾਂ ਨੀ ਛੱਡਦੇ ਭੀ ਏਡਾ ਵੱਡਾ ਮੁੱਦਾ ਕੱਢ ਕੇ ਲਿਆਂਦਾ ਕੋਈ ਬਿਆਨਬਾਜ਼ੀ ਨੀ ਕੋਈ ਗੱਲਬਾਤ ਨੀ ਉਹਨਾਂ ਨੂੰ ਕੋਈ ਸੁਨੇਹਾ ਹੀ ਨੀ ਲਾਇਆ ਦੱਸੋ ਹੈ ਹੈਰਾਨਗੀ ਨੀ ਕੀ ਉਹਦਾ ਨਾਂ ਬੋਲੇ ਤਾਂ ਵੀ ਨੀ ਬੋਲਣ
0: ਦਿੰਦੇ ਨਹੀਂ ਨਹੀਂ ਗੱਲ ਤੁਹਾਡੀ ਠੀਕ ਹੈਗੀ ਨਹੀਂ ਪਹਿਲਾਂ ਤਾਂ ਜਿਹੜਾ ਹੈਗਾ ਆਈ ਟੀ ਸੈਕਟਰ ਮਗਰ ਪਿਆ ਸੀ ਮੈਂ ਥੱਲੇ ਕਮੈਂਟ ਦੇਖੇ ਸੀਗੇ ਉਹ ਮਗਰ ਪਏ ਇਹ ਤਾਂ ਹੈਗੇ ਆਈ ਟੀ ਸੈਕਟਰ ਵਾਲੇ ਪਰ ਇਹਨਾਂ ਨੇ ਆਪ ਨੀ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਕੰਡੈਮ ਕੀਤਾ ਕਿਤੇ ਜਾਂ ਇਸ ਤਰੀਕੇ ਨਾਲ ਜਾਂ ਤਾਂ ਇਹਨਾਂ ਨੂੰ ਵੀ ਆਪਣੀਆਂ ਕਮੀਆਂ ਜਿਹੜੀਆਂ ਖਲਦੀਆਂ ਪਈਆਂ ਵੀ ਹਾਂ ਯਾਰ ਵੀ ਆਪਾਂ ਪੂਰੀ ਤਰ੍ਹਾਂ ਡਿਫੈਂਸ ਦੇ ਨੀ ਸਕੇ ਤੇ ਇਹ ਅੱਗੇ ਦੀ ਅੱਗੇ ਜਿਹੜਾ ਹੈਗਾ ਆ ਹੋਰ ਮਤਲਬ ਪੜਚੋਲ ਕਰਨ ਤੇ ਚੱਲੇ
1: ਇਹਨਾਂ ਨੂੰ ਹੈਗਾ ਕਿ ਜਿੰਨਾ ਇਹਨਾਂ ਨੂੰ ਜ਼ਿਆਦਾ ਧਿਆਨ ਦੇਵਾਂਗੇ ਤਾਂ ਇਹਨੂੰ ਇਗਨੋਰ ਕਰੋ ਤਾਂ ਚੁੱਪ ਚਪੀਤਾ ਬਹਿ ਜਾਣਗੇ ਜੇ ਇਹਨੂੰ ਕਰਾਂਗੇ ਤਾਂ ਥੋੜਾ ਬਹੁਤਾ ਜਵਾਬ ਦੇਈ ਤਾਂ ਫਿਰ ਇਹ ਬੂਸਟ ਹੋਏਗਾ ਜ਼ਿਆਦਾ ਜੀ ਮੁੱਦਾ
0: ਉਹ ਨਹੀਂ ਉਹਨਾਂ ਨੇ ਰਣਨੀਤੀ ਉਹਨਾਂ ਦੀ ਇਹ ਹੈਗੀ ਆ ਜੀ ਕਿ
1: ਬੂਸਟ ਕਰਨਾ
0: ਉਹਨਾਂ ਦੀ ਰਣਨੀਤੀ ਇਹ ਹੈ ਜੀ ਕਿ ਮਾਨ ਸਾਹਿਬ ਦੀਆਂ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਾਈਆਂ ਜਾਣ ਜਿਹਨਾਂ ਦੇ ਵਿੱਚ ਸਿੱਖਾਂ ਨੂੰ ਅੱਗੇ ਬਿਠਾਇਆ ਜਾਵੇ ਜੀ ਤਾਂ ਕਿ ਮੈਸੇਜ ਇਹ ਜਾਵੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੈਗਾ ਇਹਨੇ ਸਿਗਨੀਫਿਕੈਂਸ ਆ ਵੀ ਸਿੱਖ ਵੀ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਗਏ ਜੀ
1: ਬਿਲਕੁਲ
0: ਜਥੇਦਾਰ ਸਾਹਿਬ ਨੇ ਵੀ ਜਿਹੜਾ ਹੈਗਾ ਆ ਵੀ ਜਦੋਂ ਇਹ ਗੱਲ ਵੀ ਇਹਨੂੰ ਕੋਈ ਮੂੰਹ ਨਾ ਲਾਵੇ ਵਾਲੀ ਗੱਲ ਕੀਤੀ ਸੀ ਉਹ ਜਿਹੜੀ ਹੈਗੀ ਆ ਵੀ ਉਹ ਬੈਸ ਵੇਲੇ ਮੁੱਖ ਮੰਤਰੀ ਆ ਜੀ
1: ਉਹ ਤਾਂ ਜ਼ਿਆਦਾ
0: ਲੋਕਾਂ ਨੂੰ ਤਾਂ ਉਹਨਾਂ ਗਰਜਿਆ ਜੀ ਲੋਕਾਂ ਨੂੰ ਤਾਂ ਗਰਜ ਹੈਗੀ ਆ ਜੀ ਸਰਕਾਰੀ ਮੁਲਾਜ਼ਮ ਕੀ ਗਾ ਸਰਕਾਰੀ ਮੁਲਾਜ਼ਮ ਬਾਉਂਡ ਹੈ ਜੀ ਅਗਲੇ ਨੂੰ ਬੁਲਾਇਆ ਜਾਊਗਾ ਭਾਈ ਉੱਥੇ ਆ ਕੇ ਬੈਠੋ ਜੀ ਮਾਨ ਸਾਹਿਬ ਆ ਰਹੇ ਹੈਗੇ ਆ ਤੇ ਫਿਰ ਅਗਲੇ ਨੂੰ ਜਾਣਾ ਹੀ ਪਊਗਾ ਭਾਵੇਂ ਉਹ ਨਿਆਮਰਤਧਾਰੀ ਕਿਉਂ ਨਾ ਹੋਵੇ
1: ਬਿਲਕੁਲ
0: ਪਰ ਇਹਨਾਂ ਨੂੰ ਮੌਕਾ ਹੈਗਾ ਆ ਜੀ ਇਸ ਚੀਜ਼ ਦੇ ਉੱਤੇ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਕੇ ਉਹਦੇ ਵਿੱਚ ਮਾਨ ਸਾਹਿਬ ਆ ਕੇ ਕਹਿੰਦੇ ਵੀ ਆ ਜੀ ਉਹ ਗੱਲ ਸਾਰੀ ਸੁਖਬੀਰ ਬਾਦਲ ਤੇ ਸਿੱਟੀ ਜਾਂਦੇ ਹੈਗੇ ਜੀ ਜਥੇਦਾਰ ਜਿਹੜਾ ਹੈਗਾ ਆ ਇਹਨਾਂ ਦਾ ਲਾਇਆ ਆ ਜੀ ਉਹ ਇਸ ਚੀਜ਼ ਨੂੰ ਕੰਡੈਮ ਕਰੀ ਜਾਂਦੇ ਆ ਜੀ
1: ਉਹਨਾਂ ਨੂੰ ਰਾਜਨੀਤਿਕ ਤੌਰ ਤੇ ਬਦਨਾਮੀ ਬਦਨਾਮ ਕਰਾਂਗੇ ਨਾ ਉਹਨਾਂ ਨੂੰ ਇਸ ਮੁੱਦੇ ਦੇ ਵਿੱਚ ਫਿਰ ਜੀ
0: ਬਿਲਕੁਲ ਜੀ ਇਹ ਹੀ ਹੁੰਦਾ ਹੈਗਾ ਤਰੀਕਾ ਤੇ ਇਹ ਹੀ ਹੈਗਾ ਜੀ
1: ਹਾਂਜੀ ਔਜਲਾ ਸਾਹਿਬ ਲਿਖਦੇ ਨੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਦੇ ਉੱਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲਿਆ ਗਿਆ ਜੀ
0: ਬਿਲਕੁਲ ਜੀ ਹੁਣ ਉਹਨਾਂ ਨੂੰ ਵੀ ਪਤਾ ਗੱਲਾਂ ਤਾਂ ਸੱਚੀਆਂ ਕਿੱਥੇ ਕਿੱਥੇ ਵਿਚਾਰਿਆਂ ਨੂੰ ਕਰਨਗੇ ਵੀ ਇਹ ਕਿੱਥੋਂ ਪਤਾ ਲੱਗਾ
1: ਹਾਂਜੀ
0: ਸੋ ਇਸ ਕਰਕੇ ਜਿਹੜਾ ਹੈਗਾ ਆ ਕਿੱਥੇ ਕਿੱਥੇ ਕੰਡੈਮ ਕਰੀ ਜਾਣ ਜੀ ਕਿੱਥੇ ਕਿੱਥੇ ਸ਼ੈਲਟਰ ਕਰੀ ਜਾਣ ਜੀ
1: ਜੀ
0: ਜੀ ਸਰ
1: ਜੀ
0: ਹੋਰ ਕੋਈ ਭਾਰਾ ਸਾਹਿਬ ਖਬਰ ਜੀ
1: ਹੋਰ ਤਾਂ ਸੈਣੀ ਸਾਹਿਬ ਮੰਦਭਾਗੀ ਘਟਨਾ ਵਾਪਰੀ ਆਪਣੇ ਲਖਨਊ ਦੇ ਵਿਚ ਤੇ
0: ਉਹ ਸਰ ਉਹ ਜਿਹੜਾ ਹੈਗਾ ਆ ਕੋਚਿੰਗ ਸੈਂਟਰ ਦੇ ਵਿਚ ਅੱਗ ਜਿਹੜੀ ਲੱਗੀ ਉਹ ਤਾਂ ਬਹੁਤ ਮਾੜਾ ਹੋਇਆ ਜੀ ਮੈਨੂੰ ਲੱਗਦਾ ਸ਼ਾਰਟ ਸਰਕਟ ਹੀ ਹੋਇਆ ਹੋਣਾ ਭਾਰਾ ਸਾਹਿਬ ਕੋਈ
1: ਹਾਂਜੀ ਬਿਲਡਿੰਗ ਸੀ 3 ਮੰਜ਼ਿਲੀ ਵਿਚ ਲੱਗੀ ਆ ਜੀ ਸ਼ਾਇਦ ਹੋ ਸਕਦਾ ਉੱਪਰ ਵੀ
0: ਹਾਂਜੀ ਕੋਚਿੰਗ ਸਰ ਕੋਚਿੰਗ ਸੈਂਟਰਾਂ ਦੇ ਵਿਚ ਜਿਹੜਾ ਹੈਗਾ ਆ ਤੁਸੀਂ ਭਾਰਾ ਸਾਹਿਬ ਤਾਂ ਇੱਥੇ ਜਿਹੜਾ ਹੈਗਾ ਨਾ ਹਾਲਾਤ ਏਦਾਂ ਦੇ ਆ ਬੱਚੇ ਪਤਾ ਕਿੱਦਾਂ ਮਤਲਬ ਤਿਆਰੀਆਂ ਕਰਦੇ ਹੈਗੇ ਆ ਪਤਾ ਨੀ ਕਦੋਂ ਕੰਪੀਟੀਸ਼ਨ ਕੋਈ ਨਿਕਲਿਆ ਏ ਉਹ ਹਰ ਇੱਕ ਉਹ ਇੱਕ ਇੱਕ ਕਮਰੇ ਦੇ ਵਿਚ ਦੋ ਦੋ ਬੱਚਿਆਂ ਦੇ ਬੈਡ ਲੱਗੇ ਹੁੰਦੇ ਆ ਜੀ ਉਹ ਸਾਰੇ ਹੀ ਬੱਚੇ ਉੱਥੇ ਹੋਣੇ ਤੇ ਫਰਨੀਚਰ ਵੀ ਉੱਥੇ ਹੁੰਦਾ ਜੀ ਉਹ ਅੱਗ ਇਕਦਮ ਜਿਹੜੀ ਫੈਲੀ ਆ ਉਹ ਜਿਸ ਤਰੀਕੇ ਦੇ ਨਾਲ ਜੀ ਉਹ ਬਹੁਤ ਮੰਦਭਾਗੀ ਖਬਰ ਹੈ ਜੀ।
1: ਦੇਖੋ

0: ਦਿੱਲੀ ਚ ਵੀ ਤਾਂ ਪਿਛਲੇ ਸਮੇਂ ਹੋਇਆ ਸੀ, ਸ਼ਾਇਦ ਪਾਣੀ ਲੀਕ ਹੋ ਗਿਆ ਸੀਗਾ, ਕੀ ਹੋਇਆ ਸੀ ਉੱਥੇ ਵੀ ਪਿੱਛੇ ਜੇ ਵੀ ਵਾਪਰੀ ਸੀ ਘਟਨਾ? ਉੱਥੇ ਵੀ ਰੋਲਾ ਪਿਆ ਸੀ ਚੰਗਾ, ਇੱਦਾਂ ਕੋਚਿੰਗ ਸੈਂਟਰ ਦੇ ਵਿੱਚ।
1: ਹਾਂਜੀ ਹਾਂਜੀ, ਕੋਚਿੰਗ ਸੈਂਟਰਾਂ ਦਾ ਇੱਦਾਂ ਹੀ ਆ ਜੀ, ਪਰ ਇਹ ਆ ਵੀ ਹਾਦਸੇ ਆ ਗਰਮੀਆਂ ਦੇ ਵਿੱਚ ਹੁੰਦੇ ਹੀ ਹੁੰਦੇ ਜੀ, ਸ਼ਾਰਟ ਸਰਕਟ ਨਾਲ ਜਿਹੜਾ ਤਾਰਾਂ ਗਰਮ ਹੋ ਜਾਂਦੀਆਂ ਜੀ ਕਿਤੇ ਨਾ ਕਿਤੇ ਕੁਛ ਨਾ ਕੁਛ
0: ਜੀ ਬਿਲਕੁਲ।
1: ਫਿਰ ਕਿਉਂਕਿ ਕੰਟੀਨਿਊਸ ਏਸੀ ਵੀ ਚੱਲਦੇ ਹੋਣੇ ਉੱਥੇ ਬਕਾਇਦਾ ਤੌਰ ਤੇ।
0: ਹਾਂਜੀ, ਉੱਥੇ ਤਾਂ ਗਰਮੀ ਦਾ ਮਾਹੌਲ
1: ਕਿਉਂਕਿ ਗਰਮੀ ਬਹੁਤ ਆ ਨਾ ਜੀ
0: ਬਿਲਕੁਲ।
1: ਹਾਂਜੀ ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਸ਼ਾਰਟ ਸਰਕਟ ਹੋਇਆ ਹੋਣਾ ਆ, ਤੇ ਉਹਦੇ ਨਾਲ ਏਦਾਂ ਦੀ ਬਚੀ ਮੌਕਾ ਨੀ ਮਿਲਿਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੁਖਾਂਤ ਹੈ ਜੀ
1: ਜੀ ਜੀ ਭਰਾਈ ਸਾਹਿਬ
0: ਜੀ, ਥੈਂਕ ਯੂ,
1: ਸ਼ੁਕਰੀਆ ਜੀ, ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ
1: ਸਮਾਂ ਦੇਣ ਲਈ, ਧੰਨਵਾਦ,
0: ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਇਨਪੁੱਟ ਲਈ। ਲਓ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਅੱਜ ਕਾਫੀ ਮੁੱਦਿਆਂ ਦੇ ਉੱਤੇ, ਚਲੋ ਥੋੜਾ ਜਿਹਾ ਹਟ ਕੇ ਵੀ ਮੁੱਦਿਆਂ ਤੋਂ ਗੱਲਬਾਤ ਹੋਣੀ ਚਾਹੀਦੀ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਨੇ ਤੇ ਨਾਲ ਦੀ ਨਾਲ ਮਾਲ ਸੁਰਿੰਦਰ ਜੀ ਐਪਰੀਸ਼ੀਏਟ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਰਾਮ ਬਾਬਾ ਸਿੱਧੂ ਸਾਹਿਬ ਜੁੜੇ ਹੋਏ ਨੇ ਇਟਲੀ ਤੋਂ, ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਆਪਣੇ ਜੀਰਾ ਤੋਂ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਭ ਦੋਸਤਾਂ ਨੂੰ ਤੇ ਨਮਸਕਾਰ ਕਹਿ ਰਹੇ ਨੇ ਜੀ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਇੰਡੀਆ ਤੋਂ, ਤੇ ਬਹੁਤ ਬਹੁਤ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ ਦੋਸਤੋ। ਜੇਕਰ ਮੁੱਦਿਆਂ ਦੇ ਉੱਤੇ ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਦੇ ਹਾਂ ਦੋਸਤੋ। ਹੋਰ ਖ਼ਬਰਾਂ ਜਿਹੜੀਆਂ ਨੇ ਉਹਦੇ ਵਿੱਚ ਗੱਲ ਕਰਦੇ ਹਾਂ। ਸਿਆਸੀ ਆਗੂਆਂ ਨੇ ਕਬੱਡੀਆਂ ਖੇਡਣ ਵਾਲਿਆਂ ਨੂੰ ਕਹਿੰਦੇ ਨੇ ਚਿੱਟੇ ਦੇ ਉੱਤੇ ਲਾ ਦਿੱਤਾ, ਮਾਨ ਸਾਹਿਬ ਨੇ ਬਿਆਨ ਦਿੱਤਾ ਕਿ ਆਹ ਬਾਤ ਹੈ ਜੀ। ਪੰਜਾਬ ਦੇ ਮੁੱਖ ਮੰਤਰੀ, ਅਸੀਂ ਵੀ ਫੁੱਟਬਾਲ ਖੇਡਦੇ ਰਹੇ ਹਾਂ, ਸਾਨੂੰ ਤਾਂ ਕਿਸੇ ਨੇ ਲਾਇਆ ਨਹੀਂ ਜੀ, ਪਰ ਜਿੱਦਾਂ ਦੀ ਤੁਸੀਂ ਸੰਗਤ ਕਰਦੇ ਹੋ ਉਦਾਂ ਦੀ ਗੱਲਬਾਤ ਕਹਿ ਸਕਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜ ਗਰਾਈ ਦੇ ਵਿੱਚ ਲੋਕ ਮਿਲਣੀ ਦੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕਬੱਡੀਆਂ ਖੇਡਣ ਵਾਲੇ ਤੇ ਕੁਸ਼ਤੀਆਂ ਲੜਨ ਵਾਲੇ ਪੰਜਾਬ ਦੇ ਜਵਾਨਾਂ ਨੂੰ ਸਿਆਸੀ ਆਗੂਆਂ ਨੇ ਚਿੱਟੇ ਦੇ ਉੱਤੇ ਲਾ ਦਿੱਤਾ। ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਸਕੂਲਾਂ ਦੇ ਵਿੱਚ ਪੜ੍ਹਾਈ ਤੇ ਹਸਪਤਾਲਾਂ ਦੇ ਵਿੱਚ ਇਲਾਜ ਹੋਣ ਲੱਗ ਪਿਆ। ਮੁੱਖ ਮੰਤਰੀ ਨੇ ਪੰਜ ਗਰਾਈ ਪਿੰਡ ਦੇ ਵਿਕਾਸ ਦੇ ਲਈ 50 ਲੱਖ ਰੁਪਏ ਦਾ ਚੈੱਕ ਵਿਧਾਇਕ ਅਮੋਲਕ ਸਿੰਘ ਉਹਨਾਂ ਨੂੰ ਭੇਂਟ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸਨ ਉਹ ਸਾਰੀਆਂ ਹੀ ਪੂਰੀਆਂ ਕਰ ਦਿੱਤੀਆਂ ਨੇ, ਤੇ ਉਹਨਾਂ ਕਿਹਾ ਕਿ ਕਿਸਾਨ, ਵਪਾਰੀ ਤੇ ਮਜ਼ਦੂਰ ਹਰ ਵਰਗ ਨੂੰ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਭਗਵੰਤ ਮਾਨ ਦਾ ਸਵਾਗਤ ਕਰਦਿਆਂ MLA ਅਮੋਲਕ ਸਿੰਘ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕਰ ਕਿ ਜਿਹੜਾ ਜੈਤੋ ਇਲਾਕੇ ਦੇ ਵਿਕਾਸ ਦੇ ਵਿੱਚ ਕਦੇ ਵੀ ਜਿਹੜੀ ਆ ਬ੍ਰੇਕ ਨਹੀਂ ਲੱਗੀ ਹੈ, ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਦੇ ਲਈ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਡੇ ਜਿਹੜੇ ਕੰਮ ਵੀ ਕੀਤੇ ਜਾਣਗੇ। ਮਾਨ ਉਹਨਾਂ ਨੇ ਕਿਹਾ ਕਿ 10 ਲੱਖ ਵਾਲੇ ਕਾਰਡ ਦੇ ਰਾਹੀਂ ਹੁਣ ਤੱਕ ਜਿਹੜਾ 660 ਕਰੋੜ ਰੁਪਏ ਦੇ ਲੋਕਾਂ ਦੇ ਇਲਾਜ ਦੇ ਉੱਤੇ ਖਰਚ ਕੀਤਾ ਜਾ ਚੁੱਕਿਆ। ਇਸ ਕਾਰਡ ਦੇ ਨਾਲ ਹੁਣ 2600 ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ, ਤੇ ਉਹਨਾਂ ਭਰੋਸਾ ਦਿੱਤਾ ਕਿ 3600 ਨਹੀਂ ਲਿਖ ਦਿੱਤੀਆਂ ਕਿਤੇ ਦਿੱਤਾ ਕਿ 1 ਜੁਲਾਈ ਨੂੰ ਔਰਤਾਂ ਦੇ ਖਾਤਿਆਂ ਦੇ ਵਿੱਚ 3 ਮਹੀਨੇ ਅਪ੍ਰੈਲ, ਮਈ ਅਤੇ ਜੂਨ ਦੇ ਪੈਸੇ ਆਉਣਗੇ, ਤੇ ਇਸ ਸਮੇਂ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਤੇ ਲੋਕਾਂ ਦੀ ਸਿਫਾਰਸ਼ ਦੇ ਉੱਤੇ ਚਰਚਿਤ ਜਿਹੜਾ ਕਿੱਕਲੀ ਵੀ ਸੁਣਾਈ ਹੈ, ਤੇ ਭਾਈ ਜਿਹੜਾ 3 ਮਹੀਨਿਆਂ ਦੇ ਕੇ ਤੇ ਬਾਕੀ 4 ਸਾਲ ਤੇ ਜਿਹੜੇ ਨੇ 9 ਮਹੀਨਿਆਂ ਦੇ ਕੌਣ ਦੇਵੇਗਾ, ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾਲ। ਤੇ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਆ, ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਜਿਸ ਦੇ ਵਿੱਚ ਬਾਤ ਪਾਉਂਦੇ ਆ US ਦੀ ਵੀ, ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ UK ਦੀ। UK ਦੇ ਜਿਹੜੇ PM ਕੀਅਰ ਸਟਾਰਮਰ ਨੇ ਰਿਜ਼ਾਈਨ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫਾ ਦੇ ਦਿੱਤਾ ਤੇ ਸਤੰਬਰ ਤੱਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫਾ ਦੇਣ ਦਾ ਅਚਾਨਕ ਐਲਾਨ ਕੀਤਾ ਤੇ ਸਟਾਰਮਰ ਨੇ ਲੰਡਨ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 Downing Street ਜਿਹੜਾ ਦੀਆਂ ਪੌੜੀਆਂ ਤੇ ਉੱਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨਵੇਂ ਆਗੂ ਦੀ ਚੋਣ ਦੇ ਲਈ ਪੂਰਾ ਰੂਟ ਮੈਪ ਜਿਹੜਾ ਸਮਾਂ ਸਾਰਨੀ ਸਾਂਝਾ ਕਰਦਿਆਂ ਦੱਸਿਆ ਕਿ ਆਉਂਦੇ ਸਤੰਬਰ ਮਹੀਨੇ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਲਵੇਗਾ। 63 ਸਾਲਾਂ ਸਟਾਰਮਰ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ, ਉਹ ਉਦੋਂ ਤੱਕ ਜਿਹੜਾ ਕੇਅਰ ਟੇਕਰ ਜਾਣ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਪਾਰਟੀ ਸੰਸਦ ਮੈਂਬਰਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਿਆ, ਭਾਵੁਕ ਹੋਏ ਸਟਾਰਮਰ ਨੇ, ਪਰ ਸਾਡੇ ਵਾਲੇ ਕੀ ਹੈ, ਕਹਿੰਦੇ ਭਾਈ ਜਿੰਨਾ ਚਿਰ ਜੀਵਾਂਗੇ ਉਨਾ ਚਿਰ ਰਾਜ ਕਰਾਂਗੇ। ਸੰਬੋਧਨ ਦੇ ਦੌਰਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਜਿਹੜਾ ਕੇ ਸਟਾਰਮਰ ਨੇ ਕਿਹਾ ਕਿ ਮੇਰੀ ਪਾਰਟੀ ਅੱਜ ਜਿਹੜਾ ਇਹ ਸਵਾਲ ਪੁੱਛ ਰਹੀ ਸੀ ਕਿ ਮੈਂ ਅਗਲੀਆਂ ਆਮ ਚੋਣਾਂ ਦੇ ਵਿਚ ਅਗਵਾਈ ਕਰਨ ਦੇ ਲਈ ਸਭ ਤੋਂ ਯੋਗ ਵਿਅਕਤੀ ਹਾਂ। ਮੈਂ ਆਪਣੀ ਪਾਰਲੀਮੈਂਟ ਪਾਰਟੀ ਜਿਹੜੀ ਹੈ ਸੰਸਦ ਮੈਂਬਰਾਂ ਦਾ ਜਵਾਬ ਸੁਣ ਲਿਆ ਤੇ ਮੈਂ ਇਸ ਫੈਸਲੇ ਨੂੰ ਬਹੁਤ ਹੀ ਖੁਸ਼ੀ ਖੁਸ਼ੀ ਦੇ ਉੱਤੇ ਸਤਿਕਾਰ ਦੇ ਨਾਲ ਸਵੀਕਾਰ ਕਰਦਾ। ਮੈਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੇ ਪਿਆਰੇ ਦੇਸ਼ ਨੂੰ ਪਹਿਲ ਦਿੰਦਿਆਂ ਲਿਆ। ਇਸੇ ਕਰਕੇ ਮੈਂ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ। ਸਟਾਰਮਰ ਨੇ ਜਿਹੜਾ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ 3 ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ। ਸਟਾਰਮਰ ਨੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ NEC ਨੂੰ ਜਿਹੜਾ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਕਿਹਾ। ਤੈਅ ਕੀਤੇ ਗਏ ਸ਼ਡਿਊਲ ਮੁਤਾਬਕ 9 ਜੁਲਾਈ ਤੋਂ ਨਵੇਂ ਆਗੂ ਦੇ ਲਈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਤੇ 17 ਜੁਲਾਈ ਨੂੰ ਸੰਸਦ ਦੇ ਗਰਮੀਆਂ ਦੇ ਪਾਰਲੀਮੈਂਟ ਸੈਸ਼ਨ ਦੀ ਛੁੱਟੀ ਜਿਹੜੀ ਹੈ ਹੋਣ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਤਾਂ ਵੀ ਉਹ ਸਤੰਬਰ ਦੇ ਵਿਚ ਸੰਸਦ ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਪ੍ਰਧਾਨ ਮੰਤਰੀ ਦੇਸ਼ ਦੀ ਕਮਾਨ ਸੰਭਾਲ ਲਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਆਉਣ ਵਾਲੇ ਆਗੂ ਨੂੰ ਪੂਰਾ ਤੇ ਬਿਨਾਂ ਸ਼ਰਤ ਸਮਰਥਨ ਦੇਣਗੇ ਕਿਉਂਕਿ ਅੱਜ ਦਾ ਬ੍ਰਿਟੇਨ 2 ਸਾਲ ਪਹਿਲਾਂ ਦੇ ਮੁਕਾਬਲੇ ਆਰਥਿਕ ਅਤੇ ਸਮਾਜਿਕ ਤੌਰ ਦੇ ਉੱਤੇ ਕਿਤੇ ਵੱਧ ਮਜ਼ਬੂਤ ਅਤੇ ਸੁਰੱਖਿਅਤ ਹੋ ਚੁੱਕਿਆ ਹੈ ਕਿਉਂਕਿ ਪਹਿਲਾਂ ਬ੍ਰਿਕਸ ਇਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚੋਂ ਬਾਹਰ ਨਿਕਲੇ ਨੇ ਤੇ ਲੰਬਾ ਸਮਾਂ ਲੱਗਿਆ ਇਨ੍ਹਾਂ ਨੂੰ ਆਪਣੇ ਪੈਰਾਂ ਦੇ ਉੱਤੇ ਦੁਬਾਰਾ ਖੜਾਉਣ ਨੂੰ ਖੜੇ ਹੋਣ ਦੇ ਲਈ। ਦੂਸਰੇ ਪਾਸੇ 2 ਵਿਰੋਧੀ ਧੜੇ ਬਣ ਗਏ ਨੇ। ਅਮਰੀਕਾ ਦਾ ਆਜ਼ਾਦੀ ਦਿਹਾੜਾ ਵੱਖ ਵੱਖ ਮਨਾਇਆ ਜਾਵੇਗਾ। ਅਮਰੀਕਾ ਦੇ 2 ਵਿਰੋਧੀ ਸਮੂਹ ਦੇਸ਼ ਦੀ ਆਜ਼ਾਦੀ 250ਵੀਂ ਵਰੇਗੰਢ ਦੇ ਲਈ ਮੁਕਾਬਲੇਬਾਜ਼ੀ ਵਾਲੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਹੇ ਨੇ, ਜਿਨ੍ਹਾਂ ਦੇ ਵਿਚੋਂ ਇਕ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਤੇ ਦੂਜੇ ਨੂੰ ਅਮਰੀਕੀ ਕਾਂਗਰਸ ਸੰਸਦ ਦੀ ਹਮਾਇਤ ਜਿਹੜੀ ਹੈ ਹਾਸਲ ਹੈ। ਟਰੰਪ ਦੇ ਜਿਹੜੇ ਹਮਾਇਤ ਹੈ ਉਹਦੇ ਵਾਲਾ ਜਿਹੜਾ ਸਮੂਹ ਹੈ ਫਰੀਡਮ 250 ਜਿਹੜਾ ਫਰੀਡਮ 215 ਜਿਹੜਾ 24 ਜੂਨ ਅਤੇ 4 ਜੁਲਾਈ ਨੂੰ ਜਿਹੜਾ ਆਮ ਹੁੰਦਾ ਹੈ ਵੈਸੇ ਤਾਂ 24 ਜੂਨ ਨੂੰ ਮਨਾਉਣਗੇ ਤੇ ਦੂਸਰੇ ਜਿਹੜੇ ਨੇ 4 ਜੁਲਾਈ ਨੂੰ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਦੇ ਵਿਚ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ। ਟਰੰਪ ਇਨ੍ਹਾਂ ਦੋਵਾਂ ਤਰੀਕਾਂ ਨੂੰ ਜਿਹੜਾ ਰੈਲੀਆਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਦੇ ਵਿਚੋਂ ਪਹਿਲਾ ਸਮਾਗਮ ਗ੍ਰੇਟ ਅਮੈਰੀਕਨ ਸਟੇਟ ਫੇਅਰ ਦੀ ਜਿਹੜੀ ਸ਼ੁਰੂਆਤ ਕਰੇਗਾ। ਇਸੇ ਤਰ੍ਹਾਂ US ਇਰਾਨ ਪੀਸ ਗੱਲਬਾਤ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ ਦੇ ਵਿਚ ਅਮਰੀਕਾ ਇਰਾਨ ਵਿਚਾਲੇ ਪਹਿਲੇ ਗੇੜ ਦੀ ਉੱਚ ਪੱਧਰੀ ਵਾਰਤਾ ਖਤਮ ਹੋ ਗਈ ਹੈ। ਇਰਾਨ ਜੰਗ ਨੂੰ ਪੱਕੇ ਤੌਰ ਦੇ ਉੱਤੇ ਖਤਮ ਕਰਨ ਦੇ ਮਕਸਦ ਦੇ ਨਾਲ ਸਵਿਟਜ਼ਰਲੈਂਡ ਦੇ ਜਿਹੜੇ ਨੇ ਬੁਰਗਨ ਸਟਾਕ ਰਿਜ਼ੋਰਟ ਦੇ ਵਿਚ ਚੱਲ ਰਹੀ ਅਮਰੀਕਾ ਤੇ ਇਰਾਨ ਵਿਚਾਲੇ ਉੱਚ ਪੱਧਰੀ ਗੁਪਤ ਅਤੇ ਅਹਿਮ ਗੱਲਬਾਤ ਦਾ ਜਿਹੜਾ ਪਹਿਲਾ ਗੇੜ ਸੋਮਵਾਰ ਤੜਕੇ ਜਿਹੜਾ ਅੱਜ ਸਮਾਪਤ ਹੋ ਗਿਆ। ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਅਤੇ ਇਰਾਨੀ ਵਫਦ ਵਿਚਾਲੇ ਹੋਈ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ ਲਿਬਨਾਨ ਦੇ ਵਿਚ ਚੱਲ ਰਹੀ ਜੰਗ ਨੂੰ ਰੋਕਣ ਦੇ ਲਈ ਇਕ ਸਾਂਝਾ ਡੀ ਕਨਫਲੀਕੇਸ਼ਨ ਸੈੱਲ ਜਿਹੜਾ ਬਣਾਉਣ ਦੇ ਲਈ ਸਹਿਮਤ ਹੋਏ ਨੇ। ਇਸ ਵਾਰਤਾ ਦੇ ਵਿਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਪਾਕਿਸਤਾਨ ਤੇ ਕਤਰ ਨੇ ਇਕ ਸਾਂਝੇ ਬਿਆਨ ਦੇ ਵਿਚ ਦਸਿਆ ਕਿ ਉੱਚ ਪੱਧਰੀ ਬੈਠਕਾਂ ਤੋਂ ਬਾਅਦ ਹੁਣ ਬਾਕੀ ਰਹਿੰਦੇ ਹਫ਼ਤੇ ਦੌਰਾਨ ਹੇਠਲੇ ਪੱਧਰ ਦੀ ਤਕਨੀਕੀ ਗੱਲਬਾਤ ਜਾਰੀ ਰਹੇਗੀ ਤਾਂ ਜੋ ਜੰਗ ਦੇ ਸਥਾਈ ਹੱਲ ਦਾ ਰਾਹ ਪੱਧਰਾ ਕੀਤਾ ਜਾ ਸਕੇ। ਟਰੰਪ ਦੀਆਂ ਸੋਸ਼ਲ ਮੀਡੀਆ ਜਿਹੜੀਆਂ ਧਮਕੀਆਂ ਨੇ ਉਹਨੇ ਵਧਾਈ ਹੈ ਤਲਖੀ। ਇਹਦੇ ਵਿਚ ਇਰਾਨ ਨੇ ਚੇਤਾਵਨੀ ਇਹਦੇ ਵਿਚ ਦਿੱਤੀ ਹੈ। ਐਤਵਾਰ ਨੂੰ ਕੱਲ ਬੀਤੇ ਚ ਜਦੋਂ ਇਹ ਗੱਲਬਾਤ ਸ਼ੁਰੂ ਹੋਈ ਤਾਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇਰਾਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਲਿਖਿਆ ਕਿ ਇਰਾਨ ਲਿਬਨਾਨ ਦੇ ਵਿਚ ਆਪਣੇ ਪੈਸੇ ਦੇ ਦਮ ਦੇ ਉੱਤੇ ਚੱਲਣ ਵਾਲੇ ਪ੍ਰੋਕਸੀਜ਼ ਹਿਜ਼ਬੁੱਲਾ ਦੀਆਂ ਹਰਕਤਾਂ ਨੂੰ ਤੁਰੰਤ ਰੋਕੇ, ਨਹੀਂ ਤਾਂ ਅਸੀਂ ਪਿਛਲੇ ਹਫ਼ਤੇ ਦੇ ਨਾਲੋਂ ਵੀ ਵੱਡਾ ਅਤੇ ਭਿਆਨਕ ਹਮਲਾ ਇਰਾਨ ਦੇ ਉੱਤੇ ਕਰਾਂਗੇ। ਟਰੰਪ ਦੀ ਇਸ ਟਿੱਪਣੀ ਦੇ ਕਾਰਨ ਗੱਲਬਾਤ ਦੇ ਵਿਚ ਖੜੋਤ ਆਈ। ਇਰਾਨੀ ਮੀਡੀਆ ਮੁਤਾਬਕ ਇਰਾਨੀ ਵਫਦ ਨੇ ਵਿਰੋਧ ਵਜੋਂ ਕੁਝ ਸਮਾਂ ਬੈਠਕ ਦਾ ਬਾਈਕਾਟ ਵੀ ਕੀਤਾ। ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਕਰ ਕਾਲੀਬਾਫ ਉਨ੍ਹਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਮਰੀਕਾ ਬਿਆਨਬਾਜ਼ੀ ਸੋਚ ਸਮਝ ਕੇ ਕਰੇ, ਸਾਡੀ ਫੌਜ ਵੱਖਰੇ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਵੀ ਤਿਆਰ ਹੈ। ਅਮਰੀਕੀ ਸਿਰਫ ਗੱਲਾਂ ਕਰਦੇ ਨੇ ਜਦੋਂ ਕਿ ਅਸੀਂ ਐਕਸ਼ਨ ਲੈਂਦੇ ਹਾਂ। ਵੈਸ ਕੁਸ਼ਨਰ ਅਤੇ ਇਰਾਨੀ ਲੀਡਰਸ਼ਿਪ ਦੇ ਵਿਚਾਲੇ 80 ਮਿੰਟ ਜਿਹੜੀ ਹੈ ਚੱਲੀ ਅਹਿਮ ਬੈਠਕ ਦੇ ਵਿਚ ਇਸ ਸਾਰੇ ਤਣਾਅ ਦੇ ਬਾਵਜੂਦ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਬੈਸ, ਸਟੀਵ ਵਿਟਕੋਫ ਅਤੇ ਟਰੰਪ ਦੇ ਜਵਾਈ ਜਾਰਿਡ ਕੁਸ਼ਨਰ ਨੇ ਜਿਹੜਾ ਸੀ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਾਚੀ ਤੇ ਕਾਲੀਬਾਫ ਦੇ ਨਾਲ ਜਿਹੜਾ ਕਰੀਬ 80 ਮਿੰਟ ਤੱਕ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕੀਤੀ ਹੈ। ਇਰਾਨੀ ਵਿਦੇਸ਼ ਮੰਤਰੀ ਅਰਾਗਾਚੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਪਾਕਿਸਤਾਨ ਤੇ ਕਤਰ ਦੀ ਅਣਥੱਕ ਵਿਚੋਲਗੀ ਦੀ ਤਾਰੀਫ਼ ਵੀ ਕਰਦਿਆਂ ਕਿਹਾ ਕਿ ਇਸ ਵਾਰਤਾ ਨੇ ਲਿਬਨਾਨ ਜੰਗ ਨੂੰ ਖਤਮ ਕਰਨ ਦੇ ਲਈ ਵੱਡੀ ਪ੍ਰਗਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਮਝੌਤੇ ਦੇ ਤਹਿਤ ਬਣਨ ਵਾਲੇ ਡੀ ਜਿਹੜਾ ਕਨਫਲੀਕੇਸ਼ਨ ਸੈੱਲ ਵਿਚ ਲਿਬਨਾਨ ਸਰਕਾਰ ਵੀ ਸ਼ਾਮਲ ਹੋਏਗੀ, ਜੋ ਯਕੀਨੀ ਬਣਾਏਗੀ ਕਿ ਲਿਬਨਾਨ ਦੀ ਧਰਤੀ ਦੇ ਉਤੇ ਫੌਜੀ ਕਾਰਵਾਈ ਪੂਰੀ ਤਰ੍ਹਾਂ ਬੰਦ ਹੋਵੇ। ਹੌਰਮੁਜ਼ ਜਲਡਮਰੂ ਅਤੇ ਪਰਮਾਣੂ ਮੁੱਦਾ ਅਜੇ ਵੀ ਜਿਹੜਾ ਵੱਡੀ ਚੁਣੌਤੀ ਬਣਿਆ ਹੋਇਆ। ਇਹ ਗੱਲਬਾਤ ਅਗਲੇ 60 ਦਿਨਾਂ ਦੇ ਉਸ ਡਿਪਲੋਮੈਟਿਕ ਰੋਡ ਮੈਪ ਦਾ ਜਿਹੜਾ ਹਿੱਸਾ ਹੈ ਜਿਸ ਦੇ ਤਹਿਤ ਜੰਗ ਦਾ ਪੱਕਾ ਹੱਲ ਲੱਭਣਾ ਹੈ, ਪਰ ਕਈ ਪੇਚ ਅਜੇ ਵੀ ਜਿਹੜਾ ਫਸੇ ਹੋਏ ਨੇ। ਬੈਠਕ ਦੇ ਦੌਰਾਨ ਅਮਰੀਕਾ ਨੇ ਇਰਾਨ ਦੇ ਵੱਲੋਂ ਹੌਰਮੁਜ਼ ਜਲਡਮਰੂ ਨੂੰ ਮੁੜ ਬੰਦ ਕਰਨ ਦੇ ਜਿਹੜਾ ਕੀਤੇ ਗਏ ਦਾਅਵੇ ਦੇ ਉਤੇ ਸਪਸ਼ਟੀਕਰਨ ਮੰਗਿਆ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਉਥੇ ਸਮੁੰਦਰੀ ਆਵਾਜਾਈ ਜਾਰੀ ਹੈ, ਇਸ ਦੇ ਨਾਲ ਹੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੀ ਗੰਭੀਰ ਚਰਚਾ ਜਿਹੜੀ ਹੋਈ ਹੈ। ਇਰਾਨ ਨੇ ਸਾਫ਼ ਕੀਤਾ ਕਿ ਪਰਮਾਣੂ ਮੁੱਦੇ ਦੇ ਉਤੇ ਗੱਲਬਾਤ ਉਦੋਂ ਹੀ ਅੱਗੇ ਵਧੇਗੀ ਜਦੋਂ ਅਮਰੀਕਾ ਜਿਹੜਾ ਪਿਛਲੇ ਹਫ਼ਤੇ ਹੋਏ ਸਮਝੌਤੇ MOU ਤਹਿਤ ਇਰਾਨੀ ਤੇਲ ਦੀ ਬਰਾਮਦ ਤੋਂ ਪਾਬੰਦੀਆਂ ਹਟਾਉਣ ਅਤੇ ਫਰੀਜ਼ ਕੀਤੇ ਅਰਬਾਂ ਡਾਲਰ ਦੇ ਫੰਡ ਜਾਰੀ ਕਰਨ ਦੇ ਆਪਣੇ ਵਾਅਦੇ ਪੂਰੇ ਕਰੇਗਾ। ਦੂਜੇ ਪਾਸੇ ਲਿਬਨਾਨ ਦੇ ਵਿਚ ਸ਼ਨੀਵਾਰ ਨੂੰ ਹੋਈ ਭਾਰੀ ਗੋਲੀਬਾਰੀ ਤੋਂ ਬਾਅਦ ਐਤਵਾਰ ਦਾ ਦਿਨ ਸ਼ਾਂਤ ਰਿਹਾ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹਿਜ਼ਬੁੱਲਾ ਦੋਵੇਂ ਹੀ ਇਸ ਅਮਰੀਕੀ ਇਰਾਨ ਸਮਝੌਤੇ ਦੇ ਵਿਚ ਸਿੱਧੇ ਅਸਿੱਧੇ ਹਿੱਸੇਦਾਰ ਨਹੀਂ ਨੇ। ਨੇਤਨਯਾਹੂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਇਜ਼ਰਾਈਲ ਨੂੰ ਖਤਰਾ ਹੈ ਉਨ੍ਹਾਂ ਦੀ ਫੌਜ ਲਿਬਨਾਨ ਦੇ ਵਿਚ ਮੌਜੂਦ ਰਹੇਗੀ, ਜਿਸ ਦੇ ਕਾਰਨ ਇਸ ਸ਼ਾਂਤੀ ਪ੍ਰਕਿਰਿਆ ਦੀ ਅਸਲ ਸਫਲਤਾ ਤੇ ਅਜੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗੇ ਹੋਏ ਨੇ। ਦੂਸਰੇ ਪਾਸੇ ਜਿਹੜਾ US ਨੇ ਜਿਹੜਾ ਅਮਰੀਕਾ ਵੱਲੋਂ ਇਰਾਨ ਤੇਲ ਦੇ ਉਤੇ ਪਾਬੰਦੀਆਂ ਦੇ ਵਿਚ 21 ਅਗਸਤ ਤੱਕ ਜਿਹੜੀ ਰਾਹਤ ਦੇ ਦਿੱਤੀ ਹੈ, ਇਕ ਚੰਗਾ ਫੈਸਲਾ ਕਹਿ ਸਕਦੇ ਹਾਂ ਕਿ ਮਾਰਕ ਦੇਖਣ ਨੂੰ ਮਿਲਿਆ। ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉਤੇ ਕੰਪਨੀਆਂ ਨੂੰ ਡਾਲਰ ਦੇ ਵਿਚ ਭੁਗਤਾਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਇਰਾਨ ਨੂੰ ਵੱਡੀ ਰਾਹਤ ਦਿੰਦਿਆਂ ਉਸਦੇ ਤੇਲ ਦੀ ਵਿਕਰੀ ਅਤੇ ਅਮਰੀਕੀ ਡਾਲਰ ਦੇ ਵਿਚ ਭੁਗਤਾਨ ਦੀ ਅਸਥਾਈ ਮਨਜੂਰੀ ਦੇ ਦਿੱਤੀ। 2018 ਦੇ ਵਿਚ ਰਾਸ਼ਟਰਪਤੀ ਟਰੰਪ ਵੱਲੋਂ ਸਖ਼ਤ ਪਾਬੰਦੀਆਂ ਮੁੜ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਾਸ਼ਿੰਗਟਨ ਨੇ ਤਹਿਰਾਨ ਦੇ ਲਈ ਇੰਨੀ ਵੱਡੀ ਛੋਟ ਦੇ ਦਿੱਤੀ ਹੈ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ ਮੰਤਰੀ ਜਿਹੜੇ ਨੇ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਜਨਰਲ ਲਾਇਸੈਂਸ ਜਾਰੀ ਕਰਦੇ ਹੋਏ 21 ਅਗਸਤ 2026 ਤੱਕ ਇਰਾਨੀ ਕੱਚੇ ਤੇਲ, ਪੈਟਰੋਲੀਅਮ ਉਤਪਾਦਾਂ ਤੇ ਪੈਟਰੋਕੈਮੀਕਲ ਪਦਾਰਥਾਂ ਦੇ ਉਤਪਾਦਨ, ਵਿਕਰੀ, ਆਵਾਜਾਈ ਤੇ ਉਤਾਰਨ ਦੇ ਨਾਲ ਸਬੰਧਤ ਲੈਣ ਦੇਣ ਨੂੰ ਮਨਜੂਰੀ ਦਿੱਤੀ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਅਮਰੀਕਾ ਤੇ ਇਰਾਨ ਦੇ 18 ਜੂਨ ਦੇ ਇਸਲਾਮਾਬਾਦ ਮੈਮੋਰੈਂਡਮ ਤਹਿਤ ਅੰਤਮ ਸਮਝੌਤੇ ਦੇ ਲਈ ਇਕ ਰੋਡ ਮੈਪ ਦੇ ਉਤੇ ਸਹਿਮਤੀ ਜਤਾਈ ਹੈ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਹੇਠ ਸਵਿਟਜ਼ਰਲੈਂਡ ਦੇ ਵਿਚ ਉੱਚ ਪੱਧਰੀ ਗੱਲਬਾਤ ਹੋਈ ਸੀ। ਨਵੇਂ ਲਾਇਸੈਂਸ ਦੇ ਤਹਿਤ ਇਰਾਨੀ ਤੇਲ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਵਿਕਰੀ ਤੇ ਸਪਲਾਈ ਦੇ ਲਈ ਲੋੜੀਂਦੀਆਂ ਗਤੀਵਿਧੀਆਂ ਜਿਵੇਂ ਕਿ ਜਹਾਜ਼ਰਾਨੀ, ਬੀਮਾ ਜਹਾਜ਼ਾਂ ਦਾ ਪ੍ਰਬੰਧਨ, ਬੰਦਰਗਾਹਾਂ ਦੇ ਉਤੇ ਲਗਰ ਅਤੇ ਐਮਰਜੈਂਸੀ ਮੁਰੰਮਤ ਦੀ ਇਜਾਜ਼ਤ ਦਿੱਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਭੁਗਤਾਨ ਅਮਰੀਕੀ ਡਾਲਰ ਦੇ ਵਿਚ ਕਰਨ ਦੀ ਵੀ ਮਨਜੂਰੀ ਦਿੱਤੀ ਹੈ। ਇਸ ਦੇ ਨਾਲ ਇਰਾਨ ਨੂੰ ਵਿਸ਼ਵ ਵਿੱਤੀ ਪ੍ਰਣਾਲੀ ਦੀ ਮੁੱਖ ਮੁਦਰਾ ਤੱਕ ਜਿਹੜਾ ਪਹੁੰਚ ਮਿਲੇਗੀ ਜਿਸ ਤੋਂ ਉਹ ਸਾਲਾਂ ਤੋਂ ਵਾਂਝਾ ਸੀ। ਇਸ ਅਸਥਾਈ ਛੋਟ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਇਰਾਨੀ ਕੱਚੇ ਤੇਲ ਦੀ ਵਾਪਸੀ ਦਾ ਰਾਹ ਖੁੱਲ੍ਹ ਸਕਦਾ ਹੈ। ਪੱਛਮੀ ਏਸ਼ੀਆ ਦੇ ਵਿਚ ਜਾਰੀ ਤਣਾਅ ਦੇ ਵਿਚਕਾਰ ਵਿਸ਼ਵ ਊਰਜਾ ਸਪਲਾਈ ਨੂੰ ਲੈ ਕੇ ਚਿੰਤਾਵਾਂ ਵੀ ਜਿਹੜੀਆਂ ਘੱਟ ਹੋ ਸਕਦੀਆਂ ਨੇ। ਇਹ ਕਦਮ ਇਸਲਾਮਾਬਾਦ ਮੈਮੋਰੰਡਮ ਤਹਿਤ ਕੀਤੀਆਂ ਗਈਆਂ ਵਚਨਬੱਧਤਾਵਾਂ ਦੇ ਨਾਲ ਵੀ ਮੇਲ ਖਾਂਦਾ ਹੈ, ਜਿਸ ਦੇ ਵਿਚ ਇਰਾਨ ਦੇ ਤੇਲ ਨਿਰਯਾਤ ਨੂੰ ਮੁੜ ਸ਼ੁਰੂ ਕਰਨ ਅਤੇ ਜ਼ਬਤ ਕੀਤੀਆਂ ਸੰਪਤੀਆਂ ਨੂੰ ਜਾਰੀ ਕਰਨ ਵਰਗੇ ਕਦਮ ਸ਼ਾਮਲ ਨੇ। ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਾਚੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਕਾਰਨ ਪ੍ਰਗਤੀ ਹੋਈ ਹੈ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਰਾਨ ਦੇ ਤੇਲ ਅਤੇ ਪੈਟਰੋ ਕੈਮੀਕਲ ਨਿਰਯਾਤ ਦੇ ਉਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਤੇ ਕੁਝ ਜ਼ਬਤ ਸੰਪਤੀਆਂ ਜਿਹੜੀਆਂ ਉਹ ਵੀ ਜਾਰੀਆਂ ਕੀਤੀ ਜਾਣਗੀਆਂ। ਇਸੇ ਤਰ੍ਹਾਂ ਦੂਸਰੇ ਪਾਸੇ ਟਰੰਪ ਦੇ ਇਸ਼ਾਰਿਆਂ ਦੇ ਉੱਤੇ ਕੰਮ ਨਹੀਂ ਕਰਦਾ। ਨੇਤਨਯਾਹੂ ਨੇ ਫਿਰ ਲੱਤ ਅੜਾਈ ਹੈ, ਲਿਬਨਾਨ ਤੋਂ ਫੌਜ ਹਟਾਉਣ ਤੋਂ ਇਨਕਾਰ ਕਰ ਦਿੱਤਾ। ਇਸਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯਰੂਸ਼ਲਮ ਦੇ ਵਿਚ ਜੇ ਐਨ ਐਸ ਸਿਮਟ ਨੂੰ ਸੰਬੋਧਨ ਕਰਦਿਆਂ ਟਰੰਪ ਦੇ ਨਾਲ ਆਪਣੇ ਸਬੰਧਾਂ ਦੇ ਉੱਤੇ ਉੱਠ ਰਹੇ ਸਵਾਲਾਂ ਨੂੰ ਖਾਰਜ ਕਰ ਦਿੱਤਾ। ਕਿਹਾ ਕਿ ਉਹ ਸਪਸ਼ਟ ਕੀਤਾ ਕਿ ਇਸਰਾਇਲ ਅਤੇ ਅਮਰੀਕਾ ਦੋਵੇਂ ਆਜ਼ਾਦ ਦੇਸ਼ ਨੇ ਤੇ ਉਹ ਆਪਣੇ ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਕੰਮ ਕਰਦੇ ਐ। ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਵਿਚ ਲੋਕ ਕਹਿੰਦੇ ਨੇ ਕਿ ਰਾਸ਼ਟਰਪਤੀ ਟਰੰਪ ਉਹੀ ਕਰਦੇ ਨੇ ਜੋ ਮੈਂ ਉਨ੍ਹਾਂ ਨੂੰ ਕਹਿੰਦਾ। ਦੂਜੇ ਪਾਸੇ ਇਸਰਾਇਲ ਦੇ ਵਿਚ ਕੁਝ ਲੋਕ ਸੋਚਦੇ ਨੇ ਕਿ ਮੈਂ ਉਹੀ ਕਰਦਾ ਜੋ ਟਰੰਪ ਚਾਹੁੰਦੇ ਨੇ, ਪਰ ਇਹ ਦੋਵੇਂ ਗੱਲਾਂ ਗਲਤ ਨੇ। ਅਸੀਂ ਟਰੰਪ ਦੇ ਇਸ਼ਾਰੇ ਦੇ ਉੱਤੇ ਕੰਮ ਨਹੀਂ ਕਰਦੇ, ਅਸੀਂ ਇਕ ਆਜ਼ਾਦ ਅਤੇ ਮਾਣ ਮੱਤੇ ਦੇਸ਼ ਦੇ ਆਗੂ ਆ। ਇਸਰਾਇਲੀ ਪੀਐਮ ਨੇ ਕਿਹਾ ਕਿ ਸਾਡੀ ਪਹਿਲ ਇਸਰਾਇਲ ਦੀ ਸੁਰੱਖਿਆ ਤੇ ਉਨ੍ਹਾਂ ਨੇ ਇਹ ਵੀ ਪ੍ਰਵਾਨ ਕੀਤਾ ਕਿ ਅਕਸਰ ਅਮਰੀਕਾ ਤੇ ਇਸਰਾਇਲ ਦੀ ਰਾਏ ਇਕੋ ਜਿਹੀ ਹੁੰਦੀ ਹੈ ਤੇ ਕਦੇ ਕਦੇ ਨਹੀਂ ਵੀ ਹੁੰਦੀ ਹੈ, ਪਰ ਉਨ੍ਹਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅਸੀਂ ਇਕ ਦੂਜੇ ਦੇ ਦੀ ਪ੍ਰਭੂ ਸੱਤਾ ਲੀਡਰਸ਼ਿਪ ਅਤੇ ਆਪਣੇ ਲੋਕਾਂ ਦੇ ਪ੍ਰਤੀ ਵਚਨਬੱਧਤਾ ਦਾ ਸਤਿਕਾਰ ਕਰਦੇ ਹਾਂ। ਯਰੂਸ਼ਲਮ ਦੇ ਵਿਚ ਆਯੋਜਿਤ ਜੇ ਐਨ ਐਸ ਸਿਖਰ ਸੰਮੇਲਨ ਦੇ ਵਿਚ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਨਾਲ ਮਿਲ ਕੇ ਇਸਰਾਇਲੀ ਫੌਜ ਨੇ ਇਤਿਹਾਸ ਦੀ ਸਭ ਤੋਂ ਵੱਡੀ ਹਵਾਈ ਮੁਹਿੰਮ ਚਲਾਈ ਅਤੇ ਇਰਾਨ ਦੇ ਪਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ, ਪਰ ਅਸੀਂ ਇਸ ਦੇ ਦੌਰਾਨ ਸਿਰਫ ਇਰਾਨ ਦੇ ਉੱਤੇ ਹੀ ਹਮਲਾ ਨਹੀਂ ਕੀਤਾ, ਸਗੋਂ ਇਰਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਦੂਜੇ ਪਾਸੇ ਸਵਿਟਜ਼ਰਲੈਂਡ ਦੇ ਵਿਚ ਚੱਲ ਰਹੀ ਅਮਰੀਕਾ ਇਰਾਨ ਸ਼ਾਂਤੀ ਵਾਰਤਾ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਸ ਗੱਲ ਦਾ ਨਤੀਜਾ ਚਾਹੇ ਕੁਝ ਵੀ ਹੋਵੇ, ਉਹ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਜਦੋਂ ਤੱਕ ਲੋੜ ਮਹਿਸੂਸ ਹੋਵੇਗੀ ਉਦੋਂ ਤੱਕ ਜਿਹੜਾ ਇਜ਼ਰਾਈਲ ਫੌਜ ਦੱਖਣੀ ਲਿਬਨਾਨ ਦੇ ਸੁਰੱਖਿਆ ਖੇਤਰ ਦੇ ਵਿਚ ਤੈਨਾਤ ਰਹੇਗੀ। ਲਿਬਨਾਨ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦਾ ਵਿਵਾਦ ਇਰਾਨ ਸਮਰਥਿਤ ਹਿਜਬੁੱਲਾ ਸਮੂਹ ਦੇ ਨਾਲ ਹੈ, ਨਾ ਕਿ ਲਿਬਨਾਨ ਦੇ ਨਾਲ। ਉਨ੍ਹਾਂ ਉਮੀਦ ਜਤਾਈ ਹੈ ਕਿ ਜੇਕਰ ਹਿਜਬੁੱਲਾ ਇਜ਼ਰਾਈਲੀ ਸੁਰੱਖਿਆ ਦੇ ਲਈ ਖਤਰਾ ਬਣਦਾ ਬੰਦ ਕਰ ਦੇਵੇ ਤਾਂ ਲਿਬਨਾਨ ਦੇ ਨਾਲ ਸ਼ਾਂਤੀ ਦਾ ਰਾਹ ਨਿਕਲ ਸਕਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿਚ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਹੋਈ ਹੈ। 2.7 ਟਨ ਕੋਕੀਨ ਜ਼ਬਤ ਕੀਤੀ ਹੈ। 816 ਮਿਲੀਅਨ ਆਸਟ੍ਰੇਲੀਅਨ ਡਾਲਰ ਇਹਦੀ ਬਾਜ਼ਾਰੀ ਕੀਮਤ ਹੈ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨਾਲ ਜੁੜੀਆਂ ਧਾਰਾਂ ਦੱਸੀਆਂ ਜਾ ਰਹੀਆਂ ਨੇ। ਅਸਲ ਦੇ ਵਿਚ ਮੁੱਦਾ ਕੀ ਹੈ, ਆਸਟ੍ਰੇਲੀਆ ਫੈਡਰਲ ਪੁਲਿਸ ਜਿਹੜੀ ਹੈ AFP ਨੇ ਦੇਸ਼ ਦੇ ਜਿਹੜੇ ਨੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਜਿਹੜੀ ਹੈ ਬਰਾਮਦ ਕੀਤੀ ਹੈ। 2007 ਟਨ ਕੋਕੀਨ ਜ਼ਬਤ ਕੀਤੀ ਹੈ। ਇਸਦਾ ਜਿਹੜੀ ਅੰਦਾਜ਼ਨ ਬਾਜ਼ਾਰੀ ਕੀਮਤ 816 ਮਿਲੀਅਨ ਆਸਟ੍ਰੇਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਅਨੁਸਾਰ ਇਹ ਖੇਪ ਆਸਟ੍ਰੇਲੀਆ ਦੇ ਗੈਰ ਕਾਨੂੰਨੀ ਨਸ਼ਾ ਬਾਜ਼ਾਰ ਦੇ ਵਿਚ ਵੱਡੇ ਪੱਧਰ ਦੇ ਉੱਤੇ ਸਪਲਾਈ ਦੇ ਲਈ ਤਿਆਰ ਕੀਤੀ ਗਈ ਸੀ, ਪਰ ਸਮੇਂ ਦੇ ਸਿਰ ਕੀਤੀ ਕਾਰਵਾਈ ਨੇ ਇਸ ਯੋਜਨਾ ਨੂੰ ਨਾਕਾਮ ਕਰ ਛੱਡਿਆ ਤੇ ਇਹ ਕੋਕੀਨ ਨਿਊ ਸਾਊਥ ਵੇਲ ਦੇ ਲੰਡਨ ਡੈਰੀ ਇਲਾਕੇ ਦੇ ਵਿਚ ਜਿਹੜਾ ਇਕ ਜਾਇਦਾਦ ਦੇ 3 ਸ਼ਿਪਿੰਗ ਕੰਟੇਨਰਾਂ ਹੇਠਾਂ ਬਣਾਏ ਗਏ ਗੁਪਤ ਬੰਕਰਾਂ ਦੇ ਵਿਚ ਲੁਕਾਈ ਗਈ ਸੀ। ਜਾਂਚ ਦੇ ਦੌਰਾਨ ਮਿੱਟੀ ਦੀ ਤਾਜ਼ਾ ਖੁਦਾਈ ਦੇ ਨਿਸ਼ਾਨਾਂ ਤੋਂ ਸ਼ੱਕ ਪੈਦਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਇਹ ਭੰਡਾਰ ਜਿਹੜਾ ਬਰਾਮਦ ਕਰ ਲਿਆ। ਮੌਕੇ ਤੋਂ ਜਿਹੜਾ 21 ਅਤੇ 25 ਸਾਲ ਦੇ 2 ਸਿਡਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਉੱਤੇ ਵਪਾਰਕ ਮਾਤਰਾ ਦੇ ਵਿਚ ਕੋਕੀਨ ਰੱਖਣ ਦੇ ਦੋਸ਼ ਜਿਹੜਾ ਲਗਾਏ ਗਏ ਨੇ ਤੇ ਦੋਸ਼ ਸਾਬਤ ਹੋਣ ਦੇ ਉੱਤੇ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ। ਇਸੇ ਜਾਂਚ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਹੁਣ ਤੱਕ 8 ਤੋਂ ਵੱਧ ਵਿਅਕਤੀ ਜਿਹੜੇ ਨੇ ਖਿਲਾਫ਼ ਕਾਰਵਾਈ ਹੋ ਚੁੱਕੀ ਹੈ। ਜਾਂਚ ਦੇ ਅਨੁਸਾਰ ਇਹ ਕੋਕੀਨ ਪਹਿਲਾਂ ਜਿਹੜਾ ਸੀ ਉੱਤਰੀ ਕੁਈਨਜ਼ਲੈਂਡ ਦੇ ਮਿਜ਼ ਪੁਆਇੰਟ ਦੇ ਨੇੜੇ ਸਮੁੰਦਰੀ ਰਸਤੇ ਆਸਟ੍ਰੇਲੀਆ ਲਿਆਂਦੀ ਗਈ, ਉਥੋਂ ਕਰੀਬ 1800 ਕਿਲੋਮੀਟਰ ਦੂਰ ਸਿਡਨੀ ਪਹੁੰਚਾਈ ਗਈ। ਆਪਰੇਸ਼ਨ ਮਿਨਜਿਆਂਗ ਤਹਿਤ ਚਲਾਈ ਗਈ ਇਸ ਸਾਂਝੀ ਕਾਰਵਾਈ ਦੇ ਵਿਚ ਆਸਟ੍ਰੇਲੀਅਨ ਫੈਡਰਲ ਪੁਲਿਸ, ਕੁਈਨਜ਼ਲੈਂਡ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਮਿਲ ਕੇ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਸਕਰੀ ਦੇ ਪਿੱਛੇ ਇਕ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਦਾ ਹੱਥ ਹੈ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਦੇ ਦੇਸ਼ ਛੱਡਣ ਦੇ ਉੱਤੇ ਰੋਕ ਲੱਗ ਗਈ ਹੈ। ਸਪੇਨ ਦੇ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਦੀ ਪਤਨੀ ਜਿਹੜੀ ਹੈ ਬੇਗੋਨਾ ਗੋਮੇਜ਼ ਦੇ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਟਰਾਇਲ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਮੁਕੱਦਮਾ ਪੂਰਾ ਹੋਣ ਤੱਕ ਉਨ੍ਹਾਂ ਦੇ ਸਪੇਨ ਛੱਡਣ ਦੇ ਉੱਤੇ ਵੀ ਰੋਕ ਲਾਤੀ ਹੈ। ਗੋਮੇਜ਼ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਹਰ ਮਹੀਨੇ ਦੋ ਵਾਰ ਅਦਾਲਤ ਦੇ ਵਿੱਚ ਹਾਜ਼ਰੀ ਲਾਉਣ ਦਾ ਹੁਕਮ ਦੇ ਦਿੱਤਾ ਗਿਆ। ਗੋਮੇਜ਼ ਤੇ ਗਬਨ ਅਹੁਦੇ ਦੀ ਗਲਤ ਵਰਤੋਂ, ਕਾਰੋਬਾਰੀ ਭ੍ਰਿਸ਼ਟਾਚਾਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵਰਗੇ ਦੋਸ਼ ਨੇ। ਪੀਐਮ ਸਾਚੇਂਜ ਦਾ ਜਿਹੜਾ ਕਹਿਣਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸੱਜੇ ਪੱਖੀ ਵਿਰੋਧੀ ਧਿਰ ਜਿਹੜੀ ਹੈ ਉਨ੍ਹਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਸਾਚੇਜ ਦੇ ਅਸਤੀਫੇ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੀ ਹੈ। ਹਾਲਾਂਕਿ ਵੱਧਦੇ ਸਿਆਸੀ ਦਬਾਅ ਦੇ ਬਾਵਜੂਦ ਸਾਚੇਜ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਤੇ 2027 ਤੱਕ ਆਪਣਾ ਕਾਰਜਕਾਲ ਪੂਰਾ ਕਰਨਗੇ। ਆਖਰੀ ਖ਼ਬਰ ਹੈ ਕੈਨੇਡਾ ਦੀ। ਕੈਨੇਡਾ ਦੀ ਝੀਲ ਦੇ ਵਿਚ ਗਣੇਸ਼ ਮੂਰਤੀ ਜਲ ਪ੍ਰਵਾਹ ਕਰਨ ਦੇ ਉਤੇ ਵਿਵਾਦ ਖੜਾ ਹੋ ਗਿਆ। ਸੋਸ਼ਲ ਮੀਡੀਆ ਦੇ ਉਤੇ ਭਾਰਤੀ ਪਰਿਵਾਰ ਦੀ ਆਲੋਚਨਾ ਹੋ ਰਹੀ ਹੈ। ਕੈਨੇਡਾ ਦੇ ਵਿਚ ਇਕ ਭਾਰਤੀ ਪਰਿਵਾਰ ਵੱਲੋਂ ਝੀਲ ਦੇ ਵਿਚ ਭਗਵਾਨ ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰਨ ਜਲ ਪ੍ਰਵਾਹ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਜਿਹੜਾ ਖੜਾ ਹੋ ਗਿਆ ਤੇ ਸੋਸ਼ਲ ਮੀਡੀਆ ਦੇ ਉਤੇ ਸਭਿਆਚਾਰਕ ਪਰੰਪਰਾਵਾਂ ਅਤੇ ਵਾਤਾਵਰਨ ਪ੍ਰਤੀ ਜਿੰਮੇਵਾਰੀ ਨੂੰ ਲੈ ਕੇ ਇਕ ਵੱਡੀ ਬਹਿਸ ਛਿੜ ਗਈ। ਲੋਕਾਂ ਦੇ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਤੇ ਵੀਡੀਓ ਦੇ ਵਿਚ ਦੋ ਬੱਚੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਝੀਲ ਦੇ ਵਿਚ ਪਾਉਂਦੇ ਹੋਏ ਜਿਹੜਾ ਦਿਖਾਈ ਦੇ ਰਹੇ ਨੇ ਤੇ ਜਿਵੇਂ ਹੀ ਉਨ੍ਹਾਂ ਨੇ ਛੋਟੀ ਮੂਰਤੀ, ਫੁੱਲ ਅਤੇ ਹੋਰ ਪੂਜਾ ਸਮੱਗਰੀ ਝੀਲ ਦੇ ਵਿਚ ਪਾਈ ਤਾਂ ਰੰਗ ਬਿਰੰਗੀ ਮੂਰਤੀ ਪਾਣੀ ਦੇ ਵਿਚ ਡੁੱਬ ਗਈ ਪਰ ਫੁੱਲ ਪਾਣੀ ਦੀ ਸਤਾ ਦੇ ਉਤੇ ਤੈਰਦੇ ਰਹੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉਤੇ ਇਸ ਕੈਪਸ਼ਨ ਲਿਖਤ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਸੀ ਕਿ ਆਮ ਮਾਤਾ ਪਿਤਾ ਗੰਦਗੀ ਨਾ ਫੈਲਾਓ। ਹਿੰਦੂ ਮਾਤਾ ਪਿਤਾ ਕੈਨੇਡਾ ਦੀ ਝੀਲ ਦੇ ਵਿਚ ਗੰਦਗੀ ਪਾਉਂਦੇ ਹੋਏ ਆਪਣੇ ਬੱਚਿਆਂ ਦੀ ਵੀਡੀਓ ਬਣਾ ਰਹੇ ਨੇ। ਫਿਰ ਉਹਦੇ ਉਤੇ ਟਿੱਪਣੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਪਹਿਲੀ ਟਿੱਪਣੀ ਸੀ ਭਾਰਤੀਆਂ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਉਥੋਂ ਦੇ ਸਭਿਆਚਾਰ ਦੇ ਵਿਚ ਨਹੀਂ ਰਲਦੇ। ਉਹੀ ਆਦਤਾਂ ਉਥੇ ਲੈ ਕੇ ਆਉਂਦੇ ਨੇ ਜੋ ਉਹ ਆਪਣੇ ਦੇਸ਼ ਦੇ ਵਿਚ ਕਰਦੇ ਨੇ। ਉਮੀਦ ਕਰਦੇ ਨੇ ਕਿ ਉਸ ਦੇਸ਼ ਦੇ ਲੋਕ ਵੀ ਉਨ੍ਹਾਂ ਦਾ ਜਿਹੜਾ ਸਤਿਕਾਰ ਕਰਨ। ਦੂਜੀ ਟਿੱਪਣੀ ਆਈ ਕਿ ਮੂਰਤੀ ਮਿੱਟੀ ਦੀ ਬਣੀ ਹੋਈ ਹੈ ਤੇ ਬਾਕੀ ਚੀਜ਼ਾਂ ਫੁੱਲ ਪੱਤੇ ਨੇ ਜਿਨ੍ਹਾਂ ਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਵਿਚ ਕੀ ਸਮੱਸਿਆ ਹੈ। ਤੀਜੀ ਟਿੱਪਣੀ ਆਉਂਦੀ ਹੈ ਕਿ ਗੰਦਗੀ ਫੈਲਾਉਣਾ ਗਲਤ ਹੈ, ਇਸਦਾ ਕੋਈ ਬਹਾਨਾ ਨਹੀਂ ਹੋ ਸਕਦਾ, ਪਰ ਹਿੰਦੂ ਧਰਮ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਿੰਦੂ ਧਰਮ ਦੀ ਕੋਈ ਵੀ ਪਰੰਪਰਾ ਝੀਲ ਨੂੰ ਪ੍ਰਦੂਸ਼ਿਤ ਕਰਨ ਦੇ ਲਈ ਨਹੀਂ ਕਹਿੰਦੀ ਹੈ। ਜੇਕਰ ਕੋਈ ਪਰਿਵਾਰ ਕਿਸੇ ਸਥਾਨਕ ਆਦਤ ਜਾਂ ਬੇਤੁੱਕੀ ਪਰੰਪਰਾ ਦਾ ਪਾਲਣ ਕਰਦਾ ਹੈ ਤਾਂ ਉਸਦੇ ਵਿਚਕਾਰ ਉਸਦਾ ਵਿਹਾਰ ਜਿਹੜਾ ਜ਼ਿੰਮੇਵਾਰ ਠਹਿਰਾਓ, ਨਾ ਕਿ ਪੂਰੇ ਧਰਮ ਨੂੰ ਕਹਿੰਦੇ ਨੇ। ਚੌਥੀ ਟਿੱਪਣੀ ਤੇ ਆਉਂਦੀ ਹੈ ਕਿ ਕਹਿੰਦੇ ਨੇ ਕਿ ਹਰ ਕਿਸੇ ਨੂੰ ਦੂਜੇ ਸਭਿਆਚਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਭਾਰਤ ਦੇ ਵਿਚ ਹੋ ਤਾਂ ਇਹ ਠੀਕ ਹੋ ਸਕਦਾ ਹੈ, ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਲੋਕ ਗੰਦਗੀ ਪਾਉਣਾ ਪਸੰਦ ਨਹੀਂ ਕਰਦੇ, ਭਾਵੇਂ ਉਹ ਚੀਜ਼ ਕੁਦਰਤੀ ਤੌਰ ਦੇ ਉੱਤੇ ਘੁਲਣਸ਼ੀਲ ਹੀ ਕਿਉਂ ਨਾ ਹੋਵੇ। ਲੋਕ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਤੇ ਫਿਰ ਸ਼ਿਕਾਇਤ ਕਰਦੇ ਨੇ ਕਿ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ ਹੈ। ਇਸ ਦੇ ਦੌਰਾਨ ਜਿਹੜਾ ਇੱਕ ਉਪਭੋਗਤਾ ਨੇ ਤਾਂ ਪਰਿਵਾਰ ਦੇ ਉੱਤੇ ਭਾਰੀ ਜੁਰਮਾਨਾ ਲਗਾਉਣ ਦੀ ਮੰਗ ਤੱਕ ਕਰ ਦਿੱਤੀ। ਉਸਨੇ ਲਿਖਿਆ ਕਿ ਤੁਹਾਡੇ ਕੋਲ ਵੀਡੀਓ ਹੈ ਤੇ ਬੱਚਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਇਸ ਪਰਿਵਾਰ ਨੂੰ ਲੱਭ ਕੇ ਭਾਰੀ ਜੁਰਮਾਨਾ ਲਗਾਇਆ ਜਾਵੇ, ਨਾਲ ਹੀ ਇਸ ਦੇ ਬਾਰੇ ਭਾਰਤੀ ਰਾਜਦੂਤ ਜਿਹੜੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਭਾਰਤੀ ਭਾਈਚਾਰੇ ਦੇ ਵਿਚ ਇਹ ਸੰਦੇਸ਼ ਦੇਣ ਕਿ ਜਿਹੜਾ ਅਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ, ਨਹੀਂ ਤਾਂ ਕੈਨੇਡਾ ਦੀਆਂ ਨਦੀਆਂ ਵੀ ਜਲਦ ਹੀ ਗੰਗਾ ਅਤੇ ਜਮੁਨਾ ਵਰਗੀਆਂ ਹੋ ਜਾਣਗੀਆਂ। ਲਓ ਜੀ, ਇੰਨੀ ਕੁ ਪਬਲਿਸਿਟੀ ਹੋ ਰਹੀ ਹੈ ਜੀ ਸਾਡੀ ਇਨ੍ਹਾਂ ਮੁਲਕਾਂ ਦੇ ਵਿਚ ਤੇ ਅਗਲਿਆਂ ਨੂੰ ਪਤਾ ਪਈ ਗੰਗਾ ਤੇ ਜਮੁਨਾ, ਚਲੋ ਉਨ੍ਹਾਂ ਨੂੰ ਪੂਜਦੇ ਆ, ਪਰ ਉਹਦੇ ਵਿਚ ਗੰਦਗੀ ਜੋ ਪੈ ਰਹੀ ਹੈ ਕਿਤੇ ਨਾ ਕਿਤੇ ਸੋਚਣਾ ਪਵੇਗਾ ਇਹਦੇ ਬਾਰੇ। ਚਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਔਰਤਾਂ ਹੋਈਆਂ ਕਰਜ਼ਾਈ, ਮਾਫ਼ੀ ਚਾਹਵਾਂਗਾ, ਬਹੁਤ ਸਾਰੇ ਦੋਸਤਾਂ ਨੇ ਮੈਸੇਜ ਭੇਜਿਆ ਕਿ ਜਲਦੀ ਜਲਦੀ ਦੇ ਵਿਚ ਕਈ ਵਾਰੀ ਅੱਖਰ ਠੀਕ ਵੀ ਲਿਖਦੇ ਆ ਤਾਂ ਇੱਧਰ ਉੱਧਰ ਹੋ ਜਾਂਦੇ ਆ। ਹੋਈਆਂ ਜਿਹੜਾ ਸੀ ਬਿਹਾਰੀ ਪੈਣੀ ਸੀ, ਸਿਹਾਰੀ ਪਾ ਦਿੱਤੀ ਤੇ ਉਹਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਬਾਅਦ ਦੇ ਵਿਚ। ਧੰਨਵਾਦ ਉਹਨਾਂ ਦੋਸਤਾਂ ਦਾ ਧਿਆਨ ਦਿਵਾਉਣ ਦੇ ਲਈ। ਤੇ ਦੂਸਰੇ ਪਾਸੇ ਪੰਜਾਬ 2027 ਚੋਣਾਂ ਕਿਹੜਾ ਮੋੜ ਲੈਣਗੀਆਂ ਇਹਦੇ ਉੱਤੇ ਚਰਚਾ ਹੋਈ ਹੈ ਤੇ ਪੰਜਾਬ ਦੇ ਵਿਚ ਪਾਣੀ ਦੀ ਵੰਡ ਸਮੱਸਿਆ ਜਾਂ ਸਮਾਧਾਨ ਕੀ ਹੈ। ਅਮਰੀਕਾ ਦਾ ਆਜ਼ਾਦੀ ਜਿਹੜਾ ਦਿਹਾੜਾ ਹੈ ਵਿਵਾਦਾਂ ਦੇ ਵਿੱਚ ਬਣਿਆ ਕਿਉਂ ਹੈ। ਇਸੇ ਤਰ੍ਹਾਂ ਪੰਜਾਬ ਦੀ ਸਿਆਸਤ ਸਿੱਖਿਆ ਦੇ ਵਿੱਚ ਸੁਧਾਰ ਜਾਂ ਸੰਕਟ, ਮਾਲਵਾ ਨਹਿਰ ਲਾਭ ਜਾਂ ਨੁਕਸਾਨ, ਅੰਤਰਰਾਸ਼ਟਰੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਫੀਫਾ ਦੀ ਗੱਲ ਕੀਤੀ ਹੈ। ਖੁੱਲੀ ਗੱਲਬਾਤ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358449761969 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਤੇ ਅੱਜ ਬ੍ਰੇਕ ਨਹੀਂ ਲੈਣਾ ਤੇ 20 ਮਿੰਟ ਦਾ ਸਮਾਂ ਆਪਣਾ ਬਾਕੀ ਬਚਿਆ ਤੇ ਲਗਾਤਾਰਤਾ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਤੇ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਆਪਾਂ। ਜ਼ਿੰਦਗੀ ਦੀ ਗੱਲ ਥੋੜੀ ਜਿਹੀ ਛੇੜਦੇ ਹਾਂ ਅੱਜ ਤੁਹਾਡੇ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵੀ ਵਧਾਂਗੇ, ਇੱਕ ਦੋ ਗੱਲਾਂ ਬਾਤਾਂ ਕਰਦੇ ਹਾਂ, ਕੋਸ਼ਿਸ਼ ਕਰਦੇ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ। ਚਲੋ ਦੋ ਗੱਲਾਂ ਤੁਹਾਡੇ ਨਾਲ ਅੱਜ ਕਰਦੇ ਹਾਂ, ਸਾਦਗੀ ਜੀਵਨ ਦਾ ਅਨਮੋਲ ਗਹਿਣਾ ਤੇ ਦੂਸਰੀ ਗੱਲ ਜਿਹੜਾ ਕਾਰਾਂ ਗੱਡੀਆਂ ਦੇ ਉੱਤੇ ਨੰਬਰ ਪਲੇਟਾਂ ਲੱਗਣ ਲੱਗੀਆਂ, ਗੱਡੀਆਂ ਤੇ ਨੰਬਰ ਪਲੇਟ ਲਗਾਉਣ ਦੀ ਜਿਹੜੀ ਰਵਾਇਤ ਹੈ ਕਦੋਂ ਕਿੱਥੇ ਤੇ ਕਿਉਂ ਸ਼ੁਰੂ ਹੋਈ ਸੀ ਉਹਦਾ ਹੀ ਗੱਲਬਾਤ ਕਰਦੇ ਹਾਂ। ਦੋ ਗੱਲਾਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜ਼ਿੰਦਗੀ ਦੇ ਫਲਸਫੇ ਦੀ। ਗੱਲ ਹੈ ਸਾਦਗੀ ਜੀਵਨ ਦਾ ਅਨਮੋਲ ਗਹਿਣਾ। ਇਹ ਗੱਲਬਾਤ ਲਿਖਦੇ ਨੇ ਮਨਪ੍ਰੀਤ ਰੂਬੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਮਨੁੱਖੀ ਜੀਵਨ ਅਨੇਕਾਂ ਗੁਣਾਂ, ਕਦਰਾਂ, ਕੀਮਤਾਂ ਤੇ ਸੰਸਕਾਰਾਂ ਦਾ ਸੁਮੇਲ ਹੈ। ਹਰ ਵਿਅਕਤੀ ਆਪਣੇ ਜੀਵਨ ਨੂੰ ਸੁਖੀ, ਸਫਲ ਤੇ ਅਰਥਪੂਰਨ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੋਇਆ। ਇਸ ਮਕਸਦ ਨੂੰ ਹਾਸਲ ਕਰਨ ਦੇ ਲਈ ਉਹ ਧਨ, ਦੌਲਤ, ਅਹੁਦੇ, ਪ੍ਰਸਿੱਧੀ ਤੇ ਹੋਰ ਭੌਤਿਕ ਸੁੱਖ ਸਹੂਲਤਾਂ ਪ੍ਰਾਪਤ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ, ਮਿਹਨਤ ਕਰਦਾ ਆ ਰਿਹਾ। ਅਜੋਕੇ ਆਧੁਨਿਕ ਤਕਨੀਕੀ ਤੇ ਚਮਕ ਦਮਕ ਵਾਲੇ ਯੁੱਗ ਦੇ ਵਿੱਚ ਹਰ ਪਾਸੇ ਦਿਖਾਵੇ, ਪਦਾਰਥਵਾਦ, ਮੁਕਾਬਲੇਬਾਜ਼ੀ ਦੀ ਦੌੜ ਵੀ ਲੱਗੀ ਹੋਈ ਹੈ। ਇਹ ਦੌੜ ਮਨੁੱਖ ਦੀ ਅਸ਼ਾਂਤੀ ਦਾ ਵੱਡਾ ਕਾਰਨ ਜਿਹੜੀ ਬਣੀ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਸਾਦਗੀ ਹੀ ਇੱਕ ਅਜਿਹਾ ਗੁਣ ਹੈ ਜੋ ਮਨੁੱਖੀ ਮਨ ਨੂੰ ਅਥਾਂ ਤਸੱਲੀ ਤੇ ਅਸਲ ਸਕੂਨ ਦੇ ਸਕਦਾ ਹੈ, ਇਹ ਹੋਰ ਚੀਜ਼ਾਂ ਨਹੀਂ ਦੇ ਸਕਦੀਆਂ। ਜੇ ਜੀਵਨ ਦੇ ਵਿੱਚ ਸਕੂਨ ਨਾ ਹੋਵੇ ਤਾਂ ਮਨੁੱਖ ਦੀਆਂ ਹੋਰ ਸਾਰੀਆਂ ਪਦਾਰਥਵਾਦੀ ਪ੍ਰਾਪਤੀਆਂ ਆਪਣਾ ਅਸਲ ਮਹੱਤਵ ਜਿਹੜਾ ਗੁਆ ਬੈਠਦੀਆਂ। ਸਾਦਗੀ ਉਹ ਗੁਣ ਹੈ ਜੋ ਮਨੁੱਖ ਦੇ ਚਰਿੱਤਰ ਨੂੰ ਜਿਹੜਾ ਨਿਖਾਰਨ ਤੋਂ ਇਲਾਵਾ ਉਸਦੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਤੇ ਉਸਨੂੰ ਸਮਾਜ ਦੇ ਵਿੱਚ ਇੱਕ ਸਤਿਕਾਰਯੋਗ ਸਥਾਨ ਦਿਵਾਉਂਦਾ। ਅਸਲ ਦੇ ਵਿੱਚ ਸਾਦਗੀ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਤੇ ਅਨਮੋਲ ਗਹਿਣਾ। ਇਸ ਵਡਮੁੱਲੇ ਤੇ ਖੂਬਸੂਰਤ ਗਹਿਣੇ ਨੂੰ ਖਰੀਦਣ ਦੇ ਲਈ ਕਿਸੇ ਦੌਲਤ, ਸੋਨੇ ਚਾਂਦੀ ਜਾਂ ਹੀਰਿਆਂ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਇਸ ਨੂੰ ਧਾਰਨ ਕਰਨ ਦੇ ਲਈ ਉੱਚੇ ਸੁੱਚੇ ਵਿਚਾਰਾਂ, ਨਿਰਮਲ ਮਨ, ਸਪਸ਼ਟ ਕਿਰਦਾਰ ਦੀ ਜ਼ਰੂਰਤ ਹੈ। ਅੱਜ ਦੇ ਸਮੇਂ ਦੇ ਵਿੱਚ ਲੋਕ ਬਾਹਰੀ ਸੁੰਦਰਤਾ ਨੂੰ ਲਿਸ਼ਕਾਉਣ ਦੇ ਲਈ ਲੱਖਾਂ ਰੁਪਇਆ ਖਰਚ ਕਰਦੇ ਹੈ, ਪਰ ਅਸਲ ਦੇ ਵਿੱਚ ਸਾਦਗੀ ਇਨਸਾਨ ਦੀ ਅੰਦਰੂਨੀ ਰੂਹ ਨੂੰ ਇੰਨਾ ਖੂਬਸੂਰਤ ਬਣਾਉਣ ਦੀ ਸਮਰੱਥਾ ਰੱਖਦੀ ਹੈ ਕਿ ਅਜਿਹੇ ਇਨਸਾਨ ਦੀ ਹਰ ਮਹਿਫਲ ਦੇ ਵਿੱਚ ਖਿੱਚ ਕਾਇਮ ਰਹਿੰਦੀ ਹੈ। ਇੱਥੇ ਦੇਖੋ, ਗੋਰੇ ਹੈ ਨਾ, ਮੇਕਅਪ ਵੀ ਕਰਦੇ ਆ, ਕਈ ਵਾਰੀ ਦੇਖਦੇ ਆ, ਸੋਚਦੇ ਆ, ਵਿਚਾਰਦੇ ਆ ਕਿ ਸਾਡੇ ਕਾਹਤੋਂ ਇੰਨਾ, ਜਾਂ ਸਾਨੂੰ ਉਹ ਕਰਨਾ ਨਹੀਂ ਆਉਂਦਾ, ਜਾਂ ਫਿਰ ਅਸੀਂ ਓਵਰ ਕਰ ਲੈਂਦੇ ਹਾਂ। ਇੱਥੇ ਚਲੋ ਮਾਫ਼ੀ ਚਾਹੁੰਦਾ ਜੋ ਮੈਂ ਗੱਲ ਕਰਨ ਲੱਗਿਆ, ਕਿਤੇ ਨਾਰਾਜ਼ ਨਾ ਹੋ ਜਾਣ ਮਾਮਾ ਭੈਣਾਂ, ਪਰ ਉਹਨਾਂ ਨੂੰ ਲਾ ਕੇ ਨਹੀਂ ਗੱਲ ਕਰ ਰਿਹਾ। ਪਰ ਬਹੁਤ ਲਾਈਟ ਜਿਹਾ, ਨੈਚੁਰਲ ਜਿਹਾ ਲਾਉਂਦੇ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ, ਚਾਹੇ ਕੋਈ ਗਹਿਣਾ ਵੀ ਪਾਉਣਾ, ਉਹ ਜ਼ਰੂਰੀ ਨੇ ਕਿ ਸਿਲਵਰ ਹੈ, ਗੋਲਡ ਹੈ, ਡਾਇਮੰਡ ਹੈ, ਕਿਸੇ ਵੀ ਧਾਤ ਦਾ, ਜਿਹੜਾ ਉਹਨਾਂ ਨੂੰ ਪਸੰਦ ਹੈ, ਜਿਹੜਾ ਉਹ ਪਾਉਣ ਯੋਗ ਆਪਣਾ, ਜਿਸ ਤਰ੍ਹਾਂ ਦਾ ਉਹਨਾਂ ਦਾ ਮਨ ਕਰਦਾ ਉਸ ਤਰ੍ਹਾਂ ਦਾ ਹੀ ਹੈ। ਇਹ ਨਹੀਂ ਕਿ ਧੱਕੇ ਨਾਲ ਕੋਈ ਪਵਾ ਦੇਵੇ, ਇਹ ਵੀ ਚੀਜ਼ ਹੈ, ਜੋ ਪਹਿਰਾਵਾ ਉਹ ਪਾਉਣਾ ਪਸੰਦ ਕਰਦੇ ਆ, ਉਹ ਮਨ ਮਰਜ਼ੀ ਦਾ ਪਾਉਂਦੇ ਆ। ਸਾਦਗੀ ਇਹੀ ਚੀਜ਼ ਹੈ ਕਿ ਦਿਖਾਵੇਬਾਜ਼ੀ ਲੈਣੀ, ਜਿੱਦਾਂ ਦਾ ਮੈਂ ਉਦਾਂ ਦਾ ਹੀ ਆਪਣੇ ਆਪ ਨੂੰ ਉਹ ਪੇਸ਼ ਕਰਦੇ ਆ। ਸਾਦਗੀ ਦੇ ਅਰਥਾਂ ਨੂੰ ਜੇਕਰ ਡੂੰਘਾਈ ਦੇ ਨਾਲ ਸਮਝਿਆ ਜਾਵੇ ਤਾਂ ਇਸਦਾ ਅਰਥ ਫਟੇ ਪੁਰਾਣੇ ਜਾਂ ਸਾਦੇ ਕੱਪੜੇ ਪਾਉਣਾ ਹੈ। ਗਰੀਬੀ ਦੇ ਵਿੱਚ ਰਹਿਣਾ ਜਾਂ ਆਧੁਨਿਕ ਸਹੂਲਤਾਂ ਦਾ ਤਿਆਗ ਕਰਨਾ ਬਿਲਕੁਲ ਨਹੀਂ ਹੈ। ਸਾਦਗੀ ਅਸਲ ਦੇ ਵਿੱਚ ਇੱਕ ਜਿਹੜਾ ਉੱਚੀ ਮਾਨਸਿਕ ਤੇ ਅਧਿਆਤਮਿਕ ਅਵਸਥਾ ਹੈ। ਇਸ ਦਾ ਅਸਲ ਜਿਹੜਾ ਅਰਥ ਹੈ ਛਲ, ਕਪਟ, ਦੋਗਲੇਪਨ, ਹੰਕਾਰ ਤੇ ਬਨਾਵਟੀ ਦਿਖਾਵੇ ਤੋਂ ਮੁਕਤ ਸਹਿਜ ਜੀਵਨ ਵਾਲੀ ਜਿਹੜੀ ਹੈ ਅਸਵਸਥਾ ਦੇ ਵਿੱਚ ਰਹਿਣਾ ਹੈ। ਸਾਦਗੀ ਦੀ ਅਸਲ ਤਸਵੀਰ ਮਨੁੱਖ ਆਪਣੇ ਵਿਚਾਰਾਂ, ਬੋਲਚਾਲ, ਰਹਿਣੀ ਬਹਿਣੀ, ਸਹਿਣੀ, ਵਿਹਾਰ ਅਤੇ ਜੀਵਨ ਢੰਗ ਦੇ ਵਿੱਚ ਸੱਚਾਈ, ਨਿਮਰਤਾ ਤੇ ਸੰਤੁਲਨ ਲਿਆ ਕੇ ਹੀ ਖੁਦ ਹੀ ਪੇਸ਼ ਕਰਦਾ ਹੈ। ਸਾਦਾ ਮਨੁੱਖ ਜਿਹੜਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਦਿਖਾਵੇ ਦੀ ਦੌੜ ਦੇ ਵਿੱਚ ਸ਼ਾਮਲ ਹੁੰਦਾ ਹੈ। ਉਹ ਆਪਣੀ ਅਸਲ ਪਛਾਣ ਦੇ ਨਾਲ ਜੀਵਨ ਬਤੀਤ ਕਰਦਾ ਹੈ ਤੇ ਆਪਣੇ ਕਰਮਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਉਂਦਾ ਹੈ। ਜਦੋਂ ਇੱਕ ਇਨਸਾਨ ਸੰਸਾਰ ਦੀ ਹਰ ਦੌਲਤ, ਸ਼ੌਹਰਤ ਤੇ ਉੱਚਾ ਅਹੁਦਾ ਹੁੰਦੇ ਹੋਏ ਵੀ ਉਹ ਆਮ ਲੋਕਾਂ ਵਾਂਗ ਨਿਮਰ, ਸਹਿਜ ਤੇ ਸੁਖਾਲਾ ਰਹਿੰਦਾ ਹੈ, ਉਸਦੇ ਇਸੇ ਮਹਾਨ ਗੁਣ ਨੂੰ ਸਾਦਗੀ ਕਿਹਾ ਜਾਂਦਾ ਹੈ। ਇਹ ਗੁਣ ਮਨੁੱਖ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦਾ ਹੈ ਤੇ ਹਰ ਹਾਲਤ ਦੇ ਵਿੱਚ ਸੰਤੁਸ਼ਟ ਰਹਿਣਾ ਸਿਖਾਉਂਦਾ ਹੈ। ਇਤਿਹਾਸ ਦੇ ਪੰਨਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਸਾਨੂੰ ਅਨੇਕਾਂ ਮਹਾਨ ਸ਼ਖਸੀਅਤਾਂ ਮਿਲਦੀਆਂ ਨੇ ਜਿਨ੍ਹਾਂ ਨੇ ਸਾਦਗੀ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ। ਗੁਰੂਆਂ, ਪੀਰਾਂ, ਸੰਤਾਂ, ਮਹਾਨ ਧਾਰਮਿਕ ਆਗੂਆਂ, ਸਮਾਜਿਕ ਸੁਧਾਰਕਾਂ ਤੇ ਕੁਝ ਕੌਮੀ ਨੇਤਾਵਾਂ ਨੇ ਸਦਾ ਸਾਦਗੀ ਭਰਿਆ ਜੀਵਨ ਬਤੀਤ ਕੀਤਾ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਜਿਹੇ ਫਲਸਫੇ ਦਿੱਤੇ ਤੇ ਸਾਦਗੀ, ਸੱਚਾਈ ਤੇ ਨਿਮਰਤਾ ਦਾ ਮਾਰਗ ਦਿਖਾਇਆ। ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ ਵਰਗੀਆਂ ਮਹਾਨ ਰੂਹਾਂ, ਸੰਤਾਂ ਤੇ ਫਕੀਰਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਸਾਦਾ ਤੇ ਸਰਲ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਜੇਕਰ ਆਧੁਨਿਕ ਇਤਿਹਾਸ ਦੇ ਵੱਲ ਨਜ਼ਰ ਮਾਰੀਏ ਤਾਂ ਵਿਗਿਆਨ ਅਤੇ ਰਾਜਨੀਤੀ ਦੇ ਸਿਖਰ ਦੇ ਉੱਤੇ ਪਹੁੰਚੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ APJ ਅਬਦੁਲ ਕਲਾਮ ਇਸ ਦੀ ਜਿਉਂਦੀ ਜਾਗਦੀ ਮਿਸਾਲ ਨੇ, ਜਿਨ੍ਹਾਂ ਦਾ ਦੇਸ਼ ਦੇ ਸਰਵਉੱਚ ਅਹੁਦੇ ਦੇ ਉੱਤੇ ਰਹਿ ਕੇ ਵੀ ਸਾਦਗੀ ਦੇ ਨਾਲ ਭਰਪੂਰ ਜੀਵਨ ਪੂਰੀ ਦੁਨੀਆਂ ਦੇ ਲਈ ਮਿਸਾਲ ਬਣਿਆ। ਇਸੇ ਤਰ੍ਹਾਂ ਆਪਣੇ ਸਰਦਾਰ ਮਨਮੋਹਨ ਸਿੰਘ ਹੁਣ ਵੀ ਸਾਦੇ, ਸਿੰਪਲ, ਉਨ੍ਹਾਂ ਨੇ ਸਾਬਤ ਕੀਤਾ ਕਿ ਸਫਲ ਇਨਸਾਨ ਦੀ ਅਸਲ ਸੁੰਦਰਤਾ ਤੇ ਮਹਾਨਤਾ ਉਨ੍ਹਾਂ ਦੇ ਕੱਪੜਿਆਂ, ਮਹਿਲਾਂ ਜਾਂ ਧਨ ਦੌਲਤ ਦੇ ਵਿੱਚ ਨਹੀਂ ਹੁੰਦੀ, ਸਗੋਂ ਉਨ੍ਹਾਂ ਦੇ ਉੱਚੇ ਵਿਚਾਰਾਂ, ਚੰਗੇ ਕਰਮਾਂ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਹੁੰਦੀ ਹੈ। ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਮਨੁੱਖ ਨੇ ਹਰ ਖੇਤਰ ਦੇ ਵਿੱਚ ਬੇਮਿਸਾਲ ਤਰੱਕੀ ਕਰ ਲਈ। ਜੀਵਨ ਵੀ ਪਹਿਲਾਂ ਨਾਲੋਂ ਕਾਫ਼ੀ ਸੁਖਾਲਾ ਹੋ ਗਿਆ, ਪਰ ਇਸ ਤਰੱਕੀ ਦੇ ਨਾਲ ਨਾਲ ਦਿਖਾਵੇ ਦੀ ਪ੍ਰਵਿਰਤੀ ਜਿਹੜੀ ਹੈ ਉਹ ਵੀ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਲੋਕ ਆਪਣੀ ਆਰਥਿਕ ਸਥਿਤੀ ਤੋਂ ਵੱਧ ਖਰਚ ਕਰਦੇ ਦੂਜਿਆਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਮਹਿੰਗੇ ਫੋਨ, ਬ੍ਰਾਂਡਡ ਕੱਪੜੇ, ਵੱਡੀਆਂ ਗੱਡੀਆਂ, ਸ਼ਾਨਦਾਰ ਸਮਾਗਮਾਂ ਨੂੰ ਸਮਾਜਿਕ ਮਾਨ ਸਨਮਾਨ ਦਾ ਮਾਪਦੰਡ ਸਮਝਿਆ ਜਾਣ ਲੱਗ ਪਿਆ। ਇਸ ਦਿਖਾਵੇ ਦੀ ਦੌੜ ਨੇ ਮਨੁੱਖ ਨੂੰ ਮਾਨਸਿਕ ਤਣਾਅ ਕਰਜ਼ਿਆਂ, ਚਿੰਤਾਵਾਂ ਤੇ ਅਸੰਤੁਸ਼ਟੀ ਦੇ ਵੱਲ ਧੱਕ ਦਿੱਤਾ। ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਮਨੁੱਖ ਦੇ ਕੋਲ ਧਨ, ਤਾਕਤ ਜਾਂ ਪ੍ਰਸਿੱਧੀ ਆ ਜਾਂਦੀ ਹੈ ਤਾਂ ਕਈ ਵਾਰ ਉਸਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ। ਇਹ ਹੰਕਾਰ ਉਸਨੂੰ ਆਪਣੇ ਲੋਕਾਂ ਤੋਂ ਹੀ ਦੂਰ ਕਰ ਦਿੰਦਾ ਹੈ ਤੇ ਰਿਸ਼ਤਿਆਂ ਦੇ ਵਿੱਚ ਵੀ ਖਟਾਸ ਜਿਹੜੀ ਪੈਦਾ ਕਰਦਾ ਹੈ। ਅਸਲ ਦੇ ਵਿੱਚ ਸਾਦਗੀ ਹੀ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਸਰੋਤ ਹੈ। ਸਾਦਾ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਆਪਣੀਆਂ ਲੋੜਾਂ ਨੂੰ ਸੀਮਤ ਰੱਖਦਾ ਹੈ। ਸੀਮਤ ਰੱਖਦਿਆਂ ਹੋਇਆਂ ਆਪਣੇ ਜੀਵਨ ਤੋਂ ਸੰਤੁਸ਼ਟ ਰਹਿੰਦਾ ਹੈ। ਸੰਤੁਸ਼ਟੀ ਮਨੁੱਖੀ ਜਾਂ ਮਨੁੱਖ ਨੂੰ ਖੁਸ਼ੀ ਅਤੇ ਸਕੂਨ ਪ੍ਰਦਾਨ ਕਰਦੀ ਹੈ। ਜੋ ਵਿਅਕਤੀ ਹਰ ਸਮੇਂ ਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਦੌੜ ਦੇ ਵਿੱਚ ਲੱਗਿਆ ਰਹਿੰਦਾ ਹੈ ਉਹ ਕਦੇ ਵੀ ਅਸਲ ਖੁਸ਼ੀ ਦੇ ਜੀਵਨ ਦੇ ਉੱਤੇ ਸਕੂਨ ਨੂੰ ਅਨੁਭਵ ਨਹੀਂ ਕਰ ਸਕਦਾ ਹੈ। ਸਾਦਗੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਆਨੰਦ ਮਾਨਣਾ ਹੀ ਅਸਲ ਦੌਲਤ ਹੈ ਤੇ ਸਾਦਗੀ ਦਾ ਗੁਣ ਹੀ ਮਨੁੱਖ ਨੂੰ ਹੰਕਾਰ ਤੋਂ ਬਚਾਉਂਦਾ ਹੈ। ਸਾਦਗੀ ਸਮਾਜਿਕ ਜੀਵਨ ਨੂੰ ਵੀ ਸੁੰਦਰ ਬਣਾਉਂਦੀ ਹੈ। ਸਾਦਗੀ ਨੂੰ ਅਪਣਾਉਣ ਵਾਲਾ ਵਿਅਕਤੀ ਲੋਕਾਂ ਤੇ ਸਮਾਜ ਦੇ ਨਾਲ ਦਿਲੋਂ ਜੁੜਦਾ ਹੈ। ਉਹ ਰਿਸ਼ਤਿਆਂ ਨੂੰ ਧਨ ਜਾਂ ਸਵਾਰਥ ਦੀ ਤੱਕੜੀ ਦੇ ਵਿੱਚ ਨਹੀਂ ਤੋਲਦਾ। ਉਸਦੇ ਲਈ ਮਨੁੱਖਤਾ, ਰਿਸ਼ਤਿਆਂ ਦੀ ਸਾਂਝ, ਮਿਲਵਰਤਨ ਤੇ ਆਪਸੀ ਪਿਆਰ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਅਜਿਹੇ ਲੋਕ ਸਮਾਜ ਦੇ ਵਿੱਚ ਭਾਈਚਾਰੇ, ਸਹਿਯੋਗ ਤੇ ਆਪਸੀ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੈ। ਸਾਦਗੀ ਤੇ ਨਿਮਰ ਸੁਭਾਅ ਵਾਲਾ ਇਨਸਾਨ ਹਰ ਥਾਂ ਸਤਿਕਾਰ ਪ੍ਰਾਪਤ ਕਰਦਾ ਹੈ ਕਿਉਂਕਿ ਉਸਦਾ ਵਿਹਾਰ ਹੀ ਉਸਦੀ ਅਸਲ ਪਛਾਣ ਹੁੰਦਾ ਹੈ। ਸਾਦਗੀ ਦੇ ਵਿੱਚ ਇੱਕ ਅਜਿਹੀ ਅਮੀਰੀ ਅਤੇ ਬਾਦਸ਼ਾਹਤ ਹੁੰਦੀ ਹੈ ਜਿਸ ਅੱਗੇ ਦੁਨੀਆਂ ਦੀ ਵੱਡੀ ਤੋਂ ਵੱਡੀ ਦੌਲਤ ਅਤੇ ਤਾਜ ਤਖ਼ਤ ਵੀ ਜਿਹੜਾ ਫਿੱਕੇ ਨਜ਼ਰ ਆਉਂਦੇ ਨੇ। ਵਿਦਿਆਰਥੀ ਜੀਵਨ ਦੇ ਵਿੱਚ ਵੀ ਸਾਦਗੀ ਦਾ ਬਹੁਤ ਮਹੱਤਵ ਹੈ। ਸਾਦਗੀ ਜਿਹੜੀ ਹੈ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਇਕਾਗਰਤਾ ਦੀ ਜਿਹੜੀ ਸਿੱਖਿਆ ਦਿੰਦੀ ਹੈ। ਜਿਹੜੇ ਵਿਦਿਆਰਥੀ ਜਿਹੜੇ ਨੇ ਦਿਖਾਵੇ ਅਤੇ ਫੈਸ਼ਨ ਦੀ ਬਜਾਏ ਗਿਆਨ ਅਤੇ ਚੰਗੇ ਗੁਣਾਂ ਦੇ ਉੱਤੇ ਧਿਆਨ ਦਿੰਦੇ ਨੇ ਉਹ ਜੀਵਨ ਦੇ ਵਿੱਚ ਵਧੇਰੇ ਸਫਲ ਹੁੰਦੇ ਨੇ। ਸਾਦਗੀ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਤੇ ਨਿਮਰਤਾ ਪੈਦਾ ਕਰਦੀ ਹੈ ਜੋ ਉਹਨਾਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਜਿਹੜਾ ਪਹੁੰਚਣ ਦੇ ਵਿੱਚ ਸਹਾਇਤਾ ਕਰਦੀ ਹੈ। ਅੱਜ ਮਾਪਿਆਂ ਤੇ ਅਧਿਆਪਕਾਂ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਾਦਗੀ, ਨਿਮਰਤਾ ਤੇ ਸੰਤੁਸ਼ਟੀ ਦੇ ਮੁੱਲਾਂ ਦੇ ਨਾਲ ਜੋੜਿਆ ਜਾਵੇ। ਉਹਨਾਂ ਨੂੰ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਇਹ ਜਿਹੜਾ ਸਮਝਾਇਆ ਜਾਵੇ ਕਿ ਮਨੁੱਖ ਦੀ ਪਛਾਣ ਉਸਦੇ ਮਹਿੰਗੇ ਕੱਪੜਿਆਂ ਜਾਂ ਦੌਲਤ ਦੇ ਨਾਲ ਨਹੀਂ ਸਗੋਂ ਉਸਦੇ ਨਿਮਰ ਸੁਭਾਅ, ਚੰਗੀ ਬੋਲਚਾਲ, ਚੰਗੇ ਚਰਿੱਤਰ ਤੇ ਨੇਕ ਕਰਮਾਂ ਦੇ ਨਾਲ ਹੁੰਦੀ ਹੈ। ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਕਿ ਸਾਦਗੀ ਮਨੁੱਖ ਦੇ ਜੀਵਨ ਦਾ ਸਭ ਤੋਂ ਕੀਮਤੀ ਅਤੇ ਵਡਮੁੱਲਾ ਗਹਿਣਾ। ਸਾਦਗੀ ਉਹ ਗਹਿਣਾ ਹੈ ਜੋ ਕਦੇ ਪੁਰਾਣਾ ਨਹੀਂ ਹੁੰਦਾ ਤੇ ਜਿਸ ਦੀ ਚਮਕ ਸਾਰੀ ਉਮਰ ਕਾਇਮ ਰਹਿੰਦੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸੱਚਮੁੱਚ ਖੂਬਸੂਰਤ, ਤਣਾਅਮੁਕਤ, ਸਿਹਤਮੰਦ ਅਤੇ ਅਰਥਪੂਰਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਦਾ ਜੀਵਨ ਇਸ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਜੇਕਰ ਅਸੀਂ ਸਾਦਗੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਨਾ ਸਿਰਫ ਅਸੀਂ ਖੁਦ ਖੁਸ਼ ਰਹਾਂਗੇ ਸਗੋਂ ਇੱਕ ਬਿਹਤਰ ਅਤੇ ਸੁਖੀ ਸਮਾਜ ਦੀ ਸਿਰਜਣਾ ਦੇ ਵਿੱਚ ਵੀ ਯੋਗਦਾਨ ਪਾ ਸਕਾਂਗੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ, ਸਾਦਗੀ ਜੀਵਨ ਦਾ ਅਨਮੋਲ ਗਹਿਣਾ। ਮਨਪ੍ਰੀਤ ਰੁੱਬੇ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸਾਦਗੀ ਨੂੰ ਜੀਣਾ ਸਿੱਖੀਏ ਤੇ ਅੱਗੇ ਵਧੀਏ। ਇਹ ਸੀ ਜੀ ਅੱਜ ਦੀ ਗੱਲਬਾਤ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 ਨੇਬਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨ ਚਾਹੁੰਦੇ ਹੋ ਤਾਂ ਨਿੱਘਾ ਦੋਸਤੋ ਸਵਾਗਤ ਹੈ। ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਗੱਲਾਂ ਬਾਤਾਂ। ਮੈਚ ਵੀ ਜਿਹੜਾ ਖਤਮ ਹੋਣ ਵਾਲਾ ਵੈਸੇ ਤਾਂ ਅੱਜ, ਤੇ ਮੈਂ ਦੇਖ ਹੀ ਰਿਹਾ ਸੀ ਉਹਨੂੰ ਤੇ ਨਾਲ ਨਾਲ ਤੁਹਾਡੇ ਨਾਲ ਸਾਂਝ ਪਾਉਣ ਲਈ। 1 ਘੰਟਾ 17 ਮਿੰਟ ਦਾ ਮੈਚ ਜਿਹੜਾ ਨਿਬੜ ਚੁੱਕਿਆ ਤਕਰੀਬਨ, ਤੇ ਸ਼ਾਇਦ ਨਹੀਂ ਹਲੇ ਸ਼ੁਰੂ ਹੀ ਹੋਇਆ ਜੀ, 0-0 ਹੋਇਆ। ਅਰਜਨਟਾਈਨਾ ਤੇ ਆਸਟਰੀਆ ਆਪਣੀ ਯੂਰੋਪੀਅਨ ਕੰਟਰੀ ਹੈ ਤੇ ਉਹਨਾਂ ਦਾ ਮੈਚ ਸ਼ੁਰੂ ਹੋ ਚੁੱਕਿਆ ਤੇ 0-0 ਦੇ ਉੱਤੇ ਹਜੇ ਚੱਲ ਰਿਹਾ ਗੋਲ ਦੇ ਉੱਤੇ, ਤੇ ਕਾਫੀ ਇੰਟਰਸਟਿੰਗ ਮੈਚ ਰਹੇਗਾ ਜੀ ਇਹ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ। ਤੇ +358 44 976 ਬਾਰ ਸਟੂਡੀਓ ਦਾ ਨੰਬਰ ਹੈ ਤੇ ਚੰਗਾ ਲੱਗਦਾ ਹੋਵੇ ਦੋਸਤੋ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ। ਤੇ ਲਓ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਸਾਂਝ ਪਾਉਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਸੁਰਿੰਦਰ ਕੌਰ ਮਾਲ ਜੀ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਤੇ ਸਪੋਰਟ ਵੀ ਕਰਦੇ ਆ ਤੇ US ਤੋਂ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਆਵਾਜ਼ ਓਕੇ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ। ਤੇ ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ, ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਨੇ ਜੀ ਜੀਆਨੂ ਜੀ ਸੈਣੀ ਸਾਹਿਬ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ, ਜੀਆਨੂ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਔਰਤਾਂ ਕਰਜਾਈ ਤਾਂ ਨੇ ਕਿਉਂਕਿ ਘਰ ਵਾਲੇ ਨਿਕੰਮੇ ਆ। ਤੇ ਰਜਿੰਦਰ ਜੀਰਾ ਜੀ ਲਿਖਦੇ ਆ ਕਿ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀਆਨੂ ਜੀ ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਪਿਆਰਿਓ ਜੀਆਨੂ ਜੀ ਸਵਾਗਤ ਹੈ ਮੁਕੱਦਰ ਜੀ। ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਜੀਆਨੂ ਜੀ ਸਵਾਗਤ ਹੈ ਰਾਮ ਬਾਬਾ ਸਿੱਧੂ ਸਾਹਿਬ। ਤੇ ਮਾਲ ਸੁਰਿੰਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ, ਚੰਗੀ ਲੱਗੀ, ਐਪਰੀਸ਼ੀਏਟ ਕਰਦੇ ਨੇ ਰਾਜਨ ਜੀ ਦੇ ਨਾਲ। ਤੇ ਔਜਲਾ ਸਾਹਿਬ ਵੀ ਲਿਖਦੇ ਆ ਕਿ ਗੁੱਡ ਜੋਬ ਦੋਨੋਂ ਭਰਾਵਾਂ ਵੱਲੋਂ ਜੀ, ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਜਿਹੜਾ ਚਲਿਆ ਗਿਆ ਸੀ। ਰਾਜਨ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ, ਬਹੁਤ ਬਹੁਤ ਧੰਨਵਾਦ। ਰਜਿੰਦਰ ਜੀਰਾ ਜੀ ਵੀ ਕਹਿੰਦੇ ਆ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਨੇ ਸਾਡੇ ਸਾਹਿਬ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਜੀਰਾ ਸਾਹਿਬ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਤੇ ਲੋ ਦੋਸਤੋ, ਇਹ ਚੀਜ਼ ਅੱਜ ਦੀਆਂ ਪ੍ਰੋਗਰਾਮ ਦਾ ਜੋ ਵੀ ਤੁਹਾਡੇ ਨਾਲ ਸਾਂਝ ਪਾਈ ਹੈ, ਜੋ ਵੀ ਉਹਨੂੰ ਮਨਜ਼ੂਰ ਕਰਿਓ, ਇੰਨਾ ਕਿ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਕੱਲ ਨੂੰ ਮੇਰਾ ਮਨ ਕਰਦਾ ਕਿ ਕੱਲ ਨੂੰ ਕੁਝ ਮੁੱਦਾ ਲੈ ਕੇ ਗੱਲਬਾਤ ਕੀਤੀ ਜਾਵੇ ਤੇ ਤੁਹਾਡੇ ਨਾਲ ਸਾਂਝ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ। ਇਸ ਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਪਛਾਣਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਇਸ ਜਿਹੜਾ ਵਿਸ਼ੇ ਦਾ ਹਿੱਸਾ ਬਣ ਸਕਦੇ ਹੋ। ਤੇ ਕੋਸ਼ਿਸ਼ ਰਹੇਗੀ ਕੱਲ ਨੂੰ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ, ਇਹਦੇ ਉੱਤੇ ਗੱਲਬਾਤ ਕਰਾਂਗੇ ਜੀ। ਤੇ ਮੈਨੂੰ ਦਿਓ ਆਗਿਆ ਦੋਸਤੋ, ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਆਪਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਆਨੰਦ ਮਾਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਜੁੜ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ। ਇਸ ਵਕਤ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ 18 ਜੂਨ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਰ ਤਿਆਰ ਹਾਂ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਝ ਪੋਜ਼ਿਟਿਵ ਸੁਨੇਹੇ ਵੀ ਆ ਰਹੇ ਨੇ, ਜਿਵੇਂ ਕਿ ਕਹਿ ਲਓ ਹੋਰਮੁਜ਼ ਦੀ ਗੱਲ ਆ ਰਹੀ ਹੈ ਤੇ ਇਰਾਨ ਤੇ ਯੂ ਐਸ ਦੇ ਵਿੱਚ ਜਿਹੜੇ ਨੇ ਯੂ ਐਮ ਓ ਦੇ ਵਿੱਚ ਜਿਹੜਾ ਨੇ ਉਹਦੇ ਉੱਤੇ ਜਿਹੜੇ ਸਿਗਨੇਚਰ ਹੋਏ ਨੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਹਵਾਵਾਂ ਤੇ ਫਿਜਾਵਾਂ ਜਿਹੜੀਆਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਵਾਤਾਵਰਨ ਦੇ ਵਿੱਚ ਜੋ ਕੁਝ ਨਵੀਆਂ ਰਿਪੋਰਟਾਂ ਨੇ। ਇਸੇ ਤਰ੍ਹਾਂ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਚੰਗੀ ਖਿੱਚੋਤਾਣ ਜਿਹੜੀ ਹੈ ਚੱਲ ਪਈ ਹੈ। ਸਿੱਖ ਰਾਜਨੀਤੀ ਦੇ ਵਿੱਚ ਜਿਹੜੀ ਤਪਸ਼ ਦੇਖਣ ਨੂੰ ਮਿਲ ਰਹੀ ਹੈ, ਇੱਕ ਦੂਸਰੇ ਨੂੰ ਬਦਨਾਮ ਤੇ ਇੱਥੇ ਤੱਕ ਕਿ ਦੂਸ਼ਣਬਾਜ਼ੀ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਦਿਹਾੜੇ ਦੇ ਉੱਤੇ ਵੀ ਅੱਗੇ ਜਾ ਕੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਭਾਰਤੀ ਸਮੇਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 9:45 ਰਾਤ ਦੇ ਹੋ ਚੁੱਕੇ ਹੈ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:12 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 12:12 ਦੁਪਹਿਰ ਦੇ ਨੇ। ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਸਵੇਰ ਦੇ 9:12 ਘੜੀਆਂ ਦੇ ਉੱਤੇ ਜਿਹੜੇ ਦਿਖ ਰਹੇ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਅੱਗੇ ਜਾ ਕੇ ਜ਼ਰੂਰ ਤੁਹਾਡੇ ਸੁਨੇਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ, ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਕਰਾਂਗੇ ਤੇ 18 ਜੂਨ ਦਾ ਅੱਜ ਦਾ ਵਿਚਾਰ ਹੈ ਕਿ ਸੜਕ ਹਾਦਸਿਆਂ ਦੇ ਵਿੱਚ ਜਾਨੀ ਨੁਕਸਾਨ ਜਾਂ ਰੋਡ ਹਿਪਨੋਸਿਸ ਅਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਕਰਨ ਕਰਕੇ ਹੁੰਦੇ ਨੇ। ਇਨ੍ਹਾਂ ਦਾ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦੇ ਫਲ ਦੇ ਨਾਲ ਕੋਈ ਵੀ ਸੰਬੰਧ ਜਿਹੜਾ ਨਹੀਂ ਹੁੰਦਾ ਹੈ। ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਜਾਂ ਕੁਝ ਕਾਰਨ ਜਿਹੜੇ ਨੇ ਗਲਤੀਆਂ ਦੇ ਨਾਲ ਬਣਦੇ ਐ। ਅੱਜ ਦੇ ਦਿਹਾੜੇ ਦੇ ਵਿੱਚ 18 ਜੂਨ 1576 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫੌਜਾਂ ਦੇ ਵਿੱਚ ਹਲਦੀ ਘਾਟ ਜਿਹੜਾ ਹੈ ਮੈਦਾਨ ਵਿਖੇ ਲੜਾਈ ਸ਼ੁਰੂ ਹੁੰਦੀ ਹੈ ਤੇ 1812 ਦੇ ਵਿੱਚ ਅਮਰੀਕਾ ਇੰਗਲੈਂਡ ਦੇ ਵਿੱਚ ਯੁੱਧ ਜਿਹੜਾ ਸ਼ੁਰੂ ਹੁੰਦਾ ਹੈ। 1815 ਦੇ ਵਿੱਚ ਵਾਟਰਲੂ ਜੰਗ ਦੇ ਵਿੱਚ ਨੈਪੋਲੀਅਨ ਦੀ ਜਿਹੜੀ ਹਾਰ ਹੋਈ। 1858 ਦੇ ਵਿੱਚ ਪਹਿਲੀ ਆਜ਼ਾਦੀ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਸੈਨਾਵਾਂ ਦੇ ਨਾਲ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹੜੀ ਹੈ ਕਿਹਾ ਜਾਂਦਾ ਉਹਨਾਂ ਦਾ ਨਾਮ ਹੈ ਝਾਂਸੀ ਦੀ ਰਾਣੀ ਦੀ ਲੜਾਈ ਜਿਹੜੀ ਸੀ ਸਮੇਂ ਮੌਤ ਹੁੰਦੀ ਹੈ। 1916 ਦੇ ਵਿੱਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਲੁਧਿਆਣਾ, ਅਰੂੜ ਸਿੰਘ ਤਲਵੰਡੀ ਦੋਸਾਂਝ ਜਿਹੜੇ ਤੇ ਅੰਮ੍ਰਿਤਸਰ ਤੇ ਰੰਗਾ ਸਿੰਘ ਉਰਫ ਰੋਡਾ ਸਿੰਘ ਖੁਰਦਪੁਰ ਜੋ ਆਦਮਪੁਰ ਦੇ ਨਾਲ ਜਿਹੜਾ ਨਹਿਰੋ ਪਾਰ ਜਿਹੜਾ ਪਿੰਡ ਹੈ ਛੋਟਾ ਜਿਹਾ ਪਰ ਇਸ ਛੋਟੇ ਜਿਹੇ ਪਿੰਡ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਨੇ ਮੱਲਾਂ ਮਾਰੀਆਂ ਨੇ ਤੇ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਹੁੰਦੀ ਹੈ। 1916 ਦੇ ਵਿੱਚ ਦੂਜੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਅਰੂੜ ਸਿੰਘ ਤਲਵੰਡੀ ਪੰਘੇਰੀ ਮੋਗਾ ਨੂੰ ਵੀ ਜਿਹੜਾ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 1936 ਦੇ ਵਿੱਚ ਰੂਸੀ ਲੇਖਕ ਤੇ ਮੈਕਸਿਮ ਗੋਰਕੀ ਦਾ ਜਿਹੜਾ ਸੀ ਦੇਹਾਂਤ ਹੁੰਦਾ। 1940 ਦੇ ਵਿੱਚ ਨੇਤਾ ਸੁਭਾਸ਼ ਚੰਦਰ ਬੋਸ ਦੇ ਵੱਲੋਂ ਫਾਰਵਰਡ ਬਲਾਕ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। 2009 ਦੇ ਵਿੱਚ ਨਾਸਾ ਨੇ ਚੰਦਰਮਾ ਦੇ ਉੱਤੇ ਪਾਣੀ ਦੀ ਖੋਜ ਕਰ ਲਈ ਤੇ ਟੋਹੀ ਯਾਨ ਜਿਹੜਾ ਭੇਜਿਆ। 2011 ਦੇ ਵਿੱਚ ਪੰਜਾਬੀ ਜਾਗਰਣ ਅਖਬਾਰ ਛਪਣਾ ਜਿਹੜਾ ਸ਼ੁਰੂ ਹੁੰਦਾ ਹੈ। ਤੇ ਲੋ ਦੋਸਤੋ, ਗੱਲਬਾਤ ਕਰਦਿਆਂ ਸਭ ਤੋਂ ਪਹਿਲਾਂ ਐਕਸੀਡੈਂਟ ਜਾਂ ਉਹਨਾਂ ਦੀ ਗੱਲਬਾਤ ਆਈ ਹੈ। ਰੋਡ ਹਿਪਨੋਸਿਸ ਕੀ ਹੁੰਦਾ ਹੈ? ਰੋਡ ਹਿਪਨੋਸਿਸ ਇੱਕ ਸਰੀਰਕ ਸਥਿਤੀ ਹੈ ਜਿਸ ਦੇ ਬਾਰੇ ਜ਼ਿਆਦਾਤਰ ਡਰਾਈਵਰ ਅਣਜਾਣ ਨੇ। ਰੋਡ ਹਿਪਨੋਸਿਸ ਸੜਕ ਦੇ ਉੱਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਹ ਸੌਂ ਜਾਂਦਾ ਹੈ। ਇੱਕ ਵਾਰੀ ਮੇਰੇ ਨਾਲ ਵੀ ਇੱਥੇ ਵਾਪਰਿਆ ਇਸ ਤਰ੍ਹਾਂ ਦਾ, ਮਸੀਂ ਬਚੇ, ਬਚਾਅ ਹੋ ਗਿਆ। ਨਾਲ ਸਵਾਰੀ ਜਿਹੜੀ ਜਾਣੀ ਕਿ ਸਾਡੀ ਵਾਈਫ ਬੈਠੀ ਸੀ ਮੇਰੀ, ਤਾਂ ਉਹਨੇ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੋਹਰਿਓਂ ਆਵੇ ਟਰੱਕ
ਤੇ ਰੋਡ ਬਾਕੀ ਖਾਲੀ ਸੀ ਤੇ ਐਨ ਪੂਰਾ ਆਪਣੀ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਚਲੇ ਗਿਆ ਤੇ ਜਦੋਂ ਟਰੱਕ ਨੇ ਹੋਰਨ ਮਾਰਿਆ ਤੇ ਵਾਈਫ ਨੇ ਵੀ ਮੈਨੂੰ ਹਲੂਣਾ ਦਿੱਤਾ ਤਾਂ ਫਿਰ ਜਾ ਕੇ ਅੱਖਾਂ ਖੁੱਲੀਆਂ ਤੇ ਆਪਣੀ ਸਾਈਡ ਨੂੰ ਜਿਹੜਾ ਘੁਮਾਇਆ ਤੇ ਬਚਾਅ ਹੋਇਆ। ਉਦੋਂ ਸ਼ੁਰੂ ਸ਼ੁਰੂ ਦੀ ਗੱਲ ਆ, ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਹਾਂ ਤੇ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਇਹ ਹਿਪਨੋਸਿਸ, ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਸ ਨੂੰ ਰਿਕਾਰਡ ਅਤੇ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ, ਉਹ ਸਿਗਨਲ ਨਹੀਂ ਪਹੁੰਚਦਾ ਉੱਥੇ ਤੱਕ ਕਿਉਂਕਿ ਸੁੰਨ ਹੋ ਜਾਂਦਾ ਬ੍ਰੇਨ। ਰੋਡ ਨੀਂਦਰ ਨਾ ਆਈ ਹੋਵੇ ਜਾਂ ਕੰਮ ਕਾਜ ਵੱਧ ਕੀਤਾ ਹੋਵੇ, ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਜਾਂਦਾ, ਜਾਂ ਕਾਰ ਦਾ ਜਿਹੜਾ ਗਰਮ ਹੀਟ ਹੈ ਨਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦਾ ਹੈ ਜਦੋਂ ਫਰੈਸ਼ ਏਅਰ ਤੁਹਾਡੇ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦੀ ਹੈ। ਤੇ ਕਦੇ ਕਦੇ ਵਿੱਚ ਵਿੱਚ ਜਦੋਂ ਲੰਬੇ ਸਫ਼ਰ ਤੇ ਜਾਂਦੇ ਹੋ ਤਾਂ ਵਿੱਚ ਵਿੱਚ ਜਿਹੜਾ ਬਾਹਰ ਨਿਕਲ ਕੇ ਮਾੜਾ ਮੋਟਾ ਘੁੰਮ ਲੈਣਾ ਚਾਹੀਦਾ ਹੈ ਜਾਂ ਗੱਡੀ ਦੇ ਜਿਹੜੇ ਨੇ ਸ਼ੀਸ਼ੇ ਥੋੜੇ ਜਿਹੇ ਡਾਊਨ ਕਰਕੇ ਵਿੱਚ 2-4 ਮਿੰਟ ਦੇ ਲਈ ਖੋਲ੍ਹ ਲੈਣੇ ਚਾਹੀਦੇ ਨੇ ਤੇ ਉਹਦੇ ਨਾਲ ਫਰੈਸ਼ ਏਅਰ ਜਿਹੜੀ ਹੈ ਫਿਰ ਅੰਦਰ ਆ ਜਾਂਦੀ ਹੈ, ਨਹੀਂ ਤਾਂ ਹੀਟਿੰਗ ਜਾਂ ਏਸੀ ਦੀ ਜਿਹੜੀ ਹੈ ਉਹ ਸਾਰੀ ਜੋ ਹਵਾ ਹੈ ਉਹ ਤੁਹਾਨੂੰ ਜਿਹੜਾ ਮਦਹੋਸ਼ ਵੀ ਕਰਦੀ ਹੈ। ਦੂਸਰੇ ਪਾਸੇ ਰੋਡ ਹਿਪਨੋਸਿਸ ਤੁਹਾਡੇ ਸਾਹਮਣੇ ਪਾਰਕ ਕੀਤੇ ਵਾਹਨ ਜਾਂ ਟਰੱਕ ਦੇ ਪਿਛਲੇ ਪਾਸੇ ਦੇ ਕ੍ਰੈਸ਼ਾਂ ਦਾ ਨੰਬਰ ਇੱਕ ਕਾਰਨ ਬਣਦਾ ਹੈ। ਰੋਡ ਹਿਪਨੋਸਿਸ ਵਾਲੇ ਜਿਹੜੇ ਨੇ ਡਰਾਈਵਰ ਨੂੰ ਜਿਹੜਾ ਟੱਕਰ ਦੇ ਪਲ ਦੇ ਤੱਕ ਜਿਹੜਾ ਪਿਛਲੇ 15 ਮਿੰਟਾਂ ਦੇ ਵਿੱਚੋਂ ਕੁਝ ਵੀ ਯਾਦ ਨਹੀਂ ਰਹਿੰਦਾ, ਉਹ ਇਹ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿ ਹੋਇਆ ਕੀ ਹੈ ਜਾਂ ਉਹ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਤੇ ਜਾ ਰਿਹਾ ਜਾਂ ਉਸਦੇ ਸਾਹਮਣੇ ਕਾਰ ਦੀ ਸਪੀਡ ਆਮ ਤੌਰ ਦੇ ਉੱਤੇ ਟੱਕਰ ਜਿਹੜੀ 140 ਕਿਲੋਮੀਟਰ ਤੋਂ ਉੱਪਰ ਹੁੰਦੀ ਹੈ। ਰੋਡ ਹਿਪਨੋਸਿਸ ਤੋਂ ਆਪਣਾ ਆਪ ਨੂੰ ਜਿਹੜਾ ਬਚਾਉਣ ਦੇ ਲਈ ਹਰ 2.5 ਘੰਟਿਆਂ ਬਾਅਦ ਰੁਕਣਾ, ਸੈਰ ਕਰਨਾ, ਚਾਹ ਜਾਂ ਕੌਫੀ ਪੀਣਾ ਜ਼ਰੂਰੀ ਹੈ। ਗੱਡੀ ਚਲਾਉਂਦੇ ਸਮੇਂ ਕੁਝ ਜਿਹੜੇ ਸਥਾਨਾਂ ਦੇ ਉੱਤੇ ਤੇ ਵਾਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਯਾਦ ਰੱਖਣਾ ਮਹੱਤਵਪੂਰਨ ਗੱਲ ਹੈ। ਜੇਕਰ ਤੁਹਾਨੂੰ ਪਿਛਲੇ 15 ਮਿੰਟਾਂ ਤੋਂ ਕੁਝ ਵੀ ਯਾਦ ਨਹੀਂ, ਆਪਣੇ ਆਪ ਦੇ ਵਿੱਚ ਗੁੰਮ ਹੋ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਤੇ ਯਾਤਰੀਆਂ ਨੂੰ ਮੌਤ ਦੇ ਵੱਲ ਧੱਕ ਰਹੇ ਹੋ। ਰੋਡ ਹਿਪਨੋਸਿਸ ਅਕਸਰ ਰਾਤ ਨੂੰ ਹੁੰਦਾ ਹੈ ਤੇ ਜੇਕਰ ਯਾਤਰੀ ਵੀ ਸੌਂ ਰਹੇ ਹੋਣ ਤਾਂ ਸਥਿਤੀ ਬਹੁਤ ਗੰਭੀਰ ਹੁੰਦੀ ਹੈ। ਡਰਾਈਵਰ ਨੂੰ ਹਰ 2.5 ਘੰਟੇ ਬਾਅਦ ਰੁਕਣਾ, ਆਰਾਮ ਕਰਨਾ, 5-6 ਮਿੰਟ ਸੈਰ ਕਰਨਾ ਚਾਹੀਦਾ ਹੈ ਤੇ ਆਪਣਾ ਦਿਮਾਗ ਖੁੱਲ੍ਹਾ ਰੱਖਣਾ ਚਾਹੀਦਾ ਹੈ ਤੇ ਅੱਖਾਂ ਖੁੱਲੀਆਂ ਹੋਣ ਪਰ ਦਿਮਾਗ ਬੰਦ ਹੋਵੇ ਤਾਂ ਹਾਦਸਾ ਅਟਲ ਹੈ। ਕਿਉਂਕਿ ਦੇਖੋ ਦਿੱਲੀ ਨੂੰ ਜਾਣ ਵਾਲੇ ਜਿਹੜੇ ਨੇ ਹਰ ਤਕਰੀਬਨ 2-2.5 ਘੰਟੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਕਿਸੇ ਦੀ ਕੋਈ ਅੱਖ ਲੱਗ ਜਾਂਦੀ ਹੈ ਜਾਂ ਕਿੱਦਾਂ, ਉਹ ਸਾਰਾ ਕਾਰਨ ਜਿਹੜੇ ਨੇ ਇਸ ਦੇ ਕਾਰਨ ਹੀ ਬਣਦੇ ਆ ਕਿਉਂਕਿ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਤੁਸੀਂ ਫੀਲ ਕਰਦੇ ਹੋ ਸੌਣ ਦੇ ਲਈ ਪਰ ਦਿਮਾਗ ਸੋ ਜਾਂਦਾ ਹੈ, ਅੱਖਾਂ ਖੁੱਲੀਆਂ ਰਹਿੰਦੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਸਕਦੇ ਆ ਤੇ ਪੂਰੀ ਜਿਹੜੀ ਸਾਵਧਾਨੀ ਦੇ ਨਾਲ ਵਿੱਚ ਰੁਕ ਲੈਣਾ ਚਾਹੀਦਾ। 5-10 ਮਿੰਟ ਲੇਟ ਹੋ ਜਾਂਗੇ ਘਰੋਂ ਪਹਿਲਾਂ ਤੁਰ ਪੈਣਾ ਚਾਹੀਦਾ ਤੇ ਵਿੱਚ ਸਟੇ ਜ਼ਰੂਰ ਲੈਣੀ ਚਾਹੀਦੀ ਹੈ। ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਗੱਲ ਹੋਈ ਹੈ ਤਾਂ ਉਹਨਾਂ ਦਾ ਜ਼ਿਕਰ ਕਰਕੇ ਫਿਰ ਅੱਜ ਦੀਆਂ ਦੇਸ਼ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। 1911-1835 ਦਾ ਸਮਾਂ, ਕਾਂਛੀ ਵਿਖੇ ਮੋਰੋਪਥ ਤਾਂਬੇ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ। ਬਚਪਨ ਦੇ ਵਿੱਚ ਲਕਸ਼ਮੀ ਬਾਈ ਨੂੰ ਮਨੂ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਸੀ, ਉਹ 4 ਸਾਲ ਦੀ ਸੀ। ਇਸਦੀ ਮਾਂ ਜਿਹੜੀ ਸੀ ਭਗਾਰਥੀ ਬਾਈ ਦਾ ਦੇਹਾਂਤ ਹੋ ਗਿਆ ਤੇ ਇਸਦਾ ਵਿਆਹ ਜਿਹੜਾ ਸੀ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਦੇ ਨਾਲ ਹੋ ਜਾਂਦਾ ਹੈ। ਇਸਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਇਸਨੇ ਲੜਕੇ ਆਨੰਦ ਰਾਵ ਨੂੰ ਜਿਹੜਾ ਗੋਦ ਲੈ ਕੇ ਉਸਦਾ ਨਾਮ ਵੀ ਜਿਹੜਾ ਸੀ ਦਮੋਦਰ ਰੱਖ ਦਿੱਤਾ। 1853 ਦੇ ਵਿੱਚ ਇਸਦੇ ਜਿਹੜੇ ਪਤੀ ਦੀ ਮੌਤ ਹੋ ਗਈ ਤੇ ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਗੋਦ ਲਏ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰ ਅਧਿਕਾਰੀ ਜਿਹੜਾ ਮੰਨਣ ਤੋਂ ਨਾ ਕਰ ਦਿੱਤੀ ਸੀ ਵੀ ਉਹ ਤੇਰਾ ਆਪਣਾ ਪੁੱਤ ਨਹੀਂ ਹੈ। 60,000 ਰੁਪਏ ਤੇ ਸਾਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਗਿਆ ਜੋ ਉਹਨੇ ਠੁਕਰਾ ਦਿੱਤਾ ਤੇ ਰਾਣੀ ਨੇ ਬਹਾਦਰੀ ਦੇ ਨਾਲ 1857 ਦੇ ਵਿੱਚ ਗੁਆਂਢੀ ਰਾਜਾਂ ਔਰਛਾ ਤੇ ਦਤਿਆ ਦੇ ਵੱਲ ਕੀਤੇ ਹਮਲੇ ਨੂੰ ਪਛਾੜ ਦਿੱਤਾ ਤੇ ਫਿਰ ਉਸਨੇ ਫੌਜ ਦੇ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕੀਤਾ। ਅਸਲ ਦੇ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀਆਂ ਦੀਆਂ ਨੀਤੀਆਂ ਦੇ ਉੱਤੇ ਰਾਜ ਪ੍ਰਬੰਧ ਦੇ ਉੱਤੇ ਢੰਗ ਜਾਂ ਰਾਜ ਕਰਨ ਦੀਆਂ ਤਰੀਕਿਆਂ ਦੇ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ 10 ਮਈ 1857 ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਜਾਂਦੀ ਹੈ। ਉੱਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ ਬਾਂਦਾ ਦਾ ਜਿਹੜਾ ਸੀ ਨਵਾਬ ਰਾਓ
ਸਾਹਿਬ ਤੇ ਤਾਂਤੀਆ ਟੋਪੋ ਸਨ ਉਸ ਸਮਿਆਂ ਦੇ ਤੇ ਅੰਗਰੇਜ਼ਾਂ ਦੇ ਨਾਲ ਹੋਈ ਜੰਗ ਬੜੀ ਹੀ ਜਿਹੜਾ ਲੜੀ ਗਈ ਜਿਸਦੇ ਵਿੱਚ ਬਹਾਦਰੀ ਦੇ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18 ਜੂਨ ਅੱਜ ਦੇ ਦਿਨ ਦੇ ਉੱਤੇ 1858 ਨੂੰ ਸਦਾ ਦੇ ਲਈ ਅਮਰ ਹੋ ਜਾਂਦੀ ਹੈ। ਬੁਦੇਲੋ ਹਰਬੋਲੇ ਕੇ ਮੂੰਹ ਮੈਂ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ, ਵੋ ਤੋ ਝਾਂਸੀ ਕੀ ਰਾਣੀ ਸੀ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਵਿਸ਼ੇਸ਼ ਗੱਲਾਂ। ਤੇ ਅਗਲੀਆਂ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜ਼ਿਕਰ ਕਰਕੇ ਫਿਰ ਵਿਸਤਾਰ ਦੇ ਵਿੱਚ ਉਹਦੇ ਬਾਰੇ ਆਖਰ ਦੇ ਵਿੱਚ ਗੱਲ ਕਰਾਂਗੇ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਵੀ ਯਾਦ ਕਰਾਂਗੇ ਤੇ ਉਹਨਾਂ ਦੇ ਕੀਤੇ ਹੋਏ ਕਰ ਕਮਾਲਾਂ ਨੂੰ ਵੀ ਯਾਦ ਕਰਾਂਗੇ। ਤੇ ਤੇਰਾ ਕੀ ਆ ਮਿੱਠਾ ਲਾਗੇ, ਭਾਣਾ ਮੰਨਣ ਦੇ ਵਿੱਚ ਰਹਿਣਾ,

ਤਾਂ ਦੂਜੇ ਪਾਸੇ ਇਨਸਾਨੀਅਤ ਤੇ ਨੈਤਿਕਤਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਵਿਚ ਪਿੱਛੇ ਜਾ ਰਹੇ ਨੇ। ਕੈਨੇਡਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਪੰਜਾਬ ਦੇ ਵਿਚ ਕਿਸਾਨ ਇਨਸਾਫ਼ ਦੇ ਲਈ ਸੰਘਰਸ਼ ਕਰ ਰਹੇ ਹੈ। ਸਦੀਆਂ ਪੁਰਾਣੇ ਰੁੱਖ ਵਿਕਾਸ ਦੇ ਨਾਂ ਦੇ ਉੱਤੇ ਕੱਟ ਵੱਢ ਦਿੱਤੇ ਗਏ। ਪੰਜਾਬ ਦੇ ਬਾਰੇ ਰਿਪੋਰਟ ਆਈ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜੰਗ ਅਤੇ ਅਮਨ ਦੇ ਵਿਚਕਾਰ ਨਵੇਂ ਸਮਝੌਤੇ ਲਿਖ ਰਹੀਆਂ ਨੇ ਤੇ ਸਵਾਲ ਇਹ ਵੀ ਹੈ ਕਿ ਅਸੀਂ ਸਿਰਫ਼ ਤਰੱਕੀ ਦੇ ਅੰਕੜੇ ਗਿਣ ਰਹੇ ਹਾਂ ਜਾਂ ਇੱਕ ਬਿਹਤਰ ਹੈ ਸਮਾਜ ਵੀ ਜਿਹੜਾ ਬਣਾ ਰਹੇ ਹਾਂ। ਦੂਜੇ ਪਾਸੇ ਦੁਨੀਆਂ ਦੇ ਆਸਟ੍ਰੇਲੀਆ ਤੇ ਕੈਨੇਡਾ ਦੀਆਂ ਆਬਾਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਆਬਾਦੀ ਵੱਧ ਰਹੀ ਹੈ, ਪਾਪੂਲੇਸ਼ਨ ਦਾ ਜ਼ੋਰ ਤੇ ਬਾਹਰੋਂ ਆਏ ਬਸ਼ਿੰਦੇ ਜਿਹੜੇ ਨੇ ਇਨ੍ਹਾਂ ਮੁਲਕਾਂ 'ਚ ਵਿਵਾਸ ਕਰ ਰਹੇ ਨੇ ਵੱਡਾ ਜਿਹੜਾ ਕਾਰਨ ਬਣੇ ਹੋਏ ਨੇ। ਅਮੀਰਾਂ ਦਾ ਤੇ ਆਪਣੇ ਦੇਸ਼ ਛੱਡਣ ਦਾ ਜਿਹੜਾ ਮੁੱਦਾ ਹੈ ਕਿਉਂਕਿ ਕਿਤੇ ਵੀ ਮਹਿਫੂਜ਼ ਨਹੀਂ ਰਿਹਾ, ਚਾਹੇ ਅਮੀਰ ਹੋ ਗਿਆ ਬੰਦਾ ਪਰ ਸਿਕਿਉਰਿਟੀ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਸੁੱਖ ਦੀ ਜ਼ਿੰਦਗੀ ਕਿਤੇ ਵੀ ਦੁਨੀਆਂ ਦੇ ਵਿੱਚ ਕੱਟਣ ਦੇ ਲਈ ਜਿਹੜਾ ਮੁਹਤਾਜ ਹੋ ਗਿਆ ਕਿੱਥੇ ਕੱਟਿਆ ਜਾਵੇ, ਜਿੱਥੇ ਸੇਫ ਜ਼ੋਨ ਹੈ ਉੱਥੇ ਰਿਹਾ ਜਾਵੇ। ਨੌਜਵਾਨਾਂ ਦਾ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਪ੍ਰਵਾਸ ਕਰਨਾ ਇੱਕ ਕੁਐਸਚਨ ਮਾਰਕ ਲੱਗਿਆ ਹੈ ਜਦੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਲੱਗੀਆਂ ਨੇ। ਤੇ ਅੱਜ ਲੋਕ ਜਿਹੜੇ ਨੇ ਸਿਰਫ ਰੋਜ਼ੀ ਰੋਟੀ ਨਹੀਂ, ਸੁਰੱਖਿਆ ਸਨਮਾਨ ਦੇ ਲਈ ਮਾਣ ਦੇ ਲਈ ਭਰੋਸੇ ਦੀ ਭਾਲ ਦੇ ਵਿੱਚ ਨੇ। ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਸਬਰ ਤੇ ਨਿਆਂ ਦੀ ਜਿਹੜੀ ਕੀਮਤ ਹੈ ਹਰ ਯੁੱਗ ਦੇ ਵਿੱਚ ਦੇਣੀ ਪੈਂਦੀ ਹੈ, ਉਹ ਅੱਜ ਹੋਵੇ ਤੇ ਚਾਹੇ ਕੱਲ ਹੋਵੇ। ਇਨ੍ਹਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਦੁਨੀਆਂ ਦੇ ਹਾਲ ਦੀ ਵੀ ਜਾਣਨ ਦੀ ਕੋਸ਼ਿਸ਼ ਰਹੇਗੀ। ਅੱਜ ਦੀ ਚਰਚਾ ਦਾ ਸਵਾਲ ਤੁਹਾਡੇ ਲਈ ਵੀ ਹੋਵੇਗਾ ਕਿ ਅਸੀਂ ਅਜਿਹੀ ਦੁਨੀਆਂ ਆਪਣੇ ਬੱਚਿਆਂ ਦੇ ਲਈ ਛੱਡ ਰਹੇ ਹਾਂ ਜਿਸ ਦੇ ਉੱਤੇ ਉਹ ਮਾਣ ਕਰ ਸਕਣ ਜਾਂ ਸਾਡੇ ਉੱਤੇ ਸਵਾਲ ਕਰ ਸਕਣ। ਲਓ ਦੋਸਤੋ, ਫਿਰ ਕਰਦੇ ਹਾਂ ਸਭ ਤੋਂ ਪਹਿਲਾਂ ਆਗਾਜ਼ ਫੀਫਾ ਫੁੱਟਬਾਲ ਦੇ ਨਾਲ। 2026 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਰੋਮਾਂਚਕ ਜਿਹੜੇ ਮੋੜ ਦੇ ਵਿੱਚ ਆ ਰਹੇ ਨੇ, ਜਿਵੇਂ ਕਿ ਕੱਲ ਵੀ ਮੈਚ ਹੋਏ ਆ। 17 ਜੂਨ ਦੇ ਵਿੱਚ 2026 ਨੂੰ ਖੇਡੇ ਗਏ ਮੈਚਾਂ ਚ ਕਈ ਵੱਡੇ ਉਲਟਫੇਰ ਤੇ ਜ਼ਬਰਦਸਤ ਗੋਲ ਦੇਖਣ ਨੂੰ ਮਿਲੇ ਆ। ਇਸ ਦਿਨ ਦਾ ਸਭ ਤੋਂ ਚਰਚਿਤ ਮੁਕਾਬਲਾ ਇੰਗਲੈਂਡ ਤੇ ਕੁਰੇਸ਼ੀਆ ਵਿਚਕਾਰ ਜਿਹੜਾ ਡਲਾਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ, ਜਿਹਦੇ ਵਿੱਚ ਇੰਗਲੈਂਡ ਨੇ ਇੱਕ ਰੋਮਾਂਚਕ ਤੇ ਹਾਈ ਸਕੋਰਿੰਗ ਮੈਚ ਦੇ ਵਿੱਚ ਕੁਰੇਸ਼ੀਆ ਨੂੰ ਜਿਹੜਾ 4-2 ਦੇ ਨਾਲ ਮਾਤ ਦਿੱਤੀ। ਇੰਗਲੈਂਡ ਦੇ ਵੱਲੋਂ ਸਟਾਰ ਫਾਰਵਰਡ ਹੈਰੀ ਕੇਨ ਨੇ 2 ਸ਼ਾਨਦਾਰ ਗੋਲ ਕੀਤੇ, ਜਦਕਿ ਯੁੱਡ ਬਲਿੰਗਹਮ ਅਤੇ ਮਾਰਕਸ ਰੈਸ਼ਫੋਰਡ ਨੇ 1-1 ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ ਹੈ। ਦੂਜੇ ਪਾਸੇ ਪੁਰਤਗਾਲ ਅਤੇ DR ਕਾਂਗੋ ਵਿਚਕਾਰ ਖੇਡਿਆ ਗਿਆ ਇੱਕ ਹੋਰ ਅਹਿਮ ਮੁਕਾਬਲਾ 1-1 ਦੀ ਬਰਾਬਰੀ ਦੇ ਉੱਤੇ ਖਤਮ ਹੋਇਆ, ਜਿਸ ਦੇ ਕਾਰਨ ਦੋਵਾਂ ਟੀਮਾਂ ਨੂੰ ਅੰਕ ਜਿਹੜਾ ਵੰਡਣੇ ਪੈ ਗਏ। ਇਸ ਦਿਨ ਦੇ ਹੋਰ ਮੁਕਾਬਲਿਆਂ ਦੇ ਵਿੱਚ ਵੀ ਟੀਮਾਂ ਨੇ ਆਪਣੇ ਤਾਕਤ ਦਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗਰੁੱਪ ਜੇ ਦੇ ਇੱਕ ਅਹਿਮ ਮੈਚ ਵਿੱਚ ਅਰਜਨਟਾਈਨਾ ਨੇ ਅਲਜੀਰੀਆ ਨੂੰ ਜਿਹੜਾ ਸੀ 1-1 ਮੁਕਾਬਲੇ ਦੇ ਵਿੱਚ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦੇ ਵਿੱਚ ਆਪਣੀ ਦਾਅਵੇਦਾਰੀ ਜਿਹੜੀ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਨਾਰਵੇ ਨੇ ਜਿਹੜਾ ਸੀ ਇਰਾਕ ਦੇ ਵਿਰੁੱਧ ਹਮਲਾਵਰ ਖੇਡ ਜਿਹੜੀ ਹੈ ਦਿਖਾਉਂਦੇ ਹੋਏ 4-1 ਦੀ ਵੱਡੀ ਜਿੱਤ ਦਰਜ ਕੀਤੀ ਤੇ ਆਸਟ੍ਰੇਲੀਆ ਨੇ ਜਾਰਡਨ ਨੂੰ 3-1 ਦੇ ਨਾਲ ਹਰਾ ਕੇ ਮਹੱਤਵਪੂਰਨ 3 ਅੰਕ ਜਿਹੜੇ ਹਾਸਲ ਕਰ ਲਏ, ਆਪਣੀ ਝੋਲੀ ਚ ਪਾਏ ਨੇ। ਅੱਜ ਦੇ ਮੈਚਾਂ ਦਾ ਵੇਰਵਾ ਜਿਹੜਾ ਹੈ, ਜਿਸ ਦੇ ਵਿੱਚ ਕਹੀਏ ਤਾਂ ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿੱਚ, ਇਸ ਸਖ਼ਤ ਮੁਕਾਬਲੇ ਦੇ ਵਿੱਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਹੈ ਤੇ ਕੋਲੰਬੀਆ ਬਨਾਮ ਉਜ਼ਬੇਕਿਸਤਾਨ ਗਰੁੱਪ ਕੇ ਦੇ ਵਿੱਚ, ਕੋਲੰਬੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਜਿਹੜੇ ਸ਼ਿਰਕਤ ਦਿੱਤੀ ਹੈ। ਤੇ ਅੱਜ ਜਿਹੜੇ ਮੈਚ ਹੋਣੇ ਬਾਕੀ ਪਏ ਨੇ, 2 ਮੈਚਾਂ ਦੀ ਗੱਲ ਕਰਦਿਆਂ, ਗਰੁੱਪ ਏ ਦਾ ਮੈਚ ਹੈ ਚੈੱਕ ਗਣਰਾਜ ਬਨਾਮ ਦੱਖਣੀ ਅਫਰੀਕਾ ਦਾ, ਸ਼ਾਮ 7 ਵਜੇ ਅੱਜ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਸਮੇਂ ਦੇ ਮੁਤਾਬਕ ਤੇ ਹੁਣ ਆਏ ਹੋਰ ਘੰਟੇ ਤਾਈਂ। ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿੱਚ ਖੇਡਿਆ ਜਾਣਾ ਇਹ ਤੇ ਦੂਸਰਾ ਮੈਚ ਗਰੁੱਪ ਬੀ ਦਾ ਜੋ ਰਾਤ 10 ਵਜੇ ਚੱਲਣਾ ਫਿਨਲੈਂਡ ਦੇ ਮੁਤਾਬਕ, ਉਹ ਸਵਿਟਜ਼ਰਲੈਂਡ ਬਨਾਮ ਬੋਸਨੀਆ, ਸਵਿਟਜ਼ਰਲੈਂਡ ਤੇ ਬੋਸਨੀਆ ਦੋਹੇ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਨੇ ਤੇ ਇਹ ਜਿਹੜਾ ਉਥੇ ਖੇਡਿਆ ਜਾਣਾ ਆਪਣਾ ਲਾਸ ਏਂਜਲਸ ਸਟੇਟ ਕੈਲੀਫੋਰਨੀਆ ਦੇ ਵਿੱਚ ਰਾਤ 10 ਵਜੇ ਫਿਨਲੈਂਡ ਦੇ ਮੁਤਾਬਕ। ਆਪਣੇ ਮੁਲਕ ਦਾ ਜ਼ਰੂਰ ਸਮਾਂ ਤੇ ਸਥਿਤੀ ਮਿਲਾ ਲਿਓ ਦੋਸਤੋ। ਤੇ ਲੋ ਹੁਣ ਗੱਲ ਕਰਦੇ ਹਾਂ ਜੋ ਫੀਫਾ ਦੀ ਇੱਕ ਖਬਰ ਬੜੀ ਹੈ ਦਿਲਚਸਪੀ ਵਾਲੀ ਹੈ। ਆਨਲਾਈਨ ਨਸਲਵਾਦ ਦੇ ਨਿਸ਼ਾਨੇ ਦੇ ਉੱਤੇ ਕੈਨੇਡਾ ਦੀ ਫੁੱਟਬਾਲ ਟੀਮ ਆਈ ਹੈ। ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀ

0: ਨੇ ਸੋਸ਼ਲ ਮੀਡੀਆ ਕੰਪਨੀਆਂ ਅਤੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਸਲਵਾਦ, ਨਫ਼ਰਤੀ ਭਾਸ਼ਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਖਿਡਾਰੀਆਂ ਦਾ ਕਹਿਣਾ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉਤੇ ਲਗਾਤਾਰ ਨਸਲੀ ਟਿੱਪਣੀਆਂ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦੈ। 2026 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਕੈਨੇਡਾ ਦੇ ਕਈ ਖਿਡਾਰੀਆਂ ਦੇ ਮੁਤਾਬਕ ਮੈਚਾਂ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉਤੇ ਨਫ਼ਰਤੀ ਸੁਨੇਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ, ਸਖ਼ਤ ਟੈਕਲ ਜਾਂ ਵਿਰੋਧੀ ਖਿਡਾਰੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਆਉਂਦੇ ਨੇ। ਡਿਫੈਂਡਰ ਮੋਇਜ਼ ਬੌਮਬੀਟੋ ਨੇ ਦਸਿਆ ਕਿ 2024 ਕੋਪਾ ਅਮੈਰੀਕਾ ਦੌਰਾਨ ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਖਿਲਾਫ਼ ਕੀਤੀ ਗਈ ਇਕ ਸਖ਼ਤ ਟੈਕਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ, ਜਿਨ੍ਹਾਂ ਦੇ ਵਿਚ ਇਸ ਤਜ਼ਰਬੇ ਨੇ ਉਨ੍ਹਾਂ ਨੂੰ ਇਸ ਅਹਿਸਾਸ ਕਰਵਾ ਦਿੱਤਾ ਕਿ ਆਧੁਨਿਕ ਸਮਾਜ ਦੇ ਵਿਚ ਵੀ ਨਸਲਵਾਦ ਡੂੰਘੀਆਂ ਜੜ੍ਹਾਂ ਰੱਖਦਾ ਹੈ। ਬੌਮਬੀਟੋ ਦੀ ਮਾਰਕੀਟਿੰਗ ਏਜੰਟ ਨਾਦੀਆ ਅਲੀ ਅਨੁਸਾਰ ਮੈਚ ਤੋਂ ਬਾਅਦ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਮੈਟਾ ਦੇ ਕੋਲ ਗਈ ਸੀ, ਪਰ ਕਥਿਤ ਤੌਰ ਦੇ ਉਤੇ ਕੰਪਨੀ ਨੇ ਜਵਾਬ ਦਿੱਤਾ ਕਿ ਇਹ ਸਮੱਗਰੀ ਉਸਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਦੂਜੇ ਪਾਸੇ ਮੈਟਾ ਨੇ ਕਿਹਾ ਕਿ ਉਸ ਦੇ ਪਲੇਟਫਾਰਮ ਦੇ ਉਤੇ ਨਸਲੀ ਦੁਰਵਿਹਾਰ ਦੇ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਨੂੰ ਰੋਕਣ ਦੇ ਲਈ ਵੱਖ ਵੱਖ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਨੇ। ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਬੌਮਬੀਟੋ ਨਾਲ ਹੋਏ ਸਲੂਕ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਖਿਡਾਰੀ ਨਾ ਸਿਰਫ਼ ਮੈਦਾਨ ਤੇ ਸਗੋਂ ਮੈਦਾਨ ਤੋਂ ਬਾਹਰ ਵੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਮਿਡਫੀਲਡਰ ਲਿਆਮ ਮਿਲਰ ਨੇ ਦਸਿਆ ਕਿ ਵੈਨਜ਼ੂਏਲਾ ਖਿਲਾਫ਼ ਇਕ ਮਹੱਤਵਪੂਰਨ ਪੈਨਲਟੀ ਖੁੰਝਣ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲ ਗਈਆਂ। ਉਨ੍ਹਾਂ ਕਿਹਾ ਕਿ ਖੇਡ ਦੀ ਆਲੋਚਨਾ ਅਤੇ ਨਫ਼ਰਤੀ ਦੁਰਵਿਹਾਰ ਦੇ ਵਿਚ ਸਪਸ਼ਟ ਫਰਕ ਹੈ ਅਤੇ ਨਸਲਵਾਦ ਜਾਂ ਮੌਤ ਦੀਆਂ ਧਮਕੀਆਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਿਫੈਂਡਰ ਰਿਚੀ ਲਾਰੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਅਜਿਹੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਤਨੀ ਮੈਲਾਨੀ ਲਾਰੀਆ ਨੇ ਕਿਹਾ ਕਿ ਕਈ ਨਸਲੀ ਟਿੱਪਣੀਆਂ ਉਨ੍ਹਾਂ ਦੇ ਛੋਟੇ ਪੁੱਤਰ ਦੀਆਂ ਤਸਵੀਰਾਂ ਹੇਠਾਂ ਕੀਤੀਆਂ ਜਾਂਦੀਆਂ ਨੇ, ਜੋ ਪਰਿਵਾਰ ਦੇ ਲਈ ਬਹੁਤ ਦੁਖਦਾਈ ਹੁੰਦੀਆਂ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਆਨਲਾਈਨ ਖੇਡ ਸੱਟੇਬਾਜ਼ੀ ਦੇ ਵਧਦੇ ਰੁਝਾਨ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਮਿਡਫੀਲਡਰ ਸਟੀਫਨ ਯੂਸਟਾਕੀਓ ਅਨੁਸਾਰ ਜਦੋਂ ਸੱਟੇਬਾਜ਼ ਆਪਣੇ ਦਾਅ ਹਾਰ ਜਾਂਦੇ ਨੇ ਤਾਂ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਐ। ਇਸੇ ਦੌਰਾਨ ਕੈਨੇਡਾ ਦੀ ਸੰਘੀ ਸਰਕਾਰ ਨੇ ਆਨਲਾਈਨ ਨੁਕਸਾਨਾਂ ਦੇ ਨਾਲ ਨਜਿੱਠਣ ਦੇ ਲਈ ਬਿੱਲ C-34 ਪੇਸ਼ ਕੀਤਾ ਅਤੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਤੇ ਕ੍ਰਿਤਮੀ ਬੁੱਧੀ AI ਪਲੇਟਫਾਰਮਾਂ ਦੇ ਲਈ ਨਵੀਆਂ ਜਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿਚ ਨੁਕਸਾਨ ਦੇ ਸਮੱਗਰੀ ਦੀਆਂ ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਅਤੇ ਕਾਰਵਾਈ ਸ਼ਾਮਲ ਦੱਸੀ ਹੈ। ਫਾਰਵਰਡ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਜੇਕਰ ਨਫ਼ਰਤ ਦੇ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੇ ਵਿਚ ਵੱਡੀ ਕਮੀ ਆ ਸਕਦੀ ਹੈ। ਟੀਮ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਅਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਆਨਲਾਈਨ ਜਿਹੜਾ ਹੈ ਨਫ਼ਰਤ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਲੋ ਦੋਸਤੋ, ਹੁਣ ਚਲਦੇ ਹਾਂ ਦੇਸ਼ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਪੰਜਾਬ ਦੀ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਲੈਂਦੇ ਹਾਂ ਤੇ ਖਾਲੀ ਚੈੱਕ ਦਾ ਵਿਵਾਦ ਜਿਹੜਾ ਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ ਕੀਤੀ ਹੈ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਜਿਹੜਾ ਜਿਸ ਨੂੰ ਆਮ ਭਾਸ਼ਾ ਦੇ ਵਿਚ ਲੈਂਡ ਮੋਰਗੇਜ ਬੈਂਕ ਕਿਹਾ ਜਾਂਦਾ ਹੈ ਵੱਲੋਂ ਕਿਸਾਨਾਂ ਦੇ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਚੈੱਕਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿਚ ਤਿੱਖਾ ਰੁੱਖ ਅਖਤਿਆਰ ਕੀਤਾ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ ਜਾਂਚ ਕਮੇਟੀ ਦੀ ਨਿਸ਼ਠਾ ਦੇ ਉਤੇ ਖੁੱਲੇ ਆਮ ਸਵਾਲ ਚੁੱਕੇ ਨੇ। ਕਿਸਾਨ ਆਗੂ ਡੱਲੇਵਾਲ ਹੁਣਾਂ ਨੇ ਜਾਂਚ ਪੈਨਲ ਦੇ ਉਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਨਿਰਪੱਖ ਜਾਂਚ ਕਰਨ ਦੀ ਬਜਾਏ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ ਸ਼ੀਲਡ ਕਰਨ ਦੇ ਵਿਚ ਲੱਗੇ ਹੋਏ ਨੇ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਸਿਆਸੀ ਰਸੂਖਵਾਨਾਂ ਅਤੇ ਬੈਂਕ ਮੈਨੇਜਮੈਂਟਾਂ ਦਾ ਜਿਹੜਾ ਪੱਖ ਪੂਰ ਰਹੀਆਂ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੀ ਮਿਲੀ ਭੁਗਤ ਜਾਂ ਪਾਰਦਰਸ਼ਤਾ ਨੂੰ ਜਿਹੜਾ ਬਰਦਾਸ਼ਤ ਜੋ ਜਿਹੜਾ ਵਿਹਾਰ ਕੀਤਾ ਜਾ ਰਿਹਾ ਪਰਦਾਫਾਸ਼ ਜਿਹੜਾ ਕਰਨਗੇ ਤੇ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀਆਂ ਦੇ ਖਿਲਾਫ਼ ਤੁਰੰਤ ਜਿਹੜਾ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਿਵਾਦ ਦੀ ਜੜ ਬੈਂਕ ਦੀ ਉਸ ਪੁਰਾਣੀ ਕਥਿਤ ਪ੍ਰਕਿਰਿਆ ਦੇ ਵਿਚ ਹੈ ਜਿਸ ਦੇ ਤਹਿਤ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਜ਼ਮਾਨਤ ਸਿਕਿਉਰਟੀ ਦੇ ਵਜੋਂ ਪਹਿਲਾਂ ਤੋਂ ਹੀ ਜਿਹੜਾ ਦਸਤਖਤ ਕੀਤੇ ਖਾਲੀ ਚੈੱਕ ਲੈਂਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਬਾਅਦ ਦੇ ਵਿਚ ਗੈਰ ਕਾਨੂੰਨੀ ਤੇ ਗੈਰ ਵਾਜਿਬ ਤਰੀਕੇ ਦੇ ਨਾਲ ਇਨ੍ਹਾਂ ਚੈੱਕਾਂ ਨੂੰ ਬਾਊਂਸ ਕਰਵਾ ਕੇ ਕਿਸਾਨਾਂ ਦੇ ਖਿਲਾਫ਼ ਅਦਾਲਤੀ ਕੇਸ ਦਰਜ ਕਰਵਾਉਂਦੀ ਹੈ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਜਿਹੜੀ ਹੈ ਨਿਲਾਮੀ ਕਰਦਾ ਹੈ। ਇਨ੍ਹਾਂ ਦੇ ਵਿਚ ਉਸ ਕਿਸਾਨ ਵੀ ਸ਼ਾਮਲ ਨੇ ਕੁਝ ਐਸੇ ਕਿ ਜੋ ਆਪਣਾ ਪੂਰਾ ਕਰਜ਼ਾ ਮੋੜ ਚੁੱਕੇ ਹੋਣ ਦਾ ਦਾਅਵਾ ਕਰ ਰਹੇ ਨੇ। ਦੂਸਰਾ ਮੁੱਦਾ ਵਿਵਾਦਤ ਵੀਡੀਓ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਦਾ ਖੁਲਾਸਾ ਤੇ ਵੀਡੀਓ ਪੂਰੀ ਤਰ੍ਹਾਂ ਕਹਿੰਦੇ ਫਰਜ਼ੀ ਹੈ। ਫੋਰੈਂਸਿਕ ਜਾਂਚ ਦੇ ਵਿਚ ਖੁਲਾਸਾ ਹੋਇਆ ਵੀਡੀਓ ਵਿਚਲਾ ਵਿਅਕਤੀ ਮੇਰੇ ਵਰਗਾ ਕਹਿੰਦੇ ਬਿਲਕੁਲ ਨਹੀਂ, ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ ਹੋਈ ਹੈ ਤੇ ਬੇਨਕਾਬ ਕੀਤੀ ਕਹਿੰਦੇ ਮੁੱਖ ਮੰਤਰੀ ਹੋਣਾ ਨੇ। ਪ੍ਰੈਸ ਕਾਨਫਰੰਸਾਂ ਦੋਵੇਂ ਪਾਸੇ ਹੋਈਆਂ ਨੇ, ਥੋੜਾ ਥੋੜਾ ਅੰਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਆਪ ਦੇ ਵੱਲੋਂ ਦੋ ਲੈਬਾਰਟੀਆਂ ਦੇ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ। ਵੀਡੀਓ ਦੇ ਵਿਚ ਭਗਵੰਤ ਮਾਨ ਹੋਣਾ ਨਾ ਹੋਣ ਦਾ ਜਿਹੜਾ ਦਾਅਵਾ ਕੀਤਾ ਹੈ। ਇਕ ਕਥਿਤ ਵੀਡੀਓ ਮਾਮਲੇ ਦੇ ਵਿਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ ਇਸ ਤੋਂ ਉੱਤੇ ਜਿਹੜਾ ਆਪਣਾ ਪੱਖ ਸਾਹਮਣੇ ਰੱਖਿਆ ਹੈ ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਜਿਹੜਾ ਕਰਵਾਈ ਗਈ ਜਿਹੜੀ ਫੋਰੈਂਸਿਕ ਜਾਂਚ ਹੈ ਉਹਦੇ ਵਿਚ ਇਹ ਸਾਬਤ ਹੋ ਗਿਆ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਸਿਆ ਕਿ ਵੀਡੀਓ ਦੇ ਇਕ ਇਕ ਫਰੇਮ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਹੈ ਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਐਂਗਲ ਤੋਂ ਕਹਿੰਦੇ ਨੇ ਉਨ੍ਹਾਂ ਦੇ ਨਾਲ ਮੇਲ ਨਹੀਂ ਖਾਂਦਾ। ਬਦਨਾਮ ਕਰਨ ਦੇ ਲਈ ਐਕਟਰ ਦੀ ਕਹਿੰਦੇ ਵਰਤੋਂ ਕੀਤੀ ਹੈ ਸੀਐਮ ਮਾਨ। ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਦੇ ਲਈ ਕਿਸੇ ਅਧਿਕਾਰਤ ਜਾਂ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਗ ਜਿਹੜਾ ਰਚਿਆ ਗਿਆ ਤੇ ਵੀਡੀਓ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ, ਉਨ੍ਹਾਂ ਦੀ ਟੀਮ ਅੱਜ ਮਿਲ ਕੇ ਵੀ ਆਈ ਹੈ, ਕਿ ਇਸ ਫਰਜ਼ੀ ਵੀਡੀਓ ਨੂੰ ਤਿਆਰ ਕਰਨ ਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਦੇ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੀਡੀਓ ਦੇ ਫਰੇਮ ਜਿਹੜਾ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ ਦਿੱਤੀ ਹੈ। ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਕਹਿੰਦੇ ਫੇਲ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ਦੇ ਵਿਚ ਭਖੇਗਾ ਮਾਮਲਾ ਇਹ। ਮੁੱਖ ਮੰਤਰੀ ਦੇ ਇਸ ਨਵੇਂ ਦਾਅਵੇ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿਚ ਇਕ ਵਾਰ ਫਿਰ ਭੁਚਾਲ ਆਉਣਾ ਤੈਅ ਹੋ ਗਿਆ ਤੇ ਅਕਾਲੀ ਦਲ ਨੇ ਮੋਰਚੇ ਦਾ ਵੀ ਐਲਾਨ ਕਰ ਦਿੱਤਾ, ਕਿਉਂਕਿ ਇਕ ਪਾਸੇ ਭਾਜਪਾ ਤੇ ਵਿਰੋਧੀ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੀਆਂ ਨੇ, ਉਥੇ ਹੀ ਹੁਣ ਮੁੱਖ ਮੰਤਰੀ ਵੱਲੋਂ ਬਾਹਰਲੀਆਂ ਲੈਬਾਂ ਦੀ ਫੋਰੈਂਸਿਕ ਰਿਪੋਰਟ ਜਨਤਕ ਕੀਤੇ ਜਾਣ ਦੇ ਬਿਆਨ ਨੇ ਇਸ ਧਾਰਮਿਕ ਸਿਆਸੀ ਵਿਵਾਦ ਨੂੰ ਇਕ ਨਵਾਂ ਮੋੜ ਦੇ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੇ ਵਿਚ ਅਗਲੀ ਕਾਨੂੰਨੀ ਕਾਰਵਾਈ ਤੇ ਵੀਡੀਓ ਦੀ ਬਣਾਵਟ ਦੀ ਜਿਹੜੀ ਜਾਂਚ ਸ਼ੁਰੂ ਕਰ ਚੁੱਕੀ ਹੈ। ਇਸੇ ਤਰ੍ਹਾਂ ਇਤਰਾਜ਼ਯੋਗ ਵੀਡੀਓ ਮਾਮਲਾ, ਆਪ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹਨੂੰ ਲੈ ਕੇ ਪੰਜਾਬ ਦੇ ਵਿਚ ਸਿਆਸਤ ਭਖ ਗਈ ਹੈ ਤੇ ਅੱਜ ਆਮ ਆਦਮੀ ਪਾਰਟੀ ਆਪ ਪੰਜਾਬ ਦਾ ਇਕ ਵਫਦ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਪਹੁੰਚ ਗਿਆ। ਉਥੇ ਆਪ ਦੇ ਵਫਦ ਨੇ DGP ਦੀ ਤਰਫੋਂ ADGP ਪਰਵੀਨ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ। ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਬਲਤੇਜ ਪੰਨੂ ਨੇ ED GP ਨੂੰ ਜਿਹੜਾ ਦੋ ਲੈਬੋਰਟਰੀ ਦੀਆਂ ਜਿਹੜੀਆਂ ਨੇ ਰਿਪੋਰਟਾਂ ਸੌਂਪੀਆਂ ਨੇ, ਜਿਸ ਦੇ ਵਿਚ ਸਪਸ਼ਟ ਤੌਰ ਦੇ ਉਤੇ ਕਿਹਾ ਗਿਆ ਕਿ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ। ਆਪ ਆਗੂਆਂ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ, ਕਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਫੈਲਾਈ ਗਈ, ਉਸ ਦੀ ਜਾਂਚ ਕਰਕੇ ਕਸੂਰਵਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ADGP ਕਾਨੂੰਨ ਤੇ ਵਿਵਸਥਾ ਪਰਵੀਨ ਸਿਨਹਾ ਹੁਣਾਂ ਨੇ ਆਪ ਵਫਦ ਦੀਆਂ ਸ਼ਿਕਾਇਤਾਂ ਨੂੰ ਵਿਸਥਾਰ ਪੂਰਵਕ ਸੁਣਿਆ। ADGP ਨੇ ਵਫਦ ਨੂੰ ਜਿਹੜਾ ਭਰੋਸਾ ਦਵਾਇਆ ਕਿ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ। ਫਰਜ਼ੀ ਵੀਡੀਓ ਬਣਾਉਣ ਵਾਲੇ ਮੁੱਖ ਦੋਸ਼ੀਆਂ ਸਮੇਤ ਇਸ ਨੂੰ ਸੋਸ਼ਲ ਮੀਡੀਆ ਦੇ ਉਤੇ ਸਾਂਝਾ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ। ਲੋ ਦੋਸਤੋ ਇਹਨੇ ਮੁੱਦੇ ਤੇ ਅੱਗੇ ਜੰਗਲਾਤ ਮਹਿਕਮੇ ਦਾ ਮੁੱਦਾ ਹੈਗਾ ਇੱਕ ਤੇ ਉਹਦੀ ਵੀ ਗੱਲ ਕਰਦੇ ਹਾਂ ਉਸ ਵੈਸੇ ਵਿਸਥਾਰ ਦੇ ਵਿੱਚ ਹੈ ਕਿ ਇੱਕ ਆਪਣੀ ਹੈਗੀ ਹੈ ਰਿਪੋਰਟ ਹੈ ਚਲੋ ਉਹ ਸਾਂਝੀ ਕਰਕੇ ਫਿਰ ਆਪਾਂ ਲਾਈਨਾਂ ਖੋਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਹੈ ਜੀ ਪੰਜਾਬ ਦੇ ਵਾਤਾਵਰਨ ਦੇ ਨਾਲ ਸੰਬੰਧਿਤ ਜੰਗਲੀ ਰਕਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਪਿੱਛੇ ਪੰਜਾਬ ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ ਹੈ ਉਹਨਾਂ ਦੀ ਗੱਲਬਾਤ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਜੀ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ ਜਨਾਬ
1: ਹਾਲ ਚਾਲ ਠੀਕ ਹੈ ਜੀ
0: ਜੀ
1: ਭਾਰੇ ਸਾਹਿਬ ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਾਂ ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਸ਼ੇਅਰ ਕਰਾਂ
0: ਜ਼ਰੂਰ ਜੀ
1: ਨੋ ਡਾਊਟ ਸਾਡੇ ਪੰਜਾਬ ਦਾ ਹਾਲਾਤ ਏਦਾਂ ਦੇ ਹੈਗੇ ਆ ਕਿ ਇੱਥੇ ਕੋਈ ਜਿਹੜਾ ਹੈਗਾ ਆ ਪੋਜ਼ਿਟਿਵ ਖਬਰ ਆਉਣ ਦੀ ਉਮੀਦ ਨਹੀਂ ਹੁੰਦੀ
0: ਜੀ
1: ਪਰ ਫੇਰ ਵੀ ਜਿਹੜਾ ਹੈਗਾ ਆ ਸਾਡੇ ਪਟਿਆਲੇ ਤੋਂ ਇੱਕ ਬੱਚਾ ਜਿਹੜਾ ਕਿ ਸੀਏ ਦਾ ਫਾਈਨਲ ਐਗਜ਼ਾਮ ਦੇ ਵਿੱਚ ਪੰਜਾਬ ਪੂਰੇ ਇੰਡੀਆ ਤੋਂ ਵਿੱਚੋਂ ਟੌਪ ਕੀਤਾ ਜੀ
0: ਵਾਹ ਜੀ ਮੁਬਾਰਕਬਾਦ
1: ਹਾਂਜੀ ਨੂਰ ਸਿੰਗਲਾ ਬੱਚੇ ਦਾ ਨਾਂ ਆ
0: ਜੀ
1: ਤੇ ਉਸ ਬੱਚੇ ਦੇ ਜਿਹੜਾ ਹੈਗਾ ਆ ਚਲੋ ਪੇਰੈਂਟਸ ਨੂੰ ਵੀ ਇਸ ਮੰਚ ਵੱਲੋਂ ਵਧਾਈ
0: ਜੀ
1: ਤੇ ਉਸ ਬੱਚੇ ਦੀ ਅੱਗੇ ਕਾਮਯਾਬੀ ਵਾਸਤੇ ਅਸੀਂ ਦੁਆ ਕਰਦੇ ਆ ਜੀ
0: ਬਿਲਕੁਲ ਹੈ ਜੀ
1: ਔਰ ਬਹੁਤ ਖੁਸ਼ੀ ਹੁੰਦੀ ਹੈਗੀ ਜਦੋਂ ਕਿਸੇ ਬੱਚੇ ਨੂੰ ਕਾਮਯਾਬੀ ਮਿਲਦੀ ਆ ਕਿਉਂਕਿ ਸਾਡੇ ਆਲੇ ਦੁਆਲੇ ਜੋ ਐਟਮੋਸਫੀਅਰ ਹੈਗਾ ਆ ਉਹ ਇੰਨਾ ਨੈਗੇਟਿਵ ਆ ਉਹਦੇ ਵਿੱਚੋਂ ਕੋਈ ਬੱਚਾ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਨਿਕਲਦਾ ਆ ਆਪਣਾ ਐਗਜ਼ਾਮ ਉਹ ਵੀ ਇੰਡੀਆ ਲੈਵਲ ਤੇ ਜਦੋਂ ਉਹਦੇ ਵਿੱਚ ਟੌਪ ਕਰਦਾ ਆ
0: ਤੇ
1: ਉਹਦੇ ਨਾਲ ਮਾਣ ਵੱਧਦਾ ਆ ਸਾਡੀ ਸਟੇਟ ਦਾ ਮਾਣ ਵੱਧਦਾ ਆ ਪੇਰੈਂਟਸ ਦਾ ਮਾਣ ਵੱਧਦਾ ਆ ਜ਼ਿਲ੍ਹੇ ਦਾ ਮਾਣ ਵੱਧਦਾ ਆ ਰਿਸ਼ਤੇਦਾਰਾਂ ਦਾ ਮਾਣ ਵੱਧਦਾ ਆ
0: ਬਿਲਕੁਲ ਹੈ ਜੀ
1: ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਜੀ
0: ਜੀ ਇਹਦੇ ਨਾਲ ਹੀ ਸੈਣੀ ਸਾਹਿਬ ਇੱਕ ਤੁਸੀਂ ਨੈਗੇਟਿਵ ਪੋਜ਼ਿਟਿਵ ਦੀ ਗੱਲ ਕੀਤੀ ਹੈ ਮੈਂ ਅੱਜ ਸੋਚ ਰਿਹਾ ਸੀ ਚਲੋ ਮੀਡੀਆ ਵੀ ਕਹਿੰਦਾ ਕਿ ਮਤਲਬ ਕਿ ਗੱਲਬਾਤ ਕਰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਜਾਂ ਹੋਰ ਸਾਰੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਨਹੀਂ ਹੁੰਦੀ ਪਰ ਮੀਡੀਆ ਵੀ ਇੱਕ ਵੱਡਾ ਥੰਮ ਮੰਨਿਆ ਜਾਂਦਾ ਚੌਥਾ ਥੰਮ ਕਹਿ ਲਓ ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਮੁਲਕਾਂ ਦਾ ਜਾਂ ਪਹਿਲਾਂ ਕਹਿ ਲਓ ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਤਾਂ ਕਿਤੇ ਨਾ ਕਿਤੇ ਰੋਲ ਬਣਦਾ ਕਿ ਮਤਲਬ ਕਿ ਜੋ ਏਦਾਂ ਦੇ ਮੁੱਦੇ ਨੇ ਇੱਕ ਤਰ੍ਹਾਂ ਦੇ ਖਿੱਚੋ ਤਾਣ ਵਾਲੇ ਉਹਨਾਂ ਨੂੰ ਲੰਬਾ ਕਰ ਕਰਕੇ ਤਾਂ ਮੀਡੀਆ ਵੀ ਜਦ ਪੇਸ਼ ਕਰਦਾ ਹੈ ਤੇ ਲੋਕਾਂ ਨੂੰ ਕੀ ਭਰੋਸਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਤਿਆਰ ਕਰਨੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਇਹਨੂੰ ਕਿੱਦਾਂ ਦੇਖਦੇ ਹੋ ਜੀ ਤੇ ਮੀਡੀਆ ਜਿਹੜਾ ਇਹ ਤਾਂ ਕਹਿ ਦਿੰਦਾ ਕਿ ਭਾਈ ਮੁੱਦੇ ਨਹੀਂ ਹੈਗੇ ਇਹਨਾਂ ਦੇ ਕੋਲ ਸਿਆਸੀ ਲੋਕਾਂ ਦੇ ਕੋਲ ਪਰ ਮੁੱਦੇ ਤਾਂ ਮੈਨੂੰ ਲੱਗਦਾ ਮੀਡੀਆ ਵੀ ਤਾਂ ਉਠਾ ਸਕਦਾ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜਾਂ ਉਹਦਾ ਇਹਨਾਂ ਚੀਜ਼ਾਂ ਨੂੰ ਜੇ ਇਗਨੋਰ ਕੀਤਾ ਜਾਵੇ ਇਹਨਾਂ ਵੱਲ ਧਿਆਨ ਹੀ ਨਾ ਦਿੱਤਾ ਜਾਵੇ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜੇ ਉਹਨੂੰ ਚੱਕਿਆ ਜਾਵੇ ਤਾਂ ਹੀ ਤਾਂ ਉਹਦੇ ਉੱਤੇ ਵੀ ਤਾਂ ਗੱਲ ਹੋ ਸਕਦੀ ਹੈ ਜੇ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਜੇ ਪਤਾ ਵੀ ਸਾਡੀ ਤਾਂ ਇਹਦੇ ਉੱਤੇ ਭਾਈ ਇੰਨਾ ਕੁਝ ਅਸੀਂ ਕਰ ਲਿਆ ਅਸੀਂ ਲੜ ਮਾਰ ਪਏ ਆ ਇੱਕ ਦੂਸਰੇ ਦੇ ਨਾਲ ਪਰ ਸਾਡੀ ਯਾਰ ਗੱਲ ਹੀ ਨਹੀਂ ਹੋ ਰਹੀ
1: ਨਹੀਂ ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਮੀਡੀਆ ਕੀ ਕਰੂਗਾ ਵੱਧ ਤੋਂ ਵੱਧ ਪੁਆਇੰਟ ਆਊਟ ਕਰ ਲੂਗਾ ਨਾ
0: ਜੀ
1: ਪ੍ਰੋਬਲਮ ਜਿਹਨਾਂ ਨੇ ਐਡਰੈਸ ਕਰਨੀਆਂ ਹੈਗੀਆਂ ਉਹਨਾਂ ਦਾ ਤਾਂ ਉਹਨਾਂ ਪ੍ਰੋਬਲਮ ਵੱਲੋਂ ਧਿਆਨ ਹੀ ਹੈ ਨੀ ਗਾ ਜੀ ਉਹ ਤਾਂ ਹੋਰ ਪਾਸੇ ਲੱਗੇ ਆ
0: ਜੀ
1: ਹੁਣ ਦੇਖੋ ਅੱਜ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਭਾਰਤ ਸਾਹਿਬ ਇਹ ਪ੍ਰੋਬਲਮ ਜਿਹੜੀ ਆ ਨਾ ਜੀ ਅਸੀਂ ਰੋਜ਼ ਫੇਸ ਕਰਦੇ ਆ
0: ਬਿਲਕੁਲ
1: ਹੁੰਦਾ ਕੀ ਆ ਜੀ ਤੇ ਮੈਂ ਖੁਦ ਜਿਹੜਾ ਹੈਗਾ ਆ ਵੀ ਇਹ ਏਦਾਂ ਦੇ ਕੇਸ ਮੇਰੇ ਕੋਲ ਹੈਗੇ ਆ ਉਹ ਹੁਣ ਕੀ ਕਰੀਏ ਜੀ ਕੋਰਟਾਂ ਜਿਹੜੀਆਂ ਹੈਗੀਆਂ ਕੋਰਟ ਲਾ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਇਸ ਮਾਮਲੇ ਦੇ ਵਿੱਚ ਕਿ ਜੇ ਕੋਈ ਚੈੱਕ ਡਿਸਓਨਰ ਹੋਇਆ ਆ ਤੇ ਪ੍ਰਜ਼ੰਪਸ਼ਨ ਆ ਇਹ ਕਿ ਅਗਲੇ ਬੰਦੇ ਨੇ ਪੈਸੇ ਦੇਣੇ ਸੀ ਤੇ ਉਹਨੇ ਜਿਹੜਾ ਆ ਫੇਕ ਚੈੱਕ ਦਿੱਤਾ ਜੀ
0: ਜੀ
1: ਉਹ ਪ੍ਰਜ਼ੰਪਸ਼ਨ ਉਹਦੇ ਫੇਵਰ ਦੇ ਵਿੱਚ ਹੈਗੀ ਆ ਬੈਂਕ ਦੇ ਫੇਵਰ ਦੇ ਵਿੱਚ ਜਾਂ ਜਿਸ ਬੰਦੇ ਕੋਲ ਚੈੱਕ ਆ ਉਹਦੇ ਫੇਵਰ ਦੇ ਵਿੱਚ ਸਿਰਫ ਉਹਨੇ ਇਹ ਸਾਬਤ ਕਰਨਾ ਆ ਕਿ ਚੈੱਕ ਜਿਹੜਾ ਆ ਇਸ ਬੰਦੇ ਦਾ ਹੈਗਾ ਆ ਜੀ
0: ਪਰ ਸੈਂਸ ਸਾਹਿਬ ਇਹਦੇ ਉੱਤੇ ਲਿਆਂਦਾ ਜਾਂਦਾ ਸੋਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਕਿ ਬਲੈਂਕ ਜਿਹੜਾ ਚੈੱਕ ਆ ਉਹ ਦਿੱਤਾ ਹੀ ਨਹੀਂ ਜਾ ਸਕਦਾ ਇਹ ਅਸੈਪਟ ਹੀ ਨਹੀਂ ਕਰਨਾ ਜੀ ਏਦਾਂ ਦਾ ਕਾਨੂੰਨ ਨਹੀਂ ਬਣਾ ਜਾ ਸਕਦਾ ਜੇ ਇਸ ਚੀਜ਼ ਨੂੰ ਰੋਕਣਾ ਤਾਂ ਜੀ
1: ਸਰ ਬਲੈਂਕ ਚੈੱਕ ਦਾ ਇੱਕ ਡਿਫੈਂਸ ਲਿਆ ਜਾਂਦਾ ਪਰ ਉਹਦਾ ਓਨਸ ਟੂ ਪ੍ਰੂਵ ਹੁੰਦਾ ਆ, ਇੱਕ ਚੀਜ਼ ਭਈ ਸਾਬਤ ਕਰਨ ਦਾ ਭਾਰ ਉਹ ਉਸ ਬੰਦੇ ਤੇ ਆ ਜਿਹੜਾ ਬੰਦਾ ਇਹ ਕਹਿੰਦਾ ਹੈਗਾ ਆ ਕਿ ਭਾਈ ਮੇਰੇ ਕੋਲੋਂ ਕੋਰਾ ਲਿਆ ਸੀ ਜੀ। ਮੈਂ ਭਾਰਤ ਸਾਹਿਬ ਹੁਣ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਇਸ ਤਰੀਕੇ ਨਾਲ ਫੇਸ ਕਰ ਰਿਹਾ, ਮੇਰੇ ਕੋਲ ਬੰਦਾ ਆ ਕੇ ਰੋਈ ਜਾਂਦਾ ਹੈਗਾ ਕਿਉਂਕਿ ਕਿਸਾਨ ਹੋਇਆ ਜਾਂ ਸਾਡੇ ਮਰੀਜ਼ ਹੋਇਆ, ਇਹਨਾਂ ਨੇ ਉਦੋਂ ਜਾਣਾ ਹੁੰਦਾ ਆ ਡਾਕਟਰ ਕੋਲ ਜਾਂ ਵਕੀਲ ਕੋਲ ਜਦੋਂ ਪ੍ਰੋਬਲਮ ਕਰੋਪ ਅਪ ਹੋ ਗਈ
0: ਪੂਰੀ ਤਰ੍ਹਾਂ,
1: ਹਾਂਜੀ ਜਦੋਂ ਕੋਰਟ ਦੇ ਹਾਂਜੀ ਜਦੋਂ ਪਹਿਲਾਂ ਨੋਟਿਸ ਆਉਂਦਾ ਹੈਗਾ ਨਾ ਜੀ ਇਹ ਘਰ ਸਿੱਟ ਦਿੰਦੇ ਓਦਾਂ ਹੀ
0: ਜੀ,
1: ਹਾਂਜੀ ਇਹ ਤਾਂ ਇਹਦਾ ਕੀ ਆ ਕਿਸੇ ਵਕੀਲ ਦਾ ਹੀ ਨੋਟਿਸ ਆਇਆ ਹੈ ਜੀ, ਉਹੀ ਇੱਕ ਪੁਆਇੰਟ ਹੁੰਦਾ ਵੀ ਉੱਥੋਂ ਜਿਹੜਾ ਆ ਡਿਫੈਂਸ ਤਿਆਰ ਕਰ ਲੈਣਾ ਚਾਹੀਦਾ ਹੈਗਾ ਜੀ। ਫੇਰ ਮੁੜ ਕੇ ਆ ਜਾਂਦੇ ਕੋਰਟ ਦੇ ਸਾਹਮਣ, ਉਹਦੇ ਵਿੱਚ ਆਉਂਦਿਆਂ ਨਾਲ ਹੀ ਪਹਿਲੀ ਤਰੀਕ ਤੇ ਜਮਾਨਤ ਕਰਾਉਣੀ ਪੈਂਦੀ ਆ ਤੇ ਨਾਲ ਹੀ ਕੇਸ ਅੱਗੇ ਕੰਟੀਨਿਊ ਹੋ ਜਾਂਦਾ ਜੀ। ਫੇਰ ਜੇ ਕੋਈ ਡਿਫੈਂਸ ਆਪਾਂ ਲੈਨੇ ਆ ਉਹਨੂੰ ਫਿਰ ਕੋਰਟਾਂ ਵੀ ਆਫਟਰ ਥਾਟ ਵਰਸ਼ਨ ਕਹਿੰਦੀਆਂ ਹੈਗੀਆਂ ਕਿ ਬਾਅਦ ਚ ਸੋਚਿਆ ਸਮਝਿਆ ਵਕੀਲ ਨੇ ਬਣਾਇਆ ਆ ਡਿਫੈਂਸ ਆ
0: ਜੀ।
1: ਹੁਣ ਮੈਂ ਇੱਕ ਕੇਸ ਦੇ ਵਿੱਚ ਹੋਇਆ ਕਿ ਕਿਸੇ ਬੰਦੇ ਨੇ ਕਿਸਾਨ ਨੇ ਕਿਹਾ ਹੋਣਾ ਵੀ ਏਦਾਂ ਕਰਕੇ ਵੀ ਮੈਨੂੰ ਲੋਨ ਚਾਹੀਦਾ ਆ, ਉਹਨਾਂ ਨੇ ਕਿਹਾ ਠੀਕ ਹੈ ਜੀ ਕੋਈ ਗੱਲ ਨੀ, ਬਾਕੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ, ਉਹਦੀ ਜ਼ਮੀਨ ਵੀ ਜਿਹੜੀ ਆ ਫਰਜ਼ ਵੀ ਲੈ ਲਈ, ਸਾਰਾ ਕੁਛ ਲੈ ਲਿਆ, ਬਾਅਦ ਚ ਉਹਨੂੰ ਕਿਹਾ ਇੱਕ ਚੈੱਕ ਦੇ ਦੇ ਉਹ ਤੇ ਸਾਈਨ ਕਰਕੇ ਕਿ ਨਾਲ ਜਿਹੜਾ ਹੈਗਾ ਸਿਕਿਉਰਿਟੀ ਅਸੀਂ ਰੱਖਣਾ ਹੈਗਾ ਜੀ। ਉਸ ਵੇਲੇ ਉਹਦੇ ਕੋਲ ਚੈੱਕ ਹੈ ਨੀ ਸੀ, ਉਹਨੇ ਜਿਹੜਾ ਹੈਗਾ ਆ ਉਹ ਆਪਣਾ ਜਿਹੜੇ ਆ ਅਰਜੈਂਟ ਚੈੱਕ ਲੈਂਦੇ ਹੈਗੇ ਉਹਨੂੰ ਲੂਜ਼ ਚੈੱਕ ਕਹਿੰਦੇ ਆ ਜੀ, ਜਿਹੜਾ ਰੈਗੂਲਰ ਚੈੱਕ ਹੁੰਦਾ ਨਾ ਜੀ ਉਹਦੇ ਤੇ ਜਿਹੜਾ ਆ ਅਕਾਊਂਟ ਨੰਬਰ ਦੇ ਨਾਲ ਨਾਮ ਵਗੈਰਾ ਪਬਲਿਸ਼ ਹੋ ਕੇ ਆਉਂਦਾ
0: ਜੀ,
1: ਜਿਹੜਾ ਲੂਜ਼ ਚੈੱਕ ਹੁੰਦਾ ਨਾ ਜੀ ਉਹਦੇ ਤੇ ਅਕਾਊਂਟ ਨੰਬਰ ਤਾਂ ਪਬਲਿਸ਼ ਹੋ ਜਾਂਦਾ ਹੈਗਾ, ਨਾਂ ਨੂੰ ਨਹੀਂ ਹੁੰਦਾ ਲਿਖਿਆ ਆ ਉਹ ਉਦਾਂ ਜਿਹੜਾ ਬੰਦਾ ਸਾਈਨ ਕਰ ਦਿੰਦਾ ਜੀ। ਲੂਜ਼ ਚੈੱਕ ਜਿਹੜਾ ਹੈਗਾ ਆ ਹਮੇਸ਼ਾ ਅਰਜੈਂਟ ਸਿਚੁਏਸ਼ਨ ਦੇ ਵਿੱਚ ਲਿਆ ਜਾਂਦਾ ਜਦੋਂ ਕੋਈ ਬੰਦੇ ਕੋਲ ਰੈਗੂਲਰ ਚੈੱਕ ਨਹੀਂ ਹੁੰਦਾ ਜੀ,
0: ਜੀ
1: ਉਹਨੇ ਲੂਜ਼ ਚੈੱਕ ਬੰਦੇ ਨੇ ਲਿਆ ਕੇ ਦੇ ਤਾ ਸਾਈਨ ਕਰਕੇ ਜੀ, ਬਾਅਦ ਦੇ ਵਿੱਚ ਅਗਲੇ ਬੰਦੇ ਨੂੰ 25-27 ਸਾਲ ਹੀ ਪਤਾ ਲੱਗਾ ਹੈਗਾ ਜੀ ਵੀ 8 ਲੱਖ ਰੁਪਏ ਦਾ ਚੈੱਕ ਲਾਇਆ ਬੈਂਕ ਨੇ
0: ਜੀ। ਕਿਆ ਬਾਤ ਹੈ ਜੀ।
1: ਹੁਣ ਮੇਰੇ ਹੁਣ ਉਹਨਾਂ ਨੇ ਤਾਂ ਅਲੈਜ ਕੀਤਾ ਜੀ ਕਿ ਅਸੀਂ ਜਿਹੜਾ ਹੈਗਾ 2022 ਦੇ ਵਿੱਚ ਬੰਦੇ ਕੋਲੋਂ ਚੈੱਕ ਲਿਆ ਜੀ। ਮੈਂ ਹੁਣ ਜਿਹੜਾ ਆ ਮੇਰੇ ਕੋਲ ਕੋਈ ਡਿਫੈਂਸ ਨੀ, ਜਦੋਂ ਲੱਭਿਆ ਕਿ ਬੰਦਾ ਅੰਦਰ ਜਾਣ ਦੀ ਕਗਾਰ ਤੇ ਆ ਗਿਆ, ਮੈਂ ਬੈਂਕ ਦਾ ਪਤਾ ਨੀ ਕਿੱਦਾਂ ਰਿਕਾਰਡ ਫੋਲਾ ਫਾਲੀ ਕਰਕੇ ਕਿ ਉਹ ਲੂਜ਼ ਚੈੱਕ ਜਿਹੜਾ ਆ ਕਦੋਂ ਜਾਰੀ ਹੋਇਆ ਸੀ ਉਹ ਮੈਨੂੰ ਡੇਟ ਲੱਭੀ, ਮੈਂ ਪਿਛਲੀ ਤਰੀਕ ਤੇ ਗਵਾਹੀ ਕਰਾ ਕੇ ਆਇਆ ਕਿ 2018 ਦੇ ਵਿੱਚ ਜਾਰੀ ਹੋਇਆ ਚੈੱਕ
0: ਜੀ,
1: ਉਹ ਲੂਜ਼ ਚੈੱਕ, ਔਰ ਉਹੀ ਉਹ ਕਹਿੰਦਾ ਆ ਵੀ 2018 ਚ ਮੈਂ ਅਪਲਾਈ ਕੀਤਾ ਸੀ ਲੋਨ ਤੇ ਉਦੋਂ ਇਹਨਾਂ ਨੇ ਮੇਰੇ ਕੋਲੋਂ ਲਿਆ ਸੀ
0: ਜੀ। ਬਿਲਕੁਲ ਹੈ ਜੀ।
1: ਹੁਣ ਅਜੇ ਵੀ ਮੈਨੂੰ ਉਮੀਦ ਨੀ ਵੀ ਕੋਰਟ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈਗੀ ਆ ਕਿਉਂਕਿ ਇਹਦਾ ਡਿਫੈਂਸ ਹੀ ਕੋਈ ਨੀ ਹੈਗਾ ਜੀ ਇਸ ਕੇਸ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇਹ ਤਾਂ ਆ ਜਿਹੜੀ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਬਹੁਤ ਜੈਨੂਅਨ ਮੁੱਦਾ ਹੈਗਾ ਆ, ਕਿਸਾਨਾਂ ਦੇ ਹੱਕ ਦਾ ਮੁੱਦਾ ਆ, ਜਦੋਂ ਵੀ ਇਹ ਜਾਂਦੇ ਆ ਲੈਂਡ ਮੋਰਗੇਜ ਬੈਂਕ ਕੋਲ ਜਿੰਨੀਆਂ ਇਹ ਬੈਂਕਾਂ ਹੈਗੀਆਂ ਕਰਦੀਆਂ ਇੱਦਾਂ ਆ ਜੀ।
0: ਜੀ ਬਿਲਕੁਲ ਹੈ ਜੀ। ਜੀ
1: ਇਹ ਇਹ ਜਦ ਕੇ ਉਹ ਚੈੱਕ ਜਿਹੜਾ ਹੈਗਾ ਆ ਕਦੀ ਵੀ ਉਹ ਪੂਰੇ ਅਮਾਊਂਟ ਦਾ ਇਹਦੇ ਤੇ ਲਾਅ ਇਸ ਤਰੀਕੇ ਨਾਲ ਪਾਸ ਹੋਣਾ ਚਾਹੀਦਾ ਹੈਗਾ ਆ ਕਿ ਜਿਹੜੀ ਪੇਮੈਂਟ ਆ ਜਦੋਂ ਅਸੀਂ ਜ਼ਮੀਨ ਜਾਂ ਕੁਝ ਸਿਕਿਉਰਿਟੀ ਦਿੱਤੀ ਆ ਆਪਣੀ
0: ਜੀ,
1: ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਚੈੱਕ ਜਿਹੜਾ ਆ ਉਹਨੂੰ ਨਹੀਂ ਯੂਜ਼ ਕੀਤਾ ਜਾ ਸਕਦਾ, ਇਹ ਕੰਟਰੈਕਟ ਤੋਂ ਬਾਹਰ ਹੋਵੇ
0: ਹੋਵੇ ਜੀ।
1: ਤੁਸੀਂ ਜਿਹੜਾ ਆ ਰਿਕਵਰੀ ਸੂਟ ਕਰੋ, ਮੁੜ ਕੇ ਜਿਹੜਾ ਹੈਗਾ ਆ ਜੋ ਮਰਜ਼ੀ ਕਰਦੇ ਰਹੋ, ਰਿਕਵਰੀ ਸੂਟ ਦੇ ਵਿੱਚ ਜਿਹੜਾ ਹੁੰਦਾ ਆ ਵੀ ਉਹਦੇ ਵਿੱਚ ਡਿਫੈਂਸ ਲੈਣ ਵਾਸਤੇ ਬਹੁਤ ਸਾਰਾ ਸਮਾਂ ਹੁੰਦਾ ਆ ਔਰ ਉਹਦਾ ਸਾਬਤ ਉਹਨਾਂ ਨੇ ਬੈਂਕ ਨੇ ਕਰਨਾ ਹੁੰਦਾ।
0: ਬਿਲਕੁਲ ਹੈ ਜੀ। ਜੀ
1: ਇਸ ਕਰਕੇ ਇਹ ਚੈੱਕ ਵਾਲਾ ਕੰਮ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੰਦਰ ਕਰਨ ਵਾਲਾ ਕੰਮ ਜਿਹੜਾ ਹੈਗਾ ਨਾ ਜੀ, ਇਹਦੇ ਤੇ ਜਿਹੜਾ ਆ ਇਹ ਜ਼ਰੂਰ ਕੋਈ ਨਾ ਕੋਈ ਸੋਚ ਵਿਚਾਰ ਹੋਣੀ
0: ਚਾਹੀਦੀ ਹੈ ਜੀ। ਬਿਲਕੁਲ ਹੈ ਜੀ। ਜੀ
1: ਜੀ ਸਰ।
0: ਤੇ ਸੈਣੀ ਸਰ ਦੂਸਰਾ ਮੁੱਦਾ ਆਪਣਾ ਕਰੀਏ ਗੱਲਬਾਤ, ਚਲੋ ਮੀਡੀਆ ਦਾ ਹਿੱਸਾ ਹੀ ਆ ਆਪਾਂ ਵੀ ਹੁਣ ਤਾਂ ਤਕਰੀਬਨ ਜੇ ਮੰਨਣ ਦਾ, ਤੇ ਜੇ ਗੱਲਬਾਤ ਕੀਤੀ ਜਾਵੇ ਤੇ ਮਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਬਲਤੇਜ ਪੰਨੂ ਤੇ ਆਪਣੇ ਹਰਪਾਲ ਚੀਮਾ ਉਹਨਾਂ ਨੇ ਚੰਗਾ ਜ਼ੋਰ ਲਾਇਆ, ਉਸ ਤੋਂ ਬਾਅਦ ਮਾਨ ਸਾਹਿਬ ਨੇ ਵੀ ਘੰਟੇ ਕੁ ਬਾਅਦ ਫਿਰ ਉਹਨਾਂ ਨੇ ਵੀ ਮਤਲਬ ਕਿ ਨਸ਼ਰ ਕੀਤੀਆਂ ਚੀਜ਼ਾਂ, ਤੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਜੋ ਮੈਂ ਦੇਖਿਆ ਵੀਡੀਓ ਜਾਂ ਸੁਣੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੈਂ ਜੋ ਕਾਜ ਜਿਹੜੇ ਸਨ ਬਾਕੀ ਜਿਹੜੀਆਂ ਪਾਰਟੀਆਂ ਨੇ ਨਹੀਂ ਕੀਤੇ, ਚਾਹੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ ਪਾਰਟੀਆਂ ਨੇ ਚਾਹੇ ਜਿੱਦਾਂ ਵੀ ਹੈ, ਪਰ ਜੋ ਕਾਰਜ ਮੈਂ ਕਰ ਦਿੱਤੇ ਨੇ ਉਹ ਕਿਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ, ਤੇ ਮੇਰਾ ਟਾਰਗੇਟ ਵੀ ਸੀਗਾ ਕਹਿੰਦੇ ਇਹ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉਹ ਕੀਤੇ ਜਾਣ। ਤੇ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਸ਼ਰਾਬੀ ਕਹਿ ਸਕਦੇ, ਮਾਫ਼ੀ ਚਾਹੁੰਦਾ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਤੇ ਉਹ ਸਾਬਤ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਜੀ, ਅਸਲ ਦੇ ਵਿੱਚ ਸਾਰਾ ਕੁਝ ਵਾਪਰ ਕੀ ਰਿਹਾ
1: ਗੱਲ ਇੱਦਾਂ ਜੀ ਅੱਜ ਨਾ ਯੂਟਿਊਬ ਭਰੀ ਪਈ ਆ ਭਾਈ ਸਾਹਿਬ, ਉਧਰ ਜਿਹੜਾ ਹੈਗਾ ਆ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤੁਸੀਂ ਖਾਇਆ ਹੋ, ਤੁਸੀਂ ਹਰ ਜਿਹੜੀ ਹੈਗੀ ਆ ਪਈ ਪੋਸਟ ਜਿਹੜੀ ਆ ਇਸੇ ਪੁਆਇੰਟ ਤੇ ਤੁਹਾਨੂੰ ਲੱਭੂਗੀ ਜੀ,
0: ਹਰ ਕੋਈ ਵੀਡੀਓ ਨੂੰ ਐਕਸਪਲੇਨ ਕਰਨ ਲੱਗਿਆ ਹੋਇਆ ਜੀ।
1: ਹਾਂਜੀ, ਹੁਣ ਸਵਾਲ ਤਾਂ ਇਹ ਹੈਗਾ ਭਾਰਤ ਸਾਹਿਬ, ਉਹਨਾਂ ਨੇ ਜਦੋਂ ਪਹਿਲਾਂ ਮਾਨ ਸਾਹਿਬ ਜਦੋਂ ਆਏ ਸੀਗੇ ਤੇ ਉਹਨਾਂ ਨੇ ਇਹ ਉਦੋਂ ਇਹਨਾਂ ਨੇ ਇਹ ਡਿਫੈਂਸ ਨਹੀਂ ਸੀ ਲਿਆ ਅਕਾਲ ਤਖ਼ਤ ਦੇ, ਉਹਨਾਂ ਨੇ ਕਿਹਾ ਸੀ ਵੀ ਇਹ AI ਜਨਰੇਟਡ ਆ। ਹਾਂਜੀ, ਉਦੋਂ ਨਹੀਂ ਸੀ ਉਹਨਾਂ ਨੇ ਕਿਹਾ ਵੀ ਇਹ ਮੈਨਿੰਗ ਆ। ਹਾਂਜੀ, ਹੁਣ ਇਹਨਾਂ ਨੇ ਜਿਹੜਾ ਹੈਗਾ ਆ ਇਸ ਤੇ ਹੁਣ ਰਿਪੋਰਟਾਂ ਪਤਾ ਨੀ ਕਿਥੋਂ ਲਿਆਂਦੀਆਂ, ਨਾ ਲੈਬ ਦਾ ਪਤਾ ਨਾ ਵਾਸਤਾ ਨਾ ਦਿਖਾਉਂਦੇ ਹੀ ਆ ਜੀ। ਉਹਨਾਂ ਨੇ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਚਿੱਠੀਆਂ ਲਿਖ ਲਿਖ ਕੇ ਬਾਅਦ ਦੇ ਵਿੱਚ ਆਪ ਭੇਜੀਆਂ ਤੇ ਆਪ ਜਿਹੜੀਆਂ ਟੈਸਟ ਕਰਾਈਆਂ ਨਾਲ ਦੱਸਦੇ ਆ ਵੀ ਮਣੀਪੁਰ ਦੀ ਲੈਬ ਜਿਹਦਾ ਸੁਪਰੀਮ ਕੋਰਟ ਵੱਲੋਂ ਮਾਨਤਾ ਹੈਗੀ ਆ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਸੀ।
0: ਬਿਲਕੁਲ,
1: ਹੁਣ ਇਹ ਦੱਸਦੇ ਹੈਗੇ, ਹੁਣ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਹੈਗੇ ਆ ਵੀ ਠੀਕ ਆ ਜੀ ਉਹਨਾਂ ਨੇ ਵੀਡੀਓ ਤਾਂ ਕੰਪੈਰੀਜ਼ਨ ਕੀ ਕਿਹੜਾ ਵੀਡੀਓ ਇਹਨਾਂ ਨੇ ਆਪਣਾ ਭੇਜਿਆ ਸੀ ਤੇ ਕਿਹੜਾ ਵੀਡੀਓ ਭੇਜਿਆ ਸੀਗਾ ਉੱਥੇ ਜਿਹਦੇ ਨਾਲ ਇਹਨਾਂ ਨੇ ਲੈਬ ਦੇ ਵਿੱਚੋਂ ਜਿਹੜਾ ਇਹ ਲਿਆਂਦਾ ਜੀ, ਕਹਿੰਦੇ 1100 ਤੇ 1991 ਜਿਹੜੇ ਹੈਗੇ ਆ ਡਿਫਰੈਂਸਿਸ ਦੱਸੇ ਆ ਜੀ,
0: ਪੁਆਇੰਟ ਦੱਸੇ। ਹਾਂਜੀ,
1: ਆ ਉਹ 1191 ਪੁਆਇੰਟ ਦੱਸੇ ਆ ਇਹਨਾਂ ਨੇ, ਫਿਰ ਕੇਸ ਵੀ ਉਹ 1 ਇੰਚ ਜਿਹੜਾ ਹੈਗਾ ਆ ਬੰਦਾ ਲੰਬਾ ਆ ਜੀ, ਉਹ ਕਿਸੇ ਤੋਂ ਕਰਵਾਈ ਆ ਜੀ।
0: ਹਾਂਜੀ,
1: ਹੁਣ ਸਵਾਲ ਇਹ ਆ ਕਿ ਦੋ ਪੱਖ ਬਣ ਗਏ ਜੀ, ਜਿਹੜੇ ਤਾਂ ਭਗਵੰਤ ਮਾਨ ਹੋਣਾ ਦੇ ਸਪੋਰਟਰ ਹੈਗੇ ਆ ਜੀ, ਉਹ ਤਾਂ ਕਿਸੇ ਹਾਲਤ ਵਿੱਚ ਵੀ ਨਹੀਂ ਮੰਨਣਗੇ ਕਿ ਹਾਂ ਜੀ ਇਹ ਕਤਾਈ ਜਿਹੜੀ ਹੈਗੀ ਆ ਮਾਨ ਸਾਹਿਬ ਨੇ ਕੀਤੀ ਆ, ਤੇ ਜਿਹੜੇ ਉਹਨਾਂ ਤੋਂ ਅਲੱਗ ਦੂਜੀ ਦਿਸ਼ਾ ਚ ਖੜੇ ਹੈਗੇ ਆ ਉਹ ਭਾਵਾਂ ਜਿੰਨੀਆਂ ਮਰਜ਼ੀ ਇਹ ਰਿਪੋਰਟਾਂ ਲੈ ਆਉਣ ਤੇ ਉਹ ਕਹਿਣਗੇ ਵੀ ਇਹਨਾਂ ਨੇ ਕੀਤੀ ਹੈਗੀ ਆ ਜੀ, ਇਹ ਕਨਫਿਊਜ਼ਨ ਦੇ ਵਿੱਚ ਹੀ ਮਾਮਲਾ ਚੱਲ ਜਾਣਾ ਹੈਗਾ ਹੈ ਜੀ। ਹੁਣ ਗਾਹ ਅੱਗੇ ਸਰਕਾਰ ਦਾ ਕੰਮ ਦੇਖ ਲਓ, DGP ਨੂੰ ਸਰ ਉਹ ਹੁਣ ਮਤਲਬ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਣ ਕਰੂਗਾ DGP ਵੀ ਭਾਈ ਆ ਇੱਥੇ ਬਿਆਨ ਲਿਖਾ ਬਈ ਤੂੰ ਕਿੱਦਾਂ ਇੱਦਾਂ ਕਰਕੇ ਬਿਆਨ ਦਿੱਤਾ ਜੀ।
0: ਇਹ ਚੀਜ਼ ਤਾਂ ਸੈਣੀ ਸਾਹਿਬ ਆਰਡਰ ਉਦੋਂ ਵੀ ਤਾਂ ਦੇ ਸਕਦੇ ਸੀ ਜਦੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਸਕੱਤਰਤ ਵਿਖੇ ਪੇਸ਼ ਹੋਏ ਨੇ ਤਾਂ ਉਦੋਂ ਇਹ ਆਰਡਰ ਦੇ ਸਕਦੇ ਸੀ DGP ਨੂੰ ਕਿ ਭਾਈ ਇਹਦੀ ਸਾਰੀ ਜਿਹੜੀ ਹੈ ਟੈਕਨੀਕਲੀ ਜਾਂ ਹੋਰ ਸਾਰਾ ਕੁਝ ਪਤਾ ਕੀਤਾ ਜਾਵੇ, ਵਿਅਕਤੀ ਨੂੰ ਫੜਿਆ ਜਾਵੇ ਕੀ ਮਤਲਬ ਕਿ ਉਦੋਂ ਨੀ ਜਾਂਚ, ਉਦੋਂ ਜਾਂਚ ਪੜਤਾਲ ਦੇ ਆਰਡਰ ਕਿਉਂ ਨੀ ਕੀਤੇ ਜੀ?
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਹੀ ਪਤਾ ਆ
0: ਜੀ,
1: ਗੱਲ ਇਹ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਪਤਾ ਹੈਗਾ ਆ ਵੀ ਜਿਹੜੇ ਜਿਹੜੇ ਲੈਪਸ ਹੋਏ ਆ ਉਹਦੇ ਨਾਲ ਸ਼ੱਕ ਦੀ ਸੂਈ ਤਾਂ ਇਹਨਾਂ ਵੱਲ ਨੂੰ ਜਾਂਦੀ ਆ ਨਾ ਜੀ, ਇਹਨਾਂ ਨੇ ਪਹਿਲਾਂ ਇਹ ਕਿਉਂ ਡਿਫੈਂਸ ਨਹੀਂ ਲਿਆ ਤੇ ਪਹਿਲਾਂ ਇਹ ਸਾਰੇ ਕੰਮ ਕਿਉਂ ਨੀ ਕਰਾਏ
0: ਜੀ?
1: ਜਿੱਥੇ ਤੱਕ ਜਿਹੜਾ ਹੈਗਾ ਆ ਸਟੇਟ ਦੀ ਮਸ਼ੀਨਰੀ ਦਾ ਵੀ DGP ਕੋ ਪਹਿਲਾਂ ਤਾਂ ਕਹਿੰਦੇ ਵਫਦ ਚੱਲਾ ਜੀ, ਵੀ ਵਫਦ ਤੁਸੀਂ ਆਪੋਜੀਸ਼ਨ ਪਾਰਟੀ ਥੋੜਾ ਹੈ ਜਿਹੜਾ ਵਫਦ ਚੱਲਾ, ਤੁਸੀਂ DGP ਤੁਹਾਡਾ ਜਿਹੜਾ ਹੈਗਾ ਮੁਲਾਜ਼ਮ ਹੈ ਤੁਸੀਂ, ਹਾਂਜੀ ਵੀ ਤੁਸੀਂ ਉਹਨੂੰ ਆਰਡਰ ਕਰੋ ਵੀ ਹਾਂ ਜੀ ਠੀਕ ਹੈ ਜੀ ਚਲੋ। ਹੁਣ ਅੱਜ ਬਿਆਨ ਆ ਗਿਆ ਜੀ, ਜਦੋਂ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਉਹ ਤੋਂ ਬਾਅਦ ਆਇਆ ਵੀ ਮੈਂ ਸਖ਼ਤ ਦਿਸ਼ਾ ਨਿਰਦੇਸ਼ ਦੇ ਦਿੱਤੇ ਆ ਵੀ ਇਹਦੀ ਜਾਂਚ ਕਰੋ, ਇਹਦੇ ਪਿੱਛੇ ਕੌਣ ਆ ਤੇ ਕਿੱਦਾਂ ਆ ਜੀ। ਇੱਕ ਸਵਾਲ ਉੱਠਦਾ ਸੀ ਜੀ ਵੀ ਮਤਲਬ ਜਿਹੜਾ ਹੈਗਾ ਉਧਰ ਉਹ ਜਗਮਨ ਸਮਰਾ ਵੀ ਜਿਹੜਾ ਹੈਗਾ ਆ ਉਹ ਵੀ ਆ ਗਿਆ ਜੀ ਆਨਲਾਈਨ, ਉਹ ਕਹਿੰਦਾ ਜੀ ਕਿ ਇਹ ਜਿਹੜੇ ਆ ਕਿਸੇ ਹੋਟਲ ਦੀ ਨਹੀਂ, ਇਹ ਜਰਨੈਲ ਸਿੰਘ MLA ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ, ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ
0: ਸੁੱਟੀ ਸੀ। ਹਾਂਜੀ, ਕਾਫੀ ਵਿਰੋਧ ਹੋਇਆ ਸੀ ਉਸ।
1: ਹਾਂਜੀ, ਇਹ ਉਹਦੇ ਕਮਰੇ ਮੇਰੇ ਖਿਆਲ ਉਹਦੀ ਡੈਥ ਹੋ ਗਈ ਸੀ ਮੇਰੇ ਖਿਆਲ।
0: ਹਾਂਜੀ ਬਿਲਕੁਲ,
1: ਹਾਂਜੀ ਹਾਂਜੀ ਵੀ ਉਹਦੇ ਕਮਰੇ ਸੀ ਔਰ ਬਟ ਨੈਚੁਰਲ ਆ ਉਹ ਸਿੱਖ ਮਾਇੰਡਡ ਹੈਗਾ ਸੀਗਾ ਤੇ ਸਿੱਖੀ ਸੋਚ ਦਾ ਧਾਰਨੀ ਸੀਗਾ ਉਹਦੇ, ਹੋ ਵੀ ਸਕਦੀਆਂ ਹੈਗੀਆਂ ਜੀ। ਬਟ ਹੁਣ ਸਵਾਲ ਇਹ ਕਿ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਉਹ ਬੰਦਾ ਐਕਟਰ ਆ ਕੋਈ ਜਿੱਦਾਂ ਮਰਜ਼ੀ ਆ, ਜਿਹੜਾ ਐਕਟਰ ਹੈਗਾ ਆ ਉਹ ਪੇਸ਼ ਕਰ ਦਿਓ ਜੀ। ਫਿਰ
0: ਮਤਲਬ ਕਿ ਇੱਥੇ ਨਾ ਸਾਡੇ ਚਲੋ ਹਰ ਮੁਲਕ ਦੇ ਵਿਚ ਹੀ ਆ ਵੈਸੇ ਤਾਂ ਜਿਹੜੇ ਆਪਣੇ ਚਾਹੇ ਉਹ ਅਮੈਰੀਕਾ ਕੈਨੇਡਾ ਇੱਕੋ ਹੀ ਤਕਰੀਬਨ ਪਾਸਪੋਰਟ ਜਦੋਂ ਬਣਾਉਂਦੇ ਆ ਨਾ ਜੀ, ਜਾਂ ਬੱਚੇ ਦਾ ਵੀ ਪਾਸਪੋਰਟ ਬਣਦਾ ਕਿਸੇ ਦਾ ਵੀ ਬਣਦਾ ਤੇ ਉਹ ਫਰੈਸ਼ ਫੋਟੋ ਮੰਗਦੇ ਨੇ ਜੀ, 3 ਮਹੀਨਿਆਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਉਹ 3 ਮਹੀਨਿਆਂ ਤੋਂ ਮਤਲਬ ਕਿ ਹਰ ਇਹਦਾ ਮਤਲਬ ਇਹੀ ਹੋ ਸਕਦਾ ਜੇ ਆਪਾਂ ਟੈਕਨੀਕਲ ਤੋਂ ਦੇਖਿਆ ਜਾਵੇ ਕਿ ਹਰ 3 ਮਹੀਨਿਆਂ ਬਾਅਦ ਕੋਈ ਵੀ ਵਿਅਕਤੀ ਹੈ ਉਹਦਾ ਜਿਹੜਾ ਰੂਪ ਕਹਿ ਲਓ ਜਾਂ ਨਕਸ਼ ਕਹਿ ਲਓ ਉਹ ਕਿਤੇ ਨਾ ਕਿਤੇ ਚੇਂਜ ਆਉਂਦੀ ਹੋਏਗੀ, ਤਾਂ ਹੀ ਕਿਹਾ ਵੀ 3 ਮਹੀਨਿਆਂ ਬਾਅਦ। ਹੁਣ ਇਹ ਪਤਾ ਨੀ ਵੀਡੀਓ 10 ਸਾਲ ਪੁਰਾਣੀ ਹੈ ਕਿ 15 ਸਾਲ ਪੁਰਾਣੀ ਹੈ, ਮੈਨੂੰ ਲੱਗਦਾ ਕਿ ਉਸ ਸਮੇਂ ਦੀ ਹੋਣੀ ਆ ਜਦੋਂ ਕੁਲਫੀ ਗਰਮਾ ਗਰਮ ਆਈ ਸੀ, ਉਸ ਤੋਂ ਬਾਅਦ ਕਦੀ ਆ ਕਿਤੇ ਕਿਤੇ ਜਦੋਂ ਮਾਨ ਸਾਹਿਬ ਇੱਦਾਂ ਦੇ ਲੱਗਦੇ ਆ।
1: ਹਾਂਜੀ, ਮੈਨੂੰ ਵੀ ਏਦਾਂ ਨਾ ਪਤਾ ਲੱਗਿਆ, ਮੈਨੂੰ ਵੀ ਸਾਰੇ ਕਹਿੰਦੇ ਤੂੰ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ ਸੀ, ਮੈਨੂੰ ਆ ਗੱਲ ਹੁਣ ਕਹਿੰਦੀ ਪਰ ਵੱਡੇ ਹੋ ਕੇ ਕੀ ਹੋ ਗਿਆ ਜੀ ਪਤਾ ਨੀ ਲੱਗਿਆ। ਸੋ ਇਸ ਕਰਕੇ ਤੁਹਾਡੀ ਗੱਲ ਚ ਕੋਈ ਦਮ ਹੈਗਾ ਆ, ਕੋਈ ਸੱਚਾਈ ਹੋਊਗੀ ਜੀ ਏਦਾਂ ਦੀ। ਸੋ ਇਸ ਕਰਕੇ ਜੀ, ਪਰ ਇਹ ਸਭ ਹੁੰਦਾ ਆ ਇਸ ਚੀਜ਼ ਦਾ ਵੀ, ਜਾਂ ਫਿਰ DGP ਹੁਣ ਇਨਕੁਆਇਰੀ ਕਰਕੇ ਉਹ ਐਕਟਰ ਲੱਭ ਲੈ ਵੀ ਕਿਹੜਾ ਐਕਟਰ ਹੈਗਾ ਜੀ ਜਿਹਨੇ ਇਹ ਐਕਟਿੰਗ ਕੀਤੀ ਹੈਗੀ ਹੈ ਜੀ, ਤੇ ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ, ਨਾ ਸਰਕਾਰ ਆਪਣੀ ਮਰਿਆਦਾ ਸਮਝ ਰਹੀ ਆ, ਤੇ ਨਾ ਹੀ ਜਿਹੜਾ ਹੈਗਾ ਆ ਇੰਸਟੀਟਿਊਸ਼ਨ ਆਪਣੀ ਮਰਿਆਦਾ ਸਮਝ ਰਹੀਆਂ ਜੀ।
0: ਪਰ ਇਹ ਵਿਵਾਦ ਕਿਤੇ ਨਾ ਕਿਤੇ ਸੈਣੀ ਸਾਹਿਬ ਸਿਆਸਤ ਦਾ ਰੂਪ ਵੱਧ ਨਹੀਂ ਲੈ ਗਿਆ? ਚਲੋ ਅਕਾਲ ਤਖ਼ਤ ਸਾਹਿਬ ਦਾ ਜੋ ਸੀਗਾ ਉਹ ਸੀਗਾ, ਪਰ ਇਹਦੇ ਵਿਚ ਹੁਣ ਆਮ ਆਦਮੀ ਪਾਰਟੀ ਨੇ ਆਪ ਸਾਰਾ ਕੁਝ ਇਹਦਾ ਜਿਹੜਾ ਦੋਸ਼ ਲਾਇਆ ਕਿ ਅਕਾਲੀ ਦਲ ਕਰਾ ਰਹੇ ਨੇ, ਜਾਂ ਸਿੱਧਾ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਨਾਂ ਲੈ ਕੇ ਗੱਲ ਕਹਿ ਰਹੇ ਨੇ, ਇਹ ਲੜਾਈ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਆਮੋ ਸਾਹਮਣੇ ਨਹੀਂ ਹੋ ਗਈ?
1: ਸਰ ਇਹਨਾਂ ਦੇ ਤਾਂ ਦੋਸ਼ ਇਹ ਹੈਗੇ ਨਾ ਜੀ, ਉਧਰੋਂ ਅਕਾਲੀ ਦਲ ਆਪਣੀ ਮੀਟਿੰਗ ਦੇ ਵਿਚ ਇਹ ਮੰਥਨ ਕਰਦਾ ਵੀ ਜਥੇਦਾਰ ਸਾਹਿਬ ਨੇ ਕਾਹਲੀ ਦੇ ਵਿਚ ਇਹ ਕੰਮ ਕਰ ਦਿੱਤਾ। ਪਹਿਲਾਂ ਇਸ ਚੀਜ਼ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਪਹਿਲਾਂ ਜਿਹੜੀਆਂ ਹੈਗੀਆਂ ਵੀ ਸਿੱਖ ਸੰਸਥਾਵਾਂ ਨੂੰ ਸੱਦਣਾ ਚਾਹੀਦਾ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਸੀ
0: ਜੀ,
1: ਹਾਂਜੀ, ਉਹ ਤੋਂ ਬਾਅਦ ਇਹ ਐਕਸ਼ਨ ਲੈਣਾ ਚਾਹੀਦਾ ਸੀ
0: ਜੀ।
1: ਹੁਣ ਇਸ ਚੀਜ਼ ਨੂੰ ਤਾਂ ਅਸੀਂ ਵੀ ਰਿਲਾਈਜ਼ ਕਰਦੇ ਸੀ, ਮੈਂ ਉਦਣ ਕਿਹਾ ਸੀ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਦਮਦਮੀ, ਹਾਂ ਬਈ ਦਮਦਮੀ ਟਕਸਾਲ ਨੂੰ ਭੇਜ ਦੇ ਉਹਨਾਂ ਕੋਲੋਂ, ਜਾਂ ਕਿਸੇ ਨੂੰ ਕੰਪਲੇਨਟ ਬਣਾਉਂਦੇ, ਆਪ ਬਾਅਦ ਵਿਚ ਤਾਂ ਜੱਜ ਬਣਦੇ, ਆਪ ਹੀ ਜਿਹੜਾ ਮਦਈ ਆਪ ਹੀ ਜਿਹੜਾ ਜੱਜ ਬਣਨਾ ਆ ਉਹ ਵੀ ਖਤਰਨਾਕ ਹੁੰਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਜੇ ਉਹ ਉਹਨਾਂ ਦੀ ਕੰਪਲੇਂਟ ਦੇ ਉੱਤੇ ਹੁੰਦਾ ਤੇ ਅਗਾਂਹ ਟਕਰਾਅ ਦੇ ਵਿੱਚ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੇ ਹੋ ਜਾਂਦਾ, ਆਪਣੇ ਆਪ ਉਹ ਦੋਨੇ ਜਿਹੜੀਆਂ ਇੰਸਟੀਟਿਊਸ਼ਨਾਂ ਆਪਸ ਦੇ ਵਿੱਚ ਜਿਹੜੇ ਆ ਉਹ ਕਰਦੇ ਰਹਿੰਦੇ ਜਿੱਦਾਂ ਮਰਜ਼ੀ
0: ਜੀ।
1: ਦੇਖੋ ਸਰਕਾਰ ਦੀ ਵੀ ਤਾਕਤ ਘੱਟ ਨੀ ਹੁੰਦੀ ਸਰ, ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਕੋਲ ਸਟੇਟ ਦੀ ਮਸ਼ੀਨਰੀ ਆ, ਸਾਰਾ ਕੁਛ ਹੈਗਾ ਆ, ਲੈਟ ਦੈਮ, ਹਾਂਜੀ। ਪਰ ਇਹ ਆ ਵੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹੈਗੇ ਕਿ ਪਹਿਲਾਂ ਤੁਸੀਂ ਓਪਰੇਸ਼ਨ ਲੋਟਸ ਦਾ ਵੀ ਇੱਕ FIR ਦਰਜ ਕਰਾਈ ਸੀ, ਉਦੋਂ ਜਿਹੜਾ ਹੈਗਾ ਕੀ ਉਹਦਾ ਨਿਸ਼ਕਾਸ਼ਨ ਕੱਢਿਆ ਜੀ, ਉਹਦਾ ਕੀ ਨਿਚੋੜ ਕੱਢਿਆ ਸੀ ਜੀ, ਉਹ ਕੀ ਮਤਲਬ ਕਿਹਨੇ ਕਰਾਈ ਸੀ ਜੀ। ਸੋ ਇਸ ਕਰਕੇ ਮਾਮਲਾ ਜਿਹੜਾ ਹੈਗਾ ਆ, ਪਰ ਅਸਲ ਜਿਹੜਾ ਹੈਗਾ ਆ ਲੋਕੀ ਜੋ ਅੱਛਾ ਭਾਰੇ ਸਾਹਿਬ ਤੁਸੀਂ ਇਹ ਦੇਖੋ ਕਿ ਧਰਮ ਦਾ ਏਡਾ ਵੱਡਾ ਇਹ ਮੁੱਦਾ ਹੈਗਾ ਆ, ਉਹਦੇ ਵਿੱਚ ਲੋਕ ਸਾਇਲੈਂਟ ਆ,
0: ਸਾਇਲੈਂਟ
1: ਬੋਲਦਾ ਕੌਣ ਆ, ਬੋਲਦਾ ਉਹ ਆ ਭਾਈ ਜਿਹੜਾ ਇੱਕ ਜਾਂ ਤਾਂ ਪੱਖ ਚ ਬੋਲਣ ਵਾਲੇ ਆ ਤੇ ਜਾਂ ਖਿਲਾਫ਼ ਚ ਬੋਲਣ ਵਾਲਾ ਹੈਗਾ ਆ
0: ਜੀ।
1: ਇੱਕ ਆਮ ਸ਼ਹਿਰੀ ਜਾਂ ਆਮ ਨਾਗਰਿਕ ਜਿਹੜਾ ਆ ਉਹ ਤਾਂ ਵਿਚਾਰਾ ਸੋਚਦਾ ਪਿਆ ਯਾਰ ਵੀ ਇੱਥੇ ਹੋ ਕੀ ਰਿਹਾ ਆ ਪੰਜਾਬ ਦੇ ਵਿੱਚ, ਸਾਡੇ ਮੁੱਦੇ ਕਿੱਥੇ ਗਏ, ਮਹਿੰਗਾਈ ਦਾ ਮੁੱਦਾ ਕਿੱਥੇ ਗਿਆ ਜੀ, ਹਾਂਜੀ, ਸਾਡੀ ਇੱਥੇ ਆਪੋਜੀਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਚੁੱਪ ਕਰਕੇ ਬੈਠੀ ਆ ਵੀ ਭਾਈ ਜੇ ਉਹ ਸੈਂਟਰ ਰੇਟ ਇੰਨੇ ਵਧਾਉਂਦਾ ਹੈਗਾ ਆ ਤੇ ਨਾਲ ਇਹਨਾਂ ਦੇ ਟੈਕਸ ਜਿਹੜੇ ਹੈਗੇ ਆ ਇਹ ਵੀ ਨਾਲ ਹੀ ਵੱਧ ਜਾਂਦੇ ਹੈਗੇ ਆ,
0: ਬਿਲਕੁਲ,
1: ਜੇ ਉੱਥੋਂ 3 ਰੁਪਏ ਪੈਟਰੋਲ ਵੱਧਦਾ ਆ ਇੱਥੇ 5 ਬਣ ਜਾਂਦੇ ਹੈਗੇ ਆ ਜੀ, ਤੁਸੀਂ ਇਸ ਚੀਜ਼ ਨੂੰ ਭਾਈ ਤੁਸੀਂ ਤਾਂ ਨਾ ਆਪਣੇ 2 ਵਧਾਓ, ਤੁਸੀਂ ਤਾਂ ਆਪਣੀ ਸਟੇਟ ਦੇ ਵਿੱਚ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਉਹ ਆਪਣਾ ਜਿਹੜਾ ਖੁਸ਼ ਹੋਈ ਜਾਂਦੇ ਆ ਵੀ ਸਾਡਾ ਰੈਵਨਿਊ ਵੱਧ ਜਾਂਦਾ ਜੀ ਇੱਦਾਂ,
0: ਬਿਲਕੁਲ ਹੈ ਜੀ।
1: ਹੁਣ ਇਸੇ ਹਫਤੇ ਦੇ ਵਿੱਚ ਜਿਹੜਾ ਆ ਪੰਜਾਬ ਸਰਕਾਰ ਇੱਕ ਵੱਡਾ ਕਰਜ਼ਾ ਹੋਰ ਲੈ ਰਹੀ ਹੈਗੀ ਸੀ, ਉਹ ਖਬਰ ਦਾਬੀ ਗਈ ਇਸ ਚੱਕਰ ਦੇ ਵਿੱਚ, ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਬਾਰਾ ਖਾਂਦੀਆਂ ਜੀ,
0: ਖਾਂਦੀਆਂ ਨੇ ਜੀ,
1: ਹਾਂਜੀ, ਕਿਉਂਕਿ ਨਹੀਂ ਤਾਂ ਬਾਕੀ ਮੁੱਦਿਆਂ ਦੇ ਉੱਤੇ ਕ੍ਰਿਟੀਸਿਜ਼ਮ ਹੁੰਦਾ ਵੀ ਹਾਂ ਜੀ ਵੀ ਤੁਸੀਂ ਕੀਤਾ ਕੀ ਹੈਗਾ ਅਜੇ ਤੱਕ
0: ਜੀ।
1: ਇੱਥੇ ਤੱਕ ਬੇਅਦਬੀ ਦੇ ਕਾਨੂੰਨ ਵਾਲੀ ਗੱਲ ਹੈਗੀ ਆ ਜੀ, ਬੇਅਦਬੀਆਂ ਕਿਹੜੀਆਂ ਰੁਕੀਆਂ ਜੀ, ਅੱਜ ਇੱਕ ਹੋਰ ਹੋਈ ਆ ਬੇਅਦਬੀ ਜੀ, ਕੋਈ ਰਾਧਿਕਾ ਨਾਂ ਦੀ ਔਰਤ ਨੇ
0: ਜੀ,
1: ਤੇ ਉਹ ਜਿਹੜਾ ਹੈਗਾ ਆ ਉਹਨੇ ਪਹਿਲਾਂ ਕਹਿੰਦੇ ਬਾਹਰ ਗੁਰੂ ਘਰ ਦੇ ਬਾਹਰ ਚੀਕਾਂ ਮਾਰੀਆਂ ਜੀ, ਮੁੜ ਕੇ ਜਿਹੜਾ ਜਾ ਕੇ ਤੇ ਬੱਚੇ ਜਿਹੜੇ ਫੜ ਉਹ ਕਰਦੇ ਪਏ ਸੀ ਪਾਠ ਕਰਦੇ ਪਏ ਸੀ ਉਹਨਾਂ ਕੋਲੋਂ ਜਿਹੜਾ ਹੈਗਾ ਆ ਗੁਟਕਾ ਸਾਹਿਬ ਫੜ ਕੇ ਤੇ ਉਹ ਜਿਹੜਾ ਆ ਪਾੜ ਦਿੱਤਾ ਜੀ ਉਹਦੇ ਅੰਗ ਖਿਲਾਰ ਤੇ
0: ਜੀ।
1: ਉਹ ਚਲੋ ਉਹਨਾਂ ਤੇ ਆਪਣੇ ਜਿਹੜੇ ਹੈਗੇ ਆ ਉਸ ਟਾਈਮ ਤੇ ਗੁਰੂ ਘਰ ਦੇ ਜਿਹੜੇ ਹੈਗੇ ਆ ਪਾਠੀ ਉਹ ਆਪਣੇ ਗਏ ਸੀਗੇ ਜੀ, ਵਾਸ਼ਰੂਮ ਵਗੈਰਾ ਗਏ ਸੀ ਜੀ
0: ਜੀ।
1: ਹੁਣ ਸਵਾਲ ਤਾਂ ਇਹ ਕਿ ਉਹਦੇ ਤੇ ਐਪਰੀਹੈਂਸ਼ਨ ਆ ਵੀ ਭਾਈ ਜਿਹੜਾ ਲਾ ਤਾਂ ਤੁਹਾਡਾ ਇੰਨਾ ਖਤਰਨਾਕ ਆ ਬੀਇੰਗ ਕਸਟੋਡੀਅਨ, ਚਾਹੇ ਤੁਸੀਂ ਜਿਹੜਾ ਹੈਗਾ ਆ ਉਹ ਗਿਆਨੀ ਜੀ ਨੂੰ ਵੀ ਤੋਰ ਦਿਓ ਅੰਦਰ
0: ਜੀ।
1: ਹੁਣ ਇਹਨਾਂ ਹਾਲਾਤਾਂ ਦੇ ਵਿੱਚ ਉਹ ਕਾਨੂੰਨ ਤੁਹਾਡਾ ਡੇਂਜਰਸ ਹੈਗਾ, ਲੋਕੀ ਜਿਹੜੇ ਹੈਗੇ ਆ ਜੇ ਤੁਸੀਂ ਕਹਿੰਦੇ ਸੀਗੇ ਉਹ ਮੰਗ ਕਰਦੇ ਸੀ ਵੀ ਭਾਈ ਇਹਦੇ ਵਿੱਚ ਕੋਈ ਸੇਫ ਗਾਰਡ ਹੋਣੇ ਚਾਹੀਦੇ ਆ, ਬੇਅਦਬੀ ਦੀ ਪ੍ਰੋਪਰ ਡੈਫੀਨੇਸ਼ਨ ਹੋਣੀ ਚਾਹੀਦੀ ਆ ਜੀ, ਉਹ ਚੀਜ਼ਾਂ ਤਾਂ ਚਾਹੀਦੀਆਂ ਹੈਗੀਆਂ ਸੀ, ਉਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀਗਾ, ਸਰਕਾਰ ਰਡਿੰਗ ਹੋ ਗਈ ਵੀ ਨਾ ਜੀ ਅਸੀਂ ਤਾਂ ਬਣਾ ਤਾ
0: ਜੀ।
1: ਸੋ ਇਸ ਕਰਕੇ ਉਹ ਉਹਦੇ ਤੇ ਤੁਸੀਂ ਵੀ ਸਿੱਖ ਸੰਸਥਾਵਾਂ ਨੂੰ ਕਿਉਂ ਨੀ ਕੋਨਫੀਡੈਂਸ ਦੇ ਵਿੱਚ ਲਿਆ ਜੀ,
0: ਬਿਲਕੁਲ ਹੈ ਜੀ ਜੀ।
1: ਹੁਣ ਸਵਾਲ ਇਹ ਹੈਗਾ ਆ, ਮੈਨੂੰ ਔਜਲਾ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਸੀ ਵੀ 15 ਤੋਂ ਬਾਅਦ ਜਿਹੜਾ ਹੈਗਾ ਆ ਭਾਈ 2 ਕੁ ਚੀਜ਼ਾਂ ਦੇ ਉੱਤੇ ਜਿਹੜਾ ਆ ਸਾਰੀ ਸਿਆਸਤ ਫੋਕਸ ਰਹੀ ਹੈਗੀ ਆ, ਵੀ ਅਦਬੀ ਦੇ ਉੱਤੇ ਜਿਹੜੀ ਹੈਗੀ ਫੋਕਸ ਰਹੀ ਆ, ਜਾਂ ਇੱਕ ਅੱਧਾ ਮੁੱਦਾ ਹੋਰ ਹੈਗਾ ਆ, ਬਾਕੀ ਤਾਂ ਹੋਰ ਦੀ ਗੱਲ ਹੀ ਨੀ, ਨਾ ਡਿਵੈਲਪਮੈਂਟ ਦੀ ਕੋਈ ਗੱਲ, ਨਾ ਕੋਈ ਮੁੱਦਾ ਐਡਰੈਸ ਕਰਨ ਦੀ ਕੋਈ ਗੱਲ
0: ਹੁਣ
1: ਜਿਹੜਾ ਹੈਗਾ ਆਹ ਇਸ ਚੀਜ਼ ਦੇ ਨਾਲ ਨਿਕਲੂਗਾ ਕੀ ਸਰ, ਪੰਜਾਬ ਨੂੰ ਕੀ ਗੇਨ ਹੋਊਗਾ ਜੀ? ਦੇਖੋ ਅੱਜ ਅਸੀਂ ਮਤਲਬ ਕਿੱਡਾ ਪਵਿੱਤਰ ਦਿਨ ਹੈਗਾ ਸੀਗਾ ਕਿ ਅੱਜ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ
0: ਸੀ,
1: ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈਗੀ ਆ ਜੀ, ਫੇਰ ਕਿੱਡਾ ਵੱਡਾ ਸੰਦੇਸ਼ ਤੇਰਾ ਕੀ ਆ ਮਿੱਠਾ ਲਾਗੇ,
0: ਬਿਲਕੁਲ
1: ਇੰਨਾ ਸਮਰੱਥ ਪੁਰਸ਼ ਹੋਣ ਦੇ ਬਾਵਜੂਦ ਵੀ ਉਹ ਕੁਛ ਵੀ ਕਰ ਸਕਦੇ ਸੀਗੇ ਜੀ, ਉਹ ਇੰਨੇ ਸਮਰੱਥ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਹੈਗਾ ਇਹ ਕੁਦਰਤ ਦੇ ਨਿਜ਼ਾਮ ਦੇ ਵਿੱਚ ਨਹੀਂ ਮਤਲਬ ਦਖਲ ਅੰਦਾਜ਼ੀ ਕਰਨੀ, ਜੋ ਤੇ ਜੈਸੀ ਬਣੀ ਹੈ ਤਿਸ ਵਿੱਚ ਰਹੇ ਰਾਜੀ,
0: ਹਾਂਜੀ
1: ਫਕੀਰੀ ਦਾ ਸੂਲ ਹੁੰਦਾ ਵੀ ਜੋ ਬਣਿਆ ਆ ਜਿੱਦਾਂ ਹੈਗਾ ਆ ਓਦਾਂ ਹੀ ਹੈਗਾ, ਉਹ ਕੋਈ ਗਿਲਾ ਸ਼ਿਕਵਾ ਕਰਦੇ ਹੀ ਨੀ ਜੀ,
0: ਬਿਲਕੁਲ।
1: ਸੋ ਏਡਾ ਵੱਡਾ ਸੰਦੇਸ਼ ਸੀਗਾ ਜੀ, ਤੇ ਇੱਥੇ ਡਿਸਕਸ ਕੀ ਹੋ ਰਿਹਾ ਹੈਗਾ ਜੀ, ਅੱਜ ਸਾਰਾ ਦਿਹਾੜੀ ਇਹ ਰਿਪੋਰਟ ਆ ਗਈ, ਰਿਪੋਰਟ ਚੱਲ ਗਈ ਤੇ ਰਿਪੋਰਟਾਂ ਦੋ ਆ ਜੀ, ਅਸੀਂ ਵੀ ਦੋ ਤੋਂ ਕਰਾ ਲਿਆ, ਤੁਸੀਂ ਵੀ ਤੁਹਾਡੀ ਸਾਡੀ ਦੂਣੀ ਨਾ ਤੁਹਾਡੀ ਦੂਣੀ ਕੱਟ ਹੋ ਗਈ ਜੀ, ਚੱਲ
0: ਜੀ ਕਰਜ਼ਾ ਵੀ ਤਾਂ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ, ਤੇ 1 ਜੁਲਾਈ ਨੂੰ ਸਹੂਲਤਾਂ ਵੀ ਦੇਣੀਆਂ ਨੇ ਔਰਤਾਂ ਨੂੰ, ਤੇ ਦਾਵਾ ਆਪਣੇ ਤੁਹਾਡੇ ਏਰੀਏ ਦੇ ਵਿਚ ਆ ਕੇ ਕਾਹਤੋਂ ਕਰਦੇ ਨੇ ਜੀ ਕਿ ਲੋ ਭਾਈ ਇਧਰ ਨੂੰ ਗੇੜੇ ਕਾਹਤੋਂ ਜਿਆਦਾ ਲਾਉਂਦੇ ਨੇ ਜੀ, ਬਹੁਤ ਘੱਟ ਮੁੱਖ ਮੰਤਰੀ ਹੈ ਪੰਜਾਬ ਦੇ ਜਿਹੜੇ ਇੱਧਰ ਆਪਣੇ ਏਰੀਏ ਦੇ ਵਿੱਚ ਦੁਆਬੇ ਦੇ ਵਿੱਚ ਆ ਕੇ ਖਾਸ ਕਰ ਹੁਸ਼ਿਆਰਪੁਰ ਟਾਂਡਾ ਉੜ ਮੁੜ ਦਾ ਏਰੀਆ ਕਿ ਇੱਧਰ ਸਕੂਨ ਜ਼ਿਆਦਾ ਹੈ, ਕੀ ਗੱਲ ਹੈ?
1: ਸਰ ਅਸੀਂ ਲੋਇਲ ਪਰਸਨ ਹੈਗੇ ਆ ਜੀ, ਹਾਂਜੀ ਅਸੀਂ ਜਿਹੜਾ ਹੈਗਾ ਨਾ ਉਹ ਜਦੋਂ ਕੋਈ ਵੀ ਐਪਲੀਕੇਸ਼ਨ ਇੰਗਲਿਸ਼ ਦੀ ਲਿਖਣੀ ਸਿੱਖੀ ਸੀ, ਅਸੀਂ ਹੋਰ ਗਲਤੀ ਜਿੱਥੇ ਮਰਜ਼ੀ ਕਰ ਲਈ ਅਸੀਂ ਥੱਲੇ ਯੂਅਰ ਓਬੀਡੀਐਂਟਲੀ ਉਹ ਕਦੀ ਗਲਤ ਨੀ ਲਿਖਿਆ ਸੀ, ਓਬੀਡੀਐਂਟਲੀ ਅਸੀਂ ਬਿਲਕੁਲ ਸਹੀ ਲਿਖਦੇ ਸੀ, ਸੋ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਓਬੀਡੀਐਂਟ ਹੈਗੇ ਆ, ਇਸ ਕਰਕੇ ਜਿਹੜਾ ਉਹ ਇੱਧਰ ਚੱਕਰ ਮਾਰਦੇ ਆ ਵੀ ਇਹ ਬੰਦੇ ਸਾਊਗਾ ਜੀ,
0: ਹਾਂਜੀ
1: ਅਸੀਂ ਕਦੀ ਕਿਸੇ ਧਰਮ ਦੇ ਉੱਤੇ ਵਿਸ਼ੇਸ਼ ਦੇ ਉੱਤੇ ਜ਼ੋਰ ਨੀ ਦਿੱਤਾ, ਨਾ ਅਸੀਂ ਮਤਲਬ ਕੋਈ ਨੀ, ਸਾਡਾ ਇੱਕੋ ਹੀ ਧਰਮ ਆ, ਸਾਡਾ ਹੈਗਾ ਸਵਾਰਥ, ਜਿੱਥੋਂ ਸਾਡੇ ਸਵਾਰਥ ਦੀ ਪੂਰਤੀ ਹੁੰਦੀ ਅਸੀਂ ਉੱਥੇ ਚੱਲ ਜਾਈਦਾ ਹੈਗਾ, ਅੱਜ ਕੱਲ ਝਾੜੂ ਵਾਲਿਆਂ ਨਾਲ ਸਵਾਰਥ ਆ ਤੇ ਇਸ ਕਰਕੇ ਅਸੀਂ ਝਾੜੂ ਵਾਲਿਆਂ ਦੇ ਬੰਦੇ ਆ,
0: ਹਾਂਜੀ
1: ਸੋ ਇਸ ਕਰਕੇ ਉਹ ਤਾਂ ਮਾਨ ਸਾਹਿਬ ਆਉਂਦੇ ਹੈਗੇ ਵੀ ਇਹ ਤਾਂ ਬੰਦੇ ਹੀ ਬੜੇ ਲੋਇਲ ਆ,
0: ਹਾਂਜੀ ਬਿਲਕੁਲ
1: ਹਾਂਜੀ ਜੀ ਭਾਰਤ ਸਾਹਿਬ।
0: ਤੇ ਸੈਣੀ ਸਾਹਿਬ ਇਹ ਜੋ ਕੁਝ ਵੀ ਹੈ ਜੋ ਵਾਪਰ ਰਿਹਾ ਹੈ ਚਾਹੇ ਉਹ ਅਕਾਲੀ ਦਲ ਦੇ ਵਿਚ ਹੈ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿਚ ਹੈ, ਪਰ ਜੋ ਆਪਣਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜੋ ਸਾਰਾ ਕੁਝ ਸੁਨੇਹਾ ਦਿੱਤਾ ਗਿਆ ਕਿ 29 ਤਰੀਕ ਨੂੰ ਵੀ ਜਿਹੜਾ ਬੁਲਾਏ ਗਏ ਨੇ ਉਹਦੇ ਵਿਚ ਸ਼ਮੂਲੀਅਤ ਕੌਣ ਕੌਣ ਕਰੇ, ਚਲੋ ਉਹ ਤਾਂ ਸਮੇਂ ਦੇ ਉੱਤੇ ਦੇਖਿਆ ਜਾਵੇਗਾ, ਪਰ ਇਹ ਸਾਰਾ ਕੁਝ ਕਰ ਕਰਾ ਕੇ ਜੋ ਅੱਜ ਸਾਰਾ ਫਿਲਮ ਬਣੀ ਹੈ ਉਹਦੇ ਤੋਂ ਇਹ ਕੀ ਨਸ਼ਰ ਹੁੰਦਾ ਕਿ ਅਕਾਲ ਤਖ਼ਤ ਸਾਹਿਬ ਤੋਂ ਉਹ ਭਗੌੜੇ ਹੋਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਜਵਾਬ ਦੇਣਾ ਹੀ ਪੈਣਾ ਜੀ, ਆਖਰ ਚ ਤਾਂ ਉੱਥੇ ਹੀ ਪੱਲਾ ਫੜਾਉਣਾ ਵੀ ਪੈਣਾ ਤੇ ਛਡਾਉਣਾ ਉੱਥੋਂ ਹੀ ਛੱਡ ਹੋਣਾ, ਕਿਵੇਂ ਦੇਖਦੇ ਹੋ ਇਹ ਆਪਸ ਦੇ ਵਿਚ ਚਾਹੇ ਜਿੰਨੀ ਮਰਜ਼ੀ ਸਿਆਸਤ ਕਰੀ ਜਾਂ ਦੋਹੀ ਪਾਰਟੀਆਂ?
1: ਦੇਖੋ ਕਾਲੀ ਕਾਲੀ ਦੇ ਵਿਚ ਨਾ ਕਈ ਵਾਰੀ ਡਿਸੀਜਨ ਏਦਾਂ ਦਾ ਲਿਆ ਜਾਂਦਾ ਹੈਗਾ ਆ ਜਿਹੜਾ ਕਿ ਠੀਕ ਨੀ ਹੁੰਦਾ ਇਹਦਾ ਲੌਂਗ ਰਨ
0: ਜੀ।
1: ਜਥੇਦਾਰ ਸਾਹਿਬ ਨੂੰ ਅਗਲੀ ਗੱਲ ਜਿਹੜੀ ਹੈਗੀ ਸੀ ਉਹ ਨੀ ਸੀ ਕਰਨੀ ਚਾਹੀਦੀ ਵੀ ਹਾਂ ਜੀ ਵਿਧਾਨ ਸਭਾ ਨੂੰ ਸਮਨ ਕਰ ਲੈਣਾ ਜੀ ਇੱਥੇ ਉਹਨਾਂ ਦੇ ਮੈਂਬਰਾਂ ਨੂੰ
0: ਜੀ,
1: ਕਾਰਨ ਇਹ ਕਿ ਜੇ ਆਪਾਂ ਜਦੋਂ ਤੁਸੀਂ ਯਾਦ ਕਰੋ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਜਦੋਂ ਇਹ ਬਾਰ ਬਾਰ ਅਕਾਲੀ ਦਲ ਜਾਂਦਾ ਰਿਹਾ ਜਥੇਦਾਰ ਸਾਹਿਬ ਕੋ ਕਿ ਜੇ ਤੁਹਾਡੇ ਆਦੇਸ਼ਾਂ ਦੇ ਅਕੋਰਡਿੰਗਲੀ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਐਗਜ਼ੈਕਟਿਵ ਕਮੇਟੀਆਂ ਭੰਗ ਕਰ ਦਿੱਤੀਆਂ ਜਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਆ ਜਾਂਦੇ ਹੈਗੇ ਆ ਤੇ ਕੱਲ ਨੂੰ ਸਾਡੀ ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਔਰ ਅਸੀਂ ਜਿਹੜਾ ਹੈਗਾ ਇੱਕ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨੂੰ ਫੋਲੋ ਕਰਦੇ ਆ
0: ਜੀ,
1: ਸਾਡੀ ਕੰਪਲੇਂਟ ਹੋ ਸਕਦੀ ਹੈਗੀ ਆ ਇਹ ਕਹਿ ਕੇ ਕਿ ਇਹ ਤਾਂ ਇੱਕ ਧਰਮ ਵਿਸ਼ੇਸ਼ ਧਰਮ ਨਾਲ ਜਿਹੜਾ ਬੱਝੀ ਪਾਰਟੀ ਹੈਗੀ ਆ ਤੇ ਸਾਡੀ ਮਾਨਤਾ ਰੱਦ ਹੋ ਸਕਦੀ ਆ, ਸਾਡੀ ਕੋਈ ਵੀ ਸ਼ਿਕਾਇਤ ਕਰ ਸਕਦਾ ਜੀ
0: ਜੀ।
1: ਉਦਣ ਤੁਸੀਂ ਇਹ ਡਿਫੈਂਸ ਲੈਂਦੇ ਸੀ ਤੇ ਅੱਜ ਕੀ ਆਮ ਆਦਮੀ ਪਾਰਟੀ ਕੋਲ ਇਹ ਡਿਫੈਂਸ ਮੌਜੂਦ ਨਹੀਂ ਹੈ ਤੇ ਜੇ ਜੀ ਵਿਧਾਨ ਸਭਾ ਉੱਥੇ ਜਾਏਗੀ ਸਾਡੀ ਤਾਂ ਮਾਨਤਾ ਰੱਦ ਹੋ ਸਕਦੀ ਹੈ।
0: ਇਹਨਾਂ ਤੇ ਤਾਂ ਲੰਮਾ ਸਮਾਂ ਕੇਸ ਵੀ ਚੱਲਦਾ ਰਿਹਾ ਅਕਾਲੀ ਦਲ ਦੇ ਉੱਤੇ ਤਾਂ ਬਿਲਕੁਲ ਜੀ, ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੀ ਆਪਣੇ,
1: ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਤਾਂ ਚਲੋ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵੀ ਲੜਦੇ ਹੈਗੇ ਸੀਗੇ ਤੇ ਇਹਨਾਂ ਨੇ 2 ਸੰਵਿਧਾਨ ਰੱਖੇ ਸੀ ਇਸ ਚੀਜ਼ ਦਾ ਜਿਹੜਾ ਹੈਗਾ ਆ ਉਹ ਖੇੜਾ ਸਾਹਿਬ ਹੈਗੇ ਸੀਗੇ ਇੱਥੇ ਖੇੜਾ ਸਾਹਿਬ ਉਹਨਾਂ ਨੇ ਮਤਲਬ ਕੀਤਾ ਆ ਸੀਗਾ ਜੀ ਕੇਸ ਤੇ ਪਰ ਇਹ ਚੱਕਰ ਦੇ ਵਿੱਚ ਜਿਹੜਾ ਆ ਇਹਨਾਂ ਦਾ ਤਾਂ ਇਹ ਹੈ ਨਾ ਵੀ ਇਹ ਵੀ ਇਹ ਜਿਹੜਾ ਹੈਗਾ ਜਿੰਨੇ ਸਿੱਖ ਵਿਧਾਇਕ ਹੈਗੇ ਆ ਪਾਰਟੀ ਨਾਲ ਰਿਲੇਟਡ ਠੀਕ ਹੈ ਜੀ ਉਹ ਮਤਲਬ ਜਿਹੜਾ ਆ ਇਹ ਚੀਜ਼ ਦਾ ਡਿਫੈਂਸ ਲੈ ਸਕਦੇ ਸੈਕਿੰਡ ਇਹ ਕਿ ਅਗਲੇ ਕਹਿਣਗੇ ਜੀ ਵੀ ਸਾਨੂੰ ਵੀ ਤਾਂ ਜਿਹੜਾ ਹੈਗਾ ਆ ਕਿ ਪਹਿਲਾਂ ਜਿਹੜਾ ਆ 24 ਘੰਟੇ ਪਹਿਲਾਂ ਜਿਹੜਾ ਆ ਇਹਨਾਂ ਨੇ ਵਿਧਾਇਕ ਜਿਹੜਾ ਆ ਪਰਫੋਰਮਾ ਦਿੱਤਾ ਸੀ ਅਸੀਂ ਜਿਹੜਾ ਪੜਿਆ ਜਿੱਦਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਵਾਗਤ ਕਰ ਦਿੱਤਾ ਤੁਹਾਡੀਆਂ ਐਸੀ ਜੂਹੀਦਾਂ ਨੇ ਸਵਾਗਤ ਕਰ ਦਿੱਤਾ ਸੀ ਅਸੀਂ ਵੀ ਉੱਥੇ ਹੱਥ ਖੜੇ ਕਰ ਦਿੱਤੇ ਸੀ ਹਾਂਜੀ ਫਿਰ ਕੀ ਉਹ ਤੋਂ ਅੱਗੇ ਜਿਹੜਾ ਵਿਚਾਰ ਕਰਦੇ ਆ ਜਿਹੜੇ ਬੁੱਧੀਜੀਵੀ ਇਸ ਵੇਲੇ ਡਿਸਕਸ ਕਰ ਰਹੇ ਆ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਸ ਹੈਸੀਅਤ ਦੇ ਵਿੱਚ ਇਹ ਆਦੇਸ਼ ਦੇ ਸਕਦੇ ਆ ਕਿ ਵਿਧਾਨ ਸਭਾ ਜਿਹੜੀ ਹੈਗੀ ਆ ਵੀ 7 ਦਿਨ ਪਹਿਲਾਂ ਇੱਕ ਮਸੌਦਾ ਦਿਆ ਕਰੋ ਜੀ
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਜੀ ਫਿਰ ਜਿਹੜਾ ਸੈਣੀ ਸਾਹਿਬ ਇਹਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਇਨਵੀਟੇਸ਼ਨ ਹੀ ਦੇ ਦਿੱਤਾ ਗਿਆ ਕਿ ਭਾਈ ਫਿਰ ਉਹ ਤਾਂ ਜਿੱਦਾਂ ਹੁਣ ਮਾਨ ਸਾਹਿਬ ਪਹਿਲਾਂ ਤੋਂ ਹੀ ਕਰਦੇ ਆ ਰਹੇ ਕਿ ਆਪਣੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਤਾਂ ਉਹ ਚੀਜ਼ ਦੇ ਵਿੱਚ ਫਿਰ ਇਹ ਤਾਂ ਆਪ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਨਵਾਈਟ ਕਰ ਰਹੇ ਨੇ ਕਿ ਹਾਂ ਭਾਈ ਤੁਸੀਂ ਵੀ ਆਓ
1: ਭਾਰਤ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ ਪਰ ਸਵਾਲ ਤਾਂ ਇਹ ਹੈਗਾ ਆ ਨਾ ਕਿ ਜਿਹੜਾ ਆਹ ਜਿਹੜਾ ਦੂਜਾ ਦੇਸ਼ ਹੈਗਾ ਆ ਨਾ ਜੀ ਉਹ ਇੱਥੇ ਤੱਕ ਉਹ ਆਪਾਂ ਆਪਣੀ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਪਹਿਲਾਂ ਕਿਹਾ ਸੀ ਵੀ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵੀ ਲਿਮੀਟੇਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਵੀ ਉਹ ਕਿਉਂ ਕਾਨੂੰਨੀ ਮਤਲਬ ਬਖੇੜੇ ਦੇ ਵਿੱਚ ਪੈਣਾ ਹੈਗਾ ਜੀ
0: ਬਿਲਕੁਲ
1: ਉਹਨਾਂ ਕੋਲ ਡਿਫੈਂਸ ਹੈਗਾ ਇਸ ਚੀਜ਼ ਦਾ ਜਿਹੜਾ ਹੈਗਾ ਅਲਟੀਮੇਟਲੀ ਜਿਹੜਾ ਆ ਵੈਲਿਊ ਜਿਹੜੀ ਆ ਉਹ ਤਖ਼ਤ ਸਾਹਿਬ ਦੀ ਘੱਟਦੀ ਹੈਗੀ ਕਿ ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਲੱਗਾ ਸੀਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ ਪਹਿਲਾਂ ਵੀ ਤਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਤਾਂ ਇਹੀ ਦੋਸ਼ ਲਾਉਂਦੇ ਵੀ ਇਹਨਾਂ ਨੇ ਵੀ ਜਿਹੜੀ ਆ ਦੂਜੀ ਸਜ਼ਾ ਪੂਰੀ ਕਰ ਲਈ ਤੇ ਪੋਲੀਟੀਕਲ ਸਜ਼ਾ ਜਿਹੜੀ ਹੈਗੀ ਸੀ ਉਹਨੂੰ ਡਿਨਾਈ ਕਰ ਗਏ
0: ਜੀ
1: ਹੁਣ ਪੋਲੀਟੀਕਲ ਸਜ਼ਾ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਥੋੜਾ ਲਾ ਸਕਦਾ ਹੈਗਾ ਆ ਤੁਸੀਂ ਤਾਂ ਆਦੇਸ਼ ਦਿੱਤਾ ਵੀ ਇੱਕ ਜਿਹੜਾ ਧਰਮ ਦੀ ਮਤਲਬ ਹੋਈ ਆ ਬੇਅਦਬੀ ਹੋਈ ਆ ਉਹਦੇ ਮੁਤਾਬਕ ਜਿਹੜਾ ਆ ਤੁਸੀਂ ਜੋ ਕਿਸੇ ਕਹਿਣਾ ਸੀ ਭਗਵੰਤ ਮਾਨ ਪ੍ਰਤੀ ਜੋ ਕਹਿਣਾ ਸੀ ਕਹਿਤਾ ਜੀ
0: ਬਿਲਕੁਲ ਹੈ ਜੀ ਉਹਦੇ ਵਿੱਚ ਅੱਜ ਮੈਂ ਸੁਣ ਵੀ ਰਿਹਾ ਸੀਗਾ ਆਪਣੇ ਜਥੇਦਾਰ ਸਾਹਿਬ ਗੜਗੱਜ ਜੀ ਉਹਨਾਂ ਨੇ ਮਤਲਬ ਕਿ ਕਿਸੇ ਮੀਡੀਆ ਨੇ ਮੇਰੇ ਖਿਆਲ ਨਾਲ ਸਵਾਲ ਜਵਾਬ ਉਹਨਾਂ ਨਾਲ ਕਰ ਰਹੇ ਨੇ ਤਾਂ ਉਹਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਜਿੱਦਾਂ ਆਪਾਂ ਵੀ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਫੈਸਲੇ ਹੁੰਦੇ ਨੇ ਜਾਂ ਲਏ ਜਾਂਦੇ ਨੇ ਉਹ ਸਜ਼ਾਵਾਂ ਲੱਗ ਜਾਂਦੀਆਂ ਨੇ ਤਾਂ ਉੱਥੇ ਹੀ ਉਹ ਸਾਰਾ ਕੁਝ ਇੱਕ ਤਰ੍ਹਾਂ ਦਾ ਕਹਿ ਲਓ ਰਫਾ ਦਫਾ ਉੱਥੇ ਗੱਲ ਖਤਮ ਹੋ ਗਈ ਉਹਨੂੰ ਜਿੱਦਾਂ ਤੁਸੀਂ ਕਹਿੰਦੇ ਕਾਨੂੰਨੀ ਪੱਧਰ ਦੇ ਉੱਤੇ ਨਹੀਂ ਲਿਆ ਜਾ ਸਕਦਾ ਨਾ ਲਿਜਾਇਆ ਜਾ ਸਕਦਾ ਉਹੀ ਮੁੱਦਾ ਜਿਹੜਾ ਗਿਆਨੀ ਰਘਵੀਰ ਸਿੰਘ ਸਨ ਪਿਛਲੇ ਸਮਿਆਂ ਦੇ ਵਿੱਚ ਜਥੇਦਾਰ ਤੇ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਜਾਂ ਸਿੱਟ ਦੇ ਮੂਹਰੇ ਜੋ ਬਿਆਨ ਦਿੱਤੇ ਆ ਉਹ ਇਸੇ ਕਰਕੇ ਫਿਰ ਉਹ ਇੱਕ ਤਰ੍ਹਾਂ ਦਾ ਕ੍ਰੋਸ ਚੀਜ਼ਾਂ ਹੋ ਗਈਆਂ ਨਾ ਜੀ ਉਹ ਫਿਰ ਤਾਂ ਹੀ ਮੁੱਦੇ ਖੜੇ ਹੋਏ ਨਾ ਤੇ ਇਹੀ ਚੀਜ਼ ਹੁਣ ਆਮ ਆਦਮੀ ਪਾਰਟੀ ਵੀ ਉਹ ਚੀਜ਼ ਨੂੰ ਉਠਾ ਰਹੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਤਾਂ ਉਹ ਦੋਵਾਂ ਚੀਜ਼ਾਂ ਨੂੰ ਵੱਖਰਾ ਵੱਖਰਾ ਆਪਾਂ ਨੂੰ ਰੱਖਣਾ ਪਵੇਗਾ
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਕਰਨਾ ਤਾਂ ਇਹ ਚਾਹੀਦਾ ਸੀਗਾ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਹਿ ਕੇ ਦੇਖ ਲਿਆ ਵੀ ਭਾਈ ਅਮੈਂਡਮੈਂਟ ਕਰ ਦਿਓ ਤੁਸੀਂ ਜਿਹੜਾ ਸਪੀਕਰ ਹੱਥ ਸੁਨੇਹਾ ਵੀ ਭੇਜ ਦਿੱਤਾ ਜੀ ਅਗਲਿਆਂ ਨੇ ਡਿਨਾਈ ਕਰ ਦਿੱਤਾ ਜੀ ਯੂ ਵੇਟ ਐਂਡ ਵਾਚ ਦਾ ਸਿਚੁਏਸ਼ਨ ਤੁਸੀਂ ਜਿਹੜਾ ਹੈਗਾ ਆ ਕਿ ਆਪਣੀ ਸੁਪਰਮੇਸੀ ਨਹੀਂ ਸਾਬਤ ਕਰ ਸਕਦੇ ਉਸ ਪਾਰਟੀ ਤੇ ਜਿਹੜੀ ਪਾਰਟੀ ਦਾ ਤੁਹਾਡੇ ਨਾਲ ਕੋਈ ਤਲਕ ਵਾਸਤਾ ਨਹੀਂ ਗਾ ਜੀ
0: ਬਿਲਕੁਲ
1: ਤੁਸੀਂ ਬਿਲਕੁਲ ਤੁਸੀਂ ਜਿਹੜਾ ਹੈਗਾ ਵੇਟ ਕਰੋ 8 ਮਹੀਨੇ ਬਾਅਦ ਜਿਹੜਾ ਹੈਗਾ ਆ ਜੇ ਤੁਹਾਡੀ ਸਰਕਾਰ ਤੁਹਾਡੀ ਆ ਜਾਂਦੀ ਹੈਗੀ ਆ ਜਾਂ ਕੋਈ ਹੋਰ ਵੀ ਆ ਜਾਂਦੀ ਹੈ ਤੁਸੀਂ ਉਹਨੂੰ ਆਦੇਸ਼ ਦੇ ਕੇ ਦੇਖ ਲਓ ਜੀ
0: ਜੀ
1: ਉਹਦੇ ਦਰਮਿਆਨ ਜਿਹੜਾ ਹੈਗਾ ਆ ਉਸ ਜੇ ਅਮੈਂਡਮੈਂਟ ਆਊਗੀ ਉਹਦੇ ਵਿੱਚ ਨਾਲ ਉਹਨੂੰ ਰੈਟਰੋਸਪੈਕਟਿਵਲੀ ਲਾਗੂ ਕਰ ਲਓ ਪਹਿਲਾਂ ਤੋਂ ਲਾਗੂ ਕਰ ਲਓ ਜੀ ਕਿ ਹਾਂ ਜੀ ਇਹ ਪਹਿਲੇ ਜਿਹੜੇ ਹੈਗੇ ਆ ਉਹਦੇ ਨਾਲ ਹੀ ਇਹਦੇ ਕੰਸੀਕੁਐਂਸਿਸ ਵੀ ਨਾਲੇ ਜਿਹੜੇ ਹੈਗੇ ਦੇਖ ਲਊਗੀ ਸਰਕਾਰ ਵੀ ਦੇਖ ਲਊਗੀ
0: ਜੀ
1: ਸਵਾਲ ਇਹ ਹੈਗਾ ਕਿ ਈਗੋ ਜਿਹੜੀ ਹੈਗੀ ਆ ਉਹ ਸਰਕਾਰ ਵੀ ਛੱਡਣ ਨੂੰ ਤਿਆਰ ਨਹੀਂ ਹੈਗੀ ਜੀ ਕਿਸੇ ਸਟੇਜ ਤੇ
0: ਜੀ ਬਿਲਕੁਲ
1: ਤੋ ਇਸ ਕਰਕੇ ਉਹਦਾ ਤਾਂ ਗੱਲ ਤਾਂ ਇਹ ਹੈਗੀ ਆ ਕਿ ਮੋੜ ਘੋੜ ਕੇ ਗੱਲ ਉੱਥੇ ਹੀ ਆ ਜਾਂਦੀ ਹੈਗੀ ਆ ਜੀ ਕਿ ਇਹ ਇਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਵਧਾ ਤਾ ਆ ਕਿ ਹੁਣ ਪੰਜਾਬ ਦੀ ਸਿਆਸਤ ਕੋਲ ਹੋਰ ਕੋਈ ਮੁੱਦਾ ਹੀ ਹੈ ਨੀ ਗਾ ਜੀ
0: ਜੀ ਬਿਲਕੁਲ
1: ਕੋਈ ਲੋਕ ਹਿੱਤ ਦਾ ਮੁੱਦਾ ਜਿਹੜਾ ਆ ਉਹਦੇ ਤੇ ਗੱਲ ਹੋ ਜਾਵੇ ਹਾਂਜੀ ਚੋਣਾਂ ਨੇੜੇ ਆਈਆਂ ਹੈਗੀਆਂ ਆ ਉਹ ਤੋਂ ਜਿਹੜਾ ਆ ਪਹਿਲਾਂ ਹਰ ਇੱਕ ਪਾਰਟੀ ਜਿਹੜੀ ਹੈਗੀ ਬਰਡਨਡ ਹੁੰਦੀ ਆ ਤੁਸੀਂ ਤਾਂ ਉਹਨਾਂ ਦਾ ਬਰਡਨ ਰਿਲੀਜ਼ ਕਰ ਦਿੱਤਾ ਜੀ ਉਹ ਨਾ ਕਰਜ਼ੇ ਦੇ ਜਿੱਦਾਂ ਮਰਜ਼ੀ ਅੰਦਰ ਖਾਤੇ ਕਰਜ਼ੇ ਲੈਣਗੇ ਜਿੱਦਾਂ ਮਰਜ਼ੀ ਆ ਨਾ ਕੋਈ ਗੱਲਬਾਤ ਹੋਣੀ ਹੈਗੀ ਬਹੁਤੀ ਜੀ ਕਿਉਂਕਿ ਸਾਰੀ ਯੂਟਿਊਬ ਸਾਰਾ ਸੋਸ਼ਲ ਮੀਡੀਆ ਸਾਰੀਆਂ ਪ੍ਰਿੰਟ ਮੀਡੀਆ ਉਹ ਤਾਂ ਇਸੇ ਚੀਜ਼ ਚ ਲੱਗਾ ਰਿਹਾ ਕਿ ਦੋ ਰਿਪੋਰਟਾਂ ਆ ਤੇ ਦੋ ਰਿਪੋਰਟਾਂ ਆ ਜੀ
0: ਬਿਲਕੁਲ ਪਰ ਸੈਣੀ ਸਾਹਿਬ ਜਿੱਦਾਂ ਕਿ ਅਕਾਲੀ ਦਲ ਨੇ ਅੱਜ ਚਲੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਇਹ ਵੀ ਕਿਹਾ ਕਿ ਭਾਈ ਅਸੀਂ ਜਿਹੜਾ ਮੋਰਚਾ ਖੋਲਣ ਜਾ ਰਹੇ ਹੁਣ ਮੋਰਚਾ 19 ਨੂੰ ਖੁੱਲਣਾ ਹੈ ਕਿ ਜਾਂ ਫਿਰ ਅੱਗੇ ਵੀ ਪੈ ਸਕਦਾ ਜਾਂ ਕਿਵੇਂ ਹੈ ਕਿ ਇੱਕ ਆਰ ਪਾਰ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਸਿਆਸੀ
1: ਭਾਰਤ ਸਾਹਿਬ? ਦੇਖੋ ਅਕਾਲੀ ਦਲ ਜਿਹੜਾ ਹੈਗਾ ਆ ਸਟੇਟਮੈਂਟ ਵੀ ਜੋ ਦੇ ਰਿਹਾ ਹੈਗਾ ਨਾ ਜਿੱਦਾਂ ਲਾਚਾਰੀ ਦੇ ਵਿੱਚ ਦੇ ਰਿਹਾ ਹੈਗਾ ਆ ਵੀ ਹੁਣ ਕੀ ਲੜਨਾ ਹੀ ਪੈਣਾ
0: ਜੀ।
1: ਇੱਕ ਹੁੰਦਾ ਵਿਲਿੰਗਲੀ ਲੜਨਾ, ਇੱਕ ਹੁੰਦਾ ਹੈਗਾ ਆ ਵੀ ਹਾਂ ਬਈ ਹੁਣ ਤਾਂ ਲੜਨਾ ਹੀ ਪੈਣਾ ਜੀ। ਉਹ ਲੜਨ ਵਾਸਤੇ ਫੌਜਾਂ ਚਾਹੀਦੀਆਂ ਹੈਗੀਆਂ, ਫੌਜਾਂ ਜਿਹੜੀਆਂ ਹੈਗੀਆਂ ਕੌਣ ਆ, ਫੌਜਾਂ ਹੈਗੀਆਂ ਆਮ ਪੰਥ ਤੇ ਪੰਥਕ ਲੋਕ ਜਿਹੜੇ ਹੈਗੇ ਆ, ਪੰਥ ਕਿੰਨੇ ਹਿੱਸਿਆਂ ਦੇ ਵਿੱਚ ਵੰਡੇ ਆਏ ਆ ਜੀ।
0: ਜੀ
1: ਉਹ ਪਹਿਲਾਂ ਪੰਥ ਨੂੰ ਇਕੱਠਾ ਕਰਨਾ ਪਊਗਾ, ਫਿਰ ਮੋਰਚੇ ਲਾਉਣੇ ਪੈਣਗੇ। ਹਾਂਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮਨਾਮਾ ਆ ਉਹਨੂੰ ਇੰਪਲੀਮੈਂਟ ਕਰਨਾ ਆ, ਕਿਸ ਤਰੀਕੇ ਨਾਲ ਕਰਨਾ ਆ
0: ਜੀ।
1: ਜਦੋਂ ਦੋ ਵਿਊ ਆ ਗਏ ਨਾ ਜੀ, ਜਦੋਂ ਦੋ ਵਿਊ ਆ ਗਏ ਹੈਗੇ ਆ ਤੇ ਹਰ ਇੱਕ ਕੋਲ ਡਿਫੈਂਸ ਹੈਗਾ ਆ, ਜਿਹੜਾ ਬੰਦਾ ਉਸ ਵਿਊ ਇੱਕ ਵਿਊ ਨਾਲ ਸਹਿਮਤ ਆ ਉਹ ਉਹਦੇ ਲਈ ਮੁਤਾਬਕ ਤਰਕ ਦੇਈ ਜਾਏਗਾ, ਜਿਹੜਾ ਦੂਜੇ ਨਾਲ ਹੈਗਾ ਆ ਉਹਦੇ ਮੁਤਾਬਕ ਤਰਕ ਦੇਈ ਜਾਏਗਾ। ਇਹ ਹੈਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਉਹ ਨਾਲ ਕਹੀ ਜਾਣਗੇ ਸਾਰੇ
0: ਰੋਲਾ ਪਾ ਰਹੇ ਹੋ ਦੋ ਪੰਨਿਆਂ ਦੀ ਜਾਂ ਦੋ ਰਿਪੋਰਟਾਂ ਤੁਸੀਂ ਗੱਲ ਕੀਤੀ ਹੈ ਉਹ ਸਾਨੂੰ ਭੇਜੋ ਤੇ ਨਾਲ ਭੇਜੋ ਸਾਨੂੰ ਵੀਡੀਓ ਜਿਹੜੀ ਇਹਦੇ ਨਾਲ ਅਟੈਚ ਹੈ ਤੇ ਅਸੀਂ ਉਹੀ ਜਿਹੜੀ ਹੈ ਵੀਡੀਓਗ੍ਰਾਫੀ ਜਿਹੜੀ ਆ ਉਹ ਸਾਰਾ ਕੁਝ ਰਿਪੋਰਟ ਜਿੱਥੋਂ ਅਸੀਂ ਪਹਿਲਾਂ ਟੈਸਟ ਕਰਾਇਆ ਉਹਨਾਂ ਨੂੰ ਭੇਜਦੇ ਹਾਂ ਤੇ ਉਹੀ ਫਿਰ ਜਿਹੜੀਆਂ ਏਜੰਸੀਆਂ ਨੇ ਦੱਸਣਗੀਆਂ ਜਾਂ ਲੈਬਾਂ ਦੱਸਣਗੀਆਂ ਕਿ ਉਹ ਗਲਤ ਨੇ ਜਾਂ ਫਿਰ ਸਵਾਲ ਤਾਂ ਉਹ ਏਜੰਸੀਆਂ ਦੇ ਉੱਤੇ ਵੀ ਜਾਂ ਲੈਬੋਰਟਰੀਆਂ ਦੇ ਉੱਤੇ ਵੀ ਖੜਾ ਹੋ ਜਾਂਦਾ ਜਿਹੜੀਆਂ ਦੇਸ਼ ਦੀਆਂ ਪ੍ਰਮਾਣਿਤ ਜਿਹੜੀਆਂ ਨੇ ਜੀ।
1: ਭਾਰੇ ਸਾਹਿਬ ਕੀ ਤੁਸੀਂ ਸੋਚਦੇ ਹੋ ਕਿ ਮਤਲਬ ਜਿਹੜਾ ਹੈਗਾ ਆ ਵੀ ਇਹ ਮਾਮਲਾ ਰਿਜ਼ੋਲਵ ਕਰਨਾ ਚਾਹੂਗੀ ਸਰਕਾਰ?
0: ਮੁੱਦਾ ਤਾਂ ਇਹੀ ਆ ਜੀ, ਬਿਲਕੁਲ ਆ ਜੀ।
1: ਕੀ ਇਹਨਾਂ ਦੇ ਵਿੱਚ ਇੰਨਾ ਸੌਫਟ ਤਰੀਕੇ ਨਾਲ ਕਮਿਊਨੀਕੇਸ਼ਨ ਲੈਵਲ ਹੈਗਾ ਜੀ?
0: ਨਾ ਜੀ ਨਾ ਜੀ ਨਾ ਜੀ,
1: ਇੱਥੇ ਤਾਂ ਤਲਵਾਰਾਂ ਨਿਕਲੀਆਂ ਆਈਆਂ ਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਤਾਂ ਜਿਹੜੀ ਸੋਚਣੀ, ਨੋ ਡਾਊਟ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਬਿਲਕੁਲ ਠੀਕ ਗੱਲ ਹੈਗੀ ਆ, ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ। ਉਹਨਾਂ ਨੇ ਕਦੀ ਆਪਣੀਆਂ ਰਿਪੋਰਟਾਂ ਦੇਣੀਆਂ ਨੀ, ਹੁਣ ਜਥੇਦਾਰ ਸਾਹਿਬ ਨੇ ਤਾਂ ਆਪਣੀਆਂ ਰਿਪੋਰਟਾਂ ਜਿਹੜੀਆਂ ਸਾਰਿਆਂ ਨੂੰ ਦੇਤੀਆਂ, ਭਾਈ ਆਹ ਲਓ ਜੀ
0: ਜੀ।
1: ਹਾਂਜੀ ਇਹਨਾਂ ਨੇ ਕਿਹੜੀ ਨੂੰ ਦਿੱਤੀ ਹੈਗੀ ਭਾਈ ਪੀ ਆਰ ਰਿਪੋਰਟਾਂ ਹੈਗੀਆਂ ਜੀ, ਇਹਦੇ ਵਿੱਚ ਆਹ ਪੁਆਇੰਟ ਤੇ ਆਪੇ ਹੀ ਪੜ ਕੇ ਆਪੇ ਹੀ ਚੱਲ ਗਏ, ਨਾ ਉਹ ਤੇ ਨਾ ਪੜ ਹੋਇਆ ਕਿਹੜੀ ਲੈਬੋਰਟਰੀ ਹੈਗੀ ਆ ਤੇ ਕਿਹੜੀ ਫੋਰੈਂਸਿਕ ਲੈਬ ਹੈਗੀ ਆ
0: ਜੀ।
1: ਹਾਂਜੀ ਇਸ ਕਰਕੇ ਜਿਹੜਾ ਆ ਇਹ ਨਹੀਂ ਇਸ ਤਰੀਕੇ ਨਾਲ ਨੀ ਹੱਲ ਹੋਣਾ ਜੀ, ਇਹ ਤਾਂ ਜਿਹੜਾ ਆ ਏਦਾਂ ਹੀ ਇਹਨਾਂ ਨੂੰ ਮੁੱਦਾ ਜਿਹੜਾ ਆ ਇਹਨਾਂ ਨੇ ਹੁਣ
0: ਇਸੇ
1: ਚੀਜ਼ ਦੇ ਉੱਤੇ ਜਿਹੜੀ ਸਤਾਈ ਜਿਹੜੀ ਆ ਇਸੇ ਚੱਕਰ ਦੇ ਵਿੱਚ ਹੀ ਨਿਕਲ ਲਈਆਂ ਜੀ।
0: ਬਿਲਕੁਲ
1: ਬਾਕੀ ਜਿਹੜੇ ਮੁੱਦੇ ਜਿਹੜੇ ਆ ਉਹ ਪਿੱਛੇ ਰਹਿ ਜਾਣੇ ਆ ਜੀ।
0: ਭਾਰਾ ਸਾਹਿਬ ਜੀ ਥੈਂਕ ਯੂ ਸਰ, ਕੋਈ ਹੋਰ ਗੱਲਬਾਤ ਹੋਵੇ?
1: ਗ੍ਰੇਟਫੁਲ ਸਰ, ਨਹੀਂ ਬਸ ਸ਼ੁਕਰੀਆ ਸਰ, ਥੈਂਕ ਯੂ ਜੀ, ਗ੍ਰੇਟਫੁਲ ਸਰ, ਸ਼ੁਕਰੀਆ ਜੀ।
0: ਲੋ ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਸਾਰੇ ਮੁੱਦੇ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਵਰਡ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਲਾਈਵ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ। ਤਦ ਤੱਕ ਦੋਸਤੋ ਲੋ ਫਿਰ ਆਪਾਂ ਇੱਕ ਰਿਪੋਰਟ ਜਿਹੜੀ ਆਈ ਹੈ ਉਹਦੀ ਗੱਲ ਕਰਕੇ ਤੇ ਫਿਰ ਆਪਾਂ ਅੱਗੇ ਵਧਦੇ ਹਾਂ। ਵਿਦੇਸ਼ੀ ਖਬਰਾਂ ਵੱਲ ਨੂੰ ਵੀ ਚੰਗੀਆਂ ਖਬਰਾਂ ਉਧਰੋਂ ਵੀ ਆ ਰਹੀਆਂ ਨੇ ਤੇ ਸਮਝੌਤੇ ਦੀਆਂ ਹੋਰ ਸਾਰਾ ਕੁਝ ਜਿਹੜਾ ਪਹਿਲਾਂ ਹੀ ਜਿਹੜਾ ਸਿਗਨੇਚਰ ਵਗੈਰਾ ਹੋ ਚੁੱਕੇ ਆ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਜਾਂ ਸੋਨੇ ਦੀ ਗੋਲਡ ਦੀ ਗੱਲ ਆਉਂਦੀ ਹੈ ਤਾਂ ਕਸਟਮ ਡਿਊਟੀ ਵਧਣ ਦੇ ਮਗਰੋਂ ਜਿਹੜਾ ਸੋਨੇ ਦੀ ਦਰਾਮਦ ਜਿਹੜੀ ਹੈ 70% ਤੱਕ ਘੱਟ ਗਈ ਹੈ। ਜਦੋਂ ਕਦੇ ਜਿਹੜਾ ਸੀ 100 ਟਨ ਦਾ ਸੋਨਾ ਘੱਟ ਕੇ ਜਿਹੜਾ ਸੀਗਾ 30 ਟਨ ਦੇ ਨੇੜੇ ਪਹੁੰਚੀ ਹੈ ਸੋਨੇ ਦੀ ਦਰਾਮਦ। ਵਿਦੇਸ਼ੀ ਮੁਦਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਤੇ ਇਸੇ ਤਰ੍ਹਾਂ ਹੀ ਜਿਹੜਾ ਜੰਗ ਖਤਮ ਕਰਨ ਦੇ ਲਈ ਇੱਕ ਦਿਨ ਪਹਿਲਾਂ ਹੀ ਜਿਹੜਾ ਸਮਝੌਤਾ ਹੋਇਆ ਤੇ ਇਰਾਨ ਦੇ ਸਾਹਮਣੇ ਟਰੰਪ ਦਾ ਰਣਨੀਤਿਕ ਸਮਝੌਤਾ ਜਿਹੜਾ ਜੰਗ ਦੇ ਵਿੱਚ 7,000 ਤੋਂ ਵੱਧ ਮੌਤਾਂ ਹੋਈਆਂ, 40,000 ਜ਼ਖਮੀ ਹੋਏ ਤੇ 10 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਦੇ ਬਾਵਜੂਦ ਅਮਰੀਕਾ ਨੂੰ ਮਿਲਿਆ ਕੀ ਹੈ ਉਹ ਆਪਾਂ ਵਿਸਥਾਰ ਦੇ ਵਿੱਚ ਅੱਗੇ ਜਾ ਕੇ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀ ਇੱਕ ਜਿਹੜੀ ਹੈ ਰਿਪੋਰਟ ਦੀ ਗੱਲ ਕਰਦੇ ਹਾਂ, ਵਾਤਾਵਰਨ ਦੇ ਸੰਬੰਧ ਦੇ ਵਿੱਚ ਉਹ ਰਿਪੋਰਟ ਹੈ, ਫਿਰ ਆਪਾਂ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੱਲ ਨੂੰ ਚੱਲਦੇ ਹਾਂ। ਤੇ ਇਹ ਗੱਲਬਾਤ ਹੈਗੀ ਹੈ ਜੀ ਆਪਣੀ ਜੰਗਲੀ ਰਕਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਪਛੜ ਗਿਆ ਹੈ ਪੰਜਾਬ, ਪਿੱਛੇ ਹੈ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ। ਇੱਕ ਅਜਿਹੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਬੂਟੇ ਲਗਾਉਣ ਅਤੇ ਵਾਤਾਵਰਨ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਤੇ ਪੰਜਾਬ ਦਾ ਵਾਤਾਵਰਨ ਸ਼ਾਸਨ ਤਿੱਖੀ ਜਾਂਚ ਦੇ ਘੇਰੇ ਦੇ ਵਿਚ ਆ ਚੁੱਕਿਆ ਹੈ। ਵਾਤਾਵਰਨ ਪ੍ਰੇਮੀਆਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਰਾਹ ਬਣਾਉਣ ਖਾਤਰ ਅਕਸਰ ਲਾਜ਼ਮੀ ਪ੍ਰਵਾਨਗੀਆਂ ਤੋਂ ਬਿਨਾਂ ਪੁਰਾਣੇ ਅਤੇ ਵਿਰਾਸਤੀ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਣ ਅਤੇ ਪੁੱਟਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ ਹੈ। ਆਲਮ ਇਹ ਹੈ ਕਿ ਸੂਬੇ ਨੇ ਅਜੇ ਨੋਟੀਫਾਈਡ ਜੰਗਲਾਂ ਤੋਂ ਬਾਹਰ ਸ਼ਹਿਰੀ ਖੇਤਰਾਂ ਦੇ ਵਿਚ ਰੁੱਖਾਂ ਦੀ ਸੁਰੱਖਿਆ ਦੇ ਲਈ ਸਖ਼ਤ ਕਾਨੂੰਨ ਨਹੀਂ ਬਣਾਇਆ ਹੈ। ਹਾਲਾਂਕਿ ਉਲੰਘਣਾ ਕਰਨ ਵਾਲਿਆਂ ਦੇ ਲਈ ਵਾਤਾਵਰਨ ਮੁਆਵਜ਼ੇ ਦੇ ਰੂਪ ਦੇ ਵਿਚ ਜੁਰਮਾਨਾ ਤਜਵੀਜ਼ ਕੀਤਾ ਗਿਆ ਹੈ। ਵਾਤਾਵਰਨ ਸਬੰਧੀ ਚਿੰਤਾਵਾਂ ਦਾ ਜਿਹੜਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਨਿਆਇਕ ਆਗਿਆ ਤੋਂ ਬਿਨਾਂ ਕਿਸੇ ਵੀ ਰੁੱਖ ਨੂੰ ਕੱਟਣ ਜਾਂ ਪੁੱਟਣ ਦੇ ਉੱਤੇ ਸੂਬਾ ਪੱਧਰੀ ਪਾਬੰਦੀਆਂ ਲਗਾ ਦਿੱਤੀਆਂ। ਇਕ ਹਾਲੀਆ ਹੁਕਮ ਦੇ ਵਿਚ ਅਦਾਲਤ ਨੇ ਜ਼ੀਰਕਪੁਰ ਪੰਚਕੂਲਾ ਬਾਈਪਾਸ ਪ੍ਰੋਜੈਕਟ ਦੇ ਲਈ ਤਜਵੀਜ਼ ਸ਼ੁਦਾ 3,000 ਤੋਂ 5,000 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਉੱਤੇ ਅੰਤਰਿਮ ਰੋਕ ਵੀ ਲਗਾ ਦਿੱਤੀ। ਹਾਲ ਹੀ ਦੇ ਵਿਚ ਇਹ ਮੁੱਦਾ ਬਰਨਾਲਾ ਦੇ ਵਿਚ ਸੁਰੱਖਿਆ ਜਿਹੜਾ ਸੁਰਖੀਆਂ ਦੇ ਵਿਚ ਆਇਆ ਤੇ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਫੁਹਾਰਾ ਚੌਂਕ ਨੇੜੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ 140 ਪੁਰਾਣੇ ਰੁੱਖਾਂ ਜਿਨ੍ਹਾਂ ਦੇ ਵਿਚ ਨਿੰਮ, ਬੋੜ, ਪਿੱਪਲ, ਟਾਲੀ, ਟੇਕ ਤੇ ਟਿੱਕਰ ਅਤੇ ਜੰਡ ਸ਼ਾਮਲ ਨੇ, ਜਿਨ੍ਹਾਂ ਦੇ ਵਿਚੋਂ ਕਈ ਦਹਾਕਿਆਂ ਪੁਰਾਣੇ ਸਨ, ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਵੱਢਣ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ, ਜਿਸਦੇ ਨਾਲ ਵਾਤਾਵਰਨ ਨੂੰ ਕਾਫ਼ੀ ਨੁਕਸਾਨ ਕਹਿੰਦੇ ਪਹੁੰਚਿਆ। NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਦੇ ਵਿਚ FIR ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਆ। ਵਾਤਾਵਰਨ ਕਾਰਕੁਨ ਗੁਰਪ੍ਰੀਤ ਸਿੰਘ ਕਾਨੇਕੇ ਵੱਲੋਂ ਜਿਹੜਾ ਸੀ ਕਾਨੇਕੇ ਉਨ੍ਹਾਂ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਕਾਰਵਾਈ ਕਰਦਿਆਂ NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਚ ਬਰਨਾਲਾ ਇੰਪਰੂਵਮੈਂਟ ਜਿਹੜਾ ਟਰੱਸਟ ਹੈ ਉਹਦੇ ਅਧਿਕਾਰੀਆਂ ਦੇ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਾਂਚ ਦੇ ਜਿਹੜਾ ਘੇਰੇ ਦੇ ਵਿਚ ਇਕ ਹੋਰ ਮਾਮਲਾ ਬਰਨਾਲਾ ਦੀ ਪੁੱਡਾ ਮਾਰਕੀਟ ਦੇ ਵਿਚ ਲਗਭਗ 100 ਸਾਲ ਪੁਰਾਣੇ ਨਿੰਮ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਦਾ ਹੈ, ਜਿੱਥੇ ਅਧਿਕਾਰਤ ਸੰਚਾਰ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਹ ਚਿੰਤਾ ਸਿਰਫ ਬਰਨਾਲਾ ਤੱਕ ਹੀ ਸੀਮਿਤ ਨਹੀਂ ਹੈ। ਵਾਤਾਵਰਨ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇਕ ਪ੍ਰਸਤਾਵਿਤ ਸੜਕ ਨਿਰਮਾਣ ਪ੍ਰੋਜੈਕਟ ਤੋਂ ਪਹਿਲਾਂ ਧੌਲਾ ਧੂਰਕੋਟ ਸੜਕ ਦੇ ਉੱਤੇ ਕਿਨਾਰੇ ਸੈਂਕੜੇ ਰੁੱਖ ਕੱਟੇ ਗਏ ਸਨ। ਫਰੀਦਕੋਟ ਦੇ ਵਿਚ 137 ਏਕੜ ਜ਼ਮੀਨ ਤੇ ਇਕ ਉਦਯੋਗਿਕ ਪਾਰਕ ਜਿਹੜਾ ਵਿਕਸਿਤ ਕਰਨ ਦੇ ਲਈ ਬੰਦ ਪਈ ਫਰੀਦਕੋਟ ਸਹਾਇਕਾਰੀ ਖੰਡ ਮਿੱਲ ਜਿਹੜੀ ਹੈ ਉਹਦੇ ਅਹਾਤੇ ਦੇ ਵਿਚ 784 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਪ੍ਰਸਤਾਵ ਨੇ ਵੀ ਨਿਵਾਸੀਆਂ, ਕਿਸਾਨ ਯੂਨੀਅਨਾਂ ਤੇ ਵਾਤਾਵਰਨ ਸਮੂਹਾਂ ਦੇ ਦੁਆਰਾ ਵਿਆਪਕ ਰੋਸ ਨੂੰ ਜਿਹੜਾ ਜਨਮ ਦਿੱਤਾ ਹੈ। ਇਸ ਸਾਲ ਫਰਵਰੀ ਦੇ ਵਿਚ ਨੰਗਲ ਦੇ ਵਿਚ ਡਾਕਘਰ ਦੀ ਜਿਹੜੀ ਇਮਾਰਤ ਦੇ ਵਿਚ ਇਕ ਸਦੀ ਪੁਰਾਣਾ ਬੋਹੜ ਦਾ ਰੁੱਖ ਅਤੇ ਕਈ ਫਲਦਾਰ ਰੁੱਖ ਗੈਰ ਕਾਨੂੰਨੀ ਤੌਰ ਦੇ ਉੱਤੇ ਕੱਟ ਕੇ ਰੱਖ ਦਿੱਤੇ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਦੀ ਜ਼ਮੀਨ ਦੇ ਉੱਤੇ ਸਥਿਤ 50 ਸਾਲ ਤੋਂ ਵੱਧ ਪੁਰਾਣੇ ਮੰਨੇ ਜਾਂਦੇ ਇਹ ਰੁੱਖ ਹਾਈਕੋਰਟ ਦੀ ਪਾਬੰਦੀ ਦੀ ਉਲੰਘਣਾ ਕਰਕੇ ਕੱਟ ਦਿੱਤੇ ਗਏ, ਜਿਸ ਦੇ ਨਾਲ ਸਥਾਨਕ ਲੋਕਾਂ ਤੇ ਕਾਰਕੁਨਾਂ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਵਿਚ ਵਾਤਾਵਰਨ ਤੇ ਸਮਾਜਿਕ ਸੰਸਥਾਵਾਂ ਨੇ ਹਾਲ ਹੀ ਦੇ ਵਿਚ ਇਤਰਾਜ਼ ਜਿਹੜਾ ਜਤਾਇਆ ਸੀ ਕਿ ਜਦੋਂ 2019 ਦੇ ਵਿਚ ਲਗਾਏ ਗਏ ਕੁਝ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਵਾਲੀਬਾਲ ਕੋਰਟ ਦੇ ਲਈ ਜਿਹੜਾ ਸੀ ਰਸਤਾ ਬਣਾਉਣ ਵਾਸਤੇ ਪੁੱਟ ਦਿੱਤਾ ਗਿਆ, ਇਨ੍ਹਾਂ ਰੁੱਖਾਂ ਨੂੰ ਸਥਾਨਕ ਨਿਵਾਸੀਆਂ ਨੇ ਕਈ ਸਾਲਾਂ ਤੋਂ ਪਾਲਿਆ ਸੀ ਤੇ ਇਹ ਇਲਾਕੇ ਦੇ ਹਰੇ ਭਰੇ ਕਵਰ ਦਾ ਇਕ ਜਿਹੜਾ ਬਹੁਤ ਪੁਰਾਣਾ ਜਿਹੜਾ ਪੂਰਨ ਹਿੱਸਾ ਬਣ ਗਏ ਸਨ। ਵਾਤਾਵਰਨ ਦੇ ਮੁੱਦਿਆਂ ਦੇ ਲਈ ਲੜ ਰਹੇ ਇਕ ਗੈਰ ਸਰਕਾਰੀ ਸੰਗਠਨ ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ ਰੁੱਖਾਂ ਦਾ ਨੁਕਸਾਨ ਪੰਜਾਬ ਦੇ ਵਿਚ ਖਾਸ ਤੌਰ ਦੇ ਉਤੇ ਚਿੰਤਾਜਨਕ ਹੈ, ਜਿੱਥੇ ਦੇਸ਼ ਦੇ ਵਿਚ ਸਭ ਤੋਂ ਘੱਟ ਜੰਗਲੀ ਰਕਬਾ ਹੈ। ਪੰਜਾਬ ਦਾ ਜੰਗਲੀ ਰਕਬਾ ਸਿਰਫ 6.59% ਜਿਹੜਾ ਦੱਸਿਆ ਜਾਂਦਾ ਹੈ ਤੇ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਦੇ ਵਿਚ ਆਪ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦੇ ਇਕ ਸਵਾਲ ਦੇ ਜਵਾਬ ਦੇ ਵਿਚ ਕਿਹਾ ਸੀ ਕਿ ਭਾਰਤ ਦਾ ਕੁੱਲ ਜੰਗਲੀ ਖੇਤਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਤੇ ਦੇਸ਼ ਦੇ ਤਕਰੀਬਨ ਅਰਬਾਂ ਕਰੋੜਾਂ ਦੇ ਹਿੱਸੇ ਆ ਜਾਂਦੇ ਆ, ਤਕਰੀਬਨ 8.27 ਮਿਲੀਅਨ ਵਰਗ ਕਿਲੋਮੀਟਰ ਤੇ ਇਸੇ ਤਰ੍ਹਾਂ ਹੀ 32.87 ਮਿਲੀਅਨ ਵਰਗ ਜਿਹੜਾ ਕਿਲੋਮੀਟਰ ਭੂਗੋਲਿਕ ਖੇਤਰ ਦਾ 25.17% ਬਣ ਜਾਂਦਾ ਹੈ। ਇਸ ਦੇ ਮੁਕਾਬਲੇ ਪੰਜਾਬ ਦਾ ਜੰਗਲੀ ਰਕਬਾ ਸਿਰਫ ਤੇ ਸਿਰਫ 6.59% ਹੈ, ਜੋ ਸਾਰੇ ਰਾਜਾਂ ਦੇ ਵਿਚੋਂ ਸਭ ਤੋਂ ਘੱਟ ਹੈ। ਵਾਤਾਵਰਨ ਪ੍ਰੇਮੀਆਂ ਦਾ ਜ਼ੋਰ ਹੈ ਕਿ ਜਿੱਥੇ ਨਵੇਂ ਬੂਟੇ ਲਗਾਉਣਾ ਜ਼ਰੂਰੀ ਹੈ ਉੱਥੇ ਹੀ ਪੁਰਾਣੇ ਅਤੇ ਵੱਡੇ ਰੁੱਖਾਂ ਦੀ ਜਿਹੜੀ ਰੱਖਿਆ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਅਦਾਲਤਾਂ ਅਤੇ ਟ੍ਰਿਬਿਊਨਲਾਂ ਦੇ ਵਿੱਚ ਕਈ ਮਾਮਲੇ ਵਿਚਾਰ ਦੇ ਅਧੀਨ ਹੋਣ ਦੇ ਕਰਕੇ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਜਗ੍ਹਾ ਨਿਰਧਾਰਿਤ ਕਰਨ ਦੇ ਲਈ ਮਹੱਤਵਪੂਰਨ ਹੋਣਗੇ ਕਿ ਪੰਜਾਬ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਕਿੰਨੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਤੁਲਨ ਜਿਹੜਾ ਬਣਾਉਂਦਾ ਹੈ। ਇਹ ਸਿਰਫ ਅੰਕੜੇ ਹੀ ਨਹੀਂ ਨੇ ਸਗੋਂ ਭਵਿੱਖ ਦੇ ਲਈ ਇਕ ਸਪਸ਼ਟ ਜਿਹੜਾ ਚੇਤਾਵਨੀ ਵੀ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਆਸਟ੍ਰੇਲੀਆ ਜਿਹੜਾ ਪਾਪੂਲੇਸ਼ਨ ਦੀ ਗੱਲ ਕਰ ਰਿਹਾ। ਪ੍ਰਵਾਸੀਆਂ ਕਾਰਨ ਆਸਟ੍ਰੇਲੀਆ ਦੀ ਆਬਾਦੀ ਵਧੀ ਹੈ, ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਪੈਣ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਆਸਟ੍ਰੇਲੀਆਈ ਅੰਕੜਿਆਂ ਦੇ ਬਿਊਰੋ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟ੍ਰੇਲੀਆ ਦੀ ਆਬਾਦੀ ਲਗਭਗ 2,78,00,000 ਤੱਕ ਪਹੁੰਚ ਗਈ ਸੀ। ਸਿਰਫ ਇਕ ਸਾਲ ਦੇ ਦੌਰਾਨ ਕਰੀਬ 4,12,000 ਲੋਕ ਜਿਹੜੇ ਨੇ ਆਬਾਦੀ ਦੇ ਵਿਚ ਵਾਧੇ ਦੇ ਵਜੋਂ ਸ਼ਾਮਲ ਹੋਏ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇਸ ਵਾਧੇ ਦੇ ਵਿਚੋਂ ਕਰੀਬ 3,01,000 ਲੋਕ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੇ ਕਾਰਨ ਸ਼ਾਮਲ ਹੋਏ ਨੇ, ਜਦਕਿ ਜਨਮਾਂ ਅਤੇ ਮੌਤਾਂ ਦੇ ਫਰਕ ਦੇ ਨਾਲ ਵਾਧਾ ਜਿਹੜਾ ਕੇਵਲ 1,11,000 ਰਿਹਾ। ਦੂਜੇ ਸ਼ਬਦਾਂ ਦੇ ਵਿਚ ਹਰ 10 ਨਵੇਂ ਵਸਨੀਕਾਂ ਦੇ ਵਿਚੋਂ ਲਗਭਗ 7 ਵਿਦੇਸ਼ਾਂ ਤੋਂ ਆਏ। ਅੰਕੜਿਆਂ ਅਨੁਸਾਰ ਔਸਤਨ ਹਰ ਰੋਜ਼ 1100 ਤੋਂ ਵੱਧ ਲੋਕ ਆਸਟ੍ਰੇਲੀਆ ਦੀ ਆਬਾਦੀ ਦੇ ਵਿਚ ਜੁੜੇ ਹੈ। ਇਸ ਤੇਜ਼ ਵਾਧੇ ਨੇ ਮਕਾਨਾਂ ਦੀ ਕਮੀ, ਕਿਰਾਏ ਦੀਆਂ ਜਿਹੜੀਆਂ ਵਧਦੀਆਂ ਕੀਮਤਾਂ ਤੇ ਬੁਨਿਆਦੀ ਸਹੂਲਤਾਂ ਦੇ ਉਤੇ ਦਬਾਅ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ। ਸਰਕਾਰ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਰਹੀ ਹੈ ਤੇ ਹਾਲਾਤ ਕਾਬੂ ਦੇ ਵਿਚ ਨੇ, ਪਰ ਆਲੋਚਕ ਸਵਾਲ ਪੁੱਛ ਰਹੇ ਨੇ ਕਿ ਜਦੋਂ ਘਰ ਪਹਿਲਾਂ ਹੀ ਘੱਟ ਨੇ ਤਾਂ ਇੰਨੇ ਨਵੇਂ ਲੋਕਾਂ ਦੇ ਲਈ ਰਹਿਣ ਦੀ ਥਾਂ ਕਿੱਥੋਂ ਆਵੇਗੀ। ਇਹੀ ਸਵਾਲ ਹੁਣ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ। ਵੈਸੇ ਆਸਟ੍ਰੇਲੀਆ ਸਾਰਾ ਅਜੇ ਖੁੱਲ੍ਹਾ ਹੀ ਪਿਆ ਭਾਈ, ਤੇ ਬਥੇਰੀ ਜਗ੍ਹਾ ਹੈ, ਜ਼ਮੀਨ ਹੈ, ਸਿਰਫ ਸਮੁੰਦਰ ਦੇ ਕੰਢੇ ਬਣਿਆ, ਬਾਕੀ ਤਾਂ ਸਾਰਾ ਕੁਝ ਖਾਲੀ ਪਿਆ ਪਿਛਲੇ ਪਾਸੇ। ਕੈਨੇਡਾ ਇਸੇ ਤਰ੍ਹਾਂ ਹੀ ਪਾਪੂਲੇਸ਼ਨ ਡਿਸਲਾਈਨ ਦੀ ਗੱਲ ਕਰ ਰਿਹਾ। ਕੈਨੇਡਾ ਦੇ ਵਿਚ ਆਬਾਦੀ ਦਾ ਰੁਝਾਨ ਢਲਾਨ ਵੱਲ ਜਾ ਰਿਹਾ। ਇਮੀਗ੍ਰੇਸ਼ਨ ਨੀਤੀਆਂ ਕਾਰਨ ਕਹਿੰਦੇ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਕਮੀ ਆਈ ਹੈ। ਕੈਨੇਡਾ ਦੀ ਆਬਾਦੀ ਦੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕਰਦਿਆਂ ਦਸਿਆ ਗਿਆ ਕਿ 31 ਮਾਰਚ ਨੂੰ ਖਤਮ ਹੋਈ ਤਿਮਾਹੀ ਦੇ ਵਿਚ ਆਬਾਦੀ ਦਾ ਅੰਕੜਾ ਜਿਹੜਾ 4.14 ਮਿਲੀਅਨ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ ਜਿਹੜਾ 55,025 ਘੱਟ ਹੈ। ਆਬਾਦੀ ਦੇ ਵਿਚ ਘਾਟੇ ਦਾ ਇਹ ਰੁਝਾਨ ਪਿਛਲੇ ਸਾਲ ਜੁਲਾਈ ਤੋਂ ਬਣਿਆ ਹੋਇਆ ਤੇ ਪਰ ਇਸ ਤਿਮਾਹੀ ਦੇ ਵਿਚ ਹੋਈ ਇਹ ਕਮੀ ਪਹਿਲੀਆਂ ਦੋਵਾਂ ਤਿਮਾਹੀਆਂ ਦੇ ਨਾਲੋਂ ਵੱਧ ਹੋਣ ਦੇ ਕਾਰਨ ਇਹ ਮੰਨਿਆ ਜਾਣ ਲੱਗ ਪਿਆ ਕਿ ਆਬਾਦੀ ਹੁਣ ਹੇਠਾਂ ਵੱਲ ਜਾਣ ਲੱਗੀ ਹੈ। ਹਾਲਾਂਕਿ ਇਸ ਤਿਮਾਹੀ ਦੇ ਵਿਚ 83,149 ਲੋਕਾਂ ਨੂੰ ਪੱਕੇ ਵਸਨੀਕ ਦਾ ਦਰਜਾ ਦਿੱਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 21,061 ਘੱਟ ਹੈ। ਵਿਭਾਗ ਦਾ ਜਿਹੜਾ ਮੰਨਣਾ ਹੈ ਕਿ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਇਹ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਕਾਰਨ ਆਈ ਹੈ। ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਸ਼ਰਨਾਰਥੀ ਅਰਜ਼ੀਆਂ ਜਿਹੜੀਆਂ ਉਨ੍ਹਾਂ ਦੀ ਡੂੰਘਾਈ ਦੇ ਨਾਲ ਘੋਖ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਪ੍ਰਵਾਨਗੀ ਦਰ ਜਿਹੜੀ ਹੈ 82% ਤੋਂ ਡਿੱਗ ਕੇ 1 ਅਪ੍ਰੈਲ ਤੱਕ 16.5% ਰਹਿ ਗਈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਉੱਚ ਸਿੱਖਿਆ ਪ੍ਰਾਪਤ ਅਤੇ ਤਕਨੀਕੀ ਮਾਹਰਾਂ ਨੂੰ ਦੇਸ਼ ਦੇ ਵਿਚ ਵਸਾਉਣ ਦਾ ਜਿਹੜਾ ਇਰਾਦਾ ਰੱਖਦੀ ਹੈ, ਪਰ ਉਹ ਨਾਲ ਹੀ ਕੱਚੇ ਵਸਨੀਕਾਂ ਅਸਥਾਈ ਲੋਕਾਂ ਦਾ ਅੰਕੜਾ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੀ ਦ੍ਰਿੜ ਹੈ। ਇਸ ਸਾਲ 3,85,000 ਤੇ ਅਗਲੇ 2 ਸਾਲਾਂ ਦੇ ਦੌਰਾਨ 3,70,000 ਅਸਥਾਈ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣੇ ਨੇ, ਪਰ ਵਿਭਾਗ ਇਸ ਦੇ ਬਦਲੇ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਦੀ ਵਾਪਸੀ ਨੂੰ ਜ਼ਰੂਰੀ ਸਮਝ ਰਿਹਾ। ਦੂਸਰੇ ਪਾਸੇ ਯੂਐਸ ਇਰਾਨ ਸ਼ਾਂਤੀ ਸਮਝੌਤੇ ਮਗਰੋਂ ਤੁਰੰਤ ਖੁੱਲੇਗਾ ਹੌਰਮੁਜ਼ ਜਲਮਾਰਗ, ਪਾਕਿਸਤਾਨ ਬਣਿਆ ਮੁੱਖ ਵਿਚੋਲਾ। ਅਮਰੀਕਾ ਇਰਾਨ ਇਤਿਹਾਸਕ ਸਮਝੌਤੇ ਤੇ ਰੂਸ ਨੇ ਵੀ ਜਿਹੜੀ ਹੈ ਸਹਿਮਤੀ ਜਤਾ ਦਿੱਤੀ ਹੈ। ਕ੍ਰੈਮਲਿਨ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਖੇਤਰੀ ਸ਼ਾਂਤੀ ਦੇ ਲਈ ਇਕ ਸਕਾਰਾਤਮਕ ਪਾਜ਼ਿਟਿਵ ਕਦਮ ਦੱਸ ਦਿੱਤੈ। ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਵੀਰਵਾਰ ਨੂੰ ਪੱਛਮੀ ਏਸ਼ੀਆ ਦੇ ਵਿਚ ਸ਼ਾਂਤੀ ਬਹਾਲ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਰਾਨ ਦੇ ਸਰਵਉੱਚ ਆਗੂ ਮੁਜਤਬਾ ਖਮਨੇਈ ਦੀ ਜਿਹੜੀ ਸ਼ਲਾਘਾ ਕੀਤੀ ਹੈ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਦੋਵਾਂ ਧਿਰਾਂ ਨੇ ਇਤਿਹਾਸਕ ਇਸਲਾਮਾਬਾਦ ਸਮਝੌਤਾ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪੂਰਾ ਕਰ ਲਿਆ। ਸ਼ਰੀਫ ਨੇ ਚੋਟੀ ਦੇ ਜਿਹੜੇ ਨੇ ਅਮਰੀਕੀ ਤੇ ਇਰਾਨੀ ਆਗੂਆਂ ਦੀ ਜਿਹੜੀ ਹੈ ਕੂਟਨੀਤੀ ਪ੍ਰਤੀ ਅਟਲ ਵਚਨਬੱਧਤਾ ਅਤੇ ਸ਼ਾਂਤੀ ਦੇ ਰਾਹ ਨੂੰ ਅਪਣਾਉਣ ਦੇ ਲਈ ਵੀ ਜਿਹੜੀ ਹੈ ਤਾਰੀਫ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਇਸ ਦਸਤਾਵੇਜ਼ ਦੇ ਉੱਤੇ ਦਸਤਖਤ ਹੋਣ ਦੇ ਨਾਲ ਹੋਰਮੁਜ਼ ਜਲਮਾਰਗ ਤੁਰੰਤ ਖੁੱਲ੍ਹ ਜਾਵੇਗਾ ਅਤੇ ਅਮਰੀਕਾ ਤੁਰੰਤ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ਼ ਪੈਲਸ ਦੇ ਵਿਚ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਹੈ। ਵਰਸੇਲਜ਼ ਦੀ ਪਿੱਠ ਭੂਮੀ ਪੜਤ ਵਾਲੀ ਹੈ, ਬੜਾ ਇੰਟਰਸਟਿੰਗ ਜਿਹੜਾ ਏਰੀਆ ਰਿਹਾ ਦੁਨੀਆਂ ਦੇ ਰਾਜ ਕਰਨ ਵਾਲੇ ਲੋਕਾਂ ਦਾ, ਜਿੱਥੇ ਉਨ੍ਹਾਂ ਨੇ G7 ਸੰਮੇਲਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨੁਅਲ ਮੈਕਰੋਂ ਦੇ ਨਾਲ ਰਾਤ ਦਾ ਖਾਣਾ ਖਾਧਾ ਸੀ। ਇੱਥੇ ਸਾਰੇ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਆ ਵਰਸੇਲਜ਼ ਦੇ ਵਿਚ, ਜਦੋਂ PM ਦਾ ਮੁੱਦਾ ਨਹੀਂ ਹੁੰਦਾ ਸੀ, ਸਮਾਂ ਨਹੀਂ ਉਹ ਸੀਗਾ, ਰਾਜਾਸ਼ਾਹੀ ਦਾ ਸਮਾਂ ਸੀ ਉਦੋਂ। ਜਲਦੀ ਇਰਾਨੀ ਮੀਡੀਆ ਨੇ ਰਾਸ਼ਟਰਪਤੀ

ਹੋ ਰਿਹਾ ਕਿ ਇਤਿਹਾਸਕ ਇਸਲਾਮਾਬਾਦ ਸਮਝੌਤਾ ਅੱਜ ਸੰਯੁਕਤ ਰਾਜ ਅਮਰੀਕਾ ਅਤੇ ਇਸਲਾਮਿਕ ਰਿਪਬਲਿਕ ਆਫ ਈਰਾਨ ਵਿਚਕਾਰ ਇਲੈਕਟ੍ਰਾਨਿਕ ਤਰੀਕੇ ਦੇ ਨਾਲ ਹਸਤਾਖਰ ਕੀਤਾ ਗਿਆ ਹੈ। ਇਸਲਾਮਾਬਾਦ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਤੇ ਪਹਿਲੇ ਕਦਮ ਦੇ ਵਜੋਂ ਇਸਲਾਮਿਕ ਰਿਪਬਲਿਕ ਆਫ ਈਰਾਨ ਤੁਰੰਤ ਹੌਰਮੁਜ ਜਲਮਾਰਗ ਨੂੰ ਮੁੜ ਖੋਲ ਦੇਵੇਗਾ ਤੇ ਸੰਯੁਕਤ ਰਾਜ ਅਮਰੀਕਾ ਤੁਰੰਤ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ ਤੇ ਨਾਲ ਟਰੰਪ ਨੇ ਕਿਹਾ ਕਿ ਕੁਝ ਬਲੈਸਟਿਕ ਮਿਜ਼ਾਈਲਾਂ ਜਿਹੜੀਆਂ ਨੇ ਈਰਾਨ ਰੱਖ ਸਕਦਾ ਹੈ ਉਹਦੀ ਵੀ ਸਹਿਮਤੀ ਬਣੀ ਹੈ। ਹਰਮੁਜ ਜਲਡ ਮਰੂ ਮੱਧ ਇਕ ਤੰਗ ਜਲ ਮਾਰਗ ਹੈ ਤੇ ਜਿਸ ਦੇ ਵਿਚੋਂ ਆਮ ਸਮਿਆਂ ਦੇ ਵਿਚ ਦੁਨੀਆਂ ਦੀ ਕੁਲ ਊਰਜਾ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਜਿਹੜਾ ਲੰਘਦਾ ਹੈ। ਦੂਸਰੇ ਪਾਸੇ ਅਮਰੀਕਾ ਈਰਾਨ ਐਗਰੀਮੈਂਟ ਦੇ ਵਿਚ $300 ਬਿਲੀਅਨ ਦਾ ਫੰਡ ਜਿਹੜਾ ਸ਼ਾਮਲ ਕੀਤਾ ਗਿਆ। ਫੰਡ ਦੇ ਵਿਚ ਸ਼ਾਮਲ ਨਿੱਜੀ ਖੇਤਰ ਦੇ ਪੈਸੇ ਦੇ ਨਾਲ ਈਰਾਨ ਦੇ ਵਿਚ ਹੋਵੇਗਾ ਨਿਵੇਸ਼। ਅਮਰੀਕਾ ਈਰਾਨ ਸਮਝੌਤੇ ਦੇ ਚੌਕਟੇ ਦੇ ਵਿਚ ਈਰਾਨ ਦੇ ਵਿਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਲਈ $300 ਅਰਬ ਦੇ ਪ੍ਰਾਈਵੇਟ ਫੰਡ ਦਾ ਖਰੜਾ ਵੀ ਸ਼ਾਮਲ ਹੈ ਤੇ ਇਸ ਰਕਮ ਦਾ ਅੱਧੇ ਤੋਂ ਵੱਧ ਹਿੱਸਾ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ। ਇਹ ਦਾਅਵਾ ਸਮਝੌਤੇ ਬਾਰੇ ਪੂਰੀ ਜਾਣਕਾਰੀ ਰੱਖਦੇ ਜਿਹੜੇ ਸੂਤਰ ਨੇ ਉਨ੍ਹਾਂ ਨੇ ਦਿੱਤਾ ਤੇ ਇਸ ਫੰਡ ਦਾ ਮਕਸਦ ਦੋਵਾਂ ਧਿਰਾਂ ਨੂੰ ਆਰਥਿਕ ਇਨਵੈਸਟਿਵ ਦੇਣਾ ਹੈ ਤੇ ਇਹ ਜਿਹੜਾ ਉਸ ਜੰਗ ਖਤਮ ਕਰਨ ਦੇ ਲਈ ਰਾਜ਼ੀ ਹੋਣ। ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਇਸ ਬਾਰੇ ਜਿਹੜਾ ਦੱਸਿਆ ਗਿਆ ਜਾਣਕਾਰੀ ਦਿੱਤੀ ਹੈ। ਯੋਜਨਾ ਦੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਦੋਂ ਕਿ ਵਾਸ਼ਿੰਗਟਨ ਤੇ ਤਹਿਰਾਨ ਸ਼ੁੱਕਰਵਾਰ ਨੂੰ ਇਸ ਉੱਤੇ ਸਹੀ ਜਿਹੜਾ ਆਪਣੀ ਜਾਣਕੀ ਹਸਤਾਖਰ ਚੰਗੀ ਤਰ੍ਹਾਂ ਪੂਰੇ ਡੀਲ ਕਰਨਗੇ। ਤਿਆਰੀ ਖਿੱਚੀ ਬੈਠੇ ਨੇ ਤੇ ਇਸ ਫੰਡ ਦੀ ਹੋਂਦ ਦੇ ਬਾਰੇ ਪਹਿਲਾਂ ਰਿਪੋਰਟ ਕੀਤਾ ਜਾ ਚੁੱਕਿਆ ਹੈ ਕਿ ਇਸ ਖ਼ਬਰ ਏਜੰਸੀ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਫੰਡ ਦੀ ਅੱਧੀ ਤੋਂ ਵੱਧ ਰਕਮ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਇਸ ਦੇ ਵਿਚ ਪੂਰੀ ਤਰ੍ਹਾਂ ਨਿੱਜੀ ਖੇਤਰ ਦਾ ਪੈਸਾ ਜਿਹੜਾ ਸ਼ਾਮਲ ਹੋਵੇਗਾ। ਅਮਰੀਕਾ ਤੇ ਈਰਾਨੀ ਅਧਿਕਾਰੀਆਂ ਨੇ ਲੰਘੇ ਐਤਵਾਰ ਕਿਹਾ ਸੀ ਕਿ ਉਨ੍ਹਾਂ ਜੰਗ ਦੇ ਖਾਤਮੇ ਦੇ ਲਈ ਇਕ ਚੌਕਟੇ ਦੇ ਬਾਰੇ ਸਹਿਮਤੀ ਦਿੱਤੀ ਹੋਈ ਹੈ। ਦੂਸਰੇ ਪਾਸੇ ਨਵਾਂ ਫੰਡ ਪ੍ਰਾਈਵੇਟ ਨਿਵੇਸ਼ ਦਾ ਜ਼ਰੀਆ ਨਾ ਕਿ ਕੋਈ ਮੁੜ ਉਸਾਰੀ ਜਾਂ ਮੁਆਵਜ਼ੇ ਦਾ ਪ੍ਰੋਗਰਾਮ। ਇਸ ਦੇ ਵਿਚ ਸਰਕਾਰ ਦਾ ਕੋਈ ਪੈਸਾ ਜਾਂ ਗ੍ਰਾਂਟ ਸ਼ਾਮਲ ਨਹੀਂ ਹੋਵੇਗੀ। ਅਮਰੀਕਾ ਖਾੜੀ ਅਰਬ ਮੁਲਕਾਂ ਏਸ਼ੀਆ ਤੇ ਦੱਖਣੀ ਅਮਰੀਕਾ ਤੇ ਅਫਰੀਕੀ ਕੰਪਨੀਆਂ ਨੇ ਇਸ ਲਈ ਫੰਡਿੰਗ ਦੇਣ ਦੇ ਵਾਸਤੇ ਸਹਿਮਤੀ ਦਿੱਤੀ ਹੈ। ਸੀਨੀਅਰ ਈਰਾਨੀ ਸੂਤਰਾਂ ਨੇ ਦੱਸਿਆ ਕਿ ਤਹਿਰਾਨ ਨੇ ਜੰਗ ਕਰਕੇ ਹੋਈ ਨੁਕਸਾਨ ਦੇ ਲਈ ਅਮਰੀਕਾ ਤੋਂ ਅਸਲ ਦੇ ਵਿਚ $400 ਅਰਬ ਦਾ ਜਿਹੜਾ ਮੁਆਵਜ਼ਾ ਮੰਗਿਆ ਪਰ ਵਾਸ਼ਿੰਗਟਨ ਨੇ ਇਸ ਤੋਂ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਹੀ ਫੰਡ ਜਿਹੜੇ ਨੇ ਜਿਸ ਨੂੰ ਮੁੜ ਉਸਾਰੀ ਦੇ ਵਿਕਾਸ ਫੰਡ ਦਾ ਨਾਮ ਦਿੱਤਾ ਗਿਆ ਸਾਹਮਣੇ ਆਇਆ ਸੀ। ਦੂਸਰੇ ਪਾਸੇ ਇੰਡੀਆ US ਟਰੇਡ ਡੀਲ ਮੋਦੀ ਟਰੰਪ ਦੇ ਵੱਲੋਂ ਅਧਿਕਾਰੀਆਂ ਨੂੰ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ ਆਪਸੀ ਲਾਭਕਾਰੀ ਤੇ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਵੱਲ ਕੰਮ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ। ਵਿਦੇਸ਼ ਮੰਤਰਾਲੇ MEA ਨੇ ਵੀਰਵਾਰ ਨੂੰ ਅੱਜ ਇਹ ਗੱਲ ਕਹੀ ਹੈ ਜੋ ਕਿ G7 ਸੰਮੇਲਨ ਦੇ ਹਾਸ਼ੀਏ ਦੇ ਉੱਤੇ ਦੋਵਾਂ ਨੇਤਾਵਾਂ ਵੱਲੋਂ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਦੇ ਵਿਚ 16 ਮਹੀਨਿਆਂ ਚ ਪਹਿਲੀ ਵਾਰ ਵਿਆਪਕ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਹੋਇਆ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਸਨ ਗਰੀਰਰ ਪ੍ਰਸਤਾਵਿਤ ਵਪਾਰ ਸਮਝੌਤੇ ਉਤੇ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਹੈ। MEA ਨੇ ਕਿਹਾ ਕਿ ਮੀਟਿੰਗ ਦੇ ਵਿਚ ਮੋਦੀ ਅਤੇ ਟਰੰਪ ਨੇ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਤੇ ਉਨ੍ਹਾਂ ਦੇ ਲੋਕਾਂ ਦੇ ਆਪਸੀ ਲਾਭ ਦੇ ਲਈ ਸਾਰੇ ਖੇਤਰਾਂ ਦੇ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਕ ਬਿਆਨ ਦੇ ਵਿਚ ਕਿਹਾ ਗਿਆ ਕਿ ਨੇਤਾਵਾਂ ਨੇ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਵੱਲ ਗੱਲਬਾਤ ਦੇ ਵਿਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਸੰਤੁਸ਼ਟੀ ਦੇ ਨਾਲ ਨੋਟ ਕੀਤਾ ਤੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ ਆਪਸੀ ਲਾਭਕਾਰੀ ਤੇ ਵਪਾਰਕ ਤੌਰ ਦੇ ਉਤੇ ਅਰਥਪੂਰਨ ਸਮਝੌਤੇ ਵੱਲ ਕੰਮ ਕਰਨ ਦਾ ਨਿਰਦੇਸ਼ ਦਿੱਤਾ। ਦੋਵਾਂ ਪੱਖਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਉਤੇ ਪਹਿਲਾਂ ਹੀ ਗੱਲਬਾਤ ਦੀ ਇਕ ਲੜੀ ਜਿਹੜੀ ਕੀਤੀ ਹੈ। ਆਪਣੀ ਟਿੱਪਣੀ ਚ ਮੋਦੀ ਨੇ ਪਿਛਲੇ ਸਾਲ ਫਰਵਰੀ ਦੇ ਵਿਚ ਵਾਸ਼ਿੰਗਟਨ DC ਦੇ ਵਿਚ ਟਰੰਪ ਦੇ ਨਾਲ ਆਪਣੀ ਆਖਰੀ ਮੁਲਾਕਾਤ ਦਾ ਜਿਹੜਾ ਉਹਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨੇ ਰਿਸ਼ਤੇ ਦੇ ਵਿਚ ਨਵੀਂ ਊਰਜਾ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਚ ਸ਼ਾਂਤੀ ਲਿਆਉਣ ਦੇ ਟਰੰਪ ਦੇ ਯਤਨਾਂ ਦੇ ਲਈ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ। ਇਸੇ ਤਰ੍ਹਾਂ ਪੁਤਿਨ ਹੁਣੀ ਇਕ ਪਾਸੇ G7 ਚੱਲ ਰਿਹਾ ਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਕੀਤੀ ਏ ਆਸੀਆਨ ਦੇਸ਼ਾਂ ਦੇ ਆਗੂਆਂ ਦੀ ਮੇਜ਼ਬਾਨੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਕੱਲ ਬੀਤੇ ਚ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰ ਸੰਘ ਆਸੀਆਨ ਦੇ ਆਗੂਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ ਹੈ ਜਿਸ ਦਾ ਮਕਸਦ ਇਸ ਖੇਤਰੀ ਸਮੂਹ ਦੇ
ਮੈਂਬਰਾਂ ਨਾਲ ਵਪਾਰ ਅਤੇ ਹੋਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕ੍ਰੈਮਲਿਨ

0: ਦੇ ਵਿਸ਼ੇਸ਼ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਦੇ ਅਨੁਸਾਰ ਕਜ਼ਾਨ ਦੇ ਵਿਚ ਹੋ ਰਹੀ ਦੋ ਰੋਜ਼ਾ ਬੈਠਕ ਦੇ ਵਿਚ ਆਸੀਆਨ ਦੇਸ਼ਾਂ ਦੇ ਨਾਲ ਰੂਸ ਦੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਦੇ ਉਤੇ ਤੌਰ ਤਰੀਕਿਆਂ ਦੇ ਉਤੇ ਵਿਚਾਰ ਕੀਤਾ ਜਾਵੇਗਾ। ਆਸੀਆਨ ਦੇ ਵਿਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉਸ਼ਾਕੋਵ ਨੇ ਕਿਹਾ ਕਿ ਇਸ ਖੇਤਰੀ ਸਮੂਹ ਨੇ ਮਾਸਕੋ ਦੇ ਨਾਲ ਗੱਲਬਾਤ ਭਾਈਵਾਲ ਦੇ ਵਜੋਂ ਸੰਬੰਧ ਬਣਾਈ ਰੱਖੇ ਹਨ ਤੇ ਰੂਸੀ ਅਧਿਕਾਰੀਆਂ ਨੂੰ ਸਾਲਾਨਾ ਉੱਚ ਪੱਧਰੀ ਬੈਠਕਾਂ ਦੇ ਵਿਚ ਸ਼ਾਮਲ ਕੀਤਾ। ਵੋਲਗਾ ਨਦੀ ਦੇ ਕੰਢੇ ਦੇ ਉਤੇ ਕਜ਼ਾਨ ਦੇ ਵਿਚ ਹੋ ਰਹੀ ਇਹ ਸਿਖਰ ਸੰਮੇਲਨ ਰੂਸ ਆਸੀਆਨ ਸੰਬੰਧਾਂ ਦੀ 35ਵੀਂ ਵਰੇਗੰਢ ਦਾ ਪ੍ਰਤੀਕ ਵੀ ਦਰਸਾਈ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਲਦੇ ਹਾਂ। ਮੈਡੀਟੋਬਾ ਦੇ ਵਿਚ ਹੈਪੇਟਾਈਟਸ ਏ ਦੇ ਕੇਸ ਵਧੇ ਨੇ ਤੇ ਹਸਪਤਾਲ ਦਾਖਲਿਆਂ ਤੇ ਮੌਤਾਂ ਦੀ ਪੁਸ਼ਟੀ ਜਿਹੜੀ ਹੋ ਰਹੀ ਹੈ। ਮੈਨੀਟੋਬਾ ਦੇ ਵਿਚ ਅਪ੍ਰੈਲ 2025 ਤੋਂ ਜਾਰੀ ਹੈਪੇਟਾਈਟਸ ਏ ਦਾ ਜਿਹੜਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਦੇ ਵਿਚੋਂ ਇਕ ਬਣ ਚੁੱਕਿਆ। ਸਿਹਤ ਅਧਿਕਾਰੀਆਂ ਮੁਤਾਬਕ ਇਹ ਪ੍ਰਕੋਪ ਜਿਹੜਾ ਹੁਣ ਸਿਰਫ਼ ਕੁਝ ਉੱਤਰੀ ਭਾਈਚਾਰਿਆਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਵਿਨੀਪੈਗ ਸਮੇਤ ਕਈ ਸ਼ਹਿਰੀ ਇਲਾਕਿਆਂ ਤੱਕ ਫੈਲ ਚੁੱਕਿਆ। ਮੈਨੀਟੋਬਾ ਜਿਹੜਾ ਹੈਲਥ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਪ੍ਰਕੋਪ ਦੇ ਨਾਲ ਹੁਣ ਤੱਕ ਜਿਹੜਾ ਸੈਂਕੜੇ ਕੇਸ ਦਰਜ ਕੀਤੇ ਜਾ ਚੁੱਕੇ ਐ ਜਿਨ੍ਹਾਂ ਦੇ ਵਿਚ ਕਈ ਹਸਪਤਾਲ, ICU ਦਾਖਲੇ ਅਤੇ ਮੌਤਾਂ ਵੀ ਸ਼ਾਮਲ ਨੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਇਕੋ ਹੀ ਸਟ੍ਰੇਨ ਨਾਲ ਜਿਹੜਾ ਜੁੜਿਆ ਹੋਇਐ ਤੇ ਮੁੱਖ ਤੌਰ ਦੇ ਉਤੇ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਰਿਹਾ। ਸ਼ੁਰੂਆਤੀ ਦੌਰ ਦੇ ਵਿਚ ਇਹ ਬਿਮਾਰੀ ਆਈਲੈਂਡ ਲੇਕ ਖੇਤਰ ਦੇ 4 ਫਸਟ ਨੇਸ਼ਨ ਭਾਈਚਾਰਿਆਂ ਗਾਰਡਨ ਹਿੱਲ, ਸੇਟ ਥਰੇਸਾ ਪੁਆਇੰਟ, ਵਾਸਾ ਗਾ ਮੈਕ ਤੇ ਰੈੱਡ ਸੱਕਰ ਲੇਕ ਜਿਹੜੀ ਹੈ ਇਹਦੇ ਵਿਚ ਕੇਂਦਰਿਤ ਸੀ, ਪਰ ਸਮੇਂ ਦੇ ਨਾਲ ਇਹ ਸੰਕਰਮਣ ਜਿਹੜਾ ਹੋਰ ਖੇਤਰਾਂ ਦੇ ਵਿਚ ਵੀ ਫੈਲ ਗਿਆ। ਇਹ ਵਿਭਾਗ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕਹਿਣਾ ਕਿ ਕੁਝ ਦੂਰ ਦੁਰਾਜ ਇਲਾਕਿਆਂ ਦੇ ਵਿਚ ਪਾਣੀ ਅਤੇ ਸੀਵਰੇਜ ਸੰਬੰਧੀ ਸਮੱਸਿਆਵਾਂ ਨੇ ਬਿਮਾਰੀ ਦੇ ਫੈਲਾਅ ਨੂੰ ਹੋਰ ਤੇਜ਼ ਕੀਤਾ। ਵਿਨੀਪੈਗ ਦੇ ਵਿਚ ਵੀ ਮਾਮਲਿਆਂ ਦੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਕਈ ਹਾਲੀਆ ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿਚ ਸੈਂਕੜੇ ਲੋਕ ਪ੍ਰਭਾਵਿਤ ਹੋ ਚੁੱਕੇ ਨੇ, ਜਿਸ ਦੇ ਕਾਰਨ ਸਥਾਨਕ ਪੱਧਰ ਦੇ ਉਤੇ ਵੀ ਚਿੰਤਾ ਵੱਧ ਗਈ ਹੈ। ਸਿਹਤ ਅਧਿਕਾਰੀਆਂ ਨੇ ਕੁਝ ਜਨਤਕ ਥਾਵਾਂ ਦੇ ਨਾਲ ਜੁੜੇ ਸੰਭਾਵਿਤ ਸੰਕਰਮਣ ਬਾਰੇ ਵੀ ਜਿਹੜਾ ਚੇਤਾਵਨੀਆਂ ਜਾਰੀ ਕੀਤੀਆਂ ਨੇ ਤੇ ਲੋਕਾਂ ਨੂੰ ਲੱਛਣਾਂ ਦੇ ਉਤੇ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਹੈਪੇਟਾਈਟਸ ਏ ਇਕ ਜਿਹੜਾ ਜਿਗਰ ਸੰਬੰਧੀ ਵਾਇਰਲ ਇਨਫੈਕਸ਼ਨ ਹੈ ਜੋ ਆਮ ਤੌਰ ਦੇ ਉਤੇ ਦੂਸ਼ਿਤ ਭੋਜਨ, ਪਾਣੀ ਜਾਂ ਨੇੜਲੇ ਸੰਪਰਕ ਰਾਹੀਂ ਫੈਲਦਾ ਹੈ ਤੇ ਇਸਦੇ ਲੱਛਣਾਂ ਦੇ ਵਿਚ ਬੁਖਾਰ, ਉਲਟੀ ਆਉਣ ਦਾ ਅਹਿਸਾਸ, ਪੇਟ ਦਰਦ, ਗੂੜਾ ਪਿਸ਼ਾਬ ਅਤੇ ਜੋਡਿਸ ਜਾਣੀ ਕਿ ਚਮੜੀ ਦੇ ਅੱਖਾਂ ਦਾ ਪੀਲਾ ਪੈਣਾ ਸ਼ਾਮਲ ਨੇ। ਕਈ ਮਰੀਜ਼ਾਂ ਦੇ ਵਿਚ ਲੱਛਣ ਹਲਕੇ ਹੁੰਦੇ ਨੇ ਜਾਂ ਕਈ ਵਾਰ ਦਿਖਾਈ ਹੀ ਨਹੀਂ ਦਿੰਦੇ, ਸ਼ਾਇਦ ਇਹਨੂੰ ਆਪਣੇ ਉਥੇ ਪੀਲੀਆ ਵੀ ਕਹਿ ਦਿੰਦੇ ਆ, ਜਿਸਦੇ ਨਾਲ ਬਿਮਾਰੀ ਅਣਜਾਣੇ ਤੌਰ ਦੇ ਉਤੇ ਹੋਰ ਲੋਕਾਂ ਤੱਕ ਜਿਹੜੀ ਫੈਲ ਸਕਦੀ ਹੈ। ਮੈਨੀਟੋਬਾ ਸਰਕਾਰ ਨੇ ਇਸ ਪ੍ਰਕੋਪ ਦੇ ਜਵਾਬ ਦੇ ਵਿਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ। ਉੱਚ ਖਤਰੇ ਵਾਲੇ ਸਮੂਹਾਂ ਜਿਵੇਂ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀ, ਬੇਘਰ ਲੋਕ, ਨਸ਼ਾ ਵਰਤਣ ਵਾਲੇ ਅਤੇ ਜੇਲ੍ਹ ਕੈਦੀ ਦੇ ਲਈ ਮੁਫ਼ਤ ਟੀਕਾ ਉਪਲਬਧ ਕਰਵਾਇਆ ਜਾ ਰਿਹਾ ਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾ ਸੰਪਰਕ ਤੋਂ ਬਾਅਦ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਜੇਕਰ ਸਮੇਂ ਸਿਰ ਲਗਵਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥ ਧੋਣ ਦੀ ਸਖ਼ਤ ਹਦਾਇਤ ਦਿੱਤੀ ਹੈ ਤੇ ਖਾਣ ਪੀਣ ਦੀ ਜਿਹੜੀ ਸਫਾਈ ਉਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ ਤੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ। ਆਖਰੀ ਖ਼ਬਰ ਵੱਲ ਨੂੰ ਵਧਦਿਆਂ ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗ ਪਏ ਨੇ ਅਮੀਰ ਲੋਕ ਜਿਹੜੇ ਨੇ ਮੁਲਕ ਛੱਡਣ ਦੀ ਤਿਆਰੀ ਦੇ ਵਿਚ 1.65 ਲੱਖ ਕਰੋੜਪਤੀ ਨੇ। ਇਕ ਪਾਸੇ ਮਿਡਲ ਈਸਟ ਜੰਗ ਦੇ ਦੌਰਾਨ ਦੁਬਈ ਦੇ ਉਤੇ ਹੋਏ ਹਮਲਿਆਂ ਕਾਰਨ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦੇ ਉਤੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਹਮਲਿਆਂ ਦੇ ਬਾਵਜੂਦ ਵੀ ਦੁਬਈ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ। ਇਸੇ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿਚ ਦਸਿਆ ਗਿਆ ਕਿ ਇਸ ਸਾਲ ਦੁਨੀਆਂ ਭਰ ਦੇ ਵਿਚ ਰਿਕਾਰਡ 1.65 ਲੱਖ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਦੇ ਵਿਚ ਜਾ ਕੇ ਵਸਣ ਦੀ ਯੋਜਨਾ ਬਣਾ ਰਹੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਹਿਲਾਂ ਸਾਲ 2025 ਦੇ ਵਿਚ 1.42 ਲੱਖ, 2024 ਚ 1.34 ਲੱਖ ਤੇ 2013 ਦੇ ਵਿਚ ਸਿਰਫ 51,000 ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ ਸੀ। ਰਿਪੋਰਟ ਦੱਸਦੀ ਹੈ ਕਿ ਅਮੀਰ ਪਰਿਵਾਰ ਹੁਣ ਸਿਰਫ਼ ਟੈਕਸ ਛੋਟ ਦੇ ਲਈ ਨਹੀਂ ਬਲਕਿ ਸਥਿਰਤਾ, ਸੁਰੱਖਿਆ, ਬਿਹਤਰ ਨਿਵੇਸ਼ ਤੇ ਬੱਚਿਆਂ ਦੀ ਚੰਗੀ ਸਿੱਖਿਆ ਦੇ ਲਈ ਦੂਜੇ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਲਿਸਟ ਦੇ ਵਿਚ ਸੰਯੁਕਤ ਅਰਬ ਅਮੀਰਾਤ 85.3% ਦੇ ਸਭ ਤੋਂ ਵੱਧ ਸਕੋਰ ਦੇ ਨਾਲ ਦੁਨੀਆਂ ਦਾ ਸਭ ਤੋਂ ਪਸੰਦੀਦਾ ਵੈਲਥ ਹੱਬ ਜਿਹੜਾ ਬਣ ਕੇ ਉਭਰਿਆ, ਜਦਕਿ ਸਿੰਗਾਪੁਰ ਜਿਹੜਾ 79.5% ਤੇ ਕੇਮੈਨ 74.3% ਦੀ ਰੇਟਿੰਗ ਦੇ ਨਾਲ ਦੂਜੇ ਤੇ ਤੀਜੇ ਸਥਾਨ ਦੇ ਉੱਤੇ ਕਾਬਜ਼ ਨੇ। ਇਸ ਵੈਲਥ ਮੋਬਿਲਿਟੀ ਸੂਚੀ ਦੇ ਵਿਚ ਭਾਰਤ ਦਾ ਸਕੋਰ 56.5% ਆਉਂਦਾ। ਭਾਰਤ ਨੂੰ ਚੁਣੌਤੀਆਂ ਦੇ ਲਈ ਵਾਲੀ ਜਿਹੜੀ ਸ਼੍ਰੇਣੀ ਦੇ ਵਿਚ ਰੱਖਿਆ ਗਿਆ, ਜਿਸ ਦਾ ਮੁੱਖ ਕਾਰਨ ਦੇਸ਼ ਦੀ ਜ਼ਿਆਦਾਤਰ ਪੂੰਜੀ ਤੇ ਗਿਣੇ ਚੁਣੇ ਲੋਕਾਂ ਦਾ ਕੰਟਰੋਲ ਹੋਣਾ ਤੇ ਟੈਕਸ ਦੇ ਗੁੰਝਲਦਾਰ ਨਿਯਮ ਨੇ। ਅਮੀਰ ਭਾਰਤੀ ਪਰਿਵਾਰ ਹੁਣ ਆਪਣੇ ਕਾਰੋਬਾਰ ਦੇ ਵਿਸਤਾਰ, ਬੱਚਿਆਂ ਦੀ ਪੜ੍ਹਾਈ, ਟੈਕਸ ਸਟਰਕਚਰਿੰਗ ਜਿਹੜਾ ਤੇ ਐਸਟੇਟ ਪਲੈਨਿੰਗ ਦੇ ਤਹਿਤ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਉਥੇ ਰਹਿਣ ਨੂੰ ਜਿਹੜਾ ਪਹਿਲ ਦੇ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਦਾ ਵੈਲਥ ਮੋਬਿਲਿਟੀ ਸਕੋਰ ਸਿਰਫ 62.3% ਹੈ ਤੇ ਇਥੋਂ ਦੇ ਅਮੀਰ ਪਰਿਵਾਰ ਜਿਹੜੇ ਨੇ ਸਭ ਤੋਂ ਵੱਧ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਗ ਰਹੇ ਨੇ। ਅਮਰੀਕਾ ਤੋਂ ਦੇਸ਼ ਛੱਡਣ ਵਾਲਿਆਂ ਦੀ ਅਰਜ਼ੀਆਂ ਜਿਹੜੀਆਂ ਨੇ 225 ਦੇ ਵਿਚ ਦੁੱਗਣੀਆਂ ਹੋਈਆਂ ਤੇ ਫਿਰ ਇਹ ਰਫ਼ਤਾਰ ਜਿਹੜੀ ਆ 226 ਦੇ ਵਿਚ ਬਰਕਰਾਰ ਰਹੀ ਹੈ। ਇਨ੍ਹਾਂ ਦੇ ਵਿਚੋਂ ਅੱਧੇ ਅਮੀਰ ਯੂਰਪ ਅਤੇ 1/4 ਤੋਂ ਵੱਧ ਦੱਖਣੀ ਅਮਰੀਕੀ ਕੈਰੇਬੀਅਨ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ ਅਮੀਰਾਂ ਦਾ ਪਲਾਇਨ ਲਗਾਤਾਰ ਜਿਹੜਾ ਵੱਧ ਰਿਹਾ ਤੇ 2018 ਦੇ ਵਿਚ ਬ੍ਰਿਟੇਨ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ ਚ 20ਵੇਂ ਸਥਾਨ ਦੇ ਉੱਤੇ ਸੀ, ਪਰ ਹੁਣ ਇਹ ਦੁਨੀਆਂ ਦੇ ਟਾਪ 5 ਦੇਸ਼ਾਂ ਦੇ ਵਿਚ ਸ਼ਾਮਲ ਹੋ ਗਿਆ। ਖਾਸ ਗੱਲ ਇਹ ਵੀ ਹੈ ਕਿ 226 ਦੇ ਵਿਚ ਬ੍ਰਿਟੇਨ ਤੋਂ ਦੇਸ਼ ਛੱਡਣ ਦੇ ਦੀਆਂ ਜਿਹੜੀਆਂ ਅਰਜ਼ੀਆਂ ਦੇਣ ਵਾਲਿਆਂ ਦੇ ਵਿਚੋਂ 53% ਵਿਦੇਸ਼ੀ ਨਾਗਰਿਕ ਦੱਸੇ ਗਏ ਨੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 900 1719 ਵਟ ਸਟੂਡੀਓ ਦਾ ਨੰਬਰ ਹੈ ਤੇ ਆਖਰ ਦੇ ਵਿਚ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਤੇ ਆਪਣੇ ਕੋਲ ਹਜੇ 25-30 ਮਿੰਟ ਦਾ ਸਮਾਂ ਬਾਕੀ ਬਚਿਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਬ੍ਰੇਕ ਦੇ ਦੌਰਾਨ ਤੇ ਉਸ ਤੋਂ ਬਾਅਦ ਫਿਰ ਮੈਂ ਜ਼ਿਕਰ ਕਰਾਂਗਾ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਤੇ ਤੇਰਾ ਕੀਆ ਮੀਠਾ ਲਾਗੇ ਦਾ। ਤੇ ਲੋ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਗੱਲਾਂ ਬਾਤਾਂ ਫਿਰ ਬਾਅਦ ਦੇ ਵਿਚ ਫਿਰ ਕਰਾਂਗੇ ਜੀ ਤੇ ਕਾਲ ਤੁਸੀਂ ਕਰ ਸਕਦੇ ਹੋ +358 44 900 1719 ਬਟ ਸਟੂਡੀਓ ਦਾ ਨੰਬਰ ਹੈ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Paraj 604-377-1092, British Columbia. Bestwood Kitchen Cabinets LTD.
2: Washington Freight Service, Seattle de load driving job de layi dhyan deo. Washington Freight Service. ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀ ਦਾ ਮੰਚ। ਦੋਸਤੋ, ਆਖਰੀ ਸਮੇਂ ਬਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਜਿਸ ਦੇ ਵਿਚ ਆਪਾਂ ਬਾਤਚੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੀ। ਤੇ ਉਸ ਤੋਂ ਪਹਿਲਾਂ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਹੀ ਇਹ ਮੁੱਦਿਆਂ ਦੇ ਉੱਤੇ ਰਾਜਨ ਜੀ, ਐਪਰੀਸ਼ੀਏਟ ਕਰ ਰਹੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਕੱਦਰ ਬਾਈ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਲੌਂਗ ਵੀਕਐਂਡ ਆ ਗਿਆ ਪਰ ਸਾਨੂੰ ਛੁੱਟੀਆਂ ਨਹੀਂ ਨੇ ਅਜੇ, ਤੇ ਕਿਉਂਕਿ ਮਿਡ ਸਮਰ ਜਿਹੜਾ ਸੈਲੀਬ੍ਰੇਟ ਕੀਤਾ ਜਾਣਾ ਕੱਲ ਨੂੰ ਜੀ, ਤੇ ਇੱਥੇ ਸਮਰ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਤੇ ਕਦੇ ਕਦ ਚਲਿਆ ਜਾਂਦਾ। 15 ਕੁ ਦਿਨ ਸ਼ੁਰੂ ਹੋਏ ਨੂੰ ਹੋਏ ਹੈ ਤੇ ਮਿਡ ਸਮਰ ਵੀ ਆ ਗਿਆ। ਇੱਥੇ ਗਰਮੀਆਂ ਦਾ ਹਾਲਾਤ ਇੱਦਾਂ ਹੀ ਨੇ ਜੀ ਫਿਨਲੈਂਡ ਦੇ ਵਿੱਚ। ਤੇ ਮਲੂਕ ਸਿੰਘ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਪਿਆਰ ਭਰੀ ਕਹਿੰਦੇ ਨੇ ਜੀ। ਜੀਆ ਨੂੰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਸੁਰਿੰਦਰ ਕੌਰ ਮਾਲ ਜੀ ਕੰਗਰੈਚੁਲੇਸ਼ਨ ਭੇਜ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਜੀਆਂ ਨੂੰ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰੇ ਪਿਆਰੇ ਸਮੂਹਿਕ ਰੂਪ ਦੇ ਵਿੱਚ ਦੋਸਤਾਂ ਨੂੰ ਜੀ, ਪਿਆਰਿਆਂ ਨੂੰ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, ਜੀਆਂ ਨੂੰ ਜੀ ਔਜਲਾ ਸਾਹਿਬ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜੇ ਹੋਏ ਨੇ। ਭਾਰਜਵੀਰ ਗੱਡੀ ਦੀ ਹੀਟ ਤੇ ਏਸੀ ਵੀ ਡਰਾਈਵਰ ਨੂੰ ਬੇਹੋਸ਼ੀ ਜਹੀ ਦਾ ਅਹਿਸਾਸ ਜਿਹਾ ਹੁੰਦਾ ਹੈ ਜੀ। ਬਿਲਕੁਲ ਜੀ, ਬਿਲਕੁਲ ਹੁੰਦਾ ਹੈ, ਬਿਲਕੁਲ ਦਰੁਸਤ ਫਰਮਾਇਆ ਜੀ। ਜਾਣੀਆਂ ਚਾਲ ਜੀ ਜ਼ਿਕਰ ਕੀਤਾ ਸੀ ਪਹਿਲਾਂ ਇਹਦਾ। ਤੇ ਇਸੇ ਤਰ੍ਹਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਆ। ਫਿਰ ਆਪਾਂ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਜਿਹੜਾ ਜ਼ਿਕਰ ਕਰਦੇ ਆ। ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਜੂਏ ਤੋਂ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਆ ਜੀ। ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਚੁੱਕੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
3: ਹਾਂਜੀ ਭਵਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ।
0: ਸਤਿ ਸ਼੍ਰੀ ਅਕਾਲ ਜੀਆਂ ਨੂੰ ਜੀ।
3: ਅੱਛਾ ਮੈਂ ਤਾਂ ਸੁਣ ਰਹੀ ਸੀ, ਸੁਣਦੀ ਹੁੰਦੀ ਆ ਪਰ ਕਈ ਵਾਰ ਹਨਾ,
0: ਹਾਂਜੀ
3: ਮਤਲਬ ਕਈ ਵਾਰ ਲਿਖ ਨਹੀਂ ਹੁੰਦਾ, ਕਮੈਂਟਰੀ ਹੁੰਦਾ, ਪਰ ਕਈ ਵਾਰ ਤਾਂ ਏਦਾਂ ਹੁੰਦਾ ਹੁਣੇ ਹੀ ਕਰਾਂ, ਹੁਣੇ ਹੀ ਵਿੱਚ ਲਿਖਾਂ ਜਾਂ ਹੁਣੇ ਹਾਜ਼ਰ ਹੋ ਜਾਵਾਂ। ਉਹ ਏਦਾਂ ਤੁਹਾਨੂੰ ਪਤਾ ਬੁੜੇ ਹੋਏ ਹੋ, ਕਈ ਵਾਰ ਇੱਕ ਦੂਜੇ ਦੀ ਲੋੜ ਹੁੰਦੀ ਹੈ ਘਰ ਵਿੱਚ ਹਨਾ,
0: ਤੇ
3: ਸਮਝੋ ਤੁਹਾਡੇ ਅੰਕਲ ਮੈਨੂੰ ਆਵਾਜ਼ ਮਾਰ ਲੈਂਦੇ, ਖੁਸ਼ ਹੁੰਦੇ ਆ, ਉਹਨਾਂ ਲਈ ਐਮਰਜੈਂਸੀ ਹੁੰਦੀ, ਜਦ ਮੈਂ ਜਾਣਾ ਹੁੰਦਾ ਤਾਂ ਵਸਟ ਫਿਰ ਮੈਂ ਵਿੱਚ ਕਾਲ ਛੱਡਣੀ, ਮੈਨੂੰ ਚੰਗਾ ਨਹੀਂ ਲੱਗਦਾ
0: ਜੀ। ਬਿਲਕੁਲ,
3: ਤਾਂ ਇਸ ਕਰਕੇ ਹੁਣ ਦੇਖਦੇ ਹੋ ਨਹੀਂ ਮੈਂ ਕਾਲ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ। ਅੱਛਾ ਮੈਂ ਤਾਂ ਇਹ ਸੋਚਦੀ, ਪਤਾ ਨੀ ਕਦੇ ਪਤਾ ਨੀ ਕੀ ਹੈਗਾ ਕੀ ਨਹੀਂ ਹਿਸਾਬ ਕਿਤਾਬ, ਮੈਨੂੰ ਇਹ ਲੱਗਦਾ ਭਗਵੰਤ ਮਾਨ ਦੀ ਉਹ ਵੀਡੀਓ ਨਹੀਂ ਹੈਗੇ, ਨਹੀਂ ਤਾਂ ਕਿ ਤਾਂ ਉਹਨੂੰ ਸਿਰਫ ਫਸਾ ਰਹੇ ਆ ਉਹ, ਜਿਹੜੇ ਉਲਟੀ ਜਿਹੜੀਆਂ ਓਪੋਜਿਟ ਪਾਰਟੀਆਂ ਹੁੰਦੀਆਂ ਉਹਨੂੰ ਉਤਾਰਨਾ ਚਾਹੁੰਦੇ ਆ, ਉਹਨੂੰ ਐਸੇ ਧਾਰਮਿਕ ਮਸਲੇ ਜੇ ਪਾ ਕੇ ਬਦਨਾਮ ਕਰਨ
0: ਲੱਗੇ,
3: ਪਤਾ ਨੀ ਬਾਕੀ ਪਤਾ ਨੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਸੀ।
0: ਬਿਲਕੁਲ ਬਿਲਕੁਲ, ਸਿਆਸਤ ਚੱਲਦੀ ਆ ਜੀ ਇੱਕ ਦੂਸਰੇ ਦੇ ਪ੍ਰਤੀ।
3: ਹਾਂਜੀ ਹਾਂਜੀ
0: ਬਿਲਕੁਲ ਹੈ,
3: ਤੁਸੀਂ ਦੇਖੋ ਇਹ ਕਰਦੇ ਤਾਂ ਸਾਰੇ ਲੋਕ ਇੱਦਾਂ ਆ ਕਿ ਦੂਜੇ ਬੰਦੇ ਨੂੰ ਥੱਲੇ ਲਾਉਣ ਲਈ, ਉਹ ਇਹ ਤਾਂ ਸਿਆਸੀ ਪਾਰਟੀਆਂ ਘਰਾਂ ਵਿੱਚ, ਪਰਿਵਾਰਾਂ ਵਿੱਚ, ਦਰਾਣੀਆਂ ਜਠਾਣੀਆਂ ਵਿੱਚ, ਭਰਾਵਾਂ ਭਰਾਵਾਂ ਵਿੱਚ, ਜਦੋਂ ਇੱਕ ਦੂਜੇ ਨੂੰ ਕਰਨਾ ਉਹ ਕਿਤੇ ਦੇ ਕਿਤੇ, ਮਾਂ ਪੁੱਤ ਇੱਕ ਦੂਏ ਤੇ, ਸਾਰੇ ਭਰਾ ਭੈਣਾਂ ਇੱਕ ਦੂਏ ਤੇ ਕਿੱਡੇ ਕਿੱਡੇ ਇਲਜ਼ਾਮ ਲਾ ਲੈਂਦੇ, ਜਿਹੜੀ ਗੱਲ ਹੋਈ ਉਹਨੇ ਉਹ ਲੈ ਕੇ ਕਚਹਿਰੀ ਚ ਜਾ ਫੜਦੀ ਆ।
0: ਨਾਲੇ ਮਾਲ ਜੀ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਸਾਡਾ ਜਿਹੜਾ ਉੱਥੇ ਸਿਸਟਮ ਹੈ ਜਾਂ ਸਾਰੀਆਂ ਚੀਜ਼ਾਂ ਨੇ, ਇੱਕ ਭਰੋਸਾ ਟੁੱਟ ਗਿਆ ਨਾ ਉਹ ਸਿਆਸਤਦਾਨਾਂ ਤੋਂ ਵੀ, ਧਾਰਮਿਕ ਲੀਡਰਾਂ ਤੋਂ ਵੀ, ਤੇ ਜਿਹੜੀਆਂ ਉੱਥੇ ਦੀਆਂ ਏਜੰਸੀਆਂ ਨੇ, ਜਿਹੜੀਆਂ ਜ਼ਿੰਮੇਵਾਰ ਲੋਕ ਨੇ, ਉਹਨਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਭਰੋਸਾ ਟੁੱਟ ਗਿਆ ਨਾ ਹਰ ਕਿਸੇ ਚੀਜ਼ ਤੋਂ, ਉਹ ਵੱਡਾ ਨੁਕਸਾਨ ਕਰ ਰਿਹਾ ਜੀ। ਜਾਂ ਤਾਂ ਚਲੋ ਜਿਹੜੀ ਇਸ ਵੇਲੇ ਹਕੂਮਤ ਦੇ ਵਿੱਚ ਸਰਕਾਰ ਹੈ ਚਾਹੇ ਮਾਨ ਸਾਹਿਬ ਨੇ, ਉਹ ਇੰਡੀਪੈਂਡੈਂਟਲੀ ਜਾਂ ਤਾਂ ਇੱਦਾਂ ਕਰ ਲੈਣ ਕਿ ਉਹ ਵੀ ਲੈ ਲੈਣ, ਉਹ ਵੀ ਲੈ ਲੈਣ, ਇੱਕ ਇਸ ਤਰ੍ਹਾਂ ਦੀ ਜਾਂਚ ਬਿਠਾ ਦੇਣ, ਜਾਂ ਜਾਂਚਾਂ ਦੇ ਵਿੱਚ ਬਿਠਾਉਣ ਦੇ ਵਿੱਚ ਕੀ ਮਿਲਦਾ, ਜਾਂ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰ ਦੇਣ, ਇਹ ਵੀ ਨਾ ਕਰਨਾ ਚਾਹੁੰਦੇ ਸਾਰਾ ਕੁਝ ਕਲੀਅਰ ਨੇ,
3: ਕਿਉਂਕਿ ਕਰਦੇ ਨੇ। ਤੁਸੀਂ ਦੇਖੋ ਕਿਸੇ ਵੇਲੇ ਕੋਈ ਸਿੰਗਰ ਬਹੁਤ ਉੱਚਾ ਜਾ ਰਿਹਾ, ਖੁਸ਼ ਹੋ ਰਿਹਾ ਹਨਾ, ਚਾਹੇ ਉਹ ਜਿੰਨੀ ਮਰਜ਼ੀ ਸਮਾਜ ਦੀ ਸੇਵਾ ਕਰੇ, ਕਿਤੇ ਬਹੁਤ ਪੈਸਾ ਕਿਤੇ ਲਾ ਰਿਹਾ, ਕੁਛ ਤੇ ਕੁਛ ਬਣਾ ਰਿਹਾ, ਸਕੂਲ ਕਾਲਜ ਬਣਾ ਰਿਹਾ ਜਾਂ ਕਮਿਊਨਿਟੀ ਦੀ ਸੇਵਾ ਕਰ ਰਿਹਾ, ਉਹ ਜਿਸਲੇ ਕੋਈ ਇੱਕ ਦੋ ਬੰਦੇ ਨਾ ਉਹਨਾਂ ਦੇ ਦੁਖੀ ਹੁੰਦੇ, ਉਹ ਨਹੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਦੀ ਤਰੱਕੀ ਨੂੰ, ਉਹ ਗੱਲ ਸੁਣ ਉਹਨਾਂ ਨੂੰ ਥੱਲੇ ਲੈਣ ਲਈ ਇੱਕ ਲਫ਼ਜ਼ ਮਾੜੇ ਜਿਹਾ ਮੂੰਹੋਂ ਨਿਕਲਿਆ ਤਾਂ ਕੁਛ ਕਰਦੇ
0: ਜੀ। ਬਿਲਕੁਲ
3: ਕਰਦੇ ਤਾਂ ਇੱਦਾਂ ਹੀ ਆ ਕਿਸੇ ਨੂੰ ਵੀ, ਜਿਸਲੇ ਨਾ ਉਹਨਾਂ ਨੂੰ ਜਿਹੜਾ ਕੋਈ ਪਸੰਦ ਨੀ, ਠੀਕ ਆ ਸਮਝ ਲੋ। ਹੁਣ ਮੈਂ ਕਹਿੰਦਾ ਦੂਜਾ ਸਿੱਧੂ ਮੂਸੇ ਵਾਲਾ, ਮੈਂ ਕਦੇ ਭੁਪਿੰਦਰ ਜੀ ਜਦੋਂ ਜੀਂਦਾ ਸੀਗਾ ਮੈਂ ਉਹਦੇ ਕਦੇ ਗਾਣਾ ਨੀ ਸੀ ਕੋਈ ਸੁਣਿਆ, ਹਨਾ ਮੈਨੂੰ ਪਸੰਦ ਨੀ ਸੀ ਇਹ ਕੀ ਕਰਦਾ ਰਿਹਾ, ਕਿਹੜੇ ਕੀ ਗਾਣੇ ਕਿੱਦਾਂ ਹੈਗੀ ਆ ਕਿੱਦਾਂ। ਉਹ ਤੋਂ ਬਾਅਦ ਜਦੋਂ ਉਹ ਮਰ ਗਿਆ ਉਹਦੇ ਜਿਹੜੇ ਗਾਣੇ ਆਏ, ਦੇਖੇ ਉਸ ਨਹਿਰ ਵਾਲੇ ਸਾਰਾ ਕੁਛ, ਜਿਹੜਾ ਲੋਕਾਂ ਨੂੰ ਸਾਨੂੰ ਕੋਈ ਨੌਲੇਜ ਨੀ ਸੀ ਉਹ ਹੁਣ ਕੱਢ ਮਾਰਿਆ ਉਹਨਾਂ ਗਾਣਿਆਂ ਵਿੱਚ ਸਾਰਾ ਕੁਛ ਸੀ ਸਾਨੂੰ ਪਤਾ ਲੱਗੇ
0: ਜੀ।
3: ਇਹ ਕਈ ਵਾਰੀ ਚੰਗੇ ਬੰਦਿਆਂ ਨੂੰ ਗਵਾਉਣ ਤੋਂ ਬਾਅਦ ਨਾ ਮਗਰੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਹ ਗੱਲ ਠੀਕ ਨੀ ਕੀਤੀ, ਏਦਾਂ ਨਹੀਂ ਸੀ ਹੋਣਾ ਚਾਹੀਦਾ
0: ਜੀ। ਬਿਲਕੁਲ,
3: ਬਾਕੀ ਹੁਣ ਮੈਨੂੰ ਪਤਾ ਨੀ ਹੈ, ਬਸ ਮੈਂ ਆਪਣੇ ਵਿਚਾਰ ਦਿੱਤੇ।
0: ਨਹੀਂ ਬਹੁਤ ਵਧੀਆ, ਥੈਂਕ ਯੂ, ਥੈਂਕ ਯੂ ਤੁਸੀਂ ਆਏ ਵਿਚਾਰ ਦਿੱਤੇ।
3: ਚਲੋ ਠੀਕ ਹੈ ਭਵਿੰਦਰ,
0: ਥੈਂਕ ਯੂ, ਸਤਿ ਸ਼੍ਰੀ ਅਕਾਲ। ਲੋ ਜੀ ਦੋਸਤੋ, ਇਹ ਸੀ ਸੁਰਿੰਦਰ ਕੌਰ ਮਾਲ ਜੀ, ਯੂ ਐਸ ਤੋਂ ਆਪਣੇ ਵਿਚਾਰ ਸਾਂਝੇ ਕਰਕੇ ਗਏ ਆ। ਹਰ ਕਿਸੇ ਨੂੰ ਆਪਣਾ ਹੱਕ ਹੈ ਜੀ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ, ਉਹਨਾਂ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰ ਚਰਚਾ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ, ਹਰ ਤਰ੍ਹਾਂ ਦਾ ਐਂਗਲ ਹਰ ਤਰ੍ਹਾਂ ਦਾ ਪੱਖ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਫਿਰ ਆਪਾਂ, ਜਿਹੜੀ ਮੈਂ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਅੱਜ ਦੇ ਇਤਿਹਾਸਕ ਸਮੇਂ ਦੇ ਮੁਤਾਬਕ। ਗੱਲਬਾਤ ਕਰਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦੋ ਆਰਟੀਕਲ ਨੇ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ। ਪਹਿਲਾ ਆਰਟੀਕਲ ਜਿਹੜਾ ਆਪਣਾ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਡਾਕਟਰ ਅਮਨਪ੍ਰੀਤ ਸਿੰਘ ਟੱਲੇਵਾਲੀਆ ਜੀ ਲਿਖਦੇ ਆ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਹੁੰਦਾ ਹੈ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ ਤੇ ਉਹਨਾਂ ਦੇ ਬਾਕੀ ਦੋ ਭਰਾਵਾਂ ਦਾ ਨਾਂ ਪ੍ਰਿਥੀ ਚੰਦ ਤੇ ਮਹਾਦੇਵ ਸੀ। ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਦੇ ਨਾਲ ਕੰਮਕਾਜ ਦੇ ਵਿੱਚ ਪੂਰਾ ਹੱਥ ਵਟਾਉਂਦੇ। ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤ ਦੇ ਵੱਲੋਂ ਦਿੱਤੀ ਮਾਇਆ ਦੇ ਨਾਲ ਜਿਹੜਾ ਚੱਲਣ ਲੱਗ ਪਿਆ। ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ, ਪ੍ਰਿਥੀ ਚੰਦ ਉਹਨਾਂ ਦੇ ਨਾਲ ਦੁਰਵਿਹਾਰ ਕਰਦਾ ਸੀ। ਇੱਕ ਦਿਨ ਜਿਹੜਾ ਭਾਈ ਗੁਰਦਾਸ ਜੀ, ਬੀਬੀ ਭਾਨੀ ਦੇ ਚਾਚੇ ਦੇ ਪੁੱਤਰ, ਜੋ ਕਿ ਧਰਮ ਪ੍ਰਚਾਰ ਦੇ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਉੱਥੇ ਹੀ ਰਹਿਣ ਲੱਗ ਪਏ। ਸਿੱਖੀ ਦਾ ਬੂਟਾ ਫੈਲ ਚੁੱਕਿਆ ਸੀ, ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਸਿੱਖ ਵਸੇ ਹੋਏ ਸਨ। ਗੁਰੂ ਜੀ ਨੇ ਉਹਨਾਂ ਨੂੰ ਜਿਹੜਾ ਸੀ ਹੁਕਮ ਕੀਤਾ ਕਿ ਉਹ ਦਸਵੰਧ ਜਿਹੜਾ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਤੇ ਉਹ ਮਸੰਦ ਜਿਹੜੇ ਨੇ ਹਰ ਵਿਸਾਖੀ ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ। ਇਸ ਤਰ੍ਹਾਂ ਪ੍ਰਿਥੀ ਚੰਦ ਦਾ ਸੰਗਤ ਨੂੰ ਤੰਗ ਕਰਨਾ ਥੋੜਾ ਘਟਿਆ, ਪਰ ਗੁਰੂ ਜੀ ਦੇ ਨਾਲ ਉਸਦੀ ਰੰਜਿਸ਼ ਜਿਹੜੀ ਸੀ ਹੋਰ ਵੱਧ ਗਈ। 1599 ਦੇ ਵਿੱਚ ਗੁਰੂ ਜੀ ਨੇ ਸਾਈਂ ਮੀਆਂ ਮੀਰ ਦੇ ਕੋਲੋਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਲਈ। ਗੁਰੂ ਅਰਜਨ ਦੇਵ ਜੀ ਦੇ ਨੇ ਜਿਹੜਾ ਸੀ ਸਖੀ ਸਰਵਰ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦਾ ਯਤਨ ਕੀਤਾ। ਸਮਾਜ ਸੁਧਾਰ ਦੇ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਜਿਹੜਾ ਸੀ ਇੱਕ ਵਿਧਵਾ ਨਾਲ ਵਿਆਹ ਕੀਤਾ। 1590 ਦੇ ਵਿੱਚ ਤਰਨ ਤਾਰਨ ਅਤੇ 1594 ਦੇ ਵਿੱਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਦੇ ਨਾਲ ਹੁੰਦਾ ਹੈ ਤੇ ਗੰਗਾ ਦੇਈ ਦੇ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਮੁਕਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਜਿਹੜੀ ਹੈ ਉਹਦਾ ਮਾਲਕ ਉਹ ਆਪ ਬਣੇ, ਪਰ ਅਸਫਲ ਰਿਹਾ। ਹੁਣ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਜਿਹੜਾ ਸੰਪੂਰਨ ਕਰਨ ਦੇ ਲਈ ਲਾ ਦਿੱਤਾ। ਇਹ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਜਿਹੜੀਆਂ ਸਨ ਲਿਖਤਾਂ ਵੱਖ ਵੱਖ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਇਸ ਤਰ੍ਹਾਂ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ। 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਦੇ ਵਿੱਚ ਰਚੀ ਗਈ। 31ਵਾਂ ਰਾਗ ਜੈਜਾਵਤੀ 9ਵੇਂ ਗੁਰੂ ਸਾਹਿਬ ਨੇ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਜਾ ਕੇ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ, ਤਿਆਰ ਕਰਵਾ ਰਿਹਾ ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ। ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁਝ ਨਾ ਲੱਗਿਆ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ। ਅਕਬਰ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਸ ਬਣਿਆ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸਦਾ ਪੁੱਤਰ ਖੁਸਰੋ ਬਗਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸਦੀ ਮਦਦ ਕੀਤੀ। ਇਸ ਤੋਂ ਗੁਰੂ ਸਾਹਿਬਾਂ ਨੂੰ ਗ੍ਰਿਫ਼ਤਾਰ ਕਰਨ ਦਾ ਜਿਹੜਾ ਹੁਕਮ ਦੇ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਤੇ ਹੋਰ ਦੋਸ਼ ਵੀ ਜਿਹੜਾ ਮੜੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫਲਤਾ ਦੇ ਲਈ ਅਰਦਾਸ ਕੀਤੀ ਤੇ ਉਸ ਨੂੰ ਰਕਮ ਦਿੱਤੀ। ਇਨ੍ਹਾਂ ਕਾਰਨਾਂ ਦੇ ਕਰਕੇ ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਦੇ ਅਨੁਸਾਰ ਚੰਦੂ ਦੀ ਜਿਹੜੀ ਹੈ ਗੁਰੂ ਘਰ ਦੇ ਨਾਲ ਪਹਿਲਾਂ ਹੀ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ ਦੀ ਤਪਦੀ ਦੁਪਹਿਰ ਦੇ ਵਿਚ ਯਸ਼ਾ ਵਿਧੀ ਰਾਹੀਂ ਲਾਹੌਰ ਦੇ ਵਿਚ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਤੇ ਉਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ, ਪਰ ਗੁਰੂ ਸਾਹਿਬ ਅਡੋਲ ਰਹੇ ਤੇ ਮੁੱਖੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਗਏ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖਮਾਂ ਦੇ ਨਾਲ ਭਰ ਗਿਆ ਤੇ ਉਨ੍ਹਾਂ ਦੀਆਂ ਪੀੜਾਂ ਦੇ ਵਿਚ ਹੋਰ ਵਾਧਾ ਕਰਨ ਦੇ ਲਈ ਉਨ੍ਹਾਂ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿਚ ਸੁੱਟ ਦਿੱਤਾ ਗਿਆ, ਕਿਉਂਕਿ ਜਦੋਂ ਕੋਈ ਚੀਰ ਲੱਗਦਾ ਹੱਥ ਦੇ ਉੱਤੇ ਜਾਂ ਸੜ ਜਾਂਦਾ ਤੇ ਉੱਤੇ ਪਾਣੀ ਲੱਗਦਾ ਤਾਂ ਉਹਦੇ ਮਤਲਬ ਕਿ ਇੱਕ ਤਰ੍ਹਾਂ ਕਰੰਟ ਲੱਗਦਾ ਹੈ। ਇਹ ਘਟਨਾ 30 ਮਈ 1606 ਨੂੰ ਵਾਪਰੀ। ਹਿੰਦੁਸਤਾਨ ਬਹੁ ਜਾਤੀ ਬਹੁ ਕੌਮੀ ਬਹੁ ਧਰਮੀ ਦੇਸ਼ ਹੈ। ਇੱਥੇ ਦਾ ਰਾਜ ਪ੍ਰਬੰਧ ਬਹੁ ਕੇਂਦਰਿਤ ਹੋਣਾ ਚਾਹੀਦਾ ਹੈ, ਪਰ ਕੋਸ਼ਿਸ਼ ਹਮੇਸ਼ਾ ਏਕਾ ਕੇਂਦਰਿਤ ਰਾਜ ਸਥਾਪਿਤ ਕਰਨ ਦੀ ਰਹੀ ਹੈ। ਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਏਕਾ ਕੇਂਦਰਿਤ ਦੀ ਥਾਂ ਬਹੁ ਕੇਂਦਰਿਤ ਸੀ, ਜੋ ਮਨੁੱਖ ਨੂੰ ਜਾਤਾਂ ਕੌਮਾਂ ਤੇ ਮਜ਼ਹਬਾਂ ਦੇ ਵਿਚ ਵੰਡ ਕੇ ਨਹੀਂ ਵੇਖਦੀ ਸੀ, ਸਗੋਂ ਸਭ ਨੂੰ ਇਕ ਜੋਤ ਦਾ ਪਸਾਰਾ ਮੰਨਦੀ ਸੀ। ਬੇਸ਼ੱਕ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਸਨ, ਹਨ ਵੀ, ਤੇ ਇਨ੍ਹਾਂ ਦੇ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਨੂੰ ਵੀ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਉਸ ਸਮੇਂ ਜਦੋਂ ਸਮਾਜ ਵਰਨਾ ਤੇ ਜਾਤਾਂ ਦੇ ਵਿਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚ ਜਿਹੜਾ ਬਰਾਬਰਤਾ ਦੇ ਸਿਧਾਂਤ ਦੀ ਗੱਲ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਉਪਰ ਕਰਾਰੀ ਚੋਟ ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਲਾ ਸਕਦੀ ਸੀ। ਦੂਸਰਾ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਜਿੱਥੇ ਬਿਨਾਂ ਕਿਸੇ ਭੇਦਭਾਵ ਕੁੱਲ ਜਾਤ ਤੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਸੀ ਹੋਇਆ, ਕਿਉਂਕਿ ਇੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਦੇ ਵਜੋਂ ਹੋਈ। ਉੱਥੇ ਹੀ ਪੁਜਾਰੀਵਾਦ ਦੀ ਆਰਥਿਕਤਾ ਦੇ ਉੱਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ਦੇ ਉੱਤੇ ਜਾਂਦੇ ਸਨ, ਉਹ ਚੜਾਵੇ ਚੜਾਉਂਦੇ ਸਨ, ਉਹ ਚੜਾਵਾ ਹੁਣ ਸੰਗਤ ਦੇ ਵਿਚ ਵਰਤਣਾ ਸ਼ੁਰੂ ਹੋ ਗਿਆ। ਊਚ ਨੀਚ ਦਾ ਭੇਦਭਾਵ ਖਤਮ ਹੋਇਆ, ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗ ਪਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀ ਕੱਪੜੀ ਅੱਗ ਲੱਗੀ ਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪਏ ਨੇ ਤੇ ਧਰਮ ਨੂੰ ਖਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹ ਧਰਮ ਸੰਕਟ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਗਿਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਤੇ ਕਲਮ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਜੀ ਦੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਇਸੇ ਤਰ੍ਹਾਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਰਣਜੀਤ ਸਿੰਘ ਲਿਖਦੇ ਨੇ, ਤੇਰਾ ਕੀਆ ਮੀਠਾ ਲਾਗੇ। ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤਨ ਹੋਏ ਨੇ, ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਦੇ ਵਿਚ ਮੁੱਖ ਜਿਹੜਾ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਹੀ ਸਦੀਵੀ ਸੱਚ ਹੈ। ਜਿਹੜੇ ਪਰਮਾਤਮਾ ਦੇ ਦੱਸੇ ਰਸਤੇ ਦੇ ਉੱਤੇ ਤੁਰਦੇ ਨੇ, ਉਸਦੇ ਉੱਤੇ ਹੀ ਭਰੋਸਾ ਕਰਦੇ ਨੇ, ਉਹ ਉਨ੍ਹਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਦੱਬੇ ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜਿਉ ਸਕਦੇ ਨੇ ਜਦੋਂ ਇਨ੍ਹਾਂ ਦੇ ਮਨਾਂ ਦੇ ਵਿਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਨ੍ਹਾਂ ਦੀ ਗੁਲਾਮੀ ਕਰਦੇ ਨੇ। ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਮਨਾਂ ਦੇ ਵਿਚੋਂ ਜਬਰ ਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਆਪਣੀ ਜਿਹੜੀ ਅਦੁੱਤੀ ਸ਼ਹਾਦਤ ਦਿੱਤੀ। ਦੁਨੀਆਂ ਦੇ ਵਿਚ ਪਹਿਲਾਂ ਕਦੇ ਕਿਸੇ ਨੇ ਇੰਜ ਸ਼ਹੀਦੀ ਪ੍ਰਾਪਤ ਨਹੀਂ ਸੀ ਕੀਤੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ ਪ੍ਰਾਪਤੀ ਦੇ ਲਈ ਨਹੀਂ ਸੀ ਹੋਈ, ਸਗੋਂ ਲੋਕ ਹੱਕਾਂ ਦੀ ਰਾਖੀ ਲਈ ਹੋਈ ਸੀ। ਜਿਹੜੇ ਸਦੀਆਂ ਤੋਂ ਜਬਰ ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜੀਉ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਦੇ ਵਿਚ ਹੁੰਦਾ ਹੈ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਬੀਬੀ ਭਾਨੀ ਜੀ ਤੇ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਪੰਜਵੇਂ ਗੁਰੂ ਸਿਰਫ 43 ਸਾਲ ਦੀ ਉਮਰ ਦੇ ਵਿਚ 30 ਮਈ 1606 ਨੂੰ ਜੋਤੀ ਜੋਤ ਸਮਾ ਗਏ। ਉਹ ਗੁਰਗੱਦੀ ਤੇ 1 ਸਤੰਬਰ 1581 ਨੂੰ ਬਿਰਾਜਮਾਨ ਹੋਏ ਤੇ 25 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿਚ ਅਜਿਹੇ ਕਾਰਜ ਕਰ ਗਏ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ। ਜਿੱਥੇ ਆਮ ਕਰਕੇ ਧਾਰਮਿਕ ਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ, ਉੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੀਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸ਼ੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਦੇ ਲਈ ਇਸ ਦੇ ਚਾਰੇ ਪਾਸੇ ਦਰਵਾਜ਼ੇ ਜਿਹੜਾ ਰਖਵਾਏ। ਉਦੋਂ ਸਾਰੀ ਲੋਕਾਈ ਨੂੰ 4 ਵਰਨਾਂ ਦੇ ਵਿਚ ਵੰਡਿਆ ਗਿਆ ਸੀ। ਇੰਜ ਗੁਰੂ ਜੀ ਨੇ ਊਚ ਨੀਚ ਤੇ ਅਮੀਰ ਗਰੀਬ ਦਾ ਜਿਹੜਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ ਜਿਸ ਨੂੰ ਅਸਲੀ ਸ਼ਬਦਾਂ ਦੇ ਵਿਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਦੇ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਦੇ ਵਿਚ ਮਾਣ ਦੇ ਨਾਲ ਜਿਉਣ ਦੀ ਤੰਗ ਪੈਦਾ ਕਰਨੀ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਦੇ ਲਈ ਇੱਕ ਸਦੀਵੀ ਜੀਵਨ ਜਾਂਚ ਬਣਾਉਣ ਦੀ ਵੀ ਜ਼ਰੂਰਤ ਹੈ ਜਿਸ ਦੀ ਸਿਹਤ ਦੇ ਵਿਚ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜੀਉ ਸਕਣ। ਉਨ੍ਹਾਂ ਨੇ ਮਨੁੱਖਤਾ ਦੇ ਲਈ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਆਦਿ ਗ੍ਰੰਥ ਜਿਹੜੇ ਨੇ ਦੀ ਸੰਪਾਦਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਤੇ ਸੰਪਾਦਨਾ ਦੇ ਲਈ ਉਨ੍ਹਾਂ ਨੇ 3 ਸਾਲ ਸਖ਼ਤ ਮਿਹਨਤ ਕੀਤੀ। ਸਾਰੇ ਦੇਸ਼ ਦੇ ਵਿਚ ਉਹ ਸੰਤਾਂ ਤੇ ਭਗਤਾਂ ਦੀ ਸਰਬ ਸਾਂਝੀ ਬਾਣੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ ਦੇ ਨਾਮ ਦੇ ਨਾਲ ਹੋਰ ਭਗਤਾਂ ਭੱਟਾਂ ਦੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ, ਉਸ ਨੂੰ ਪਰਖਿਆ ਤੇ ਸੱਚੀ ਬਾਣੀ ਨੂੰ ਨਖੇੜਿਆ। ਸੰਪਾਦਨਾ ਦੇ ਲਈ ਵਿਆਕਰਨ ਦਾ ਨਿਰਮਾਣ ਕੀਤਾ ਤੇ ਉਸੇ ਵਿਆਕਰਨ ਦੇ ਆਧਾਰ ਦੇ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਦੇ ਲਈ ਹੈ ਕਿਉਂਕਿ ਉਹ ਉਸ ਦੇ ਵਿਚ 4 ਵਰਨਾਂ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਦੇ ਵਿਚ ਨਹੀਂ ਸਗੋਂ 5 ਸਦੀਆਂ ਦੇ ਵਿਚ ਹੋਈ। ਇੰਜ ਇਹ ਬਾਣੀ ਸਰਬ ਸਾਂਝੀ ਤੇ ਸਦੀਵੀ ਜਿਹੜੀ ਹੈ ਤੇ ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਲਸਾਨੀ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸ਼ਾਮਲ ਸ਼ਬਦਾਂ ਦੇ ਗਾਇਨ ਦੇ ਲਈ ਜਿਹੜਾ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ ਤਾਂ ਜੋ ਨਿਰਧਾਰਿਤ ਰਾਗਾਂ ਦੇ ਵਿਚ ਢੁਕਵੇਂ ਸਮੇਂ ਹੋਏ ਗੁਰਬਾਣੀ ਦੇ ਕੀਰਤਨ ਦਾ ਸਰੋਤਿਆਂ ਦੇ ਉੱਤੇ ਜਿਹੜਾ ਅਸਰ ਹੋ ਸਕੇ। ਗੁਰੂ ਅਰਜਨ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ ਦਿਨ ਮਜ਼ਬੂਤ ਹੋ ਰਹੀ ਸੀ। ਲੋਕੀ ਜਾਤ ਪਾਤ, ਛੂਤ ਛਾਤ ਤੇ ਅਮੀਰੀ ਗਰੀਬੀ ਨੂੰ ਭੁੱਲ ਕੇ ਸੰਗਤ ਅਤੇ ਪੰਗਤ ਦੇ ਵਿਚ ਬਰਾਬਰ ਬੈਠਣ ਲੱਗ ਪਏ। ਨੀਵੀਆਂ ਧੋਣਾਂ ਉੱਚੀਆਂ ਹੋਣ ਲੱਗੀਆਂ, ਧਾਰਮਿਕ ਕਰਮ ਕਾਂਡ ਬੰਦ ਹੋਣ ਲੱਗੇ, ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤ ਹੀ ਸੀ। ਉਨ੍ਹਾਂ ਨੇ ਮੌਕੇ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਗੁਰੂ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਵਿਚ ਤੇਜ਼ੀ ਦੇ ਨਾਲ ਹੋ ਰਹੇ ਵਾਧੇ ਦਾ ਸੇਖ ਸ਼ਾਹੀ ਮਹਿਲਾਂ ਤੱਕ ਵੀ ਪੁੱਜ ਗਿਆ। ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈ ਹੋਣ ਲੱਗਿਆ। ਬਾਦਸ਼ਾਹ ਮੌਕੇ ਦੀ ਤਲਾਸ਼ ਦੇ ਵਿਚ ਸੀ ਜੋ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਉਸ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ ਕਿ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਦੇ ਵਿਚੋਂ ਲੰਘ ਰਿਹਾ ਖੁਸਰੋ ਮਿਰਜ਼ਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਪੰਗਤ ਦੇ ਵਿਚ ਬੈਠ ਕੇ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇੱਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਦੇ ਵਿਚ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਮਨੁੱਖਤਾ ਦੇ ਮਨੋ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਵਿਚ ਅਦੁੱਤੀ ਸ਼ਹਾਦਤ ਦਿੱਤੀ। ਉਨ੍ਹਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ। ਸੀਸ ਉੱਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਦੇ ਵਿਚ ਉਬਾਲਿਆ ਗਿਆ, ਮੁੜ ਰਾਵੀ ਦੇ ਠੰਡੇ ਪਾਣੀ ਦੇ ਵਿਚ ਡੁਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਦੇ ਨਾਲ ਰੱਬ ਦਾ ਸਿਮਰਨ ਕਰਦੇ ਹੋਏ ਝੱਲਿਆ। ਜਦੋਂ ਉਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤੇ ਸਾਈਂ ਮੀਆਂ ਮੀਰ ਜੀ ਤੋਂ ਇਹ ਵੇਖਿਆ ਨਾ ਗਿਆ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਤੁਸੀਂ ਇਜਾਜ਼ਤ ਦੇਵੋ ਤਾਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਗੁਰੂ ਜੀ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਨਹੀਂ, ਮੁਗਲ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਇਹ ਲਹਿਰ ਖਤਮ ਹੋ ਜਾਵੇਗੀ, ਪਰ ਇਸਨੇ ਜਿਹੜਾ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਭੈ ਦੂਰ ਹੋ ਗਿਆ। ਇਉਂ ਜਿਹੜਾ ਜਬਰ ਅੱਗੇ ਡਟਦਿਆਂ ਪੰਜਵੇਂ ਗੁਰੂ ਦੀ ਸ਼ਹੀਦੀ ਦੇ ਨਾਲ ਸ਼ੁਰੂ ਹੋਏ ਸ਼ਹਾਦਤਾਂ ਦੇ ਸਿਲਸਿਲੇ ਨੇ ਨਵੇਕਲਾ ਹੀ ਇਤਿਹਾਸ ਜਿਹੜਾ ਸਿਰਜਤ ਦਿੱਤਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਆਪਣੀ ਸ਼ਹਾਦਤ ਦੇ ਨਾਲ ਜੁੜਦੀ, ਤੇਰਾ ਕੀਆ ਮੀਠਾ ਲਾਗੇ ਤੇ ਗੱਲਬਾਤ ਸੀ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਕਲਪ ਤੇ ਇਸੇ ਤਰ੍ਹਾਂ ਦੀ ਇੱਕ ਵਾਰਤਾਲਾਪ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਜਿਹੜੀ ਵਾਰਤਾਲਾਪ ਹੈ ਮੈਂ ਕਿੱਥੇ ਰੱਖ ਬੈਠਾ ਜੀ, ਆਪਣੇ ਇੱਕ ਮਿੰਟ ਰੁਕੋ ਤੇ ਉਸਨੂੰ ਵੀ ਨਾਲ ਦੀ ਨਾਲ ਹੀ ਆਪਾਂ ਸਾਂਝਾ ਕਰਦੇ ਹਾਂ। ਤੇ ਇਹ ਆਪਾਂ ਨੂੰ ਭੇਜੀ ਸੀ ਲਸ਼ਕਰੀ ਰਾਮ ਜੱਖੂ ਜੀ ਨੇ ਕੁਵੈਤ ਤੋਂ, ਤੇ ਉਹਦਾ ਆਪਾਂ ਜ਼ਿਕਰ ਕਰਦੇ ਹਾਂ ਨਾਲ ਨਾਲ ਤੇ ਉਮੀਦ ਕਰਾਂਗੇ ਉਹ ਹਾਜ਼ਰੀ ਵੀ ਆਪਣੀ ਭਰਨਗੇ ਜੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਮੈਂ ਗੱਲਬਾਤ ਕਰਦੇ ਹਾਂ। ਇੱਕ ਮਿੰਟ ਰੁਕੋ ਜੀ, ਮੈਂ ਕਿਤੇ ਰੱਖ ਬੈਠਾ, ਕੱਢਿਆ ਵੀ ਸੀ ਵੈਸੇ ਤੇ ਭੇਜ ਤਾਂ ਉਹਨਾਂ ਨੇ ਸਮੇਂ ਸਿਰ ਹੀ ਦਿੱਤਾ ਸੀ। ਤੇ ਇੱਕ ਮਿੰਟ ਜੀ, ਹਾਂਜੀ ਜੱਖੂ ਸਾਹਿਬ ਆਪਣੇ ਨਾਲ ਜੁੜੇ ਹੀ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲੈ, ਚਲੋ ਉਹਨਾਂ ਦੀ ਜ਼ਬਾਨੀ ਸੁਣ ਲੈਂਦੇ ਹਾਂ। ਸਤਿ ਸ੍ਰੀ ਅਕਾਲ ਲਸ਼ਕਰੀ ਰਾਮ ਜੱਖੂ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੱਖੂ ਸਾਹਿਬ, ਕੀ ਹਾਲ ਚਾਲ ਨੇ ਜੀ?
4: ਬਹੁਤ ਵਧੀਆ, ਥੋੜੇ ਦਿਨ ਹੀ ਹੋਏ ਮੈਨੂੰ ਆਏ ਨੂੰ ਕੁਵੈਤ।
0: ਹਾਂਜੀ,
4: ਚਲੋ
0: ਮੈਨੂੰ ਉਮੀਦ ਸੀ ਜੀ ਤੁਸੀਂ ਜ਼ਰੂਰ ਜੁੜੋਗੇ, ਪਿਛਲੇ ਪਹਿਲਾਂ ਵੀ ਆਪਾਂ ਤੁਹਾਡਾ ਇੱਕ ਆਰਟੀਕਲ ਇਦਾਂ ਦਾ ਹੀ ਸਾਂਝਾ ਕੀਤਾ ਸੀਗਾ ਤੇ ਉਹਦੇ ਵਿੱਚ ਬਹੁਤ ਸੋਹਣੀ ਤੁਹਾਡੀ ਕਵਿਤਾ ਵੀ ਸੀਗੀ। ਮੈਂ ਚਾਹਾਂਗਾ ਅੱਜ ਦੇ ਦਿਨ ਦੇ ਉੱਤੇ ਜ਼ਰੂਰ ਉਹ ਸਾਂਝ ਪਾਓ ਜੀ।
4: ਚਲੋ ਆਰਟੀਕਲ ਤੁਸੀਂ ਪੜ੍ਹਨਾ ਕਿ ਮੈਂ ਕਵਿਤਾ ਸੁਣਾਵਾਂ?
0: ਨਹੀਂ, ਕਵਿਤਾ ਹੀ ਸੁਣਾ ਦਿਓ ਆਰਟੀਕਲ, ਕਿਉਂਕਿ ਮੈਂ ਕਿਹਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਹੋਇਆ ਸੀ ਉਹ ਤੇ ਅੱਜ ਮੈਂ ਉਸੇ ਤਰ੍ਹਾਂ ਦਾ ਹੀ ਆਰਟੀਕਲ ਚਲੋ ਸਾਂਝਾ ਕਰ ਦਿੱਤਾ ਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਦਿਓ। ਹਾਂਜੀ,
4: ਮੈਂ ਬਹੁਤ ਦੇਰ ਦਾ ਪ੍ਰੋਗਰਾਮ ਸੁਣ ਰਿਹਾ, ਮੈਂ ਨਾ ਆਪਣੇ ਡੱਲੇਵਾਲ ਸਾਹਿਬ ਦਾ ਤੇ ਦੂਜੇ ਭਾਜੀ ਦਾ ਵੀ ਬਹੁਤ ਸੋਹਣਾ ਆਰਟੀਕਲ ਸੁਣਿਆ ਤੇ ਬਾਕੀ ਪਤਾ ਕੀ ਆ, ਕੁਛ ਇੱਕ ਗੱਲਾਂ ਜਿਹੜੀਆਂ ਸੀ ਨਾ ਲਿਖੀਆਂ ਨੀ ਗਈਆਂ ਜਾਂ ਸਾਨੂੰ ਸਾਡੇ ਸੰਗਤ ਨੂੰ ਨਹੀਂ ਪਤਾ
0: ਜੀ।
4: ਮੈਂ ਕਹਿੰਦਾ ਹੁੰਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ।
0: ਬਿਲਕੁਲ ਹੈ ਜੀ,
4: ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ, ਲਵ ਤੋਂ ਲਾਹੌਰ ਕਸੂ ਤੋਂ ਕਸੂਰ, ਜੋ ਰਾਮ ਜੀ ਦੇ ਬੇਟੇ ਸੀ
0: ਜੀ।
4: ਠੀਕ ਹੋ, ਇਹਨਾਂ ਨੂੰ ਜਦੋਂ ਸ਼ਹਾਦਤ ਇਹਨਾਂ ਦੀ ਹੋਈ ਹੈਗੀ ਨਾ, ਸ਼ਹਾਦਤ ਇਹਨਾਂ ਦੀ ਹੋਈ ਆ
0: ਜੀ,
4: ਤੇ ਰਾਵੀ ਦੇ ਵਿਚ, ਰਾਵੀ ਦਰਿਆ ਦੇ ਵਿਚ, ਮੈਂ ਚਲੋ ਇਹ ਜਿਹੜੀ ਚੀਜ਼ਾਂ ਇਤਿਹਾਸ ਵਿਚ ਨਹੀਂ ਮਿਲਦੀਆਂ
0: ਜੀ, ਬਿਲਕੁਲ,
4: ਮੈਂ ਇੰਨੀ ਕੁ ਸਟੱਡੀ ਕੀਤੀ ਹੈ ਕਿ ਇਹਨਾਂ ਨੇ ਗਾਂ ਨੂੰ ਜਬਾ ਕਰਕੇ ਜਿਹੜਾ ਉਹਦਾ ਚਮੜਾ ਸੀ ਚਮੜੇ ਦੇ ਵਿਚ ਲਪੇਟ ਕੇ ਸਰੀਰ ਨੂੰ ਵਿਚ ਰੋੜਿਆ।
0: ਵਾਹ ਜੀ,
4: ਇਹਨਾਂ ਨੂੰ ਰੋੜੇ, ਜਾਣੀ ਕਿ ਕਹਿਣ ਦਾ ਭਾਵ ਹੈ ਕਿ ਜਿਹੜੇ ਮੀਆਂ ਮੀਰ ਜੀ ਸੀ ਜਿਹਨਾਂ ਨੇ ਨੀਂਹ ਪੱਥਰ ਰੱਖਿਆ ਸੀ ਦਰਬਾਰ ਸਾਹਿਬ ਦਾ, ਜਾਂ ਜਿਹਨਾਂ ਦੀ ਹੁਣ ਭਾਜੀ ਨੇ ਕਿਹਾ ਸੀ 11 ਸੀਗੇ ਰੂਹਾਂ ਜਿਹਨਾਂ ਦੀ ਬਾਣੀ ਵਿਚ ਦਰਜ ਨਹੀਂ ਸੀ ਕੀਤੀ ਗਈ।
0: ਬਿਲਕੁਲ ਹੈ ਜੀ,
4: 11 ਰੂਹਾਂ ਸੀ, ਮੈਂ ਦੱਸ ਵੀ ਦਿਆਂ, ਪੋਟੋਲ ਗਿਆ, ਸੱਜੂ ਹੋ ਗਿਆ, ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ, ਇਹ ਸੰਘ ਢੇਸੀਆਂ ਵਾਲੇ, ਕਾਨਾ ਢੇਸੀਆਂ ਵਾਲੇ, ਮੀਆਂ ਮੀਰ ਜੀ ਤੇ ਭਾਈ ਸਾਲੋ ਜੀ ਜਿਹਨਾਂ ਨੇ ਇੱਟਾਂ ਪੱਥੀਆਂ ਸੀਗੀਆਂ, ਮੀਆਂ ਮੀਰ ਜੀ ਜਾਣੀ ਜਿੰਨੇ ਨਾ 11 ਜਣੇ ਸੀਗੇ, ਇਹਨਾਂ ਨੇ ਮੌਤ ਸਾਹਿਬ ਵਾਲਿਆਂ ਨੇ ਵੀ ਕਹਿਤਾ ਕਿੱਥੋਂ ਤੁਸੀਂ ਆਪਣੇ ਇਹ ਸੰਤਾਂ ਮਹਾਤਮਾ ਦੀ ਬਰਾਤ ਲੈ ਆਂਦੀ, ਤੇ ਉਹਨਾਂ ਨੇ ਕੀਲਾ ਪਟਾ ਸੀ 22 ਮੇਰੇ ਖਿਆਲ ਹਾੜ ਨੂੰ ਇਹਨਾਂ ਦਾ ਉੱਥੇ ਮੇਲਾ ਲੱਗਦਾ, 22 ਬਾਹਰ ਨੂੰ ਜਾਂ ਜੂਨ ਨੂੰ, ਮੇਰਾ ਚੇਤਾ ਭੁੱਲ ਗਿਆ
0: ਜੀ,
4: ਮੌਤ ਸਾਹਿਬ ਦੇ ਵਿੱਚ
0: ਜੀ,
4: ਮੌਤ ਸਾਹਿਬ ਦੇ ਵਿੱਚ
0: ਜੀ।
4: ਸੋ ਕਹਿਣ ਦਾ ਮੇਰਾ ਭਾਵ ਹੈ ਕਿ ਉਹਨਾਂ ਨੇ ਕਹਿਤਾ ਕਿ ਜਿਹੜੇ ਨਾ ਸੰਤ ਮਹਾਤਮਾ ਜਿਹੜੇ ਸੀਗੇ, ਇਹਨਾਂ ਨੇ ਜਿਹੜੀ ਲਾਵਾਂ ਆ, ਪਹਿਲੀ ਵਾਰੀ ਬਾਬਾ ਬੁੱਢਾ ਜੀ ਨੇ ਉੱਥੇ ਇਹ ਉਚਾਰੀਆਂ, ਬਾਬਾ ਬੁੱਢਾ ਜੀ ਨੇ 5-6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਆ, ਤੇ 5 ਗੁਰੂਆਂ ਨੂੰ ਇਹਨਾਂ ਨੇ ਆਪਣੇ ਤਿਲਕ ਲਾ ਗੁਰੂ ਸਜਾਇਆ
0: ਜੀ। ਬਿਲਕੁਲ,
4: 125 ਸਾਲ ਦੀ ਉਮਰ ਸੀਗੀ, ਕਿਉਂਕਿ ਜਿਹੜੀ ਨਾ ਇਹਨਾਂ ਦੀ ਜਿਹੜੀ 6ਵੇਂ ਪਾਤਸ਼ਾਹ ਨੇ ਬਣਾਤਾ ਅਕਾਲ ਤਖ਼ਤ, ਇਹਨਾਂ ਨੇ ਜਿਹੜੀ ਦੇਣ ਦਿੱਤੀ, ਮੈਂ ਲਿਖਿਆ ਸੀ ਆਪਣੇ ਆਰਟੀਕਲ ਦੇ ਵਿੱਚ ਵੀ 6-7 ਕਾਰਨ ਬਣਦੇ, ਚੰਦੂ ਦੀ ਧੀ ਦਾ ਰਿਸ਼ਤਾ ਇਹਨਾਂ ਨੇ ਸਵੀਕਾਰ ਨਹੀਂ ਸੀ ਕੀਤਾ
0: ਜੀ,
4: ਇੱਕ ਲੱਖ ਦਾ ਜੁਰਮਾਨਾ ਕਰ ਦਿੱਤਾ ਸੀਗਾ।
0: ਬਿਲਕੁਲ,
4: ਹੋਰ ਵੀ ਗੁਰੂ ਗ੍ਰੰਥ ਸਾਹਿਬ ਸਾਫ ਦਿੱਤਾ, ਫਿਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ, ਜਲਦੀ ਕਰੇ ਬਰ ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ, ਨਾਨਕ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ।
0: ਬਿਲਕੁਲ,
4: ਮੇਰੀ ਕਿਤੇ ਬੋਲਣ ਦੇ ਵਿਚ ਪ੍ਰੋਨਾਂਸੀਅਨ ਦੇ ਵਿਚ ਕਿਤੇ ਚਲੋ ਭੁੱਲ ਚੁੱਕ ਹੋ ਜਾਏ ਮੈਨੂੰ ਮਾਫ ਕਰਨਾ, ਸੰਗ ਦੀ ਗੱਲ ਕਰਦਾ
0: ਜੀ।
4: ਕੋਈ ਇਹ ਜਿਹੜੀ ਚੀਜ਼ਾਂ ਹੈ ਨਾ, ਕੋਈ ਦੋਤਾ ਪਾਣੀ ਕਾ ਬੋਤਾ
0: ਜੀ, ਬਿਲਕੁਲ
4: ਦੋਤਾ ਪਾਣੀ ਕਾ ਬੋਤਾ, ਜਿਹੜੀ ਇਹਨਾਂ ਦੀ ਬਾਣੀ ਦੀ ਆਪਾਂ ਗੱਲ ਕਰਦੇ ਨਾ, ਜਿਹੜੀ ਇਹਨਾਂ ਦੀ ਬਾਣੀ ਵੀ ਹੈਗੀ ਆ, ਬਾਣੀ ਇਹਨਾਂ ਨੇ ਇੰਨੀ ਸੋਹਣੀ ਚਾਰੀ ਹੈ, ਜਿਹੜੇ ਆਪਣੇ ਬਾਰਾਂ ਮਾਹ ਇਹਨਾਂ ਨੇ ਇੱਕ ਤਾਂ ਗੁਰੂ ਨਾਨਕ ਮਹਾਰਾਜ ਦੇ ਲਿਖੇ ਆ, ਜਿਹੜੇ ਅੱਜ ਕੱਲ ਬਾਰਾਂ ਮਾਹ ਆਪਾਂ ਪੜ੍ਹਦੇ ਆ ਉਹ ਇਹਨਾਂ ਦੇ ਹੈਗੇ ਆ
0: ਜੀ। ਬਿਲਕੁਲ,
4: ਬਾਰਾਂ ਮਾਹ ਇਹਨਾਂ ਬਾਣੀਆਂ ਜੀ, ਗੌੜੀ ਸੁਖਮਣੀ ਮਾਝ ਮਾਝ ਬਾਰਾਂ ਮਾਹ ਬਾਵਨ ਅੱਖਰੀ ਕੁੱਲ ਸ਼ਬਦ ਇਹਨਾਂ ਸੀ 2218 ਸਭ ਸੀ, ਸੁਖਣੀ ਜਿਹੜਾ ਸੁਖਣੀ ਸਾਹਿਬ ਆਪ ਕਹਿੰਦੇ ਆ ਉਹ ਵੀ ਬਾਣੀ ਇਹਨਾਂ ਦੀ ਹੈਗੀ ਆ।
0: ਬਿਲਕੁਲ,
4: 30 ਰਾਗਾਂ ਦੇ ਵਿਚ ਇਹਨਾਂ ਦੇ 2218 ਸ਼ਬਦ ਆ।
0: ਬਿਲਕੁਲ,
4: ਜੈ ਜੈ ਬੰਤੀ ਰਾਗ, ਜੈ ਜੈ ਬੰਤੀ ਰਾਗ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹ ਜਿਹੜੇ ਆਖਰੀ ਰਾਗ ਆ, ਟੋਟਲ 36 ਰਾਗ ਹੁੰਦੇ ਆ ਜਿਹਨਾਂ ਚੋ 31 ਰਾਗਾਂ ਚ ਬਾਣੀ ਆ।
0: ਬਿਲਕੁਲ,
4: ਜਿਹੜੇ ਆਪਾਂ ਕਹਿ ਦਿੰਦੇ ਮੈਂ ਤੁਹਾਨੂੰ ਰਾਗਾਂ ਬਾਰੇ ਵੀ ਦੱਸ ਦੇਣਾ, ਸਵੇਰ ਦੇ ਟਾਈਮ ਤੋਂ ਲੈ ਕੇ ਤੜਕੇ ਤੋਂ ਲੈ ਕੇ ਸ੍ਰੀ ਰਾਗ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਧਨਾਸਰੀ ਤੱਕ, ਦੁਪਹਿਰ ਦਾ ਰਾਗ ਸਾਰੰਗ ਦੁਪਹਿਰ ਦਾ ਹੁੰਦਾ, ਇਹ ਜਿਹੜੇ ਰਾਗ ਵੱਖ ਵੱਖ ਟਾਈਮਾਂ ਦੇ ਹੁੰਦੇ ਆ।
0: ਬਿਲਕੁਲ ਜੀ,
4: ਜਦੋਂ ਪਹਿਲੇ ਟਾਈਮਾਂ ਚ ਅਸੀਂ ਅਖੰਡ ਪਾਠ ਵੀ ਕਰਦੇ ਸੀਗੇ ਤੇ ਇਹਦਾ ਟਾਈਮ ਕਾਰਨ ਕੀ ਸੀਗਾ
0: ਜੀ,
4: ਕਹਿੰਦਾ ਸਿੱਖਾਂ ਦੇ 12 ਵੱਜ ਗਏ, ਘੋੜਿਆਂ ਦੇ ਬੈਠ ਕੇ ਇਹਨਾਂ ਨੇ ਆਪਣੇ ਅਖੰਡ ਪਾਠ ਕੀਤੇ ਹੈਗੇ ਆ
0: ਜੀ।
4: ਸਿੱਖੀ ਮੈਂ ਕਹਿ ਦਿੰਦਾ ਨਾ, ਸਿੱਖੀ ਸਿੱਖਿਆ ਗੁਰ ਵਿਚਾਰ।
0: ਬਿਲਕੁਲ ਜੀ,
4: ਸਿੱਖੀ ਵਾਲੋ ਨਿੱਕੀ ਖੰਡਿਓ ਤਿੱਖੀ।
0: ਬਿਲਕੁਲ,
4: ਜੇ ਉਹਨਾਂ ਤੋਂ ਸਿੱਖਣ ਦੀ ਲੋੜ ਹੋਵੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਹੁਣ ਐਸੇ 26 ਤਰੀਕ ਨੂੰ ਬਹੁਤ ਜਾਣੀ ਕਿ ਵਧੀਆ ਮੈਂ ਚਲੋ ਦੱਸਣਾ ਚਾਹੁੰਦਾ ਕਿ ਲੇਡੀਜ਼ ਇੱਥੇ ਨਵੀਂ ਜਿਹੜੀ ਅੰਬੈਸਡਰ ਆਈ ਹੈਗੀ ਆ, ਬੜੀ ਬਹੁਤ ਚੰਗਾ, ਪਿਛਲੇ ਹਫ਼ਤੇ ਮੈਂ ਉਹਨਾਂ ਨੂੰ ਮਿਲਿਆ
0: ਜੀ,
4: ਅੰਬੈਸੀ ਦੇ ਵਿਚ 26 ਤਰੀਕ ਨੂੰ, ਕੱਲ ਨੂੰ ਸਾਡੀ ਮੀਟਿੰਗ ਹੋਣੀ ਆ
0: ਜੀ,
4: ਤੇ ਉਹ ਨਾ 26 ਤਰੀਕ ਨੂੰ ਉੱਥੇ ਜਾ ਕੇ ਪ੍ਰੋਗਰਾਮ ਕਰਕੇ ਇਹਨਾਂ ਦੀ ਜਾਣੀ ਕਿ ਪ੍ਰੋਗਰਾਮ ਅਸੀਂ ਮਨਾਵਾਂਗੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਇਹਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਪੂਰੀ ਜਿਹੜੀ ਪੂਰਾ ਮੈਂ ਤੁਹਾਨੂੰ ਜੀਵਨ ਬਿਊਰਾ ਮਾੜਾ ਪੜ੍ਹ ਦਿੰਦਾ, ਇਹਨਾਂ ਦੇ ਜਿਹੜਾ ਗੋਤ ਆਪਾਂ ਕਹਿੰਦੇ ਆ, ਜਿਹੜਾ ਸੋਢੀ ਵੰਸ਼ੇ ਤੋਂ ਚੱਲਿਆ, ਜਿਹੜਾ ਕਿ 10ਵੇਂ ਪਾਤਸ਼ਾਹ ਤੱਕ ਚੱਲਿਆ ਸੋਢੀ ਵੰਸ਼, ਇਹਨਾਂ ਜਿਹੜਾ ਵੰਸ਼ ਗੋਤ ਕਹਿੰਦੇ ਆ, ਅਵਤਾਰ ਧਾਰਨ ਗੋਬਿੰਦਰ ਸਾਹਿਬ ਜੀ, ਸਮਾਂ ਇਹਦਾ 1563 ਦਿਨ ਸੋਮਵਾਰ ਦਿਨ ਮੰਗਲਵਾਰ ਤੇ ਵਿਸਾਖ ਸੁਦੀ, ਇਹ ਸਾਰਾ ਮੈਂ, ਮਾਤਾ ਜਿਹੜੀ ਸੀ ਮਾਤਾ ਭਾਨੀ ਜੀ, ਪਿਤਾ ਗੁਰੂ ਅਮਰਦਾਸ ਜੀ, ਨਾਨਾ ਗੁਰੂ ਅਮਰਦਾਸ ਜੀ, ਮਹਿਲ ਜਿਹਨੂੰ ਕਹਿੰਦੇ ਵਾਈਫ ਪਤਨੀ ਕਹਿੰਦੇ ਆ, ਮਾਤਾ ਗੰਗਾ ਜੀ ਮੌ ਸਾਹਿਬ ਤੋਂ
0: ਜੀ,
4: ਮੌ ਮਾਰੀ ਕਰਤਾਰ ਜਿੱਥੇ ਵਸਦੇ ਝੂਠੇ, ਸ੍ਰੀ ਇਹਨਾਂ ਦੇ ਟੋਪੀਆਂ ਹੱਥਾਂ ਵਿਚ ਠੂਠੇ, ਫਲੌਰ ਤੋਂ ਲੈ ਕੇ ਮੌ ਸਾਹਿਬ ਤੱਕ ਪੂਰਾ ਸ਼ਹਿਰ ਵਸਿਆ ਸੀ ਇਹ, ਗੰਨਾ ਪਿੰਡ ਵੀ ਵਿੱਚ ਉਹਦਾ, ਮੀਆਂ ਵਾਲੇ ਵੀ ਵਿੱਚ ਉਹਦਾ, ਮੇਰਾ ਇਲਾਕਾ ਉਹੀ ਆ, ਉੱਥੇ ਮੇਲਾ ਹੁੰਦਾ ਮੌ ਸਾਹਿਬ, ਮੌ ਸਾਹਿਬ ਇੱਕ ਪੱਤੀ ਦਾ ਨਾਂ ਸੀਗਾ, ਠੀਕ ਨੀ, ਫਿਰ ਉਦੋਂ ਬਾਅਦ ਇਹਨਾਂ ਦੇ ਜਿਹੜੇ ਜੋਤੀ ਜੋਤ ਹੈਗਾ ਲਾਹੌਰ ਸ਼ਹਿਰ ਡੇਰਾ ਸਾਹਿਬ ਰਾਵੀ ਕਿਨਾਰੇ ਜਿਹੜਾ ਦੱਸਿਆ ਸੀਗਾ ਤੁਹਾਨੂੰ ਸਰ, ਫਿਰ ਆਪਣੇ ਸਪੁੱਤਰ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ, ਸਾਰੀ ਵਾਸਤਾ 43 ਸਾਲ 1 ਮਹੀਨਾ ਤੇ 27 ਦਿਨ,
0: 23
4: ਵਾਸਤਾ 24 ਸਾਲ 9 ਮਹੀਨੇ ਤੇ 2 ਦਿਨ, ਨਗਰ ਵਸਾਏ ਕਿਹੜੇ ਕਿਹੜੇ ਇਹਨਾਂ ਨੇ, ਸ਼ਹਿਰ ਵਸਾਏ ਸ਼ੇਤਾ ਸਾਹਿਬ, ਗੋਬਿੰਦਪੁਰ, ਤਰਨ ਤਾਰਨ, ਕਰਤਾਰਪੁਰ, ਹੈ ਕਿ ਨੀ, ਤੇ ਬਚੀਆਂ ਬਾਣੀਆਂ ਜਿਹੜੇ ਰਚੀਆਂ ਗੌੜੀ ਸਖਮਣੀ, ਹੈ ਕਿ ਨੀ, ਤੇ ਮਾਝ 12 ਦੋ ਤਰ੍ਹਾਂ ਦੇ, ਇੱਕ 5ਵੇਂ ਪਾਤਸ਼ਾਹ ਲਿਖੇ, ਇੱਕ ਗੁਰੂ ਨਾਨਕ ਮਹਾਰਾਜ ਇਹਨਾਂ ਕੋਲ ਕਹਿ ਕੇ ਲਿਖਾਏ ਸੀਗੇ, ਉਹ ਜੀ ਸਾਨੂੰ ਸਮਝ ਨੀ ਲੱਗਦਾ, ਤੁਹਾਨੂੰ ਪਤਾ ਲੱਗਦਾ ਤੁਸੀਂ 12 ਚਾਰੋ ਕਿਹੜੇ 12 ਹੈਗੇ ਆ, ਤੇ 52 ਅੱਖਰੀ ਕੁੱਲ ਸ਼ਬਦ, 2218 ਰਾਗ, ਜਿਹੜੇ 30 ਰਾਗਾਂ ਚ ਬਾਣੀ ਨਾਲ ਦਰਜ ਹੈ, ਜਦੋਂ ਇਹਨਾਂ ਦਾ ਹੈ ਸਾਰਾ ਇਹਨਾਂ ਦਾ ਵਾਕਿਆ ਵਾਪਰਿਆ ਜਿਹੜਾ ਹੈਗਾ ਆ, ਉਹ ਜਿਆਦਾ ਸੀਗਾ ਅਕਬਰ ਦਾ ਤੇ ਜਹਾਂਗੀਰ ਦਾ।
0: ਬਿਲਕੁਲ,
4: ਜੋਤੀ ਜੋਤ ਜਿਹੜਾ ਸੀ 5 ਤੇ 1606 ਨੂੰ ਸਦੀ 4 ਸਮਤ ਆ ਕੇ ਸਾਰੇ, ਸੋ ਇਹ ਮੈਂ ਜਿਹੜੀ ਤੁਹਾਨੂੰ ਗੱਲਾਂ ਤਾਂ ਕਰਿਆ ਕਿ ਇਹ ਚਲੋ ਸਾਨੂੰ ਪਤਾ ਕੀ ਹੁੰਦਾ ਆ
0: ਜੀ,
4: ਅਸੀਂ ਮੈਂ ਤਾਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਆ ਕਿ ਉਹ ਕੀ ਹੁੰਦੇ, ਜਿੱਦਾਂ ਹੁਣ ਤੁਸੀਂ ਦੱਸਿਆ ਨਾ ਮਾਲ ਭੈਣ ਜੀ, ਮੈਂ ਸੁਣਦਾ ਸੀਗਾ ਤੇ ਬਈ ਕੀ ਮੈਂ ਕਹਿ ਦਿਆਂ, ਜੀਵਤ ਪਿਤਰ ਨਾ ਮਾਨੇ ਕੋ ਮੋਇਆ ਸਰਾਧ ਕਰਾਈ।
0: ਬਿਲਕੁਲ ਜੀ,
4: ਜਿਦਾਂ ਆਪਣੇ ਆਪਣੇ ਮੂਸੇਵਾਲ ਬਾਰੇ ਮੁੰਡੇ ਬਾਰੇ ਗੱਲ ਕੀਤੀ ਆ, ਜੀਵਤ ਨੇ ਪਿਤਾ ਨਾ ਮਾਇਆ ਕੋ ਮੋਇਆ ਸਰਾਧ ਕਰੇ, ਉਹ ਕਹਿੰਦੇ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ, ਘਰ ਦਾ ਜੋਗੀ ਜੋਗ ਨਾ ਘਰ ਦਾ ਜੋਗੀ ਜੋਗ ਨਾ ਬਾਹਰ ਦਾ ਜੋਗੀ ਸਿੱਧ
0: ਸਿੱਧ ਜੀ ਬਿਲਕੁਲ
4: ਜਿਹੜਾ ਸ਼ਹਿਰ ਵੀ ਇਹਨਾਂ ਨੇ ਵਸਾਇਆ। ਹੁਣ ਚਲੋ ਮੈਂ ਤੁਹਾਨੂੰ ਮੈਂ ਕਵਿਤਾ ਪੜ੍ਹ ਕੇ ਜਿਹੜੀ ਉਹ ਸੁਣਾ
0: ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਜਰੂਰ ਸਾਂਝੀ ਕਰੋ।
4: ਚਲੋ ਜੀ ਇਹ ਜਿਹੜਾ ਤੁਸੀਂ ਦੱਸਿਆ ਨਾ ਜੋ ਰੇਤ ਪੈ ਰਹੀ ਸੀ,
0: ਹਾਂਜੀ
4: ਜਦੋਂ ਉਹਨਾਂ ਨੇ ਕਹਿਤਾ ਵੀ ਖੜਕਾਣ ਜਾਂ ਕੁਛ ਬਹੁਤ ਕੁਛ ਬੋਲਿਆ ਜਾ ਸਕਦਾ ਆ
0: ਜੀ, ਬਿਲਕੁਲ
4: ਸਾਡੇ ਕੋਲ ਟਾਈਮ ਘੱਟ ਆ
0: ਜੀ,
4: ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ ਆ
0: ਜੀ,
4: ਹਾਂ ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ ਤੇ ਇਹ ਚਲੋ ਮੈਂ ਤੁਹਾਨੂੰ ਸੁਣਾਉਣਾ ਦੋ ਮਿੰਟ ਹੈਗੀ ਆ
0: ਜਰੂਰ। ਹਾਂਜੀ ਜੀ ਜੀ
4: ਮੀਆਂ ਵੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ, ਮੀਆਂ ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ, ਸਿੱਖੀ ਸਦਕ ਭਰੋਸੇ ਜਾਨ ਦੇ ਕੇ, ਸਿੱਖੀ ਸਿਦਕ ਪਰੋਸੇ ਜਾਨ ਦੇ ਕੇ ਤੁਸੀਂ ਟੇਰ ਤਸੀਹੇ ਜਰ ਚੱਲੇ, ਅੱਜ ਹਾਕਮਾਂ ਨੇ ਜੋ ਜਿੱਦ ਕੀਤੀ, ਅੱਜ ਹਾਕਮਾਂ ਨੇ ਜੋ ਜਿੱਦ ਕੀਤੀ ਉਹ ਜ਼ਾਲਮ ਜਿੱਤ ਕੇ ਬਾਜੀ ਨੂੰ ਹਰ ਚੱਲੇ, ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ, ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ, ਮੈਲ ਮਾਣੀਆਂ ਨੇ ਸਭ ਖਰ ਚੱਲੇ, ਜੋ ਆਖਿਆ ਤੁਸਾਂ ਨੇ ਪੂਰਾ ਕੀਤਾ, ਜੋ ਆਖਿਆ ਤੁਸਾਂ ਨੇ ਪੂਰਾ ਕੀਤਾ ਉਹ ਪਾਣਾ ਮੰਨ ਕੇ ਅੱਲਾ ਦੇ ਕਰ ਚੱਲੇ, ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ, ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ, ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ, ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ। ਉਦੋਂ ਬਾਅਦ ਚ ਪੰਜੇ ਪਾਤਸ਼ਾਹ ਦੇਖੋ ਉਹਨਾਂ ਦਾ ਕੀ ਸੰਬੋਧਨ ਹੈਗਾ, ਸਾਡੀ ਜਗ ਤੇ ਕਈ ਵਾਰ ਜਿਹੜੀਆਂ ਗੱਲਾਂ ਹੁੰਦੀਆਂ ਰਹਿ ਜਾਂਦੀਆਂ ਹੈਗੀਆਂ, ਸਿਆਣੇ ਕਹਿੰਦੇ ਕਲਮ ਜਿਹੜੀ ਬੰਦੇ ਦੀ ਕਈ ਵਾਰੀ ਇੱਥੋਂ ਤੱਕ ਬੋਲ ਜਾਂਦੀ ਆ, ਕਮਾਲ ਕਰਨੀ ਮਨ ਭਰ ਜਾਂਦਾ ਆ ਜਾਂ ਜੋ ਉਹਨਾਂ ਜਿੰਦ ਕੇ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ, ਓਏ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ, ਰਹੂ ਸਾਡੀ ਪਹਿਚਾਣ ਇਸ ਜਗ ਉੱਤੇ, ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ, ਰਹੂ ਸਾਡੀ ਪਹਿਚਾਣ ਇਸ ਜਗ ਉੱਤੇ, ਜਿੱਤ ਹੁੰਦੀ ਆਖਿਰ ਸੱਚ ਦੀ ਏ, ਜਿੱਤ ਹੁੰਦੀ ਆਖਿਰ ਸੱਚ ਦੀ ਏ, ਦੇ ਚੱਲੇ ਗਿਆਨ ਇਸ ਜਗ ਉੱਤੇ, ਦੇ ਚੱਲੇ ਗਿਆਨ ਇਸ ਜਗ ਉੱਤੇ, ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ, ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ, ਮਿੱਟ ਜਾਣਾ ਸੀ ਨਿਸ਼ਾਨ ਇਸ ਜਗ ਉੱਤੇ, ਦੇ ਚੱਲਿਆ ਸਿੱਖਿਆ ਵਾਰਸਾਂ ਨੂੰ, ਦੇ ਚੱਲਿਆ ਸਿੱਖਿਆ ਵਾਰਸਾਂ ਨੂੰ, ਕਿੰਜ ਹੋਣਾ ਕੁਰਬਾਨ ਇਸ ਜਗ ਉੱਤੇ, ਦੇ ਚੱਲਿਆ ਸਿੱਖਿਆ ਵਾਰਸਾਂ ਨੂੰ, ਕਿੰਜ ਹੋਣਾ ਕੁਰਬਾਨ ਇਸ ਜਗ ਉੱਤੇ, ਜੱਖੂ ਪੂਜਦੀ ਰਹੇਗੀ ਇਹ ਦੁਨੀਆ, ਜੱਖੂ ਪੂਜਦੀ

0: ਗੁਨਾ ਨੇ ਮਾਣ ਜੋ ਜਗ ਉੱਤੇ।
1: ਵਾਹ ਜੀ, ਕਿਆ ਬਾਤ ਹੈ ਜੱਕੂ ਸਾਹਿਬ, ਵਾਹ ਕਮਾਲ ਜੀ।
0: ਕਿਉਂਕਿ ਮੈਂ ਤੁਹਾਨੂੰ ਦੱਸਣ ਲੱਗਾ ਨਾ, ਮੈਂ ਦੱਸਣ ਲੱਗਾ ਥੋੜੀ ਜਿਹੀ ਗੱਲ
1: ਜੀ,
0: ਕਿ ਉਹਨਾਂ ਨੇ ਪੂਰਾ ਪ੍ਰੋਨਾਂਸੀਏਸ਼ਨ ਲਿਖਿਆ ਨੀ ਜਾਸਾ ਕਾਨੂੰਨ ਕੋ। ਮੈਂ ਨਾ ਮੁਲਕਾਂ ਚ ਰਹਿ ਰਿਹਾ ਅਰਬਾਂ ਦੇ ਵਿਚ, ਜਿਹੜਾ ਜਾਸਾ ਕਾਨੂੰਨ ਹੁੰਦਾ ਨਾ, ਜਿਦਾਂ ਆਪਾਂ ਸ਼ੈਤਾਨ ਦੇ ਬੱਟੇ ਮਾਰਦੇ ਜਦੋਂ ਹੁਣ ਕਹਿੰਦੇ ਹੱਜ ਕਰਨ ਜਾਂਦੇ, ਜਿਹੜਾ ਬਕਰੀਦ ਬਕਰੀਦ ਹੁੰਦੀ ਵੱਡੀਦ, ਬੱਕਰ ਦਾ ਮਤਲਬ ਹੁੰਦਾ ਵੱਡੀਦ, ਵੱਡੀ ਬੱਕਰ ਦਾ ਅਰਬੀ ਵੱਡਾ ਹੁੰਦਾ, ਬੱਕਰਾ ਨੀ ਹੁੰਦਾ ਹੈਗਾ, ਬਕਰੀਦ ਵੱਡੀ ਈਦ ਉਹਨੂੰ ਬੜੀ, ਹਾਂ ਬੱਕਰ ਬੱਕਰ ਬੱਕਰ ਸ਼ਬਦ ਅਰਬੀ ਦਾ ਵੱਡਾ
1: ਜੀ, ਬਿਲਕੁਲ
0: ਬੱਕਰ ਵੱਡੀ ਈਦ। ਉਹਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਦੋਂ ਉੱਥੇ ਸ਼ਨਾਨ ਨੂੰ ਮਾਰਤੇ ਪੱਥਰ ਜਾਏ ਤੇ ਉਹਨੂੰ ਮੌਤ ਦੀ ਸਜ਼ਾ ਦੇਣੀ ਜਾਂ ਕੁਛ ਕਤਲ ਕਰਨਾ ਕੁਛ ਰਸਤੇ ਦੇ ਵਿੱਚ ਕੁਛ ਵੀ, ਪਹਿਲਾਂ ਉਹਨੂੰ ਵੱਟੇ ਮਾਰਨੇ ਆ, ਸਾਰਿਆਂ ਨੇ ਤੜਫਾਉਣਾ, ਤੜਫਾ ਤੜਫਾ ਕੇ ਜਾਸਾ ਕਾਨੂੰਨ ਦਾ ਮਤਲਬ ਕੀ ਆ, ਉਸ ਬੰਦੇ ਨੂੰ ਜੈਨੀ ਦੁਨੀਆਂ ਤੋਂ ਖਤਮ ਕਰਨਾ ਆ, ਲੇਕਿਨ ਉਹਨੂੰ ਤੜਫਾ ਤੜਫਾ ਕੇ ਮਾਰਨਾ।
1: ਬਿਲਕੁਲ,
0: ਇਹ ਜਿਹੜਾ ਜਾਸਾ ਦਾ ਕਾਨੂੰਨ ਸੀਗਾ, ਜਿਦਾਂ ਸਾਡੇ ਨਾ ਕਹਿ ਦਈਏ ਆਪਣੇ ਦਸਵੇਂ ਪਾਤਸ਼ਾਹ ਜਿਹੜੇ ਗੁਰੂ ਬੱਚੇ ਜਿਹੜੇ ਸੀਗੇ ਤੇ ਆਪਣੇ ਬੱਚੇ ਦੋਨੇ ਸੀ ਸਾਹਿਬਜ਼ਾਦੇ ਸਰਹੰਦ ਦੇ ਵਿੱਚ, ਉਹਨਾਂ ਨੂੰ ਕਹਿ ਲਓ, ਇਹਨਾਂ ਨੂੰ ਕਹਿ ਲਓ, ਜਿਹੜੇ ਆਮ ਕਰਕੇ ਆਪਾਂ ਗੱਲ ਕਰਦੇ, ਕੋਈ ਜਿਹੜੀ ਜਹਾਂਗੀਰ ਦੀ ਗੱਲ ਕਰਦੇ ਆ, ਜਿੱਦਾਂ ਉਹਨਾਂ ਨੇ ਤੁਝ ਕੇ ਜਹਾਂਗੀਰੀ ਚ ਲਿਖਿਆ ਸੀ, ਇਹਨਾਂ ਨੇ ਆਪਣੀ ਦੁਕਾਨ ਪਾਈ ਆ, ਇੱਦਾਂ ਕਰਕੇ ਆਹ ਚੀਜ਼ ਹੈਗੀ ਆ। ਜਦੋਂ ਮੈਂ ਇੱਥੇ ਆਖਰ ਤੇ ਇਹੀ ਗੱਲ ਕਹਿ ਦਿੰਦਾ ਆ ਕਿ 14 ਅਧਿਆਏ ਆ ਆਪਣੇ ਬ੍ਰਿਜ ਭਾਸ਼ਾ ਜਿਹੜਾ ਇਹਨਾਂ ਨੇ ਲਿਖਿਆ ਨਾ, ਬਚਿੱਤਰ ਨਾਟਕ, ਬਾਬੇ ਕੇ ਬਾਵਰ ਕੇ ਦਾਓ
1: ਜੀ,
0: ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ, ਬਾਬੇ ਕੇ ਬਾਵਰ ਕੇ ਦਾਓ, ਆਪ ਕਰੇ ਪਰਮੇਸ਼ਰ ਸੋ
1: ਜੀ,
0: ਦੀਨ ਸਾਹ ਇਨਕੋ ਪਹਿਚਾਨੋ, ਦੁਨੀ ਪਾਤ ਇਨਕੋ ਅਨਮਾਨੋ
1: ਜੀ।
0: ਉਹ ਕਹਿੰਦੇ ਇੱਕ ਪਾਸੇ ਬਾਬਰ ਕੇ 239 ਸਾਲ ਰਹੇ ਸਾਡੇ ਕੋਲ ਗੁਰੂ ਸਾਹਿਬਾਨ, ਉਹਨਾਂ ਦੀ ਜਿਹੜੀ ਸਾਡੇ ਕੋਲ ਹੋਂਦ ਰਹੀ ਆ, ਇੱਕ ਪਾਸੇ ਬਾਬਰ ਕੇ, ਇੱਕ ਪਾਸੇ ਬਾਬਰ ਕੇ ਆ
1: ਜੀ।
0: ਉਹ ਕਹਿੰਦਾ ਤੁਸੀਂ ਬਾਬੇ ਕਹਿੰਦੇ ਦੇਖ ਲੋ ਤੇ ਬਾਬਰ ਕਹਿੰਦੇ ਦੇਖ ਲੋ।
1: ਬਿਲਕੁਲ ਹੈ ਜੀ,
0: ਜੇ ਔਰੰਗਜ਼ੇਬ ਦੀ ਗੱਲ ਕਰਦੇ ਤਾਂ ਉੱਥੇ ਧੂਵਤੀ ਕਰਨ ਵਾਲਾ ਕੌਣ ਕਿੱਦਾਂ ਹੈਗਾ ਆ, ਤੇ ਸਾਡੇ ਥਾਂ ਥਾਂ ਲੰਗਰ ਲੱਗਦੇ ਆ,
1: ਬਿਲਕੁਲ
0: ਸਾਡੇ ਥਾਂ ਥਾਂ ਸ਼ਿਵੀਲਾਂ ਲੱਗਦੀਆਂ ਆ
1: ਜੀ,
0: ਸਾਡਾ ਸਿੱਖੀ, ਮੈਂ ਕਿਹਾ ਨੀ ਸਿੱਖੀ ਖੰਡੋ ਤਿੱਖੀ ਵਾਲੋ ਨਿੱਕੀ,
1: ਬਿਲਕੁਲ
0: ਸਿੱਖੀ ਸਿੱਖਿਆ ਗੁਰ ਵਿਚਾਰ। ਇਹ ਵੱਖਰੀ ਗੱਲ ਕਿ ਜਿਹੜੀ ਭੈਣ ਜੀ ਨੇ ਗੱਲ ਕੀਤੀ ਨਾ, ਕਿ ਜਿਹੜੀ ਏਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ, ਜੇ ਸਾਡੇ ਵਿੱਚ ਏਦਾਂ ਦੀ ਚੀਜ਼ ਨਾ ਆਵੇ, ਜਿਹੜਾ ਸਾਡਾ ਸਿੱਖ ਧਰਮ ਆ, ਨਵੀਂ ਟੈਕਨੋਲੋਜੀ, ਨਵਾਂ ਫਾਰਮੂਲਾ, ਨਵੀਂ ਰੱਬ ਨੂੰ ਗਿਆਨ
1: ਜੀ,
0: ਹੈ ਕਿ ਨਹੀਂ। ਉਹ ਕਹਿੰਦਾ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ
1: ਜੀ।
0: ਫਿਰ ਉਹਨਾਂ ਨੇ ਕਿਹਾ ਕੋਈ ਅਸੀਂ ਇੱਕ ਘੜੀ ਆਧੀ ਘੜੀ ਆਧੀ ਸੇ ਵੀ ਆਧ ਭਗਤਨ ਸਿੰਘ ਦੀ ਗੋਸ਼ਟੀ ਜੋ ਕਿ ਨੇ ਸੋ ਲਾਭ, ਹੈ ਕਿ ਨਹੀਂ। ਇਹ ਜਿਹੜੀ ਚੀਜ਼ਾਂ ਹੈਗੀਆਂ, ਕੁਛ ਇੱਕ ਸਾਨੂੰ ਸੋਚਣ ਦੀ, ਸਮਝ ਦੀ, ਵਿਚਾਰਨ ਦੀ ਲੋੜ ਹੈਗੀ ਆ। ਉਹਨਾਂ ਦੀ ਗੱਲ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਆ। ਅਸੀਂ, ਮੈਂ ਕਿਸੇ ਪੋਲੀਟੀਕਲ ਬੰਦੇ ਨੂੰ ਕੋਈ ਸਪੋਰਟ ਨਹੀਂ ਕਰਦਾ, ਨਾ ਜੀ ਕਰਦੇ ਮਾਣ ਨੂੰ, ਨਾ ਕਰਦੇ ਕਿਉਂ ਕਰਦੇ ਨੀ। ਲੇਕਿਨ ਜਿੱਦਾਂ ਹੁਣ ਕਿਹਾ ਸੀ ਬਾਬੇ ਆਦੀ ਜੇ ਕਿ ਆਪਣੇ ਗੱਲ ਸਦੀਆਂ, ਜਿਹੜਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਸੀਗਾ ਗੁਰਮੁਖ ਸਿੰਘ ਮੁਸਾਫਰ, ਉਹਨਾਂ ਨੇ ਕਿਹਾ ਸੀ ਵੀ ਜੇ ਕਾਵ ਕਲਾ ਦੀ ਤੂੰ ਸ਼ੁੱਧ ਹਵਾ ਮਾਣਨੀ, ਛੱਡ ਕੇ ਲੀਡਰੀ ਦੇ ਟਿੱਬਿਆਂ ਦੀ ਸ਼ਾਨ,
1: ਟਿੱਬਿਆਂ ਦੀ ਸ਼ਾਨ।
0: ਪੰਜਾਬ ਦਾ ਪਹਿਲਾ ਮੰਤਰੀ 1 ਨਵੰਬਰ 1906 ਨੂੰ ਬਣਿਆ, ਉਦੋ ਬਾਅਦ ਚ ਉਹਨੇ ਆਪੇ ਅਸਤੀਫਾ ਦੇ ਦਿੱਤਾ ਕਿ ਮੈਂ ਅਕਾਲ ਤਖ਼ਤ ਦਾ ਜਥੇਦਾਰ ਹੋਣ ਕਰਕੇ ਤਾਂ ਮੇਰੀ ਬਹੁਤ ਹੀ ਪਾਵਰ ਸੀ, ਸਾਰੇ ਮੰਨਦੇ ਸੀਗੇ, ਹੁਣ ਮੈਂ ਲੀਡਰੀ ਦੇ ਵਿੱਚ ਆ ਗਿਆ ਆ, ਹੁਣ ਮੈਂ ਸਿਆਸਤ ਵਿੱਚ ਆ ਗਿਆ। ਸਿਆਸਤ ਵਿੱਚ ਤਾਂ ਇਹਨਾਂ ਨੂੰ ਬਦਨਾਮ ਕਰਨ ਦੀ, ਕਈ ਕੁਛ ਕਰਨ ਦੀ ਖਾਤੇ ਕਸ਼ੂ ਕੀਤਾ ਜਾਂਦਾ ਹੈਗਾ।
1: ਬਿਲਕੁਲ ਬਿਲਕੁਲ,
0: ਏਦਾਂ ਦੀਆਂ ਗੱਲਾਂ ਬਾਤਾਂ। ਗੁਰੂ ਮਹਾਰਾਜ ਦਾ ਜਨਮ ਆਪਣੇ ਅੱਜ ਦੇ, ਅੱਜ ਉਹਨੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਜੀ ਅਸੀਂ ਚਰਨ ਵੰਦਨਾ ਕਰਦੇ ਹਾਂ। ਦੁਆਬਾ ਰੇਡੀਓ ਦੇ ਵਿੱਚ ਮੇਰਾ ਜੀ ਦਾ ਬਹੁਤ ਲੱਗਦਾ ਹੈ, ਬਹੁਤ ਮੇਰੀਆਂ ਗੱਲਾਂ ਬਾਤਾਂ ਪੁਰਾਣੀਆਂ ਹੈਗੀਆਂ, ਬਹੁਤ ਸਾਂਝ ਪੁਰਾਣੀ ਹੈਗੀ ਆ। ਕੁਛ ਘਰ ਦੇ ਵਿੱਚ ਮਿਲੇ ਆ, ਕੁਛ ਸਰੀਰਕ ਚ ਮਿਲੇ ਆ, ਕੁਛ ਜ਼ਿੰਦਗੀ ਦੇ ਤਾਣਾ ਬਾਣਾ ਹੁੰਦਾ, ਇਸ ਕਰਕੇ ਮੈਂ ਸਾਰਾ ਤੋਂ ਮਾਫ਼ੀ ਮੰਗਦਾ ਮੇਰੇ ਤੋਂ ਨਹੀਂ ਆਉਂਦਾ। ਮੈਂ ਕਦੇ ਆਊਂਗਾ ਵੀ, ਕੋਈ ਗੱਲਬਾਤ ਕਰੂੰਗਾ, ਕੋਈ ਗੱਲ ਨੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਭਾਰਤ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਨਤ, ਜਿਹੜੀ ਤੁਹਾਡਾ, ਮੈਂ ਨੀ ਹੈਗਾ ਕੋਈ ਪ੍ਰੋਬਲਮ ਨੀ, ਮੈਂ ਪ੍ਰੋਬਲਮ ਤੁਹਾਡਾ ਰਿਵਰਸ ਕਰਕੇ ਕਿੱਦਾਂ ਕਰਕੇ ਦੇਖ ਲੈਂਦਾ ਹੁੰਦਾ।
1: ਬਿਲਕੁਲ ਜੀ,
0: ਤੇ ਬਾਕੀ ਮਿੱਤੋ ਕੋਈ ਤਾਂ ਸ਼ਬਦ ਗੁਰਬਾਣੀ ਦਾ ਬੋਲਿਆ ਗਿਆ ਹੋਵੇ ਜਾਂ ਪੁਰਨਾ ਸੀ, ਮੈਂ ਜੀ ਖਿਮਤ ਦਾ ਜਾਤ।
1: ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸਾਂ ਜੀ ਲਸ਼ਕਰੀ ਰਾਮ ਜੱਖੂ ਜੀ ਆਪਣੇ ਨਾਲ ਜੁੜੇ ਸੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਆਪਣੀ ਕਵਿਤਾ ਦੇ ਜ਼ਰੀਏ ਜਿਹੜਾ ਸਾਂਝ ਪਾ ਕੇ ਗਏ ਨੇ, ਤੇ ਗੁਰੂ ਸਾਹਿਬ ਨੂੰ ਲਸਾਨੀ ਸ਼ਹਾਦਤ ਨੂੰ ਯਾਦ ਕਰਕੇ ਗਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਤੇ ਆਗਿਆ ਲੈਂਦੇ ਹਾਂ, ਤੇ ਸੁਨੇਹੇ ਦੀ ਬਾਤ ਪਾ ਲਈਏ। ਕਿੱਥੇ ਚਲੇ ਗਏ ਜੀ ਸੁਨੇਹੇ? ਤੇ ਅੱਜ ਪ੍ਰੋਗਰਾਮ ਦਾ ਸਮਾਂ ਵੀ ਤਕਰੀਬਨ ਆਪਾਂ ਕੰਪਲੀਟ ਹੋ ਚੱਲਿਆ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸਿਕੰਦਰ, ਸੋਰੀ ਜਗਦੇਵ ਸੰਧੂ ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ, ਸੋਰੀ ਦਵਿੰਦਰ ਕੌਰ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਭ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਨਾਲ ਨਾਲ ਤੁਹਾਡੇ ਸੁਨੇਹੇ ਨੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਆਪਣੇ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਭੇਜਦੇ ਆ ਤੇ ਜੀਆਂ ਨੂੰ ਕਹਿੰਦੇ ਨੇ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆ ਚਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ, ਫੁੱਲ ਗੁਲਾਬ ਭੇਜੇ ਨੇ ਤੇ ਜਾਣੀਆ ਚਾਲ ਕਹਿੰਦੇ ਭਾਰਤ ਵੀਰ ਗੱਡੀ ਦੀ ਹੀਟ ਤੇ ਉੱਤੇ ਏਸੀ ਵੀ ਕਹਿੰਦੇ ਡਰਾਈਵਰ ਨੂੰ ਬੇਹੋਸ਼ੀ ਜਿਹੀ ਦਾ ਜਿਹੜਾ ਅਹਿਸਾਸ ਜਿਹਾ ਹੁੰਦਾ ਹੈ ਜੀ, ਬਿਲਕੁਲ ਜੀ। ਤੇ ਮੁਕੱਦਰ ਜੀ ਕਹਿੰਦੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਲਾਈਕ ਨੰਬਰ 7। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਆਸ਼ੀਰਵਾਦ ਭੇਜਿਆ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਕਿ ਕੰਗ੍ਰੈਚੁਲੇਸ਼ਨ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਕਰਜ਼ਾ ਵੀ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ। ਮਲੂਕ ਸਿੰਘ ਬਾਈ ਜੀ ਜੁੜੇ ਹੋਏ ਨੇ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਹੈ ਜੀ, ਪਿਆਰ ਭਰੀ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਰਾਜਨ ਜੀ, ਸ਼ੁਕਰੀਆ ਧੰਨਵਾਦ ਐਪਰੀਸ਼ੀਏਟ ਕਰਨ ਦੇ ਲਈ ਔਜਲਾ ਸਾਹਿਬ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਮੁਬਾਰਕਬਾਦ ਹੈ ਪੁਰੇਵਾਲ ਸਾਹਿਬ, ਫਰਾਂਸ ਦੀ ਟੀਮ ਜਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ। ਤੇ ਮਲੂਕ ਸਿੰਘ ਜੀ ਲਿਖਦੇ ਆ ਔਲਖ ਸਾਹਿਬ ਬਹੁਤ ਵਧੀਆ ਬਾਈ ਜੀ, ਸ਼ੁਕਰੀਆ ਦੋਸਤੋ ਇਸ ਦੇ ਨਾਲ ਹੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ ਤੇ ਆਪਾਂ ਕਿਤਾਬ ਦੀ ਗੱਲ ਕਰਾਂਗੇ, ਮਾਊਂਟਬੈਟਨ ਦੀ ਗੱਲ ਕਰਾਂਗੇ ਨਾਲ, ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆਪਾਂ ਫਰੋੜ ਰਹੇ ਹਾਂ ਤੇ ਗੱਲਾਂ ਬਾਤਾਂ ਉਹ ਕਰ ਰਹੇ ਹਾਂ, ਉਹਦੇ ਵਿੱਚੋਂ ਸਾਂਝ ਪਾਵਾਂਗੇ ਅਗਲੇ ਲੜੀਵਾਰ ਚੈਪਟਰ ਦੀ। ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਚਰਚਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਸਾਂਝਾ ਕਰ ਦਿਆ ਕਰੋ ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣ, ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਂਦਾ ਹੈ। ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਗੱਲ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਸਿੱਖਣ ਨੂੰ ਮਿਲਦਾ। ਇਸੇ ਤਰ੍ਹਾਂ ਸਾਂਝ ਬਰਕਰਾਰ ਰਹੇ, ਇਸੇ ਵਾਅਦੇ ਦੇ ਨਾਲ ਮੁਲਾਕਾਤ ਲੈਂਦੇ ਹਾਂ ਅਗਲੇ ਦਿਨ ਦੇ ਵਿੱਚ ਕੱਲ ਦੀ। ਤੇ ਹੁਣ ਲੈਂਦੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਗੀਜ਼ ਦੇ ਨਾਲ ਹੀ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: Duapa Radio.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ

0: जो डिग्री होएगी कंप्लीट, या उस तो बाद असी जॉब करनी है या वट एवर भी असी जो भी करना चाहते हैं, तो बड़ा एक ऑर्गेनाइजेशन दे विच आ जाएगा, ऑर्गेनाइज तरीके दे नाल होएगा वो सारा।
1: की कोई इहो जी वैबसाइट भी है जिहदे तों इह जानकारी मिल सके कि उह बच्चे अपना भविष्य किवें तय करन, किहड़े पासे जाण, जो उहनां नूं
0: हाँ जी
1: गाइड कर सके?
0: देखो, अगर आप गल करते हैं वैबसाइट्स की, तो बहुत सारिया वैबसाइट्स अवेलेबल ने,
1: अच्छा जी,
0: बस तुसी सिंपल बच्चे नु की चाहिए, क्योंकि अजकल देखो इंटरनेट का जमाना है,
1: बिल्कुल
0: सब
1: जी,
0: कोल स्मार्टफोन है गे ने,
1: हाँ जी,
0: तो
1: हाँ जी,
0: बच्चे जस्ट गूगल ते जाके टाइप करेंगे बेस्ट कोर्स इन जेड़ा भी स्ट्रीम है, ठीक है,
1: ठीक है
0: इन
1: जी,
0: मैनेजमेंट, बेस्ट कॉलेज इन मैनेजमेंट, या
1: हाँ जी,
0: फिर कोई भी स्टडी दे नाल रिलेटेड उन्हां नू कोई भी इंफॉर्मेशन चाहिए है, वो उन्हां नू हर वेबसाइट्स बहुत सारी अवेलेबल ने, उन्हां नू गूगल दे ऊपर अवेलेबल मिलेगी
1: ठीक है
0: ये
1: जी,
0: सारियां चीजां, तां इहदे लई कोई इन्ना वड्डा वो नहीं है कि बच्चे, बट बस जिथे कमी जो रह जाती है वो इत्थे है कि साडे बच्चे जिहड़े है ना वो इन्हां चीजां ते ध्यान नहीं देंदे,
1: सही कह
0: ज्यादातर
1: रहे,
0: उन्हां नू गेमिंग दा है कि असीं गेम्स खेडिए, पबजी
1: हाँ
0: बड़ी
1: जी,
0: मशहूर कीती है बच्चों ने, या
1: बिल्कुल
0: फिर
1: जी,
0: असीं होर कुछ एंटरटेनमेंट दे लिए यूट्यूब नू यूज कर लेंदे हैं,
1: हाँ जी,
0: बट यूट्यूब ते होर भी बहुत सारियां चीजां ने जिवें कॉलेजेस बारे, या फिर बहुत अच्छी अच्छी वीडियोस ने जिहड़ियां काउंसलिंग रिलेटेड, लाइक जिहड़ियां के वक वक वक विषयां दे उपर सानू स्ट्रीम्स बारे जानकारी दे सकदियां ने, बहुत सारियां वीडियोस पोस्ट हुंदियां ने।
1: हाँ जी,
0: ते इस तो इलावा अगर जिदा के हुण पंजाब सरकार दा ए जिहड़ा नवा जो घर घर रोजगार दे अंडर जिहड़े जिला रोजगार ते कारोबार दफ्तर बनाए होए हैं,
1: हाँ
0: उत्थे
1: जी,
0: डिस्ट्रिक्ट जिहड़े साडे मतलब असी करियर काउंसलर्स एज अ वर्क कर रहे हैं, तां वो पूरी कंप्लीट इंफॉर्मेशन दे लई या फिर करियर काउंसलिंग दे लई सानू भी अप्रोच कर सकते हैं।
1: जिहड़े तुहाडे विभाग वल्लों
0: हाँ जी,
1: किवें जानकारी पहुंचाई जांदी है बच्चें तक?
0: देखो जिदा असीं जिवें साडे कोल जिन्ने भी बच्चे जिहड़े भी साडे कोल बच्चे आंदे, असीं उन्हां नूं अपने पोर्टल दे उपर रजिस्टर करदे आं,
1: अच्छा जी,
0: दे रजिस्ट्रेशन तो बाद असीं उन्हां नाल इक तरह नाल कनेक्शन मेंटेन कर लैने आं, इक वेबसाइट या पोर्टल दे थ्रू
1: अच्छा
0: जो भी
1: जी,
0: साडे कोले कोई रेलेवेंट इंफॉर्मेशन आंदी है,
1: हाँ
0: जिदा
1: जी,
0: साडे कोल एज अ करियर काउंसलिंग दे पार्ट वजो मैं जिहड़ियां चीजां तुहानूं शेयर करूंगी, जिवें सारे कोई गवर्नमेंट टेस्ट गवर्नमेंट जॉब निकलदी है, तां असीं उहनां बच्चियां दी लिस्ट कढ लैने आ जिहड़े बच्चे दी एलिजिबिलिटी बनदी हुंदी है उहनां
1: ठीक है,
0: गवर्नमेंट पोस्टां दे लई, तां असीं उहनां बच्चियां नूं इक मैसेज बल्क मैसेज ड्रॉप करवा दिंदे आ,
1: अच्छा जी,
0: ते उस तो बाद नाल ही उहनां नूं हेल्पलाइन नंबर भी दे दिंदे आ, ताकि बच्चे साडे तक अप्रोच कर सकन अगेन,
1: अच्छा जी,
0: जेरे बच्चे इंटरेस्टेड हुंदे आ उह सानूं कॉल्स करके उहना जॉब्स दी डिटेल पुछदे आ कि किद्दां अप्लाई कर सकदे आ, की टेस्ट है, मोरओवर सारियां चीजां असीं उहनां नूं प्रॉपर गाइड करदे आ कि उह टेस्ट नूं अप्लाई किद्दां कर सकदे आ,
1: हाँ
0: देन
1: जी,
0: उस तो बाद उस टेस्ट दी जिहड़ी जिहड़ी प्रिपरेशन है उह किद्दां कर सकदे आ,
1: अच्छा
0: फॉर
1: जी,
0: एग्जाम्पल पीपीएससी हो गया, या फिर यूपीएससी हो गया, या फिर एसएससी हो गया, बहुत सारे होर टेस्ट निकलदे रहिंदे आ जिहड़े भी टाइम टू टाइम, तां
1: हाँ जी, हाँ
0: उहनां दी
1: जी,
0: असीं प्रॉपर उहनां नूं इन्फॉर्मेशन प्रोवाइड करदे रहिंदे आ, तां बच्चे उत्थे भी आके इस चीज़ दा जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
0: बिल्कुल
1: जिहड़े अज कल दे विद्यार्थी है ना, उह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
0: बिल्कुल
1: उहनां नूं निशाना तय करन लई की करना चाहिदा है?
0: बिल्कुल, ये भी बड़ी कंसर्न दी गल है, साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच,
1: हाँ जी,
0: इहो जे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और अच्छी जगह ते प्लेसमेंट भी उहनां नूं हो जांदी है उहनां दी,
1: बिल्कुल जी,
0: बट काफी बच्चे, पर साडे कोल जिहड़ी भरमार है वो इहो जे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी,
0: चलो उस तो बाद 12वीं भी कर लेने हैं, अपने
1: हाँ जी,
0: फ्रेंड्स देखदे हैं कि मेरे फ्रेंड्स ने केड़े विषय चूज कीते हैं, उन्हां दे अकॉर्डिंग ही वो अपने खुद दे विषय चूज कर लेंदे हैं,
1: बिल्कुल,
0: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मैनू,
1: लाई लग बन के एक दूजे के नाल चल
0: बिल्कुल
1: पैंदे हैं।
0: हाँ हाँ बिल्कुल, तां ਤੇ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ,
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ, ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ, ਬੱਚੇ ਨੂੰ ਖੁਦ ਪਤਾ ਹੁੰਦਾ ਹੈ,
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
1: ਬਿਲਕੁਲ ਜੀ,
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ,
1: ਬਿਲਕੁਲ ਜੀ,
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ, ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ, ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
0: ਬਿਲਕੁਲ
1: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ
0: ਬਿਲਕੁਲ
1: ਉਹ
0: ਹੈ
1: ਵੀ ਬਹੁਤ
0: ਬਿਲਕੁਲ
1: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
0: ਮਿਲ
1: ਦਾ
0: ਕੇ
1: ਵਧੀਆ
0: ਹੀ,
1: ਨਿਰਮਾਣ ਕਰ ਸਕਦੇ ਆ। ਕੋਈ
0: ਹਾਂਜੀ
1: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
0: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
1: ਹਾਂਜੀ
0: ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
1: ਹਾਂਜੀ
0: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
1: ਬਿਲਕੁਲ ਜੀ,
0: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
1: ਹਾਂਜੀ
0: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
1: ਆਨਲਾਈਨ ਚੱਲ ਰਹੀਆਂ ਹੈ,
0: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
1: ਹਾਂਜੀ
0: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ,
1: ਸਹੀ
0: ਜਾਂ
1: ਗੱਲ
0: ਫਿਰ ਉਹਨਾਂ
1: ਜੀ,
0: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ, ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ,
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ ਗੱਲ
0: ਪੁੱਛਿਆ
1: ਹੈ,
0: ਜਾ ਰਿਹਾ ਹੈ।
1: ਹਾਂਜੀ,
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ,
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ,
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
1: ਹਾਂਜੀ,
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ, ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਇਹੋ ਜਿਹਾ ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ, ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ ਇੰਸਟਾਗ੍ਰਾਮ ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ,
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ,
1: ਬਿਲਕੁਲ ਜੀ,
0: ਤੋ ਉਹਨਾਂ ਨੂੰ ਗੇਮਿੰਗ ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਏ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ,
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
1: ਹਾਂਜੀ
0: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
1: ਬਿਲਕੁਲ
0: ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ
1: ਹਾਂ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ
1: ਹਾਂਜੀ
0: ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚੋਂ ਦੇਖ ਦੇਖ ਕੇ ਲਿਖ ਦਵਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ, ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ।
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ ਔਰ ਉਹਨਾਂ ਨੂੰ ਜੋਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ
1: ਹੈ,
0: ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ
1: ਨੌਕਰੀ
0: ਹੈ, ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ,
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: ਅੱਛਾ ਜੀ,
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ, ਕੇ ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ,
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ,
0: ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ
0: ਸਿਲੈਕਸ਼ਨ ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ,
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ, ਇੱਕ
0: ਬਟ
1: ਹਾਂਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: ਹਾਂਜੀ,
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ ਤਾਂ ਕਰਨਗੇ ਕੀ?
0: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
1: ਹਾਂਜੀ
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਛ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ ਸਕਦੀਆਂ ਜਦ ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: ਬਿਲਕੁਲ ਜੀ, ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ, ਰੇਡੀਓ ਦੁਆਬਾ ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ. ದ್ವಾಪ ರೇಡಿಯೋ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਜੁੜ ਚੁੱਕੇ ਹਾਂ. ਬੁੱਧਵਾਰ ਵਾਲਾ ਦਿਨ ਹੈ ਤੇ ਅੱਜ ਦਾ ਮੁੱਦਾ ਹੈਗਾ ਦਾਨ ਪੁੰਨ, ਚੈਰਿਟੀ. ਇਹਦਾ ਮਕਸਦ ਤੇ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਫਿਰ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੀ ਸਾਂਝ ਜਿਹੜੀ ਪਾਵਾਂਗੇ. ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ. +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ, ਦੁਨੀਆਂ ਦੇ ਬਾਹਰੋਂ ਵੀ, ਚੰਦ ਤੋਂ ਵੀ ਜੁੜ ਸਕਦੇ ਹੋ ਜੇਕਰ ਉੱਥੇ ਬੈਠੇ ਸੁਣਦੇ ਹੋ ਤਾਂ. ਗੱਲਾਂ ਬਾਤਾਂ ਕਰਾਂਗੇ ਸਾਰੀਆਂ ਹੀ ਰਲ ਮਿਲ ਕੇ, ਵਿਚਾਰ ਵਟਾਂਦਰਾ ਹੋਵੇਗਾ ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ. ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਹੋ ਗਏ ਨੇ. ਮੌਸਮ ਬੜਾ ਸੁਹਾਵਣਾ ਹੋਇਆ, ਨਾ ਠੰਡ ਨੇ ਨਾ ਗਰਮੀ, ਵਿਚ ਵਿਚ ਮੀਂਹ ਪੈ ਜਾਂਦਾ ਤੇ ਵਿਚ ਵਿਚ ਧੁੱਪ ਨਿਕਲ ਆਉਂਦੀ ਹੈ. ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੀਨਰੀ ਜਿਹੜੀ ਹੈ ਛਾਈ ਪਈ ਹੈ ਤੇ ਫਸਲਾਂ ਜਿਹੜੀਆਂ ਨੇ ਉਹ ਵੀ ਲਹਿਰਾਉਣ ਲੱਗ ਪਈਆਂ ਨੇ. ਤੇ ਇਸ ਦੇ ਨਾਲ ਹੀ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ. ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਾਂਗੇ ਤੇ ਉਮੀਦ ਕਰਦੇ ਹਾਂ ਨਾਲ ਨਾਲ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਦਿਓ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਆਪਾਂ ਤਸੱਲੀ ਦੇ ਨਾਲ ਕੀਤਾ ਜਾ ਸਕੇ. ਤੇ ਇਸ ਦੇ ਨਾਲ ਹੀ ਫਿਨਲੈਂਡ ਦੇ ਵਿੱਚ ਸਮਾਂ ਤੇ ਸਥਿਤੀ ਤੁਹਾਨੂੰ ਦੱਸੀ ਦਿੱਤੀ ਹੈ ਤੇ ਮੌਸਮ ਦੇ ਬਾਰੇ. ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:37 ਦਾ ਸਮਾਂ ਹੋ ਚੁੱਕਿਆ ਹੈ. ਇਸ ਦੇ ਨਾਲ ਹੀ UK ਦੇ ਵਿੱਚ ਸ਼ਾਮ ਦੇ 5:07 ਹੋ ਗਏ ਨੇ ਤੇ ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਇਸ ਵਕਤ 9:07 ਸਵੇਰ ਦਾ ਸਮਾਂ ਹੈ ਤੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਨਵੀਂ ਸਵੇਰ ਸ਼ੁਰੂ ਹੋ ਚੁੱਕੀ ਹੈ. ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਇਹ ਮੈਚ ਖੇਡੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਹਦਾ ਵੀ ਅੱਗੇ ਜਾ ਕੇ ਵਾਰਤਾਲਾਪ ਜ਼ਰੂਰ ਸਾਂਝੀ ਕਰਾਂਗੇ ਜੋ ਨਵੀਂ ਅਪਡੇਟ ਹੈ. ਵੈਸੇ ਫਰਾਂਸ ਨੇ ਕਾਫੀ ਜ਼ੋਰ ਲੱਗਿਆ ਪਹਿਲਾਂ ਫਰਾਂਸ ਦਾ ਜਿਹੜਾ ਸੀਗਾ ਆਪਣੇ ਕੱਲ ਸੈਨੇਗਲ ਟੀਮ ਦੇ ਨਾਲ ਤੇ ਉਹਦੇ ਵਿੱਚ ਕਾਫੀ ਜਿਹੜਾ ਲੱਗਦਾ ਸੀਗਾ ਕਿ ਫਰਾਂਸ ਜਿਹੜਾ ਜਿੱਤ ਨਹੀਂ ਪਾਏਗਾ ਪਰ ਆਖਰ ਦੇ ਵਿੱਚ ਕਿਤੇ ਨਾ ਕਿਤੇ 3-1 ਦੇ ਨਾਲ ਗੋਲ ਜਿਹੜੇ ਨੇ ਸੈਨੇਗਲ ਜਿਹੜੇ ਕਾਫੀ ਵਧੀਆ ਨੌਜਵਾਨ ਮੁੰਡੇ ਬੜੇ ਤੇਜ਼ ਤਰਾਰ ਸਨ ਤੇ ਉਹਨਾਂ ਨੇ ਗੋਲ ਜਿਹੜੇ ਕੀਤੇ, ਇੱਕ ਅੱਧਾ ਗੋਲ ਕੀਤਾ 18 ਸਾਲ ਦਾ ਜਿਹੜਾ ਮੁੰਡਾ ਨਵਾਂ ਪਾਇਆ ਚੇਂਜ ਕਰਕੇ ਤੇ ਆਖਰ ਦੇ ਵਿੱਚ ਉਹਨੇ ਇੱਕ ਗੋਲ ਦਾਗਿਆ. ਤੇ ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਾਂ ਬਾਤਾਂ ਕਰਦੇ ਆ ਫਿਰ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ. ਤੇ ਅੱਜ ਦੇ ਵਿਚਾਰ, 17 June 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ. ਖੂਨਦਾਨ ਮਹਾਦਾਨ ਹੈ ਪਰ ਇਹਦੇ ਜਿਹੜੇ ਨੇ ਦੋ ਮਿੱਠੇ ਬੋਲ ਬੋਲਣ ਦੇ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਖੂਨਦਾਨ ਹੀ ਹੋ ਜਾਂਦਾ ਹੈ ਕਹਿੰਦੇ, ਜਾਣੀ ਕਿ ਚਿਹਰੇ ਦੇ ਉੱਤੇ ਮੁਸਕਾਨ ਲਿਆ ਦਿੱਤੀ ਜਾਵੇ ਤਾਂ. ਅੱਜ ਦੇ ਦਿਹਾੜੇ ਦੇ ਉੱਤੇ 17 June 1799 ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ. ਬਾਕੀ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੋਵੇਗਾ. ਤੇ ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ. ਤੇ ਇਸ ਦੇ ਨਾਲ ਹੀ 1799 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ 17 ਨੂੰ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਸਾਮਰਾਜ ਦੇ ਵਿੱਚ ਇਟਲੀ ਨੂੰ ਮਿਲਾਇਆ ਸੀ, ਜਾਣੀ ਕਿ ਇਕੱਠਾ ਕਰ ਲਿਆ ਸੀ. ਤੇ 1950 ਦੇ ਵਿੱਚ ਸ਼ਿਕਾਗੋ ਅਮਰੀਕਾ ਦੇ ਵਿੱਚ ਸਰਜਨ ਰਿਚਾਰਡ ਲਾਲਜ਼ ਨੇ ਗੁਰਦਾ ਬਦਲੀ ਦਾ ਜਿਹੜਾ ਸੀ ਪਹਿਲਾ ਕਾਮਯਾਬੀ ਆਪਰੇਸ਼ਨ ਕਰ ਲਿਆ ਸੀ. 1963 ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਦੇ ਵਿੱਚ ਲਾਰਡਸ ਪ੍ਰੇਅਰ ਜਿਹੜੀ ਹੈ ਉਹਦੇ ਉੱਤੇ ਬਾਈਬਲ ਦੀ ਲਾਜ਼ਮੀ ਪੜ੍ਹਾਈ ਦੇ ਉੱਤੇ ਪਾਬੰਦੀ ਲਾਈ ਸੀ. ਤੇ 1967 ਦੇ ਵਿੱਚ ਚੀਨ ਨੇ ਪਹਿਲਾ ਹਾਈਡਰੋਜਨ ਧਮਾਕਾ ਕੀਤਾ ਤੇ 2013 ਦੇ ਵਿੱਚ ਉੱਤਰਾਖੰਡ ਦੇ ਕੇਦਾਰਨਾਥ ਦੇ ਵਿੱਚ ਤੂਫਾਨ ਤੇ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਤਬਾਹੀ ਜਿਹੜੀ ਮਚੀ ਸੀ. ਖੂਨਦਾਨ ਦੀ ਦੋਸਤੋ ਗੱਲ ਕੀਤੀ ਹੈ ਜਿੱਥੇ ਜੈਨ ਦੇ ਵਿੱਚ ਸ਼ੰਮੀ ਜੀ ਦੇ ਨਾਲ ਇਹ ਜਿਹੜਾ ਸ਼ੰਮੀ ਜੀ ਨੇ ਵੈਸੇ ਇਹ ਮੁੱਦਾ ਸੁਲਝਾਇਆ ਤੇ ਇਹਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ, ਇਸਦੇ ਚੰਗੇ ਪਹਿਲੂਆਂ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ ਤੇ ਮਾੜੇ ਪਹਿਲੂਆਂ ਤੋਂ ਬਚਣ ਦੀ ਜ਼ਰੂਰਤ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ, ਤਾਂ ਕਿ ਕਮਜ਼ੋਰੀ ਮਹਿਸੂਸ ਨਾ ਹੋਵੇ। ਕਈਆਂ ਨੂੰ ਇਹ ਡਰ ਰਹਿੰਦਾ ਯਾਰ ਕਿਤੇ ਖੂਨ ਕਢਵਾ ਲਿਆ ਤਾਂ ਦੇ ਦਿੱਤਾ, ਦਾਨ ਕਰ ਦਿੱਤਾ ਤਾਂ ਕਿਤੇ ਮੇਰਾ ਹੀ ਖੂਨ ਨਾ ਮਤਲਬ ਕਿ ਘੱਟ ਜਾਵੇ ਕਿਤੇ। ਤੇ ਖੂਨ ਜਿਹੜਾ ਭਾਈ 24 ਘੰਟਿਆਂ ਦੇ ਵਿੱਚ ਜਿੰਨਾ ਤੁਸੀਂ ਖੂਨ ਦਾਨ ਕੀਤਾ ਉਹ ਤਕਰੀਬਨ ਪੂਰਾ ਹੋ ਜਾਂਦਾ ਹੈ 24 ਤੋਂ 48 ਘੰਟੇ ਦੇ ਵਿੱਚ ਵਿੱਚ। ਇਹਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ। ਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਚੱਕਰ ਆਉਣ, ਥਕਾਵਟ, ਅਨੀਮੀਆ ਜਾਂ ਕਮਜ਼ੋਰੀ ਮਹਿਸੂਸ ਕਰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਬਣਾਉਣਾ, ਇਹਦੇ ਬਾਰੇ ਜਦੋਂ ਗੱਲਬਾਤ ਕਰਦੇ ਹਾਂ, ਜਾਗਰੂਕਤਾ ਜਦੋਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਦੇ ਵਿੱਚ ਲਿਆਉਣ ਦੀ ਗੱਲ ਕਰਦੇ ਹਾਂ, ਖੂਨਦਾਨ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਜਿਹੜਾ ਹੋਣਾ ਚਾਹੀਦਾ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਤਾਂ ਜੋ ਤੁਹਾਨੂੰ ਸਰੀਰਕ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਦਾਨ ਕਰਨ ਤੋਂ ਪਹਿਲਾਂ ਖੂਨ ਨੂੰ ਪਹਿਲਾਂ ਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖੋ, ਯਾਨੀ ਕਿ ਪਾਣੀ ਜਿਹੜਾ ਪੀਣਾ ਜਾਂ ਨਹੀਂ ਪੀਣਾ ਉਹਦੇ ਉੱਤੇ ਪਰਹੇਜ਼ ਕਰਨਾ ਹੈ। ਖੂਬ ਪਾਣੀ ਪੀਓ, ਯਾਨੀ ਆਪਣੇ ਆਪ ਨੂੰ ਹਾਈਡਰੇਟ ਨਾ ਕਰੋ ਤੇ ਪਾਣੀ ਦੀ ਜਿਹੜਾ ਇਸਤੇਮਾਲ ਹੈ ਵੱਧ ਤੋਂ ਵੱਧ ਕਰੋ, ਕਿਉਂਕਿ ਅੱਧਾ ਖੂਨ ਪਾਣੀ ਦੇ ਨਾਲ ਬਣਿਆ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਦਾ ਜਿਹੜਾ ਜ਼ਿਆਦਾ ਸੇਵਨ ਕਰੋ ਤੇ ਕਿਉਂਕਿ ਖੂਨ ਦੇਣ ਤੋਂ ਬਾਅਦ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਸਰੀਰ ਦੇ ਵਿੱਚ ਆਇਰਨ ਦਾ ਪੱਧਰ ਘੱਟ ਹੋਣ ਦੇ ਕਾਰਨ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। ਆਇਰਨ ਬਹੁਤ ਮਹੱਤਵਪੂਰਨ ਜਿਹੜਾ ਖਣਿਜ ਹੈ ਸਾਡੇ ਸਰੀਰ ਦੇ ਵਿੱਚ, ਤੇ ਵੈਸੇ ਤਾਂ ਦੁਨੀਆਂ ਦੇ ਵਿੱਚ ਵੀ ਲੋਹਾ ਜਿਹੜਾ ਉਹਨੂੰ ਮਤਲਬ ਕਿ ਆਪਾਂ ਚਲੋ ਅਸਲੀ ਸਿੱਧਾ ਲੋਹਾ ਤਾਂ ਨਹੀਂ ਖਾ ਸਕਦੇ, ਪਰ ਜਿਹੜਾ ਦੁਨੀਆਦਾਰੀ ਦੇ ਵਿੱਚ ਸਟੀਲ ਮਾਰਕੀਟ ਹੈ ਜਾਂ ਲੋਹੇ ਦੀ ਮਾਰਕੀਟ ਹੈ ਉਹਨੇ ਤਾਂ ਅੰਬਰਾਂ ਨੂੰ ਛੂਹੇ ਨੇ, ਆਪਣਾ ਸਾਰਾ ਕੁਝ ਹੱਥ ਲਾਏ ਹੋਏ ਨੇ। ਤੇ ਆਪਾਂ ਆਪਣੇ ਸਰੀਰ ਦੇ ਜਿਹੜਾ ਆਇਰਨ ਦੀ ਗੱਲ ਕਰਦੇ ਹਾਂ, ਜਿਹਦੀ ਵਰਤੋਂ ਸਰੀਰ ਹੀਮੋਗਲੋਬਿਨ ਬਣਾਉਣ ਦੇ ਲਈ ਕਰਦਾ ਹੈ। ਹੀਮੋਗਲੋਬਿਨ ਤੁਹਾਡੇ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਲੈ ਕੇ ਜਾਣ ਦੇ ਲਈ ਜਿਹੜਾ ਜ਼ਿੰਮੇਵਾਰ ਹੈ, ਸਹਾਈ ਹੁੰਦਾ ਹੈ। ਹੀਮੋਗਲੋਬਿਨ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਜ਼ਿੰਮੇਵਾਰੀ ਲੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਸੀਂ ਆਇਰਨ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਚਿਕਨ, ਆਂਡਾ, ਮੱਛੀ, ਸਮੁੰਦਰੀ ਮੱਛੀ ਜਿਵੇਂ ਕਿ ਟੁਨਾ ਫਿਸ਼ ਜਿਹੜੀ ਹੈ, ਜੈਪਨੀਜ਼ ਫਿਸ਼ ਆ ਕਾਫੀ ਮਸ਼ਹੂਰ ਹੈ, ਝੀਂਗਾ, ਕੇਕੜੇ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ੱਕਰਕੰਦੀ, ਬੀਨਜ਼, ਚੁਕੰਦਰ, ਬਰੋਕਲੀ, ਸਾਗ ਖਾ ਸਕਦੇ ਹੋ, ਯਾਨੀ ਕਿ ਸੁਪਰ ਫੂਡ ਜਿਹੜੇ ਨੇ ਉਹਨਾਂ ਦੀ ਜਿਹੜੀ ਹੈ ਇਸਤੇਮਾਲ ਜ਼ਿਆਦਾ ਕਰਨੀ ਹੈ। ਕਈ ਫਲਾਂ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਇਸ ਦੇ ਲਈ ਤੁਸੀਂ ਨਿੰਬੂ ਜਾਤੀ ਜਿਹੜੀ ਹੈ ਜਾਂ ਪ੍ਰਜਾਤੀ ਜਿਹੜੀ ਹੈ ਫਲ ਅਤੇ ਇਸਦਾ ਜਿਹੜਾ ਜੂਸ ਹੈ, ਕੀਵੀ, ਅਨਾਨਾਸ, ਅੰਬ, ਪਪੀਤਾ, ਸਟ੍ਰਾਬੇਰੀ, ਬਲੂਬੇਰੀ, ਕ੍ਰੈਨਬੇਰੀ, ਕੈਟਲੋਪ, ਟਮਾਟਰ, ਤਰਬੂਜ ਆਦਿ ਜਿਹੜੇ ਖਾ ਸਕਦੇ ਹੋ। ਇਹ ਭਾਈ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਅੱਜ ਖੂਨਦਾਨ ਕਰਕੇ ਆਏ ਹੋ ਤੇ ਆ ਕੇ ਤੁਸੀਂ ਇਹ ਚੀਜ਼ਾਂ ਖਾਣ ਲੱਗ ਗਏ ਸ਼ਕਲੀਆਂ ਤੇ ਤੁਹਾਡਾ ਸਾਰੇ ਵਿਟਾਮਿਨ ਜਾਂ ਹੋਰ ਸਾਰੀਆਂ ਜਿਹੜੀਆਂ ਆਇਰਨ ਆ ਹੋਰ ਜਿਹੜੀਆਂ ਜ਼ਰੂਰਤਾਂ ਨੇ ਸੀ, ਵਿਟਾਮਿਨ ਡੀ, ਵਿਟਾਮਿਨ ਉਹ ਪੂਰਾ ਹੋ ਜਾਏਗਾ। ਇਹ ਲਗਾਤਾਰਤਾ ਦੇ ਵਿੱਚ ਮਤਲਬ ਕਿ ਖਾਣਾ ਘੱਟੋ ਘੱਟ 6 ਮਹੀਨੇ ਸਾਲ ਲਗਾਤਾਰਤਾ ਦੇ ਵਿੱਚ ਤਾਂ ਉਹ ਜਿਹੜੀ ਉਹ ਤੁਹਾਡੇ ਤੱਤ ਆਉਂਦੇ ਹੈ। ਇਹ ਨਹੀਂ ਕਿ ਡਾਕਟਰ ਕਹਿੰਦਾ ਭਾਈ ਜਦੋਂ ਬਿਮਾਰ ਹੋ ਜਾਂਦੇ ਹੋ ਡਾਕਟਰ ਨੂੰ ਨਬਜ਼ ਫੜਾਉਂਦੇ ਹੋ ਤਾਂ ਡਾਕਟਰ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਪਰ ਘਰ ਜਾਂਦੇ ਜਾਂਦੇ ਇੱਕ ਜੂਸ ਦਾ ਗਲਾਸ ਲੈ ਜਾਇਓ ਤੇ ਸ਼ਾਮ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਪੀਣਾ, ਰੋਜ਼ ਪੀਣਾ ਤੇ ਉਹ ਲੱਗਦਾ ਕਿ ਭਾਈ 2-3 ਗਲਾਸ ਪੀ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਡੋਲੇ ਫਲਾਉਣ ਲੱਗ ਜਾਂਦੇ ਹੋ, ਉਹਦੇ ਨਾਲ ਉਹ ਚੀਜ਼ ਮਹਿਸੂਸ ਨਹੀਂ ਹੋਣੀ ਜਾਂ ਸਰੀਰ ਨੂੰ ਉਨੀ ਕੁ ਤਾਂ ਲੱਗਦੀ ਵੀ ਨਹੀਂ ਹੈ, ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜੋ ਵੀ ਚੀਜ਼ ਆਪਾਂ ਖਾਂਦੇ ਹਾਂ ਲਗਾਤਾਰਤਾ ਦੇ ਵਿੱਚ ਉਹ ਫਿਰ ਹੌਲੀ ਹੌਲੀ ਸਾਡੇ ਸਰੀਰ ਦੇ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਇਹ ਨਹੀਂ ਕਿ ਭਾਈ 1-2 ਦਿਨ ਖਾ ਕੇ ਤਾਂ ਗੱਲ ਨਿਬੇੜੀ। ਜੇਕਰ ਤੁਹਾਨੂੰ ਖੂਨ ਦੇਣ ਦੇ ਲਈ ਜਾਣਾ ਪਵੇ ਕਿਤੇ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ 2-3 ਫਲਾਂ ਦਾ ਸੇਵਨ ਜ਼ਰੂਰ ਕਰੋ। ਜਦੋਂ ਤੁਸੀਂ ਖੂਨਦਾਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਤਰਲ ਪਦਾਰਥ ਗੁਆ ਦਿੰਦੇ ਹੋ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਸਕਦਾ ਹੈ, ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹੈ ਤੇ ਅਮਰੀਕਨ ਰੈੱਡ ਕਰਾਸ ਮੁਤਾਬਕ ਖੂਨਦਾਨ ਕਰਨ ਤੋਂ ਪਹਿਲਾਂ 2 ਕੱਪ ਪਾਣੀ ਪੀਣਾ ਕਾਫੀ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਨਹੀਂ ਖਾਣਾ ਜਿਹੜਾ ਪਰਹੇਜ਼ ਕਰਨਾ ਹੈ, ਕੁਝ ਖਾਸ ਕਿਸਮ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਖੂਨ ਤੇ ਮਾੜਾ ਜਿਹੜਾ ਪ੍ਰਭਾਵ ਪੈ ਸਕਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ, ਕੋਈ ਨਸ਼ਾ ਨਾ ਕੀਤਾ ਹੋਵੇ, ਇਹ ਤੁਹਾਨੂੰ ਹਾਈਡਰੇਟ ਕਰ ਸਕਦਾ ਹੈ। 24 ਘੰਟੇ ਪਹਿਲਾਂ ਸ਼ਰਾਬ ਦਾ ਸੇਵਨ ਬੰਦ ਕਰ ਦਿਓ। ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ, ਜੰਕ ਫੂਡ, ਚਾਹ, ਕੌਫੀ, ਉੱਚ ਕੈਲਸ਼ੀਅਮ ਵਾਲੇ ਭੋਜਨ ਨਾ ਖਾਓ। ਇਸ ਤੋਂ ਇਲਾਵਾ 24 ਤੋਂ 48 ਘੰਟੇ ਪਹਿਲਾਂ ਰੈੱਡ ਵਾਈਨ, ਚਾਕਲੇਟ, ਐਸਪਰੀਨ ਦਾ ਜਿਹੜਾ ਸੇਵਨ ਬੰਦ ਕਰ ਦਿਓ। ਖੂਨਦਾਨ ਕਰਨ ਤੋਂ ਬਾਅਦ ਕੀ ਖਾਣਾ ਹੈ ਉਹਦਾ ਤੁਹਾਨੂੰ ਦੱਸਿਆ ਵੀ ਹੈ ਪਹਿਲਾਂ ਕਿ ਤੁਹਾਨੂੰ ਹਲਕਾ ਸਨੈਕ ਅਤੇ ਪੀਣ ਦੇ ਲਈ ਜਿਹੜਾ ਕੁਝ ਦਿੱਤਾ ਜਾਵੇਗਾ। ਇਹ ਜਿਹੜਾ ਤੁਹਾਡੇ ਬਲੱਡ ਸ਼ੂਗਰ ਤੇ ਤਰਲ ਪਦਾਰਥਾਂ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰ ਹੋਏਗਾ। ਅਗਲੇ 24 ਘੰਟਿਆਂ ਦੇ ਵਿੱਚ ਵਾਧੂ 4 ਕੱਪ ਪਾਣੀ ਪੀ ਲਿਓ ਤੇ ਆਪਣੇ ਤਰਲ ਪਦਾਰਥ ਦੀ ਕਮੀ ਨੂੰ ਪੂਰਾ ਕਰਨ ਤੇ ਇਸ ਨੂੰ ਸਰੀਰ ਦੇ ਵਿੱਚ ਵਾਪਸ ਬਣਾਉਣ ਦੇ ਲਈ ਅਲਕੋਹਲ ਦੇ ਸੇਵਨ ਤੋਂ ਬਚਣਾ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਗੱਲਾਂ ਬਾਤਾਂ। ਖੂਨਦਾਨ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਮਲੂਕ ਸਿੰਘ ਜੀ, ਜਿਮੀ ਕਾਟਰਬਾਈ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਤੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ, ਦਵਿੰਦਰ ਭਾਰਤ ਜੀ ਯੂਏ ਤੋਂ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਕੁਝ ਕਮੈਂਟ ਦਿਖ ਨਹੀਂ ਰਹੇ, ਸੁਰਜੀਤ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਦੋਸਤੋ, ਗੱਲ ਕਰਦੇ ਆ ਅਗਲੀਆਂ, ਜਿਹੜਾ ਅੱਜ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੱਧਦੇ ਆ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਜਿਹਦੇ ਉੱਤੇ ਕਾਲ ਕਰਕੇ ਤੇ ਅੱਜ ਦਾਨ ਪੁੰਨ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਦਾਨ ਪੁੰਨ ਦੀ ਜਦੋਂ ਗੱਲ ਕਰਦੇ ਆ, ਅਸਲ ਦੇ ਵਿੱਚ ਇਹਦੀ ਮਹੱਤਤਾ ਕੀ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ। ਸ਼ਮੀ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ। ਦਾਨ ਨੂੰ ਅਕਸਰ ਸਿਰਫ ਧਨ ਦੀ ਸਹਾਇਤਾ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਭਾਈ ਕੁਝ ਨਾ ਕੁਝ ਦੇ ਦਿੱਤਾ ਜਾਵੇ, ਪਰ ਕੀ ਦਾਨ ਸਿਰਫ ਪੈਸਾ ਦੇਣ ਦਾ ਨਾਮ ਹੈ? ਇਸ ਦੇ ਵਿੱਚ ਜਿਹੜੇ ਚਰਚਾ ਨੂੰ ਆਪਾਂ ਲੈ ਕੇ ਤੁਰਾਂਗੇ ਅੱਗੇ, ਸਮਾਂ ਜਿਹੜਾ ਸਾਡਾ ਬਹੁਤ ਕੀਮਤੀ ਹੈ, ਜਾਂ ਗਿਆਨ ਇੱਕ ਦੂਸਰੇ ਨੂੰ ਵੰਡਣਾ, ਸਲਾਹ ਮਸ਼ਵਰਾ, ਚੰਗੀ ਸਲਾਹ ਲੈਣੀ ਜਾਂ ਦੇਣੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਵੱਖਰੇ ਵੱਖਰੇ ਵਿਸ਼ੇ ਨੇ ਜਿਹਦੇ ਉੱਤੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਸਹਿਯੋਗ, ਹੌਸਲਾ ਤੇ ਮਨੁੱਖੀ ਸੇਵਾ ਦੀ ਦਾਨ ਦੇ ਮਹੱਤਵਪੂਰਨ ਰੂਪ ਨੇ, ਇਹਨਾਂ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਪਛਾਣਾਂਗੇ ਤੇ ਸਮਝਣ ਦੀ ਕੋਸ਼ਿਸ਼ ਇਹ ਵੀ ਨਾਲ ਕਰਾਂਗੇ ਕਿ ਦਾਨ ਦਾ ਅਸਲ ਉਦੇਸ਼ ਕੀ ਹੈ ਤੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਪੋਜ਼ਿਟਿਵਿਟੀ, ਸਕਾਰਾਤਮਕ ਬਦਲਾਅ ਲਿਆ ਸਕਦਾ। ਕੁਝ ਐਸੇ ਅਨਸਰ ਵੀ ਨੇ ਜਿਹਦਾ ਇਹਦਾ ਮਿਸਯੂਜ਼ ਵੀ ਕਰਦੇ ਆ, ਗੁੰਮਰਾਹ ਵੀ ਕਰਦੇ ਆ, ਲੁੱਟਾ ਮਾਰਾਂ ਵੀ ਇਸ ਉੱਤੇ ਕਰਦੇ ਆ। ਇਸੇ ਦੌਰਾਨ ਹੀ ਦਾਨ ਪੁੰਨ ਸਾਡੇ ਨਿੱਜੀ ਜੀਵਨ, ਮਾਨਸਿਕ ਸੰਤੁਸ਼ਟੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਰਦਾ ਹੈ। ਕਿ ਦਾਨ ਸਿਰਫ ਆਰਥਿਕ ਤੌਰ ਦੇ ਉੱਤੇ ਸਮਰਥ ਲੋਕਾਂ ਦੀ ਜ਼ਿੰਮੇਵਾਰੀ ਹੈ ਜਾਂ ਜਿਨ੍ਹਾਂ ਕੋਲ ਸਰਮਾਇਆ ਨਹੀਂ ਹੈ? ਹਰ ਵਿਅਕਤੀ ਆਪਣੀ ਸਮਰਥਾ ਤੇ ਯੋਗਤਾ ਦੇ ਅਨੁਸਾਰ ਸਮਾਜ ਦੀ ਭਲਾਈ ਦੇ ਲਈ ਯੋਗਦਾਨ ਪਾ ਸਕਦਾ ਹੈ ਕਿ ਨਹੀਂ ਪਾ ਸਕਦਾ ਹੈ, ਜਾਂ ਕਿਵੇਂ ਪਾ ਸਕਦਾ ਹੈ? ਤੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਵੀ ਨਾਲ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚੋਂ ਵਟਸਐਪ ਦੇ ਕਾਲ ਕਰਕੇ, ਤੇ ਨਾਲ ਨਾਲ ਆਪਣੇ ਯੂਟਿਊਬ ਦੇ ਉੱਤੇ ਵੀ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ, ਆਪਣਾ ਤਜਰਬਾ ਦੱਸ ਸਕਦੇ ਹੋ, ਤੇ ਹੋਰ ਵੀ ਬਹੁਤ ਸਾਰੇ ਜ਼ਰੀਏ ਨੇ। ਤੇ ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ, ਸ਼ਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਨਾਲ ਜੁੜਨ ਦੇ ਲਈ ਜੀ।
2: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਨਿੱਘਾ ਜੀ ਆਇਆਂ ਜੀ।
1: ਸਤਿ ਸ੍ਰੀ ਅਕਾਲ ਆਪਣੇ ਸ਼ਮੀ ਜੀ, ਜੀ ਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਕਿਹੋ ਜਿਹਾ ਮੌਸਮ ਪੰਜਾਬ ਦਾ? ਪਹਿਲਾਂ ਇੱਥੋਂ ਹੀ ਗੱਲ ਸ਼ੁਰੂ ਕਰ ਰਹੇ ਹਾਂ।
2: ਮੌਸਮ ਜਿਹੜਾ ਉਹ ਮੌਸਮ ਮੁਤਾਬਕ ਪੂਰੇ ਜਲੌ ਦੇ ਵਿੱਚ ਆ
1: ਜੀ,
2: ਤੇ ਐਨ ਕਹਿ ਲੋ ਵੀ ਤਪ ਰਹੇ ਨੇ ਜਿਹੜੇ ਦਿਨ ਨੇ ਜਿੰਨੇ ਹੋਣੇ ਚਾਹੀਦੇ ਆ
1: ਜੀ,
2: ਤੋ ਕਹਿ ਸਕਦੇ ਆ ਕਿ ਸਥਿਤੀ ਕਾਬੂ ਹੇਠ ਆ
1: ਜੀ।
2: ਬੜਾ ਕਹਿ ਲੋ ਵੀ ਗਰਮੀਆਂ ਵਾਲਾ ਹਾੜ੍ਹ ਹੁਣ ਸ਼ੁਰੂ ਹੋਇਆ ਮਹੀਨਾ, ਤੇ ਹਾੜ੍ਹ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ
1: ਜੀ।
2: ਕੁਝ ਦਿਨ ਪਹਿਲਾਂ ਬਾਰਿਸ਼ ਹੋਈ, ਤੇਜ਼ ਤੂਫਾਨ ਆਏ, ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੋਇਆ
1: ਜੀ,
2: ਤੇ ਥੋੜੀ ਰਾਹਤ ਮਿਲੀ, ਪਰ ਅੱਜ ਵੀ ਕਾਫੀ ਤਪਦਾ ਦਿਨ ਰਿਹਾ। ਤੇ ਹੁਣ ਅਸਾੜ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਪਦਾ ਹੋਇਆ ਮਹੀਨਾ ਹੀ ਹੈ,
1: ਬਿਲਕੁਲ
2: ਇਹਦੇ ਵਿੱਚ ਅਗਲੇ ਮਹੀਨੇ ਤੱਕ ਜਿਹੜੀ ਹੈ ਬਰਸਾਤ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਫਿਲਹਾਲ ਚਲੋ ਵੀ ਤਪ ਹੀ ਰਿਹਾ ਕੰਮ।
1: ਕਹਿੰਦੇ ਪਹਾੜੀਆਂ ਚ ਕਾਫੀ ਮੇਲੇ ਮੂਲੇ ਲੱਗ ਗਏ ਨੇ, 15 ਲੱਖ ਗੱਡੀ ਪਹੁੰਚ ਗਈ ਹੈ ਜੀ, ਦੇਖਿਓ।
2: ਹਾਂਜੀ, ਉਹ ਫਿਰ ਇਧਰੋਂ ਇਧਰ ਜਦੋਂ ਗਰਮੀ ਲੱਗੀ ਤੇ ਬਸ ਫਿਰ ਉਧਰ ਨੂੰ ਜਿਹੜੇ ਮੁਹਾਰਾਂ ਮੁੜ ਗਈਆਂ ਪਹਾੜਾਂ ਵੱਲ, ਕਿਉਂਕਿ ਆਪਾਂ ਨੇ ਪੜਿਆ ਹੋਇਆ ਸੁਣਿਆ ਹੋਇਆ ਫਿਲਮਾਂ ਦੇਖ ਕੇ ਨਾਟਕ ਦੇਖ ਕੇ ਕਿਤੋਂ ਨਾ ਕਿਤੋਂ ਪਤਾ ਕੀਤਾ ਵੀ ਉਧਰ ਠੰਡਕ ਜ਼ਿਆਦਾ
1: ਮਿਲੂ
2: ਤੇ ਉਧਰ ਅਸੀਂ ਜਾਂਦੇ ਹਾਂ। ਪਰ ਜਿਉਂ ਜਿਉਂ ਉਚਾਈ ਤੇ ਜਾਂਦੇ ਹਾਂ ਤਾਪਮਾਨ ਜ਼ਰੂਰ ਹੇਠਾਂ ਆਉਂਦਾ ਥੋੜਾ ਬਹੁਤ, ਪਰ ਜਿਹੜੇ ਚੀਜ਼ਾਂ ਦੇ ਭਾਅ ਹੈ ਉਹ ਪਹਾੜੀ ਜਿੰਨੇ ਉੱਚੇ ਹੋ ਜਾਂਦੇ ਆ।
1: ਬਿਲਕੁਲ, ਮੈਨੂੰ ਅੱਜ ਵੀ ਸ਼ੰਮੀ ਜੀ ਚੇਤੇ ਆਉਂਦਾ ਜਦੋਂ ਹਨਾ ਚਲੋ ਹੁਸ਼ਿਆਰਪੁਰ ਨੂੰ ਜਾਂਦੇ ਸੀ ਜਾਂ ਮਾਲਪੁਰ ਬੰਗਾ ਏਰੀਆ ਹੋ ਗਿਆ, ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਐਸੀਆਂ ਸੜਕਾਂ ਨੇ ਜਿਹੜੇ ਚਾਹੇ ਲਿੰਕ ਰੋਡ ਕਹਿ ਲਓ ਤੇ ਚਾਹੇ ਹਾਈਵੇ ਸੀਗੇ ਜਾਂ ਪਹਿਲਾਂ ਮੇਨ ਜਿਹੜੇ ਹੁਸ਼ਿਆਰਪੁਰ ਨੂੰ ਨਾਲ ਜੋੜਦੇ ਸੀ ਜਾਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਨੂੰ ਨਾਲ ਜੋੜਦੇ ਸੀ, ਉਹਨਾਂ ਦੇ ਉੱਤੇ ਪੂਰੀ ਮਤਲਬ ਕਿ ਇੱਕ ਗੁਫਾ ਕਹਿ ਲਓ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਛਤਰੀ ਬਣੀ ਹੋਈ ਸੀ ਦਰਖਤਾਂ ਦੀ, ਤੇ ਉਹ ਜਿੰਨੀ ਮਰਜ਼ੀ ਤਪਸ਼ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਚਲੋ ਗਰਮੀ ਤਾਂ ਪਹਿਲਾਂ ਵੀ ਇੰਨੀ ਪੈਂਦੀ ਸੀਗੀ ਜਾਂ ਇਸ ਤੋਂ ਵੱਧ ਵੀ ਪੈਂਦੀ ਰਹੀ ਹੈ, ਤੇ ਉਹ ਚਾਹੇ ਸਾਈਕਲ ਦੇ ਉੱਤੇ ਅਸੀਂ ਫੁੱਟਬਾਲ ਖੇਡਣ ਵੀ ਜਾਂਦੇ ਹੁੰਦੇ ਸੀ, ਪਰ ਇਦਾਂ ਦਾ ਮਹਿਸੂਸ ਜਾਂ ਤਾਂ ਕਹਿ ਲਓ ਕਿ ਜੰਗ ਹੋਵਾਂਗੇ ਉਸ ਸਮੇਂ ਟੀਨੇਜ਼ਰ ਤਾਂ ਕਰਕੇ ਨੀ ਮਹਿਸੂਸ ਹੁੰਦਾ ਹੋ, ਤੇ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਜਿਹੜਾ ਮਾਹੌਲ ਹੈ ਉਹ ਸਾਨੂੰ ਸਿਰਜਣ ਦੀ ਜ਼ਰੂਰਤ ਹੈ, ਗਰੀਨਰੀ ਜਿਹੜੀ ਹੈ ਕਹਿ ਸਕਦੇ ਇੱਧਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਜੇ ਚਲੋ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਗਰੀਨਰੀ ਕਹਿ ਲਓ ਜਾਂ ਵਾਤਾਵਰਨ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਤੇ ਤਾਂ ਹੀ ਕਰਕੇ ਕਿਤੇ ਨਾ ਕਿਤੇ ਉਹ ਬਚੇ ਹੋਏ ਨੇ। ਇਹਦੇ ਬਾਰੇ ਮੈਨੂੰ ਲੱਗਦਾ ਕਿ ਬੂਟੇ ਬੂਟੇ ਵੀ ਦਾਨ ਕਰਨ ਦਾ ਮੌਸਮ ਜਿਹੜਾ ਆ ਗਿਆ ਹੁਣ ਤਾਂ।
2: ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਇਹ ਜਦੋਂ ਤੁਸੀਂ ਵਿਆਖਿਆ ਕਰ ਰਹੇ ਸੀ ਤਾਂ ਮੈਨੂੰ ਆਪਣੇ ਆਪ ਹੀ ਥੋੜੀ ਜਿਹੀ ਇਹਦੇ ਤੇ ਕਹਿ ਲਓ ਵੀ ਅੰਦਰੋਂ ਕਹਿ ਲਓ ਕੁਤਕਧਾੜੀ ਜੀ ਨਿਕਲ ਰਹੀ ਸੀ ਕਿ ਵੇਖੋ ਅਸੀਂ ਸੋਚ ਤਾਂ ਚੰਗਾ ਹੀ ਰਹੇ ਹਾਂ
1: ਜੀ,
2: ਪਰ ਅਸਲ ਚ ਹੋ ਕੀ ਰਿਹਾ ਉਹ ਬੜਾ ਹਾਸੋਹੀਣਾ ਹੈ। ਜਿਹੜੀ ਤੁਸੀਂ ਇੱਕ ਪਿਕਚਰਾਈਜ਼ ਕੀਤਾ ਨਾ ਵਿਊ ਸੀਨ ਜਿਹੜਾ ਕਿ ਕਿਵੇਂ ਪਹਿਲਾਂ ਜਿਹੜੀ ਸੜਕਾਂ ਸੀ ਭਾਵੇਂ ਛੋਟੀਆਂ ਸੀ ਉਹਨਾਂ ਦੇ ਉੱਤੇ ਦਰਖਤਾਂ ਦੀ ਜਿਹੜੀ ਆ ਗੁਫਾ ਹੀ ਨਜ਼ਰ ਆਉਂਦੀ ਸੀ, ਦੂਰ ਤਾਂ ਕਹਿਣ ਲੱਗਦਾ ਟਨਲ ਚ ਜਾ ਰਹੇ ਹਾਂ ਆਪਾਂ, ਤੇ ਗਰਮੀਆਂ ਦੇ ਵਿੱਚ ਗਰਮੀ ਮਹਿਸੂਸ ਨਹੀਂ ਸੀ ਹੁੰਦੀ, ਠੰਡਕ ਆ, ਅੰਬ ਜਿਹੜਾ ਉਹ ਇੰਨਾ ਪਾਪੂਲਰ ਆਪਣਾ ਰਿਹਾ ਰੁੱਖ ਤੇ ਬਹੁਤ ਸੰਘਣਾ ਤੇ ਰਾਈਆਂ ਨੂੰ ਖਾਣ ਪੀਣ ਨੂੰ ਵੀ ਮਿਲ ਜਾਂਦਾ ਤੇ ਬੜਾ ਵਧੀਆ
1: ਫਾਇਦਾ ਹੋ ਗਿਆ ਪਾਪੂਲਰ ਹੋ ਗਿਆ। ਉਹ ਜਿਹੜੇ ਸਿੱਧੇ ਦਰਖਤ ਹੈ ਜਾਂ ਲੱਕੜ ਯੂਜ ਕਰਦੇ ਉਹ ਜਿਆਦਾ ਉਗਾਏ ਜਾਂਦੇ ਆ।
2: ਜਦੋਂ ਸਾਡੇ ਜਿਹੜੇ ਮਾਇੰਡ ਦੇ ਵਿੱਚ ਕਮਰਸ਼ਲਿਜ਼ਮ ਹੋ ਗਿਆ, ਆਪਾਂ ਹਰ ਚੀਜ਼ ਨੂੰ ਉਹਦੇ ਨਾਲ ਹੀ ਜੋੜ ਕੇ ਦੇਖਦੇ ਹਾਂ, ਫਾਈਨਾਂਸ ਨਾਲ ਦੇਖਦੇ ਹਾਂ, ਪ੍ਰੋਫਿਟ ਨਾਲ ਦੇਖਾਂਗੇ
1: ਜੀ,
2: ਫਿਰ ਤਾਂ ਉਹ ਹਰ ਚੀਜ਼ ਜਿਹਦੇ ਵਿੱਚ ਸਾਨੂੰ ਮੁਨਾਫ਼ਾ ਥੋੜਾ ਜਿਹਾ ਘੱਟ ਨਜ਼ਰ ਆਊਗਾ ਉਹ ਤੋਂ ਆਪਾਂ ਕਿਨਾਰਾ ਹੀ ਕਰਾਂਗੇ
1: ਜੀ,
2: ਉਹ ਚੀਜ਼ ਰੱਖਣੀ ਨਹੀਂ, ਉਹ ਫਾਲਤੂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ
1: ਜੀ।
2: ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਦੁਆਬਾ ਏਰੀਆ ਪੂਰਾ ਦੁਆਬਾ ਕੀ ਨੌਰਥ ਪੂਰਾ ਹੀ
1: ਹਾਂਜੀ,
2: ਉਹਦੇ ਵਿੱਚ ਅੰਬ ਨੂੰ ਜਿਹੜਾ ਅੰਬ ਦੇ ਬੂਟੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਸੀ, ਉਹਨੂੰ ਕਹਿੰਦੇ ਵੀ ਇਹਨੂੰ ਕੱਟਿਆ ਨਹੀਂ ਜਾ ਸਕਦਾ
1: ਜੀ,
2: ਜੰਗਲਾਤ ਦੀ ਦਫਾ 4 ਤੇ 5 ਧਾਰਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਇਹਨੂੰ ਬੜਾ ਹੀ ਇੰਪੋਰਟੈਂਟ ਰੁੱਖ ਮੰਨਿਆ ਗਿਆ, ਨਹੀਂ ਕੱਟੇ ਜਾ ਸਕਦੇ ਸੀ, ਬੜਾ ਔਖਾ ਸੀ ਅੰਬ ਨੂੰ ਕੱਟਣਾ
1: ਜੀ।
2: ਬਟ ਉਹ ਵਿੱਚ ਨੂੰ ਥੋੜੀ ਜਿਹੀ ਕਹਿ ਲਓ ਵੀ ਪੋਲਿਸੀ ਚੇਂਜ ਹੋਈ ਤਾਂ ਖੁੱਲ ਮਿਲੀ ਤਾਂ ਲੋਕਾਂ ਨੇ ਉਹ ਪੁਰਾਣੇ ਪੁਰਾਣੇ ਰੁੱਖ ਵੀ ਜਿਹੜੇ ਆ ਵੱਢ ਸੁੱਟੇ
1: ਜੜਾਂ ਚ,
2: ਹਾਲਾਂਕਿ ਇੰਨਾ ਹਾਂ ਬਿਲਕੁਲ ਜੀ ਨਹੀਂ ਜੜਾਂ ਹੀ ਨੀ ਛੱਡੀਆਂ ਜੀ, ਤੇਲ ਕਹਿੰਦਾ ਉਹ ਤੇ ਐਂਡ ਹੀ ਕਰਤਾ,
1: ਕਦੇ ਵਿਰਸੇ ਵਿਰਾਸਤ ਦੀ ਜਦੋਂ ਯਾਦ ਕਰਦੇ ਆ ਨਾ ਦੇਖੋ ਗੀਤਾਂ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ, ਜੱਟ ਹੇਠ ਜੰਡੋਰੇ ਦੇ ਸੌ ਗਿਆ ਪੱਟ ਦਾ ਸਰਾਣਾ ਲਾ ਕੇ ਹਨਾ, ਤੇ ਅੱਜ ਕੱਲ ਦਰਖਤ ਹੀ ਨੀ ਰਿਹਾ ਤੇ ਹੁਣ ਭਾਈ ਜੰਡੋਰੇ ਦੇ ਥੱਲੇ ਕਿੱਥੇ ਕਿਹਨੇ ਮਤਲਬ ਕਿ ਪੱਟ ਦਾ ਸਰਾਣਾ ਲਾਉਣਾ ਹਨਾ।
2: ਹਾਂਜੀ ਨਹੀਂ ਬਿਲਕੁਲ ਜੀ ਸਮਾਂ ਤੇ ਬਿਲਕੁਲ ਚੇਂਜ ਹੋ ਗਿਆ, ਤੇ ਇਹੀ ਹੈ ਕਿ ਇਹੀ ਕੋਸ਼ਿਸ਼ ਹੁਣ ਜਿਹੜੇ ਉੱਪਰਲੇ ਪਹਾੜਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਵੀ ਇਹੀ ਜਿਹੜਾ ਰੁੱਖ ਅਖਤਿਆਰ ਕਰ ਲਿਆ, ਉਹ ਵੀ ਰੁੱਖ ਰਾਖ ਕੱਟੀ ਜਾਂਦੇ ਆ ਤੇ ਸੜਕਾਂ ਉਹਨਾਂ ਨੇ ਵੀ ਕਾਫੀ ਚੌੜੀਆਂ ਕਰ ਲਈਆਂ ਨੇ ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮੰਡੀ ਸ਼ਿਮਲਾ ਤੱਕ ਜੋੜਦੀ ਹੋਈ ਬਹੁਤ ਖੁੱਲੀ ਡੁੱਲੀ ਸੜਕ ਬਣੀ ਹੈ, ਜਿਵੇਂ ਸਾਡੀ ਜਲੰਧਰ ਵਾਲੀ ਸੜਕ ਹੈ ਦਿੱਲੀ ਵਾਲੀ ਇਹੋ ਜਿਹੀ ਸੜਕ, ਤੇ ਆਪਾਂ ਸੋਚ ਸਕਦੇ ਹਾਂ ਕਿ ਇੰਨੀ ਚੌੜੀ ਸੜਕ ਕੱਢਣ ਵਾਸਤੇ ਕਿੰਨੇ ਪਹਾੜ ਜਿਹੜੇ ਆ ਉਹ ਸਾਫ ਕੀਤੇ ਗਏ ਹੋਣਗੇ, ਕਿੰਨੇ ਰੁੱਖ ਉੱਡੇ ਹੋਣਗੇ ਤੇ ਕਿੰਨਾ ਕੁਛ ਹੋਇਆ ਹੋਊਗਾ, ਉਹ ਇੱਕ ਸੈਕਰੀਫਾਈਸ ਹੋ ਗਿਆ ਵੱਡਾ ਇੱਕ ਤਰ੍ਹਾਂ ਦਾ ਵਾਤਾਵਰਨ ਦੇ ਨਾਲ, ਵਾਤਾਵਰਨ ਜਿਹੜਾ ਕਿ ਪਹਿਲਾਂ ਹੀ ਇੱਕ ਚਿੰਤਾਜਨਕ ਸਥਿਤੀ ਦੇ ਵਿੱਚ ਆ।
1: ਬਿਲਕੁਲ,
2: ਪਰ ਇਹ ਚਿੰਤਾਜਨਕ ਸਥਿਤੀ ਵੀ ਆਮ ਬੰਦੇ ਵਾਸਤੇ ਹੀ ਆ, ਜਿਹੜਾ ਉਹ ਕਹਿੰਦਾ ਵੀ ਵੱਡਾ ਬੰਦਾ ਸੋਚਦਾ ਵੀ ਲੋੜ ਕੀ ਹੈ ਸਾਨੂੰ, ਜੇ ਕੱਲ ਨੂੰ ਆਕਸੀਜਨ ਸਾਨੂੰ ਮੁੱਲ ਵੀ ਲੈਣੀ ਪੈ ਗਈ ਤਾਂ ਜਿਵੇਂ ਹੁਣ ਪਾਣੀ ਬੋਤਲਾਂ ਚ ਬੰਦ ਕਰਕੇ ਦੇਈ ਜਾਂਦੇ ਆ ਉਹ ਵੀ ਲੈ ਲਾਂਗੇ ਕੋਈ ਚੱਕਰ ਨੀ, ਅਸਲ ਚ ਤਾਂ ਮੁਸੀਬਤ ਮਾੜੇ ਬੰਦੇ ਲਈ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਿਰਭਰ ਹੈ।
1: ਅੱਜ ਵੀ ਮੈਨੂੰ ਤਿੰਨ ਰੋਡ ਚੇਤੇ ਆਉਂਦੇ ਆ ਜੀ, ਇੱਕ ਤਾਂ ਫਗਵਾੜਾ ਮਿੱਲ ਦੇ ਕੋਲੋਂ ਜਿਹੜਾ ਸੀ ਆਪਣਾ ਸਿੱਧਾ ਹੁਸ਼ਿਆਰਪੁਰ ਨੂੰ ਆਉਂਦਾ, ਇੱਕ ਉਹ ਹੋ ਗਿਆ ਮੇਟੀਆਂ ਨਾਲ ਪਾਏ, ਤੇ ਇੱਕ ਹੋ ਗਿਆ ਆਪਣਾ ਜਲੰਧਰ ਤੋਂ ਆਪਣੇ ਕੈਂਟ ਤੋਂ ਪੁਲ ਤੋਂ ਲੈ ਕੇ, ਹੁਣ ਤਾਂ ਪੁਲ ਬਣ ਗਿਆ, ਚਲੋ ਪਹਿਲਾਂ ਫਾਟਕ ਹੁੰਦਾ ਸੀ ਉੱਥੇ ਬੜਾ ਰਸ਼ ਹੁੰਦਾ ਸੀ, ਤੇ ਉਥੋਂ ਲੈ ਕੇ ਤੇ ਆਪਣਾ ਲਾ ਲਓ ਸਿੱਧਾ ਹੁਸ਼ਿਆਰਪੁਰ ਗੌਰਮੈਂਟ ਕਾਲਜ ਦਾ ਹੀ, ਤੇ ਉਸ ਤੋਂ ਬਾਅਦ ਤੀਸਰਾ ਰੋਡ ਮੈਨੂੰ ਚੇਤੇ ਆਉਂਦਾ ਬਾਇਆ ਆਦਮਪੁਰ ਭੋਗਪੁਰ ਨੂੰ ਚਲੇ ਜਾਈਏ ਜਾਂ ਜਲੰਧਰੋਂ ਭੋਗਪੁਰ ਬਾਇਆ ਟਾਂਡਾ ਓੜ ਮੋੜ, ਉਹ ਸਾਰੇ ਹੀ ਇਹ ਤਿੰਨੇ ਰੋਡ ਇਦਾਂ ਦੇ ਹੁੰਦੇ ਸੀ ਆ, ਪਿੱਛੇ ਜੇ ਇਹਦਾ ਵੀ ਰੋਲਾ ਪੈਂਦਾ ਰਿਹਾ ਆ ਫਗਵਾੜਾ ਜਿਹੜਾ ਆਪਣੇ ਗੰਨਾ ਮਿੱਲ ਹੈ ਉਹਦੇ ਲਾਗੇ ਦੀ ਜਿਹੜਾ ਨਾਲ ਦੀ ਐਨ ਨਿਕਲਦਾ ਰੋਡ ਜਿਹੜਾ ਹੁਸ਼ਿਆਰਪੁਰ ਨੂੰ ਜਾਂਦਾ ਸਿੱਧਾ, ਤੇ ਉਹ ਉਹਦਾ ਵੀ ਰੋਲਾ ਰੱਪਾ ਪੈਂਦਾ ਸੀ, ਉਹਦਾ ਵੀ ਪੱਟ ਪਟਾ ਕਰਨ ਦੀ ਗੱਲ ਕਰਦੇ ਸੀ ਜੀ।
2: ਹਾਂਜੀ, ਅਸਲ ਚ ਜੇ ਸੜਕਾਂ ਚੌੜੀਆਂ ਕਰਨੀਆਂ ਨੇ ਹੋਰ ਸਾਰਾ ਕੁਛ ਕਰਨਾ, ਰੁੱਖ ਤਾਂ ਵੱਡੇ ਜਾਣਗੇ ਜੋ ਵੀ ਕੰਢਿਆਂ ਤੇ ਆਉਣਗੇ, ਪਰ ਇਹਦੇ ਨਾਲ ਚਾਹੀਦਾ ਇਹ ਸੀ ਜਾਂ ਉਹਦੀ ਲੰਬੀ ਪਲਾਨਿੰਗ ਹੋਏ ਕਿ ਉਦੋਂ ਵੱਧ ਮਾਤਰਾ ਚ ਉੱਤੇ ਉਹ ਲਾਏ ਜਾਣ, ਪਲਾਂਟੇਸ਼ਨ ਹੋਵੇ, ਉਹਨਾਂ ਨੂੰ ਸਾਂਭਿਆ ਜਾਏ, ਉਹਨਾਂ ਦੀ ਗਰੋਥ ਵੀ ਹੋਵੇ।
1: ਬਿਲਕੁਲ,
2: ਜਿਹੋ ਜਿਹੇ ਰੁੱਖ ਪੱਟੇ ਆ ਉਹੋ ਜਿਹੇ ਜਿਹੜੀ ਆ ਟਾਈਪ ਦੇ ਉੱਥੇ ਲਾਏ ਜਾਣੇ ਚਾਹੀਦੇ ਸੀਗੇ। ਤੋ ਇਸੇ ਸੰਦਰਭ ਦੇ ਵਿੱਚ ਜਿਹੜਾ ਅੱਜ ਤੁਸੀਂ ਵਿਸ਼ਾ ਦਾਨ ਪੁੰਨ ਚੈਰਿਟੀ ਦਾ ਅੱਜ ਆਪਾਂ ਲੈ ਕੇ ਆਏ, ਤਾਂ ਇਹ ਵੀ ਇਹਦੇ ਨਾਲ ਹੀ ਇੱਕ ਤਰ੍ਹਾਂ ਦਾ ਜੁੜਦਾ। ਆਪਾਂ ਇਹ ਦੇਖਦੇ ਆ ਅੱਜ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹ ਕਹਿੰਦੇ ਜੀ ਅਸੀਂ ਵੀ ਰੁੱਖਾਂ ਦਾ ਲੰਗਰ ਲਾ ਰਹੇ ਆ, ਪੌਦੇ ਲੈ ਜਾਓ, ਆਪਾਂ ਜਿਹੜੇ ਆ ਦੂਸਰੇ ਮੋਮੈਂਟੋ ਵਗੈਰਾ ਦੇਣ ਦੀ ਥਾਂ ਗਮਲੇ ਦੇਣ ਦੀ ਜਿਹੜੀ ਆ ਇੱਕ ਪ੍ਰਵਿਰਤੀ ਚੱਲ ਪਈ ਆ, ਪ੍ਰਚਲਿਤ ਹੋ ਗਿਆ ਕੰਮ, ਇੱਕ ਚੰਗੀ ਚੀਜ਼ ਹੈ ਇਹ। ਪਰ ਡਬਲ ਸਟੈਂਡਰਡ ਇਹਦੇ ਵਿੱਚ ਇਹ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਇੱਕ ਪਾਸੇ ਆਪਾਂ ਆਹ ਕੁਛ ਕਰਦੇ ਆ ਕਿ ਲਓ ਜੀ ਰੁੱਖ ਵੱਢ ਲਿਆ ਤੇ ਪੰਛੀ ਹੁਣ ਕਿੱਥੇ ਆਉਣ, ਕਹਿੰਦੇ ਪੰਛੀ ਉੱਡ ਗਏ, ਉਹਨਾਂ ਤੋਂ ਰੁੱਖਾਂ ਝਾੜੀਆਂ ਦੇ ਵਿੱਚ ਹੀ ਆਉਣਾ ਸੀਗਾ, ਉਹ ਅਸੀਂ ਖਤਮ ਕਰ ਲਈਆਂ ਤਾਂ ਕਿ ਵੱਧ ਤੋਂ ਵੱਧ ਪੱਧਰ ਖੇਤੀਯੋਗ ਜ਼ਮੀਨ ਵਾਹੀਯੋਗ ਕਰ ਲਈ ਜਾਵੇ, ਉਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਛੱਡੀ। ਜਿਹੜੇ ਘਰ ਹੈ ਉਹਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਲਟੈਣਾਂ ਜਿਹਨੂੰ ਕਹਿੰਦੇ ਸੀ ਸ਼ਤੀਰੀਆਂ, ਉਹ ਤਾਂ ਹੁਣ ਹਰਿਆ ਹੀ ਨਹੀਂ, ਉਹਦੇ ਵਿੱਚ ਵੀ ਪੰਛੀਆਂ ਦੇ ਬਹਿਣ ਨੂੰ ਰੁਕਣ ਨੂੰ ਕੋਈ ਜਿਹੜੀ ਸਪੇਸ ਹੈ ਨਹੀਂ, ਉਹ ਹੁਣ ਵਿਚਾਰੇ ਕਿੱਧਰ ਜਾਣ, ਤੇ ਉਹ ਕਹਿੰਦੇ ਚਿੜੀ ਵਿਚਾਰੀ ਕੀ ਕਰੇ, ਉਹ ਠੰਡਾ ਪਾਣੀ ਪੀ ਮਰੇ, ਉਹ ਕੰਮ ਚਿੜੀ ਦਾ ਹੋਇਆ,
1: ਠੰਡਾ ਨਹੀਂ ਰਿਹਾ ਜੀ, ਉਹ ਗਰਮ ਹੋ ਗਏ ਹੁਣ ਤਾਂ।
2: ਬਿਲਕੁਲ ਜੀ ਬਿਲਕੁਲ। ਅੱਛਾ ਫਿਰ ਅਸੀਂ ਇਹ ਜਦੋਂ ਕਰਦੇ ਆ ਦਿਖਾਵਾ ਕਿ ਲਓ ਜੀ ਮੈਂ ਲੱਕੜ ਦੇ ਘਰ ਬਣਾ ਕੇ ਪੰਛੀਆਂ ਨੂੰ ਦੇ ਰਿਹਾ ਹਾਂ, ਆਹ ਲਓ ਜੀ ਮੈਂ ਆਪ ਇਹਨਾਂ ਦੇ ਘੁਰਨੇ ਤਿਆਰ ਕਰਕੇ ਦੇ ਰਿਹਾ, ਆਪਾਂ ਰੋਡ ਦੇ ਕੰਢੇ ਪੰਛੀਆਂ ਦੇ ਆਲਣੇ ਵਿਕਦੇ ਵੇਖਦੇ ਹਾਂ ਕਿ ਉਹ ਇਹਦੇ ਵਿੱਚ ਘਰ ਪਾਉਣ, ਉਹ ਪੰਛੀਆਂ ਨੂੰ ਕੀ ਲੋੜ ਹੈ, ਸਾਡੀ ਮਨੁੱਖਾਂ ਦੀ ਕੋਈ ਲੋੜ ਹੀ ਨਹੀਂ ਆਲਣੇ ਪਾਉਣ ਲਈ, ਉਹ ਐਕਸਪਰਟ ਆ ਪਹਿਲਾਂ ਹੀ, ਉਹਨਾਂ ਨੂੰ ਕੁਦਰਤ ਨੇ ਬਖਸ਼ੀ ਹੋਈ ਹੈ, ਤੁਸੀਂ ਉਹਨਾਂ ਦੀ ਜਗ੍ਹਾ ਤਾਂ ਛੱਡੋ ਜਿੱਥੇ ਪਾਉਣੇ ਆ।
1: ਬਿਲਕੁਲ,
2: ਇਹ ਵੀ ਕਿੱਥੇ ਲਾਉਣੇ ਆ ਜਿਹੜੇ ਤੁਸੀਂ ਲੱਕੜ ਦੇ ਬਣਾ ਕੇ ਦੇਤੇ ਉਹਨਾਂ ਨੂੰ ਆਲਣੇ, ਕਿੱਥੇ ਚੁੱਕ ਕੇ ਲੈ ਜਾਣ ਵਿਚਾਰੇ, ਕਿਹੜੇ ਰੁੱਖ ਤੇ ਲਾ ਲੈਣਗੇ, ਰੋਕੀ ਹੈ ਨਹੀਂ।
1: ਅੱਗੇ ਨਾ ਸ਼ਮੀ ਜੀ ਮੈਨੂੰ ਚੇਤੇ ਆਉਂਦਾ, ਮਾਫੀ ਚਾਹੁੰਦਾ ਵਿੱਚ ਰੋਕ ਰਿਹਾ ਤੁਹਾਨੂੰ, ਕੰਟੀਨਿਊ ਕਰਿਓ
2: ਜੀ ਜੀ, ਕੋਈ ਗੱਲ ਨਹੀਂ।
1: ਅੱਗੇ ਨਾ ਮੰਜਿਆਂ ਦੇ ਉੱਤੇ ਪੈ ਜਾਂਦੇ ਹੁੰਦੇ ਸੀਗੇ, ਮਤਲਬ ਕਿ ਜਦੋਂ ਬੱਤੀ ਪੁੱਤੀ ਤਾਂ ਉਦੋਂ ਵੀ ਨਹੀਂ ਆਉਂਦੀ ਹੁੰਦੀ ਸੀਗੀ, ਚੌਵੀ ਚੌਵੀ ਅੜਤਾਲੀ ਅੜਤਾਲੀ ਘੰਟੇ ਦਾ ਵੀ ਕੱਟ ਦੇਖਿਆ ਜੀ, ਗਰਮੀ ਚ ਬੁਰੇ ਹਾਲ ਹੋ ਜਾਂਦੇ ਸੀ ਬੌਂਕੇ ਦਿਹਾੜੇ, ਤੇ
2: ਬਿਲਕੁਲ
1: ਉਹਨਾਂ ਆਪਣੇ ਵਿਹੜੇ ਦੇ ਵਿੱਚ ਮੰਜਾ ਡਾ ਕੇ ਨਾ ਕਿਤੇ ਦਿਨ ਵੇਲੇ ਹੀ ਦੁਪਹਿਰ ਨੂੰ ਮਤਲਬ ਕਿ ਲੰਮੇ ਪੈ ਜਾਈਦਾ ਸੀ ਤੇ ਅਸਮਾਨ ਵੱਲ ਨੂੰ ਦੇਖੀਦਾ ਸੀ, ਉਦੋਂ ਹੁਣ ਨਜ਼ਾਰਾ ਜਿਹਾ ਆਉਂਦਾ ਸੀ ਦੇਖਣ ਨੂੰ ਕਿ ਗਿਰਜਾਂ ਹੋ ਗਈਆਂ ਜਾਂ ਇੱਲਾਂ, ਸਭ ਤੋਂ ਵੱਧ ਇੱਲ ਜਿਹੜੀ ਆ ਉਹ ਹਾਈ ਮਤਲਬ ਕਿ ਹਾਈਟ ਦੇ ਉੱਤੇ ਫਲਾਈ ਕਰ ਰਹੀ ਆ ਬੜੇ ਨਜ਼ਾਰੇ ਦੇ ਨਾਲ, ਹਨਾ ਆਪਣਾ ਵੱਖਰਾ ਹੀ ਹੋ ਰੂਪ ਦਾ। ਉਹਦੇ ਬਾਰੇ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀਗਾ ਕਿ ਦੇਖੋ ਏਦਾਂ ਦਾ ਦੁਨੀਆਂ ਦੇ ਉੱਤੇ ਅਜੇ ਜੈੱਟ ਨਹੀਂ ਆਇਆ, ਜਦੋਂ ਉਹ ਥੱਲੇ ਨੂੰ ਆਉਂਦੀ ਹੈ ਨਾ ਜ਼ਮੀਨ ਵੱਲ ਨੂੰ ਤਾਂ ਉਹਦੀ ਰਫਤਾਰ ਮਤਲਬ ਕਿ ਫਰਾਰੀ ਦੇ ਨਾਲ ਉਹ ਵੀ ਤੇਜ਼ ਹੋ ਜਾਂਦੀ ਹੈ ਜੀ, ਇੰਨੀ ਸਪੀਡ ਆ ਉਹਦੇ ਵਿੱਚ। ਦੇਖੋ ਇਹ ਚੀਜ਼ਾਂ ਕਿ ਅਸੀਂ ਮਨੁੱਖ ਨੂੰ ਅਜੇ ਇਹਨਾਂ ਦੇ ਬਾਰੇ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਸਿਖਾਉਣ ਚੱਲੇ ਹਾਂ ਜੀ, ਜਿਹੜੇ ਪਤਾ ਕਿ ਉਹਨਾਂ ਨੂੰ ਆਪਣੇ ਆਪ ਹੀ ਕੁਦਰਤ ਨੇ, ਚਾਹੇ ਇਨਸਾਨ ਹੈ ਚਾਹੇ ਕੋਈ ਵੀ ਪੰਛੀ ਹੈ ਚਾਹੇ ਜੀਵ ਜੰਤੂ ਹੈ, ਉਹਦੇ ਵਿੱਚ ਪਹਿਲਾਂ ਹੀ ਉਹ ਜਿਹੜੇ ਗੁਣ ਜਿਹੜੇ ਨੇ ਉਹ ਭਰ ਕੇ ਦਿੱਤੇ ਹੋਏ ਨੇ ਜੀ, ਉਹ ਤਾਂ ਐਕਟਿਵ ਹੋਣੇ ਆ ਉਹਦੇ ਸਮੇਂ ਦੇ ਨਾਲ ਨਾਲ।
2: ਬਿਲਕੁਲ ਜੀ ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਬੰਦੇ ਨੂੰ ਅਕਲਦਾਨ ਦੀ ਬਹੁਤ ਲੋੜ ਹੈ ਇਸ ਵੇਲੇ, ਕਿਉਂਕਿ ਉਹਦੀ ਕਮੀ ਜਿਹੜੀ ਪਾਈ ਜਾ ਰਹੀ ਹੈ, ਵਿਟਾਮਿਨ ਏ ਹੀ ਕਹਿ ਲਓ ਇਹਨੂੰ ਉਹ। ਤੇ ਹੁਣ ਤੁਸੀਂ ਦੇਖੋ ਵੀ ਘਾਹ ਬੂਟੇ ਪੱਟ ਪਟਾ ਕੇ ਹਰਿਆਲੀ ਸਿੱਟ ਕੇ ਬਾਹਰ, ਤੇ ਉਹਦੀ ਜਗ੍ਹਾ ਅਸੀਂ ਹਰ ਜਗ੍ਹਾ ਚਾਹੇ ਆਪਣਾ ਘਰ ਹੋਵੇ ਚਾਹੇ ਰੱਬ ਦਾ ਘਰ ਹੋਵੇ, ਉਹਦੇ ਵਿੱਚ ਐਨ ਵਧੀਆ ਉਹ ਤਵੇ ਵਾਂਗ ਤਪਦੀਆਂ ਜਿਹੜੀਆਂ ਨੇ ਉਹ ਪੱਥਰ ਦੇ
1: ਮਾਰਬਲ ਲਾਤਾ
2: ਜੀ, ਗ੍ਰੇਨਾਈਟ ਲਾ ਦਾ, ਮਾਰਬਲ ਲਾ ਦਾ, ਟਾਈਲਾਂ ਲਾ ਦੀਆਂ, ਫਿਰ ਉਹਦੇ ਉੱਤੇ ਐ ਤੁਰਦੇ ਆ ਜਿਵੇਂ ਗਿੱਲੇ ਕੋਹੇ ਤੇ ਕਾਂ ਤੁਰਿਆ ਫਿਰਦਾ ਹੁੰਦਾ ਨਾ, ਵੀ ਉਹ ਮੱਚ ਕੇ ਬਾਬਾ
1: ਪੱਬਾਂ
2: ਚ। ਕਈ ਜਗ੍ਹਾ ਤਾਂ ਮੈਂ ਇਹ ਵੀ ਦੇਖਿਆ ਪੱਬ ਚੱਕ ਤੇ ਪਹੁੰਚੇ ਚੱਕ ਕੇ, ਤੇ ਉਹ ਕਈ ਜਗ੍ਹਾ ਬਲਦੀ ਦੇ ਤੇਲ ਪਾਉਣ ਨੂੰ ਕਹਿ ਲੋ। ਹੁਣ ਦੇਖੋ ਬੰਦਾ ਕਹਿ ਵੀ ਸਰਮਾਇਆ ਤੇ ਸਾਡੇ ਕੋਲ ਆ ਗਿਆ ਬਥੇਰਾ
1: ਜੀ,
2: ਪਰ ਹੁਣ ਉਹਦੀ ਵਰਤੋਂ ਵੀ ਤਾਂ ਆਉਣੀ ਚਾਹੀਦੀ ਹੈ ਨਾ। ਹੁਣ ਤੁਸੀਂ ਦੇਖੋ ਉਹਦਾ ਇਹੋ ਜਿਹੇ ਪੱਥਰ ਲਾ ਲਏ, ਫਿਰ ਉਹ ਤੁਰਿਆ ਨੀ ਜਾ ਰਿਹਾ ਉਹਦੇ ਉੱਤੇ ਨੰਗੇ ਪੈਰ,
1: ਤੇ
2: ਉਹਦੇ ਉੱਤੇ ਪਲਾਸਟਿਕ ਦੇ ਮੈਟ ਵਿਛਾ ਤੇ
1: ਜੀ,
2: ਹੋਰ ਵੀ ਬਲਦੀ ਤੇਲ ਪਾ ਤਾ ਕਹਿ ਲੋ, ਨਾ ਉਹ ਚ ਤੁਰਿਆ ਜਾਏ ਕਿਸੇ ਤੋਂ, ਨਾ ਲੈਣਾ ਦੇਣਾ ਵਿੱਚ ਉਹ ਫਸ ਫਸ ਡਿੱਗਦੇ ਆ
1: ਜੀ।
2: ਇੰਨਾ ਕੁਛ ਕਰਨ ਦੀ ਜਰੂਰਤ ਕੀ ਸੀ, ਕੁਛ ਥਾਂ ਤੇ ਰੱਖੋ ਕੱਚਾ
1: ਬਿਲਕੁਲ
2: ਜਿਹਦੇ ਵਿਚ ਕੋਈ ਘਾਹ ਉੱਗਾ ਏ
1: ਜੀ,
2: ਤੇ ਉਹ ਮਾੜਾ ਮੋਟਾ ਤੁਸੀਂ ਉਹਦੇ ਉੱਤੇ ਚੱਲੋ, ਕੁਦਰਤ ਉਹਦੇ ਕੁਦਰਤ ਦੀ ਨਿਮਤ ਆ
1: ਜੀ,
2: ਤੇ ਲਿਆ ਰਹੇ ਨੇ ਉੱਥੋਂ ਜਿੱਥੇ ਘਾਹ ਉੱਗਦਾ ਨੀ, ਪੱਥਰ ਵੀ ਉੱਥੋਂ ਲਿਆ ਰਹੇ ਕੱਢ ਕੱਢ ਕੇ ਰਾਜਸਥਾਨ ਦੇ ਵਿੱਚ, ਜਿੱਥੇ ਘਾਹ ਦਾ ਕੋਈ ਲੈਣਾ ਦੇਣਾ ਨੀ
1: ਜੀ।
2: ਔਰ ਉਹਨਾਂ ਅਰਾਵਲੀ ਦੇ ਪਰਬਤ ਨੂੰ ਵੀ ਖਤਰਾ ਪਾਇਆ ਹੋਇਆ, ਉਹ ਵੱਖਰੀ ਚੀਜ਼ ਆ ਇੱਕ, ਉਹਦੇ ਬਾਰੇ ਪਹਿਲਾਂ ਚਰਚਾ ਕਿੰਨੀ ਛਿੜੀ ਹੋਈ ਆ
1: ਜੀ।
2: ਤੋ ਦਾਨ ਦੇ ਜਿਹੜੇ ਸ਼ਬਦ ਨੇ ਬੜੇ ਵਸੀਹ ਹੋ ਜਾਂਦੇ ਆ ਜਦੋਂ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗਦੇ ਆ ਕਿ ਵਾਤਾਵਰਨ, ਕਿਉਂਕਿ ਗੱਲ ਛਿੜ ਪਈ ਆਪਣੀ ਵਾਤਾਵਰਨ ਵਾਲੇ ਪਾਸੇ ਆਪਾਂ ਚਲੇ ਗਏ ਆ
1: ਜੀ,
2: ਇਹਦੇ ਵਿੱਚ ਵੀ ਜਦੋਂ ਵਾਤਾਵਰਨ ਪ੍ਰੇਮੀ ਆਉਂਦੇ ਆ ਉਹ ਕਹਿਣਗੇ ਕਿ ਆ ਠੀਕ ਆ ਅਸੀਂ ਭਾਈ ਆ ਬੂਟੇ ਵੰਡਣੇ ਸ਼ੁਰੂ ਕਰਤੇ, ਇੱਕ ਚੰਗਾ ਸੰਕੇਤ ਆ
1: ਜੀ।
2: ਮੈਂ ਕੋਟ ਕਰੂੰਗਾ ਇੰਡੀਆ ਦਾ ਜਿਹੜੇ ਗ੍ਰੀਨ ਮੈਨ ਦੀ ਉਪਾਧੀ ਮਿਲੀ, ਉਹਨਾਂ ਨੂੰ ਅਵਾਰਡ ਹੀ ਕਹਿ ਲੋ, ਲਿਮਕਾ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਰੋਹਿਤ ਮਹਿਰਾ ਜੀ, ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦਾ
1: ਜੀ।
2: ਉਹਨਾਂ ਨੇ ਇੱਕ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ,
1: ਹਾਲਾਂਕਿ
2: ਇਨਕਮ ਟੈਕਸ ਅਧਿਕਾਰੀ ਨੇ ਵੱਡੇ
1: ਬਿਲਕੁਲ,
2: ਉਹ ਪੂਰਾ ਪਰਿਵਾਰ ਹੀ ਕਹਿ ਲੋ ਉਹਨਾਂ ਦਾ
1: ਜੀ,
2: ਘਰੇ ਸੀਡ ਬਾਲਸ ਬਣਾ ਰਿਹਾ
1: ਜੀ,
2: ਇੱਕ ਘਰੇ ਨਿੱਕਾ ਨਿੱਕਾ ਜਿਹਾ ਮਿਕਸਰ ਜਿਹਾ ਲਾ ਲਿਆ ਉਹਨੇ, ਤੋਂ ਜਿਵੇਂ ਨੀ ਉਹ ਲੈਂਟਰ ਵਾਲੀ ਹੁੰਦੀ ਆ ਮਸ਼ੀਨ ਜੀ, ਉਹ ਛੋਟੀ ਜਿਹੀ ਜਿਹੜੀ ਆ ਮਿਕਸਰ ਜਿਹਾ ਉਹ ਲਾ ਲਿਆ, ਉਹਦੇ ਵਿੱਚ ਉਹ ਬੀਜ ਬਣਾ ਰਹੇ ਨੇ, ਬੋਲਾਂ ਬਣਾ ਰਹੇ ਨੇ ਬੀਜ ਤੇ ਮਿੱਟੀ ਮਿਕਸ ਕਰਕੇ, ਖਾਦ ਕਰਕੇ, ਘੋਲ ਜਾ ਇਹੋ ਜਿਹਾ ਕਰਕੇ
1: ਜੀ।
2: ਤੇ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਣ ਆਉਂਦਾ, ਮੈਂ ਉਹਨਾਂ ਨੂੰ ਮਿਲਣ ਗਿਆ ਇੱਕ ਵਾਰੀ, ਤੇ ਉਹਨਾਂ ਨੇ ਮੈਨੂੰ ਵੀ ਲਫਾਫਾ ਜਿਹਾ ਭਰ ਕੇ ਦੇ ਤਾ। ਮੈਂ ਕਿਹਾ ਜਿਹਦਾ ਮੈਂ ਕਰੂੰਗਾ ਕੀ, ਕਹਿੰਦੇ ਤੁਸੀਂ ਐਂ ਕਰੋ
1: ਜੀ,
2: ਤੁਸੀਂ ਇੱਥੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਓਗੇ, ਜਿੱਥੇ ਜਿੱਥੇ ਵੀ ਮਾੜੀ ਜਿਹੀ ਬ੍ਰੇਕ ਲੱਗੇ ਤੁਹਾਡੀ ਜਾਂ ਲੱਗੇ ਵੀ ਇੱਥੇ ਰੁੱਖ ਘੱਟ ਹੈ, ਆਪਣੀ ਜਿਹੜੀ ਆ ਲੰਬੀ ਬਾਂਹ ਕਰਕੇ ਛਿੱਟਾ ਦੇ ਦਿਓ ਇਹਨਾਂ ਦਾ, ਬੀਜਾਂ ਦਾ ਖਿਲਾਰ ਦੋ ਉੱਥੇ
1: ਜੀ।
2: ਤੇ ਉਹ ਕਹਿੰਦੇ ਬਹਿ ਖਿਲਰ ਗਏ, ਉਸ ਤੋਂ ਬਾਅਦ ਕੀ ਹੋਊ, ਕਹਿੰਦੇ ਉਦੋਂ ਬਾਅਦ ਜਦੋਂ ਵੀ ਮੀਂਹ ਆਊ ਮਾੜਾ ਮੋਟਾ ਪਿਓ ਉਹਨਾਂ ਦਾ, ਇਹ ਪਏ ਰਹਿਣਗੇ ਏਦਾਂ ਕੁਛ ਨੀ ਹੋਣਾ ਇਹਨਾਂ ਨੂੰ
1: ਜੀ,
2: ਪਰ ਜਦੋਂ ਵੀ ਬਾਰਿਸ਼ ਹੋਈ ਥੋੜਾ ਬਹੁਤ ਇਹਨਾਂ ਨੂੰ ਉਹੋ ਜਿਹਾ ਸਾਜ਼ਗਾਰ ਮੌਸਮ ਮਿਲ ਗਿਆ
1: ਜੀ,
2: ਇਹ ਆਪੇ ਫੁੱਟ ਪੈਣੇ ਆ, ਇਹਨਾਂ ਚੋਂ ਆਪੇ ਜੰਗਲ ਨਿਕਲ ਆਉਣਾ
1: ਜੀ,
2: ਤੇ ਤੁਸੀਂ ਉੱਥੋਂ ਜਦੋਂ ਅਗਲੀ ਵਾਰੀ ਕਿਤੇ ਲੰਘੋਗੇ ਤਾਂ ਫਰਕ ਮਹਿਸੂਸ ਕਰੋਗੇ
1: ਬਿਲਕੁਲ।
2: ਤੋ ਆ ਤਾਂ ਇਹ ਤਾਂ ਇੱਕ ਗੱਲ ਹੋਈ ਕਿ ਬਈ ਠੀਕ ਆ ਅਸੀਂ ਜੈਨੂਨਲੀ ਇਹਦੇ ਬਾਰੇ ਸੋਚ ਰਹੇ ਹਾਂ
1: ਜੀ,
2: ਕਿ ਆਪਾਂ ਇਹਦੇ ਉੱਤੇ ਕੋਈ ਇੰਪੈਕਟ ਪਾ ਸਕਦੇ ਹਾਂ
1: ਬਿਲਕੁਲ,
2: ਇਹਨੂੰ ਆਪਾਂ ਸੁਧਾਰ ਸਕਦੇ ਹਾਂ
1: ਸੁਧਾਰ ਸਕਦੇ ਹਾਂ। ਇੱਕ ਗੱਲ ਸੁਣਦੇ ਸੁਣਦੇ ਮੇਰੇ ਮਨ ਚ ਗੱਲ ਚੱਲ ਪਈ ਕਿ ਦਾਨ ਦੀ ਗੱਲ ਆਪਾਂ ਕਰ ਰਹੇ ਹਾਂ, ਪੁੰਨ ਦਾਨ ਦੀ, ਬੰਦਾ ਜਦੋਂ ਉਹਨਾਂ ਦੁੱਖਾਂ ਤਕਲੀਫਾਂ ਦੇ ਵਿੱਚ ਹੁੰਦਾ, ਫਿਰ ਜਦੋਂ ਠੋਕਰਾਂ ਖਾਂਦਾ ਜਾਂ ਭੜਕ ਭੁੜਕ ਕੇ ਕਿਸੇ ਦੇ ਰਾਹ ਦਸੇਰੇ ਪਾਉਣ ਵਾਲਾ ਕੋਈ ਬੰਦਾ ਮਿਲਦਾ ਹੈ, ਉਹ ਫਿਰ ਉਹਨੂੰ ਚੰਗਾ ਦਾਨ ਪੁੰਨ ਕਰਨ ਨੂੰ ਕਹਿੰਦਾ, ਵੈਸੇ ਆਪਣੇ ਮਨ ਦੇ ਵਿੱਚ ਉਹਦੇ ਇਹ ਨਹੀਂ ਆਉਂਦਾ, ਫਿਰ ਕਹਿੰਦਾ ਕਾਲੇ ਕੁੱਤੇ ਨੂੰ ਵੀ ਰੋਟੀ ਪਾਉਣ ਨੂੰ ਜਾਂਦਾ, ਵੀ ਲੱਭ ਲੱਭ ਕੇ ਪਾਉਂਦਾ ਵੀ ਕਾਲੇ ਕੁੱਤੇ ਨੂੰ ਵੀ ਪਾਉਣੀ ਆ, ਹੋਰ ਕੋਈ ਨਾ ਖਾ ਜਾਵੇ ਜੀ।
2: ਦੇਖੋ ਇਹੀ ਤਾਂ ਗੱਲ ਆ, ਜਿਹੜੇ ਸ਼ੁਰੂ ਤੋਂ ਮਨੁੱਖ ਦੇ ਅੰਦਰ ਇੱਕ ਤੌਖਲਾ ਇੱਕ ਡਰ
1: ਜੀ,
2: ਲੰਮੀ ਉਮਰ ਜਿਹੜੀ ਭੋਗਣ ਦਾ ਉਹ ਵੀ ਰਿਹਾ ਕਿ ਮੈਂ ਅਮਰ ਹੋ ਜਾ। ਸਾਡੀਆਂ ਕਹਾਣੀਆਂ ਭਰੀਆਂ ਪਈਆਂ ਨੇ ਕਿ ਕਿਸੇ ਨੇ ਐ ਤਪ ਕੀਤਾ ਇਹੋ ਜਿਹਾ ਕਿ ਸਿੰਘਾਸਣ ਡੋਲ ਗਏ ਉੱਪਰ ਵੱਡੇ ਵੱਡੇ ਜਿਹੜੇ ਮਹਾਰਾਜ ਸੀਗੇ ਕਿ ਬਈ ਸਾਨੂੰ ਅਮਰ ਕਰ ਦੋ ਜੀ,
1: ਜੀ
2: ਤੋ ਉਹ ਅਮਰ ਹੋਣ ਚ ਕਾਮਯਾਬ ਵੀ ਹੋ ਗਏ ਹੋਣਗੇ, ਕਿਉਂਕਿ ਬੰਦਾ ਉਹ ਵੀ ਅਮਰ ਹੈ ਨਾ ਜਿਹਦੀ ਅੱਜ ਵੀ ਆਪਾਂ ਗੱਲ ਕਰੀ ਜਾਈ ਬਹਿ ਕੇ,
1: ਭਾਵੇਂ
2: ਉਹ ਸਦੀਆਂ ਪਹਿਲਾਂ ਹੋਇਆ ਹੋਵੇ,
1: ਜਿਹਦੀ
2: ਗੱਲ ਜਦੋਂ ਤੱਕ ਤੁਰਦੀ ਰਹੇਗੀ ਉਨੀ ਦੇਰ ਤੱਕ ਤਾਂ ਉਹਦਾ ਨਾਮ ਅਮਰ ਤਾਂ ਹੈਗਾ ਹੀ ਆ, ਆਪ ਭਾਵੇਂ ਨਹੀਂ ਹੈਗਾ ਉਹ
1: ਜੀ, ਕਈਆਂ ਨੇ ਨਾਮ ਹੀ ਅਮਰ ਰੱਖ
2: ਲਿਆ ਨਾ ਹੀ ਅਮਰ ਹੋ ਗਿਆ ਜੀ। ਬਿਲਕੁਲ ਬਿਲਕੁਲ, ਇਹ ਉਵੇਂ ਹੈ ਕਿ ਬੰਦਾ ਇੱਕ ਨਿਆਣਾ ਆਪਣੇ ਨਾ ਉਹ ਬਾਹਰ ਘਰ ਦੇ ਬਾਹਰ ਆਪਣੇ ਬਾਪੂ ਦੀ ਜਿਹੜੀ ਨੇਮ ਪਲੇਟ ਆ ਉਹ ਤੇ ਬਲਬ ਫਿੱਟ ਕਰੀ ਜਾਏ, ਬਾਪੂ ਆਇਆ ਕਹਿੰਦਾ ਆ ਕੀ ਕਰੀ ਜਾਂਦਾ, ਕਹਿੰਦਾ ਪਿਤਾ ਜੀ ਮੈਂ ਤੁਹਾਡਾ ਨਾਮ ਰੋਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ, ਇਹ ਸੌਖਾ ਕੰਮ ਹੈ
1: ਜੀ,
2: ਆਪੇ ਪਤੀ ਜਗੂ ਮੈਨੂੰ ਕੋਈ ਟੈਨਸ਼ਨ ਨੀ,
1: ਟੈਨਸ਼ਨ ਨੀ ਜੀ, ਬਿਲਕੁਲ ਹੈ ਜੀ,
2: ਇਹੀ ਹੈ ਜੀ। ਇਹ ਸ਼ੁਰੂ ਤੋਂ ਜਿਹੜਾ ਤੌਖਲੇ ਹੈ ਡਰ ਹੈ ਉਹਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਦਾਨ ਦਾ ਕੰਸੈਪਟ ਨਿਕਲਿਆ ਹੋਊਗਾ, ਆਪਾਂ ਜੇ ਜਨਰਲੀ ਦੇਖੀਏ ਤਾਂ ਇਹ ਇੱਕ ਬੜਾ ਪਿਆਰਾ ਕਨਸੈਪਟ ਹੈ
1: ਜੀ।
2: ਸ਼ੁਰੂ ਤੋਂ ਜਿਹੜੇ ਸਮਰੱਥ ਬੰਦੇ ਆ ਜਿਨ੍ਹਾਂ ਕੋਲ ਹੈਗਾ ਕੁਛ,
1: ਜਿਹਨੂੰ
2: ਆਪਾਂ ਕਾਰਲ ਮਾਰਕਸ ਜਿਨ੍ਹਾਂ ਨੂੰ ਕਹਿੰਦਾ ਹੈਵਸ ਜਿਹੜੇ ਹੈਗੇ ਆ
1: ਜੀ,
2: ਉਹ ਜਿਹੜੇ ਹੈਵ ਨੋਟਸ ਬੰਦਿਆਂ ਦੀ ਸਹਾਇਤਾ ਕਰਦੇ ਆ ਆਪਣੇ ਸਰਮਾਏ ਦੇ ਨਾਲ, ਉਹਦੇ ਵਿੱਚ ਕੁਛ ਹਿੱਸਾ ਐਜ ਦਾਨ ਐਜ ਚੈਰਿਟੀ ਜਾਂ ਗਿਵਿੰਗ ਦਾ ਕਹਿ ਲਓ, ਉਹ ਵੱਖਰਾ ਕੱਢ ਲੈਂਦੇ ਆ ਕਿ ਹਾਂ ਵੀ ਆਪਾਂ ਲੋਕਾਂ ਦੇ ਭਲੇ ਲਈ ਸਮਾਜ ਦੇ ਭਲੇ ਲਈ ਖਰਚਣਾ
1: ਜੀ।
2: ਤੋ ਇਹ ਐਕਸ਼ਨ ਹੈ ਇੱਕ ਬਹੁਤ ਹੀ ਕਮਾਲ ਦਾ ਐਕਸ਼ਨ ਹੈ, ਜਦੋਂ ਜਿਹੜਾ ਵੀ ਬੰਦਾ ਇਹ ਕਰ ਰਿਹਾ ਤੋ ਇਹ ਵੱਡੀ ਗੱਲ ਹੋ ਜਾਂਦੀ
1: ਹੈ,
2: ਸ਼ੁਰੂ ਤੋਂ ਚੱਲੇ ਆ ਰਿਹਾ। ਪੁਰਾਣੇ ਸਮਿਆਂ ਦੇ ਵਿੱਚ ਰਿਗਵੇਦ ਜਿਹੜਾ ਉਹਨੂੰ ਬਹੁਤ ਪੁਰਾਣਾ ਗ੍ਰੰਥ ਮੰਨਦੇ ਆ ਆਪਾਂ, ਕਿਉਂਕਿ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦ ਹੀ ਆ
1: ਜੀ।
2: ਉਹਦੇ ਵਿੱਚ ਜਿਹੜੀ ਸੇਵਾ ਹੈ ਵੀ ਦਾਨ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਭਾਈ ਇਹਨੂੰ ਆਪਾਂ ਕਿਸੇ ਦਾ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹਾਂ, ਕਿਸੇ ਇਹੋ ਜਿਹਾ ਹੈਲਪ ਕਰ ਰਹੇ ਹਾਂ ਆਪਾਂ ਕਿਸੇ ਦੀ, ਤਾਂ ਉਹ ਵੀ ਉਹਦੇ ਵਿੱਚ ਹੀ ਆ ਜਾਂਦਾ। ਇਹਦੇ ਵੱਖਰੇ ਵੱਖਰੇ ਧਰਮਾਂ ਚ ਵੱਖਰੇ ਵੱਖਰੇ ਨਾਮ ਹੋ ਸਕਦੇ ਆ, ਕੋਈ ਇਸਲਾਮ ਦੇ ਵਿੱਚ ਇਹਨੂੰ ਜਕਾਤ ਕਹਿ ਦਿੰਦੇ ਆ। ਗੁਰੂ ਸਾਹਿਬਾਨ ਨੇ ਵੀ ਇਹਨੂੰ ਬਹੁਤ ਮਹੱਤਵ ਦਿੱਤਾ ਤੇ ਉਹਨਾਂ ਨੇ ਦਸਵੰਧ ਦੀ ਜਿਹੜੀ ਆ ਇੱਕ ਜਿਹੜੀ ਆ ਸਾਨੂੰ ਗਾਈਡਲਾਈਨ ਦਿੱਤੀ ਕਿ ਭਾਈ ਇਹਨੂੰ ਰੱਖੋ, ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਇਹਨੂੰ ਵਰਤਿਆ ਜਾਏ। ਗੁਰੂ ਦੀ ਗੋਲਕ ਜਿਲ੍ਹਾ ਚੰਡੀ ਦਾ ਮੂੰਹ।
1: ਸ਼ਮੀ ਜੀ, ਇਹਨੂੰ ਥੋੜੀ ਜਿਹੀ ਗੱਲ ਨੂੰ ਹੋਰ ਮੈਂ ਵੱਡਾ ਕਰਨਾ ਚਾਹਾਂਗਾ। ਚਲੋ ਇੱਥੇ ਇੱਕ ਕਹਿ ਸਕਦੇ ਆ ਕਿ ਬਹੁਤ ਸਾਰੇ ਵੱਖਰੇ ਵੱਖਰੇ ਰਿਲੀਜਨ ਜਿਹੜੇ ਨੇ ਉਹਨਾਂ ਦੇ ਨਾਲ ਵਾਹ ਵਾਸਤਾ ਕੰਮਾਂ ਕਾਰਾਂ ਦੇ ਉੱਤੇ ਪੈਂਦਾ, ਚਲੋ ਗੱਲਬਾਤ ਤੁਰ ਪੈਂਦੀ ਹੈ, ਇੰਟਰਸਟ ਵੀ ਹੁੰਦਾ ਕਿ ਅਗਲੇ ਦੇ ਸੱਭਿਆਚਾਰ ਨੂੰ ਜਾਂ ਉਸਦੇ ਧਰਮ ਨੂੰ ਸਮਝਣ ਦੀ ਜਾਂ ਰਿਸਪੈਕਟ ਤਾਂ ਹਰ ਕੋਈ ਕਰਦਾ ਹੀ ਹੈ, ਪਰ ਉਹਦੇ ਹੋਰ ਲਾਗੇ ਹੋ ਕੇ ਨਜ਼ਦੀਕ ਹੋ ਕੇ ਜਿਹੜਾ ਵੱਖਰੇ ਵਿਚਾਰ ਜਾਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਜਦੋਂ ਪੈਂਦਾ ਤਾਂ ਆਪਣੇ ਆਪ ਨੂੰ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਜਿਹੜੇ ਸਾਡੇ ਉਹਨਾਂ ਦੇ ਮਤਲਬ ਕਿ ਖਿਲਾਫ ਵਿਚਾਰ ਹੁੰਦੇ ਨੇ, ਕਈ ਵਾਰੀ ਉਹ ਵੀ ਮਤਲਬ ਕਿ ਕੁਝ ਧੁੰਦਲੇ ਵਿਚਾਰ ਹੁੰਦੇ ਨੇ ਉਹਨਾਂ ਦੇ ਪ੍ਰਤੀ, ਵੱਖਰੀਆਂ ਕੌਮਾਂ ਦੇ ਪ੍ਰਤੀ ਜਾਂ ਰਹਿਣ ਸਹਿਣ ਪ੍ਰਤੀ, ਰੀਤੀ ਰਿਵਾਜਾਂ ਦੇ ਪ੍ਰਤੀ, ਤਾਂ ਉਹ ਸਾਫ਼ ਜਿਹੜੇ ਨਜ਼ਰ ਹੋਣ ਦਾ ਇੱਕ ਜ਼ਰੀਆ ਬਣ ਜਾਂਦੇ ਆ। ਚਲੋ ਤੁਸੀਂ ਜ਼ਕਾਤ ਦੀ ਗੱਲ ਕੀਤੀ ਹੈ ਜਾਂ ਕੁਰਬਾਨੀ ਦੀ ਗੱਲ ਆਉਂਦੀ ਹੈ, ਈਦ ਦੀ ਗੱਲ ਆਉਂਦੀ ਹੈ, ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂਗੇ ਪਹਿਲਾਂ, ਫਿਰ ਆਪਾਂ ਸਿੱਖ ਧਰਮ ਦੇ ਵੱਲ ਚੱਲਦੇ ਹਾਂ। ਉਹ ਅਸਲ ਦੇ ਵਿੱਚ ਨਾ ਉਹ ਮੇਰਾ ਇੱਦਾਂ ਹੀ ਇੱਕ ਵਾਰੀ ਲਾਇਬ੍ਰੇਰੀ ਇੱਥੇ, ਚਲੋ ਬੱਚੇ ਜਿਹੜੇ ਸਕੂਲੀ ਬੱਚੇ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੂੰ ਜਾਂ ਜੋ ਵੀ ਕਹਿ ਲਓ ਕਿ ਕਿਸੇ ਦੇ ਨਾਲ ਕੁਝ ਟ੍ਰੈਜਡੀ ਹੋਈ ਹੈ, ਇਸ ਤਰ੍ਹਾਂ ਦੇ 8-10 ਬੰਦੇ ਉਹਨਾਂ ਨੇ ਮਤਲਬ ਕਿ ਇਨਵਾਈਟ ਕੀਤੇ ਸੀ, ਲਾਈਵ ਲਾਇਬ੍ਰੇਰੀ ਉਹਨੂੰ ਨਾਮ ਦਿੱਤਾ ਸੀ, ਤੁਰਦੀ ਫਿਰਦੀ ਲਾਇਬ੍ਰੇਰੀ ਤੇ ਜ਼ਿੰਦਗੀ ਦੇ ਤਜ਼ਰਬਿਆਂ ਦੀ। ਤਾਂ ਉਹਨਾਂ ਨੇ ਜਿੱਦਾਂ ਕਿ ਮੈਂ ਇੰਡੀਆ ਤੋਂ ਸੀ ਤਾਂ ਉਹਨਾਂ ਨੇ ਮੈਨੂੰ ਇੰਡੀਆ ਦੇ ਬਾਰੇ ਪੁੱਛਿਆ ਤੇ ਮੈਂ ਉਹ ਕਹਿੰਦੇ ਕਿ ਉੱਥੇ ਗੰਦਗੀ ਬਹੁਤ ਆ, ਕੂੜਾ ਬਹੁਤ ਆ, ਮਤਲਬ ਕਿ ਏਦਾਂ ਦਿਖਾਇਆ ਜਾਂਦਾ ਟੈਲੀਵਿਜ਼ਨ ਦੇ ਉੱਤੇ। ਮੈਂ ਕਿਹਾ ਇੱਥੇ ਮੈਂ ਤੁਹਾਨੂੰ ਰੀਸਾਈਕਲਿੰਗ, ਚਲੋ ਇੱਥੇ ਤਾਂ ਫਿਰ ਵੀ ਬਹੁਤ ਸਾਫ਼ ਸੁਥਰੇ ਨੇ ਜਿੱਥੇ ਰੀਸਾਈਕਲਿੰਗ ਕਰਦੇ ਆ, ਤੇ ਉੱਥੇ ਲਿਜਾ ਕੇ ਜਾਂ ਬਹੁਤ ਸਾਰੇ ਐਸੇ ਢੇਰ ਦੇ ਉੱਤੇ ਕਿਸੇ ਦੇ ਉੱਤੇ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ ਹੋ, ਉੱਥੇ ਦਿਖਾ ਦੇਵਾਂ ਤੁਹਾਨੂੰ ਆਲਾ ਦੁਆਲਾ, ਬਾਕੀ ਇੰਡੀਆ ਮੈਂ ਰਹਿਣ ਹੀ ਦੇਵਾਂ ਜਾਂ ਫਿਨਲੈਂਡ ਨੂੰ ਰਹਿਣ ਹੀ ਦੇਵਾਂ ਕਿ ਉਹ ਸਾਰਾ ਇੰਡੀਆ ਥੋੜੀ ਹੋ ਜਾਏਗਾ। ਤੇ ਉਹ ਚੀਜ਼ਾਂ ਚਲੋ ਕਲੈਰਿਟੀ ਆਈ। ਤੇ ਉਸ ਤੋਂ ਬਾਅਦ ਇੱਕ ਮੁਸਲਿਮ ਭਾਈਚਾਰੇ ਦੇ ਉੱਥੇ ਵਿਅਕਤੀ ਸਨ, ਉਹ ਕਾਫੀ ਐਜੂਕੇਟਡ ਡਾਕਟਰ ਸੀਗੇ, ਆਪਣੇ ਐਨਥੀਸੀਆ ਸਪੈਸ਼ਲਿਸਟ ਤੇ ਅਫਰੀਕਾ ਨੂੰ ਉਦਾਂ ਬਿਲੋਂਗ ਕਰਦੇ ਸੀ, ਤੇ ਉਹ ਵੀ ਆਏ ਹੋਏ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਗਈ ਭਈ ਚੱਲ ਪਈ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਾਂ ਜਿਹੜਾ ਜ਼ਕਾਤ ਦਾ ਜ਼ਿਕਰ ਕੀਤਾ, ਦੂਸਰਾ ਉਹ ਮਤਲਬ ਕਿ ਜਿਹੜਾ ਆਪਣਾ ਪਿੱਗ ਹੈਗਾ ਸੂਰ ਹੈਗਾ ਉਹਨੂੰ ਨਫ਼ਰਤ ਕਿਉਂ ਕਰਦੇ ਆ, ਮਤਲਬ ਕਿ ਖਾਂਦੇ ਨੀ ਗੇ ਜਾਂ ਉਹਨੇ ਦੋ ਇਹਦੇ ਨੁਕਤੇ ਦੱਸੇ ਇਸ ਚੀਜ਼ ਦੇ ਵਿੱਚ। ਕਹਿੰਦਾ ਇੱਕ ਤਾਂ ਜਿਹੜਾ ਕੁਰਬਾਨੀ ਦਾ ਕਨਸੈਪਟ ਆ, ਉਹ ਜਦੋਂ ਕੁਰਬਾਨੀ ਕਰਦੇ ਆ ਨਾ, ਜਿਹੜਾ ਤੁਹਾਡਾ ਘਰ ਹੈ ਉਹਦੇ ਆਲੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰ, ਕਿਉਂਕਿ ਕੁਰਬਾਨੀ ਜਿਹੜੀ ਦਿੱਤੀ ਜਾਂਦੀ ਆ ਉਹ ਛੋਟੇ ਐਨੀਮਲ ਦੀ ਨਹੀਂ ਦਿੱਤੀ ਜਾਂਦੀ, ਉਹ ਕਹਿ ਲਓ ਕਿ ਘੱਟੋ ਘੱਟ ਕੁਆਂਟਲ 2 ਕੁਆਂਟਲ ਇਸ ਹਿਸਾਬ ਦੇ ਨਾਲ ਜਾਂ 50-60 ਕਿਲੋ ਦਾ ਘੱਟੋ ਘੱਟ ਜਿਹੜਾ ਹੋਵੇ ਜੀਵ ਉਹਦੀ ਦਿੱਤੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਉਹਨਾਂ ਨੂੰ ਦੇਣਾ ਤੇ ਬਾਅਦ ਦੇ ਵਿੱਚ ਜੋ ਬਚਿਆ ਨਾ ਉਹ ਆਪ ਖਾਣਾ ਹੈ, ਇਹ ਨਹੀਂ ਕਿ ਪਹਿਲਾਂ ਆਪ ਰੱਜਣਾ ਤੇ ਬਾਕੀ ਬਾਅਦ ਦੇ ਵਿੱਚ ਵੰਡਣਾ ਜਾਂ ਦੇ ਦੇਣਾ ਵੀ ਮੇਰੇ ਤੋਂ ਖਾ ਨਹੀਂ ਹੁੰਦਾ। ਉਹ ਕਹਿੰਦੇ ਉਹ ਚੀਜ਼ ਨੂੰ ਫਿਰ ਅਸੈਪਟ ਨਹੀਂ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜਾ ਕਨਸੈਪਟ ਹੈਗੇ ਆ। ਤੇ ਦੂਸਰਾ ਉਹਨਾਂ ਨੇ ਸੂਰ ਦੇ ਬਾਰੇ ਆਨਸਰ ਕੀਤਾ ਕਿ ਸੂਰ ਦੀ ਉਹ ਨਾ ਰਿਸਪੈਕਟ ਬਹੁਤ ਕਰਦੇ ਆ, ਉਹਦਾ ਕਾਰਨ ਹੈਗਾ ਇਸ ਕਰਕੇ। ਉਹ ਸੋਰੀ ਲਓ ਜੀ, ਮੈਂ ਮਾਫ਼ੀ ਚਾਹੁੰਦਾ ਤੇ ਗੱਲਬਾਤ ਨੂੰ ਕੰਪਲੀਟ ਕਰ ਲਈਏ ਕਿਉਂਕਿ ਇੱਕੋ ਲਾਈਨ ਦੇ ਉੱਤੇ ਕਾਲ ਆ ਗਈ ਉੱਤੇ, ਤੇ ਮੈਂ ਦਾਦੂ ਸਾਹਿਬ ਨੂੰ ਕਵਾਂਗਾ ਕਿ ਆਪਣੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਟੂਡੀਓ ਦਾ ਉਹਦੇ ਉੱਤੇ ਕਾਲ ਕਰ ਲੈਣ ਤੇ ਮੈਂ ਅਟੈਂਡ ਕਰ ਲੈਣਾ। ਹਾਂਜੀ ਸ਼ਮੀ ਜੀ, ਮੈਂ ਗੱਲ ਕਰ ਰਿਹਾ ਸੀ, ਸੂਰ ਦੀ ਮਾਫੀ ਚਾਹੁੰਦਾ, ਮੇਰਾ ਹੱਥ ਲੱਗ ਗਿਆ ਇਧਰੋਂ। ਤੇ ਉਹ ਕਹਿੰਦੇ ਕਿ ਅਸੀਂ ਸੂਰ ਦੀ ਰਿਸਪੈਕਟ ਬਹੁਤ ਕਰਦੇ ਆ, ਕਿ ਉਹਦਾ ਜਿਹੜਾ ਸੂਰ ਆ ਨਾ ਜੀ, ਉਹ ਕਿਤੇ ਵਿਅਕਤੀ ਨੂੰ ਕਿਸੇ ਨੂੰ ਵੀ ਜਦੋਂ ਹੋਸਪਿਟਲ ਦੇ ਵਿੱਚ ਕੁਝ ਆਂਦਰਾਂ ਦੀ ਕੁਝ ਜ਼ਰੂਰਤ ਪੈਂਦੀ ਹੈ ਜਾਂ ਨਰਵਸ ਦੀ ਜ਼ਰੂਰਤ ਪੈਂਦੀ ਹੈ, ਤਾਂ ਉਹ ਸੂਰ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਅੰਦਰੂਨੀ ਪਾਰਟ ਜਿਹੜੇ ਨੇ, ਉਹ ਬਹੁਤ ਇਨਸਾਨੀ ਪਾਰਟ ਦੇ ਨਾਲ ਨਜ਼ਦੀਕ ਨੇ ਜੀ, ਉਹ ਇਸਤੇਮਾਲ ਕਰ ਲਏ ਜਾਂਦੇ ਆ। ਇਸ ਕਰਕੇ ਉਹ ਕਹਿੰਦੇ ਕਿ

0: ਮਕਾਨ ਬੰਦੇ ਕੋਲ ਨਹੀਂ ਹੈ ਤੇ ਉਹ ਹੋ ਸਕਦਾ ਹੈ ਕਿਤੇ ਕਿਸੇ ਸ਼ੈਲਟਰ ਚ ਬਹਿ ਗਿਆ, ਕਿਤੇ ਉਹ ਇਧਰ ਉਧਰ ਘੁੰਮ ਲਿਆ, ਹੋਮਲੈਸ ਹੋ ਗਿਆ ਤੇ ਕੱਪੜੇ ਦਾ ਵੀ ਐਂ ਹੈ, ਪਰ ਰੋਟੀ ਤੋਂ ਬਿਨਾਂ ਤੇ ਜਿਹੜਾ ਜਿਉਣਾ ਸੰਭਵ ਨਹੀਂ ਹੈ, ਖਾਣਾ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ,
0: ਭੁੱਖਮਰੀ ਦਾ ਸ਼ਿਕਾਰ ਇਸ ਵੇਲੇ ਜਿਹੜੀ ਦੁਨੀਆਂ ਦੇ ਵਿੱਚ ਕਿਤਨੇ ਕਰੋੜਾਂ ਲੋਕ ਨੇ ਉਹ ਹੁੰਦੇ ਆ, ਤੋ ਉਹਨਾਂ ਦੀ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨਹੀਂ ਕਿ ਬਹੁਤ ਸੰਸਥਾਵਾਂ ਨੇ, ਬਹੁਤ ਐਨ ਜੀ ਓਜ਼ ਨੇ, ਬਹੁਤ ਨੇ ਜਿਹੜੇ ਇਸ ਨੂੰ ਸੋਚਦੇ ਆ
1: ਜੀ,
0: ਤੇ ਤਾਂ ਕਿ ਉਹਨਾਂ ਤੱਕ ਇਹ ਪਹੁੰਚਾਇਆ ਜਾਏ।
1: ਹੁਣ
0: ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹਨਾਂ ਤੱਕ, ਉਹਨਾਂ ਬੱਚਿਆਂ ਤੱਕ, ਜੋ ਉਹਨਾਂ ਲੋਕਾਂ ਤੱਕ ਜਿਹੜੇ ਲੋੜਵੰਦ, ਸੱਚੀ ਲੋੜਵੰਦ ਲੋਕ ਆ, ਇਹ ਅਲੱਗ ਸਵਾਲ ਹੈ। ਪਰ ਇੱਕ ਖਿਆਲ ਆਉਣਾ, ਔਰ ਜਿਹੜਾ ਆਪਣੇ ਹਮਸਾਇਆਂ ਦਾ, ਹਮਵਤਨਾਂ ਦੇ ਬਾਰੇ ਜਦੋਂ ਆਪਾਂ ਗੱਲ ਸੋਚੀਏ, ਇਹ ਵੀ ਬਹੁਤ ਵੱਡੀ ਗੱਲ ਆ। ਇੱਕ ਉਹਨਾਂ ਨੇ ਇਹਦੇ ਚ ਲਿਖੀ ਸੀ ਕਵਿਤਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ, ਮੈਂ ਮੈਨੂੰ ਸ਼ਾਇਦ ਉਹ ਮੈਂ ਕੱਢ ਕੇ ਰੱਖੀ ਸੀ ਉਹ, ਤੇ ਇਧਰ ਉਧਰ ਨਾ ਹੋ ਗਈ, ਮੈਂ ਦੇਖ ਲਿਆ ਜੀ। ਤੋ ਕੁੱਲ ਮਿਲਾ ਕੇ ਉਹ ਵੀ ਇੱਕ ਬੰਗਾਰ ਹੀ ਪਾਉਂਦੇ ਆ ਕਿ ਭਾਈ ਸਾਹਿਬ ਜੇ ਤੂੰ ਜਿਉਂਦਾ ਹੈ, ਤੈਨੂੰ ਜਿਹੜਾ ਅਹਿਸਾਸ ਹੋ ਰਿਹਾ ਦੁੱਖ ਦਾ, ਦਰਦ ਦਾ, ਤਾਂ ਉਹਦੇ ਅੱਗੇ ਫਿਰ ਐਕਸ਼ਨ ਵੀ ਕਰਨਾ। ਪਰ ਜੇ ਤੈਨੂੰ ਕਿਸੇ ਦਾ ਦੁੱਖ ਦੇਖ ਕੇ ਦੁੱਖ ਹੀ ਮਹਿਸੂਸ ਹੀ ਨਹੀਂ ਹੋ ਰਿਹਾ, ਫਿਰ ਤੂੰ ਕਾਹਦਾ ਜੀ ਰਿਹਾ, ਫਿਰ ਤੂੰ ਜਿਉਂਦਿਆਂ ਚ ਹੈ ਹੀ
1: ਨੀ,
0: ਫਿਰ ਤਾਂ ਐਂਟੀ ਜਿਉਂਦਾ ਮਰਿਆ ਬਰਾਬਰ ਹੀ ਹੋ ਗਿਆ, ਫਿਰ ਉਹਦੇ ਚ ਕੋਈ ਮਤਲਬ ਨੀ। ਜਦੋਂ ਤੱਕ ਅਸੀਂ ਦੂਜਿਆਂ ਦਾ ਦਰਦ ਮਹਿਸੂਸ ਨਹੀਂ ਕਰਦੇ, ਤਾਂ ਉਹ ਫਿਰ ਇਨਸਾਨ ਕਹਾਉਣਾ, ਇਨਸਾਨ ਬਣਨਾ, ਤੇ ਉਹ ਵੀ ਕਦੋਂ ਉਹਦੇ ਚ ਗੇਟ ਚ ਆਉਣ ਵਾਲੀ ਗੱਲ ਨੀ।
1: ਸੋ
0: ਇਸੇ ਸਿਲਸਿਲੇ ਨੂੰ ਆਪਾਂ ਦੇਖਦੇ ਆ, ਸਰਬੱਤ ਦਾ ਭਲਾ ਟਰੱਸਟ ਹੈ ਪੰਜਾਬ ਦੇ ਵਿੱਚ, ਜਾਂ ਜਿਹੜੇ ਦੂਸਰਾ ਉਹਨਾਂ ਦਾ ਰਵੀ ਸਿੰਘ ਹੋਰਾਂ ਵਾਲਾ ਅਦਾਰਾ ਹੈ, ਤੇ ਜੇ ਕਾਰਪੋਰੇਟ ਦੇ ਵਿੱਚ ਦੇਖਦੇ ਆ, ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਘਰਾਣੇ ਆ ਉਹ ਕੰਮ ਕਰਦੇ ਆ
1: ਕਿ
0: ਵਧੀਆ ਪੱਧਰ ਦੇ ਉੱਤੇ,
1: ਰੈੱਡ ਕਰਾਸ ਵੀ ਹੈਗਾ ਲੈ ਲਓ, ਚਾਹੇ ਆਪਣੇ ਇਹ ਵੀ ਚੀਜ਼ਾਂ ਚੱਲ
0: ਰੈੱਡ ਕਰਾਸ ਵੀ, ਉਹਦੇ ਪਿੱਛੇ ਧਾਰਨਾ ਇਹੀ ਹੈ। ਹੁਣ ਜਿਹੜਾ HCL ਟੈਕਨੋਲੋਜੀ ਦਾ ਜਿਹੜਾ ਫਾਊਂਡਰ ਹੈ ਸ਼ਿਵ ਨਾਦਰ, ਉਹ ਰੈਂਕ ਕਰ ਰਿਹਾ ਇੰਡੀਆ ਦੇ ਵਿੱਚ ਨੰਬਰ 1 ਤੇ, ਲਗਭਗ 3,000 ਕਰੋੜ ਸਾਲ ਦਾ ਉਹ ਜਿਹੜਾ ਦਾਨ ਕਰ ਰਿਹਾ ਬੰਦਾ, ਉਹ ਜ਼ਿਆਦਾਤਰ ਐਜੂਕੇਸ਼ਨ ਦੇ ਰਿਹਾ, ਜਦਕਿ ਮੁਕੇਸ਼ ਅੰਬਾਨੀ ਜਿਹੜੇ ਆ ਦੂਜੇ ਨੰਬਰ ਤੇ ਆ, 626 ਕਰੋੜ, ਬਜਾਜ ਵਾਲੇ ਤੇ ਗਰੁੱਪ ਹੈ 446 ਕਰੋੜ ਦਾਨ ਕਰ ਰਹੇ ਹੈ, ਬਿਰਲਾ ਜਿਹੜੀ ਕੰਪਨੀ ਹੈ ਇਹ 440 ਦੇ ਰਹੇ ਹੈ, ਗੌਤਮ ਅਡਾਨੀ ਵਾਲੇ ਜਿਹੜੇ ਗਰੁੱਪ ਆ ਇਹ 386 ਕਰੋੜ ਦੇ ਰਹੇ, ਇਹ ਵੱਖਰੇ ਵੱਖਰੇ ਸੋਰਸਿਸ ਤੋਂ ਇੰਟਰਨੈਟ ਤੇ ਡਾਟਾ ਅਵੇਲੇਬਲ ਆ। ਪਰ ਜਦੋਂ ਆਪਾਂ ਇਹ ਡਾਟਾ ਦੇਖ ਰਹੇ ਸੀਗੇ, ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਜਿਹੜਾ ਸਾਹਮਣੇ ਆਇਆ ਕਿ ਜਿਹੜਾ ਦਾਨ ਕਰਨ ਵਾਲਿਆਂ ਚ ਸਭ ਤੋਂ ਉੱਤੇ ਜਿਹੜਾ ਰੈਂਕ ਹੈ ਉਹ ਦੇਖੋ ਟੋਪ ਦੇ ਉੱਤੇ ਆਉਂਦਾ, ਕਹਿੰਦੇ ਜੀ ਉਹ ਇੰਡੋਨੇਸ਼ੀਆ ਵਰਗੇ ਦੇਸ਼ ਪੈ।
1: ਅੱਛਾ ਜੀ, ਬਿਲ ਗੇਟਸ ਨੂੰ ਵੀ ਪਿੱਛੇ ਚੱਲ ਕੇ, ਉਹ ਵੀ ਕਾਫੀ ਫੰਡਿੰਗ ਵਗੈਰਾ ਕਰਦਾ ਹੈ
0: ਜੀ, ਕੰਟਰੀ ਦੇ ਹਿਸਾਬ
1: ਨਾਲ, ਕੰਟਰੀ ਵਾਈਜ਼। ਅੱਛਾ ਜੀ,
0: ਤੇ ਜਿਹੜੇ ਆਮ ਲੋਕਾਂ ਜਿਵੇਂ ਆਮ ਲੋਕਾਂ ਦੇ ਜਿਹੜੇ ਵੱਲੋਂ ਜਿਹੜੀ ਦਾਨ ਕੀਤਾ ਜਾਂਦਾ
1: ਜੀ,
0: ਉਹ ਚ ਕੀਨੀਆ ਜਿਹੜਾ ਉਹ 63 ਹੈ, ਉਹਦਾ ਰੈਂਕ ਹੈ ਸਿੰਗਾਪੁਰ ਦਾ 61, ਐਂ ਕਰਕੇ ਉਹਨਾਂ ਨੇ ਸਕੋਰ ਹੈ ਬਣਾਇਆ ਹੋਇਆ
1: ਜੀ,
0: ਤੇ ਮੋਸਟ ਜਨਰਸ ਜਿਹੜੀ ਨੇਸ਼ਨ ਹੈ ਉਹਨੂੰ ਜਿਹੜੀ ਇੰਡੋਨੇਸ਼ੀਆ ਨੂੰ ਕਿਹਾ ਗਿਆ।
1: ਕਿਆ ਬਾਤ ਹੈ।
0: ਤੋ ਇਹ ਚ ਤਿੰਨ ਤਰ੍ਹਾਂ ਦੀ ਜਿਹੜੀ ਡੋਨੇਸ਼ਨ ਹੈ ਨਾ ਉਹਨੂੰ ਉਹ ਕੰਸੀਡਰ ਕੀਤਾ ਗਿਆ, ਇੱਕ ਤਾਂ ਚੈਰੀਟੇਬਲ ਡੋਨੇਸ਼ਨ ਹੋ ਗਈ, ਫਿਰ ਵਲੰਟੀਅਰ ਬਣ ਕੇ ਜਾਣਾ, ਤੇ ਦੂਸਰਾ ਹੈ ਕਿ ਅਜਨਬੀ ਲੋਕਾਂ ਦੀ ਹੈਲਪ ਕਰਨ ਲਈ ਵਿਲਿੰਗਨੈਸ ਕਿੰਨੀ ਆ।
1: ਬਿਲਕੁਲ,
0: ਇੱਛਾ ਸ਼ਕਤੀ ਕਿੰਨੀ ਆ
1: ਜੀ,
0: ਇਹ ਤਿੰਨੋ ਚੀਜ਼ਾਂ ਤਾਂ ਹੋਣਗੀਆਂ ਨਾ, ਤਿੰਨ ਚੀਜ਼ਾਂ, ਇੱਕ ਤਾਂ ਆਪਾਂ ਪੈਸੇ ਨਾਲ ਜਿਵੇਂ ਤੁਸੀਂ ਸ਼ੁਰੂ ਚ ਦੱਸ ਰਹੇ ਸੀਗੇ ਕਿ ਉਹ ਕੀਤੀ ਜਾ ਸਕਦੀ ਹੈ, ਬਾਕੀ ਉਂਜ ਕਿਸੇ ਦੀ ਮਦਦ ਕਰਕੇ ਉਹਨੂੰ ਜਿਹੜਾ ਉਹ ਚੱਕਰ ਵਿਊ ਚੋਂ ਬਾਹਰ ਕੱਢਿਆ ਜਾ ਸਕਦਾ।
1: ਦੇਖੋ ਜਿਵੇਂ ਕਿ ਡੇਰਿਆਂ ਦੀ ਜਾਂ ਹੋਰ ਸਾਰੀਆਂ ਦੀ ਗੱਲ ਕਰ ਲਈਏ, ਉੱਥੇ ਵੀ ਤਾਂ ਮਤਲਬ ਕਿ ਇੱਕ ਸੇਵਾ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੇ ਹੈ, ਇਸੇ ਤਰ੍ਹਾਂ ਕਿਉਂ ਨਹੀਂ ਮਤਲਬ ਕਿ ਇੱਕ ਜਗ੍ਹਾ ਕਿਸੇ ਨੇ ਪਰਿਵਾਰ ਨੇ ਮਤਲਬ ਕਿ ਕਮਰੇ ਪਾਉਣ ਜੋਗਾ ਹੈ ਨਹੀਂ, ਉੱਥੇ ਮਿਸਤਰੀ ਚਾਹੀਦਾ ਜਾਂ ਲੱਕੜ ਦੇ ਕੰਮ ਵਾਲਾ ਚਾਹੀਦਾ, ਜਾਂ ਆਪਣਾ ਆਪਣਾ ਥੋੜਾ ਬਹੁਤਾ ਕਰਨਾ ਜਿੰਨਾ ਕੁ ਕਰ ਸਕਦੇ ਆ, 1 ਘੰਟਾ 2 ਘੰਟੇ ਕਰਕੇ ਤੇ ਅਗਲੇ ਦੀ ਹੈਲਪ ਕੀਤੀ ਜਾ ਸਕਦੀ ਹੈ। ਜ਼ਰੂਰੀ ਥੋੜੀ ਵੀ ਮਤਲਬ ਕਿ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਦੀ ਹੈਲਪ ਇੱਕ ਸੇਵਾ ਦੇ ਨਾਂ ਦੇ ਉੱਤੇ ਕਰਨੀ ਹੈ।
0: ਬਿਲਕੁਲ ਜੀ, ਬਿਲਕੁਲ, ਇਹ ਇੰਡੀਵਿਜੁਅਲੀ ਜਿਹੜੀ ਆ ਇੱਕ ਭਾਵਨਾ ਹੈ,
1: ਭਾਵਨਾ
0: ਕਿੰਨੀ ਚਾਹੇ ਉਹ ਧਾਰਮਿਕ ਪੱਧਰ ਤੇ ਆਏ। ਨੋਰਮਲੀ ਜਿਹੜਾ ਦਾਨ ਹੈ ਨਾ, ਇਹ ਬੰਦਾ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਨੂੰ ਸੌਖਾ ਕਰਨ ਲਈ, ਜਾਂ ਜਨਮ ਜਨਮਾਂਤਰ ਦੇ ਚੱਕਰਾਂ ਜਿਵੇਂ ਉਹ ਕਹਿੰਦੇ ਹੁੰਦੇ ਆ, ਵੀ ਉਹ ਚੋਂ ਬਾਹਰ ਆਉਣ ਨੂੰ, ਜਾਂ ਕਹਿ ਲਓ ਲੰਬੀਆਂ ਉਮਰਾਂ ਲਈ, ਜਾਂ ਮੁਸੀਬਤ ਤੋਂ ਬਚਣ ਲਈ, ਕਿ ਮੈਂ ਇਹਦੇ ਸਿਰ ਤੋਂ ਵਾਰ ਕੇ ਆ ਸਿੱਟਦਾ ਨਾਰੀਅਲ ਨਹਿਰ ਦੇ ਵਿੱਚ, ਉਹ ਮਰਿਆ ਚਲਾ ਗਏ
1: ਜੀ।
0: ਉਹ ਕੋਈ ਐਂ ਕਹਿ ਰਹੇ ਵੀ ਮੈਂ ਨਾਰੀਅਲ ਸਿੱਟ ਕੇ ਆਪਣੇ ਸਿਰ ਤੇ ਆਈ ਮੁਸੀਬਤ ਜਿਹੜੀ ਹੈ ਉਹ ਕਰ ਲਈ ਖਤਮ, ਤੇ ਉਧਰ ਹੇਠਾਂ

0: ਉਹਨੂੰ ਬੋਚਣ ਵਾਲੇ ਬੈਠੇ ਆ ਕਿ ਕਮਾਲ ਇਹ ਨਾਰੀਏ ਲਾਈ ਜਾਣ ਤੇ ਅਸੀਂ ਇਹਨੂੰ ਲਾਈਏ ਰੇਹੜੀਆਂ ਇਹਨਾਂ ਦੀ ਵੇਚੀਏ ਜਾ ਕੇ
1: ਜੀ,
0: ਉਹ ਉਹਨਾਂ ਦਾ ਵੱਖਰਾ ਇੱਕ ਸਿਸਟਮ ਸਾਈਕਲ ਚੱਲ ਰਿਹਾ
1: ਜੀ।
0: ਤੋ ਇਸ ਤਰ੍ਹਾਂ ਹੀ ਇੱਕ ਸ਼ਾਹੂਕਾਰ ਸੀ, ਉਹਨੇ 7 ਪੁਸ਼ਤਾਂ ਤੱਕ ਦਾ ਆਪਣਾ ਕਹਿ ਲੋ ਵੀ ਧਨ ਦੌਲਤ ਇਕੱਠਾ ਕਰ ਲਿਆ
1: ਜੀ।
0: ਇਹ ਇੱਕ ਆਮ ਕਹਾਣੀ ਆਪਾਂ ਸੁਣਦੇ ਹਾਂ, ਉਹ ਜਿਹੀਆਂ ਬਹੁਤ ਮਿਲ ਜਾਣਗੀਆਂ। ਤੋ ਉਹਨੇ 7 ਪੁਸ਼ਤਾਂ ਦਾ ਜਦੋਂ ਇਕੱਠਾ ਕੀਤਾ, ਨਜੂਮੀ ਬੁਲਾਏ, ਜੋਤਸ਼ੀ ਬੁਲਾਏ ਕਿ ਦੇਖੋ ਜੀ ਮੈਨੂੰ ਇੱਕ ਸੁਪਨਾ ਆਇਆ ਕਿ 7 ਪੁਸ਼ਤਾਂ ਤੱਕ ਤੇ ਸਭ ਕੁਝ ਠੀਕ ਆ, ਮੇਰੇ ਜਿਹੜੇ ਹੈਗੇ ਆ CA ਵਗੈਰਾ ਇਹ ਸਾਰਿਆਂ ਨੇ ਦੱਸਤਾ ਖਜਾਂਚੀਆਂ ਨੇ ਵੀ ਇੰਨਾ ਹੈਗਾ ਬਈ ਆਰਾਮ ਨਾਲ ਬਹਿ ਕੇ ਖਾਣਗੀਆਂ ਅਗਰ ਕੋਈ ਕੰਮ ਨਾ ਕਰਨ ਉਹ 7 ਪੁਸ਼ਤਾਂ ਤੇਰੀਆਂ। ਪਰ 8ਵੀਂ ਦਾ ਕੰਮ ਔਖਾ ਜੀ, ਕਹਿੰਦਾ ਉਹ ਟੈਨਸ਼ਨ ਜਾ ਗਿਆ, ਕਹਿੰਦਾ ਜੀ 8ਵੀਂ ਦਾ ਉਹ ਫਿਰ ਕੀ ਕਰਿਆ ਕਰਨਗੇ, ਮੇਰਾ ਖਾਨਦਾਨ ਹੈ ਬਈ, ਉਹ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ ਇਹ ਸਾਰਾ, ਉਹ ਫਾਇਦਾ ਕਿਵੇਂ ਹੋਊ ਉਹਨਾਂ ਦਾ
1: ਜੀ।
0: ਉਹ ਜੋਤਸ਼ੀ ਕਹਿੰਦੇ ਜੀ ਜਿਹੜਾ ਤੁਹਾਨੂੰ ਅਸੀਂ ਐਂ ਦੱਸ ਸਕਦੇ ਹਾਂ ਦੇਖ ਕੇ ਏਡੀ ਦੂਰ ਤੱਕ
1: ਜੀ,
0: ਤੁਹਾਨੂੰ ਹੱਲ ਵੀ ਦੱਸਦੇ ਆ, ਜਿਹੜੇ ਹੱਲ ਦੱਸੋ
1: ਜੀ।
0: ਉਹ ਕਹਿੰਦੇ ਹੱਲ ਇਹ ਆ ਵੀ ਗਰੀਬਾਂ ਨੂੰ ਨਾ ਇੱਕ ਇੱਕ ਪੀਪਾ ਆਟੇ ਦਾ ਦਾਨ ਕਰੋ
1: ਜੀ।
0: ਕਹਿੰਦੇ ਗਰੀਬਾਂ ਨੂੰ ਲੱਭਣਾ ਤਾਂ ਬੜਾ ਸੌਖਾ ਹੈ, ਹਰ ਪਾਸੇ ਹੀ ਹੈ
1: ਜੀ।
0: ਉਹਨੇ ਬਸਤੀ ਇੱਕ ਦੇਖੀ, ਆਪਣੇ ਨੌਕਰ ਚਾਕਰ ਨਾਲ ਲਏ ਤੇ ਗੱਡੀ ਭਰੀ ਤੇ ਪੀਪਾ ਬੂਹਾ ਖੜਕਾਇਆ ਕਰੇ ਕਿ ਆਹ ਲੈ ਲੋ ਜੀ ਸੇਠ ਜੀ ਆਏ ਆ ਦਾਨ ਦੇਣ ਆਏ ਅੱਟ। ਕਹਿੰਦੇ ਕੀ ਦਾਨ ਕਰਦੇ ਜੀ? ਕਹਿੰਦੇ ਆਟਾ ਜੀ। ਉਹ ਪੁਆਈ ਗਏ ਬੰਦੇ, ਇੱਕ ਬੰਦੇ ਦੇ ਘਰੇ ਦਰਵਾਜਾ ਖੜਕਾਇਆ, ਉਹ ਖੋਲੇ ਨਾ ਕਾਫੀ ਦੇਰ, ਫਿਰ ਉਹਨੇ ਉੱਠ ਕੇ ਆਇਆ, ਸੁੱਤਾ ਪਿਆ ਜੀ ਬਾਈ ਅੰਦਰ। ਕਹਿੰਦਾ ਭਾਈ ਸਾਹਿਬ ਤੇ ਹਾਂਜੀ ਕੀ ਗੱਲ ਆ? ਕਹਿੰਦੇ ਸੇਠ ਜੀ ਦਾਨ ਕਰ ਰਹੇ ਨੇ। ਕਹਿੰਦੇ ਕਿਉਂ? ਕਹਿੰਦੇ ਜੀ ਐ ਕਰਕੇ ਇਹਨਾਂ ਦੇ ਮਤਲਬ ਪੁੰਨ ਕਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ ਵੀ 8ਵੇਂ ਜਨਮ ਦਾ ਇਹਨਾਂ ਦਾ ਹੈਗਾ ਚੱਕਰ
1: ਜੀ,
0: ਵੀ ਤੁਸੀਂ ਯਾਰ ਲਓ ਤੁਸੀਂ ਇਹਨੂੰ ਕੁਸਚਨ ਨਾ ਕਰੋ ਵੀ ਆਟਾ ਦਾਨ ਕਰਨਾ ਇਹਨਾਂ ਨੇ। ਕਹਿੰਦਾ ਯਾਰ ਨੀਂਦ ਆਈ ਪਈ, ਤੁਸੀਂ ਆਟਾ ਦਾ ਖੜਕਾਈ ਜਾਂਦੇ ਹੋ ਮੇਰੇ ਦਰਵਾਜੇ
1: ਜੀ।
0: ਕਹਿੰਦਾ ਇੱਕ ਮਿੰਟ ਮੈਂ ਖੜ ਜਾਓ ਦੇਖ ਲੈਣ ਦੋ। ਉਹਨੇ ਪੈਰ ਨਾਲ ਹੀ ਨਾ ਆਪਣੇ ਜਿਹੜਾ ਪੀਪਾ ਸੀ ਅੰਦਰ ਢੋਲਕੀ ਆਟੇ ਵਾਲੀਆਂ ਢੋਲ ਮਾੜਾ ਜਿਹਾ ਖੜਕਾ ਕੇ ਦੇਖਿਆ, ਉਹ ਕਹਿੰਦਾ ਹੈਗਾ ਮੇਰੇ ਕੋਲ ਸਵੀਰ ਜੋਗਾ, ਨਹੀਂ ਚਾਹੀਦਾ ਭਾਜੋ, ਮੈਨੂੰ ਨੀ ਲੋੜ
1: ਜੀ।
0: ਉਹ ਚਲੇ ਗਿਆ। ਪੇਟ ਬੜਾ ਹੈਰਾਨ ਹੋਇਆ ਕਿ ਇਹਦੇ ਕੋਲ ਸਵੀਰ ਜੋਗੇ ਆਟੇ ਨਾਲ ਹੀ ਖੁਸ਼ ਆ
1: ਜੀ,
0: ਤੇ ਮੈਂ 8ਵੀਂ ਪੀੜੀ ਦੇ ਵਿੱਚ ਇੱਥੇ ਧੱਕੇ ਖਾ ਰਿਹਾ ਬਸਤੀਆਂ ਜਿਹਨਾਂ ਦੇ ਵਿੱਚ। ਕਹਿੰਦੇ ਮੇਰੇ ਤੇ ਲੜਦਾ ਬਈ, ਮੈਂ ਚੱਲਾ ਵਾਪਸ ਇਹਨੂੰ
1: ਸੰਨਿਆਸੀ ਹੋ ਜਾਣਾ ਮੈਂ ਤਾਂ ਕਹਿੰਦਾ।
0: ਇਹ ਤਾਂ ਇਹ ਸਵੀਰ ਲਈ ਇੰਨਾ ਸਵੀਰ ਦਾ ਇਹਦੇ ਕੋਲ ਸੌਦਾ ਹੈਗਾ, ਇਹ ਚ ਬੜਾ ਸੰਤੁਸ਼ਟ ਆ
1: ਬਿਲਕੁਲ,
0: ਤੇ ਇਹ ਮੇਰੇ ਕੋਲ 7 ਪੀੜੀਆਂ ਤੱਕ ਸੈਟਿਸਫੈਕਟਰੀ ਹੈਗਾ ਸਭ ਕੁਛ, ਫਿਰ ਵੀ ਮੈਂ ਟੈਨਸ਼ਨ ਚ।
1: ਸੰਤੁਸ਼ਟੀ
0: ਟੈਨਸ਼ਨ ਤਾਂ ਜਿਹੀ ਜੀ ਮਰਜ਼ੀ ਪਾ ਲੋ
1: ਜੀ, ਸੰਤੁਸ਼ਟੀ ਦਾ ਦਾਨ ਵੈਸੇ ਲੱਭਣਾ ਚਾਹੀਦਾ ਵੀ ਉਹ ਕੌਣ ਕਰਦਾ ਸੰਤੁਸ਼ਟੀ ਦਾਨ ਜੀ।
0: ਹਾਂਜੀ ਹਾਂਜੀ।
1: ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਗੁਰਮੇਲ ਦਾਦੂ ਜੀ ਤੇ ਰਾਜਨ ਸੈਣੀ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦੀ ਗੱਲ ਸੁਣਦੇ ਆ ਫਿਰ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਗੁਰਮੇਲ ਦਾਦੂ ਜੀ, ਕੈਨੇਡਾ ਤੋਂ ਸਵਾਗਤ ਹੈ ਜੀ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ
1: ਜੀ, ਆਨੂ ਜੀ
0: ਸਤਿ ਸ੍ਰੀ ਅਕਾਲ ਜੀ।
2: ਅੱਜ ਦਾ ਵਿਸ਼ਾ ਜਿਹੜਾ ਦਾਨ ਪੁੰਨਾ
1: ਜੀ,
2: ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ, ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ।
1: ਕਿਆ ਬਾਤ ਹੈ
0: ਜੀ।
2: ਉਹਦੇ ਚ ਤਾਂ ਇੱਥੋਂ ਤੱਕ ਵੀ ਰੱਬ ਦਾ ਨਾਂ ਵੀ ਅਕਲ ਨਾਲ ਲੈਣਾ ਤੇ ਦਾਨ ਵੀ, ਉਸ ਤੋਂ ਅੱਗੇ ਕਹਿੰਦੇ ਆ ਜਾਂਦਾ, ਕਹਿੰਦੇ ਦਾਨ ਵੀ ਦੋ ਤਰ੍ਹਾਂ ਦਾ, ਇੱਕ ਪਾਤਰ ਆ ਇੱਕ ਕੁਪਾਤਰ ਆ
1: ਜੀ।
2: ਪਾਤਰ ਕੁਪਾਤਰ ਦਾ ਦੇਖ ਲੋ ਜੀ ਹੁਣ, ਤੇ ਹੁਣ ਜੇ ਕੁਪਾਤਰ ਨੂੰ ਦਾਨ ਕਰਾਂਗੇ ਤਾਂ ਫਿਰ ਉਹ ਜੀ, ਹੁਣ ਮੈਂ ਤੁਹਾਨੂੰ ਆਪਦੀ ਇੱਕ, ਮੈਂ ਵੀ ਬੜਾ ਸਿੱਖਿਆ ਰੋਜ਼ ਹੀ ਸਿੱਖਦੇ ਆ। ਚਲੋ ਮੈਂ ਨਾ 11ਵੀਂ 12ਵੀਂ ਦੇ ਮੇਰੇ ਖਿਆਲ ਚ ਹੁੰਦਾ ਸੀ, ਮੈਂ ਪਹਿਲਾਂ ਵੀ ਗੱਲ ਕਾਫੀ ਸ਼ੇਅਰ ਕਰੀ ਆ, ਤੇ ਅਸੀਂ ਬੱਸ ਸਟੈਂਡ ਤੋਂ ਨਾ ਸਕੂਲ ਸੀ ਸਾਡਾ ਥੋੜੀ ਦੂਰ, ਤੇ ਬੱਸ ਸਟੈਂਡ ਉਤਰ ਕੇ ਤੇ ਉੱਥੋਂ ਸਕੂਲ ਸ਼ਹਿਰ ਤੁਰ ਕੇ ਜਾਂਦੇ ਹੁੰਦੇ ਸੀ
1: ਜੀ।
2: ਤੇ ਉੱਥੇ ਅੱਡੇ ਤੇ ਇੱਕ ਮੈਨੂੰ ਬਜੁਰਗ, ਮੰਨ ਲਓ ਸਾਡੇ ਉਧਰ ਚਾਦਰੇ ਬਹੁਤ ਬਣਦੇ ਹੁੰਦੇ, ਚਾਦਰਾ ਬੰਨਿਆ ਤੇ ਕੁੜਤਾ ਬਜੁਰਗ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਕਾਕਾ
1: ਜੀ
2: ਮੈਂ ਨਾ ਇੱਥੇ ਸਾਡੇ ਨੇੜੇ ਉੱਥੇ ਸੀਗਾ ਰੋੜੀ ਪਿੰਡ ਆ, ਕਹਿੰਦਾ ਮੈਂ ਉੱਥੇ ਜਾਣਾ ਕਾਕਾ, ਕਿਰਾਇਆ ਹੈ ਨੀ ਮੇਰੇ ਕੋਲ ਯਾਰ, ਮੈਨੂੰ ਕਿਰਾਇਆ ਦੇ ਦੇ
1: ਜੀ।
2: ਉਹਨਾਂ ਟਾਈਮਾਂ ਚ 10 ਰੁਪਏ ਉਹਦੇ ਬੱਸ ਦਾ ਕਿਰਾਇਆ ਲੱਗਦਾ ਹੁੰਦਾ ਸੀ
1: ਜੀ।
2: ਤੇ ਚਲੋ ਮੈਂ ਆਪਦੀ ਜਿਹੜੀ ਜੇਬ ਖਰਚੀ ਮੇਰੇ ਕੋਲ, ਤੇ ਮੈਨੂੰ ਲੱਗਿਆ ਮੈਂ ਚਲੋ, ਮੈਂ ਕਿਹਾ ਚੱਲ ਦੇ ਦਿੰਦੇ ਹਾਂ
1: ਜੀ,
2: ਮੈਂ ਜੀ 10 ਰੁਪਏ ਉਹਨੂੰ ਕੱਢ ਕੇ ਤੇ ਦੇ ਤੇ
1: ਜੀ,
2: ਉਹਨੂੰ 10 ਰੁਪਏ ਦੇ ਕੇ ਜੀ, ਤੇ ਮੈਂ ਸਕੂਲ ਨੂੰ ਤੁਰ ਪਿਆ। ਕੁਛ ਸਕੂਲ ਦੇ ਤੇ ਬੱਸ ਸਟੈਂਡ ਦੇ ਰਾਹ ਦੇ ਵਿੱਚ ਠੇਕਾ ਪੈਂਦਾ ਸੀਗਾ ਜੀ
1: ਜੀ,
2: ਤੇ ਉਹ ਬਾਬਾ ਕਹਾ ਮੇਰੇ ਜਾਂਦੇ ਨੂੰ ਠੇਕੇ ਤੇ ਖੜਾ
1: ਜੀ। ਕਿਆ ਬਾਤ ਹੈ।
2: ਉਸ ਤੋਂ ਉਹ ਦਿਨ ਗਿਆ ਤੇ ਅੱਜ ਦਾ ਦਿਨ ਮੈਂ ਉੱਥੇ ਨਾ ਇੱਕ ਲੈਸਨ ਆ ਕਿ ਅੱਜ ਤੋਂ ਬਾਅਦ ਵੀ ਕਿਸੇ ਨੂੰ ਡਾਇਰੈਕਟ ਪੈਸਾ ਨਹੀਂ ਦੇਣਾ
1: ਜੀ,
2: ਪਰ ਜੇ ਕਿਸੇ ਨੂੰ ਦੇਣਾ ਵੀ ਆ ਤਾਂ ਉਹ ਇਸ ਤਰੀਕੇ ਨਾਲ ਦੇਣਾ ਵੀ ਉਹ ਮੈਨੂੰ ਵੀ ਉਸ ਚੀਜ਼ ਦਾ ਪਤਾ ਲੱਗੇ। ਉਸ ਤੋਂ ਬਾਅਦ ਮੈਂ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ ਜੇ ਕੋਈ ਜਿਵੇਂ ਜੇ ਕੋਈ ਭੁੱਖਾ ਜਾਂ ਹੋਰ ਆ ਉਹਨੂੰ ਮੈਂ ਚਲੋ ਜੋ ਕਵੇ, ਤੇ ਉਹਦੇ ਨਾਲ ਕਾਫੀ ਕੁਛ ਸਿੱਖਣ ਨੂੰ ਮਿਲਿਆ। ਹੁਣ ਇੱਥੋਂ ਦੀ ਤੁਹਾਨੂੰ ਗੱਲ ਦੱਸਦਾ, ਇੱਥੇ ਨਾ ਬੈਟੇ ਮੋਹਟਨ ਤੇ ਜਿਵੇਂ ਜਾਣਾ, ਉਹ ਕਈ ਵਾਰੀ ਕੋਈ ਬਾਹਰ ਮੈਨੂੰ, ਮੈਂ ਅੰਦਰ ਉਹਨੂੰ ਕੁੜੀਆਂ ਆਪਣੀਆਂ ਹੀ ਕੰਮ ਕਰਦੀਆਂ ਉੱਥੇ ਮੈਂ ਉਹਨੂੰ ਕਿਹਾ ਮੈਂ ਵੀ ਰਾਣੇ ਇਹਨੂੰ ਨਾ ਇਹ ਜੇ ਸੈਂਡਵਿਚ ਮੰਗਦਾ ਜਾਂ ਕੌਫੀ ਮੰਗਦਾ
1: ਦੇ ਦਿਓ
2: ਇਹਨੂੰ ਦੇ ਦਿਓ ਤੇ ਇਹਦੇ ਪੈਸੇ ਨਾ ਮੈਂ ਦੇ ਦਿੰਦਾ ਮੈਨੂੰ
1: ਜੀ
2: ਚਲੋ ਠੀਕ ਆ ਜੀ ਮੈਨੂੰ ਦੋ ਉਹ ਇੱਕ ਦਿਨ ਕੁੜੀਆਂ ਮੈਨੂੰ ਕੁੜੀਆਂ ਕਹਿੰਦੀਆਂ ਕਹਿੰਦੀਆਂ ਬਾਈ ਤੁਸੀਂ ਇਹਨਾਂ ਨੂੰ ਨਾ ਕੌਫੀ ਸੈਂਡਵਿਚ ਨਾ ਦਵਾਇਆ ਕਰੋ ਮੈਂ ਕਹਿੰਦੀਆਂ ਸਾਨੂੰ ਮੁੜ ਕੇ ਇੱਥੋਂ ਕੱਢਣੇ ਔਖੇ ਹੋ ਜਾਂਦੇ ਕਹਿੰਦੀਆਂ ਇੱਥੇ ਲੈ ਕੇ ਬਹਿ ਜਾਂਦੇ ਸਾਨੂੰ ਤੰਗ ਕਰਦੇ ਆ
1: ਉਹ ਜਿੱਦਾਂ ਇੱਥੇ ਵੀ ਹੈਗੇ ਆ ਕਈ ਮਤਲਬ ਕਿ ਹੋਮਲੈਸ ਹੋ ਹੈਗੇ ਨੇ ਜਾਂ ਜਿਹੜੇ ਐਡਿਕਟਡ ਨੇ ਨਾ ਦਾਰੂ ਦੂਰੂ ਚੰਗੀ ਪੀਂਦੇ ਆ ਉਹ ਸਵੇਰੇ ਆ ਕੇ ਨਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੈਂਚਾਂ ਦੇ ਉੱਤੇ ਆ ਕੇ ਬਹਿ ਜਾਂਦੇ ਆ ਤੇ ਬੈਠੇ ਵੀ ਏਦਾਂ ਦੀ ਜਗ੍ਹਾ ਦੇ ਉੱਤੇ ਹੁੰਦੇ ਆ ਵੀ ਜ਼ਿਆਦਾ ਦੂਰ ਨਾ ਜਾਣਾ ਪਵੇ ਉਹਨਾਂ ਨੇ ਦਸ ਦਸ ਸੈਂਟ ਜਾਂ ਜਿੰਨੇ ਕਿੰਨੇ ਵੀ ਦਿੱਤੇ ਆ ਤੇ ਉਹਨਾਂ ਨੇ ਜਾਂ ਫਿਰ ਉਹ ਕੇਨ ਜੇ ਇਕੱਠੇ ਕਰੀ ਜਾਣੇ ਨੇ ਕਿਉਂਕਿ ਉਹਨਾਂ ਦੇ 20 ਸੈਂਟ ਮਿਲ ਜਾਂਦੇ ਆ 25 ਸੈਂਟ ਮਤਲਬ ਕਿ ਉਹਨੂੰ ਬੈਗ ਪਾ ਕੇ ਦੁਬਾਰਾ ਖਾਲੀ ਦੇ ਤੇ ਬੋਤਲ ਹੋਵੇ ਕੋਈ ਕੈਨ ਹੋਵੇ ਤੇ ਰੀਸਾਈਕਲਿੰਗ ਚ ਆ ਜਾਂਦਾ ਤੇ ਉਹਨੂੰ 20-25 ਸੈਂਟ ਇੱਕ ਕੈਨ ਦੇ ਮਿਲ ਜਾਂਦੇ ਆ ਉਹ ਮਤਲਬ ਕਿ 2 ਕੁ ਯੂਰੋ ਜਾਂ 2.5 ਯੂਰੋ ਦੀ ਮਤਲਬ ਕਿ ਘੱਟੋ ਘੱਟ ਜਿਹੜੀ ਹੈ 2.5 ਕੁ ਯੂਰੋ ਦੀ ਬੀਅਰ ਆ ਜਾਂਦੀ ਹੈ ਤੇ ਉਹ ਜਿੰਨੇ ਹੋ ਗਏ ਜਦੋਂ 2.5 ਹੋ ਗਏ ਉਹਨਾਂ ਨੇ ਨਾਲ ਦੀ ਨਾਲ ਉਹ ਸ਼ਾਪ ਚ ਵੜਨਾ ਤੇ ਇੱਕ ਕੈਨ ਲੈ ਕੇ ਫਿਰ ਬਹਿ ਜਾਣਾ ਜੀ ਉੱਥੇ ਬਾਹਰ
2: ਤੇ ਉਹ ਜਿਵੇਂ ਨਾ ਸਿੱਖਣ ਨੂੰ ਗੱਲ ਮੈਂ ਕਿਹਾ ਵੀ ਫਿਰ ਕੀ ਕੀਤਾ ਜਾਵੇ ਤੇ ਕਹਿੰਦੇ ਬਾਈ ਦੇਖ ਲਿਆ ਕਰੋ ਕਹਿੰਦੀ ਇਹ ਨਾ ਬਸ ਜਿਵੇਂ ਮਤਲਬ ਏਦਾਂ ਹੀ ਹੈਗਾ ਹਿਸਾਬ ਕਿਤਾਬ
1: ਜੀ
2: ਤੇ ਹੁਣ ਇਸ ਚੀਜ਼ ਦਾ ਮੈਂ ਨਾ ਹੁਣ ਕਾਫੀ ਜਿਵੇਂ ਕਹਿ ਲਓ ਵੀ ਅੱਜ ਹੁਣ 26 ਹੋ ਗਈ ਜਿਵੇਂ ਤਕਰੀਬਨ 8 ਸਾਲਾਂ ਤੋਂ ਨਾ ਆਏ ਸਾਲ ਅਗਸਤ ਦੇ ਵਿੱਚ ਮੈਂ ਪਹਿਲਾਂ ਵੀ ਆਪਣੇ ਰੇਡੀਓ ਤੇ ਸ਼ੇਅਰ ਕੀਤਾ ਜਿਵੇਂ ਦਰਖਤ ਨਾ ਮੈਂ ਉਹਨਾਂ ਦੀ 2-2.5 ਹਜ਼ਾਰ ਦਰਖਤ ਆਏ ਸਾਲ ਉੱਥੇ ਸਾਡੇ ਪਿੰਡ ਮੈਂ ਉਦਾਂ ਉਹਨਾਂ ਨੂੰ ਡੋਨੇਟ ਕਰਦਾ ਜੀ
1: ਜੀ ਕਿਆ ਬਾਤ ਹੈ
2: ਉਹ ਜਦੋਂ ਮੈਂ ਸ਼ੁਰੂ ਕਰੇ ਤੇ ਮੈਂ ਉਦੋਂ ਮੈਨੂੰ ਕਾਫੀ ਪਿੰਡ ਚ ਉਹਦਾ ਹੈ ਨੀ ਸੀ ਜਾਣ ਮੈਨੂੰ ਕਹਿੰਦੇ ਇਹ ਕੰਮ ਕੀ ਸ਼ੁਰੂ ਕਰ ਲਿਆ ਮੈਂ ਕਿਹਾ ਕੋਈ ਮੈਂ ਉਦਾਂ ਹੀ ਮੇਰੇ ਮਨ ਚ ਆਇਆ ਵੀ ਚਲੋ ਵੀ ਮੈਂ 2000 ਉਹ 2 ਟਰਾਲੀਆਂ ਲਿਆਈ ਦੀਆਂ ਉੱਥੇ ਖਿਲਾਰ ਦੇ ਦੀਆਂ ਪਿੰਡ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ ਜੋ ਵੀ ਆਉਂਦਾ 1-2 ਦਰਖਤ ਉਹਨਾਂ ਨੂੰ ਦੇਈ ਜਾਈਦੇ ਆ
1: ਬਿਲਕੁਲ ਹੈ ਜੀ
2: ਤੇ ਹਾਂ ਮਤਲਬ ਉਹ ਮੈਂ ਨਾ ਸ਼ੁਰੂ ਚੋਂ ਕੀਤਾ ਮੈਂ ਉਹਦਾ ਕੋਈ ਜਿਵੇਂ ਕੋਈ ਫੋਟੋ ਜਾਂ ਹੋਰ ਕੋਈ ਮੈਂ ਉਹਦਾ ਨੀ ਮੈਂ ਨਹੀਂ ਯਾਰ ਮੈਨੂੰ ਥੋੜਾ ਜਿਹਾ ਘੱਟ ਇਹ ਆ ਪਰ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਯਾਰ ਕੋਈ ਗੱਲ ਨੀ ਤੂੰ ਨਾ ਸੋਸ਼ਲ ਮੀਡੀਆ ਵਗੈਰਾ ਤੇ ਫੋਟੋ ਵਗੈਰਾ ਸ਼ੇਅਰ ਕਰ ਦਿਆ ਕਰ ਮੈਂ ਕਾਹਤੇ ਉਹ ਕਹਿੰਦਾ ਯਾਰ ਕਈ ਵਾਰੀ ਇਹਨੂੰ ਦੇਖ ਕੇ ਕਿਸੇ ਹੋਰ ਦੇ ਦਿਮਾਗ ਚ ਆ ਜਾਂਦੀ ਹੈ ਗੱਲ
1: ਜੀ
2: ਤੇ ਮੈਂ ਕਿਹਾ ਚਲੋ ਵਧੀਆ ਗੱਲ ਆ ਉਹ ਫਿਰ ਮੈਂ ਪਾ ਦੇਣਾ ਹੁੰਦਾ ਜੀ ਪਰ ਹੁਣ ਇਹ ਨਾ ਜਿਵੇਂ ਆਪਾਂ ਗੱਲ ਕਰੀਏ ਪਾਤਰ ਕੁਪਾਤਰ ਵਾਲੀ ਜੀ ਇਹ ਨਾ ਬੜਾ ਅੱਜ ਕੱਲ ਜੇ ਆਪਾਂ ਕਹੀਏ ਤਾਂ ਬੜਾ ਔਖਾ ਕੰਮ ਆ ਜੀ ਇਹ ਦਾਨ ਹੁਣ ਵੀ ਜਾਂ ਕਿੱਥੇ ਕਿਵੇਂ
1: ਕਰਨਾ ਬਿਲਡਿੰਗਾਂ ਬਣਾ ਗਏ ਬਿਲ ਬਥੇਰਾ ਕੁਝ ਕਰ ਗਏ ਨਾ ਉਹ ਦੂਸਰਾ ਪਾਸਾ ਵੀ ਦੇਖਣ ਦੀ ਜ਼ਰੂਰਤ ਹੈ
2: ਇਹ ਤਾਂ ਗੁਰੂ ਸਾਹਿਬ ਕਹਿ ਕੇ ਗਏ ਜੀ ਵੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੇ ਦਾਨ
1: ਜੀ
2: ਉਹ ਅੱਜ ਤੋਂ ਕਈ 100 ਸਾਲ ਪਹਿਲਾਂ ਆਪਾਂ ਨੂੰ ਇਹ ਗੱਲ ਇਸੇ ਕਰਕੇ ਕਹਿ ਕੇ ਗਿਆ ਵੀ ਜੇ ਤੁਸੀਂ ਕਰਨਾ ਨਾ
1: ਜੀ
2: ਤੇ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਤੁਹਾਡਾ ਇੱਕ ਹੱਥ ਦਾਨ ਕਰਦਾ ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ
1: ਬਿਲਕੁਲ ਹੈ ਜੀ
2: ਤੇ ਹੁਣ ਇਹ ਗੱਲਾਂ ਬਾਤਾਂ ਜੀ ਤੇ ਬਾਕੀ ਚਲੋ ਤੁਹਾਡਾ ਵਿਸ਼ਾ ਬੜਾ ਵਧੀਆ ਇਹ ਅੱਜ ਦੇ ਟਾਈਮ ਦੇ ਹਿਸਾਬ ਨਾਲ
1: ਥੈਂਕ ਯੂ
2: ਤੇ ਕਈਆਂ ਨੇ ਤਾਂ ਚਲੋ ਇਹਨੂੰ ਬਿਜ਼ਨਸ ਬਣਾਇਆ ਹੋਇਆ
1: ਆਪਣਾ ਬਿਲਕੁਲ ਹੈ ਜੀ
2: ਤੇ ਹਾਂਜੀ ਤੇ ਪਰ ਕਈ ਵਾਰੀ ਹੁਣ ਉਸੋ ਕਹਿੰਦਾ ਉਸੋ ਨੇ ਇਹ ਗੱਲ ਕਹੀ ਹੈ ਦਾਨ ਬਾਰੇ ਉਹ ਕਹਿੰਦਾ ਵੀ ਤੁਸੀਂ ਦਾਨ ਕਰਤਾ ਬਸ ਤੁਸੀਂ ਭੁੱਲ ਜਾਓ ਉਹ ਗਾਂ ਕਿੱਥੇ ਕਰਦਾ ਦਾਰੂ ਪੀਂਦਾ ਭਾਵੇਂ ਕੋਈ ਮਰਜ਼ੀ ਕਰਦਾ ਤੁਹਾਨੂੰ ਉਹ ਮਤਲਬ ਨਹੀਂ ਹੋਣਾ ਚਾਹੀਦਾ ਤੁਸੀਂ ਦੇਤਾ ਹਾਂਜੀ ਉਹ ਕਹਿੰਦਾ ਤੁਹਾਡੀ ਜਾਓ ਖਤਮ
1: ਜੀ ਬਿਲਕੁਲ
2: ਹਾਂਜੀ ਤੁਸੀਂ ਕਹਿੰਦਾ ਤੁਸੀਂ ਉਹਦੇ ਮਗਰ ਨਾ ਜਾਓ ਕਹਿੰਦਾ ਦਾਨ ਦੇ ਤੁਸੀਂ ਦੇਤਾ ਦਾਨ
1: ਜੀ
2: ਕਹਿੰਦਾ ਜੇ ਤੁਸੀਂ ਦਾਨ ਦੇ ਮਗਰ ਤੁਰੇ ਜਾਓਗੇ ਕਹਿੰਦਾ ਨਹੀਂ ਫੇਰ ਨਹੀਂ ਉਹ ਦੇਤਾ ਉਹਦੀ ਗਾਂ ਹੁਣ ਉਹਦੇ ਤੇ ਗਿਆ
1: ਜੀ ਬਿਲਕੁਲ
2: ਇਹਦੇ ਬਾਰੇ ਵੀ ਹੁਣ ਚਲੋ ਬਹੁਤ ਬਹੁਤ ਕੁਛ ਸੁਣਨ ਨੂੰ ਮਿਲਦਾ ਪਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਰੋਜ਼ ਸੁਣੀ
1: ਥੈਂਕ ਯੂ ਜੀ ਥੈਂਕ ਯੂ ਸਮਾਂ ਨੀ
2: ਜੀ ਦਾਨ ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਮਾਂ ਨੀ ਮੈਂ ਤਕਰੀਬਨ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ ਜੇ ਰੇਡੀਓ ਆ ਕੱਲਾ ਇੱਕੋ ਇੱਕ ਰੇਡੀਓ ਦੁਆਬਾ ਰੇਡੀਓ ਮੈਂ ਜਿਹਨੂੰ ਪੂਰਾ ਸੁਣਦਾ
1: ਜੀ ਜੀ ਥੈਂਕ ਯੂ ਜੀ ਥੈਂਕ
2: ਮਤਲਬ ਇੱਕ ਕਹਿ ਲੋ ਨਿਤਨੇਮ ਆ ਜਿਵੇਂ ਕਹਿ ਲੋ ਵੀ ਮੇਰੇ ਨਿਤਨੇਮ ਚ ਸ਼ਾਮਲ ਹੋ ਚੁੱਕਿਆ ਇਹ ਐਵਰੀ ਡੇ ਮੈਨੂੰ ਨੀ ਲੱਗਦਾ ਕੋਈ ਪ੍ਰੋਗਰਾਮ ਮੈਂ ਮਿਸ ਕਰਦਾ ਹੋਰ ਮੈਂ ਰੇਡੀਓ ਨੀ ਸੁਣਦਾ ਹੋਰ ਚਲੋ ਮੇਰਾ ਆਪਦਾ ਟੇਸਟ ਆ ਜੋ ਮੈਂ ਸੁਣਦਾ ਕਾਫੀ ਕੁਛ ਆ ਪਰ ਮੈਂ ਕੋਈ ਰੇਡੀਓ ਨੀ ਹੈਗਾ ਜਿਹੜਾ ਮੈਂ ਕੋਈ ਐ ਲਗਾਤਾਰ ਸੁਣਦਾ ਮੱਲੋ ਮੱਲੀ ਕੋਈ ਸੁਣਿਆ ਜਾਂਦਾ ਉਹ ਵੱਖਰੀ ਗੱਲ ਆ ਪਰ ਇੱਕ ਜਿਵੇਂ ਕਹਿ ਲੋ ਵੀ ਇੱਕ ਅੰਦਰੋਂ ਸੋਚ ਕੇ ਵੀ ਹਾਂ ਇਹ ਸੁਣਨਾ ਆਪਾਂ ਇਹ ਮਿਸ ਨਾ ਹੋ ਜੇ ਉਹ ਜ਼ਰੂਰ ਟੈਲੀਗ੍ਰਾਮ ਤੇ ਆਮ ਤੌਰ ਤੇ ਮੈਂ ਰਿਕਾਰਡਿੰਗ ਮੋਸਟਲੀ ਜ਼ਿਆਦਾ ਸੁਣੀ ਦੀ ਆ ਤੇ ਆਹ ਵੀਕ ਚਲੋ ਸਾਡੇ ਹੁਣ 2 ਵੀਕ ਇੱਥੇ ਪ੍ਰੋਗਰਾਮ ਸੀਗਾ
1: ਹਾਂਜੀ
2: ਸਾਡੇ ਵਿਆਹ ਵੀ ਚੱਲ ਰਹੇ ਆ ਚਲੋ ਉਹਦਾ ਕਰਕੇ ਹੁਣ ਘਰੇ ਸੀਗੇ ਗੈਸਟ ਕੁਛ ਆਏ
1: ਜੀ
2: ਤੇ ਮੈਂ ਵੀ ਚਲੋ
1: ਦੇਖ ਬਹੁਤ ਬਹੁਤ ਮੁਬਾਰਕ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਗੁਰਮੇਲ ਜੀ ਜੀ ਦੋਸਤੋ ਅਸੀਂ ਆਪਣੇ ਨਾਲ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਜੁੜੇ ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਆ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਸਵਾਗਤ ਹੈ ਜੀ
0: ਅਨਮਿਊਟ ਕਰ ਲਿਓ ਸੈਣੀ ਸਾਹਿਬ, ਮੈਨੂੰ ਲੱਗਦਾ ਮਿਊਟ ਨੇ।
3: ਦਾਦੂ ਜੀ ਦੀ ਗੱਲ ਸੁਣ ਕੇ ਤੇ ਮਜ਼ਾ ਆ ਗਿਆ।
1: ਕਿਆ ਬਾਤ ਹੈ।
3: ਵੈਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਵੀ ਇਹਨਾਂ ਨੇ ਆਪਣੇ ਜਿਹੜਾ ਦਾਨ ਆ ਉਹਨੂੰ ਪਹਿਚਾਣ ਲਿਆ ਸੀ ਜੇ ਉਹ ਠੇਕੇ ਤੇ ਚੱਲ ਗਿਆ ਸੀ ਤੇ ਗਾਂ ਨੂੰ ਸਿੱਧੀ ਉਹਨੂੰ ਉੱਥੋਂ ਹੀ ਲੈ ਦਿੰਦੇ ਤੇ ਹਾਂਜੀ ਇਹ ਵੀ ਦਾਨ ਹੁੰਦਾ ਆ। ਇਹ ਕਿਹੜਾ ਦਾਨ ਨਹੀਂ ਹੈ ਜੀ, ਕਿਸੇ ਦੀ ਆਤਮਾ ਤ੍ਰਿਪਤ ਦਾਨ ਤਾਂ ਉਹ ਹੈ ਨਾ ਕਿ ਜਿਸ ਨਾਲ ਕਿਸੇ ਦੀ ਆਤਮਾ ਤ੍ਰਿਪਤ ਹੁੰਦੀ ਆ
1: ਜੀ, ਰੂਹ ਖੁਸ਼ ਹੁੰਦੀ ਹੈ,
3: ਚੰਗਾ ਆ ਮਾੜਾ ਆ ਇਹ ਤਾਂ ਦੇਖੋ ਦਾਰੂ ਕਿਹੜੀ ਮਾੜੀ ਚੀਜ਼ ਹੈਗੀ ਹੈ ਜੀ। ਗੱਲ ਤਾਂ ਇਹ ਹੈਗੀ ਆ ਕਿ ਆਪਣੇ ਸਰੀਰ ਵਾਸਤੇ ਆ ਜੀ, ਮੈਨੂੰ ਨਹੀਂ ਫਿੱਟ ਬਹਿੰਦੀ ਹੈਗੀ ਤੇ ਮੇਰੇ ਵਾਸਤੇ ਮਾੜੀ ਆ। ਕਿਸੇ ਬੰਦੇ ਨੂੰ ਓਦਾਂ ਇੰਜੋਇਮੈਂਟ ਪਲੇਅਰ ਵੀ ਮਿਲਦੀ ਆ ਤੇ ਉਹਦਾ ਸਰੀਰ ਹਜਮ ਕਰਦਾ ਆ ਤੇ ਦੈਟਸ ਗੁੱਡ,
1: ਕੋਈ ਦਵਾਈ ਦੇ ਤੌਰ ਤੇ ਉਹ ਤਾਂ ਡਾਕਟਰ ਚਮਚਾ ਰੋਜ਼।
3: ਹਾਂਜੀ ਡਾਕਟਰ ਕਹਿੰਦੇ 2 ਪੈਗ ਲਾ ਲਿਆ ਕਰੋ ਭਾਈ, ਤੁਹਾਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ। ਹੁਣ ਉਸ ਬੰਦੇ ਨੂੰ ਕਰੇ ਕਿੰਨੀ ਟੈਨਸ਼ਨ ਸੀ, ਸਵੇਰ ਦਾ ਉਹ ਦੇਖਦਾ ਪਿਆ ਸੀ ਵੀ ਕੋਈ ਆਵੇ ਤੇ ਤੁਸੀਂ ਰੱਬ ਦਾ ਰੂਪ ਧਾਰਨ ਕਰਕੇ ਆਏ।
1: ਕਿਤੇ ਸੁਣਿਆ ਹੈਗਾ ਵੈਸੇ ਦਵਾ ਤੇ ਦਾਰੂ ਦਾਨ?
3: ਹਾਂਜੀ ਬਿਲਕੁਲ ਜੀ ਬਿਲਕੁਲ ਭਾਈ ਸਾਹਿਬ, ਦੁਨੀਆਂ ਤਾਂ ਬੜੀ ਪਰੇ ਤੋਂ ਪਰੇ ਆ। ਉਹ ਇੱਕ ਬੰਦਾ ਕਹਿੰਦਾ ਨਾ ਉਹ ਤੁਹਾਡੇ ਵਰਗੇ ਸੱਜਣ ਕੋਲ ਗਿਆ ਕਿਸੇ ਭੋਲੇ ਪੰਛੀ ਕੋਲ, ਉਹਨੂੰ ਕਹਿੰਦਾ ਜਾ ਕੇ ਕਹਿੰਦਾ ਮੇਰੇ ਪਿਤਾ ਜੀ ਨਾ ਕਹਿੰਦਾ ਮਰਨ ਤੋਂ ਪਹਿਲਾਂ ਕਹਿੰਦਾ ਆਪਣੀ ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂ ਲਾ ਗਏ ਸੀ
1: ਜੀ।
3: ਉਹ ਬੰਦਾ ਬੜਾ ਇੰਪ੍ਰੈਸ ਹੋਇਆ, ਕਹਿੰਦਾ ਅੱਛਾ ਜੀ, ਕਹਿੰਦਾ ਫੇ ਤੁਹਾਡੇ ਪਿਤਾ ਜੀ ਦੀ ਜਾਇਦਾਦ ਫੇ ਕੀ ਸੀਗੇ? ਕਹਿੰਦਾ ਉਹਨਾਂ ਦੀਆਂ 4 ਕੁੜੀਆਂ 3 ਮੁੰਡੇ। ਹਾਂਜੀ
1: ਕਿਆ ਬਾਤ ਹੈ ਜੀ।
3: ਆਹੋ ਸੱਤ ਨਿਆਣੇ ਆਸਰਾ ਅਨਾਥ ਆਸ਼ਰਮ ਦੀ ਝੋਲੀ ਪਾ ਗਿਆ ਤੇ ਅਗਲਾ ਖੂਬ ਕੇ ਦੱਸਦਾ ਪਾਪਾ ਜੀ ਦਾਨ ਕਰ ਗਏ ਸੀ।
1: ਵਾਹ ਜੀ।
3: ਉਹ ਇਸ ਕਰਕੇ ਦਾਨ ਦੀਆਂ ਕਿਸਮਾਂ ਆ, ਜਿੱਦਾਂ ਮਰਜ਼ੀ ਆ ਜੀ।
1: ਜੀ
3: ਦੇਖੋ ਗੁਰਬਾਣੀ ਨੇ ਕਿਹਾ ਕੁਛ ਨੀ, ਗੁਰਬਾਣੀ ਨੇ ਕਿਹਾ ਆ ਕਿ ਤੁਸੀਂ ਆਪਣੇ ਸੰਜਮ ਦੇ ਵਿੱਚ ਕਰਨਾ, ਜੋ ਕੁਛ ਕਰਨਾ ਸੰਜਮ ਚ ਕਰਨਾ
1: ਜੀ।
3: ਹੁਣ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਦਾਨੀ ਹੋਣਾ ਉਹ ਵੀ ਮਾੜਾ ਜੀ।
1: ਜੀ
3: ਉਹਦੇ ਵਿੱਚ ਇਤਿਹਾਸ ਇਹ ਆਉਂਦਾ ਹੈਗਾ ਆ ਜੀ ਵੀ ਅਰਜੁਨ ਆਪਣੇ ਜਿਹੜਾ ਕਰਨ ਸੀਗਾ ਉਹਨੂੰ ਸੂਰਜ ਨੇ ਵਰਦਾਨ ਦਿੱਤਾ ਸੀ, ਕਵਚ ਤੇ ਕੁੰਡਲ ਦਿੱਤੇ ਸੀਗੇ ਵੀ ਜਦ ਤੱਕ ਤੇਰੇ ਕੋਲ ਹੋਣਗੇ ਤੈਨੂੰ ਮਤਲਬ ਮਾਰਿਆ ਨਹੀਂ ਜਾ ਸਕਦਾ
1: ਜੀ। ਵੈਸੇ ਮੇਰੇ ਵੀ ਹੈਗੇ ਕੁੰਡਲ ਸੀ।
3: ਹਾਂਜੀ ਹੋਰ ਕੇ ਠੀਕ ਗੱਲ ਹੈ ਜੀ, ਤੁਸੀਂ ਵੀ ਨਾਦਾਨ ਕਰਿਓ, ਤੁਹਾਨੂੰ ਇਹੀ ਦੱਸਦੇ ਆ, ਤੁਸੀਂ ਤਾਂ ਕੁੰਡਲ ਜਿਹੜੇ ਹੈਗੇ ਆ ਪੱਗ ਥੱਲੇ ਲੁਕੋ ਛੱਡਦੇ ਇਸੇ ਕਰਕੇ
1: ਜੀ।
3: ਅੱਛਾ ਜੀ ਕ੍ਰਿਸ਼ਨ ਹੁਣ ਏਦਾਂ ਆ, ਉਹ ਅਰਜਨ ਨੂੰ ਯੁੱਧ ਦੇ ਵਿੱਚ ਜਿਤਾਉਣਾ ਸੀ, ਕ੍ਰਿਸ਼ਨ ਨੂੰ ਵੀ ਪਤਾ ਸੀ ਵੀ ਜੇ ਇਹਦਾ ਜਿਹੜਾ ਹੈਗਾ ਆ ਵੀ ਇਹ ਚੀਜ਼ ਕਿਸੇ ਨੂੰ ਨੀ ਦਿੰਦਾ, ਓਦਾਂ ਇਹ ਦਾਨੀ ਬਹੁਤ ਆ
1: ਜੀ,
3: ਆ ਇਹਨੂੰ ਸਵਾਲੀ ਮੋੜਦਾ ਨੀ ਜੀ ਕਹਿੰਦੇ
1: ਜੀ।
3: ਉਹ ਇਸੇ ਤਰ੍ਹਾਂ ਸਵੇਰੇ ਤੜਕੇ ਜਿਹੜਾ ਹੈਗਾ ਆ ਜਦੋਂ ਇਸ਼ਨਾਨ ਕਰਕੇ ਤੇ ਬਾਹਰ ਨਿਕਲਿਆ ਤੇ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕਰਕੇ ਤੇ ਦਾਨ ਮੰਗ ਲਿਆ, ਕਹਿੰਦੇ ਦਾਨ
1: ਜੀ।
3: ਉਹ ਕਹਿੰਦਾ ਯਾਰ ਇਸ ਵੇਲੇ ਤਾਂ ਮੇਰੇ ਕੋਲ ਕੁਛ ਵੀ ਨੀ ਗਾ
1: ਜੀ,
3: ਹਾਂਜੀ ਤੇ ਮੈਂ ਤਾਂ ਧੋਤੀ ਲਾ ਕੇ ਤੇ ਇੱਦਾਂ ਕਰਕੇ ਚੱਲਿਆ। ਕਹਿੰਦਾ ਹੈਗਾ ਆ ਤੇਰੇ ਕੋ? ਕਹਿੰਦਾ ਮੇਰੇ ਕੋ ਕੀ ਆ? ਕਹਿੰਦਾ ਤੇਰੇ ਕੋ ਆ ਕਵਚ ਤੇ ਕੁੰਡਲ ਹੈਗੇ ਆ ਜੀ
1: ਜੀ।
3: ਉਹਨੇ ਚੁੱਪ ਕਰਕੇ ਜਿਹੜਾ ਜੀ ਉਹ ਆਪਣਾ ਕਵਚ ਵੀ ਪਾੜ ਕੇ ਤੇ ਨਾਲ ਕੁੰਡਲ ਵੀ ਲਾ ਕੇ ਦੇ ਤੇ
1: ਜੀ,
3: ਉਹ ਲੈ ਕੇ ਚੱਲਿਆ। ਕਹਿੰਦਾ ਬ੍ਰਾਹਮਣ ਦੇਵਤਾ ਪਛਾਣ ਤਾਂ ਮੈਨੂੰ ਪਹਿਲਾਂ ਹੀ ਲਿਆ ਸੀ
1: ਜੀ,
3: ਹਾਂਜੀ ਪਰ ਹੁਣ ਕਿਉਂਕਿ ਉਸ ਰੂਪ ਚ ਆਇਆ ਮੈਂ ਤੈਨੂੰ ਮੋੜਨਾ ਨੀ, ਕਿਉਂਕਿ ਮੇਰਾ ਸੂ ਲਿਆ ਕੇ ਦਾਨ ਜਿਹੜਾ ਹੈਗਾ ਆ ਵੀ ਜੇ ਕੋਈ ਮੇਰੇ ਕੋਲ ਕੁਛ ਮੰਗ ਲੈ ਤੇ ਮੈਂ ਉਹਨੂੰ ਮੋੜਨਾ
1: ਜੀ, ਜਦ ਦੇਤਾ ਤਾਂ
3: ਦੇਤਾ। ਉਹ ਠੀਕ ਗੱਲ, ਮਤਲਬ ਇਹ ਹੈਗਾ ਕਿ ਏਦਾਂ ਦਾ ਦਾਨ ਵੀ ਮਾੜਾ ਹੈਗਾ ਆ ਵੀ ਅਸੀਂ ਸੰਜਮੀ ਆ, ਅਸੀਂ ਹਰ ਇੱਕ ਚੀਜ਼ ਨੂੰ ਸੋਚ ਵਿਚਾਰ ਕੇ ਕਰਨਾ ਜੋ ਕਰਨਾ।
1: ਬਿਲਕੁਲ,
3: ਬਾਕੀ ਜਿਹੜਾ ਦਾਦੂ ਸਾਹਿਬ ਨੇ ਇਹ ਗੱਲ ਕਹੀ ਉਹ ਤਾਂ ਗੁਰਬਾਣੀ ਕਹਿੰਦੀ ਹੈਗੀ ਆ, ਕਹਿੰਦੇ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭੋਜਨ ਸੇ ਭਜਨ ਸੇ ਦੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਝ ਕਰੀਏ ਦਾਨ।
1: ਕਿਆ ਬਾਤ ਹੈ,
3: ਇਹ ਤਾਂ ਹੱਥ ਸੁੱਚੇ ਹੋ ਜਾਂਦੇ ਆ ਬੰਦੇ ਦੇ ਜਦੋਂ ਕੁਛ ਦਾਨ ਕਰਦਾ ਇਹਨਾਂ ਹੱਥਾਂ ਨਾਲ।
1: ਲੋਕੀ ਸਾਬਣ ਲਾ ਲੈਣਗੇ ਕਹਿੰਦੇ ਹੈਗੇ ਧੋ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਜੀ।
3: ਇਸ ਕਰਕੇ ਪਾਣੀ ਸੁੱਚਾ ਪਾਉਣ ਤੇ ਜਾਣੀ ਕਿ ਪਵਨ ਜਿਹੜੀ ਹੈਗੀ ਆ ਜਿਹੜਾ ਚੱਲਦਾ ਪਾਣੀ ਹੈਗਾ ਤਦ ਕਹਿੰਦੇ ਆ ਉਹ ਹਵਾ ਉਹਨੂੰ ਸ਼ੁੱਧ ਕਰ ਦਿੰਦੀ ਆ।
1: ਮੈਂ ਤਾਂ ਕਹਿੰਦਾ ਸੈਣੀ ਸਾਹਿਬ ਆ ਪਵਨ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਦਾ ਦਾਨ ਵੀ ਬਖਸ਼ਣੇ ਜੀ, ਪਾਣੀਆਂ ਨੂੰ ਗੰਦਲਾ ਕਰਨ ਦਾ ਦਾਨ ਵੀ ਕਿਸੇ ਨੂੰ ਬਖਸ਼ਣੇ ਜੀ।
3: ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਪੈਰੋਕਾਰ ਜਿਹੜੇ ਹੈਗੇ ਆ ਉਹ ਏਡਾ ਤੇ ਆਉਣੇ ਹੈਗੇ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਦੂਸ਼ਿਤ ਕਰ ਦੇਣਾ ਹੈਗਾ
1: ਜੀ।
3: ਮੈਂ ਬਾਕੀ ਦਾਦੂ ਸਾਹਿਬ ਦੀ ਉਹ ਗੱਲ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਹੜਾ ਉਹਨਾਂ ਨੇ ਜਿਹੜਾ ਆ ਬੂਟਿਆਂ ਦਾ ਦਾਨ ਜਿਹੜਾ ਆ ਕਰਦੇ ਆ
1: ਬਿਲਕੁਲ,
3: ਬਟ ਮੇਰੀ ਇੱਕ ਬੇਨਤੀ ਵੀ ਹੈਗੀ ਆ ਕਿ ਕਾਈਂਡਲੀ ਤੁਸੀਂ ਇਹ ਦੇਖਿਓ ਕਿ ਇਹ ਵੀ ਲੋਕੀ ਲਾਉਂਦੇ ਵੀ ਹੈਗੇ ਆ ਕਿ ਮੁਫ਼ਤ ਦੀ ਚੀਜ਼ ਵੈਸੇ ਹੀ ਲੋਕੀ ਚੱਕਲ ਜਾਂਦੇ ਹੋਗੇ ਘਰਾਂ ਚ ਓਦਾਂ ਹੀ ਪਏ ਰਹਿੰਦੇ ਜੀ, ਮੈਂ ਵੀ ਦੇਖਿਆ ਜੀ
1: ਹੈਗੇ ਨੇ ਜੀ ਬਿਲਕੁਲ ਇਹ ਵੀ ਹੈਗੇ
3: ਲੋਕ ਅਸੀਂ ਪੈਸੇ ਦੀ ਚੀਜ਼
1: ਜੀ
3: ਹਾਂਜੀ ਮਤਲਬ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜੇ ਆ ਵੀ ਤੁਹਾਡੇ 10% ਵੀ ਜਿਹੜੇ ਹੈਗੇ ਆ ਜੇ ਪਲਦੇ ਹੋਣਗੇ ਤੇ ਤੁਹਾਡਾ ਦਾਨ ਸਫਲ ਹੈਗਾ ਆ ਜੀ, ਨਹੀਂ ਤਾਂ ਲੋਕੀ ਨਾ ਮੁਫ਼ਤ ਦੀ ਚੀਜ਼ ਇੱਥੇ ਕੋਈ ਨੀ ਛੱਡਦਾ ਜੀ,
1: ਬਿਲਕੁਲ ਹੈ ਜੀ ਬਿਲਕੁਲ
3: ਹਾਂਜੀ ਉਹ ਇਸ ਕਰਕੇ ਹੈਗੇ ਵੈਸੇ ਹੀ ਦੋ ਦੋ ਚਾਰ ਚਾਰ ਚੱਕ ਜਾਣੇ ਭਾਵੇਂ ਘਰ ਜਾ ਕੇ ਸੋਦਾ ਹੀ ਸੁੱਕ ਜਾਣ ਜੀ, ਲਾਉਣੇ ਹੈ ਨੀ ਕਿਤੇ
1: ਨਹੀਂ ਦਿੰਦੇ ਵੀ ਗੁਰੂ ਘਰ ਉੱਥੋਂ ਸੌਂਹ ਪਵਾ ਦਿਆ ਕੰਮ
3: ਭਾਰੇ ਸਾਹਿਬ
1: ਨਹੀਂ
3: ਲੱਗਦਾ ਹੈਗਾ ਜੀ
1: ਉਹਦਾ ਕੱਖ ਨੀ ਰਹਿਣਾ
3: ਭਾਰੇ ਸਾਹਿਬ ਉਹ ਤੁਹਾਡੀ ਗੱਲ ਠੀਕ ਹੈਗੀ ਆ ਭਾਰੇ ਸਾਹਿਬ ਜੇ ਤੁਸੀਂ ਜੇ ਕੋਈ ਬੰਦਾ ਇਹਨੂੰ ਰਿਸਪੋਂਸੀਬਿਲਟੀ ਸਮਝੇ ਨਾ ਜੀ ਤੇ ਫੇਰ ਉਹ ਇਹ ਉਡੀਕ ਨੀ ਕਰੂਗਾ ਕਿ ਇਹਨਾਂ ਦੀ ਟਰਾਲੀ ਕਦੋਂ ਆਈ ਹੈਗੀ ਆ ਤੇ ਕਦੋਂ ਉੱਥੋਂ ਬੂਟੇ ਲੈਣੇ ਹੈਗੇ
1: ਜੀ,
3: ਉਹ ਉਹਨੇ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਉਹਨੇ ਇਸ ਮਤਲਬ ਵੇਟ ਨੀ ਕਰੇਗਾ ਉਹ ਇਸ ਚੀਜ਼ ਨੂੰ ਕਰ ਲੇਗਾ, ਬਟ ਫੇਰ ਵੀ ਜਿਹੜਾ ਹੈਗਾ ਆ ਵੀ ਜੇ ਕੋਈ ਕਰਦਾ ਹੈਗਾ ਆ ਤੇ ਦੈਟਸ ਗ੍ਰੇਟ ਤੇ ਬੜੀ ਵੱਡੀ ਅਚੀਵਮੈਂਟ ਆ ਜੇ 10-20% ਵੀ ਉਹਦੇ ਵਿੱਚੋਂ ਜਿਹੜੇ ਆ ਦਰਖਤ ਜਿਹੜੇ ਹੈਗੇ ਆ ਪਲ ਜਾਂਦੇ ਆ
1: ਬਿਲਕੁਲ 150 ਦੇ ਵਿੱਚੋਂ 10 ਵੀ ਹੋ ਗਏ ਤਾਂ ਉਹ ਮਤਲਬ ਕਿ ਕਹਿ ਲਓ ਕਾਮਯਾਬੀ ਹਾਸਲ ਹੋ ਗਈ ਜੀ ਬਿਲਕੁਲ
3: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
1: ਬਿਲਕੁਲ ਜੀ
3: ਬਾਕੀ ਬਾਕੀ ਸ਼ਮੀ ਜੀ ਆਏ ਹੈਗੇ ਦੱਸਦੇ ਹੈਗੇ ਵੈਸੇ ਮੈਨੂੰ ਪਤਾ ਨੀ ਹੈਗਾ 20 ਸਾਲ ਦੇ ਵਿੱਚ ਭਾਰੇ ਸਾਹਿਬ ਤੁਸੀਂ ਇੱਥੇ ਆ ਕੇ ਕਿਹਨੂੰ ਜਿਹੜਾ ਹੈਗਾ ਆ ਦਾਨ ਪੁੰਨ ਕੀਤਾ ਕੋਈ ਮੇਰੇ ਵਰਗੇ ਨੂੰ ਭੇਜੇ ਕੋਈ ਪੌੜ ਪੌਂਡ ਕੇ ਕੋਈ ਡਾਲਰ ਡੂਲਰ ਕੇ ਯੂਰੋ ਯਾਰੋ ਕੋਈ ਭੇਜੋ
1: ਨਹੀਂ ਅਸੀਂ ਰਕਮ ਦੇਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ
3: ਮੈਂ ਤਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਹ ਕਹਿਣਾ ਆ ਮੈਂ ਕਦੇ ਤੁਹਾਨੂੰ ਦੱਸਿਆ ਸੀ ਆਈਫੋਨ ਹੀ ਭੇਜਦਾ ਹੋ
1: ਜਦੋਂ ਆਵਾਂਗੇ ਦਾਨ ਜੀ ਸੈਣੀ ਸਾਹਿਬ ਦਾਨ ਦਾ ਇੱਕ ਅਸੂਲ ਆ ਉਹ ਮੰਗਿਆ ਨੀ ਜਾ ਸਕਦਾ
3: ਤੁਹਾਨੂੰ ਲੋੜ ਦੱਸੀ ਆ ਮੈਨੂੰ ਇਹ ਨੀ ਹੈਗਾ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੈਗੇ ਆ ਇਹਦੇ ਵਿੱਚ ਕੋਈ ਸ਼ੱਕ ਨੀ ਮੇਰੇ ਵੱਲੋਂ ਭਾਵਾ ਕੰਪਿਊਟਰ ਨਾਲ ਲੈ ਆਇਓ ਕੋਈ ਗੱਲ ਨੀ ਨਾਲ ਏਦਾਂ ਦੀ ਕੋਈ ਗੱਲ ਨੀ ਹੈਗੀ
1: ਸੈਣੀ ਸਾਹਿਬ ਮਾਫ਼ੀ ਚਾਹੁੰਦਾ ਜਿਹੜੀ ਗੱਲ ਕਹਿਣ ਲੱਗਾ ਇੱਕ ਹੁੰਦਾ ਜ਼ਰੂਰਤਮੰਦ ਇੱਕ ਹੁੰਦਾ ਗੈਰਤਮੰਦ ਤੁਸੀਂ ਜ਼ਰੂਰਤਮੰਦ ਨਹੀਂ ਗਏ ਜੀ ਹਾਂਜੀ
3: ਭਾਰੇ ਸਾਹਿਬ ਪਤਾ ਕੀ ਗੱਲ ਹੈਗੀ ਆ ਅਸੀਂ ਦੇਖੋ ਗੱਲ ਏਦਾਂ ਹੈਗੀ ਅਸੀਂ ਜਿੱਥੇ ਰਹਿੰਦੇ ਅਸੀਂ ਜੀਤੋ ਹਲਕੇ ਬੰਦੇ ਹੈਗੇ ਆ ਅੱਜ ਤਾਂ ਤੁਹਾਡੇ ਪਾਈ ਟੀ ਸ਼ਰਟ ਨੀ ਚੜਦੇ ਤੁਸੀਂ ਜਿਹੜੀ ਹੈਗੀ ਕੀ ਗੱਲ ਕਰਦੇ ਹੈਗੇ ਜੀ ਜੇ ਤੁਸੀਂ ਬੋਲ ਇੱਕ ਤੁਹਾਡੇ ਕੋਟ ਵੀ ਹੈਗਾ ਕਾਲਾ ਜਿਹਾ
1: ਇੱਕ ਨੀਲੀ ਦੇ ਚਿੱਟੀ ਉਹ ਕੋਟੀ ਸੀਗੀ ਹਾਂਜੀ ਧਾਰੀਆਂ ਵਾਲੀ ਹਾਂਜੀ ਤੁਹਾਡੀ ਕੋਟੀ ਪੱਕੀ ਹੈ ਜੀ ਹਾਂਜੀ
3: ਸਾਡਾ ਮਤਲਬ ਆ ਤੁਹਾਨੂੰ ਚੇਤੇ ਕਰਾਉਣਾ ਬਾਕੀ ਕੋਈ ਗੱਲ ਨੀ ਹੈਗੀ ਸਾਨੂੰ ਏਦਾਂ ਦੀ ਕੋਈ ਭੁੱਖ ਨਹੀਂ
1: ਉਹ ਤੁਹਾਡੀ ਬਹੁ ਦਾਨ
3: ਕਰੇ ਆਪਣੇ ਵਾਸਤੇ
1: ਤੁਹਾਡੀ ਬਹੁ ਜਿਹੜੀ ਆ ਉਹ ਬਣਾ ਕੇ ਆਪਣੇ ਹੱਥੀ ਦਾਨ ਕਰਾਉਂਗਾ ਆਪਣੇ ਕੋਲ
3: ਭਾਰੇ ਸਾਹਿਬ ਅਸੀਂ ਤਾਂ ਸੀਸਾਂ ਹੀ ਦੇਣੀਆਂ ਹੈਗੀਆਂ ਸਾਡਾ ਮਤਲਬ ਤਾਂ ਇਹ ਹੈਗਾ ਆ ਵੀ ਤੁਹਾਨੂੰ ਚੇਤੇ ਕਰਾਉਣਾ ਆ ਬਾਕੀ ਸਾਡਾ ਬੰਨ ਦੇ ਵਿੱਚ ਕੋਈ ਨੀ ਪੁੰਨ ਤੁਹਾਨੂੰ ਲੱਗਣਾ ਸਾਨੂੰ ਥੋੜਾ ਲੱਗਣਾ ਪੁੰਨ ਵੀ ਤਾਂ ਤੁਸੀਂ ਕੱਟਣਾ
1: ਨਹੀਂ ਆਸ਼ੀਰਵਾਦ ਚਾਹੀਦਾ ਜੀ
3: ਐਨੀਵੇ ਆਸ਼ੀਰਵਾਦ ਟੋਕਰੇ ਭਰੇ ਪਏ ਜਿੰਨੇ ਮਰਜ਼ੀ ਲੈ ਜਾਇਓ
1: ਟੋਕਰੇ
3: ਭਰੇ ਪਏ ਆ ਜੀ ਘੱਟਦੇ ਘੱਟਦੇ ਹੋਣਗੇ ਦੋ ਟੋਕਰੇ ਸ਼ਮੀ ਜੀ ਤੋਂ ਤਲਵਾੜੇ ਵਿੱਚ ਕਰ ਦਿਆਂਗੇ ਹਾਂਜੀ
0: ਇਧਰੋਂ ਟੋਕਰੇ ਨੀ ਟਿੱਪਰ ਹੀ ਚੱਲਦੇ ਆ
1: ਟਿੱਪਰ ਭਰ ਭਰ
3: ਲਓ ਜੀ ਟਿੱਪਰ ਭਰ ਭਰ ਕੇ ਹਾਂਜੀ ਲਓ ਜੀ ਸ਼ਮੀ ਜੀ ਆ ਜਾਓ ਤੁਸੀਂ ਆਪਣੇ ਵਿਸ਼ੇ ਤੇ
1: ਥੈਂਕ ਯੂ
3: ਜੀ ਸ਼ੁਕਰ ਮੇਲਾ ਥੈਂਕ ਯੂ ਜੀ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ
1: ਸ਼ੁਕਰੀਆ ਜੀ ਸੈਣੀ ਸਾਹਿਬ ਸ਼ੁਕਰੀਆ
0: ਬਹੁਤ ਬਹੁਤ ਸ਼ੁਕਰੀਆ
1: ਸ਼ਮੀ ਜੀ ਅੱਗੇ ਚੱਲਣ ਤੋਂ ਪਹਿਲਾਂ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਆ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਪਰਮਿੰਦਰ ਜੀ ਸਵਾਗਤ ਹੈ ਜੀ
4: ਸਤਿ ਸ੍ਰੀ ਅਕਾਲ ਭਾਨ ਸਾਹਿਬ
1: ਸਤਿ ਸ੍ਰੀ ਅਕਾਲ ਜੀ
4: ਸ਼ਮੀ ਭਾਜੀ ਹੁਣ ਆਮ ਦਾ ਸਾਰੇ ਸਤਿਕਾਰ ਕੀਤਿਆਂ ਨੂੰ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
4: ਪਰਦਾ ਸਤਿ ਸ੍ਰੀ ਅਕਾਲ ਪਾਲ ਸਾਹਿਬ ਤੁਸੀਂ ਸਿਆਣੇ ਆ ਸ਼ਮੀ ਭਾਜੀ ਹੁਣ ਵੀ ਸਿਆਣੇ ਬਹੁਤ ਜੀ ਮੈਨੂੰ ਇੱਕ ਗੱਲ ਦੱਸੇ ਮਤਲਬ ਠੱਗੀ ਮਾਰ ਕੇ ਜੇ ਦਾਨ ਕਰਦੇ ਤਾਂ ਉਹ ਮਨਜ਼ੂਰ ਹੋ ਜਾਂਦਾ ਜੀ
1: ਉਹ ਇਹਨਾਂ ਨੂੰ ਲੱਗ ਜਾਂਦਾ
0: ਇਹ ਚ ਆਇਆ ਨਾ ਜੀ, ਜਿਹਨੇ ਦਾਨ ਕਰਨ ਵਾਲੇ ਨੇ ਜੋ ਜਿਥੋਂ ਲਿਆਂਦਾ ਸੌਦਾ ਪੱਤਾ, ਇਹ ਉਹਦੇ ਲਈ ਉਹ ਆਪ ਜਿੰਮੇਵਾਰ ਆ
1: ਜੀ,
0: ਪਰ ਜਿਹਨੂੰ ਉਹਨੇ ਦਾਨ ਕਰਤਾ ਉਹ ਜਿੰਮੇਵਾਰ ਹੈ ਨੀ, ਉਹਨੇ ਤਾਂ ਦਾਨ ਲੈ ਲਿਆ, ਉਹਨੇ ਠੱਗੀ ਨੀ ਮਾਰੀ।
4: ਭਾਜੀ ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹ ਹੈ ਜੀ,
1: ਜੀ
4: ਬਹੁਤ
0: ਬਿਲਕੁਲ ਜੀ,
4: ਸਾਰੇ ਬਹੁਤਿਆਂ ਦੀ ਚਲੋ ਮਤਲਬ ਸਾਡੇ ਲੋਕਾਂ ਦੇ ਠੱਗੀ ਠੱਗੀ ਮਾਰ ਕੇ ਭਾਜੀ ਅਗਲਾ ਕਹਿੰਦਾ ਜੇ ਹਜ਼ਾਰ ਦੀ ਠੱਗੀ ਮਾਰੀ 500 ਰੁਪਿਆ ਦਾਨ ਕਰ ਤੋ, ਅਗਲਾ ਕਹਿੰਦਾ ਮੇਰਾ ਭਾਰ ਘੱਟ ਲੈ ਗਿਆ ਜੀ
1: ਜੀ। ਵੈਸੇ ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰਦੇ ਹੋ ਪਰਮਿੰਦਰ ਜੀ, ਦੇਖੋ ਇੱਕ ਪਾਸੇ ਤਾਂ ਆਪਾਂ ਧਰਮ ਦੀ ਉਦਾਹਰਣ ਦਿੰਦੇ ਹਾਂ ਤੇ ਦੂਸਰੇ ਪਾਸੇ ਅਸੀਂ ਮਤਲਬ ਕਿ ਦਾਨ ਕਰਨ ਦੀ, ਜਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਪਣੇ ਸਾਧੂ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਉਹ 20 ਰੁਪਏ ਦਾ ਜਿਹੜਾ ਜ਼ਿਕਰ ਆਉਂਦਾ ਜਾਂ ਉਸ ਸਮੇਂ ਦੇ ਵਿੱਚ ਪਤਾ ਨਹੀਂ ਕੀ ਆ ਉਹ ਜੋ ਵੀ ਆਪਾਂ ਸੁਣਦੇ ਹਾਂ ਉਸ ਮੁਤਾਬਕ ਗੱਲ ਕਰਨ ਲੱਗਿਆ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਕਿਰਤ ਕਰਦੇ ਨੇ, ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ, ਕੱਲ ਵੀ ਗੱਲ ਚੱਲਦੀ ਸੀ ਤੇ ਫਿਰ ਉਹ ਕਨਸੈਪਟ ਸਾਡੇ ਵਿੱਚ ਕਾਹਤੋਂ ਮਤਲਬ ਕਿ ਆ ਗਿਆ ਵੀ ਆਪਣੀ ਮਿਹਨਤ ਮੁਸ਼ਕਤ ਕਰੋ ਤੇ ਆਪ ਵੀ ਖਾਓ, ਹਨਾ ਭਾਈ ਪਹਿਲਾਂ ਆਪ ਖਾਓ ਜਾਂ ਸੇਫ ਰਹੋ ਫਿਰ ਹੀ ਦੂਸਰੇ ਨੂੰ ਕਰੋਗੇ, ਪਰ ਉਹ ਜਿਹੜੀ ਆ ਉਹ ਗੱਲਾਂ ਬਾਤਾਂ ਕਿਉਂ ਨੀ ਅਸੀਂ ਸਾਡੇ ਆਪਣੇ ਜਿਹੜਾ ਜੀਵਨ ਦੇ ਵਿੱਚ ਜਾਂ ਜਿਹੜਾ ਪ੍ਰੈਕਟੀਕਲ ਦੇ ਵਿੱਚ ਲੈ ਕੇ ਆ ਰਹੇ?
4: ਭਾਰ ਸਾਹਿਬ ਮੇਰੇ ਨਾਲ ਤੁਸੀਂ ਤਾਂ ਬਹੁਤ ਸਿਆਣੇ ਆ, ਸ਼ਮੀ ਭਾਜੀ ਹੁਣੀ ਬਹੁਤ ਸਿਆਣੇ, ਮੈਂ ਤਾਂ ਚਲੋ ਐਵੇਂ ਪੱਠੇ ਵੱਢ ਬੰਦਾ ਆ।
1: ਨਹੀਂ ਨਹੀਂ ਏਦਾਂ ਨੀ ਜੀ, ਏਦਾਂ ਨਾ ਕਰੋ।
4: ਨਹੀਂ ਨਹੀਂ ਮੰਨ ਨਹੀਂ ਨਹੀਂ ਮੈਂ ਮੰਨ ਲਓ ਭਾਜੀ ਅਸੀਂ ਪਿੰਡਾਂ ਦੇ ਵਿੱਚ ਸਧਾਰਨ ਬੰਦੇ ਆ ਜੀ, ਟੰਗੀਆਂ ਤੁਰਸ਼ੀਆਂ ਵਾਲੇ ਬੰਦੇ ਆ, ਮੰਨ ਲਾ ਮੈਂ ਗੱਲ ਕਰਦਾ ਜੀ, ਤੁਸੀਂ ਮੰਨ ਲਓ ਮੈਂ ਤਾਂ ਭਾਰ ਸਾਹਿਬ ਇਹ ਕਹਿੰਦਾ ਜੀ ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਜੀ
1: ਜੀ
4: ਹਰੇਕ ਫੋਟੋ ਦੇ ਥੱਲੇ ਭਾਰ ਸਾਹਿਬ ਗਰੀਲਾ ਲੈ ਕੇ ਬੈਠੇ ਦਿਖਾਲਦੇ ਆ,
1: ਬਿਲਕੁਲ
4: ਜਿਹੜੀ ਉਹਨੀ ਜਿਹੜਾ ਹਲ ਪਾਇਆ ਉਹ ਤਾਂ ਕੋਈ ਦਿਖਾ
1: ਜਿੰਨੇ
4: ਜਿੰਨਾ ਭਾਜੀ ਇਹ ਸਾਥ ਲਾਣਾ ਇਹ ਨਹੀਂ ਬੇੜਾ ਗਰਕ ਕੀਤਾ ਜੀ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਇਹਨਾਂ ਨੂੰ ਇਹ ਮਤਲਬ ਕੰਮ ਵੱਲੋਂ ਤਾਂ ਜੀ ਕੰਮ ਤਾਂ ਤੁਸੀਂ ਲਾਉਣਾ ਹੀ ਨੀ ਜੀ,
1: ਹੱਟੇ ਕੱਟੇ ਨੇ ਦੇਖੋ ਕਿੱਡੀਆਂ ਕਿੱਡੀਆਂ ਪਿੰਨੀਆਂ
4: ਭਾਜੀ, ਛੱਡੋ ਕਈਆਂ ਦੀ ਮੈਂ ਤਾਂ ਤੁਹਾਨੂੰ ਗੱਲ ਕਰਦਾ ਜੀ ਭਾਜੀ, ਮਤਲਬ ਮੇਰੇ ਮੈਂ ਮੇਰੀ ਚਲੋ ਮਤਲਬ 38-40 ਮਤਲਬ ਹੋਣੀ ਆ ਜੀ ਕਮਰ, 40-42 ਇੰਚ ਦੀ ਜਿੱਦਾਂ ਦੀ ਮੇਰੀ ਕਮਰ ਆ ਜੀ, ਸਾਡੇ ਈਵਨ ਸਾਡੇ ਗੁਰੂ ਘਰ ਇਹਨਾਂ ਦਾ ਭਾਈ ਸਾਡੇ ਆ ਜੀ, ਮਤਲਬ 45 ਸਾਲ ਦਾ ਮੇਰੇ ਖਿਆਲ ਜਿੱਦਾਂ ਦੀ ਮੇਰੀ ਕਮਰ ਹੈ ਉਦੋਂ ਦੇ ਪੱਟ ਆ
1: ਜੀ, ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਸਾਰਾ ਕੁਝ ਸ਼ੁੱਧ ਹੁੰਦਾ ਜੀ
4: ਭਾਜੀ, ਸਵੇਰ ਨੂੰ ਦੁੱਧ ਦੀ ਗਜਾ ਕਰਨ ਵੀ ਉਹ ਮੋਟਰਸਾਈਕਲ ਤੇ ਜਾਂਦਾ ਜੀ,
1: ਬਿਲਕੁਲ ਹੈ ਜੀ।
4: ਤਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ ਤਾਂ ਮਤਲਬ ਹੁਣ ਸਾਡੇ ਭਾਜੀ ਸਾਡੇ ਇੱਥੇ ਹੀ ਆ ਪਿੰਡ ਦੇ ਵਿੱਚ ਆ ਲੋਕ ਮਤਲਬ ਜ਼ਿਮੀਂਦਾਰ ਭਰਾ ਜਿਹੜੇ ਹੈਗੇ ਆ ਭਾਜੀ, ਉਹ ਹੁਣ ਮੰਨ ਲਓ ਮੈਂ ਹੀ ਆ ਜੀ, ਜੇ ਭਾਜੀ ਹੁਣ ਮੈਂ ਜੇ ਮੇਰੇ 50-55 ਕਿੱਲਿਆਂ ਦੀ ਖੇਤੀ ਹੈ ਝੋਨਾ ਲਵਾ ਕੇ, ਜੇ ਮੈਂ ਮੰਨ ਲਓ ਉਹਨਾਂ ਨੂੰ 45 ਖੇਤ ਦੱਸ ਦੇਵਾਂ
1: ਜੀ,
4: ਉਹ ਮੇਰਾ ਦਾਨ ਮੇਰਾ ਦਿੱਤਾ ਕੀ ਕਰੂਗਾ ਜੀ,
1: ਬਿਲਕੁਲ ਹੈ ਜੀ। ਉਹਦੇ ਨਾਲੋਂ ਦੇਖੋ ਰੋਜ਼ਗਾਰ ਤੁਸੀਂ ਅਗਲੇ ਨੂੰ ਰੋਜ਼ਗਾਰ ਦੇਵੋ ਤੇ ਇੱਕ ਤਾਂ ਉਹਦੀ ਜਿਹੜੀ ਹੈ ਜ਼ਰੂਰਤ ਹੈ ਉਹ ਪੂਰੀ ਹੁੰਦੀ ਹੈ, ਦੂਸਰਾ ਤੁਹਾਡਾ ਜਿਹੜਾ ਉਹਦੇ ਨਾਲ ਕੰਮ ਚੱਲੀ ਜਾਂਦਾ ਹੈ ਤੇ ਜੇ ਉਹ ਮੈਂ ਕਈ ਵਾਰੀ ਇਹ ਚੀਜ਼ ਇੱਥੇ ਵੀ ਮਹਿਸੂਸ ਕੀਤੀ ਹੈ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ ਜਿੱਥੇ ਇਮਾਨਦਾਰੀ ਹੈ ਉੱਥੇ ਹਰ ਚੀਜ਼ ਦੇ ਵਿੱਚ ਚਾਹੇ ਸੈਲਰੀ ਤੁਹਾਡੀ ਵੱਧ ਹੈ ਤੇ ਚਾਹੇ ਘੱਟ ਹੈ, ਉਹ ਜਿੱਥੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਦੇ ਹੋ ਨਾ ਚਾਹੇ ਉਹ ਅਧਾਰਾ ਵੀ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ ਤੇ ਉੱਥੇ ਵੀ ਬਰਕਤ ਪੱਕੀ ਹੋਏਗੀ ਤੇ ਉਹਦੇ ਜਿਹੜਾ ਬੰਦਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਘਰ ਦੇ ਵਿੱਚ ਵੀ ਬਰਕਤ ਓਨੀ ਹੋਏਗੀ ਚਾਹੇ ਉਹ 2000 ਕਮਾਉਂਦਾ ਤੇ ਚਾਹੇ ਉਹ 10000 ਕਮਾਉਂਦਾ।
4: ਭਾਜੀ ਮੰਨ ਲਓ ਇੱਕ ਗੱਲ ਕਰਦੇ ਹਾਂ ਜੀ, ਜੇ ਹੁਣ ਮੰਨ ਲਓ ਮੈਂ ਲੋਕ ਆਪਾਂ ਗੱਲ ਜੇ ਮੈਂ ਠੱਗੀ ਮਾਰ ਕੇ
1: ਜੀ
4: ਗੁਰੂ ਘਰ ਦਾਨ ਕਰਦਾ
1: ਜੀ,
4: ਉਹ ਕੀ ਉਹ ਜ਼ਰੂਰੀ ਆ ਜਾਂ ਉਹ ਮੇਰਾ ਲੱਗੂਗਾ? ਦੂਜੀ ਗੱਲ ਇਹ ਸਾਡਾ ਦਾਨ ਆ ਭਾਜੀ, ਦਾਨ ਆ ਸਾਡਾ ਦਿਖਾਵੇ ਦਾ
1: ਜੀ,
4: ਹਨਾ ਜੀ ਚਲੋ ਗੁਰੂ ਘਰ ਹੁਣ ਪਰ ਸਾਹਿਬ ਮੈਂ ਤਾਂ ਇਹ ਬੰਦੇ ਬਹੁਤ ਦੇਖੇ ਆ ਜਦੋਂ ਹਨਾ ਉੱਥੇ ਅਨਾਊਂਸ ਕਰਦੇ ਆ ਸਪੀਕਰ ਚ ਅਨਾਊਂਸ ਹੁੰਦਾ
1: ਜੀ,
4: ਜਿਹੜਾ ਕੋਈ ਮੇਰਾ ਘਰ ਮਾਤੜ ਜਿਹਨੂੰ ਕੋਈ ਨਾਂ ਦੀ ਜਿਹਦਾ ਮਤਲਬ ਪਤਾ ਨੀ ਲੋਕਾਂ ਨੂੰ ਕੀ ਇਹ ਨੇ ਬਈ ਜਿਹੜਾ ਕੋਈ ਮੇਰੇ ਜੇ ਕੋਈ ਮੇਰਾ ਘਰ 500 ਉਹਨੂੰ ਦੇਖ ਰਿਹਾ 500 ਦਿੱਤਾ ਇਹੋ ਜਿਹੇ ਲੋਕ ਆ ਉਹ ਆਪਣਾ ਨਾਂ ਬਣਾਉਣ ਲਈ ਭਾਜੀ ਉਹਨਾਂ ਦੇ ਮਤਲਬ ਚਾਹੇ ਕਿਤੇ ਉਹ ਫੜ ਕੇ ਦੇਣ 1000 ਰੁਪਇਆ ਦੇਣਗੇ,
1: ਬਿਲਕੁਲ ਹੈ ਜੀ
4: ਹਨਾ ਜੀ, ਮਤਲਬ ਇਹ ਚੀਜ਼ ਆ ਉਹ ਮਤਲਬ ਸਾਡਾ ਦਾਨ ਵੀ ਜਿਹੜਾ ਉਹ ਦਿਖਾਵੇ ਦਾ ਆ
1: ਜੀ, ਹੁਣ ਦੇਖੋ ਮੈਂ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਹੈ ਬਚਪਨ ਦੀ ਕਿ ਛੋਟੇ ਹੁੰਦੇ ਹੈ ਨਾ ਛੰਮੀ ਜੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਤਸਵੀਰ ਸਾਡੇ ਤੋਂ ਪਹਿਲਾਂ ਦੀ ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੇ ਵਿੱਚ ਨਾ ਰੋਟੀ ਹੁੰਦੀ ਹੈ ਤੇ ਉਹਦੇ ਵਿੱਚੋਂ ਇੱਕ ਪਾਸੇ ਖੂਨ ਨੁੱਚੜ ਰਿਹਾ ਤੇ ਦੂਸਰੇ ਹੱਥ ਵਾਲੀ ਰੋਟੀ ਦੇ ਵਿੱਚੋਂ ਦੁੱਧ ਨੁੱਚੜ ਰਿਹਾ ਉਹ ਹੱਕ ਤੇ ਸੱਚ ਦੀ ਗੱਲ ਕਰਦੇ ਪਰ ਹੌਲੀ ਹੌਲੀ ਉਹ ਮੈਨੂੰ ਅੱਜ ਲੱਗਦਾ ਨੀ ਕਿ ਕਿਸੇ ਘਰ ਦੇ ਵਿੱਚ ਬਹੁਤ ਉਹ ਜਿਹੜੀ ਹੈ ਫੋਟੋ ਕੈਲੰਡਰਾਂ ਦੇ ਉੱਤੇ ਵੀ ਹੁੰਦੀ ਸੀ ਉਸ ਸਮੇਂ ਦੇ ਜਦੋਂ ਆਉਂਦੇ ਸੀ ਪਰ ਹੁਣ ਉਹ ਕਿਤੇ ਦਿਖਦੀ ਆ ਨਜ਼ਰ ਆਉਂਦੀ ਹੈ
0: ਹੁਣ ਜਿਹੜਾ ਹਾਈ ਫਾਈ ਹੋ ਗਿਆ ਕੰਮ ਥੋੜਾ ਜਿਹਾ
1: ਜੀ
0: ਮਤਲਬ ਕਹਿ ਲੋ ਜਿਹੜੀ ਸੋਚ ਆ ਤੇ ਚਿੱਤਰਕਾਰੀ ਹਰ ਚੀਜ਼ ਜਿਹੜੀ ਹੈ ਉਹ ਮਾਡਰਨਾਈਜ਼ ਹੋ ਰਹੀ ਹੈ ਤੇ ਚੇਂਜ ਹੋ ਰਿਹਾ ਐਵਰੀਥਿੰਗ ਗੈਟਿੰਗ ਚੇਂਜ ਸੋ ਆ ਜਿਹੜੀ ਬੰਦ ਸਾਹਿਬ ਗੱਲ ਕਰ ਰਹੇ ਨਾ ਇਹ ਸਹੀ ਗੱਲ ਹੈ
1: ਬਿਲਕੁਲ
0: ਕਿ ਜੇ ਠੱਗੀਆਂ ਮਾਰ ਕੇ ਚੋਰੀਆਂ ਡਾਕੇ ਕਰਕੇ ਫਿਰ ਉਹ ਦਾਨ ਉਹ ਤਾਂ ਰੋਬਿਨ ਹੁੱਡ ਵਾਲਾ ਕੰਮ ਹੋ ਗਿਆ ਇਹੋ ਜਿਹੇ ਜਿਹੜੇ ਬੰਦੇ ਆ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਪਾਂ ਦੇਖਦੇ ਹਾਂ ਚਾਹੇ ਉਹ ਰਾਜਾ ਬਣ ਜਾਵੇ ਵੱਡਾ ਹੋਵੇ ਚਾਹੇ ਕੁਛ ਬਣ ਜਾਵੇ ਪਰ ਉਹਨੇ ਅਸਲ ਚ ਲਿਆਂਦਾ ਕਿੱਥੋਂ ਇਹ ਸੌਦਾ ਇਹ ਦਾਨ ਲੈਣ ਵਾਲਾ ਬੰਦਾ ਕਦੇ ਨੀ ਪੁੱਛਦਾ
1: ਜੀ
0: ਕਿਉਂਕਿ ਜਿਹੜਾ ਦਾਨ ਦੇ ਰਿਹਾ ਬੰਦਾ ਉਹ ਗੱਲ ਠੀਕ ਹੈ ਪਰਮਿੰਦਰ ਜੀ ਦੀ ਕਿ ਭਾਈ ਉਹ ਆਪਣਾ ਥੋੜਾ ਜਿਹਾ ਭਾਰ ਘਟਾ ਰਿਹਾ ਹੈ ਕਿ ਮੈਂ ਬਾਹਲੀ ਚਲੋ ਠੱਗੀ ਕਰ ਲਈ ਹੈ ਤਾਂ ਕੰਮ ਗਲਤੀ ਹੈ ਜਿਹੜਾ ਥੋੜਾ ਜਿਹਾ ਅਗਲੇ ਘਰ ਵਾਸਤੇ ਥੋੜਾ ਜਿਹਾ ਮੈਂ ਘਟਾ ਲਾਂ
1: ਮਤਲਬ ਕਿ ਉਹਨੂੰ ਵੀ ਆਪਣੇ ਵਰਗਾ ਬਣਾ ਲਾਂ ਥੋੜਾ ਜਿਹਾ ਹਿੱਸੇਦਾਰ
0: ਉਹਨੂੰ ਕੋਈ ਫਰਕ ਨੀ ਹੈ ਜਿਹਨੂੰ ਦਾਨ ਮਿਲ ਗਿਆ ਨਾ ਕਿਉਂਕਿ ਉਹਨੇ ਤਾਂ ਦਾਨ ਲਿਆ
1: ਜੀ
0: ਉਹਨੇ ਸੋਰਸ ਤੋਂ ਕੋਈ ਲੈਣਾ ਦੇਣਾ ਨੀ ਉਹਦਾ ਉਹ ਡਿਸਕਨੈਕਟਡ ਹੈ ਪੂਰੀ ਤਰ੍ਹਾਂ ਇਹ ਜਿਹਨੇ ਦਾਨ ਦਿੱਤਾ ਜਿੰਮੇਵਾਰ ਇਹੀ ਆ
1: ਜੀ
0: ਉਹ ਠੱਗੀ ਕੀਤੀ ਚੋਰੀ ਕੀਤੀ ਕੀ ਕੀਤਾ ਕੀ ਨਹੀਂ ਪਰ ਉਹ ਉਹੀ ਜਿੰਮੇਵਾਰ ਆ ਹੁਣ ਜਿਹੜਾ ਮਰਜ਼ੀ ਆਪਾਂ ਉਦਾਹਰਣ ਦੇਖ ਲਈਏ ਜਾਨੀ ਚੋਰ ਸਾਡਾ ਉਹ ਵੀ ਦਾਨੀ ਬੰਦਾ ਇਧਰੋਂ ਰੋਬਿਨ ਹੁੱਡ ਦੀ ਆਪਾਂ ਗੱਲ ਕਰਦੇ ਹਾਂ ਵੈਸਟ ਦੇ ਵਿੱਚ ਉਹ ਵੀ ਇਹੀ ਕਰ ਰਿਹਾ ਉਹ ਅਮੀਰਾਂ ਨੂੰ ਲੁੱਟ ਰਿਹਾ ਗਰੀਬਾਂ ਨੂੰ ਦਾਨ ਕਰ ਰਿਹਾ ਲੁੱਟ ਰਿਹਾ ਨਾ ਇਹਦੀ ਗੱਲ ਹੁਣ ਹੋ ਗਿਆ ਠੀਕ ਹੈ ਬਟ ਉਹ ਗਰੀਬਾਂ ਨੂੰ ਉਹਦੇ ਨਾਲ ਕੋਈ ਦੇਣਾ ਦੇਣਾ ਨੀ ਵੀ ਕਿੱਥੋਂ ਲਿਆ ਰਿਹਾ ਜਿੱਦਣ ਜਾਨੀ ਚੋਰ ਨੂੰ ਫਾਂਸੀ ਹੋ ਗਈ ਕਿਸੇ ਗਰੀਬ ਨੇ ਨੀ ਖੜਨਾ ਆ ਕੇ ਵੀ ਨਹੀਂ ਬਾਬਾ ਜੀ ਇਹ ਤਾਂ ਸਾਨੂੰ ਵੀ ਆ ਕਰਦਾ ਸੀ ਕੋਈ ਨੇੜੇ ਨੀ ਖੜਨਾ ਕਿਸੇ ਨੇ ਉਹ ਤਾਂ ਟੋਟਲੀ ਡਿਸਕਨੈਕਟਡ ਜਾਂ ਆਈਸੋਲੇਟਡ ਸੈਕਟਰ ਹੈ ਜਿਹੜਾ ਦਾਨ ਪ੍ਰਾਪਤ ਕਰਨ ਵਾਲਾ ਹੈ ਬਸ ਗੱਲ ਤਾਂ ਇਹ ਹੈ ਕਿ ਜੇ ਜੋ ਬੰਦਾ ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ ਜੇ ਕੋਈ ਮੈਂ ਆਪਣੀ ਆਤਮਾ ਨੂੰ ਪੁੱਛ ਕੇ ਦੇਖਣਾ ਕਿ ਭਾਈ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਦਾਨ ਕਰ ਸਕਦਾ ਕਿ ਇਹ ਮੈਂ ਹੈਲਪ ਕਿਉਂਕਿ ਸਾਡੇ ਧਰਮ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਆਮ ਆਪਾਂ ਦੇਖਦੇ ਹਾਂ ਲਿਖਿਆ ਕਿ ਜੇ ਤੁਸੀਂ ਸ਼ਾਮ ਨੂੰ ਖਾਣਾ ਖਾ ਰਹੇ ਹੋ ਔਰ ਤੁਹਾਡਾ ਗੁਆਂਢੀ ਜਿਹੜਾ ਉਹ ਆਪਣੇ ਜਵਾਕਾਂ ਸਮੇਤ ਭੁੱਖਾ ਭਾਣਾ ਬੈਠਾ ਫਿਰ ਇਹ ਖਾਣਾ ਹਰਾਮ ਹੈ
1: ਬਿਲਕੁਲ
0: ਫਿਰ ਸਾਨੂੰ ਇੱਕ ਵਾਰੀ ਉਹਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਕਿ ਭਾਈ ਸਾਹਿਬ ਠੀਕ ਹੈ ਤੁਹਾਡੇ ਤੇ ਕੋਈ ਮੁਸੀਬਤ ਹੈ ਆਹ ਆਪਾਂ ਵੰਡ ਕੇ ਛਕ ਲੈਂਦੇ ਹਾਂ
1: ਜੀ
0: ਨਾ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਆ ਨਾ ਕੋਈ ਗੱਲ ਨਾ ਕੋਈ ਇਹੋ ਜਿਹੀ ਗੱਲ ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਹਾਂ ਨਾ ਕਿ ਉਹ ਜਦੋਂ ਜੇਲ੍ਹ ਚ ਸੀ ਉੱਥੇ ਇੱਕ ਉਦਾਹਰਨ ਆਉਂਦੀ ਹੈ ਜੇਲ੍ਹ ਦੇ ਵਿੱਚ ਕਿ ਰੋਟੀ ਦਿੱਤੀ ਜਾ ਰਹੀ ਇੱਕ ਰੋਟੀ ਦਿੱਤੀ ਜਾ ਰਹੀ ਆ ਔਰ ਜਿਹੜਾ ਉਹ ਬੰਦੇ ਚਾਰ ਬੈਠੇ ਆ
1: ਬਿਲਕੁਲ
0: ਅੰਦਰ ਉਹ ਫਿਰ ਰੋਟੀ ਨੂੰ ਖਾ ਨੀ ਰਿਹਾ ਕੋਈ ਵੀ ਉਹ ਕਹਿੰਦਾ ਯਾਰ ਇੱਕ ਜਣੇ ਨੂੰ ਤਾਂ ਖਾਣੀ ਪੈਣੀ ਹੈ ਕਹਿੰਦਾ ਨਹੀਂ ਆਪਾਂ ਵੰਡ ਲੈਂਦੇ ਹਾਂ ਕਹਿੰਦਾ ਨਹੀਂ ਬਜ਼ੁਰਗ ਕਹਿੰਦਾ ਯਾਰ ਮੇਰੀ ਉਮਰ ਬਹੁਤ ਹੋ ਗਈ ਹੈ ਆ ਮੇਰੇ ਹਿੱਸੇ ਦਾ ਟੁਕੜਾ ਇਹਨੂੰ ਦਿਓ ਜਵਾਨ ਨੂੰ
1: ਜੀ
0: ਸਾਡਾ ਫਿਊਚਰ ਆ ਇਹ ਚਾਹੀਦਾ ਜਵਾਨ ਕਹਿੰਦਾ ਨਹੀਂ ਮੈਂ ਤਾਂ ਜਵਾਨ ਆ ਮੈਨੂੰ ਕੋਈ ਫਰਕ ਨੀ ਤੁਸੀਂ ਬਜ਼ੁਰਗ ਹੋ ਸਾਡਾ ਸਰਮਾਇਆ ਹੋ ਇਹ ਤੁਸੀਂ ਛਕੋ
1: ਜੀ
0: ਆ ਇੱਕ ਭਾਵਨਾ ਜਿਹੜੀ ਹੈ ਨਾ ਇਹੋ ਜਿਹੀ ਕਿ ਮੈਂ ਨਹੀਂ ਭਾਈ ਤੂੰ ਪਹਿਲ ਦੇ ਆਧਾਰ ਤੇ ਦੂਸਰਾ ਬੰਦਾ
1: ਜੀ
0: ਉਹ ਚੀਜ਼ ਜਦੋਂ ਤੱਕ ਆਉਂਦੀ ਨੀ ਉਹ ਚੀਜ਼ ਜਦੋਂ ਤੱਕ ਆਪਾਂ ਉਹਨੂੰ ਅਚੀਵ ਨੀ ਕਰਦੇ ਫਿਰ ਉਹਦਾ ਕੋਈ ਕਹਿ ਲੋ ਵੀ ਪੁਆਇੰਟ ਨੀ ਰਹਿ ਜਾਂਦਾ ਕਿ ਮੈਂ ਕੀ ਦਾਨ ਕੀਤਾ ਕੀ ਨਹੀਂ ਦਾਨ ਕੀਤਾ ਸਭ ਤੋਂ ਵੱਡੀ ਇਨਸਾਨੀਅਤ ਹੈ ਮਨੁੱਖਤਾ ਹੈ ਮੁਹੱਬਤ ਹੈ ਇਹ ਉਹਦੇ ਪਿੱਛੇ ਇੱਕ ਪਵਿੱਤਰ ਜਿਹੜਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ
1: ਜੀ
4: ਕਿਉਂਕਿ
1: ਉੱਥੇ ਹੁਣ ਜਦੋਂ ਨਤਮਸਤਕ ਵੀ ਹੁੰਦੇ ਆ ਕਿਉਂਕਿ ਅਸੀਂ ਕੁਝ ਨਾ ਕੁਝ ਮੰਗਣ ਹੀ ਜਾਂਦੇ ਆ ਉੱਥੋਂ ਤੇ ਉਹਨੂੰ ਇੱਕ ਕੁਝ ਦੇ ਕੇ ਤੇ ਕੁਝ ਲੈਣਾ ਚਾਹੁੰਦੇ ਆ ਨਾ ਬਦਲੇ ਦੇ ਵਿੱਚ
4: ਪਾਰਸ ਸਾਹਿਬ ਮੰਨ ਲਓ ਮੈਂ ਚਲੋ ਮੈਂ ਗੁਰੂ ਘਰ ਬਹੁਤ ਘੱਟ ਜਾਂਦਾ ਮੰਨ ਲਓ ਮੈਂ ਗੱਲ ਤੁਹਾਨੂੰ ਅੱਗੇ ਵੀ ਦੱਸਿਆ ਮੰਨ ਲਓ ਗੱਲ ਕਰਦਾ
5: ਜੀ
4: ਇੱਕ ਦੋ ਵਾਰੀ ਸਾਲ ਦੇ ਵਿੱਚ ਚਲੋ ਮੈਂ ਪਾਰਸ ਸਾਹਿਬ ਜਦੋਂ ਮੈਂ ਜਾਂਦਾ ਵੀ ਆ ਜੀ ਹਾਂ ਮੰਨ ਲਓ ਮੈਂ ਮੈਂ ਚਲੋ ਠੀਕ ਹੈ ਜਿੰਨੀ ਸੋਚੀ ਮੈਂ ਮੰਨ ਲਓ ਗੱਲ ਤੁਹਾਨੂੰ ਕਰ ਮੈਂ ਨੋਟਿਸ ਕੀਤਾ ਭਾਜੀ ਬਹੁਤੀਆਂ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਇੱਕ ਦੂਜੇ ਦੇ ਸੂਟ ਪਾਏ ਉਹ ਦੇਖ ਰਹੀਆਂ ਉੱਥੇ
5: ਜੀ ਬਿਲਕੁਲ ਹੈ
4: ਮੈਂ ਤੁਹਾਨੂੰ ਮੰਨ ਲਓ ਬੰਦੇ ਵੀ ਆ ਜੇ ਕੋਈ ਗਿਆ ਭਾਜੀ ਜੇ ਕੋਈ ਮੇਰੇ ਵਰਗਾ ਨਾ ਉਹੀ ਕੱਪੜਾ ਪਾ ਕੇ ਦੂਜੇ ਦਿਨ ਚੱਲ ਜਾਂਦਾ ਅਗਲਾ ਗਿਆ ਅਗਲਾ ਉਹ ਕਹਿੰਦਾ ਲੈ ਇਹ ਤਾਂ ਉਹੀ ਕੱਪੜਾ ਪਾ ਕੇ ਕੱਲ ਵੀ ਇਹੀ ਕੱਪੜੇ ਪਾ ਗਿਆ ਅੱਜ ਵੀ ਇਹੀ ਕੱਪੜੇ ਪਾ ਗਿਆ
5: ਜੀ
4: ਸਾਡੇ ਇੱਥੇ ਤਾਂ ਹੁਣ ਇਹ ਕੰਮ ਆ ਜ਼ਿਆਦਾਤਰ ਗੁਰੂ ਘਰਾਂ ਚ ਤਾਂ ਬੀਬੀਆਂ ਇੱਕ ਦੂਜੇ ਦੇ ਸੂਟਾਂ ਦੇ ਡਿਜ਼ਾਇਨ ਹੀ ਦੇਖਣ ਜਾਂਦੀਆਂ ਕੱਲ ਫਲਾਣੀ ਨੇ ਆਹ ਪਾਇਆ ਸੀ ਕੱਲ ਫਲਾਣੀ ਨੇ ਆਹ ਪਾਇਆ ਸੀ
5: ਜੀ ਬਿਲਕੁਲ
4: ਭਾਜੀ ਹੁਣ ਤੁਹਾਡੇ ਜਿਹੜੇ ਤੁਹਾਡੀ ਕੰਟਰੀਆਂ ਇਹ ਕੰਟਰੀਆਂ ਆ ਤੁਸੀਂ ਭਾਜੀ ਮਿਹਨਤ ਕਰਦੇ ਹੋ ਭਾਜੀ ਆਪਾਂ ਆਪਣੀ ਮਿਹਨਤ ਕਰੀਏ ਕਿਸੇ ਨਾਲ ਠੱਗੀ ਠੁੱਟ ਜਾਂਦੇ ਦਾਨ ਦਾ ਕੋਈ ਮਤਲਬ ਹਾਂ ਠੀਕ ਆ ਸਾਡੇ ਚ ਗੰਜਾਇਸ਼ ਉਹ ਕਰ ਦੇਣਾ ਤੁਸੀਂ ਆਪਣੀ ਸੱਚੀ ਸੁੱਚੀ ਮਿਹਨਤ ਕਰੀ ਜਾਂ ਲੋੜ ਹੀ ਨੀ ਸਾਨੂੰ ਦਾਨ ਕਰਨ ਦੀ ਜੇ ਤੁਸੀਂ ਆਪਾਂ ਕਿਸੇ ਦਾ ਹੱਕ ਨਾ ਖਾਈਏ ਆਪਣੀ ਮਿਹਨਤ ਕਰੀ ਸਾਨੂੰ ਕੀ ਲੋੜ ਹੈ ਜੀ
5: ਹਰ ਕੋਈ ਕਿਰਤ ਕਰੇ ਆਪਣੀ ਬਿਲਕੁਲ
4: ਆਪਣਾ ਅਗਰ ਸੱਚੀ ਸੁੱਚੀ ਕਿਰਤ ਕਰੇ ਜੀ ਕਿਸੇ ਦਾ ਕੋਈ ਹੱਕ ਨਾ ਆਵੇ ਕਿਸੇ ਨੂੰ ਕਿਸੇ ਨਾਲ ਕੋਈ ਈਰਖਾ ਦਵੈਤ ਨਾ ਰੱਖੇ ਭਾਜੀ ਲੋੜ ਹੀ ਨੀ ਹਨਾ ਮਤਲਬ ਭਾਜੀ ਲੋਕੀ ਸਾਡੇ ਅਗਲਾ ਜਹਾਨ ਸੁਖੀ ਕਰਨ ਇੱਥੇ ਹੁਣ ਬਾਣੀ ਚ ਵੀ ਆ ਅਗਲਾ ਬਸ ਇਹੀ ਆ ਜੀ ਅਗਲਾ ਜਹਾਨ ਸੁਖੀ ਕਰਨ ਜੀ ਮੋਹਰੇ ਉਹ ਕਿਸੇ ਨੇ ਦੇਖਿਆ ਨੀ ਜਿਹੜਾ ਆਹ ਜਨਮ ਹੈ ਇਹ ਆਹੀ ਕਰਦੇ ਇਹ ਨਰਕ ਬਣਾ ਰਿਹਾ
5: ਹਾਂ ਬਿਲਕੁਲ ਹੈ ਜੀ ਬਿਲਕੁਲ ਮੈਂ ਤਾਂ ਕਈ ਵਾਰੀ ਇਹ ਵੀ ਗੱਲ ਕਹੀ ਆ ਕਿ ਚਾਹੇ ਰੈੱਡ ਕਰੋਸ ਆ ਅਫਰੀਕਾ ਇੱਕ ਮੁਲਕ ਹੈ ਜੀ ਉਹਦੇ ਵਿੱਚ ਤਕਰੀਬਨ ਦੁਨੀਆਂ ਚ ਕਿੰਨੀਆਂ 200 ਤੋਂ ਉੱਤੇ ਕੰਟਰੀਆਂ ਨੇ ਉਹ ਕਦੋਂ ਦੀਆਂ ਸਾਡੇ ਜੰਮਣ ਤੋਂ ਪਹਿਲਾਂ ਅਫਰੀਕਾ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਹੀਰੇ ਜਵਾਹਰਾਤ ਕਹਿ ਲਓ ਜਾਂ ਤੇਲ ਕਹਿ ਲਓ ਗੈਸਾਂ ਕਹਿ ਲਓ ਜਾਂ ਉੱਥੇ ਦੀ ਜਿਹੜੀ ਹੈ ਸਾਰੀਆਂ ਚੀਜ਼ਾਂ ਉੱਥੋਂ ਜਿਹੜੀਆਂ ਕੱਢੀਆਂ ਤੇ ਵੇਚੀਆਂ ਜਾਂਦੀਆਂ ਸਾਰਾ ਕੁਝ ਕੀਤਾ ਜਾਂਦਾ ਤੇ ਅੱਜ ਵੀ ਉਹ ਮੁਲਕ ਦੀ ਗੱਲ ਜਿਹੜੀ ਹੋ ਰਹੀ ਹੈ ਉਹਦੇ ਉੱਤੇ ਕਿੰਨਾ ਦਾ ਰੋਟੀ ਪਾਣੀ ਸਾਰਾ ਕੁਝ ਚੱਲ ਰਿਹਾ ਉਹ ਵੀ ਉਹਨੂੰ ਇਗਨੋਰ ਨਹੀਂ ਕਰ ਸਕਦੇ ਜੀ ਹਜੇ ਤੱਕ ਇੱਕ ਮੁਲਕ ਨੂੰ ਨਹੀਂ ਬਚਾ ਸਕੇ ਇੰਨੇ ਮੁਲਕ ਇਕੱਠੇ ਹੋ ਕੇ
4: ਭਾਜੀ ਜਿੰਨੇ ਤਗੜੇ ਆ ਸਰਮਾਏਦਾਰ ਹੈ ਜੀ ਇਹ ਸਾਨੂੰ ਧਰਮ ਦੇ ਨਾਂ ਤੇ ਡਰਾਉਂਦੇ ਆ ਜੀ
5: ਜੀ ਜੀ
4: ਜੇ ਤੁਸੀਂ ਕਹਿਣਾ ਜਿਹੜਾ ਬੰਦਾ ਮਾਂ ਤੜਿਆ ਤੁਸੀਂ ਹੁਣ ਉਹਨੂੰ ਡਰਾ ਇਹ ਉਹਨਾਂ ਨੂੰ ਇਹੀ ਆ ਜੀ ਇਹ ਤੁਹਾਡਾ ਰੱਬ ਨੇ ਲਿਖਿਆ ਸੀ ਤੁਸੀਂ ਤਾਂ ਗਰੀਬੀ ਕੱਟ ਰਹੇ
5: ਹੋ
4: ਇਹ ਨਹੀਂ ਕਹਿੰਦੇ ਤੁਹਾਡੀ ਲੁੱਟ ਹੋ ਰਹੀ ਆ ਤੁਸੀਂ ਕੰਮ ਸਹੀ ਕਰੋ ਠੀਕ ਠਾਕ ਆ ਜੀ ਲੋੜ ਹੀ ਨੀ
5: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਭਾਜੀ ਮੰਨ ਲਓ ਇਹੀ ਆ ਜੀ ਤੁਸੀਂ ਹਨਾ ਮੰਨ ਲਓ ਅਸੀਂ ਮੈਂ ਤੁਹਾਨੂੰ ਉਹੀ ਗੱਲ ਠੀਕ ਆ ਸਾਡੇ ਕੋਲ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਭਾਜੀ ਤੁਹਾਡੇ ਕੋਲ ਚਾਰ ਪੈਸੇ ਜੁੜਦੇ ਆ ਤੁਹਾਡੇ ਕੋਲ ਵਿੱਚ ਉਹਦੇ ਵਿੱਚੋਂ ਹੈਗਾ ਤੁਸੀਂ ਕਰ ਦਿਓ ਜੇ ਹੁਣ ਮੰਨ ਲਾ ਮੈਂ ਤਾਂ ਜੇ ਹੁਣ ਮੰਨ ਲਾ ਮੈਂ ਠੱਗੀ ਮਾਰ ਲਵਾਂ ਭਾਜੀ ਠੱਗੀ ਮਾਰ ਕੇ ਮੈਂ ਇੱਥੇ ਲੰਗਰ ਲੈ ਭਾਜੀ ਗੁਰੂ ਘਰ ਹਨਾ ਜਦੋਂ ਮੰਨ ਲਾ ਇੱਕ ਬੰਦਾ 1500 ਰੁਪਏ ਦਿੰਦਾ ਉਹਨੂੰ ਜਦੋਂ ਕਹਿੰਦੇ ਆ ਮੰਨ ਲਓ ਮੈਂ ਇੱਥੇ ਦੇਖਿਆ ਜੀ ਜਦੋਂ ਸਾਡੇ ਆਪਣੇ ਗੁਰੂ ਆ ਉਹ ਜਦੋਂ ਉਹਨੂੰ ਕਹਿੰਦੇ ਉਹਨੂੰ ਨੌ ਸੰਦਾ ਜੀ ਆ 1500 ਰੁਪਏ ਦਾ ਸਰੂਪਾ ਉਹਨੂੰ ਮਿਲਦਾ ਪਤਾ 1500 ਨੂੰ ਮਿਲਣਾ ਭਾਜੀ ਦੂਆ ਬੰਦਾ ਚਾਹੇ ਉਹਦੀ ਹੈਸਤ ਹੋਵੇ ਨਾ ਹੋਵੇ ਉਹ 2000 ਦਿੰਦਾ
5: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਹਨਾ ਮੰਨ ਲਓ ਸਿਰਫ ਉਹਨੂੰ ਨਾ ਉਹਨੂੰ ਇਹ ਹੁੰਦਾ ਮੇਰਾ ਨਾਂ ਬੋਧ ਹੋ ਜਾਣਾ
5: ਜੀ ਇੱਕ ਸਟੇਟਸ ਬਣ ਗਿਆ ਨਾ ਬਿਲਕੁਲ
4: ਭਾਜੀ ਸੰਗਤ ਹੋਈ ਉਹ ਮੈਨੂੰ ਸਰੂਪਾਂ ਵਾਲੇ ਲੋਕ ਕਹਿਣਗੇ ਹਾਂ ਹਾਂ ਬਈ ਬਹੁਤ
5: ਬਿਲਕੁਲ
4: ਭਾਜੀ ਅਸੀਂ ਲੋਕ ਦਿਖਾਵ ਆਪਾਂ ਨੂੰ ਅਖੌਤੀ ਅਮੀਰ ਅਖੌਤੀ ਅਮੀਰ ਦਿਖਾਲਣ ਦੇ ਚੱਕਰ ਦੇ ਵਿੱਚ ਇਹ ਪੱਟ ਹੋ ਗਿਆ ਸੀ ਜੀ
5: ਬਿਲਕੁਲ ਦੋਸਤ ਬਿਲਕੁਲ
4: ਮੰਨ ਲਾ ਗੁਰੂ ਘਰ ਤਾਂ ਠੀਕ ਹੈ ਗੁਰੂ ਘਰ ਤਾਂ ਕਹਿੰਦਾ ਨੀ ਗੁਰੂ ਚਾਹੇ ਮੇਰੇ ਕੋਲ ਮੇਰੀ ਜੀ ਹੈਸੀਅਤ ਹੈ ਜੇ ਮੇਰੇ ਕੋਲ 10 ਰੁਪਏ ਚਾਹੇ 10 ਦੀ ਮੱਥਾ ਟੇਕ ਦਵਾਂ
5: ਜੀ
4: ਬਿਲਕੁਲ ਜੇ ਮੇਰੀ ਸੱਚੀ ਕਿਰਦੇ ਆ ਮੇਰੇ 10000 ਜਿਹੜੇ ਮੇਰੇ 10 ਵੀ ਕਹਿੰਦੇ 10000 ਨਾਲ ਦੇ ਜੀ
5: ਇੱਕ ਤੇਰਾ 100 ਵਰਗਾ ਬਿਲਕੁਲ ਹੈ ਜੀ
4: ਹਨਾ ਜੇ ਜੇ ਭਾਜੀ ਜੇ ਹੁਣ ਠੱਗੀ ਮਾਰ ਕੇ ਚਾਹੇ ਮੈਂ 10000 ਦੇ ਦਵਾਂ ਜੀ ਉਹ ਮੰਨ ਲਾ ਚਲੋ ਦੂਸਰੇ ਬੰਦੇ ਨਹੀਂ ਮੰਨਦੇ ਜਿਹੜਾ ਬੰਦਾ ਦਿੰਦਾ ਜੇ ਹੁਣ ਮੈਂ ਕਹਿੰਦਾ ਠੱਗੀ ਮਾਰ ਕੇ ਦਊਂ ਭਾਜੀ ਜਿੱਥੇ ਤੱਕ ਜਿਹੜਾ ਆਮ ਬੰਦਾ ਜਿਹਦਾ ਮੈਂ ਮੰਨ ਜੇ ਮੈਂ ਕਹਿੰਦਾ ਠੱਗੀ ਮਾਰ ਕੇ ਦਊਂਗਾ ਮੇਰੀ ਜਿਹੜੀ ਜ਼ਮੀਰ ਆ ਮੈਨੂੰ ਤਾਂ ਪਤਾ ਹੁੰਦਾ ਵੀ ਮੈਂ ਆਹ ਠੱਗੀ ਮਾਰ ਕੇ ਤਾਂ ਦਿੱਤੀ ਆ
5: ਜੀ ਬਿਲਕੁਲ
4: ਹਨਾ ਇਹ ਮੰਨ ਲਾ ਇਹ ਚੀਜ਼ ਆ ਅਸੀਂ ਲੋਕ ਦਿਖਾਵੇ ਚ ਪੱਟ ਹੋ ਜਾਂਦੇ ਹਾਂ
5: ਬਿਲਕੁਲ ਹੈ ਜੀ ਥੈਂਕ ਯੂ ਪਰਮਿੰਦਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਥੈਂਕ ਯੂ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸੋਹਣੇ ਵਿਚਾਰਾਂ ਲਈ ਲੋ ਦੋਸਤੋ ਇਸ ਜੀ ਆਪਣੇ ਨਾਲ ਪਰਮਿੰਦਰ ਜੀ ਤੇ ਸ਼ਮੀ ਜੀ ਇੱਕ ਦੋ ਗੱਲਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ ਕੁਝ ਕਹਿਣਾ ਚਾਹੋਗੇ ਸ਼ਮੀ ਜੀ ਇਸ ਦੇ ਉੱਤੇ ਪਰਮਿੰਦਰ ਜੀ ਜੋ ਗੱਲ ਕਰਕੇ ਗਏ ਨੇ
0: ਹਾਂਜੀ ਬਿਲਕੁਲ ਜੀ ਉਹੀ ਗੱਲ ਆ ਕਿ ਜਿਹੜਾ ਦਾਨ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਚ ਹੋਣਾ ਚਾਹੀਦਾ ਜ਼ਰੂਰ
5: ਜੀ
0: ਤੇ ਜਿੰਨਾ ਵੀ ਸਰਦਾ ਪੁੱਜਦਾ ਆਪਾਂ ਕਰ ਲਈ ਜਿਹੜੀ ਉਹ ਪੁਆਇੰਟ ਜਿਵੇਂ ਉਹਨਾਂ ਨੇ ਪੁਆਇੰਟ ਆਊਟ ਕੀਤੀ ਗੱਲ ਕਿ ਭਾਈ ਉਹ ਜਿਹੜਾ ਅਨਾਊਂਸਮੈਂਟ ਹੈ ਜਾਂ ਨਾਮ ਦੀ ਭੁੱਖ ਹੈ ਆਪਣਾ ਨਾਮ ਬਣਾਉਣ ਵਾਸਤੇ ਦਾਨ ਕੀਤਾ ਜਾ ਰਿਹਾ ਜਾਂ ਕੁਛ ਇਹੋ ਜਿਹਾ ਉਹ ਤੇ ਉਸ ਬੰਦੇ ਦੀ ਜੋ ਬੰਦਾ ਇਸ ਤਰ੍ਹਾਂ ਕੇ ਕੋਈ ਕੰਟਰੀਬਿਊਟ ਕਰ ਰਿਹਾ ਉਹ ਤਾਂ ਉਹਦੀ ਆਪਣੀ ਸੋਚ ਆ ਬਦਲਿਆ ਜਾ ਸਕਦਾ ਨਾ ਹੀ ਓਹਨੂੰ ਛੇੜਨ ਦੀ ਲੋੜ ਹੈ। ਜੋ ਜਿਥੇ ਖੁਸ਼ ਹੈ ਉਥੇ ਖੁਸ਼ ਰਹਿਣ ਦੇਣਾ ਚਾਹੀਦਾ ਓਹਨੂੰ। ਕੋਨਸੈਪਟ ਹੈ ਜੋ ਦਾਨ ਦਾ ਬੇਸਿਕ ਕੋਨਸੈਪਟ ਹੈ ਉਹ ਜਰੂਰ ਮਾਇੰਡ ਚ ਆਪਣੇ ਕੋਲ ਹੋਵੇ ਕਿ ਭਾਈ ਆਪਾਂ ਜੇ ਇਹ ਕੰਮ ਕਰਨ ਦੀ ਤਿਆਰੀ ਕੀਤੀ ਆ ਜੇ ਆਪਾਂ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਆ ਉਹ ਜੈਨੂਨਲੀ ਹੋਏ ਉਹ ਸੱਚੀ ਆਪਾਂ ਓਹਦੀ ਹੈਲਪ ਵਾਲੇ ਮਾਹੌਲ ਚ ਜਾ ਰਹੇ ਹੋਈਏ।
1: ਬਿਲਕੁਲ
0: ਤੋ ਮੈਂ ਵੀ ਭਾਰਤ ਸਾਹਿਬ ਕਹਿਣਾ ਚਾਹਾਂਗਾ ਥੋੜੀ ਟਾਈਮ ਜ਼ਿਆਦਾ
1: ਬਿਲਕੁਲ ਹੈ ਜੀ। ਤੇ ਛੰਬੀ ਜੀ ਸੰਖੇਪ ਚ ਦੋ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਦੀ ਗੱਲਬਾਤ ਸੁਣ ਲਵਾਂ ਫਿਰ ਲੈਣਾ ਆ ਗਿਆ ਤੁਹਾਡੇ
0: ਨਾਲ
1: ਗੱਲਬਾਤ ਕਰਨੀ ਚਾਹੁੰਦੇ ਹੋਣਗੇ ਦੋ ਚਾਰ ਮਿੰਟ ਚ ਸਮਾਪਤ। ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ।
6: ਭਾਰਤ ਬਾਈ ਜੀ ਸ਼ਮੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ
1: ਜੀ ਗਿਆਨੂ ਜੀ
0: ਸਤਿ ਸ੍ਰੀ ਅਕਾਲ ਜੀ
6: ਸ਼ਮੀ ਬਾਈ ਜੀ ਮਸਾ ਮਿਲੇ ਹੋ ਫਿਰ ਤੁਸੀਂ ਭਾਈ ਦੋ ਪੈਂਡਾ ਛਡਾ ਕੇ ਸਾਡੇ ਤੋਂ ਐਂ ਨਾ ਕਰਿਆ ਕਰੋ ਤੁਸੀਂ ਹੈ
1: ਜੀ
0: ਨਾ ਜੀ ਨਾ ਜੀ ਨਾ ਕਹਿੰਦੇ ਮੁਹੱਬਤ ਜਿੰਦਾਬਾਦ ਹੈ ਬਾਬੇ
6: ਹੁਣ ਤੇ ਉਹ ਗਾਣੇ ਵਾਲੀ ਗੱਲ ਤੁਹਾਡੇ ਦਰਸ਼ਨ ਦੁੱਧ ਵਰਗੇ ਹੈ ਦਿਨ ਵਿੱਚ ਮਿਲਿਆ ਕਰ ਇੱਕ ਵਾਰੀ ਹੈ
1: ਕਿਆ ਬਾਤ
0: ਵਾਹ ਜੀ ਵਾਹ ਜੀ ਵਾਹ
6: ਚਲੋ
1: ਦੁੱਧ ਤਾਂ ਅੱਗੇ ਨਹੀਂ ਮਿਲਦਾ
6: ਹਾਂ ਨਹੀਂ ਦੁੱਧ ਤਾਂ ਮਿਲਦਾ ਨੀ ਉਹ ਵੀ ਮਿਲਾਵਟੀ ਮਿਲਦਾ ਹੁਣ ਤਾਂ ਉਹ ਵੀ ਨੀ ਕਹਿ ਸਕਦੇ ਵੀ ਦੁੱਧ ਵਰਗੇ
1: ਬਿਲਕੁਲ
6: ਉਹ ਵੀ ਦਰਸ਼ਨ ਵੀ ਮਿਲਾਵਟੀ
1: ਹੋਏ
6: ਉਹ ਨਾ ਮੈਂ ਤਾਂ ਜਿਹੜੀ ਇੱਕ ਚਲੋ ਮੈਂ ਜ਼ਿਆਦਾ ਲੰਮੀ ਗੱਲ ਨੀ ਕਰਦਾ ਦੋ ਕੁ ਇਸੇ ਗੱਲ ਦੀ ਦੋ ਕੁ ਸ਼ੇਅਰ ਨੇ ਦੇਵੀ ਦੇ ਤੇ ਇੱਕ ਜਿਹੜੀ ਆ ਦਾਨ ਪੁੰਨ ਦੀ ਗੱਲ ਕਰਦੇ ਸੀ ਨਾ ਦਾਦੂ ਸਾਹਿਬ ਗੱਲ ਕਰ ਰਹੇ ਸੀ
1: ਜੀ
6: ਉਹ ਮੈਨੂੰ ਤਾਂ ਚਲੋ ਮੈਂ ਤਾਂ ਨਾ ਘੱਟੋ ਘੱਟ ਮੈਨੂੰ ਇਹ ਸਮਝ ਆਉਂਦੀ ਹੈ ਵੀ ਆਪਾਂ ਜਿਹਨੂੰ ਵੀ ਸੁਣਦੇ ਆ ਪੜ੍ਹਦੇ ਆ ਵੀ ਘੱਟੋ ਘੱਟ ਉਹਦੇ ਚ ਵੀ ਆਪਾਂ ਵੀ ਉਹ ਜਿਵੇਂ ਟਵਾਣਾ ਸਾਹਿਬ ਕਹਿੰਦੇ ਵੀ ਉਹਦੇ ਫੈਨ ਨਾ ਬਣੀਏ
1: ਜੀ
6: ਉਹਦੀ ਵੀ ਜੇ ਆਪਾਂ ਨੂੰ ਕੋਈ ਗੱਲ ਸਹੀ ਲੱਗਦੀ ਹੈ ਤਾਂ ਸਹੀ ਗਈ ਹੈ ਜੇ ਗਲਤ ਲੱਗਦੀ ਹੈ ਤਾਂ ਗਲਤ ਕਹੀ ਹੈ ਕਈ ਵਾਰੀ ਜਰੂਰੀ ਨੀ ਹੁੰਦਾ ਹਰ ਗੱਲ ਨਾਲ ਆਪਾਂ ਸਹਿਮਤ ਹੀ ਹੋਣਾ
1: ਬਿਲਕੁਲ ਹੈ ਜੀ
6: ਤੇ ਉਹ ਜਿਵੇਂ ਦਾਨ ਪਾਉਣ ਵਾਲੀ ਗੱਲ ਕਰਕੇ ਗਏ ਨਾ ਦਾਦੂ ਸਾਹਿਬ ਉਹ ਵੀ ਕਹਿੰਦੇ ਵੀ ਦਾਨ ਕਰਕੇ ਤੁਸੀਂ ਵੀ ਦੁਬਾਰਾ ਪੁੱਛੋ ਨਾ
1: ਜੀ
6: ਤੇ ਓਸ਼ੋ ਨੇ ਕਿਹਾ ਉਹੀ ਤਾਂ ਹੁਣ ਅੱਜ ਵਾਲੇ ਰਾਮ ਮੰਦਿਰ ਦਾ ਰੋਲਾ ਪਿਆ ਉਹ ਚੰਪਤ ਰਾਏ ਵੀ ਤੇ ਇਹੀ ਕਹਿੰਦੇ ਵੀ ਇੱਕ ਵਾਰੀ ਦਾਨ ਕਰ ਜੋ ਮੁੜ ਕੇ ਨਾ ਪੁੱਛੋ ਵੀ ਅਸੀਂ ਗੱਡੀ ਲਈ ਹੈ ਕਿ ਬੰਗਲਾ ਲਿਆ ਉਹੀ ਗੱਲ ਵੀ ਅਸੀਂ ਜਾਣੀਏ ਰਾਮ ਮੰਦਿਰ ਚ ਤੁਸੀਂ ਦਾਨ ਕਰਤਾ
1: ਜੀ
6: ਹੁਣ ਤੁਸੀਂ ਪੁੱਛੋ ਨਾ ਦੁਬਾਰਾ ਵੀ ਤੁਸੀਂ ਕਿੱਧਰ ਕਿੱਧਰ ਲਾਇਆ ਕਿੱਧਰ ਨਹੀਂ ਲਾਇਆ
1: ਹੈ
6: ਓਸ਼ੋ ਦੀਆਂ ਮੈਨੂੰ ਕਈ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ ਉਹਦੀਆਂ ਉਹ ਇੱਕ ਪਾਸੇ ਦਾ ਉਹ ਭੰਡੀ ਜਾਂਦਾ ਮੰਨ ਲਓ ਵੀ ਆਹ ਜਿਹੜੇ ਬਾਬੇ ਪਖੰਡ ਵਾਦ ਕਰਦੇ ਨੇ ਦੂਜੇ ਪਾਸੇ ਆਪ ਹੀ ਕਹਿੰਦਾ ਮੇਰੇ ਚ ਸੱਤ ਦਿਨ ਆ ਕੇ ਕਹਿੰਦਾ ਮਹਾਤਮਾ ਬੁੱਧ ਦੀ ਆਤਮਾ ਮੇਰੇ ਚ ਰਹੀ ਹੈ ਕਹਿੰਦਾ ਹੈ ਹੁਣ ਦੱਸੋ ਵੀ ਕੀ ਕਰੀਏ ਇਹਨਾਂ ਦਾ ਹੈ ਮੈਂ ਤਾਂ ਹੀ ਕਹਿਣਾ ਵੀ ਪੜਚੋਲ ਇਹਨਾਂ ਦੀ ਕਰਨੀ ਕੋਈ ਵੀ ਆ ਭਾਵੇਂ ਮੰਨ ਲਓ ਮੈਂ ਗੱਲ ਕਰਦਾ ਮੇਰਾ ਸਹੀ ਗਲਤ ਪੱਖ ਪੜਚੋਲਣਾ ਜ਼ਰੂਰ ਚਾਹੀਦਾ ਹਰ ਗੱਲ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ
1: ਬਿਲਕੁਲ
6: ਤੇ ਲੋ ਸ਼ਮੀ ਬਾਈ ਜੀ ਦਾ ਟਾਈਮ ਜ਼ਿਆਦਾ ਹੋ ਗਿਆ ਮੈਂ ਨਾ ਦੋ ਕੁ ਹੀ ਬਸ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮੈਂ ਖਤਮ ਕਰਦਾ
1: ਜੀ
6: ਉਹ ਕਹਿੰਦਾ ਦੇਵੀ ਹੋਈ ਕਹਿੰਦਾ ਇਸੇ ਤੁਹਾਡੀ ਗੱਲਬਾਤ ਤੇ ਕਹਿੰਦਾ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ
1: ਵਾਹ
6: ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁਝ ਨਹੀਂ
1: ਵਾਹ ਜੀ
6: ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ ਇਧਰ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ
1: ਵਾਹ ਜੀ ਵਾਹ ਜੀ
6: ਇੱਕ ਹੋਰ ਹੈ ਛੋਟੀ ਜਿਹੀ ਗੱਲ ਸ਼ਮੀ ਬਾਈ ਜੀ ਇਸੇ ਲਈ ਆ ਉਹ ਵੀ
1: ਜੀ
6: ਉਹ ਕਹਿੰਦਾ ਆ ਦਾਨ ਪੁੰਨ ਜਾਂ ਆਪਾਂ ਆਪਣੀ ਮਿਹਨਤ ਛੱਡ ਕੇ ਕਿਸੇ ਦੇ ਅੱਗੇ ਆਪਾਂ ਹੱਥ ਅੱਡਨੇ ਆ ਉਹਦੇ ਨਾਲ ਆਪਾਂ ਮਿਹਨਤ ਕਰ ਲਈਏ ਕਿਉਂ ਉਹੀ ਗੱਲ ਆਪਣੇ ਜ਼ਮੀਰ ਨੂੰ ਮਾਰਨਾ ਜਾਂ ਕਿਸੇ ਅੱਗੇ ਹੱਥ ਅੱਡਣ ਦੀ ਆਪਾਂ ਤਾਂ ਇਹੀ ਕਹਿੰਦੇ ਵੀ ਲੋੜ ਹੀ ਨਾ ਪਵੇ
1: ਜੀ
6: ਤੇ ਉੱਥੇ ਕਹਿੰਦਾ ਦੇਵੀ ਕਹਿੰਦਾ ਦੋਵੇਂ ਗੱਲਾਂ ਹੀ ਆ ਜਾਣਗੀਆਂ ਮੇਰੇ ਵਾਲੀ ਵੀ ਵਿੱਚ ਨਾਲ ਹੀ ਆ ਜਾਏਗੀ ਤੇ ਦੇਵੀ ਵਾਲੀ ਅਣਖਾਲੀ ਵੀ ਆ ਜਾਏਗੀ ਮੈਂ ਕਿਉਂਕਿ ਤੁਹਾਡੇ ਨਾਲ ਜਦੋਂ ਜੁੜਨਾ ਹੁੰਦਾ ਸ਼ਮੀ ਬਾਈ ਜੀ ਫਿਰ ਦੋਵੇਂ ਟੋਪਿਕਾਂ ਤੇ ਗੱਲ ਕਰਨੀ ਹੁੰਦੀ ਹੈ ਮਿਕਸ ਹੈ ਦੋਵਾਂ ਦੀ
0: ਬਿਲਕੁਲ ਠੀਕ ਹੈ ਜੀ
6: ਮਹਿਫਲ ਵਾਲੀ ਗੱਲ ਹੋਣੀ ਚਾਹੀਦੀ ਹੈ ਮਹਿਫਲ ਮਿੱਤਰਾਂ ਦੀ ਵਾਲੀ
0: ਬਹੁਤ ਜ਼ਰੂਰੀ ਹੈ ਜੀ
6: ਹਾਂ ਦੇਵੀ ਕਹਿੰਦਾ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ
1: ਵਾਹ ਜੀ
6: ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ
1: ਵਾਹ
6: ਜਿੰਨੇ ਪਰਹੇਜ਼ ਨੇ ਓਹਨਾ ਵਿਚ ਤੇਰਾ ਨਾਮ ਵੀ ਸ਼ਾਮਿਲ ਹੈ।
1: ਵਾਹ ਜੀ।
6: ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋ ਮਨਾ ਕੀਤਾ ਹੈ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ।
6: ਜੰਮੀ ਬਾਈ ਸਮਝ ਗਿਆ
1: ਜੀ।
6: ਕਿੰਨੀ ਮੁੱਦਤ ਬਾਅਦ ਮਿਲੀ ਹੈ, ਅੱਜ ਜਲਵਾ ਜੀ ਭਰ ਕੇ ਵਿਖਾ ਦੇ
1: ਜੀ।
6: ਮੇਰੇ ਚਿਹਰੇ ਤੇ ਜੋ ਉਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ।
1: ਵਾਹ ਜੀ, ਵਾਹ ਜੀ।
6: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾ ਗੱਲੋਂ ਲੜ ਕੇ ਵਿਖਾ ਦੇ।
1: ਕਿਆ ਬਾਤ ਹੈ ਜੀ।
6: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾ ਗੱਲੋਂ ਲੜ ਕੇ ਵਿਖਾ ਦੇ।
1: ਕਿਆ ਬਾਤ ਹੈ।
6: ਦੇਬੀ ਦੀ ਫਰਮਾਇਸ਼ ਤੂੰ ਮੰਨ ਲੈ, ਔਲਖ ਦੀ ਫਰਮਾਇਸ਼ ਤੂੰ ਮੰਨ ਲੈ, ਦੋ ਗੁੱਤਾਂ ਕਰਕੇ ਵਿਖਾ ਦੇ।
1: ਵਾਹ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ
0: ਜੀ। ਖਰਚਾ ਵਧਾਉ ਸ਼ੇਰ
6: ਜੀ। ਸ਼ਮੀ ਬਾਈ
1: ਵੈਸੇ ਨਾ ਔਲਖ ਸਾਹਿਬ, ਜਾਂਦੇ ਜਾਂਦੇ ਮੈਂ ਗੱਲ ਤੁਹਾਡੀ ਇੱਕ ਪੂਰੀ ਕਰ ਦਵਾਂ, ਤੇ ਵੈਸੇ ਅੱਜ ਦਾਨ ਪੁੰਨ ਤੇ ਗੱਲ ਹੋ ਰਹੀ ਹੈ, ਤੇ ਜਿਹੜੀ ਦੇਬੀ ਦੇ ਬਹਾਨੇ ਤੁਸੀਂ ਕੰਨਿਆਦਾਨ ਦੀ ਗੱਲ ਕਰੋ ਵੀ ਕੋਈ ਕਰ ਜਾਵੇ, ਤੇ ਜਿਹੜੀ ਕੰਨਿਆਦਾਨ ਤੁਹਾਡੇ ਲੜ ਲਈ ਆ ਕਹੋ ਜੀ। ਹਾਂਜੀ,
6: ਨਹੀਂ ਮੈਂ ਉਹਨੂੰ ਹੀ ਆਖਣ ਦਿਆਂ ਵਾਂ, ਤੁਹਾਨੂੰ ਤਾਂ ਗਲਤਫਹਿਮੀ ਹੋ ਗਈ।
1: ਦੇਬੀ ਦੇ ਬਹਾਨੇ ਕਿਤੇ ਹੋਰ ਹੀ ਨਾ, ਮੈਂ ਕਿਹਾ
6: ਨਹੀਂ ਨਹੀਂ ਨਹੀਂ ਨਹੀਂ, ਮੈਂ ਉਹਨੂੰ ਹੀ ਆਖਿਆ ਬਾਬੇ ਤੁਹਾਨੂੰ ਗਲਤ ਫਹਿਮੀ ਹੈ।
1: ਓਕੇ ਜੀ, ਓਕੇ, ਥੈਂਕ ਯੂ।
6: ਦੇਬੀ ਵੀ ਐਂ, ਨਹੀਂ ਨਹੀਂ, ਦੇਬੀ ਵੀ ਐਂ ਕਹਿੰਦਾ, ਉਹ ਸਾਰਾ ਦਿਨ ਯਾਦ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕਹਿੰਦਾ ਜੇ ਨਾ ਨਾ ਲਿਆ ਤੇ ਖਲਾਰਾ ਪੈਜੂ, ਫਿਰ ਨਾ ਲੈ ਵੀ ਦਿੰਦਾ। ਉਹੀ ਗੱਲ ਹੈ,
1: ਬਿਲਕੁਲ ਬਿਲਕੁਲ।
6: ਅਸੀਂ ਵੀ ਉਹਦੇ ਹੀ ਸ਼ਾਗਿਰਦ ਆ ਬਾਬੇ।
1: ਥੈਂਕ ਯੂ ਜੀ ਬਾਜੀ।
6: ਅਸੀਂ ਵੀ ਚੱਕਰਾਂ ਚ ਪਾ ਕੇ ਰੱਖਣਾ, ਪਰ ਮੈਂ ਉਹਨੂੰ ਹੀ ਕਿਹਾ ਅੱਜ, ਮੈਂ ਉਹਨੂੰ ਕਹਿ ਕੇ ਆਇਆ ਸੋਹਣੇ, ਮੈਂ ਵੀ ਦੋ ਗੁੱਤਾਂ ਕਰਕੇ ਵਿਖਾ ਦੇ ਅੱਜ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ।
6: ਲਵ ਯੂ ਪਿਆਰਿਓ,
1: ਥੈਂਕ ਯੂ, ਸਤਿ ਸ੍ਰੀ ਅਕਾਲ,
6: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ। ਅਮੀ ਬਾਈ ਜੀ ਮਿਲਦੇ ਆ,
1: ਸਤਿ ਸ੍ਰੀ ਅਕਾਲ ਜੀ। ਲੋ ਜੀ ਦੋਸਤੋ, ਆਪਣੇ ਨਾਲ ਅਗਲੀ ਲਾਈਨ ਦੇ ਉੱਤੇ ਔਜਲਾ ਸਾਹਿਬ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
7: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
0: ਵਾਹ ਜੀ ਵਾਹ, ਸਤਿ ਸ੍ਰੀ ਅਕਾਲ ਜੀ।
7: ਮੇਰਾ ਤਾਂ ਇੰਨਾ ਕੇ ਸਵਾਲ ਹੈ, ਤੁਸੀਂ
1: ਬਾਕੀ ਰਾਜਨ ਸੈਣੀ ਸਾਹਿਬ ਕਹਿ ਗਏ ਨੇ ਜੋ ਕਹਿ ਗਏ ਨੇ ਜੀ।
7: ਬਾਕੀ ਤੁਹਾਡੇ ਵੱਲੋਂ ਦਾਨ ਵਾਲਾ ਸਵਾਟਰ ਦਾ ਤੁਸੀਂ ਕਿਹਾ ਹੀ ਹੋਇਆ, ਭਾਈ ਮੇਲ ਆਉਂਦੀ ਨੀ, ਉਹ ਤਾਂ ਚਲੋ ਠੀਕ ਹੈ, ਕੋਈ ਗੱਲ
1: ਨਹੀਂ। ਉਹ ਮੇਲ ਨਾ ਆਵੇ ਤਾਂ ਚਲੋ ਆਪ ਆ ਕੇ ਦੇ ਜਾਂਗੇ।
7: ਕੋਠੀ ਦੇ ਤੁਹਾਡੀ ਪਾਈ ਹੋਈ ਕੋਠੀ ਦੇ ਕੋਠੀ ਦੇ ਕੀ ਕਹਿੰਦਾ ਕਰਾਂਗੇ ਵੀ ਹੁਣ ਇਸ ਜਿੰਦ ਨੂੰ ਭੋਰਾ ਫਰਕ ਨੀ ਪੈਂਦਾ, ਪਵੇ ਬਰਫ ਜਾਂ ਕਹਿਣਾ ਨੀ ਤਾਂ ਪਵੇ
1: ਜੀ।
7: ਚਲੋ ਸਾਰੇ ਬਹੁਤ ਵਧੀਆ ਗੱਲਾਂ ਕਰਕੇ। ਦੇਖੋ ਜੇ ਆਪਾਂ ਧੰਦੇ ਵਾਲੇ ਪਾਸੇ ਨੂੰ ਚੱਲੀਏ ਤੇ ਇਹਦੇ ਵਰਗਾ ਧੰਦਾ
1: ਕੋਈ ਨਹੀਂ ਗਾ ਜੀ, ਬਿਲਕੁਲ।
7: ਦੇਖ ਲੋ ਵਧੀਆ ਆਰਾਮ ਨਾਲ ਜੀ ਡੀ ਰੋਡਾਂ ਦੇ ਉੱਪਰ ਬੈਠੇ ਨੇ ਨਜ਼ਾਰੇ ਨਾਲ,
1: ਬਿਲਕੁਲ ਜੀ। ਮਹਿੰਗੀਆਂ ਤੋਂ ਮਹਿੰਗੀਆਂ ਜਗ੍ਹਾਵਾਂ ਲੈ ਕੇ ਬੈਠੇ ਨੇ,
7: ਮਹਿੰਗੀਆਂ ਤੋਂ ਮਹਿੰਗੀਆਂ ਜੀ। ਆ ਜਿਹੜਾ ਇੱਥੇ ਵੀ ਆ ਤੁਸੀਂ ਦੱਸ ਕੇ ਉਹ ਸਾਊਥ ਅਫਰੀਕਾ ਵਾਲਾ ਜੋ ਵੀ ਹੈ
1: ਜੀ,
7: ਇਹਨਾਂ ਦੀਆਂ ਆਪਦੀਆਂ ਲੱਖ ਲੱਖ ਡਾਲਰ ਤਨਖਾਹਾਂ ਨੇ ਜਿਹੜਾ
1: ਡੋਨੇਸ਼ਨ
7: ਦੇ ਵਿੱਚ ਕੰਮ
1: ਕਰਦੇ, ਬਿਲਕੁਲ ਜੀ।
7: ਫਿਰ ਉਹ ਇਹ ਫਿਰ ਇਹ ਵੀ ਉਹੀ ਨੇ ਨਾ ਸਾਡੇ ਸਿਆਸਤਦਾਨਾਂ ਨੂੰ ਸੇਵਾ ਕਰਨ ਆਉਂਦੇ ਨੇ
1: ਜੀ, ਬਿਲਕੁਲ ਜੀ।
7: ਸਾਡੇ ਸਿਆਸਤਦਾਨ ਵੀ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਸੇਵਾ ਕਰਨ ਆਏ ਆ।
1: ਸੇਵਾ ਤਾਂ ਉਸ ਸਮੇਂ ਸੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ, ਦੇਖੋ ਚਲੋ ਰੈੱਡ ਕਰਾਸ ਬਾਅਦ ਚੋਂ ਬਣਿਆ, ਤੇ ਆਪਣੇ ਭਾਈ ਘਨੱਈਆ ਜੀ ਨੇ ਜਦੋਂ ਪਾਣੀ ਪਿਲਾਉਂਦੇ ਸੀਗੇ ਤਾਂ ਮੱਲਮ ਪੱਟੀ ਵੀ ਕੀਤੀ, ਉਹ ਸੀ ਅਸਲ ਚ ਸੇਵਾ ਜੀ, ਕੁਛ ਲਿਆ ਥੋੜੀ ਨਾ ਦਿੱਤਾ ਹੀ ਆ ਜੀ,
0: ਕੋਈ ਸ਼ੱਕ ਨਹੀਂ ਜੀ।
7: ਬਿਲਕੁਲ ਬਿਲਕੁਲ ਜੀ, ਉਹ ਤਾਂ ਗੱਲ ਆ ਬਈ, ਇਹ ਅੱਜ ਕੱਲ ਤਾਂ ਇਹਦੇ ਵਿੱਚ ਮਤਲਬ ਲੋਕ ਸਾਡੇ ਅੱਖੀ ਦੇਖਦੇ ਨੇ ਕਿੱਥੋਂ ਕਿੱਥੇ ਪਹੁੰਚ ਗਏ ਜੀ।
1: ਜੀ ਬਿਲਕੁਲ
7: ਜੀ, ਜੇ ਦਾਨ ਤੋਂ ਬਿਨਾਂ ਉੱਪਰ ਉੱਥੇ ਤੱਕ ਵੀ ਪਹੁੰਚ ਗਏ, ਉਹ ਤਾਂ ਸਿਆਸਤ ਦੇ ਵੀ ਸਰ, ਜਿੱਥੇ ਲੋਕਾਂ ਨੂੰ ਮੁਫ਼ਤ ਦੀਆਂ ਟਿਕਟਾਂ ਮਿਲ ਗਈਆਂ
1: ਜੀ, ਉਹ
7: ਵੀ ਜਿੱਤ ਲਏ,
1: ਬਿਲਕੁਲ ਜੀ।
7: ਸੋ
8: ਮੈਂ ਫੇਰ ਓਹੀ ਮੇਰੀ ਤਾਂ ਇੱਕ ਹੀ ਗੱਲ ਹੁੰਦੀ ਹੈ ਕਿ ਅੱਜ ਜਾਦੂ ਸਾਹਿਬ ਕਹਿ ਗਏ ਨੇ ਬੂਟਿਆਂ ਦਾ ਦਾਨ ਕਰ ਦੋ ਜਾਂ ਭਾਈ ਪੜ੍ਹਾਈ ਦਾ ਦਾਨ ਕਰ ਦੋ ਕਿਸੇ ਦਾ ਬੱਚਾ ਪੜ੍ਹਾਉਣਾ, ਮੈਂ ਕਹਿੰਦਾ ਪੈਸੇ ਦੇਣ ਨਾਲੋਂ ਸਾਰਿਆਂ ਨੂੰ ਵਧੀਆ ਮੁੜ ਕੇ ਤਾਂ ਦੂਰ ਉੜ ਪੈਸਾ ਦਿੱਤਾ ਜਿਵੇਂ ਕਮਾਦ ਜੋ ਤਿੱਤਰ ਉੱਡਦਾ ਹੁੰਦਾ ਮੁੜ ਕੇ ਕਿਸੇ ਪਾਸੇ ਫੜ ਵੀ ਨੀ ਬਸ ਕੱਲੀ ਆਵਾਜ਼ ਪੱਲੇ ਰਹੇ ਟਰ ਇੰਨਾ ਕਿ ਪਤਾ ਸੁਣ
1: ਜਾਂਦਾ ਬਿਲਕੁਲ ਹੈ ਜੀ ਜੀ
8: ਦੇਖ ਲੋ ਕਰਕੇ ਪੈਸੇ ਦਾ ਦਾਨ ਮੁੜ ਕੇ ਟਰ
1: ਬਿਲਕੁਲ ਹੈ ਜੀ ਮੁੜ ਕੇ
8: ਆਪਣੇ ਨਾਲ ਵੀ
1: ਲੱਭਿਆ ਨੀ ਲੱਭਦੇ ਟਰ ਬਿਲਕੁਲ
8: ਆਪਣੇ ਨਾਲ ਵੀ ਪਿੱਛੇ ਟਰ ਹੋਈ ਹੋਇਆ
1: ਬਿਲਕੁਲ ਹੈ ਜੀ
0: ਸਹੀ ਗੱਲ ਹੈ
8: ਜੀ ਆਰਾਮ ਨਾਲ ਦੋ ਕੁ ਮਹੀਨੇ ਚੁਟਕਲੇ ਸੁਣਾ ਕੇ ਤੇ
1: ਦੁਖੀ ਰੂਹਾਂ ਬਹੁਤ ਭਟਕਦੀਆਂ ਫਿਰਦੀਆਂ ਸੀ
8: ਨਹੀਂ ਚਲੋ ਮੈਂ ਤਾਂ ਖੈਰ ਆਪਾਂ ਤਾਂ ਮੈਂ ਵੈਸੇ ਸੋਚ ਕੇ ਹੀ ਕਰੀਦਾ ਜਿਹੜਾ ਕੋਈ ਕਰੀਦਾ ਠੀਕ ਹੈ ਕੋਈ ਗੱਲ ਨੀ ਬਿਲਕੁਲ ਹਨਾ ਜੇ ਆਪਣੇ ਕੁਛ ਕਰਨਾ ਕੋਈ ਕਿਸੇ ਦਾ ਲੋਟ ਆਉਂਦਾ ਭਾਈ ਕੋਈ ਗੱਲ ਨੀ
1: ਬਿਲਕੁਲ
8: ਪਰ ਮੈਂ ਜਾਣੀ ਸਾਰਿਆਂ ਨਾਲੋਂ ਵੱਡੀ ਸ਼ਮੀ ਭਾਈ ਇਹੀ ਕਹਿਣਾ ਵੀ ਕਿਸੇ ਕੋਈ ਬੱਚਾ ਕਿਤਾਬ ਨੀ ਲੈ ਸਕਦਾ ਉਹਨੂੰ ਕਿਤਾਬ ਲੈ ਦੋ
1: ਬਿਲਕੁਲ
8: ਕੱਪੜਾ ਲੀਰਾ ਨੀ ਪਾ ਸਕਦਾ ਵਰਦੀ ਲੈ ਕੇ ਦੇ ਦੋ
1: ਜੀ
8: ਇਹੋ ਜਿਹੇ ਦਾਨ ਤੁਸੀਂ ਆਪਦੇ ਹੱਥੀ ਕਰੋ ਪਤਾ ਹੁੰਦਾ ਤੁਹਾਨੂੰ ਆਪਦੇ ਪਿੰਡ ਚ ਪਤਾ ਹੁੰਦਾ ਜੀ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਹੋ ਸ਼ਮੀ ਭਾਜੀ ਤੁਹਾਨੂੰ ਪਤਾ ਹੋਊ ਕਿ ਇਹੋ ਜਿਹਾ ਬੱਚਾ ਹੋਵੇ ਤੁਸੀਂ ਵੀ ਕਰ ਸਕਦੇ ਹੋ ਜੇ ਨਹੀਂ ਵੀ ਕਰ ਸਕਦੇ ਤੁਸੀਂ ਦੱਸ ਸਕਦੇ ਹੋ
1: ਹਨਾ
8: ਮੈਂ ਤੁਹਾਨੂੰ ਦੱਸਦਾ ਪਟਿਆਲੇ ਕੋਲ ਸਕੂਲ ਆ ਮੁੰਡਾ ਤੁਸੀਂ ਦੇਖਦੇ ਹੋ ਗਗਨ ਬੱਚਾ ਸੀ ਉਹ
1: ਜੀ
8: ਮਤਲਬ ਹੈਂਡੀਕੈਪਡ ਪੈਦਾ ਹੋਇਆ ਸੀ ਉਹਦਾ ਪਿਓ ਛੱਡ ਕੇ ਉਹਨੂੰ ਭੱਜ ਗਿਆ ਉਹਦੀ ਮਾਂ ਨੂੰ
1: ਜੀ
8: ਤੇ ਉਹਦੀ ਮਾਂ ਉਹਨੂੰ ਅੰਦਰ ਤਾੜ ਕੇ ਕੰਮ ਤੇ ਚਲੇ ਜਾਂਦੀ ਉਹ ਬਾਹਰ ਖੇਡ ਦੇ ਜਵਾਕਾਂ ਦੇ ਰੋਂਦਾ ਸੀ ਉਹ ਟੀਚਰ ਨੇ ਦੇਖ ਲਿਆ ਕਿਸੇ ਨੇ ਅਮ੍ਰਿਤਾ ਮੁੰਡਾ ਪਟਿਆਲੇ ਤੋਂ ਟੀਚਰ
1: ਜੀ
8: ਤੇ ਅੱਜ ਉਹ ਮਤਲਬ ਲੋਕਾਂ ਨੇ ਉਹਦਾ ਘਰ ਵੀ ਬਣਾਤਾ ਇੱਕ ਕਮਰੇ ਦੇ ਵਿੱਚੇ ਬਾਥਰੂਮ ਵਿੱਚੇ ਟੋਇਲਟ ਵਿੱਚੇ ਉੱਥੇ ਰਹਿੰਦੇ ਸੀ ਉਹਦੇ ਤੇ ਉਹਦੀ ਮਾਂ ਤੇ ਮਾਂ ਦਿਹਾੜੀ ਕਰਦੀ
1: ਜੀ
8: ਤੇ ਹੁਣ ਮੁੰਡਾ ਤੁਰਦਾ ਵੀ ਹੈ ਗੱਲਾਂ ਵੀ ਕਰਦਾ ਇੰਨੀਆਂ ਵਧੀਆ ਉਹ ਮਤਲਬ ਟੋਟ ਕੇ ਵੀ ਛੱਡਦਾ ਹਨਾ
1: ਜੀ
8: ਤੇ ਉਹ ਮਤਲਬ ਇੱਕ ਉਹ ਹੋਰ ਬੱਚਿਆਂ ਲਈ ਹੋਰ ਟੀਚਰ ਉਹਨੂੰ ਦੇਖ ਕੇ ਕੋਈ ਹੋਰ ਇਨਸਾਨ ਦੇਖ ਕੇ ਉਹਦੇ ਲਈ ਅੱਗੇ ਇਹੋ ਜਿਹੇ ਬੱਚੇ ਫੇਰ ਘਰੋਂ ਨਿਕਲਣਗੇ ਤੇ ਅੰਦਰ ਵਾੜ ਕੇ ਤਾਂ ਹੋਰ ਬਿਮਾਰ ਕਰਦੇ ਆ ਨਾ ਇਹ ਵੀ ਦੇਖੋ ਇਹ ਵੀ ਕੋਈ ਟੀਚਰ ਨੇ ਕਿੱਡਾ ਉਪਰਾਲਾ ਕਰਿਆ ਉੱਥੇ ਕਿੰਨੇ ਬੰਦੇ ਮਤਲਬ ਸਤਿੰਦਰ ਸਤਾਜ ਵੀ ਉਹ ਸਕੂਲ ਚ ਜਾ ਕੇ ਆਏ ਉਹ ਬੱਚੇ ਨੂੰ ਮਿਲ ਕੇ ਆਏ
1: ਹਾਂਜੀ ਬਿਲਕੁਲ
8: ਉਹ ਮੋਟੀਵੇਟ ਹੋਇਆ ਨਾ ਗਾਹਾਂ ਹੁਣ ਮੋਟੀਵੇਟ ਹੋਰ ਬੱਚੇ ਉਹਨੂੰ ਦੇਖ ਕੇ ਹੋਣਗੇ ਦੇਖੇ ਹੋਣੇ ਰੀਲੋ ਫਿਰਦੀ ਮੈਂ ਸ਼ਾਇਦ ਭੇਜੀ ਸੀ ਪਰਜਵੀਰ ਉਹ
1: ਜੀ
8: ਤੇ ਅੱਜ ਉਹਦਾ ਬਹੁਤ ਵਧੀਆ ਘਰ ਵੀ ਬਣਾ ਕੇ ਦੇਤਾ ਲੋਕਾਂ ਨੇ
1: ਜੀ
8: ਕਿਤੇ ਉਹ ਬੱਚੇ ਨੂੰ ਉਹਦਾ ਪਿਓ ਮਾਂ ਦੇ ਪੱਲੇ ਪਾ ਕੇ ਛੱਡ ਗਿਆ ਵੀ ਨਾ ਕਹਿੰਦਾ ਜਾਂ ਇਹਨੂੰ ਆਪਾਂ ਕਿਤੇ ਅਨਾਥ ਆਰਮ ਛੱਡਿਆ ਉਹਨੇ ਮੈਂ ਤਾਂ ਤੈਨੂੰ ਰੱਖੂ ਵੀ ਮੈਂ ਨੀ ਰੱਖ ਸਕਦਾ ਲੋਕ ਕਹਿਣਗੇ ਕੀ ਪੈਦਾ ਹੋਇਆ ਤੁਹਾਡੇ
1: ਬਿਲਕੁਲ ਹੈ ਜੀ
8: ਉਹ ਅੱਜ ਬੱਚਾ ਪੜ੍ਹ ਰਿਹਾ ਜੀ
1: ਪੜ੍ਹ ਰਿਹਾ ਜੀ ਬਿਲਕੁਲ
8: ਇਹ ਵੀ ਦਾਨ ਆ ਦਾਨ ਏਦਾਂ ਨੀ ਇਕੱਲਾ ਪੈਸੇ ਦਾ ਹੀ ਦਾਨ ਆ ਜਾਂ ਦਾਨ ਬਹੁਤ
1: ਬਹੁਤ
8: ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਮੋਟੀਵੇਟ ਕਰਦੇ ਓਹਨੂੰ ਬਚਾਉਣੇ ਹੋ ਤੇ ਉਹ ਹੋਰ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ
1: ਜੀ
8: ਉਹ ਵੀ ਦਾਨ ਆ ਉਹਨੇ ਨਾਟਕ ਵੀ ਕਰਿਆ ਬੱਚੇ ਨੇ ਦੇਖ ਲੋ ਹਰ ਕਿੱਥੇ ਉਹ ਤੁਰ ਨੀ ਸੀ ਸਕਦਾ ਬੋਲ ਨੀ ਸੀ ਸਕਦਾ ਆਟੋਮੈਟਿਕ ਕਿਡ ਸੀ ਉਹ ਹੈ ਜੇ ਉਤਰੇ ਰੱਖਦੇ ਤੇ ਸਾਡੇ ਸਮਾਜ ਨੇ ਵੀ ਉਹਨੂੰ ਜਿਉਣ ਨੀ ਸੀ ਦੇਣਾ ਤੇ ਉਹ ਸਮਾਜ ਅੱਗੇ ਆ ਕੇ ਹੁਣ ਉਹਦੀ ਉਂਗਲ ਦੇ ਬਾਂਹ ਫੜ ਰਿਹਾ ਜੀ
1: ਜੀ ਬਿਲਕੁਲ ਹੈ ਜੀ
8: ਤਰੀਕਾ ਵੀ ਅਸੀਂ ਕਿਸ ਤਰੀਕੇ ਨਾਲ ਪੇਸ਼ ਕਰਦੇ ਹਾਂ
1: ਜੀ ਬਿਲਕੁਲ
8: ਇਸੇ ਸਮਾਜ ਨੇ ਸਾਨੂੰ ਅੱਗੇ ਵਧਣ ਵਧਾਉਣਾ ਹੈ ਤੇ ਇਹੀ ਸਮਾਜ ਸਾਡੀਆਂ ਲੱਤਾਂ
1: ਫੜੂਗਾ ਜੀ ਬਿਲਕੁਲ ਹੈ ਜੀ ਦੋਵੇਂ ਪੱਖ ਨੇ
8: ਜੇ ਅਸੀਂ ਕਰ ਸਕਦੇ ਹਾਂ ਜਰੂਰ ਕਰਨਾ ਚਾਹੀਦਾ ਜੀ ਕਹਿੰਦਾ ਇਹੀ ਦਾਨ ਹੈ ਜੀ ਸਾਰਿਆਂ ਨਾਲੋਂ ਵੱਡਾ ਜੀ ਪੜ੍ਹਾਈ ਦਾ ਸਿੱਖਿਆ ਦਾ ਦਾਨ ਆ ਵਿਦਿਆ ਦਾ ਦਾਨ ਆ ਜਿਹੜਾ ਬੰਦੇ ਤੋਂ ਕੋਈ ਖੋਹ ਹੀ ਨਹੀਂ ਸਕਦਾ
1: ਜੀ ਬਿਲਕੁਲ ਹੈ ਜੀ ਨਾਲੇ ਦੇਖੋ ਬਹੁਤ ਸਾਰੀਆਂ ਕੁੜੀਆਂ ਐਸੀਆਂ ਪਰਿਵਾਰ ਨੇ ਜਿਹੜੇ ਮਤਲਬ ਕਿ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ ਜਾਂ ਕਿਸੇ ਕੁੜੀ ਦਾ ਹੀ ਵਿਆਹ ਪਿੰਡ ਦੇ ਵਿੱਚ ਕਰਾ ਦਿਓ ਮਤਲਬ ਕਿ ਉਹਨਾਂ ਦੀ ਲੋੜ ਹੈ ਜਿਹੜੀਆਂ ਮਾੜੀ ਮੋਟੀ
8: ਕੱਟੇ ਉਹ ਪੈਣ ਵਾਲੀ ਉਹ ਪਾ ਦਿਓ
1: ਬਿਲਕੁਲ
8: ਸਮਾਨ ਲੈ ਕੇ ਦੇ ਦਿਓ ਚੀਜ਼ਾਂ ਲੈ ਕੇ ਦੇ ਦਿਓ ਬੱਚੇ ਨੂੰ ਕੋਈ ਸਿਲਾਈ ਮਸ਼ੀਨ ਲੈ ਕੇ ਦੇ ਦਿਓ ਕੱਲ੍ਹ ਨੂੰ ਆਪਦੇ ਸੋਰੀ ਜਾਵੇ ਉੱਥੇ ਉਹਦੇ ਕੋਈ ਉਹਦੇ ਕੋਈ ਹੁਨਰ ਹੋਵੇ ਉਹ
1: ਜੀ
8: ਕੱਪੜੇ ਬਣਾ ਕੇ ਕਿਸੇ ਦੇ ਦਵੇ ਤੇ ਗੱਲ ਤੁਰ ਸਕਦੀ
1: ਬਿਲਕੁਲ
8: ਬਹੁਤ ਕੁਛ ਆ ਕਰ ਲੋ ਜੀ ਹਾਂ ਇਹਨਾਂ ਇਹੋ ਜਿਹੇ ਲਟੇਰਿਆਂ ਤੋਂ ਅਸੀਂ ਬਚੀਏ ਇਹਨਾਂ ਕੋਲ ਤਾਂ ਵਾਧੂ ਜਾਂਦਾ
1: ਵਾਧੂ ਜਾਂਦਾ ਇਹਨਾਂ ਤੋਂ ਤਾਂ
8: ਇਹ ਤਾਂ ਮੇਰੇ ਹਿਸਾਬ ਨਾਲ ਵੇਚਦੇ ਹੋਣਗੇ ਜਿਹੜੇ ਕੱਪੜੇ ਲੋਕ ਦੇ ਕੇ ਵੀ ਆਉਂਦੇ ਹੋਣੇ ਇਹਨਾਂ ਨੂੰ ਇਹ ਗਾਹਾਂ ਵੇਚ ਦਿੰਦੇ ਹੋਣੇ
1: ਜੀ ਬਿਲਕੁਲ
8: ਜਿਹੜੇ ਬਾਹਰ ਲਿਆ ਜਾਂਦੇ ਨੇ ਇੱਥੇ ਮੈਂ ਹੁਣ ਕਾਹਨੂੰ ਲਾਉਣਾ ਲੁਧਿਆਣੇ ਦੇ ਨੇੜੇ ਤੇੜੇ ਉੱਥੇ ਲੋਕ ਟੈਚੀ ਦੇ ਟੈਚੀ ਕੱਪੜੇ ਦੇ ਕੇ ਆਉਂਦੀਆਂ ਲੇਡੀਜ਼ ਮੇਲਾ ਤੇ ਇੱਥੇ ਬਾਹਰ ਹੀ ਸਾਰੀਆਂ ਜਿਵੇਂ ਬਾਈ ਜੀ ਬਾਰਨ ਦੱਸ ਕੇ ਹਟਿਆ ਇੱਕ ਗੇਰੀ ਮਥਾਂ ਪਾਉਂਦੀਆਂ ਨੇ ਤੇ ਉੱਥੇ ਦੇ ਆਉਂਦੀਆਂ ਨਵੇਂ ਹੁੰਦੇ ਨੇ ਉਹ ਗਾਹਾਂ ਵਿਕਦੇ ਨੇ ਜੀ ਜਿਵੇਂ ਰੁਮਾਲੇ ਵਿਕ ਵਿਕ ਉੱਥੇ ਰੁਮਾਲੇ ਵੀ ਗੁਰੂ ਘਰ ਆ ਜੋ ਦਾਨ ਦਿੱਤੇ ਮੁੜ ਕੇ ਉੱਥੇ ਆਈ ਜਾਂਦੇ ਨੇ ਉੱਥੇ ਘੁੰਮੀ ਜਾਂਦੇ ਨੇ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
8: ਉਹਦੇ ਨਾਲ ਚੰਗਾ ਹੀ ਕੁਛ ਹੋਰ ਕੋਈ ਵਧੀਆ ਕਰੀਏ ਜੀ
1: ਜੀ ਬਿਲਕੁਲ
8: ਜੀ ਭਗਤ ਸਿੰਘ ਪੂਰਨ ਜੀ ਸਾਡੇ ਕੋਲ ਕਿੱਡਾ ਵਧੀਆ ਪ੍ਰੇਰਨਾ ਸਰੋਤ ਨੇ, ਉਹਨਾਂ ਨੇ ਕਿਹੜਾ ਪੈਸੇ ਦਾ ਦਾਨ ਕਰਿਆ ਸੀ?
1: ਨਾ ਜੀ,
8: ਉਹ ਵੀ ਦਾਨ ਹੈ ਕਿਸੇ ਨੂੰ ਦਾਈ, ਜੋ ਉਹਨਾਂ ਨੇ ਕਰਿਆ ਜ਼ਿੰਦਗੀ ਦਾਨ, ਲੋਕਾਂ ਦੀ ਜ਼ਿੰਦਗੀ ਬਚਾਈ।
1: ਓਰਗਨ ਦਾਨ ਕੀਤੇ ਜਾ ਸਕਦੇ ਆ, ਬੋਡੀ ਡੋਨੇਟ ਕੀਤੀ ਜਾ ਸਕਦੀ ਆ, ਹੋਰ
8: ਬਥੇਰੀਆਂ ਗੱਲਾਂ ਨਾ ਜਿਉਂਦੇ ਜੀ ਦੀ ਗੱਲ ਕਰਦੇ
1: ਜਿਉਂਦੇ ਜੀ ਦੇ ਜੀ।
8: ਪਰ ਪੂਰ ਸਿੰਘ ਨੇ ਤਾਂ ਕੁਛ ਨੀ ਕੀਤਾ, ਖਾਲੀ ਹੱਥ ਸੀ ਉਹ,
1: ਬਿਲਕੁਲ
8: ਉਹਨਾਂ ਨੂੰ ਵੱਡਾ ਦਾਨੀ
1: ਕੌਣ ਹੋ ਸਕਦਾ ਜੀ, ਬਿਲਕੁਲ ਹੈ,
0: ਆਪਣੀ ਮਿਸਾਲ ਆਪ ਹੀ ਹੈ ਜੀ।
1: ਜੀ ਜੀ,
8: ਆਪ ਦੀ ਮਿਸਾਲ ਆਪ ਹੈ ਜੀ,
1: ਬਿਲਕੁਲ ਹੈ ਜੀ।
8: ਠੀਕ ਹੈ ਸ਼ਮੀ ਭਾਈ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਆਖਰੀ ਕਾਲ ਇਸ ਮੁੱਦੇ ਦੇ ਉੱਤੇ ਤੇ ਦਾਨ ਪੁੰਨ ਦੀ ਗੱਲ ਹੋਈ ਹੈ, ਤੇ ਸਮਾਜੀ ਸਿੰਘ ਸ਼ਮੀ ਜੀ ਨਾਲ ਨੇ, ਤੇ ਆਖਰੀ ਸਤਰਾਂ ਜਾਂ ਬੋਲ ਉਹਨਾਂ ਦੇ ਰਾਹੀਂ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਜੀ ਸ਼ਮੀ ਜੀ,
0: ਪਰ ਸਾਹਿਬ ਬਹੁਤ ਹੀ ਜਿਹੜਾ ਵਧੀਆ ਲੱਗਿਆ, ਸਾਰੇ ਦੋਸਤਾਂ ਦੇ ਜਿੰਨੇ ਇਨਪੁਟ ਆਏ ਬਾ ਕਮਾਲ ਸੀ, ਇੱਕ ਤੋਂ ਇੱਕ ਵਧ ਗਿਆ
1: ਬਿਲਕੁਲ।
0: ਜੀ ਬਿਲਕੁਲ, ਜਿਹੜੇ ਚਾਰ ਪ੍ਰਿੰਸੀਪਲ ਟਾਈਪ ਦੇ ਜਿਹੜੇ ਦਾਨ ਆ ਆਪਾਂ ਦੇਖਦੇ ਹਾਂ ਕਿ ਆਹਾਰ ਦਾਨ ਹੈ ਕਿ ਫੂਡ ਡੋਨੇਟ ਕਰ ਦਿੱਤਾ ਕਿ ਹੰਗਰੀ ਪੂਅਰ ਜਾਂ ਜਿਹੜੇ ਹੋਰ ਲੋਕ ਨੇ ਸਾਧੂ ਲੋਕਾਂ ਨੂੰ ਰੋਟੀ ਖਵਾਤੀ ਹੈ। ਅਭੈ ਦਾਨ ਇੱਕ ਹੁੰਦਾ ਹੈ ਜਿਹਦਾ ਆਪਾਂ ਕਹਿੰਦੇ ਵੀ ਬੰਦੇ ਦੀ ਆਪਾਂ ਰੱਖਿਆ ਕੀਤੀ ਹੈ, ਉਹਦੀ ਜ਼ਿੰਦਗੀ ਬਚਾਈ ਹੈ, ਉਹਨੂੰ ਕੋਈ ਸ਼ੈਲਟਰ ਦਿੱਤਾ ਜਾਂ ਕੋਈ ਉਹੋ ਜਿਹਾ ਜਿਹੜਾ ਕੋਈ ਦੁੱਖ ਦਰਦ ਸੀਗਾ ਉਹਨੂੰ ਬਚਾਇਆ। ਫਿਰ ਡੋਨੇਸ਼ਨ ਆਫ ਮੈਡੀਸਿਨ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਔਸ਼ਧੀ ਦਾਨ ਇਹਨੂੰ ਕਹਿੰਦੇ ਆਪਾਂ ਕਿ ਜਿਹੜਾ ਲੋੜਵੰਦ ਸੀਗਾ ਉਹਨੂੰ ਆਪਾਂ ਜਿਹੜਾ ਦਵਾ ਦਾ ਰੂਪ ਚਾਹਤਾ ਹੈ। ਤੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਦਾਨ ਦੀ ਕਿਸਮ ਆਪਾਂ ਕਹਿ ਲਾਂਗੇ ਉਹ ਹੈ ਡੋਨੇਸ਼ਨ ਆਫ ਨੌਲੇਜ ਕਿ ਆਪਣੇ ਕੋਲ ਜੋ ਵੀ ਵਿਜ਼ਡਮ ਹੈ, ਟੀਚਿੰਗ ਹੈ ਜਾਂ ਕੁਛ ਗਿਆਨ ਹੈ ਉਹ ਵੀ ਜਿਹੜਾ ਅੱਗੇ ਦਾਨ ਕਰਕੇ ਜਾਣਾ
1: ਚਾਹੀਦਾ ਹੈ, ਇੱਕ
0: ਕਨਸੈਪਟ ਹੈ। ਬਿਲਕੁਲ ਜੀ, ਪਰ ਸਾਹਿਬ ਵਾਕਈ ਕਨਸੈਪਟ ਹੈ ਕਿ ਡਾਈ ਐਮਪਟੀ ਕਿ ਮਰਨ ਤੋਂ ਬਿਨਾਂ ਖਾਲੀ ਕਰ ਦੋ ਸਭ ਕੁਝ ਜੋ ਕੁਝ ਸਾਡੇ ਕੋਲ ਆਪਾਂ ਵੰਡ ਕੇ ਜਾਈਏ ਕਿ ਠੀਕ ਆ ਬਈ ਮੈਨੂੰ ਇਹ ਪਤਾ ਸੀ ਮੈਂ ਸਾਰਿਆਂ ਨੂੰ ਦੱਸਦਾ। ਸੋ ਕੁੱਲ ਮਿਲਾ ਕੇ ਦਾਨ ਦਾ ਕਨਸੈਪਟ ਬਹੁਤ ਕਮਾਲ ਆ
1: ਜੀ,
0: ਤੇ ਜ਼ਰੂਰ ਇਹਦਾ ਪੋਜ਼ਿਟਿਵ ਵੀ ਪੋਜ਼ਿਟਿਵਲੀ ਇਹਦਾ ਸਮਾਜ ਦੇ ਉੱਤੇ ਹਰ ਪਹਿਲੂ ਦੇ ਉੱਤੇ ਜਿਹੜਾ ਇਹਦਾ ਇੱਕ ਅਸਰ ਹੁੰਦਾ
1: ਜੀ।
0: ਸੋ ਇਹਦੇ ਵਿੱਚ ਆਪਾਂ ਜਿਹੜਾ ਸਾਰੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਚਰਚਾ ਹੋਈ ਹੈ ਜ਼ਰੂਰ ਇਹ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ।
1: ਬਿਲਕੁਲ ਜੀ, ਤੇ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀਮਤੀ ਸਮਾਂ ਦੇਣ ਦੇ ਲਈ ਤੇ ਸਮਾਧਾਨ ਕਰਨ ਦੇ ਲਈ ਵੀ ਜੀ, ਤੇ ਦੋਸਤਾਂ ਦੇ ਰੂਬਰੂ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੋਰ ਵੀ ਨਵੇਂ ਵਿਸ਼ਿਆਂ ਦੇ ਨਾਲ, ਖੂਬਸੂਰਤ ਵਿਸ਼ਿਆਂ ਦੇ ਨਾਲ ਚਰਚਾਵਾਂ ਕਰਦੇ ਰਹਾਂਗੇ ਤੇ ਵੀਕਐਂਡ ਦੇ ਉੱਤੇ ਤੁਹਾਡੀ ਉਡੀਕ ਬਰਕਰਾਰ ਰਹੇਗੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ
0: ਜੀ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਵਿਸ਼ੇ ਦੇ ਉੱਤੇ ਦਾਨ ਪੁੰਨ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਉਭਰ ਰਿਹਾ ਜਾਂ ਉਛਲ ਰਿਹਾ ਜਾਂ ਛਾਲਾ ਮਾਰ ਰਿਹਾ ਤਾਂ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਤੇ +358 449 7619 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਅੱਜ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 449 7619 ਸਟੂਡੀਓ ਦਾ ਨੰਬਰ ਹੈ। ਇਹ ਸੀ ਅੱਜ ਦਾ ਮੁੱਦਾ ਦੋਸਤੋ, ਵਿਸ਼ਾ ਦਾਨ ਪੁੰਨ ਦੇ ਉੱਤੇ ਬਹੁਤ ਵਿਲੱਖਣ ਤੇ ਬਹੁਤ ਹੀ ਜਿਹੜੀ ਦਿਲਚਸਪੀ ਵਾਲੀ ਵਿਚਾਰ ਚਰਚਾ ਸਭ ਨੇ ਰਲ ਮਿਲ ਕੇ ਦੋਸਤਾਂ ਨੇ ਕੀਤੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਦਵਾ ਦਾਰੂ ਦਾਨ ਵੀ ਕਹਿੰਦੇ ਆ ਗਿਆ ਸੀ ਵਿੱਚ, ਰਾਜਨ ਸੈਣੀ ਸਾਹਿਬ ਲਿਖਦੇ ਨੇ, ਤੇ ਸ਼ੈਲੀ ਭਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਗ੍ਰੇਟ ਕਹਿੰਦੇ ਨੇ, ਪਰ ਚੁੱਪ ਚੁਪੀਤੇ ਹੀ ਪ੍ਰੋਗਰਾਮ ਸੁਣਦੇ ਰਹੇ ਨੇ, ਅੱਜ ਬੜੇ ਦਿਨ ਹੋ ਗਏ ਨੇ, ਕਾਲ ਨਹੀਂ ਉਹਨਾਂ ਦੀ ਆਈ ਕਦੇ ਵੀ, ਤੇ ਸਮਾਂ ਹੋ ਗਿਆ। ਦੂਸਰੇ ਪਾਸੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ, ਤੇ ਦੁਆਬਾ ਰੇਡੀਓ ਟੀਮ ਸਤਿ ਸ੍ਰੀ ਅਕਾਲ ਭੇਜਦੀ ਹੈ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਪਰਮਿੰਦਰ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਪਿਆਰਿਆਂ ਨੂੰ ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੇ ਪਰਮਿੰਦਰ ਜੀ ਕਹਿੰਦੇ ਆ ਲਾਈਕ ਦਬਾ ਦਿਆ ਕਰੋ ਪਿਆਰਿਓ ਸਾਰੇ ਜਣੇ, ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੇਨਤੀ ਕਰਨ ਦੇ ਲਈ ਪਰਮਿੰਦਰ ਜੀ। ਤੇ ਭਾਰਤ ਸਾਹਿਬ ਕਹਿੰਦੇ ਸਾਡੇ ਜ਼ਿਆਦਾਤਰ ਪੰਜਾਬੀ ਆਪ ਕੁਝ ਕਰਨਾ ਨਹੀਂ ਤੇ ਦੂਜੇ ਦੀ ਤਰੱਕੀ ਦੇਖ ਕੇ ਆਪਣਾ ਖੂਨ ਮਚਾ ਰਹੇ ਨੇ ਜੀ, ਬਿਲਕੁਲ ਜੀ, ਕਿਸੇ ਦਿਨ ਲਿਆਉਂਦੇ ਆ ਵੀ ਵਿਸ਼ਾ ਜੀ। ਤੇ ਜਿਮੀ ਕਾਟਰ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਜੀਓ, ਤੇ ਜੀਆਂ ਨੂੰ ਜੀ ਕਾਟਰ ਸਾਹਿਬ ਕੀ ਹਾਲ ਚਾਲ ਨੇ ਜਨਾਬ, ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ US ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਭੇਜੀ ਆ ਪਿਆਰਿਆਂ ਨੂੰ ਸਭ ਨੂੰ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਤੇ ਬਾਰਨ ਵੀਰ ਜੀ ਤੁਹਾਡੇ ਵਿਚਾਰਾਂ ਦੇ ਉੱਤੇ ਫਿਕਰ, ਜਿਹੜਾ ਕੱਲ ਦੀ ਗੱਲਬਾਤ ਦੇ ਵਿੱਚ ਬਹੁਤ ਉਮਦੇ ਸਨ ਕਹਿੰਦੇ ਸੀ। ਬਹੁਤ ਵਧੀਆ ਗੱਲਬਾਤ ਕੀਤੀ, ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਉਜਲਾ ਸਾਹਿਬ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੱਟ ਦੇ ਸਰਾਣੇ ਦਾ ਕਹਿੰਦੇ ਵਿਗਿਆਨਕ ਮਹੱਤਵ ਹੈ। ਭਾਰਤ ਸਾਹਿਬ ਸੈਣੀ ਸਾਹਿਬ ਦੱਸ ਕੇ ਨਹੀਂ ਗਏ ਤੁਸੀਂ ਵੈਸੇ ਇਹਦੇ ਬਾਰੇ, ਤੇ ਮਤਦਾਨ ਵੀ ਕਰਨੀ ਚਾਹੀਦੀ ਹੈ। ਮਤਦਾਨ ਮਤਲਬ ਕਿ ਇੱਕ ਤਾਂ ਮਤ ਹੋ ਗਈ ਆਪਣੀ ਜਿਹੜੀ ਹੈ ਗੱਲ ਹੋਈ ਹੈ ਲਿਖਣ ਪੜ੍ਹਨ ਦੀ, ਤੇ ਇੱਕ ਮਤਦਾਨ ਜਿਹੜੀ ਵੋਟ ਦਾਨ ਵੀ ਕਰਨੀ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਕਿ ਕਹਿੰਦੇ

ਥੋੜੇ ਸਮੇਂ ਦੇ ਵਿੱਚ ਡੈੱਡ ਸੈੱਲ ਜਿਉਂਦੇ ਹੋ ਜਾਂਦੇ ਨੇ ਤੇ ਬੰਦੇ ਦੇ ਗਰਦਨ ਦੇ ਖੱਬੇ ਪਾਸੇ ਵਾਲੀ ਨਾੜ ਜਿਹੜੀ ਹੈ ਪੱਟ ਦੇ ਸਰਾਣੇ ਨਾਲ ਟੱਚ ਹੁੰਦੀ ਹੀ ਜਿਵੇਂ ਮੈਗਨੇਟ ਦੇ ਨੌਰਥ ਪੋਲ ਤੇ ਸਾਊਥ ਪੋਲ ਟੱਚ ਕਰਦੇ ਨੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਹੁੰਦਾ। ਕਿਆ ਬਾਤ ਹੈ ਜੀ, ਅੱਛਾ ਜੀ, ਬੜਾ ਵਧੀਆ ਨੁਕਤਾ ਸੈਣੀ ਸਾਹਿਬ ਨੇ ਦੱਸਿਆ ਇਹ। ਤੇ ਵੈਸੇ ਉਦਾਂ ਵੀ ਜਦੋਂ ਕਹਿੰਦੇ ਲੇਟਣਾ ਚਾਹੀਦਾ ਨਾ ਤੇ ਵੈਸੇ ਸੌਣਾ ਚਾਹੀਦਾ ਹੈ ਤਾਂ ਆਪਣਾ ਖੱਬੇ ਪਾਸਾ ਜਿਹੜਾ ਲੈ ਕੇ, ਕਿਉਂਕਿ ਜਿਹੜਾ ਸਾਡਾ ਸਟਾਮਿਕ ਹੈ ਉਹ ਗੈਸ ਵਗੈਰਾ ਜਦੋਂ ਉਲਟੇ ਪਾਸੇ ਸੱਜੇ ਪਾਸੇ ਨੂੰ ਪੈ ਜਾਂਦੇ ਹਾਂ ਅਸੀਂ ਪਾਸਾ ਵੱਟ ਕੇ ਤੇ ਉਹ ਜਿਹੜਾ ਉਲਟਾ ਸਟਾਮਿਕ ਹੋ ਜਾਂਦਾ, ਜਿਹੜੀ ਕੈਮੀਕਲ ਡੋਰ ਕਹਿੰਦੇ ਹੈਗੇ ਆ ਆਪਣੇ ਸਟਾਮਿਕ ਦੇ ਵਿੱਚ, ਉਹ ਖੁੱਲ੍ਹ ਜਾਂਦੀ ਹੈ। ਇਸ ਕਰਕੇ ਜਿਹੜਾ ਕੈਮੀਕਲ ਫਿਰ ਤਕਰੀਬਨ ਕਈ ਵਾਰੀ ਮੂੰਹ ਦੇ ਵਿੱਚ ਵੀ ਆਉਣ ਦੀ ਜਿਹੜੇ ਚਾਂਸ ਰਹਿ ਜਾਂਦੇ ਆ। ਖਾਸ ਕਰਕੇ ਰੋਟੀ ਖਾ ਕੇ ਜਿਹੜਾ ਹਮੇਸ਼ਾ ਹੀ 10 ਮਿੰਟ ਘੱਟੋ ਘੱਟ ਜੇ ਤੁਸੀਂ ਲੇਟ ਸਕਦੇ ਹੋ ਤੇ ਖੱਬੇ ਪਾਸੇ ਆਪਣੇ ਜਿਹੜਾ ਲੇਟਣ ਦੀ ਜ਼ਰੂਰਤ ਹੈ ਤਾਂ ਕਿ ਉਹ ਸਾਰਾ ਡਿਜੈਸਟ ਜਿਹੜੀ ਹੈ ਰੋਟੀ ਪਾਣੀ ਉਹ ਜਿਹੜਾ ਹੋ ਜਾਂਦਾ ਵਧੀਆ ਤਰੀਕੇ ਦੇ ਨਾਲ। ਤੇ ਇਸੇ ਤਰ੍ਹਾਂ ਗੈਸ ਦੀ ਪ੍ਰੋਬਲਮ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਨਹੀਂ ਆਉਂਦੀਆਂ ਨੇ, ਐਸੀਡਿਟੀ ਵਗੈਰਾ ਜਿਹੜੀ ਬਣਦੀ ਹੈ। ਦੂਸਰੇ ਪਾਸੇ ਨਹੀਂ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ, ਨਹੀਂ ਵੀਰ ਜੀ ਇੱਕਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ। ਹਾਂ ਜੀ, ਸਮਾਂ ਆਪਾਂ ਪੜ੍ਹ ਹੀ ਦਿੱਤਾ ਪਹਿਲਾਂ, ਕਹਿੰਦੇ ਚਾਰਜ ਹੋ ਜਾਂਦਾ ਹੈ ਜੀ। ਤੇ ਇਹ ਵਿਆਖਿਆ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਆਉਂਦੀ ਹੈ ਜੀ। ਤੇ ਮਿਰਜ਼ੇ ਨੇ ਵੀ ਕਹਿੰਦੇ ਇਸੇ ਕਰਕੇ ਇਹੀ ਕੀਤਾ ਸੀ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਇੰਨਾ ਦਿਮਾਗ ਕਾਹਨੂੰ ਲਾਉਣਾ, ਨੇੜੇ ਹੀ ਠੀਕ ਹੋ ਜਾਓ, ਇਨਸਾਨ ਨੇ ਹੰਢਾਇਆ ਹੋਵੇ ਉਹੀ ਆਨੰਦ ਸੀ ਜੀ। ਔਜਲਾ ਸਾਹਿਬ ਕਹਿੰਦੇ, ਬਸ ਜੰਡ ਨਾ ਹੋਵੇ ਰਾਜਨ ਜੀ। ਤੇ ਮੁਕੱਦਰ ਜੀ ਕਹਿੰਦੇ, ਸਤਿ ਸ਼੍ਰੀ ਅਕਾਲ ਪਿਆਰਿਓ। ਤੇ ਜੰਡ ਤਾਂ ਵੈਸੇ ਵੀ ਨਹੀਂ ਰਹੇ ਜੀ, ਦੇਖ ਲਓ ਪੰਜਾਬ ਦੇ ਵਿੱਚ ਕਿੱਥੇ ਨਜ਼ਰ ਆਉਂਦੇ ਆ, ਤੇ ਕਿਤੇ ਹਰਿਆਣੇ ਹਰਿਆਣੇ ਵੱਲ ਕਿਤੇ ਨਾ ਕਿਤੇ ਹੈਗੇ ਆ, ਰਾਜਸਥਾਨ ਦੇ ਵਾਲੇ ਪਾਸੇ। ਔਜਲਾ ਸਾਹਿਬ ਕਹਿੰਦੇ, ਮੁਕੱਦਰ ਵੀਰ ਕੱਢ ਲਿਆਇਆ ਕਰੋ ਗਰੁੱਪ ਦੇ ਵਿੱਚੋਂ ਮਿੱਤਰਾਂ ਨੂੰ। ਅੱਜ ਗਰੁੱਪ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਜੀ, ਕਿਤੇ ਕੋਈ ਪ੍ਰੋਬਲਮ ਸੀਗੀ। ਮੈਂ ਵੀ ਵਟਸਐਪ ਦੇ ਉੱਤੇ ਪ੍ਰੋਬਲਮ ਮੇਰੇ ਕੋਲ ਹੀ ਆ ਜਾਂ ਤੁਹਾਡੇ ਕੋਲ ਵੀ ਆ, ਉਹ ਵੀ ਜ਼ਰੂਰ ਦੱਸਣਾ। ਹਰ ਕਿਸੇ ਨੂੰ ਵਟਸਐਪ ਦੇ ਵਿੱਚ ਗਰੁੱਪ ਕਾਲ ਦੇ ਵਿੱਚ ਆ ਰਹੀ ਹੈ ਜਾਂ ਕਿੱਦਾਂ ਹੈ ਜੀ। ਦੂਸਰਾ ਰਾਜਨ ਸੈਣੀ ਸਾਹਿਬ ਕਹਿੰਦੇ, ਜੇ ਮਿਰਜ਼ਾ ਨਾ ਮਰਦਾ ਫਿਰ ਡੀਪੂ ਤੇ ਖੰਡ ਲੈਣ ਵਾਲੀ ਲਾਈਨ ਦੇ ਵਿੱਚ ਜਾ ਖੜਦਾ। ਸਾਹਿਬਾ ਬੁਣਦੀ ਰਹਿੰਦੀ ਖੇਸੀਆਂ ਤੇ ਕਿੱਸਾਕਾਰ ਵੀ ਕੋਲ ਨਾ ਕੋਈ ਖੜਦਾ ਕਹਿੰਦੇ। ਕਿਆ ਬਾਤ ਹੈ ਸੈਣੀ ਸਾਹਿਬ। ਪਰਮਿੰਦਰ ਜੀ ਲਿਖਦੇ ਨੇ ਪਗਵਾੜੇ ਤੋਂ, ਸੈਣੀ ਸਾਹਿਬ ਵਧੀਆ ਟਕੋਰਾ ਕਰਦੇ ਹੋ ਜੀ। ਤੇ ਸੈਣੀ ਸਾਹਿਬ ਕਹਿੰਦੇ ਜੀ, ਪਰਮਿੰਦਰ ਵੀਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਹੈ ਕਿ ਜੀ ਔਜਲਾ ਬਾਈ ਜੀ, ਅਸੀਂ ਤਾਂ ਕਹਿੰਦੇ ਦੇਖਦੇ ਰਹੇ, ਭਾਰਜ ਬਾਈ ਨੇ ਥੰਮ ਨੇਲ ਪਾਇਆ ਹੀ ਨਹੀਂ ਸੀ ਜੀ। ਕਹਿੰਦੇ ਪਾਇਆ ਸੀ ਜੀ, ਤੇ ਇੱਦਾਂ ਦੀ ਕਾਹਦੀ ਗੱਲ ਹੈ ਮੁਕੱਦਰ ਜੀ, ਸਵੇਰੇ ਪਾ ਦਿੱਤਾ ਸੀ ਥੰਮ ਨੇਲ ਦਾ ਆਪਣੇ ਗਰੁੱਪ ਦੇ ਵਿੱਚ। ਤੇ ਜਿਹੜਾ ਆਪਣਾ ਹੈਗਾ ਆ ਲਿੰਕ ਜਿਹੜਾ, ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ 15 ਕੁ ਮਿੰਟ ਪਹਿਲਾਂ ਜਿਹੜੇ ਪਾਏ ਨੇ ਸਭ ਨੂੰ। ਤੇ ਕਹਿੰਦੇ ਨੇ ਕਿ ਭਾਰਜ ਬਾਈ ਨਾਲ ਵੀ ਜੁੜਦੇ ਆ, ਪਰ ਭਾਰਜ ਦੇ ਨਾਲ ਲੇਟ ਜੁੜ ਸਕਦੇ ਆ ਜੀ। ਤੇ ਇਸੇ ਤਰ੍ਹਾਂ ਕੋਈ ਨੀ, ਮੈਂ ਪ੍ਰੋਗਰਾਮ ਲੇਟ ਕਰ ਦਿੰਦਾ ਜੀ ਫਿਰ ਅੱਗੇ, ਤੁਸੀਂ ਪਹਿਲਾਂ ਕਰਾਇਆ। ਤੇ ਔਜਲਾ ਸਾਹਿਬ ਕਹਿੰਦੇ ਲੋਰ ਦੇ ਵਿੱਚ ਨੀਂਦ ਆ ਗਈ ਹੋਣੀ ਹੈ ਕਹਿੰਦੇ ਰਾਜਨ ਜੀ ਨੂੰ। ਤੇ ਇਸੇ ਤਰ੍ਹਾਂ ਕਹਿੰਦੇ ਨੇ ਔਜਲਾ ਸਾਹਿਬ, ਖਾਧੀ ਹੋਵੇ ਉਡੂ ਉਡੂ ਚਿੱਤ ਕਰਦਾ, ਤਾਂਹੀਓ ਸ਼ਮੀ ਪੀਤੀ ਬਿਨਾਂ ਨਾ ਸਰਦਾ। ਔਜਲਾ ਸਾਹਿਬ ਕਹਿੰਦੇ ਮੇਲ ਨਹੀਂ ਆਉਂਦੀ ਫਿਨਲੈਂਡ ਤੋਂ ਰਾਜਨ ਜੀ। ਹਾਂਜੀ ਬਿਲਕੁਲ ਜੀ, ਤੇ ਕੋਈ ਨੀ ਮੈਂ ਕਨਫਰਮ ਕਰਦਾ ਜੀ, ਮੇਲ ਤੁਹਾਨੂੰ ਪਹੁੰਚਾਉਂਦੇ ਹਾਂ। ਔਜਲਾ ਸਾਹਿਬ ਕਹਿੰਦੇ ਕੋਟੀ ਸਵੈਟਰ ਗਿਫਟ ਤੋਂ ਤਾਂ ਡਰ ਹੀ ਲੱਗਦਾ, ਉਹ ਵੀ ਹੱਥੀ ਬੁਣਿਆ ਤੇ ਰਾਜਨ ਵੀਰੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ, ਤੇ ਹੱਸ ਰਹੇ ਨੇ। ਮੁਕੱਦਰ ਜੀ ਕਹਿੰਦੇ ਮਾਫ਼ ਕਰਨਾ ਸਾਰੇ ਨਹੀਂ, ਪਰ ਦਾਨ ਜ਼ਿਆਦਾ ਮਨਜ਼ੂਰ ਠੱਗੀ ਵਾਲਿਆਂ ਦਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਦੇ ਸਵੈਟਰ ਤੋਂ ਯਾਦ ਆ ਗਿਆ। ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ, ਔਜਲਾ ਸਾਹਿਬ ਨੂੰ ਵੀ ਸਵੈਟਰ ਯਾਦ ਆ ਗਿਆ ਸੀ ਜੀ, ਤੇ ਪਰ ਮੈਂ ਸੋਚਦਾ ਸੀ ਕਿ ਆਖਰੀ ਵਾਰੀ ਸਵੈਟਰ ਕਦੋਂ ਮਿਲਿਆ ਸੀ ਜੀ, ਗਿਫਟ ਦੇ ਰੂਪ ਦੇ ਵਿੱਚ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਜ ਤੋਂ ਮਿਲੇਗਾ ਰਾਜਨ ਜੀ ਆਖਰੀ ਵਾਰ, ਪਤਾ ਨਹੀਂ ਕਦੋਂ, ਤਾਂ ਹੀ ਆਖਰੀ ਕਹਿ ਰਿਹਾ ਜੀ। ਤੇ ਦੱਸੋ ਉਮੀਦਾਂ ਹੀ ਛੱਡ ਗਏ ਸਾਡੇ ਤੋਂ ਜੀ। ਤੇ ਰਾਜਨ ਸੈਣੀ ਸਾਹਿਬ ਜੀ, ਵੀਰ ਜੀ ਅਗਲੇ 5 ਸਾਲ ਦੇ ਵਿੱਚ ਤਾਂ ਕਹਿੰਦੇ ਆ ਹੀ ਜਾਓ ਜੀ। ਤੇ ਔਜਲਾ ਸਾਹਿਬ ਕਹਿੰਦੇ ਵਿਸ਼ਾ ਕੋਈ ਵੀ ਰੱਖ ਲਵੋ, ਮੁਕੱਦਰ ਤਾਂ ਆਏ ਹੀ ਕਰੂ ਕਹਿੰਦੇ ਜੀ।

ਔਜਲਾ ਸਾਹਿਬ ਲਿਖਦੇ ਨੇ, ਲਾਭ ਹੀਰੇ ਨੇ ਕਿਹਾ ਤਾਂ ਹੈ ਬਸ ਉਹਦਾ। ਮੁਕੱਦਰ ਜੀ ਕਹਿੰਦੇ ਆ, ਔਜਲਾ ਬਾਈ ਜੀ ਲਵ ਯੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ, ਵਾਹ ਜੀ ਮੁਕੱਦਰ ਵੀਰ ਜੀ, ਗ੍ਰੇਟ ਜੀ। ਤੇ ਮੁਕੱਦਰ ਜੀ ਲਿਖਦੇ ਆ, ਔਜਲਾ ਬਾਈ ਜੀ ਲਾਭ ਹੀਰੇ ਦੀ ਮੰਨਦੇ ਹਾਂ ਆਪਾਂ ਕਹਿੰਦੇ। ਅੱਗੇ ਲਿਖਦੇ ਨੇ, ਜੀ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਬਿਲਕੁਲ ਠੀਕ ਜੀ, ਜਦੋਂ ਭਾਰਤ ਸਾਹਿਬ ਕੋਟੀ ਪਾ ਕੇ ਪ੍ਰੋਗਰਾਮ ਕਰਨਗੇ, ਬਸ ਮੈਂ ਰੋਲਾ ਪਾ ਦੇਣਾ ਭਈ ਇਹ ਮੇਰਾ, ਮੇਰੀ ਕੋਟੀ, ਮੇਰੀ ਕੋਟੀ ਹੈ। ਕਿਆ ਬਾਤ ਹੈ ਜੀ। ਤੇ ਛੈਲੀ ਜੀ ਕਹਿੰਦੇ ਆ, ਸਤਿ ਸ੍ਰੀ ਅਕਾਲ, ਗ੍ਰੇਟ, ਪਸੰਦ ਕਰਦੇ ਨੇ ਪ੍ਰੋਗਰਾਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ, ਦਵਾ ਦਾਰੂ ਦਾਨ ਵੀ ਆ ਗਿਆ ਜੀ ਵਿੱਚ ਹੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ, ਦਾਰੂ ਸੇਵਾ ਓ ਹੋ ਕਹਿੰਦੇ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ, ਕਿਆ ਬਾਤਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਦਾ ਸੁਨੇਹਾ ਕਹਿੰਦੇ, ਦਾਨ ਪੜ੍ਹਾਈ ਵਾਸਤੇ ਤੇ ਕਿਸੇ ਦੀ ਸਿਹਤ ਵਾਸਤੇ ਇਸ ਤੋਂ ਵੱਡਾ ਦਾਨ ਮੈਨੂੰ ਨਹੀਂ ਲੱਗਦਾ ਕੋਈ ਹੈਗਾ। ਪਰਸਨਲ ਤੌਰ ਦੇ ਉੱਤੇ ਕਰੋ ਆਪ ਔਜਲਾ ਬਾਈ ਜੀ। ਬਿਲਕੁਲ ਜੀ, ਦਰੁਸਤ। ਤੇ ਲੋ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਖ਼ਬਰਾਂ ਆਖਰ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗਿਆ ਵੱਲ ਨੂੰ ਵਧਾਂਗੇ। ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ ਸਭ ਤੋਂ ਪਹਿਲਾਂ ਗੱਲ ਚਲਾਉਂਦੇ ਹਾਂ ਫੀਫਾ ਵਰਲਡ ਕੱਪ ਦੀ। ਤੇ ਅੱਜ ਦੋਸਤੋ 17 ਜੂਨ 2026 ਦਾ ਦਿਹਾੜਾ, ਤੇ ਸ਼ੁਰੂਆਤ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅੱਜ ਦੀਆਂ ਜਿਹੜੀਆਂ ਨੇ, ਕੱਲ ਦੇ ਬੀਤੇ ਦੇ ਵਿੱਚ ਮੈਚ ਹੋਏ ਨੇ, ਤੇ ਅੱਜ ਦੇ ਜੋ ਮੈਚ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਹਦੇ ਵਿੱਚ ਲਿਓਨਲ ਮੈਸੀ ਜਿਹੜੇ ਨੇ ਅਲਜ਼ੀਰੀਆ ਖਿਲਾਫ ਜਿਹੜਾ ਸ਼ਾਨਦਾਰ 3 ਗੋਲ ਕੀਤੇ ਹੈ ਅਲਜ਼ੀਰੀਆ ਦੇ, ਤੇ ਮੈਸੀ ਦੀ ਹੈਟ੍ਰਿਕ ਤੇ ਫਰਾਂਸ ਦੀ ਵੱਡੀ ਜਿੱਤ ਹੋਈ ਹੈ। ਵਿਸ਼ਵ ਕੱਪ ਦੇ ਵਿੱਚ ਸਟਾਰ ਖਿਡਾਰੀਆਂ ਦਾ ਜਿਹੜਾ ਦਬਦਬਾ ਵੱਧ ਰਿਹਾ। ਫਰਾਂਸ ਨੇ ਸੈਨੇਗਲ ਨੂੰ ਜਿਹੜਾ ਕੱਲ ਰਾਤੀ ਪ੍ਰੋਗਰਾਮ ਤੋਂ ਬਾਅਦ ਮੈਚ ਚੱਲਿਆ ਤੇ ਦੇਖਿਆ ਵੀ ਹੈ, 3-1 ਦੇ ਨਾਲ ਜਿਹੜਾ ਹਰਾਇਆ, ਕਾਫੀ ਟਫ ਮੈਚ ਸੀਗਾ। ਤੇ ਜਿੱਦਾਂ ਕਿ ਨਾਰਮਲ ਸਮਝ ਲਿਆ ਜਾਂਦਾ ਕਿ ਇਹਨਾਂ ਨੇ ਕਾਹਦਾ ਟਾਕਰਾ ਕਰਨਾ ਹੈ, ਪਰ ਸੈਨੇਗਲ ਨੇ ਬਹੁਤ ਤਿੱਖੇ ਖਿਡਾਰੀ ਸਨ, ਚੰਗਾ ਉਨ੍ਹਾਂ ਨੇ ਦਬਦਬਾ ਬਣਾਈ ਰੱਖਿਆ। ਨਾਰਵੇ ਦੀ ਜਿਹੜਾ ਇਰਾਕ ਦੇ ਉੱਤੇ ਵੱਡੀ ਜਿੱਤ ਹੋਈ ਹੈ 4-1 ਦੇ ਨਾਲ, ਨਾਰਵੇ ਨੇ ਵੀ ਜਿਹੜੀ ਹੈ ਬਾਜੀ ਮਾਰ ਲਈ ਹੈ। ਦੂਸਰੇ ਪਾਸੇ ਜਿਹੜਾ ਨਿਊਯਾਰਕ ਕੰਸੰਸਾ ਸਿਟੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਫੁੱਟਬਾਲ ਜਗਤ ਦੇ ਵੱਡੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ। ਅਰਜਨਟਾਈਨਾ ਦੇ ਮਹਾਨ ਖਿਡਾਰੀ ਤੇ ਲਿਓਨਲ ਮੈਸੀ ਨੇ ਕਸਾਸ ਸਿਟੀ ਸਟੇਡੀਅਮ ਦੇ ਵਿੱਚ ਖੇਡੇ ਗਏ ਮੁਕਾਬਲੇ ਦੇ ਵਿੱਚ ਸ਼ਾਨਦਾਰ ਹੈਟ੍ਰਿਕ ਜਿਹੜੀ ਹੈ 3 ਗੋਲ ਲਗਾ ਕੇ ਅਲਜ਼ੀਰੀਆ ਦੀ ਜਿਹੜੀ ਰੱਖਿਆ ਪੰਕਤੀ ਨੂੰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਅਰਜਨਟਾਈਨਾ ਨੇ ਅਲਜ਼ੀਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਹੈ। ਦੂਜੇ ਪਾਸੇ ਫਰਾਂਸ ਦੀ ਟੀਮ ਨੇ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਸੈਨੇਗਲ ਨੂੰ ਜਿਹੜਾ 3-1 ਦੇ ਨਾਲ ਹਰਾਇਆ, ਜਿਸਦੇ ਵਿੱਚ ਸਟਾਰ ਫਾਰਵਰਡ ਕਿਲੀਅਨ ਐਮਬਾਬੇ ਨੇ 2 ਅਹਿਮ ਗੋਲ ਜਿਹੜੇ ਦਾਗੇ ਹੈ। ਕਾਫੀ ਇੰਟਰਸਟਿੰਗ ਸੀ ਇਹ ਜੀ, ਗੋਲ ਦੋਵੇਂ ਹੀ ਦੇਖਣ ਯੋਗ ਸਨ। ਇਸ ਦਿਨ ਦੇ ਜਿਹੜੇ ਨੇ ਹੋਰ ਮੁਕਾਬਲੇ ਨੇ ਜੋ ਅੱਜ ਜਾਂ ਕੱਲ ਨੂੰ ਹੋਣੇ ਆ, ਜਿਹਦੇ ਵਿੱਚ ਨਾਰਵੇ ਦੀ ਟੀਮ ਨੇ ਇਰਾਕ ਦੇ ਖਿਲਾਫ 4-1 ਦੀ ਜਿਹੜੀ ਇੱਕ ਤਰਫਾ ਤੇ ਵੱਡੀ ਜਿੱਤ ਦਰਜ ਕੀਤੀ ਹੈ, ਜਿਹਦੇ ਵਿੱਚ ਸਟਾਰ ਸਟਰਾਈਕਰ ਜਿਹੜੇ ਨੇ ਅਰਲਿੰਗ ਹਾਲਡੇ ਨੇ ਜਿਹੜਾ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਪਾਇਆ। ਇੱਕ ਹੋਰ ਰੋਮਾਂਚਕ ਜਿਹੜਾ ਮੈਚ ਦੇ ਵਿੱਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਹੈ। ਹਾਲਾਂਕਿ 16 ਜੂਨ ਦੇ ਜਿਹੜੇ ਕੁਝ ਸ਼ੁਰੂਆਤੀ ਮੁਕਾਬਲੇ ਬਰਾਬਰੀ ਦੇ ਖਾਤਮੇ ਦੇ ਉੱਤੇ ਰਹੇ ਹੈ, ਜਿੱਥੇ ਸਾਊਦੀ ਅਰਬ ਤੇ ਉਰਗਵੇ ਵਿਚਕਾਰ ਮੈਚ 1-1 ਦੇ ਨਾਲ ਤੇ ਇਰਾਨ ਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਦੇ ਉੱਤੇ ਸਮਾਪਤ ਜਿਹੜਾ ਹੋਇਆ। ਅੱਜ ਖੇਡੇ ਜਾਣ ਵਾਲੇ ਜਿਹੜੇ ਮੈਚ ਨੇ 17 ਜੂਨ ਦੇ, ਉਹਦੇ ਵਿਚ ਜਿਹੜਾ ਮੈਚ ਟੀਮਾਂ ਦੀ ਗੱਲ ਕਰੀਏ ਤੇ ਪੁਰਤਗਾਲ ਬਨਾਮ DR ਕਾਂਗੋ ਗਰੁੱਪ ਕੇ ਦਾ ਜਿਹੜਾ ਮੈਚ ਹੋਏਗਾ ਰਾਤ 10:30 ਵਜੇ ਹਿਊਸਟਨ ਸਟੇਡੀਅਮ ਟੈਕਸਾਸ ਦੇ ਵਿਚ, ਤੇ ਇੰਗਲੈਂਡ ਬਨਾਮ ਕਰੋਸ਼ੀਆ ਜਿਹੜੀ ਯੂਰੋਪੀਅਨ ਕੰਟਰੀ ਹੈ ਕਰੋਸ਼ੀਆ, ਉਹਦਾ ਗਰੁੱਪ ਐਲ ਦੇ ਵਿਚ ਡਾਲਾਸ ਸਟੇਡੀਅਮ ਟੈਕਸਾਸ ਦੇ ਵਿਚ ਜਿਹੜਾ ਮੁਕਾਬਲਾ ਹੋਏਗਾ 1:30 ਵਜੇ ਰਾਤ ਨੂੰ। ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ ਟੋਰਾਂਟੋ ਸਟੇਡੀਅਮ ਕੈਨੇਡਾ ਦੇ ਵਿਚ ਜਿਹੜਾ ਸਵੇਰੇ 4:30 ਵਜੇ ਤੜਕੇ ਜਿਹੜਾ ਮੈਚ ਸ਼ੁਰੂ ਹੋਣਾ ਹੈ। ਤੇ ਇਹ ਸਮਾਂ ਸਥਿਤੀ ਆਪਣੇ ਆਪਣੇ ਮੁਲਕ ਦੇ ਨਾਲ ਜ਼ਰੂਰ ਮਨਾ ਲਿਓ ਦੋਸਤੋ, ਮਿਲਾ ਲਿਓ, ਕਿਉਂਕਿ ਵੱਖਰੇ ਵੱਖਰੇ ਸ਼ਡਿਊਲ ਹੈਗਾ ਸਮਾਂ ਸਥਿਤੀਆਂ ਨੇ। ਤੇ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਚੱਲਦੇ ਹਾਂ। ਬਰਨਾਲਾ ਤੋਂ ਸ਼ੁਰੂ ਕਰਦੇ ਹਾਂ, ਜੋ ਵੀਡੀਓ ਜਿਹੜੀ ਹੈ ਉਹਦਾ ਰੋਲਾ ਰੱਪਾ ਜੋ ਪਿਆ ਉਹਦੀ ਬਾਤ ਪਾਉਂਦੇ ਹਾਂ, ਕੀ ਕਹਿੰਦੀ ਅੱਜ ਦੀ ਗੱਲਬਾਤ।
ਬਰਨਾਲਾ ਤੇ ਅੰਮ੍ਰਿਤਸਰ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਤੁਰੰਤ ਅਸਤੀਫੇ ਦੀ ਮੰਗ ਰੱਖੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਭਰ ਦੇ ਵਿਚ ਰੋਸ ਜੜਾ ਗਰਮਾਉਂਦਾ ਜਾ ਰਿਹਾ। ਇਸੇ ਤਹਿਤ ਅੱਜ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਕ ਮੰਗ ਪੱਤਰ ਵੀ ਜਿਹੜਾ ਸੌਂਪ ਦਿੱਤਾ ਗਿਆ। ਦੂਸਰੇ ਪਾਸੇ ਇਕ ਇੰਟਰਸਟਿੰਗ ਖ਼ਬਰ ਸੀਗੀ, ਵੈਸੇ ਮੈਂ ਅੱਜ ਦੇ ਪ੍ਰੋਗਰਾਮ ਛੰਬੀ ਜੀ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਕਰਨਾ ਚਾਹੁੰਦਾ ਸੀ, ਇਹ ਵੀ ਦਾਨ ਹੋ ਸਕਦਾ। ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ, ਇਕ ਨੇ ਦਿੱਤੀ ਕਿਡਨੀ ਤੇ ਦੂਜੀ ਨੇ ਲੀਵਰ, ਪਿਤਾ ਨੂੰ ਦਿੱਤੀ ਹੈ ਨਵੀਂ ਜ਼ਿੰਦਗੀ। ਫਾਦਰ ਡੇ ਜਿਹੜਾ ਮਨਾਇਆ ਜਾਂਦਾ ਹੈ ਪਿਤਾ ਦਿਵਸ ਤੋਂ ਠੀਕ ਇਕ ਹਫ਼ਤਾ ਪਹਿਲਾਂ, ਮੋਟਾ ਪਿੰਡ ਦੇ ਇਕ ਪਰਿਵਾਰ ਦੇ ਵਿਚ ਅਜਿਹੀ ਮਿਸਾਲੀ ਦਾਸਤਾਂ ਜਿਹੜੀ ਸਾਹਮਣੇ ਆਈ ਹੈ ਜਿਹਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ। ਜਦੋਂ 45 ਸਾਲਾਂ ਜੈਯੰਤ ਤਿਆਗੀ ਨੂੰ ਜਿਗਰ ਜਾਣੀ ਕਿ ਲੀਵਰ ਅਤੇ ਗੁਰਦਾ ਕਿਡਨੀ ਦੋਵੇਂ ਹੀ ਫੇਲ ਹੋਣ ਦੀ ਭਿਆਨਕ ਬਿਮਾਰੀ ਦੇ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ। ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਜੈਯੰਤ ਦੀ ਜਾਨ ਬਚਾਉਣੀ ਹੈ ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਲ ਘੜੀ ਦੇ ਵਿਚ ਜੈਯੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਜਿਹੜੀਆਂ ਖੜੀਆਂ ਹੋ ਗਈਆਂ ਨੇ। ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਵੱਡੀ ਧੀ ਜਿਹੜੀ ਹੈ ਰਿਸ਼ਿੰਕਾ ਤਿਆਗੀ, ਜਿਸ ਨੇ ਹਾਲ ਹੀ ਦੇ ਵਿਚ ਬੀ ਟੈਕ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਉਹਦੇ ਕੁਝ ਮਹੀਨਿਆਂ ਦੇ ਵਿਚ ਹੀ ਉਸਦਾ ਵਿਆਹ ਹੋਣ ਵਾਲਾ ਸੀ ਆਉਣ ਵਾਲੇ ਸਮੇਂ ਚ, ਤੇ ਆਪਣੇ ਪਿਤਾ ਦੇ ਇਲਾਜ ਦੇ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਆਪਣੇ ਪਿਤਾ ਨੂੰ ਇਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸਦੇ ਬਾਰੇ ਦਸਿਆ ਤਾਂ ਉਨ੍ਹਾਂ ਨੇ ਵੀ ਰਿਸ਼ਿਕਾ ਦੇ ਜਿਹੜੇ ਨੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਧੀ ਖੁਸ਼ੀ, ਜੋ ਬੀ ਟੈਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਉਹਨੇ ਵੀ ਵੱਡਾ ਜਿਗਰਾ ਦਿਖਾਉਂਦੇ ਹੋਏ ਆਪਣੇ ਪਿਤਾ ਨੂੰ ਜਿਗਰ ਦਾ ਇਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਦੇ ਵਿਚ ਸਿਰਫ ਇਕੋ ਹੀ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ। ਮੈਡੀਕਲ ਜਾਂਚ ਦੇ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ ਨੇ ਤੇ ਡਾਕਟਰਾਂ ਦੇ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਹੀ ਸਰਜਰੀ ਦੇ ਲਈ ਫਿੱਟ ਐਲਾਨਿਆ ਗਿਆ। ਜੈਯੰਤ ਤਿਆਗੀ ਜਿਹੜੇ ਨੇ ਉਹ ਉਸਦੀਆਂ ਧੀਆਂ ਨੂੰ ਨੋਇਡਾ ਦੇ ਇਕ ਜਿਹੜਾ ਨਿੱਜੀ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਬੀਤੇ ਦੇ ਵਿਚ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਆਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫਲ ਰਹੀ ਹੈ। ਡਾਕਟਰਾਂ ਦੇ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ, ਜਿਸ ਦੇ ਨਾਲ ਪਰਿਵਾਰ ਨੇ ਸੁੱਖ ਦਾ ਜਿਹੜਾ ਸਾਹ ਵੀ ਲਿਆ। ਜੈਯੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਦੇ ਨਏ ਭਾਵੁਕ ਹੁੰਦਿਆਂ ਦਸਿਆ ਕਿ ਦੋਵੇਂ ਧੀਆਂ ਵਾਰ ਵਾਰ ਇਕੋ ਗੱਲ ਕਹਿੰਦੀਆਂ ਸਨ, ਜੇਕਰ ਸਾਡੇ ਪਾਪਾ ਸਾਡੇ ਕੋਲ ਨੇ ਤਾਂ ਸਾਡੇ ਕੋਲ ਸਭ ਕੁਝ ਹੀ ਹੈ। ਜੈਯੰਤ ਤਿਆਗੀ ਭਾਜਪਾ ਸੰਗਠਨ ਦੇ ਵਿਚ ਸੈਕਟਰ ਕਨਵੀਨਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਨ੍ਹਾਂ ਦੇ ਆਪਰੇਸ਼ਨ ਦੇ ਦੌਰਾਨ ਵੱਡੀ ਗਿਣਤੀ ਦੇ ਵਿਚ ਪਾਰਟੀ ਵਰਕਰਾਂ ਨੇ ਖੂਨਦਾਨ ਵੀ ਕੀਤਾ। ਗਾਜ਼ੀਆਬਾਦ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਚ ਹੁਣ ਸਿਰਫ ਇਕ ਸਫਲ ਆਪਰੇਸ਼ਨ ਦੀ ਹੀ ਨਹੀਂ ਬਲਕਿ ਉਨ੍ਹਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਵੀ ਹੋਣ ਲੱਗ ਪਈ, ਜਿਨ੍ਹਾਂ ਨੇ ਫਾਦਰਸ ਡੇ ਦੇ ਮੌਕੇ ਦੇ ਉਤੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਦੇ ਦਿੱਤਾ ਹੈ, ਜ਼ਿੰਦਗੀ ਦਾਨ ਕਰ ਦਿੱਤੀ ਹੈ। ਕਿਆ ਬਾਤ ਹੈ ਜੀ, ਇਸ ਤਰ੍ਹਾਂ ਦੀ ਮਿਸਾਲ ਹੋਣੀ ਚਾਹੀਦੀ ਹੈ। ਬਹੁਤ ਘੱਟ ਪੋਜ਼ਿਟਿਵ ਜਿਹੜੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਨੇ। ਦੂਸਰੇ ਪਾਸੇ ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈਸ ਦਾਇਰੇ ਦੇ ਵਿਚ ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਕਿਹਾ ਹੋਏਗਾ। ਪੰਜਾਬ ਦੇ ਵਿਚ ਹੁਣ ਮਾਨਸਿਕ ਰੋਗਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਦੇ ਲਈ ਇਕ ਬੜੀ ਕਹਿ ਸਕਦੇ ਹਾਂ ਖੌਫਨਾਕ ਰਿਪੋਰਟ ਹੈ ਇਹ, ਪਰ ਇਹਦੇ ਵੱਲ ਚੀਜ਼ਾਂ ਵੱਲ ਧਿਆਨ ਨਹੀਂ ਸਾਡਾ। ਕਹਿੰਦੇ ਨੇ ਕਿ ਜੂਝ ਰਹੇ ਲੋਕ ਜਿਹੜੇ ਨੇ ਮਾਨਸਿਕ ਰੋਗਾਂ ਨਾਲ ਆਪਣੀ ਜੇਬ ਢਿੱਲੀ ਨਹੀਂ ਕਰਨਗੇ, ਕਰਨੀ ਪਵੇਗੀ। ਸੂਬੇ ਦੇ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਉਨ੍ਹਾਂ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਮਾਨਸਿਕ ਰੋਗਾਂ ਦੇ ਇਲਾਜ ਨੂੰ ਵੀ ਕੈਸ਼ਲੈਸ ਨਗਦੀ ਰਹਿਤ ਸਿਹਤ ਬੀਮਾ ਕਵਰੇਜ ਦੇ ਘੇਰੇ ਦੇ ਵਿਚ ਲਿਆਂਦਾ ਗਿਆ। ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਲਾਜ ਦੇ ਰਾਹ ਦੇ ਵਿਚ ਆਉਣ ਵਾਲੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਸਮੇਂ ਸਿਰ ਜਿਹੜਾ ਡਾਕਟਰੀ ਸਹਾਇਤਾ ਲੈਣ ਦੇ ਲਈ ਪ੍ਰੇਰਿਤ ਕਰਨਾ ਦਸਿਆ। ਇਸ ਜਿਹੜਾ ਸਿਹਤ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਯੋਜਨਾ ਦੇ ਵਿਚ ਸਿਰਫ ਆਮ ਮਾਨਸਿਕ ਪਰੇਸ਼ਾਨੀਆਂ ਹੀ ਨਹੀਂ ਸਗੋਂ ਸਕਿਜ਼ੋਫਰੇਨੀਆ, ਗੰਭੀਰ ਡਿਪਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ ਜਿਹੜੀ ਹੈ ਇੰਗਜ਼ਾਇਟੀ
ਮਾਨਸਿਕ ਤਣਾਅ ਤੇ ਨਸ਼ਾਖੋਰੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟ੍ਰੋ ਕਨਵਲਸਿਵ ਥੈਰਾਪੀ ਜਿਹਨੂੰ ECT ਕਹਿੰਦੇ ਆ, ਟਰਾਂਸ ਕੈਨੀਅਲ ਮੈਗਨੈਟਿਕ ਸਟੀਮੂਲੇਸ਼ਨ TMC ਅਤੇ ਸਾਰੇ ਲੋੜੀਂਦੇ ਟੈਸਟ ਵੀ ਜਿਹੜੇ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ। 15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫਤ ਦੇ ਵਿਚ ਦਸਿਆ, ਵੱਡਾ ਖੁਲਾਸਾ ਹੋਇਆ ਇਹ WHO ਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਨੀਮਹਾਸ 2026 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾ ਬਲਵੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਨੇ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਮਾਜਿਕ ਨਮੋਸ਼ੀ ਜਿਹੜਾ ਸਟਿਗਮਾ ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਕਮੀ ਕਾਰਨ ਇਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ। ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਨੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਦੇ ਵਿਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਦੇ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ। ਉਨ੍ਹਾਂ ਦਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਦੇ ਵਿਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਦੇ ਲਈ ਰਾਖਵੀਆਂ ਨੇ ਤੇ ਜਿਨ੍ਹਾਂ ਦੇ ਵਿਚ ਮਾਨਸਿਕ ਸਿਹਤ ਅਤੇ ਪੈਕੇਜ ਵੀ ਸ਼ਾਮਲ ਨੇ। CM ਦੀ ਯੋਗਸ਼ਾਲਾ ਬਣੇਗੀ ਮਾਨਸਿਕ ਸਕੂਨ ਦਾ ਕਹਿੰਦੇ ਜ਼ਰੀਆ। ਰੋਜ਼ਾਨਾ ਦੀ ਭੱਜ ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬਿਮਾਰੀਆਂ ਦੀ ਜੜ ਦਸਿਆ ਡਾ ਸਿੰਘ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ CM ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਦੇ ਵੱਲ ਪ੍ਰੇਰਿਤ ਕਰ ਰਹੀ ਹੈ ਤੇ ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਤੇ ਤੰਦਰੁਸਤ ਜੀਵਨ ਦੇ ਲਈ ਇਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਹੀ ਦਿਲ ਵੀ ਕਹਿੰਦੇ ਆ ਸਿਹਤਮੰਦ ਰਹੇਗਾ ਤੇ ਇਸੇ ਰਸਤੇ ਅਤੇ ਰੰਗਲਾ ਤੇ ਸਿਹਤਮੰਦ ਪੰਜਾਬ ਸਿਰਜ ਸਕਾਂਗੇ। ਸਟੇਟ ਹੈਲਥ ਏਜੰਸੀ ਜਿਹੜੀ ਹੈ SHA ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਦੇ ਤਹਿਤ 55 ਲੱਖ ਰੁਪਏ ਦਾ ਕਹਿੰਦੇ ਮੁਫ਼ਤ ਇਲਾਜ ਕਰਵਾ ਵੀ ਚੁੱਕੇ ਐ। 18 ਤੋਂ ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਜੀ ਇਹ ਯੋਜਨਾ ਜਿਹੜੀ ਚੱਲੀ ਆ, ਪਰ 457 ਲੋਕ ਇਹਦਾ ਇਲਾਜ ਕਰਾ ਵੀ ਚੁੱਕੇ ਐ। 18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ਦੇ ਉੱਤੇ ਮਾਹਰਾਂ ਦੀ ਚਿੰਤਾ ਦੱਸੀ ਹੈ। ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਰ ਡਾ ਗਗਨਦੀਪ ਸੇਖੋ ਉਨ੍ਹਾਂ ਨੇ ਦਸਿਆ ਕਿ ਹੁਣ ਸਮਾਜ ਦੇ ਵਿਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਹੈ, ਲੋਕ ਇਸ ਨੂੰ ਜਿਹੜਾ ਆਮ ਬਿਮਾਰੀ ਵਾਂਗ ਦੇਖਣ ਲੱਗੇ ਨੇ। ਨੌਜਵਾਨ ਪੀੜ੍ਹੀ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾ ਸੇਖੋ ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਦੇ ਵਿਚ ਸਭ ਤੋਂ ਵੱਧ ਆ ਰਹੇ ਨੇ। ਪੜ੍ਹਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ, ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਨੇ ਤੇ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕਰੀਨਾਂ ਦੇ ਨਾਲ ਚਿਪਕੇ ਰਹਿਣਾ, ਆਪਸੀ ਗੱਲਬਾਤ ਘਟਣ ਦੇ ਕਾਰਨ ਨੌਜਵਾਨ ਆਪਣੇ ਉਤਪਾਦਕ ਸਾਲਾਂ ਦੇ ਵਿਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਨੇ, ਜਿਸ ਦੇ ਲਈ ਸਹੀ ਸਮੇਂ ਦੇ ਉਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ। ਦੂਸਰੇ ਪਾਸੇ ਵਿਧਾਨ ਸਭਾ ਇਲੈਕਸ਼ਨ, ਪੰਜਾਬ ਸਣੇ 5 ਸੂਬਿਆਂ ਦੇ ਵਿਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਦੇ ਉਤੇ ਹੋਣਗੀਆਂ, ਇਹ ਵੀ ਜਿਹੜੀ ਆ ਗਈ ਹੈ ਖ਼ਬਰ। ਪੰਜਾਬ ਸਮੇਤ 5 ਸੂਬਿਆਂ ਦੇ ਵਿਚ 2027 ਦੇ ਪਹਿਲੇ 6 ਮਹੀਨਿਆਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਦੇ ਉਤੇ ਹੀ ਹੋਣਗੀਆਂ ਤੇ ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਦੇ ਵਿਚ ਟਕਰਾਅ ਤੋਂ ਬਚਣ ਦੇ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਜਿਹੜੀ ਸੰਭਾਵਨਾ ਵੀ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਚੋਣਾਂ ਜਿਹੜੀਆਂ ਨੇ ਅਗੇਤੀਆਂ ਕਰਵਾਉਣ ਦੀ ਹਾਲ ਹੀ ਘੜੀ ਜਿਹੜੀ ਹੈ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਦੇ ਉੱਤੇ ਹੀ ਹੋਣਗੀਆਂ ਤੇ ਸਿਆਸੀ ਪਾਰਟੀਆਂ ਦੇ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਦੇ ਲਈ ਕਹਿੰਦੇ ਕਾਫ਼ੀ ਸਮਾਂ ਹੋਏਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਦੇ ਵਿਚ ਵਿਧਾਨ ਸਭਾ ਚੋਣਾਂ 2027 ਦੇ ਦੌਰਾਨ ਹੋਣੀਆਂ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ 2027 ਦੇ ਵਿਚ ਹੋਣਾ ਹੈ। ਇਸ ਦੇ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿਚ ਸਮਾਜਿਕ, ਆਰਥਿਕ, ਸਭਿਆਚਾਰਕ, ਪ੍ਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ। ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਦੇ ਵਿਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ, ਅਪ੍ਰੈਲ ਤੋਂ ਜਾਰੀ ਹੈ ਜੋ ਸਤੰਬਰ 2026 ਤੱਕ ਚੱਲੇਗੀ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੜ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ,
ਤੇ ਉਸਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ਦੇ ਵਿਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹਨ। ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਵਿਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕ ਜਾਂ ਲੋਕਾਂ ਦੀ ਪਾਰਟੀ ਹੈ ਤੇ ਉਸਨੇ ਲੋਕਾਂ ਦੀ ਭਲਾਈ ਦੇ ਲਈ ਕਈ ਸਕੀਮਾਂ ਚਲਾਈਆਂ ਨੇ ਤੇ ਉਧਰ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ਦੇ ਉਤੇ ਕਾਬਜ਼ ਹੋਵੇਗੀ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਮਿਸ਼ਨ RSS ਨੇ ਚੰਡੀਗੜ੍ਹ ਦੇ ਵਿਚ ਬਣਾਈ ਵਿਸ਼ੇਸ਼ ਰਣਨੀਤੀ ਹੈ, ਸਫਲਤਾ ਦੀ ਉਮੀਦ ਜਤਾਈ ਹੈ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਵੀ ਹੋਈ ਚਰਚਾ ਹੈ। ਸੱਤਾਧਾਰੀ ਭਾਜਪਾ ਦੀ ਜਿਹੜੀ ਹੈ ਮੂਲ ਸੰਸਥਾ ਰਾਸ਼ਟਰੀ ਸਵੈ ਸੇਵਕ ਸੰਘ RSS ਨੇ ਮੰਗਲਵਾਰ ਨੂੰ ਕੱਲ ਬੀਤੇ ਚ ਪੰਜਾਬ ਚੋਣਾਂ ਨੂੰ ਲੈ ਕੇ ਇਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਹੈ ਤੇ ਭਗਵੇਂ ਕਾਡਰ ਨੂੰ ਵੀ ਕਿਹਾ ਕਿ ਉਹ ਉਸੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਜਿਵੇਂ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਦੇ ਵਿਚ ਵਧੇ ਨੇ। ਚੰਡੀਗੜ੍ਹ ਦੇ ਵਿਚ ਹੋਈ 8 ਘੰਟੇ ਦੀ ਇਸ ਮੀਟਿੰਗ ਦੀ ਅਗਵਾਈ RSS ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਜੋ ਕਿ ਸੰਘ ਦੇ ਤੀਜੇ ਸਭ ਤੋਂ ਉੱਚੇ ਕੌਮੀ ਅਹੁਦੇਦਾਰ ਨੇ ਭਾਜਪਾ ਦੇ ਜਨਰਲ ਸਕੱਤਰ ਸੰਗਠਨ BL ਸੰਤੋਸ਼ ਨੇ ਕੀਤੀ ਹੈ। ਇਸ ਦੇ ਵਿਚ ਚੋਟੀ ਦੇ ਸੰਘ ਨੇਤਾਵਾਂ ਨੇ ਪੰਜਾਬ ਦੇ ਵਿਚ RSS ਦੇ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਭਾਜਪਾ ਨੇਤਾਵਾਂ ਨੂੰ ਵੀ ਇਸ ਦੇ ਵਿਚ ਸੱਦਿਆ ਗਿਆ ਸੀ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਮਹਿਲਾਵਾਂ ਨੌਜਵਾਨਾਂ ਡੇਰਿਆਂ ਅਨੁਸੂਚਿਤ ਜਾਤੀਆਂ OBC ਅਤੇ ਰਾਜ ਦੇ ਹੋਰ ਪ੍ਰਭਾਵਸ਼ਾਲੀ ਭਾਈਚਾਰਿਆਂ ਸਮੇਤ ਵੱਖ ਵੱਖ ਵਰਗਾਂ ਤੱਕ ਪਹੁੰਚ ਬਣਾਉਣ ਦੇ ਲਈ ਜਿਹੜਾ ਸਮਰਪਿਤ ਗਰੁੱਪ ਬਣਾਉਣ ਦਾ ਫੈਸਲਾ ਕੀਤਾ। ਗਰੁੱਪ ਤਾਂ ਇਨ੍ਹਾਂ ਦੇ ਪਹਿਲਾਂ ਹੀ ਬਣੇ, ਅੰਦਰ ਖਾਤੇ ਰਿਪੋਰਟ ਲੈਂਦੇ ਰਹਿੰਦੇ ਐ, ਬਹੁਤ ਚੁੱਪ ਚਪੀਤੇ ਕੰਮ ਕਰਦੇ ਇਹ। ਟ੍ਰਿਬਿਊਨ ਸਮੂਹ ਨੂੰ ਪਤਾ ਲੱਗਿਆ ਕਿ ਸੰਘ ਨੇ ਸਰਹੱਦੀ ਰਾਜ ਦੇ ਵਿਚ ਪੈਠ ਬਣਾਉਣ ਦੀ ਜਿਹੜੀ ਉਮੀਦ ਜਤਾਈ ਹੈ ਤੇ ਭਾਜਪਾ ਸਮੇਤ ਹੋਰ ਸੰਗਠਨਾਂ ਨੂੰ ਪੂਰੀ ਤਾਕਤ ਦੇ ਨਾਲ ਤਿਆਰ ਰਹਿਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਧਾਰਮਿਕ ਤਬਦੀਲੀਆਂ, ਕਾਨੂੰਨ ਵਿਵਸਥਾ, ਨਸ਼ਾ, ਆਰਥਿਕ ਸੰਕਟ ਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਖਤਰਿਆਂ ਨੂੰ ਚੋਣਾਂ ਦੇ ਮੁੱਖ ਮੁੱਦਿਆਂ ਵਜੋਂ ਪਛਾਣਿਆ ਗਿਆ। RSS ਨੇ ਪੰਜਾਬ ਕਾਡਰ ਨੂੰ ਇਹ ਵੀ ਜਿਹੜਾ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਉਨ੍ਹਾਂ ਆਦੇਸ਼ਾਂ ਦੇ ਜ਼ਮੀਨੀ ਪ੍ਰਭਾਵ ਦਾ ਮੁਲਾਂਕਣ ਕਰਨ ਜਿਸ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਮੀਟਿੰਗ ਦੇ ਵਿਚ ਭਾਜਪਾ ਦੀ ਨੁਮਾਇੰਦਗੀ ਪੰਜਾਬ ਯੂਨਿਟ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕੀਤੀ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਸੀਨੀਅਰ ਨੇਤਾ ਸ਼ਵੇਤ ਮਲਿਕ ਨੇ ਕੀਤੀ ਅਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ ਰੈਣਾ ਵੀ ਜਿਹੜੇ ਉਥੇ ਹਾਜ਼ਰ ਸਨ। RSS ਵੱਲੋਂ ਭਾਜਪਾ ਪੰਜਾਬ ਦੇ ਸੰਗਠਨਾਤਮਕ ਸਕੱਤਰ ਮੰਤਰੀ ਸ੍ਰੀ ਨਿਵਾਸ ਸੂਲੂ ਅਤੇ ਸੀਨੀਅਰ ਸੰਘ ਅਹੁਦੇਦਾਰ ਸੋਦਾਨ ਸਿੰਘ ਨੇ ਵੀ ਭਾਗ ਦੇ ਵਿਚ ਲਿਆ। ਸੂਤਰਾਂ ਨੇ ਟ੍ਰਿਬਿਊਨ ਨੂੰ ਦਸਿਆ ਕਿ ਭਾਜਪਾ ਦੀ ਮੌਜੂਦਾ ਚੋਣ ਸਥਿਤੀ ਦੇ ਬਾਰੇ RSS ਦੇ ਪ੍ਰਮੁੱਖ ਸੰਗਠਨਾਂ ਦੇ ਨਾਲ ਬਾਰੀਕੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨੇ 2024 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਦੇ ਵਿਚ 19% ਵੋਟ ਹਾਸਲ ਕੀਤੀ ਸੀ। ਮੀਟਿੰਗ ਦੇ ਵਿਚ ਹਿੱਸਾ ਲੈਣ ਵਾਲੇ ਇਕ ਨੇਤਾ ਨੇ ਕਿਹਾ ਕਿ ਸਾਰਿਆਂ ਨੇ ਸਹਿਮਤੀ ਜਤਾਈ ਹੈ ਕਿ ਵੱਖ ਵੱਖ ਵਰਗਾਂ ਤੱਕ ਪਹੁੰਚਣਾ ਜਿਹੜਾ ਬਣਾਉਣਾ ਜ਼ਰੂਰੀ ਹੈ। ਭਾਜਪਾ ਲੋਕ ਸਭਾ ਚੋਣਾਂ ਦੇ ਵਿਚ ਪ੍ਰਾਪਤ 19% ਵੋਟਾਂ ਤੋਂ ਅੱਗੇ ਆਪਣਾ ਆਧਾਰ ਵਧਾਏਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿਚ 9.63% ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ 6.60% ਵੋਟ ਸ਼ੇਅਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ 18.56% ਤੱਕ ਪਹੁੰਚਣ ਦੇ ਭਾਜਪਾ ਦੇ ਸੁਧਾਰ ਦੇ ਹਵਾਲੇ ਦਿੱਤੇ ਗਏ ਹੈ। RSS ਨੇਤਾਵਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸੰਘ ਪਰਿਵਾਰ ਜਿਹੜਾ RSS ਭਾਜਪਾ ਤੇ ਭੈਣ ਸੰਗਠਨਾਂ ਨੇ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਵਰਗੇ ਔਖੇ ਰਾਜਾਂ ਦੇ ਵਿਚ ਚੋਣਾਂ ਦੇ ਵਿਚ ਸਫਲਤਾ ਹਾਸਲ ਕੀਤੀ ਹੈ। ਮੀਟਿੰਗ ਦੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿਚ ਵੀ ਉਮੀਦ ਹੈ ਤੇ ਸਮੂਹਿਕ ਯਤਨਾਂ ਤੇ ਏਕਤਾ ਦੇ ਉਤੇ ਜ਼ੋਰ ਵੀ ਦਿੱਤਾ ਗਿਆ। ਅੱਜ ਮੀਟਿੰਗ ਦੇ ਵਿਚ ਸ਼ਾਮਲ ਹੋਣ ਵਾਲੇ ਤੇ RSS ਦੇ ਸੰਗਠਨਾਂ ਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, AVVP, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ ਸ਼ਾਮਲ ਸਨ। ਕੁਝ ਭਾਜਪਾ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਵੀ ਵਕਾਲਤ ਕਰ ਦਿੱਤੀ ਗਈ ਹੈ। ਅੱਜ RSS ਦੇ ਨਾਲ ਹੋਈ ਮੀਟਿੰਗ ਦੇ ਵਿਚ ਭਾਜਪਾ ਦੇ ਇਕ ਵਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਵਕਾਲਤ ਕੀਤੀ ਹੈ। ਇਸ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਟੀ ਨੂੰ ਰਾਜ ਦੀਆਂ ਸਾਰੀਆਂ
117 ਸੀਟਾਂ ਦੇ ਉੱਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਲਈ ਵੀ ਕਿਹਾ ਹੈ। ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਦੇ ਵਿੱਚ ਵੀ ਦਿੱਲੀ ਵਾਂਗ ਹਾਰੇਗੀ ਆਪ। ਸੰਬਿਤ ਪਾਤਰਾ ਜਿਹੜੇ ਨੇ ਰਿਮੋਟ ਕੰਟਰੋਲ ਜ਼ਰੀਏ ਜਿਹੜਾ ਪੰਜਾਬ ਨੂੰ ਚਲਾ ਰਹੇ ਨੇ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਦਾ ਜਿਹੜਾ ਇਹ ਦਾਅਵਾ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਨੇ ਗਿਣਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਤੇ ਜਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿਚ ਹੈ। ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿਚ ਵੀ ਆਪ ਦੀ ਜਿਹੜੀ ਹੈ ਸਥਿਤੀ ਕਮਜ਼ੋਰ ਹੋ ਰਹੀ ਹੈ। 227 ਦੀਆਂ ਚੋਣਾਂ ਦੇ ਵਿਚ ਲੋਕ ਭਾਜਪਾ ਨੂੰ ਜਿਹੜਾ ਮੌਕਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿਚ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਕਰਵਾਈ ਗਈ ਜਾਂਚ ਦੇ ਵਿਚ ਵੀਡੀਓ ਨੂੰ ਅਸਲੀ ਦਸਿਆ ਗਿਆ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰੇ ਦੇਸ਼ ਦੇ ਵਿਚ ਸਨਮਾਨ ਹੈ ਤੇ ਉਨ੍ਹਾਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੇ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿਚ ਮਜ਼ਬੂਤ ਬਣੀ ਹੋਈ ਹੈ। G7 ਦੀ ਗੱਲ ਕਰਦਿਆਂ ਮੋਦੀ ਸਾਹਿਬ ਪੂਰੀ ਮਜ਼ਬੂਤੀ ਦੇ ਨਾਲ ਆਪਣੇ ਇਟਲੀ ਵਾਲੀ ਦੇ ਨਾਲ ਪੂਰੇ ਮਤਲਬ ਕਿ ਐਨ ਖੁਸ਼ ਨੇ। ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਪੁੱਛੇ ਸਵਾਲ ਦੇ ਉਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿਚ ਸਿੱਖ ਕੌਮ ਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ ਤੇ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ਦੇ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵਿਤ ਗੱਠਜੋੜ ਦੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਦੇ ਵਿਚ ਭਾਜਪਾ ਦੇ ਜਿਹੜੇ ਨੇ ਆਗੂ ਤੇ ਵਰਕਰ ਵੀ ਮੌਜੂਦ ਸਨ। ਸੰਬਿਤ ਪਾਤਰਾ ਉਨ੍ਹਾਂ ਮੋਦੀ ਹੁਣਾਂ ਦੇ ਜਿਹੜੇ ਗੁਣ ਗਾਏ ਨੇ ਤੇ ਸਰਕਾਰ ਦੇ 12 ਸਾਲੇ ਪੂਰੇ ਹੋਣ ਦੇ ਉਤੇ ਮੌਕੇ ਦੇ ਉਤੇ ਕਰਵਾਏ ਪ੍ਰੋਗਰਾਮ ਦੇ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾਈਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਿੱਲੀ ਬੰਦੇ ਭਾਰਤ ਰੇਲ ਸੇਵਾ, ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਰੇਲਵੇ ਸਟੇਸ਼ਨਾਂ ਦੇ ਆਧੁਨਿਕਰਨ, ਮੁਹਾਲੀ ਦੇ ਵਿਚ ਸੈਮੀ ਕੰਡਕਟਰ ਪ੍ਰੋਜੈਕਟ ਦੇ ਵਿਸਤਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਉਨਾ 4 ਮਾਰਗੀ ਸੜਕ ਪ੍ਰੋਜੈਕਟ ਵਰਗੇ ਵਿਕਾਸ ਕਾਰਜ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਸਨਮਾਨ ਨਿਧੀ, ਮੁਫ਼ਤ ਰਾਸ਼ਨ ਯੋਜਨਾ, ਗਰੀਬ ਭਲਾਈ ਸਕੀਮਾਂ ਰਾਹੀਂ ਜਿਹੜਾ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਤੇ ਮੋਦੀ ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਜਪਾ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋ ਰਹੇ ਨੇ। ਦੂਸਰੇ ਪਾਸੇ ਉਤਰਾਖੰਡ ਕਲੈਸ਼ ਹੋਇਆ। ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਕਰਨ ਪ੍ਰਯਾਗ ਦੇ ਵਿਚ 5 ਪੁਲੀਆਂ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਦੇ ਵਿਚ ਇਕ ਸ਼ਰਧਾਲੂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਵੀ ਵਾਇਰਲ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਦੇ ਵਿਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ NH-07 ਨੂੰ 4 ਘੰਟਿਆਂ ਤੱਕ ਜਾਮ ਰੱਖਿਆ ਤੇ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖਲ ਦੇ ਕੇ ਜਿਹੜਾ ਸਥਿਤੀ ਨੂੰ ਸ਼ਾਂਤ ਕੀਤਾ ਹੈ। ਦੂਸਰੇ ਪਾਸੇ ਆਪਣੇ ਜਿਹੜੇ ਨੇ ਉਧਵ ਠਾਕਰੇ, ਸ਼ਿਵ ਸੈਨਾ ਮਹਾਰਾਸ਼ਟਰ ਦੀ ਗੱਲ ਕਰੀਏ, ਉਧਵ ਠਾਕਰੇ ਜਿਹੜੇ ਨੇ ਉਨ੍ਹਾਂ ਦੀ ਪਾਰਟੀ ਦੇ ਵਿਚ ਬਗਾਵਤ ਹੋ ਗਈ ਹੈ। 9 ਦੇ ਵਿਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੇ ਵਿਚ ਬਾਗੀਆਂ ਨੂੰ ਗਾਲਾਂ ਵੀ ਕੱਢੀਆਂ ਨੇ। ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਜਿਹੜਾ ਆਫਰ ਤੇ ਅਫਰਾ ਦੇਣੇ ਨੇ, ਵੈਸੇ ਇੰਨਾ ਪੈਸਾ ਦੇ ਕੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਵੀ ਦਾਅਵਾ ਕੀਤਾ ਗਿਆ। ਉਧਵ ਠਾਕਰੇ ਵੱਲੋਂ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਤੇ 18 ਜੂਨ ਨੂੰ ਦਿੱਲੀ ਦੇ ਵਿਚ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ। ਮਹਾਰਾਸ਼ਟਰ ਦੇ ਵਿਚ ਉਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੂੰ ਇਕ ਹੋਰ ਬਹੁਤ ਵੱਡਾ ਝਟਕਾ ਲੱਗਿਆ ਜਿੱਥੇ ਪਾਰਟੀ ਦੇ 9 ਦੇ ਵਿਚੋਂ 6 ਲੋਕ ਸਭਾ ਸੰਸਦ ਮੈਂਬਰ ਨੇ ਜਿਹੜਾ ਬਗਾਵਤ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕ ਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਿਚ ਸ਼ਾਮਲ ਹੋਣ ਦੇ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜੀ ਹੈ। ਦਸਿਆ ਜਾ ਰਿਹਾ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਦੇ ਵਿਚ ਨਾਗੇਸ਼ ਪਾਟਿਲ, ਆਸਟੀਕਰ
ਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਨੇ ਤੇ ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਧਵ ਠਾਕਰੇ ਦੇ ਨਾਲ ਹਨ ਤੇ ਇਸੇ ਪਾਰਟੀ ਦੇ ਵਿਚ ਰਹਿਣਗੇ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਬਾਅਦ ਦੇ ਵਿਚ ਜਦੋਂ ਮੀਡੀਆ ਨੇ ਇਸ ਦੇ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਦੇ ਵਿਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਨੇ। ਸ਼ਿਵ ਸੈਨਾ ਦੇ ਵਿਚ 4 ਸਾਲਾਂ ਦੇ ਅੰਦਰ ਇਹ ਦੂਜਾ ਜਿਹੜਾ ਵੱਡਾ ਪਾੜਾ ਦਿਖ ਰਿਹਾ। ਇਸ ਤੋਂ ਪਹਿਲਾਂ ਜੂਨ 2022 ਦੇ ਵਿਚ ਏਕ ਨਾਥ ਸ਼ਿੰਦੇ ਦੀ ਅਗਵਾਈ ਦੇ ਵਿਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਦੇ ਕਾਰਨ ਉਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਤੇ ਬਾਅਦ ਦੇ ਵਿਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵ ਸੈਨਾ ਦਾ ਨਾਮ ਅਤੇ ਧਨੁਸ਼ ਬਾਣ ਦਾ ਜਿਹੜਾ ਸੀ ਚੋਣ ਨਿਸ਼ਾਨ ਮਿਲਿਆ ਸੀ। ਦੂਸਰੇ ਪਾਸੇ ਅਸੀਂ ਸਭ ਤੋਂ ਮਸ਼ਹੂਰ ਜੋੜੀ ਆ G7 ਸੰਮੇਲਨ ਮੋਦੀ ਨੂੰ ਮੈਲੋਨੀ ਨੇ ਕੀਤੀ ਹੈ ਟਿੱਪਣੀ ਤੇ ਮੈਡੋਲੀ ਜਿਹੜੀ ਹੋ ਗਈ ਹੈ ਮਹਿੰਗੀ। ਇੰਟਰਨੈਟ ਦੇ ਉਤੇ ਮੈਲੋਡੀ ਮੁੜ ਟ੍ਰੈਂਡਿੰਗ ਦੇ ਵਿਚ ਆ ਗਈ ਹੈ। G7 ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਵਿਚਕਾਰ ਹੋਈ ਇਕ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ, ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿਚ ਇੰਟਰਨੈਟ ਦੇ ਉਤੇ ਵਾਇਰਲ ਮੈਲੋਡੀ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਹੀ G7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਦੇ ਲਈ ਇਕੱਠੇ ਹੁੰਦੇ ਐ, ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਨੇ ਨਿੱਘ ਜੜੇ ਨਾਲ ਇਕ ਦੂਜੇ ਦੇ ਨਾਲ ਸਵਾਗਤ ਕੀਤਾ, ਕੁਝ ਸ਼ਬਦਾਂ ਦਾ ਆਦਾਨ ਪ੍ਰਦਾਨ ਕੀਤਾ ਤੇ ਆਨਲਾਈਨ ਵਿਆਪਕ ਤੌਰ ਦੇ ਉਤੇ ਸਾਂਝੀ ਕੀਤੀ ਗਈ ਇਕ ਵੀਡੀਓ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਐ, ਜਿਸ ਦੇ ਉਤੇ ਮੈਲੋਨੀ ਨੇ ਮਜ਼ਾਕ ਦੇ ਵਿਚ ਕਿਹਾ ਕਿ ਹਾਂ ਅਸੀਂ ਇੰਸਟਾਗ੍ਰਾਮ ਦੇ ਉਤੇ ਸਭ ਤੋਂ ਮਸ਼ਹੂਰ ਜੋੜਾ ਹਾਂ। ਇਸ ਟਿੱਪਣੀ ਨੇ ਤੁਰੰਤ ਮੈਲੋਡੀ ਦੇ ਕਰੇਜ਼ ਨੂੰ ਮੁੜ ਪਖਾ ਦਿੱਤਾ, ਜੋ ਕਿ ਮੋਦੀ ਅਤੇ ਮੈਲੋਨੀ ਦੇ ਨਾਮ ਨੂੰ ਮਿਲਾ ਕੇ ਬਣਿਆ ਇਕ ਖੇਡਿਆ ਮੇਲਿਆ ਸ਼ਬਦ ਹੈ, ਜਿਸ ਨੂੰ 2023 ਦੇ ਵਿਚ ਉਨ੍ਹਾਂ ਦੀਆਂ ਪਹਿਲੀਆਂ ਹਾਈ ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਦੁਆਰਾ ਘੜਿਆ ਗਿਆ ਸੀ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਟਿੱਚਰਾਂ ਕਰਦੇ ਨਜ਼ਰ ਆਏ ਨੇ, ਕਹਿੰਦੇ ਕਿ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ। G7 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਦੇ ਨੇ ਕੁਰਸੀ ਦੇ ਉਤੇ ਤੇ ਔਰਤਾਂ ਨੂੰ ਟਿੱਚਰਾਂ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ US ਇਰਾਨ ਸਮਝੌਤੇ ਦੀ ਦੋਚਿੱਤੀ ਦੇ ਵਿਚ ਸ਼ਰਤਾਂ ਨਾ ਮੰਨਣ ਦੇ ਉਤੇ ਮੁੜ ਬੰਬਾਰੀ ਕਰੇਗਾ ਟਰੰਪ, ਜਿਹੜੀ ਹੈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਇਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਹੋਇਆ ਸਮਝੌਤਾ ਹਾਲੇ ਪੂਰੀ ਤਰ੍ਹਾਂ ਅੰਤਮ ਨਹੀਂ ਹੋਇਆ। G7 ਸੰਮੇਲਨ ਦੇ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਦੇ ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਹੈ MOU ਹੋਇਆ ਤੇ ਅਜੇ ਕਈ ਮਹੱਤਵਪੂਰਨ ਗੱਲਾਂ ਦੇ ਉਤੇ ਸਹਿਮਤੀ ਬਣਨੀ ਬਾਕੀ ਹੈ। ਟਰੰਪ ਨੇ ਜਿਹੜਾ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਕਰ ਸਕਦਾ ਤੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ ਤਾਂ ਅਸੀਂ ਮੁੜ ਬੰਬਾਰੀ ਕਰਾਂਗੇ। ਇਕ ਪਾਸੇ ਸਮਝੌਤੇ ਦੀ ਗੱਲ ਹੋ ਰਹੀ ਹੈ ਤੇ ਦੂਸਰੇ ਪਾਸੇ ਉਹਦੇ ਉਤੇ ਧੌਂਸ ਜਮਾ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਭਰੋਸਾ ਵਧਿਆ ਤੇ ਇਸ ਦੇ ਸਕਾਰਾਤਮਕ ਅਸਰ ਵੀ ਜਿਹੜਾ ਦਿਖਾਈ ਦੇ ਰਹੇ ਨੇ। ਟਰੰਪ ਦੇ ਮੁਤਾਬਕ ਦੁਨੀਆਂ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤਿਆਂ ਦੇ ਵਿਚੋਂ ਇਕ ਹਾਰਮੁਜ਼ ਜਲਮਾਰਗ ਅਗਲੇ 1 ਜਾਂ 2 ਦਿਨਾਂ ਦੇ ਵਿਚ ਪੂਰੀ ਤਰ੍ਹਾਂ ਖੁੱਲ ਜਾਵੇਗਾ ਤੇ ਚਰਚਾ ਇਹ ਵੀ ਹੈ ਕਿ ਭਾਈ ਪਰਮਾਣੂ ਬੰਬ ਤਾਂ ਨਹੀਂ ਬਣਾਉਣ ਦਿੱਤਾ ਪਰ ਉਹਨੇ ਜਿਹੜਾ ਆਪਣਾ ਜੋ ਅਧਿਕਾਰ ਜਮਾ ਲਿਆ ਹਾਰਮੁਜ਼ ਦੇ ਉਤੇ ਤੇ ਆਉਣ ਵਾਲੇ ਸਮੇਂ ਦੇ ਵਿਚ ਵੱਡਾ ਪੇ ਸਾਰੇ ਮੁਲਕਾਂ ਨੂੰ ਪੇ ਕਰਨਾ ਪਵੇਗਾ। ਸਮੁੰਦਰੀ ਰਸਤੇ ਦੇ ਉਤੇ ਜਹਾਜ਼ਾਂ ਦੀ ਆਵਾਜਾਈ ਹੌਲੀ ਹੌਲੀ ਮੁੜ ਆਮ ਹੋ ਰਹੀ ਹੈ ਤੇ ਜਿਸ ਦੇ ਨਾਲ ਵਿਸ਼ਵ ਵਪਾਰ ਤੇ ਤੇਲ ਸਪਲਾਈ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਦਰਮਿਆਨ ਇਰਾਨ ਨੇ ਇਜ਼ਰਾਈਲ ਦੇ ਉਤੇ ਵੀ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਹੈ ਕਿ ਲਿਬਨਾਨ ਦੇ ਵਿਚ ਅਮਰੀਕਾ ਦੀ ਮਦਦ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ 84 ਵਾਰ ਇਸ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਮਲੇ ਜਾਰੀ ਰਹੇ ਤਾਂ ਇਸ ਦਾ ਸਖ਼ਤ ਜਵਾਬ ਵੀ ਫਿਰ ਦਿੱਤਾ ਜਾਵੇਗਾ। ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਉਤੇ ਨਾਮ ਦੇ ਵਿਚੋਂ ਇੰਡੀਅਨ ਓਸ਼ੀਅਨ ਦਾ ਜਿਹੜਾ ਹਵਾਲਾ ਹੀ ਹਟਾ ਦਿੱਤਾ। ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਨਾਮ ਦੇ ਵਿਚ ਬਦਲਾਅ ਦਾ ਐਲਾਨ ਕੀਤਾ ਤੇ ਇੰਡੀਅਨ ਓਸ਼ੀਅਨ ਹਿੰਦ ਮਹਾਂਸਾਗਰ ਦੇ ਹਵਾਲੇ ਨੂੰ ਹਟਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਨੇ ਜਿਹੜਾ ਅੱਜ ਪੋਲੀਟੀਕਲ ਜਿਹੜਾ ਕਾਂਗਰਸ ਨੇ ਵੱਡੇ ਦੋਸ਼ ਲਾਏ ਨੇ ਇਹਦੇ ਵਿਚ ਸਵਾਲ ਖੜੇ ਕੀਤੇ ਐ।
ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ ਐਸ ਇੰਡੋ ਪੈਸੇਫਿਕ ਕਮਾਂਡ ਜਿਹੜੀ ਹੈ ਅਧਿਕਾਰਤ ਤੌਰ ਦੇ ਉਤੇ ਆਪਣੇ ਅਸਲ ਨਾਮ ਯੂ ਐਸ ਪੈਸੇਫਿਕ ਕਮਾਂਡ ਜਿਹੜੀ ਹੈ ਦੇ ਉਤੇ ਵਾਪਸ ਪਰਤ ਜਾਵੇਗੀ। ਹਾਲਾਂਕਿ ਇਸ ਦੇ ਵਿਚ ਕਾਰਜਾਂ ਦੀ ਪ੍ਰਕਿਰਤੀ ਜਾਂ ਜਿੰਮੇਵਾਰੀ ਦੇ ਖੇਤਰ ਦੇ ਵਿਚ ਕੋਈ ਬਦਲਾਅ ਨਹੀਂ ਹੈ। ਭਾਰਤ ਦੀਆਂ ਸਿਰਫ ਨਾਮ ਬਦਲਿਆ, ਬਾਕੀ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਹੇਗਾ। ਭਾਰਤ ਦੀਆਂ ਫੌਜੀ ਤਾਕਤਾਂ ਜਿਹੜੀਆਂ ਨੇ ਹਵਾਈ ਦੇ ਵਿਚ ਸਥਿਤ ਯੂ ਐਸ ਪੈਕੋਮ ਦੇ ਨਾਲ ਨੇੜਿਓਂ ਕੰਮ ਕਰਦੀਆਂ ਅਤੇ ਕਾਰਵਾਈਆਂ ਕਰਦੀਆਂ ਹਨ। ਇਹ ਅਸਲ ਨਾਮ ਦੇ ਵੱਲ ਜਿਹੜਾ ਵਾਪਸੀ 8 ਸਾਲ ਬਾਅਦ ਹੋ ਰਹੀ ਹੈ, ਜਦੋਂ 2018 ਦੇ ਵਿਚ ਯੂ ਐਸ ਇੰਡੋ ਪੈਕੋਮ ਨਾਮ ਰੱਖਿਆ ਗਿਆ ਸੀ, ਜੋ ਕਿ ਪੈਟਾਗਨ ਲਈ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਣ ਵਾਲਾ ਇਕ ਵੱਡੇ ਪੱਧਰ ਦੇ ਉਤੇ ਪ੍ਰਤੀਕਾਤਮਕ ਜਿਹੜਾ ਕਦਮ ਸੀ। ਯੂ ਐਸ ਇੰਡੋ ਪੈਕੋਮ ਨਾਮ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ 2016 ਤੋਂ 2020 ਦਾ ਦੌਰਾਨ ਜਿਹੜਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਤਾ ਗਿਆ ਸੀ ਤੇ ਮਈ 2018 ਦੇ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਬਦਲਾਅ ਦਾ ਐਲਾਨ ਕਰਦੇ ਹੋਏ ਕਿਹਾ ਸੀਗਾ ਕਿ ਇਹ ਕਮਾਂਡ ਬਾਲੀਵੁੱਡ ਤੋਂ ਜਿਹੜਾ ਹਾਲੀਵੁੱਡ ਤੱਕ ਫੈਲੀ ਹੋਈ ਹੈ। ਯੂ ਐਸ ਪੈਕੋਮ ਆਪਣੀ ਜਿੰਮੇਵਾਰੀ ਦੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਜੋ ਸੰਯੁਕਤ ਰਾਜ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ। ਯੂ ਐਸ ਪੈਕੋਮ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਨਾਮ ਬਦਲਣ ਦੇ ਬਾਵਜੂਦ ਜਿੰਮੇਵਾਰੀ ਦਾ ਖੇਤਰ ਉਹੀ ਰਹੇਗਾ ਤੇ ਅੱਗੇ ਕਿਹਾ ਕਿ ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਤੇ ਭਾਈਵਾਲਾਂ ਦੇ ਨਾਲ ਇਕ ਸੁਤੰਤਰ ਤੇ ਖੁੱਲੇ ਥੀਏਟਰ ਨੂੰ ਕਾਇਮ ਰੱਖਣ ਦੇ ਲਈ ਇਹਦੀ ਅਟਲ ਵਚਨਬੱਧਤਾ ਜਿਹੜੀ ਹੈ ਬਰਕਰਾਰ ਉਸੇ ਤਰ੍ਹਾਂ ਰਹੇਗੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। 17 ਜੂਨ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਤੇ ਇੱਥੇ ਹੀ ਆਪਾਂ ਫਿਰ ਖਬਰਾਂ ਦੇ ਉੱਤੋਂ ਵੀ ਸਮਾਪਤੀ ਲੈਂਦੇ ਹਾਂ ਤੇ ਆਖਰ ਦੇ ਵਿਚ ਜਾਂਦੇ ਜਾਂਦੇ ਤੁਹਾਡੇ ਜਿਹੜੇ ਨਵੇਂ ਕਮੈਂਟ ਆਏ ਨੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨਦੀਪ ਜੱਸੀ ਬਾਈ ਜੀ ਬੜੇ ਲੇਟ ਜੁੜੇ ਨੇ ਤੇ ਉਨ੍ਹਾਂ ਦੀ ਗੱਲਬਾਤ ਲਿਖਦੇ ਨੇ ਉਹ ਬਾਈ ਜੀ। ਰਾਜਨ ਜੀ, ਹੁਣ ਮੁਕੱਦਰ ਸਿਆਹ ਨੇ ਸੁਣਾ ਦੇਣਾ ਕਿ ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਕਿਆ ਬਾਤ ਹੈ ਜੀ। ਤੇ ਸ਼ਰਾਰਤੀ ਅੰਸਰ ਜੀ, ਗੁੱਡ ਨਾਈਟ ਜਨਾਬ ਜੀ, ਬਹੁਤ ਬਹੁਤ ਸ਼ੁਕਰੀਆ ਜੱਸੀ ਬਾਈ ਜੀ ਤੇ ਹਾਜ਼ਰੀ ਭਰਨ ਦੇ ਲਈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਸਮਾਂ ਵੀ ਕਾਫੀ ਹੋ ਗਿਆ, 2.5 ਘੰਟੇ ਹੋ ਗਏ ਆਪਾਂ ਨੂੰ ਲੱਗਿਆ ਨੂੰ ਤੇ ਕਾਫੀ ਦਿਲਚਸਪੀ ਵਾਲਾ ਅੱਜ ਜਿਹੜਾ ਵਿਸ਼ਾ ਸੀ ਆਪਣਾ ਪਹਿਲਾਂ ਜਿਹਦੀ ਆਪਾਂ ਗੱਲਬਾਤ ਕੀਤੀ ਹੈ। ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਤੇ ਤੁਹਾਡੇ ਨਾਲ ਰਲ ਮਿਲ ਕੇ ਦਾਨ ਪੁੰਨ ਦੇ ਉੱਤੇ। ਤੇ ਲਓ ਫਿਰ ਇੱਥੇ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਜਾਂਦੇ ਜਾਂਦੇ ਉਨ੍ਹਾਂ ਦੋਸਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲਪੈਨ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਹੁਣ ਤੋਂ ਤਕਰੀਬਨ ਕੁਝ ਹੀ ਸਮਾਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਦੋਸਤੋ, ਆਪਣਾ ਫੀਫਾ ਵਰਲਡ ਕੱਪ ਦੇ ਵਿਚ ਜਿਹੜਾ ਮੈਚ ਚੱਲਣਾ ਅੱਜ ਇਰਾਕ ਵਰਸਿਸ ਨਾਰਵੇ ਦਾ, ਜਿਹੜਾ 12:30 ਵਜੇ ਦਿਖਾਇਆ ਜਾਣਾ ਹੈ ਤੇ ਉਹ ਮੈਚ ਵੀ ਦੇਖਣ ਯੋਗ ਹੋਵੇਗਾ। ਦੇਖਦੇ ਹਾਂ ਇਹਦੇ ਵਿਚ ਕੀ ਕੁਝ ਬਣਦਾ ਅੱਗੇ ਜਾ ਕੇ। ਤੇ ਲਓ ਫਿਰ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫੀ ਚਾਹਾਂਗਾ। ਤੇ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਦਿਲੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਲਾਈਕ ਕੀਤਾ, ਸ਼ੇਅਰ ਕੀਤਾ ਤੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲਓ ਜੀ, ਛੱਲਾ ਕੀ ਕਹਿੰਦਾ ਹੈ ਹਦੀਕਾ ਕਿਆਨੀ ਹੁਣਾਂ ਦੀ ਆਵਾਜ਼ ਦੇ ਵਿਚ ਤੇ ਉਹਨੂੰ ਸੁਣਦੇ ਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਨਗੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ, ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜ ਜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਾਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹਿਯੋਗ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆ ਵਿੱਚ, ਇਹ ਜਾਣੇ ਜਾਂਦੇ ਦੁਨੀਆ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਚਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਰ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸ ਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ,

0: ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ, ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ 'ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿਰੇ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ 'ਚ ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ 'ਚ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ। ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਭੁੱਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ

0: ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਤਿ
1: ਬਹੁਤ ਹੀ ਸਤਿਕਾਰਯੋਗ ਹਰਵੰਸ਼ ਜੀ ਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ, ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ, ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੌਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਕਿਰਨਜੀਤ ਕੌਰ ਹੁਣਾਂ ਦੀ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਵੰਸ਼ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ। ਹੌਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ। ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ 'ਚੋਂ ਕਾਫਲੇ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਇਸ ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੋਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰ ਰਹੀ ਹਾਂ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ। ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ। ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ। ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ। ਹੱਕਾਂ ਇਹਨਾਂ ਦੀ ਝੋਲੀ ਭਰਨੀ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
6: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ

जीवन तेरा है, ये बस नाम का आदमी तू आ गई, आदमी ना बना। तो ये जीवन भला

ये जीवन भला है ये किस काम का, जिंदगी के लिए जैसे जल और पवन।

0: तो ये जीवन भला है ये किस काम का।
1: जी रचना तो बाद मैं फरीदकोट बस्ती साडी शहर सुखविंदर कौर जी सदा देन जा रहा वो आन अपनी रचना लैके हाजिर हो। सुखविंदर कौर जी इस बार साडे कवि दरबार दे विच जदों आ रहे ने वो बठिंडा दे शायर कुलदीप सिंह बंगी जी की एक गजल लैके हाजिर हो रहे ने। सुखविंदर कौर जी दुआबा रेडियो के हफ्तावारी कवि दरबार दे विच तुहाडा निघा स्वागत है।
2: ਦੋਸਤੋ ਮੈਂ ਸੁਖਵਿੰਦਰ ਕੌਰ ਫਰੀਦਕੋਟ ਆਪ ਜੀ ਦੀ ਨਜ਼ਰ ਮਾਲਵੇ ਦੀ ਸ਼ਾਨ ਬਠਿੰਡੇ ਜ਼ਿਲ੍ਹੇ ਦਾ ਮਾਣ ਕੁਲਦੀਪ ਸਿੰਘ ਬੰਗੀ ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸਿਕ ਦੇ

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਇਹ ਸਾਸ ਕਦੇ।

बन दासी हम साया मेरा, कहंदा सी जो खास कदी।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ।

0: एहसास कदे। थैंक यू।
1: सुखविंदर कौर जी तो बाद हूँ मैं सदा देन जा रहा हूँ जम्मू बस दे साडे शायर हरभजन सिंह अपाशिक जी नूं। हरभजन सिंह अपाशिक जी साडी कामे पलां दे विच आउंदे रहिंदे ने। इस वार वो साडे विशेष सद्दे दे उत्ते किसानी संघर्ष नाल जुड़ के अपनी एक कविता लेके हाजिर हो रहे ने। हरभजन सिंह अपाशिक जी, तुहाडा दुआबा रेडियो दे हफ्ताबारी कवि दरबार दे विच निघा स्वागत है जी।
2: शुक्रिया याव साहब, मेरी अज की कविता देश के किसानों नूं समर्पित है। कार ते आग अन्नदाता सड़कां ते आया है, भारती किसान भारत मान दा जाया है। कार ते आग अन्नदाता सड़कां ते आया है, भारती किसान भारत मान दा जाया है। ईमानदारी नाल अपना फर्ज नभाया है, मुनका बहा के मिट्टी चो सोना उगाया है। आई क्रांति हरा इनकलाब ले आया है, पर दित्ते अन भंडार आत्म निर्भर बनाया है। कार त्याग अन्नदाता सड़कां ते आया है, भारती किसान भारत मां दा जाया है। अज अन्नदाता लाचार हो गया है, काले कानूना दा शिकार हो गया है। निंदनी निर्दयी सरकारी व्यवहार हो गया है। लाठियां बुछारा कुटमार अतिया चार हो गया है। पूनिया पतिया ले डाडा प्यार हो गया है। निरा अहंग होंद खातर पेचा फसाया है। कार त्याग अन्नदाता सड़कां ते आया है, भारती किसान भारत मां दा जाया है। देश दे किसानां नूं इधर उधर ना भटकावो, बिना कारण बेलोड़ी बैठकां ना लमकावो। देश भगतां ते देश धरोही लेबन ना लावो, एवें किसान एकता ना अजमावो। किसानी करदे किसानां दा ना ध्यान वटावो, दूर करो सब संसे शंकियां चो ना फसावो। देश भगतां नूं भंबल पूसियां चो पाया है, कार त्याग अन्नदाता सड़कां ते आया है, भारती किसान भारत मां दा जाया है। यतन हो रहा है किसान एकता तोड़न दा, हक दी लड़ाई दा रुख मोड़न दा। समाजक विरोधी तत्तां नूं सफां च जोड़न दा, नरोल किसान अंदोलन नूं प्रांतां खित्तियां च फोड़न दा। सियाणे किसानां ने सतर्कता सावधानी नूं अपनाया है। कार त्याग अन्नदाता सड़कां ते आया है, भारती किसान भारत मां दा जाया है। भारती किसान भारत मां दा जाया है।
1: रेडियो दे प्यारे श्रोतियो, हरभजन सिंह अपाशिक जी दी रचना तों बाद हुण मैं कवि दरबार दे अंत दे विच सद्दा देण जा रहा पटियाला वासे साडे गीतकार शायर हरदीप सिंह दीप जी नूं। हरदीप सिंह दीप जी पंजाबी दे बहुत वधिया गीतकार ने, जिन्हां दे लिखे हुए गीतां नूं पंजाबी दे बहुत सारे गायकां ने गाया होया है। ओ अपनी जिहड़ी आ साडे विशेष सद्दे दे उत्ते रचना लै के अज दे कवि दरबार दे विच हाजिर हो रहे ने। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਤੁਹਾਡਾ ਨਿੱਘਾ ਸਵਾਗਤ ਹੈ।
3: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਏ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాప రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ। ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ, ਦੇਖੋ ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ ਦਿਨੋਂ ਦਿਨ, ਘੱਟ

0: ਹਾਂ ਸਿੱਖ ਲਾ ਸਕੂਲ ਦੇ ਵਿੱਚ
1: ਜੀ
0: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ
1: ਜੀ ਜੀ
0: ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
0: ਪਹਿਲਾਂ
1: ਜੀ
0: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
0: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
0: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ। ਮੈਂ ਇਹਦੀ
1: ਜੀ ਜੀ
0: ਕੋਈ
1: ਜੀ ਜੀ
0: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਈ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ ਜੀ
0: ਉਹਨਾਂ
1: ਜੀ
0: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ
1: ਜੀ ਜੀ
0: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਹਾਂ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ, ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ, ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ, ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
0: ਦੇਖੋ ਮੈਂ ਅਧਿਆਪਨ

0: ਕੀਤਾ ਮੈਂ ਤਾਂ ਸ਼ੁਰੂਆਤ ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ ਚ ਸਰਕਾਰੀ ਮੈਂ ਸੇਵਾ ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ। ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ। ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ। ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ। ਰਚਨਾ ਦਾ ਰੂਪ ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ। ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਸ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
1: ਜੀ
0: ਪਲੱਸ 1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚੋਂ ਅਸੀਂ ਤਿੰਨ ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
0: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ।
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ 2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਦੁਆਬਾ ਰੇਡੀਓ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ IAS SDM ਦਸੂਹਾ ਜੀ ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ
1: ਥੈਂਕ ਯੂ ਸ਼ਮੀ
0: ਤੋ ਸਰ ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ ਦੱਸੋ ਇਹਨੂੰ ਆਪਾਂ ਕੀ ਸਮਝਾਈਏ ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ ਰਾਤ ਨੂੰ ਟੀ ਵੀ ਵੇਖ ਰਹੇ ਨੇ ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਕਿ ਉਹਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ ਜਿਵੇਂ ਆਪਾਂ ਘੜਾ ਬਣਾਉਂਦੇ ਹਾਂ ਘੁਮਾਰ ਬਣਾਉਂਦਾ ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ
0: ਤੇ
1: ਇਸ ਕਰਕੇ ਪੇਰੈਂਟਸ ਨੂੰ ਮਾਤਾ ਨੂੰ ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ ਉਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ ਆਪਾਂ ਤਾਂ ਬਣੇ ਨਹੀਂ ਅਤੇ ਬੱਚੇ ਦਾ ਰੁਝਾਨ ਨਹੀਂ ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ ਕੇਜੀ ਤੋਂ ਲੈ ਕੇ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਡਾਕਟਰ ਬਣਨਾ ਇੰਜੀਨੀਅਰ ਬਣਨਾ ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ ਜੇ ਮੈਥ 'ਚ ਚੰਗਾ ਹੈ ਤਾਂ ਅੱਠਵੀਂ ਨੌਵੀਂ ਦਸਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ ਉਹਨੂੰ ਟਾਈਮ ਦੇ ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
0: ਮੋਨੀਟਰਿੰਗ
1: ਉਹਦੇ
0: ਤਾਂ ਹੋਏ
1: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
0: ਜੀ ਜੀ
1: 8ਵੀਂ 9ਵੀਂ ਤੱਕ,
0: ਬਿਲਕੁਲ
1: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਤਾਂ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ ਤੋਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਹੈ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ। ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
0: ਪੈਂਦੀ ਹੈ,
1: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਅਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
0: है
1: नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके की बुक्स हैगियां या होर कोई कंप्लीट
0: अच्छा
1: डिस्कशन की
0: अच्छा
1: बुक्स
0: जी
1: हैगियां। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
0: ये
1: आते
0: प्लस
1: सी।
0: पॉइंट्स
1: ये प्लस पॉइंट, ये
0: बिल्कुल
1: ग्रूमिंग की जड़ी मैं गल आ रहा
0: हाँ जी
1: सी,
0: हाँ
1: कि
0: ठीक है
1: तीन तीन लैंग्वेज के पेपर साढ़े घर से आते सी, हिंदी
0: जी।
1: पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया तो आई हैड प्रिपेयर्ड माई माइंड कि बायो लैनी हैगी, डॉक्टर जरा है बनना है, किसी ने थोपिया नहीं,
0: अच्छा अच्छा
1: सपना
0: ठीक है ठीक
1: पेरेंट्स
0: है।
1: का सीगा पर उदों थोपिया नहीं गया कि तुसी बनना है, उदों तक माइंड
0: आप
1: बन
0: ही
1: गया
0: तुसी सोच अपना
1: बिल्कुल
0: इन्हों अपना सपना बना लिया
1: बिल्कुल
0: ठीक
1: कि बनना हैगा, मेडिकल ले
0: जी
1: ली,
0: जी जी
1: नाल थोड़ा मैथ च इंटरेस्ट सी, नॉन मेडिकल वैसे ऑप्शनल रख ली,
0: और क्या
1: उदों
0: बता मतलब तुसी ट्रैक छड़े कोई नहीं दोनों भी नाल ही रखे
1: उन्होंने दिनों
0: हाँ
1: जो जेडे मेरे फ्रेंड सी वो NDA का पेपर देने जा रहे थे,
0: जी हाँ
1: मैं कहा कि
0: जी
1: चलो पता नहीं डॉक्टर बनाएंगे नहीं बनाएंगे,
0: ठीक ठीक
1: पेपर
0: हाँ जी
1: दे चुके थे कि NDA का पेपर भी देने चले गए।
0: हाँ जी
1: रब दी मेहर से तुम्हें जेडे हैं उदा प्रीलिम्स क्लियर हो गया था, डॉक्टरी का क्लियर हो गया
0: क्या
1: उस
0: बता
1: वेले। मतलब चीज़ां वही हैं कि जरूरी नहीं कि तुम दोवें एक साथ
0: सही
1: टेकअप
0: ट्रैक पे
1: करो,
0: जा रहे थे तुसी
1: बट तुसी जड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग दे,
0: जी।
1: जिस किसी को लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी को लगता है CA बनना है मैं,
0: सारा
1: किसी को
0: जोड़ा
1: लगता है
0: बिल्कुल
1: इंजीनियरिंग करना है, दैट इज द स्टेज जो 9th 10th लिए अपना एक प्लेटफॉर्म तैयार करते हो, प्लस वन
0: बिल्कुल
1: के टेक ऑफ करते हो, उस तो
0: जी
1: बाद
0: जी
1: भावें CA बनो, इंजीनियर बनो,
0: हाँ
1: टीचर
0: जी हाँ
1: बनो,
0: जी
1: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होंगे। तो दोनों जदों मेरे क्लियर हो गए तो बेटर वॉज कि चलो ठीक सपना वो जाना सेगा
0: हाँ जी
1: मेडिकल
0: हाँ जी
1: दे,
0: बिल्कुल
1: मेडिकल सब्जेक्ट ले लिया पहले
0: बिल्कुल
1: अटैम्प्ट। और सिविल सर्विस इस करके बनया क्योंकि जिम्मे मैं दस्या से कि GK शुरू तो अच्छी सी,
0: हाँ जी
1: पेपर रीडिंग बहुत चंगी एक आदत जो बच्चे च पै सकती हो।
0: हाँ जी
1: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वो जरा बेसिका थ्रू न्यूज़पेपर रीडिंग मेरा बचपन तो
0: शुरू
1: ही
0: तो बनाया
1: तैयार
0: है
1: हो
0: बिल्कुल
1: चुका सेगा, एंड उस आदत के कारण जरा से सिविल सर्विस शानदार डिसीजन होया कि चलो ट्राई कर सकते हैं क्योंकि बेस
0: जी जी
1: चंगा
0: जी
1: बना
0: जी
1: हुआ सेगा।
0: बिल्कुल ठीक है
1: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद भी बन जाए, इवन व्हेन यू आर इन कॉलेज उदो भी बन जाए, तो ये बहुत ही चंगी आदत है।
0: जी
1: तुसी
0: जी
1: आस
0: अपडेटेड
1: पास की अपनी सराउंडिंग्स नाल देश दुनिया की खबरों तो भी तुसी रहते हो
0: रहना
1: अपडेटेड रहते हो, तुसी अपने शहर की खबरों तो भी अपडेटेड रहते हो, तुहाडे शहर च
0: जी
1: की
0: जी
1: हो रहा है, तुहाडी कंट्री च की हो रहा है, दुनिया च की हो रहा है,
0: बिल्कुल
1: एंड सिविल सर्विस जाओ या ना जाओ बट एक इनफॉर्म सिटीजन जरा तुसी उदे विच बन सकते हो।
0: बिल्कुल बिल्कुल हाँ जी वो पहली शर्त है वो तो चाहिए ही चाहिए।
1: बिल्कुल बिल्कुल
0: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे करियर तो डा के बहुत दूर तक जाण वाला है ते ये जिहड़े बच्चे आ साडे भविख आ देश दा तुसी इक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने किस तरह दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ने क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे जो ओवरऑल सिनेरियो जनरल
1: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
0: जी
1: जड़े है इन्ने ज़्यादा टैलेंटेड ने, नवी जड़ी पनीरी आप कहें
0: हाँ
1: नवी
0: जी हाँ जी
1: जनरेशन ना जी आ रही
0: हाँ
1: है
0: जी हाँ
1: वो
0: जी
1: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्होंने सामने, जो
0: क्या
1: असी
0: बात
1: इफ यू कैन ट्रेवल बैक इन टाइम से उन्होंने कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस दईए, उन्होंने प्रॉपर ग्रूम करिए, ये बच्चे कुछ भी कर सकते हैं।
0: जी।
1: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
0: बिल्कुल
1: बच्चों को मिलता स्कूलों से भी मिलता कॉलेज से भी मिलता,
0: बड़े
1: हादसे वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं
0: अच्छा
1: उन्होंने
0: जी
1: दिमाग से भी यही गल होंगी है। साढ़े भी दिमाग इनफैक्ट जो अं प्रिपेयर करे से यही गल होंगी कि डीसी बनाएंगे जी असी, मतलब
0: ठीक है जी,
1: सिविल
0: बिल्कुल
1: सर्विस
0: बिल्कुल
1: करके डीसी बनाएंगे। हूँ छोटा बच्चा कह रहा है कि मैं डीसी बनना, तो मैं कहा कोई गल नहीं बेटा, तू पढ़ ले, ग्रूम अप कर ले, डिसेंट चाइल्ड बन जा, डीसी
0: हाँ
1: तो आप
0: डीसी ही बन
1: फिर डिसेंट बन
0: गए
1: जाएगा। कोई बड़ा बच्चा कोई आंदा है कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना है।
0: ग्रेट
1: सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज़ का एक प्रॉन्ग है। साढ़े को अगे करियर से इन्नी ऑप्शन ने, स्पोर्ट्स पर्सन ओलंपिक से तुम कुछ कर लो, असी देखा 2016 के ओलंपिक के
0: हाँ
1: जेडे भी
0: जी हाँ
1: मेडलिस्ट है अज वो कितने पहुँच चुके हैं।
0: जी बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी को एक्टिंग का शौक होंगे, कोई बच्चा इस तरह का इनहेरेंट टैलेंट होंगे है,
0: बिल्कुल
1: तुसी
0: बिल्कुल
1: एक्टिंग
0: हाँ
1: लाइन से चले
0: जी
1: जाओ। सिंगिंग का शौक है अपने अपने ही एरिया च, किन्ने सिंगर तुहाड़े थ्रू
0: हाँ
1: ही मैंने पता
0: वाकई
1: लग
0: हाँ
1: गया
0: जी हाँ
1: सीगा।
0: जी बिल्कुल जी
1: तो किसी दे कोई भी टैलेंट हैगा जी वो एक्सप्लोर करे माइंड का, असं बिल्कुल 5 तो 10% आप एक्सप्लोर करते हैं, आप माइंड
0: हाँ
1: होर
0: जी
1: एक्सपेंड करके एक्सप्लोर करिए, तुसी कितने दे कितने पहुँच सकते हो किसी भी लाइन के।
0: बिल्कुल सर, बहुत वधिया लग रहा है गल्लां बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर होंगे हां।
2: जलंधर पठानकोट राष्ट्रीय राजमार्ग से स्थित दशमेश गर्ल्स कॉलेज चक अल्ला बख्श मुकेरिया जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों के लिए आधुनिक ढंग से तैयार केमिस्ट्री, फिजिक्स, बायोलॉजी, एसी कंप्यूटर लैब्स, ICT, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों के खेडन लई खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हन। लाइब्रेरी विच वख-वख विषयां ते 52 जर्नल उपलब्ध हन। विद्यार्थियां हर साल यूनिवर्सिटी विच वधिया पोजीशनां हासिल कर रहियां ने। जोनल इंटरजोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल-नाल सभ्याचारक खेतर विच भी एक नवी पछाण बनी।
0: हाँ जी दोस्तों, स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो विच मौजूद ने डॉक्टर हिमांशु अग्रवाल जी, IAS जो बतौर SDM दसूहा विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब, आपां जिवें पहलां गल कर रहे सीगे कि पेरेंट्स के प्रेशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए की धी चली तो मैं भी क्यों रवां कली, ते अपने दोस्तों ने उधर कोई ज्वाइन कर लिया उधर चल जाते हैं। ये किदा दा फैसला बच्चे जिहड़ा प्रभाव पै सकता उन्हां ते?
1: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानूं जे मिल जांदा आइदर थ्रू पीयर ग्रुप और पेरेंट्स और टीचर्स, तां एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जो 11वीं चो होंगे, बच्चा 16-17 साल का होंगे, आप टैलेंट की गल कर रहे थे बच्चों की,
0: हाँ जी हाँ जी
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड में एक कहने इंसाफ दे पाऊगा,
0: हाँ
1: जी
0: जी
1: कि
0: हाँ जी हाँ
1: राह
0: जी
1: तुर पाया
0: बिल्कुल
1: है।
0: बिल्कुल
1: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन में टो दा लाइन जिन्होंने आप कहते हैं
0: हाँ जी हाँ
1: वो
0: जी
1: कर
0: हाँ
1: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
0: उधर
1: हूँ,
0: आ गया
1: उस वेले देखो अकेला डिसीजन लेना, कई कई बच्चे ले भी लेंगे ने,
0: हाँ
1: बट
0: जी हाँ
1: उस
0: जी
1: वेले अगेन जे उन्होंने कोई कोई सीधे राह पा दे जिन्होंने आप
0: जी
1: कहते हैं कि सीधे राह पाना,
0: हाँ जी हाँ जी हाँ जी
1: पेरेंट टीचर कह दे कि भाई दिस इज योर कैलिबर
0: ओके
1: कैलिबर तुसी ये कर सकते हो, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
0: ਜੀ
1: ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ, ਬਸ
1: ਉਹ
0: ਉਹ ਮੈਂ
1: ਸਮਝ
0: ਹੀ
1: ਕੇ
0: ਚਾਹੁੰਦਾ
1: ਜੇ
0: ਹਾਂ
1: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ
0: ਹਾਂ,
1: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
0: ਬਿਲਕੁਲ
1: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
0: ਜੀ
1: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਹੈ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਜੀ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਹਾਂ
1: ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕੀ ਪਤਾ ਕੀ ਪਤਾ, ਵਾਹ ਜੀ
1: ਵਾਹ, ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
0: ਹਾਂ
1: ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ठीक है,
0: जी
1: क्योंकि
0: जी जी
1: उदे बाद तुसी सारी उम्र अपने उम्र जड़ा है संभल के चलते हो कि पिछली बार
0: हाँ
1: मैं ए फेल आया सी इस कारण तो फेल होया सीगा,
0: कोशिश हो जाती
1: कॉशियस
0: जी
1: हो जाते बिल्कुल।
0: जी
1: फेलियर तो बाद जड़ा उठना हुंदा हैगा वो बहुत तुहाडा लाइफ
0: और
1: है,
0: जरूरी है जी
1: वो स्टेप जे तुहाडा चंगा चला जाता है उस तो बाद तुहानू कोई नहीं रोक सकता। जदों ही फेल हो गए बह जाओगे यू क्रिप करन लग जाओगे कि
0: हाँ
1: मैं तो
0: कर
1: फेल हो गया
0: लेंगे
1: जी, मैं हुण कुछ नहीं कर सकता लाइफ दे विच, मैं वो छोड़
0: रब
1: देंगा,
0: ने
1: मैं
0: ठीक
1: रब
0: नहीं
1: नूं दोष देता, गुआंढियां नूं दोष देता, इस
0: किया
1: तरह कर लिया, फिर उथे ही तुहाडा जिहड़ा सारा खराब हो जाना फोकस। जे तुसीं खड़े हो गए उस तो बाद फिर तो तुहानू कोई रोक ही नहीं सकता।
0: बिल्कुल वो जरूरी है।
1: बिल्कुल
0: गिरते हैं शाह सवारी मैदाने जंग में,
1: बिल्कुल
0: वो तुम
1: बिल्कुल
0: क्या
1: बिल्कुल
0: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है। फिर भी जो कोचिंग सेंटर्स है, ये तो मशरूमिंग इन्हें इन्नी ज़्यादा हो रही है, इन्हें दी कोई सिग्निफिकेंस अपन की लगती है जिहड़े।
1: कोचिंग एक भेड़ चाल बन चुकी है आज के
0: जी
1: जमाने के
0: जी
1: विच।
0: जी जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ
1: हुण तां
0: जी हाँ
1: दिल्ली
0: जी
1: एक हब
0: वो
1: बन
0: तो
1: गया
0: पूरा
1: है,
0: कोचिंग जंगल बन गया
1: उदे
0: है
1: उते हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने,
0: जी
1: बट
0: जी जी
1: तुसीं परसेंटेज वेखो उत्थे
0: जी
1: जे लख बच्चे जा रहे ने ते 100 बच्चा निकलता हैगा।
0: ओ जी बिल्कुल
1: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता। हाँ
1: निकालता या कोई पर्टिकुलर शहर है इस तरह का जिहड़ा 100 बच्चे हर साल निकाल रहा है, बट उत्थे परसेंटेज भी देखी जाए कि कहड़े बच्चे नहीं निकालते ते वो अगे की करते पए ने।
0: बिल्कुल
1: मेरा
0: सही
1: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्हां दी उत्थे कोई काउंसलिंग उत्थे हो रही है
0: हाँ जी हाँ
1: कि
0: जी
1: वो बच्चे जिहड़े कि किसी कारणवश नहीं निकलते पए,
0: नहीं
1: अपने
0: नहीं
1: करियर च नहीं निकलते पए,
0: हाँ जी हाँ
1: कि
0: जी
1: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के विच चले जाते हैं,
0: जी
1: डिस्पर्स हो
0: जी जी
1: जाते हैं, कि
0: हाँ
1: वो उत्थे स्टक रह जाते हैं अपने करियर के, अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
0: जी जी
1: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का
0: प्रेशर
1: इवन इवन कोचिंग सेंटर्स का रोल बन जाता है कि बच्चों को ढंग ना गाइड करन, 3 4 साल हो गए नहीं निकलता पाया, एंड अगे
0: जी
1: लाइफ च
0: जी
1: या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकल दो,
0: हाँ
1: उस बाद अपना प्लान बी ते आ जाओ। एक प्लान बी होना लाइफ च हर चीज़ च और
0: जरूरी
1: बहुत
0: है,
1: जरूरी हैगा,
0: एक बैकअप
1: एक
0: प्लान
1: बैकअप
0: जरूरी है
1: जिवें
0: आने
1: तुहाडे
0: वाले
1: स्टूडियो च बैकअप प्लान तुहाडे हर चीज़ का हुंदा हैगा,
0: बैकअप
1: और बैकअप प्लान लाइफ च होना भी बहुत जरूरी है कि
0: प्लान
1: कितने कोई
0: बिल्कुल
1: स्टक करके तो तुसीं प्लान बी ते आ जाओ। तो
0: जी
1: मेरा
0: जी जी
1: कंसर्न यही है कि जो कोचिंग सेंटर से तुसी जा रहे हो कोचिंग के बावजूद भी कुछ परसेंटेज 99% तुसी सक्सेसफुल नहीं रहोगे, वन
0: हाँ जी
1: परसेंट ही तुहाडा सक्सेस चांसेस है,
0: जी जी
1: उस
0: जी
1: तो बाद अपना जिहड़ा प्लान भी जरूर अपने नाल रखना चाहिए है, या तो पढ़ाई के नाल नाल तुसी कोई जॉब ज्वाइन कर लो या तुसी अपना कोई नाल साइड बिजनेस शुरू कर सकते हो। अजकल मेक इन इंडिया, स्टार्टअप इंडिया, इस तरह के काफ़ी
0: सारे आ
1: जिहड़े
0: रहे
1: प्रोग्राम
0: हैं,
1: बनते पए
0: बड़े
1: ने,
0: अच्छे
1: तुसी
0: प्रोग्राम हैं
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने,
0: जी
1: तुसी नाल
0: जी
1: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो।
0: बिल्कुल
1: बट
0: बिल्कुल
1: फेल हो गए, फेल होने तो बाद तुसी ना उठे फिर उत्थे तुहाडा करियर जिहड़ा खत्म
0: क्योंकि
1: है।
0: जिहड़ा फेल हो के फेल पास होना दे जिंदगी दा एक वो
1: बिल्कुल
0: यही जिंदगी है, लेकिन
1: बिल्कुल
0: इतने प्रेशर इन्ना होंदा है उत्थे, जदों आपां कोटे दी गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं वो इहनूं एक ग्रंटड मान लैंदे आ कि हुण उत्थे चल गया, दैट इज बस ये हो गया बन गया है जो आप बनाउणा चाहुंदे हो, उस उत्तों बच्चे दे जिहड़ी स्ट्रेस लैवल कितने ज़्यादा बढ़ जाता है।
1: बिल्कुल
0: तो आप ये भी देखते हैं बड़ी दुखदाई खबरें आती हैं कि उत्थे आत्महत्या कर ली किसी बच्चे ने,
1: बिल्कुल
0: कुछ घट गया वध गया नंबर कुछ ऐसा हो गया है, ये एक माड़ा असर जिहड़ा आप समझते हैं कि पैंदा है बच्चों का। तो प्रेशर है जिहड़ा है उन्हों घट मैनेजमेंट है जिहड़ी स्ट्रेस मैनेजमेंट है, ये बच्चा किवें उन्हों कर सकता है उत्थे जिहड़ा बंदा उत्थे है।
1: एक हैरानी वाली गल जिहड़ी सामने आ रही है, स्ट्रेस जिहड़ी मैनेजमेंट है फेलियर ते नहीं है, सक्सेस ते भी अजकल स्ट्रेस हो रहा है,
0: अच्छा
1: बच्चे
0: जी
1: जिहड़े फेल मतलब फेल मैं कहूंगा नाकामयाब हो जाते हैं किसी कंपिटेटिव एग्जाम च, उन्हां दी खबरां आंदियां
0: हाँ
1: ने
0: जी हाँ जी
1: कोई किसी फील्ड च चला जाता मान लो डॉक्टरी कर लैंदा है या कितने
0: जी जी
1: इंजीनियरिंग कर लैंदा है, उत्थे ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ ਆ,
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਸਵਾਦ ਜੀ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਕਰਨੀ ਹੈ।
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ।
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ।
0: ਬਿਲਕੁਲ।
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ।
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ।
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ।
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ,
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
0: ਨਹੀਂ ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ।
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ।
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ।
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ, ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਕਿ
1: ਜਦੋਂ ਬੱਚਾ ਵੱਧ ਰਿਹਾ, ਉੱਗ ਰਹੇ ਹੈ, ਪੌਦਾ ਉੱਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉੱਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ
1: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
0: ਬਿਲਕੁਲ
1: ਉਹ
0: ਬਿਲਕੁਲ
1: ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ
0: ਅੱਗੇ
1: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ
0: ਹਾਂ। ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਹਦਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ ਹੈ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ ਹੈ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ

0: ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ, ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ, ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।

0: बहुत अच्छा लवीर जी, लेकिन जिवें तुसीं कहा कि सेल्फ स्टडी नाल घर बैठे बिना अध्यापक दे ही पढ़ाई की जा सकती है, कि तुहानूं नहीं लगता कि आने वाले समय विच ये ऑनलाइन स्टडी स्कूल सिस्टम का बदल बन जाएगी? हो सकता है इस नाल भविख विच स्कूलों की लोड़ भी ना रहे।
1: बलराज जी, तुसीं बहुत वधिया प्रश्न पुछया है और मैं चाहुंदा सी कि यह प्रश्न अपनी चर्चा में जरूर आवे। इत्थे मैं पहला यह स्पष्ट कर दिया कि स्कूल हुंदा की है। स्कूल केवल प्रीख्या पास करन वाली थां नहीं है, विद्यार्थी वास्ते उसके सर्वपक्षी विकास की थां है। विद्यार्थी की ओवरऑल परसनैलिटी डिवेलपमेंट का मुढ़ स्कूल चो बजदा है। स्कूल विच वख वख रुचियां दे, वख वख पिछोकड़ दे, वख वख सुभावां दे विद्यार्थी आउंदे ने। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਈਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ, ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ, ਬੱਚੇ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ
1: ਦੇ ਆਧਾਰ
2: ਸਾਲ
1: ਤੇ, ITI ਦੇ ਕੋਰਸ ਦੇ ਆਧਾਰ ਤੇ, ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा जी,
2: उस अकॉर्डिंगली जिद्दां डिमांड हुई उद्दां उन्हां तों ओह फॉर्म भरवा सकदे भरे जा सकदे आ, ते उहदे लई इन्हां नूं आइल्स दे 5.5 बैंड भी चाहीदे होणगे बच्चिआं नूं कैनेडा वगैरह वर्गीआं कंट्रीज दे लई।
1: अच्छा जी,
2: हांजी
1: तुसीं दस्सिया भी ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ, ਸਰਕਾਰੀ
2: ਬਿਲਕੁਲ
1: ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ �ਹੋ ਸਕਦਾ ਹੈਗਾ ਜੀ
1: ਮਤਲਬ
2: ਕਿਸੇ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ,
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ,
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ,
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह के कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: अच्छा जी
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा
2: ਤੇ
1: जी
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
2: ਕਿ
1: जी
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
2: ਠੀਕ
1: जी
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: अच्छा
2: ਬਟ
1: जी
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
2: ਕਿ
1: जी
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ जी
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
2: ਜੀ
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ. ਸ਼ਾਮ ਦੇ 5 ਵਜਦੇ ਹਨ. ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ. ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ. ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ. ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ. ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ. ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ. ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ. ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ. ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ. ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ. ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ੍ਹ ਨਵਾਂਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ. ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ. ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ.
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ. ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ. ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ. ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ. ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ. ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ. ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ. ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ. ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ. ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ. ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ. ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ. ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ. ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ. ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ. ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ. ਵਿੱਚ ਦੁਨੀਆਂ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ. ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
0: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊਂ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ।

0: ਮੱਚੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ। ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ ਮਾਈ ਪਰ ਦਿਸ ਗਿਆ, ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਈ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵਿੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਆਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ

0: ਇੱਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ। ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ। ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ। ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ। ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ। ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ। ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ। ਥਿੰਦ ਲੋਚੇ ਘੜੀ ਸੁਲੱਖਣੀ ਨੂੰ ਜਦ ਤੂੰ ਰਾਹ ਕਰਦਾ ਦਿਖਲਾ ਜਾਵੇਂ। ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ ਚੋਂ ਖੁਦਾ ਨਜ਼ਰ ਆਵੇ। ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ, ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ, ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ, ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ, ਸਹਿ ਲਾਂਗੀ ਕੌੜਾ ਘੁੱਟ ਭਰ ਕੇ, ਹਾਂ ਕਰਦੀ ਹਾਂ ਕਤਲ, ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਪਰ ਕੀ ਕਰਾਂ, ਪਰ ਕੀ ਕਰਾਂ, ਕਿਸ ਦਰ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਰੁੱਸ ਜਾਓ ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋਂ, ਰੁੱਸ ਜਾਓ ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆਂ
4: ਹਰਵਾਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: ਜੋਸ਼ੀ ਪੀੜ ਪਰਾਈ ਅਸੀਂ ਆਪਣੇ ਤਨ ਤੇ ਲਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਛੋਟੀ ਉਮਰੇ ਅੱਖੀਆਂ ਲਾਈਆਂ ਲੱਗੇ ਰੋਗ ਅਵਲੇ ਮੀਡੀਆਂ ਖੁੱਲ੍ਹ ਕੇ ਗਲੇ 'ਚ ਲਟਕਣ ਲੋਕ ਆਖਦੇ ਚੱਲੇ ਤੇਰੇ ਤੀਰ ਹਿਜਰ ਦੇ ਸਜਣਾ ਤੇਰੇ ਤੀਰ ਹਿਜਰ ਦੇ ਸਜਣਾ ਅਸੀਂ ਆਪਣੇ ਸੀਨੇ ਖਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਜਿਸ ਕਿਸੇ ਵੀ ਇਸ਼ਕ ਕਮਾਇਆ ਪੱਲੇ ਪਈ ਜੁਦਾਈ ਆਪਣੇ ਆਪ ਦੀ ਹੋਸ਼ ਰਹੇ ਨਾ ਦੁਸ਼ਮਣ ਬਣੇ ਲਕਾਈ ਜੋ ਦੁਨੀਆ ਪੱਥਰ ਮਾਰੇ ਅਸੀਂ ਉਹ ਵੀ ਹੱਸ ਹੱਸ ਖਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਇਸ਼ਕ ਦੀ ਪੌੜੀ ਪੈਰ ਟਿਕਾ ਕੇ ਇਹ ਜਿੰਦ ਪਿੱਛੇ ਮੁੜਦੀ ਨਾ ਤਨ ਮੇਰੇ ਤੇ ਫਟੀਆਂ ਲੀਰਾਂ ਡੰਗ ਦੀ ਰੋਟੀ ਜੁੜਦੀ ਨਾ ਤ੍ਰੇ ਲੱਗੀ ਤਾਂ ਹੰਝੂ ਪੀਤੇ ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਢਾ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਮੇਜ਼ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਝ ਸਮਝਾਉਣਾ ਚਾਹਿਆ, ਮੇਰੀਆਂ ਅੱਖਾਂ ਨੇ ਕੁਝ ਸਮਝਾਉਣਾ ਚਾਹਿਆ, ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ, ਮੇਰੇ ਹੋਂਠ ਅਰਜੋਹੀ ਕਰਦੇ ਰਹੇ, ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਮੇਰੀ ਕਲਮ ਨੇ ਕੁਝ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ, ਕੋਈ ਆਪਣਾ ਲੱਗਿਆ, ਦਿਲ ਦੀ ਗੱਲ ਕਹਿਣੀ ਚਾਹੀ। ਕੋਈ ਆਪਣਾ ਲੱਗਿਆ, ਦਿਲ ਦੀ ਗੱਲ ਕਹਿਣੀ ਚਾਹੀ, ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ, ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ, ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਕ ਜੀ ਨੂੰ। ਹਰਭਜਨ ਸਿੰਘ ਅਪਾਸ਼ਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਕ ਸਾਹਿਬ ਤੁਹਾਡਾ ਸਵਾਗਤ ਹੈ ਜੀ।
3: ਮੈਂ ਹਰਭਜਨ ਸਿੰਘ ਅਪਾਸ਼ਕ ਅੱਜ ਦੇ ਤਵੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ, ਨਿਭਾਉਂਦੇ ਰਹੋ, ਪਵਿੱਤਰਾਂ ਦੇ ਦੀਵੇ ਜਗਾਉਂਦੇ ਰਹੋ।
1: ਰਜਨ ਸਿੰਘ ਅਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
4: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ। ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ। ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ, ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ना परीतनी ओदे नैणा ने दुखां दा हंजू डोलिया। संदूक मां दा जदों सी मैं फोलिया, संदूक मां दा जदों सी मैं फोलिया।
1: ਗੱਲ ਕਰ ਰਹੇ ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁੱਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕੰਮ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹਨ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹਨ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ। ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ। ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ, ਕਿਵੇਂ ਮਾਂ ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਹੈ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਹੈ ਨਾ ਰੋਂਦਾ ਹੈ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਹੈ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਵਿ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਝ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਬਿਜੇਤ ਸ਼ਾਹ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੇਰਾ ਵੰਸਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ
1: ਅਗਲੀ ਸੋਹਤ ਹੈਗੀ ਧੰਨਵਾਦ ਹੁਣ ਮੈਂ ਸਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਚੋੜੀ ਦੇ ਵਿੱਚ ਪੈ ਚੁੱਕੀਆਂ ਨੇ ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ ਭਜਨ ਸਿੰਘ ਵਿਰਕ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ
2: ਯੂੰ ਸਾਹਿਬ ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ ਤਾਂ ਆਖਰੀ ਸ਼ੇਰ ਹੈ ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ ਧੰਨਵਾਦ
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ ਹਰਜੀਤ ਰੂਬੀ ਸਾਡੀ ਕਾਮੇਫਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ ਹਰਜੀਤ ਰੂਬੀ ਜੀ ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ
3: ਹੈਲੋ ਜੀ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ ਸੋ ਹਾਜ਼ਰ ਹੈ ਜੀ

ताई। ਭੈਣ ਨਿਆਣੀ ਬੱਕਰੀ ਪਾਰੋਵੇ, ਭੈਣ ਨਿਆਣੀ ਬੱਕਰੀ ਪਾਰੋਵੇ, ਜਾਂਦੀ ਨਹੀਂ ਵਰਾਈ। ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ, ਸਹੁਰੇ ਘਰ ਜਾ ਧੀਏ ਕਰ ਲਈ ਫਰਜ਼ਾਂ ਦੀ ਕਮਾਈ। ਜਾ ਸਹੁਰੇ ਘਰ ਧੀਏ ਲੈ ਜਾ ਲੜ ਟਾਂ ਭਰੀ ਵਿਦਾਈ, ਜਾ ਸਾਰੇ ਕਰ ਧੀਏ ਲੈ ਜਾ ਲਾਟਾਂ ਭਰੀ ਵਿਦਾਈ।

0: ਚੁੱਕ ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਘਪਲੇ, ਕੀਤੇ ਜਿਸਨੇ ਵੱਡੇ ਘਪਲੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।